0: अगर ना रुकिया एह घोर अत्याचार तां लगदा है हर मां एक जिंदा लाश बन के रह जावेगी जो बस चिंता दे घुन विच ही मिटदी जावेगी शुक्रिया जी।
1: कामया फल दे विच हाजिर हो रहा है नवा शहर तो नवा उम्र दा शायर परमवीर राही जेड़ा कि लिखदा है मैनू मेरी होकियां ना कल्ला रहन दियो। लो परमवीर राही नू जी आया।
2: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ ਵਸਨੀਕ ਨਵਾਂ ਸ਼ਹਿਰ। ਅੱਜ ਮੈਂ ਦੁਆਬਾ ਰੇਡੀਓ 'ਤੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਭਨਾਂ ਨਾਲ ਸਾਂਝਾ ਕਰਨ ਜਾ ਰਿਹਾ ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨਾਲ ਦਿਲੋਂ ਧੰਨਵਾਦੀ ਹਾਂ ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ ਲਿਟ ਜਾਂਗੇ ਯਾਰਾ ਹੁਣ ਹੰਝੂ ਗਿਰੇ 'ਚ ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ ਤੋਂ। ਪੇਸ਼ ਹੈ ਕਵਿਤਾ, ਮੇਰੇ ਬਚਪਨ ਮੋੜ ਮੁਹਾਰਾਂ ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ ਮੇਰੇ ਬਚਪਨ

हर कोई जांदा वारी वारी, हर कोई जांदा वारी वारी।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਾ ਹੱਸਦਾ ਮੁਖੜਾ

ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦਹਸ ਦਾ ਮੁਖੜਾ, ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ ਮਜ਼ਹਬ

हंस दे निक्के बुलना कोलो दूर सदा ही निराशा होई।

ਤੇਰੇ ਤੋਤਲੇ ਬੋਲ ਪਿਆਰੇ, ਹਰ ਇੱਕ ਨੂੰ ਪੇ ਦੇਣ ਸਹਾਰੇ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਇਹ ਮੇਰਾ।

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ।

0: मेरे बचपन, मेरे बचपन मोड़ मुहारा, सिर निवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜਿਹਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕੰਮ ਮਹਿਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਤੁਝੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਅਤੇ ਹੁਣ ਹਰਵੰਸ਼ ਸਿੰਘ ਨੂੰ ਦਿਓ ਆ ਗਿਆ ਅਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਸ਼ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాప రేడియో.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਤੋਂ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ।
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ, ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ, ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਹੈ, ਜਾਂ ਫਿਰ ਕੁਛ ਵੀ ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੀ ਵੀਡੀਓ
2: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ,
1: ਹਾਂਜੀ ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਉਹਨਾਂ ਦੇ
2: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ
1: ਵੇਸਟ ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇਓਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸ ਨੂੰ ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
1: ਬਿਲਕੁਲ
2: ਆਪਣੇ ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ
0: ਹਾਂਜੀ
1: ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਕੀ ਆ ਜਾਂਦਾ ਹੈਗਾ?
0: ਹਾਂਜੀ ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ +1 ਔਰ +2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10ਵੀਂ ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ
1: ਹਾਂਜੀ,
0: ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ +1 ਤੇ +2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ
1: ਹਾਂਜੀ
0: ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ,
0: ਤੇ ਹਾਂਜੀ ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸਿਸ
1: ਹਾਂਜੀ
0: ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ
1: ਅੱਛਾ
0: ਸਾਡੇ
1: ਜੀ,
0: ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ
1: ਹਾਂਜੀ
0: ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ,
0: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ,
1: ਅੱਛਾ ਜੀ
0: ਡੀਜ਼ਲ ਮਕੈਨਿਕ ਇੰਜੀਨੀਅਰਿੰਗ,
1: ਅੱਛਾ
0: ਫਿਟਰ,
1: ਜੀ
0: ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ,
1: ਹਾਂਜੀ,
0: ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਇਹ ਤਾਂ
0: ਅੱਗੋਂ ਦੀ
1: ਮਤਲਬ ਇਹ ਹੈ
0: ਅੱਗੋਂ।
1: ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ
0: ਹਾਂਜੀ
1: ਨਾਲ ਹੀ ਸੰਬੰਧਿਤ ਕੋਰਸ ਹੋ ਗਏ।
0: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ
1: ਹਾਂਜੀ
0: ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ ਡਿਪਲੋਮਾ ਕੋਰਸ ਨੇ ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ,
1: ਅੱਛਾ
0: ਮੈਕਸੀਮਮ
1: ਜੀ,
0: ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ
0: ਤੇ
1: ਦੋ ਦੋ ਸਾਲ
0: ਹਾਂਜੀ
1: ਦਾ ਵੱਧ ਤੋਂ ਵੱਧ
0: ਮਿਨੀਮਮ
1: ਹੋਵੇ?
0: ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਤੇ ਮੈਕਸੀਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ
0: ਹਾਂਜੀ
1: ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ?
0: ਹਾਂਜੀ ਕਾਫੀ ਜ਼ਿਆਦਾ ਫਾਇਦੇਮੰਦ ਨੇ ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ
1: ਹਾਂਜੀ
0: ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈ ਨਾ।
1: ਹਾਂਜੀ
0: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ
1: ਬਿਲਕੁਲ ਜੀ,
0: ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ
1: ਹਾਂਜੀ
0: ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ,
0: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ
1: ਅੱਛਾ
0: ਇਹਦੇ
1: ਜੀ,
0: ਵਿੱਚ ਕੀ ਹੁੰਦਾ ਹੈ ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ।
1: ਠੀਕ ਹੈ ਜੀ,
0: ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਹੈ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
0: ਤਾਂ
1: ਜੀ,
0: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
0: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
0: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
0: ਹਾਂਜੀ ਇਸ ਤੋਂ ਪਹਿਲਾਂ ਕਿ

0: मैं तुहानू इस बारे दसा कि एदे विच केड़िया केड़िया जॉब्स अवेलेबल ने।
1: हाँ
0: मैं
1: जी
0: तुहानू एक होर भी दस देनी आ कि एदे जेड़े हुण जिदा ही असीं उद्योगिक खेत्र बारे गल करदे आ, इंडस्ट्रियल खेत्र बारे गल करदे आ, तां काफी वारी बच्चियां दे दिमाग दे विच, विद्यार्थियों दे दिमाग च ये चीज गल आ जांदी है
1: हाँ जी
0: कि पता नहीं सानू किन्ना ज्यादा पढ़ना पएगा इस खेत्र दे विच सफलता हासिल करन दे लई।
1: अच्छा
0: तां
1: जी
0: ओथे मैं तो ये गल क्लियर करना चाहती हाँ कि कुछ कोर्स यहो जे भी ने जेडे 8वीं पास बच्चे भी कर सकते ने,
1: अच्छा जी
0: ते कुछ कोर्स हैगे ने जेडे 10वीं पास बच्चे भी कर सकते ने, ते 12वीं तो बाद भी यहो जे कोर्स अवेलेबल ने। मतलब एदे लई
1: अच्छा
0: कोई ज्यादा तुहानू वड्डी डिग्री करन तो बाद ए नहीं है कि तुसी तुहाडी एलिजिबिलिटी बनूगी। जेडे बच्चे 10वीं 12वीं तो बाद चाहन तां ओह ये कोर्स कर सकते ने।
1: ठीक है, मतलब भी ज़्यादा पढ़ने लिखने की लोड़ नहीं
0: हाँ
1: हैगी,
0: जी
1: इधर जो है हुनर अपना विकसित
0: हाँ
1: कर
0: जी।
1: सकते हैं।
0: एक चीज होर भी मैं इहदे विच ऐड करना चाहूंगी, जिदा जेड़े बच्चियां दा ना ज्यादा होल्ड थियरी पार्ट ते नहीं हुंदा, जिन्ना बच्चियां नू ज्यादा लिखन पढ़न दे विच इंटरेस्ट घट हुंदा थोड़ा,
1: हाँ जी
0: तां ओह बच्चियां नू प्रैक्टिकल कम करन दे विच चीजां नू जोड़ के तोड़ के देखना, उहनां च मैकेनिकल स्किल्स हुंदे ने या इदां दीयां चीजां करना बच्चे नू अच्छा लगदा है,
1: कि मतलब
0: तां
1: ये जिहड़े कोर्स ने ये हत्थी कम करने वाले ने जा?
0: बिल्कुल बिल्कुल। जेड़े भी इंडस्ट्रियल ट्रेनिंग कोर्सेज है अवेलेबल ने, ये सारे ही इहदे विच बच्चे नू हुनर मिलदा है, उहनां दे हत्थां नू स्किल मिलदे हैं, ताकि वो अपने ये सारा हैंड स्किल्स दे उपर बेस्ड है।
1: अच्छा जी
0: इहदे विच फिजिकल प्लस थ्रेटिकल हुंदा है, बट फिजिकल इस बहुत ज्यादा मैटर करता है।
1: जिहड़े ये प्राइवेट संस्थावां करवाउंदियां सरकारी करवाउंदियां?
0: देखो जे मतलब जदों असीं ITI दी गल करदे आ तां इह प्राइवेट संस्थावां भी करवांदियां ने ते
1: हाँ जी
0: गवर्नमेंट ITIs भी करवांदियां ने। पर मैं इत्थे एक गल स्पष्ट करना चाहूंगी विद्यार्थियों नूं कि जेकर वो ITI करना चाहते ने तां वो हमेशा गवर्नमेंट ITI दे विच ही दाखला लैण।
1: अच्छा जी
0: ओहदे विच ये चीज है कि उन्हां नूं उत्थे ज्यादा सीखने का मौका मिल सकता है, ते उत्थे जेड़े भी इंस्ट्रूमेंट्स ने या फिजिकल जेड़ी उन्हां दी ट्रेनिंग है वो ज्यादा अच्छे तरीके दे नाल हो जाऊगी।
1: अच्छा जी
0: ते हाँ जी इहदे लई बड़ा इजी प्रोसेस है इहदे विच एडमिशन लैण दा भी, उन्हां नूं एक पोर्टल दे थ्रू ऑनलाइन अप्लाई करना पैंदा है, ते बहुत ही ह्यूज अमाउंट दे विच जेड़े ITI कोर्सेज अवेलेबल ने, जिदा पटियाला हो गया, लुधियाना हो गया, बरनाला हो गया, साढ़े सारे ही जिलों के विच हरेक जिले विच घट्टो घट्ट 2 ITIs तो है ही हैगिया ने मिनिमम,
1: अच्छा जी
0: मैक्सिमम वड्डे जिलों च ज्यादा ITIs भी हो सकती ने, तां
1: ठीक है।
0: इजीली इहदे विच एडमिशन ली जा सकती है बच्चियां वल्लों।
1: एक ITI दे विच किन्ने क कोर्स चलते होंगे?
0: काफी सारे कोर्स तो चल जाते हैं, एक ITI दे विच घट्टो घट्ट तुसी 8 तो 10 कोर्सेज दा लगा के चलो कि चल जाते हैं, अगर वो वड्डी ITI है
1: अच्छा
0: तो उहदे
1: जी
0: विच काफी कोर्सेज चल पैंदे हैं। ते इहदे विच एक होर भी है चीज के जेकर बच्चे ITI करन तो बाद उहनां दा इंटरेस्ट थोड़ा बन जांदा है
1: हाँ जी
0: उद्योगिक खेत्र दे विच, तां ओह अग्गे भी पढ़ सकते ने।
1: अच्छा जी
0: जिवें जेकर कोई विद्यार्थी 10वीं तो बाद ITI करता है, ठीक है, ITI 2 साल दी ITI कंप्लीट, ITI किसी भी ट्रेड च कर लेंदा है, मान लो फॉर एग्जांपल उन्हें उदे विच कर ली है इलेक्ट्रिशियन च कर ली,
1: हाँ जी
0: तां ओ तो बाद उदा इंटरेस्ट होर वध गया कि नहीं मैं होर लर्न करना है, होर ज्यादा पढ़ना है,
1: अच्छा जी
0: तां ओ उचेरी विद्या लई भी अप्लाई कर सकदा है, जिद्दां कि ओ पॉलीटेक्निक डिप्लोमा कोर्सेज आ जांदे है साडे
1: अच्छा जी
0: ए हाँ जी, उन्हां लई भी अप्लाई कर सकता है बच्चे, बच्चे अप्लाई कर सकते ने वो
1: इस
0: भी
1: कोर्स
0: दो
1: के आधार
0: साल।
1: पर, ITI के कोर्स के आधार पर फिर पॉलिटेक्निक जो डिप्लोमा है
0: हाँ
1: उन्होंने
0: जी
1: कोई छूट मिलती है पर सालों की उदी
0: नहीं
1: जो उन्नी
0: वो
1: टाइम
0: दे,
1: दे करना पैंता है?
0: नहीं, ओदे विच ओनू नहीं छूट मिलेगी, ओ तां ओनू कंप्लीट 2 साल दा ही करना पऊगा डिप्लोमा,
1: अच्छा जी
0: ते पर जेकर वो डिप्लोमा तो बाद बीटेक कर सकता है, जिदा कि
1: अच्छा जी
0: असी सीधे तौर ते अगर कोई विद्यार्थी बीटेक करना चाह रहा है तो ओदे लिए ओनू नॉन मेडिकल लेना पऊगा,
1: हाँ
0: ते
1: जी
0: उस
1: हाँ
0: तो बाद
1: जी
0: JEE मेंस एडवांस वो टेस्ट देने पैणगे, फिर ओदी बीटेक च एडमिशन हुंदी है। बट जे कोई बच्चा ITI दे थ्रू भी बीटेक च जाना चाहता है तां भी वो जा सकता है, इहदे नाल
1: अच्छा
0: की
1: जी
0: होगा ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
0: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ,
1: ਹਾਂ
0: ਮੰਨ ਲਓ
1: ਜੀ,
0: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
0: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
0: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
0: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
0: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
0: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
0: ਤੇ
1: ਜੀ,
0: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
0: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
0: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਆਂ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
0: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ, ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
0: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
0: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
0: ਹਾਂਜੀ,
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
0: ਨਹੀਂ, ਕੰਮ ਮਿਲ ਜਾਂਦਾ ਹੈ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
0: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
0: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
0: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
0: ਤਕਰੀਬਨ
1: ਜੀ,
0: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
0: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
0: ਹਾਂਜੀ,
1: ਇਹਨਾਂ ਦੀ?
0: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
0: ਆਮਦਨ
1: ਜੀ,
0: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
0: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ, ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
0: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
0: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
0: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
0: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ,
1: ਅੱਛਾ
0: ਤਾਂ
1: ਜੀ,
0: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ। ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
0: ਹਾਂਜੀ,
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
0: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
0: ਬਿਲਕੁਲ ਜੀ
1: ਜਿਹੜਾ ਹੈਗਾ
0: ਸਰ। ਹਾਂਜੀ,
1: ਇੱਕ
0: ਮੈਂ ਸਰਕਾਰੀ
1: ਨੌਜਵਾਨ
0: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਹ ਸਵੈ ਰੁਜ਼ਗਾਰ ਵੀ ਅਪਣਾ ਸਕਦਾ ਹੈ। ਇਹਦਾ
0: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
0: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ
1: ਅੱਛਾ ਜੀ,
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
0: ਹਾਂ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ ਉਹਨੂੰ ਕੋਈ ਨੋਲੇਜ ਨਹੀਂ ਹੈ ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
0: ਵੀ
1: ਜੇ
0: ਸੈਕਟਰ
1: ਸੱਚੀ
0: ਚ।
1: ਮੁੱਚੀ ਉਹ ਹੁਨਰਮੰਦ
0: ਬਿਲਕੁਲ
1: ਬਣ ਗਿਆ ਤਾਂ
0: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
0: ਬਿਲਕੁਲ ਹਾਂਜੀ ਇਹਦੇ ਵਿੱਚ ਤੁਸੀਂ ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ ਗਵਰਨਮੈਂਟ ਜੋਬ ਵਾਲਾ ਪਾਰਟ ਜਿੱਦਾਂ
1: ਹਾਂਜੀ ਹਾਂਜੀ
0: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ
1: ਅੱਛਾ ਜੀ
0: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ PSUs ਨੇ ਜਿਵੇਂ ਰੇਲਵੇਜ਼ ਟੈਲੀਕਾਮ BSNL ਹੋ ਗਿਆ IOCL ਹੋ ਗਿਆ OMCG ਹੋ ਗਿਆ ਠੀਕ ਹੈ ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ ਹਨਾ ਤਾਂ
1: ਅੱਛਾ
0: ਉਹਦੇ
1: ਜੀ
0: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ
1: ਅੱਛਾ ਜੀ
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33 ਅਰਾਊਂਡ 32 33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ
1: ਅੱਛਾ ਜੀ
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ
1: ਹਾਂਜੀ
0: ਹਾਂਜੀ ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ 38 ਸਾਲ ਦੀ ਏਜ ਰਹਿੰਦੀ ਹੈ ਤਾਂ
1: ਅੱਛਾ ਜੀ
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ
0: ਜੀ ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ 800 ਪੋਸਟਾਂ ਨਿਕਲੀਆਂ 1000 ਪੋਸਟਾਂ ਨਿਕਲੀਆਂ ਜਿੰਨੀਆਂ ਵੀ ਨਿਕਲੀਆਂ ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ ਉਸ ਟੈਸਟ ਦੇ ਬੇਸਿਸ ਤੇ ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ
1: ਅੱਛਾ ਜੀ
0: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ ਸਰਟੀਫਿਕੇਟ ਪ੍ਰਾਪਤ ਕਰ ਲਿਆ ਉਹਦੇ ਨਾਲ ਨਹੀਂ ਗੱਲ ਬਣਨੀ,
0: ਜੀ
1: ਜੇ
0: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ ਜਿੱਦਾਂ ਆਪਣੇ ਇੰਡੀਅਨ ਆਰਮੀ ਹੈ ਇੰਡੀਅਨ ਆਰਮਡ ਫੋਰਸਿਸ ਨੇ ਆਰਮੀ ਹੋ
1: ਹਾਂਜੀ
0: ਗਿਆ ਇੰਡੀਅਨ ਨੇਵੀ ਹੋ ਗਿਆ 에ਅਰਫੋਰਸ BSF CRPF ਵੀ ਜਿਵੇਂ ਮੈਂ ਦੱਸਿਆ ਹੈ ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ
1: ਅੱਛਾ
0: ਉਹਦੇ ਲਈ
1: ਜੀ
0: ਵੀ ਅਪਲਾਈ ਕਰ ਸਕਦੇ ਨੇ ਬੱਚੇ
1: ਅੱਛਾ ਜੀ
0: ਹਾਂਜੀ ਤਾਂ ਸਕੋਪ ਬਹੁਤ ਜ਼ਿਆਦਾ ਏ ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੋਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ
1: ਹਾਂਜੀ
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ
1: ਹਾਂਜੀ ਹਾਂਜੀ ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
0: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
0: ਹਾਂਜੀ ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ
1: ਹਾਂਜੀ
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਕੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ
1: ਅੱਛਾ ਜੀ
0: ਅਸੀਂ ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ ਤਾਂ
1: ਹਾਂਜੀ
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: अच्छा
0: ਤੇ
1: जी
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ਆਈਟੀਆਈ ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ਆਈਟੀਆਈ ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
0: ਤੇ
1: जी
0: ਹੁਣ ਅਸੀਂ ਆਈਟੀਆਈ ਕਰਾਂਗੇ ਤਾਂ ਅਸੀਂ ਵੀ ਫ੍ਰੀ ਉਹ ਹੋ ਜਾਣਾ ਹੈ। ਇਸ ਕਰਕੇ ਆਈਟੀਆਈ, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ ਬੀਐਡ ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
0: ਹੈ,
1: जी हाँ जी
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ। ਕਿਉਂਕਿ ਦੇਖੋ ਆਈਟੀਆਈ ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: हाँ जी
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
0: ਅਸੀਂ
1: जी
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ,
1: हाँ
0: ਜਿੱਦਾਂ
1: जी
0: ਆਈਟੀਆਈ ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ਆਈਟੀਆਈ ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: अच्छा जी
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ
1: हाँ
0: ਸਾਨੂੰ ਉਹਦੇ
1: जी
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
0: ਤਾਂ
1: जी
0: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
0: ਲਈਏ।
1: एक गल दसो भी जो लड़कियां ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: अच्छा जी
0: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: अच्छा जी
0: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: हाँ
0: ਕਿ
1: जी
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਹੈ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: हाँ
0: ਠੀਕ
1: जी
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ, ਬਟ
1: अच्छा जी
0: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: अच्छा जी
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: अच्छा
0: ਕਿ
1: जी
0: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: हाँ
0: ਸਵੈ
1: जी
0: ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: अच्छा जी
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: अच्छा जी
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ
0: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ,
0: ਜੀ
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉਤੇ ਨਿੱਘਾ ਸਵਾਗਤ ਹੈ ਜੀ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਲੈ ਕੇ ਹਾਜ਼ਰ ਹਾਂ ਲਾਈਵ ਪ੍ਰੋਗਰਾਮ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਥੋੜੀ ਜਿਹੀ ਪਹਿਲਾਂ ਦਿੱਕਤ ਸੀਗੀ ਤੇ ਉਮੀਦ ਕਰਦੇ ਹਾਂ ਹੁਣ ਸਾਰਾ ਤੱਕ ਕੁਝ ਜਿਹੜਾ ਤੁਹਾਡੇ ਤੱਕ ਆਵਾਜ਼ ਸਾਰੀ ਸਹੀ ਸਲਾਮਤ ਜਿਹੜੀ ਪਹੁੰਚ ਰਹੀ ਹੋਏਗੀ। ਡਿਵਾਈਸ ਜਿਹੜੀਆਂ ਨੇ ਹਰ ਤਕਰੀਬਨ ਹਫ਼ਤੇ ਦੇ ਵਿੱਚ ਕਿਤੇ ਨਾ ਕਿਤੇ ਅਪਲੋਡ ਅਪਡੇਟ ਹੁੰਦੀਆਂ ਨੇ ਜੀ, ਤੇ ਉਸਦੇ ਕਰਕੇ ਪਤਾ ਵੀ ਨਹੀਂ ਲੱਗਦਾ। ਫਿਰ ਜਦੋਂ ਧਿਆਨ ਮਾਰਦੇ ਹਾਂ ਇਕਦਮ ਤੇ ਝਾਤ ਪੈਂਦੀ ਹੈ ਤੇ ਮਸਲੇ ਸਾਹਮਣੇ ਆਉਂਦੇ ਨੇ, ਹਾਲਾਤ ਜਿਹੜੇ ਨੇ ਬਦਲੇ ਨਜ਼ਰ ਆਉਂਦੇ ਆ। ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਬਾਕੀ ਗਲੇ ਦੀ ਥੋੜੀ ਪਰੇਸ਼ਾਨੀ ਹੈ ਤੇ ਜਿੰਨਾ ਵੀ ਸਮਾਂ ਜਿਹੜਾ ਲੱਗੇਗਾ ਉਮੀਦ ਕਰਦੇ ਹਾਂ ਚੰਗਾ ਹੀ ਲੱਗੇਗਾ ਤੇ ਉਮੀਦ ਦੇ ਨਾਲ ਤੁਰਦੇ ਹਾਂ। 2 ਘੰਟੇ ਤਾਂ ਘੱਟੋ ਘੱਟ 1.5 ਘੰਟਾ ਲਾਉਣ ਦੀ ਕੋਸ਼ਿਸ਼ ਰਹੇਗੀ। ਬਾਕੀ ਤੁਹਾਡਾ ਸਾਥ ਜਿਹੜਾ ਜਿਵੇਂ ਜਿਵੇਂ ਸਾਥ ਨਿਭਾਵੋਗੇ ਉਸ ਦੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਣੀਆਂ ਤੇ ਨਾਲ ਦੀ ਨਾਲ ਰਿਸ਼ਤੇ ਦੀਆਂ ਖ਼ਬਰਾਂ ਤੇ ਬਹੁਤ ਸਾਰੇ ਖੁਲਾਸੇ ਅੱਜ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੇ ਨਾਲ ਕਿਰਤ ਦੀ ਗੱਲ ਵੀ ਕਰਾਂਗੇ। ਕਿਰਤ ਦਾ ਦੀਵਾ ਦੂਜੇ ਪਾਸੇ ਬੇਈਮਾਨੀ ਜਿਹੜੀ ਹੈ ਬਣ ਰਹੀ ਹੈ ਤੇ ਇਸੇ ਤਰ੍ਹਾਂ ਸੀਐਮ ਮਾਨ ਜਿਹੜੇ ਨੇ ਪੰਜਾਬ ਸਵਾਲਾਂ ਦੇ ਘੇਰੇ ਦੇ ਵਿੱਚ ਫਸ ਚੁੱਕੇ ਆ ਪਰਿਵਾਰ ਦੇ ਨਾਲ ਵੀ ਤੇ DGP ਦੇ ਲਈ ਜਿਹੜਾ ਮੁਸੀਬਤ ਬਣ ਗਿਆ ਇੱਕ 9 ਪੰਨਿਆਂ ਦੀ ਚਿੱਠੀ ਤੇ ਪੰਜਾਬ ਦੇ ਵਿੱਚ ਭਾਜਪਾ ਦੀ ਜਿਹੜੀ ਹੈ ਬੱਲੇ ਬੱਲੇ ਤੇ ਦੇਖਦੇ ਹਾਂ ਕੀ ਕੁਝ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਦੇ ਦੌਰਾਨ ਤੇ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਬਾਅਦ ਵੱਲ ਨੂੰ ਜਿਹੜੀ ਬਾਤ ਪਾਉਂਦੇ ਹਾਂ ਤੇ ਕਾਫੀ ਇੰਟਰਸਟਿੰਗ ਜਿਹੜਾ ਅੱਜ ਦਾ ਵਿਚਾਰ ਹੈ ਸੋਚਣ ਲਈ ਵੀ ਮਜਬੂਰ ਕਰਦਾ ਹੈ ਤੇ ਉਹਨਾਂ ਦੇਸ਼ ਭਗਤਾਂ ਨੂੰ ਸਲਾਮ ਵੀ ਕਰਦਾ ਹੈ। ਤੇ ਅੱਜ 17 ਅਗਸਤ 2026 ਦਾ ਦਿਹਾੜਾ ਤੇ ਦੋਸਤੋ ਸੋਮਵਾਰ ਦਾ ਦਿਨ ਹੈ। ਮਾਲ ਜੀ ਕਹਿੰਦੇ ਨੇ ਸਭ ਕੁਝ ਠੀਕ ਠਾਕ ਬਿਲਕੁਲ ਸਹੀ ਚੱਲ ਰਿਹਾ, ਸ਼ੁਕਰੀਆ ਜੀ, ਧੰਨਵਾਦ ਹੈ ਜੀ। ਤੇ ਸਤਿ ਸ੍ਰੀ ਅਕਾਲ ਭੇਜੀ ਹੈ ਦਵਿੰਦਰ ਭਾਰਤ ਜੀ ਨੇ UAE ਤੋਂ ਤੇ ਅਮੈਰੀਕਾ ਤੋਂ ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਭੇਜੀ ਹੈ ਸਤਿ ਸ੍ਰੀ ਅਕਾਲ ਤੇ ਇਕਬਾਲ ਬਾਂਗੜ ਜੀ ਨੇ ਅਮੈਰੀਕਾ ਤੋਂ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਤੇ ਇਸੇ ਤਰ੍ਹਾਂ ਸਮਰਜੀਤ ਸਿੰਘ ਸ਼ੰਮੀ ਸਾਡੀ ਟੀਮ ਦੇ ਵੱਲੋਂ ਵੀ ਸੁਨੇਹਾ ਆ ਚੁੱਕਿਆ ਮਹਿਫਲ ਮਿੱਤਰਾਂ ਦੀ ਜਿਹੜਾ ਅਪਡੇਟ ਕਹਿੰਦੇ ਹਾਂਜੀ ਭਾਜੀ ਮੈਂ ਕੀਤਾ ਸੀ ਅਪਡੇਟ, ਕੁਝ ਹੋ ਸਕਦਾ ਬਾਅਦ ਚੋਂ, ਚਲੋ ਮੈਂ ਕੋਸ਼ਿਸ਼ ਕਰ ਲਾਂਗਾ ਨਾਲ ਨਾਲ ਜੇ ਕੁਝ ਹੋ ਸਕਦਾ ਕਿ ਤਬਦੀਲੀ ਕਰਨੀ ਪਵੇ, ਵੈਸੇ ਮੈਂ ਕੋਸ਼ਿਸ਼ ਕੀਤੀ ਹੈ। ਤੇ ਐਪ ਦੋਸਤੋ ਜਿਹੜੀ ਹੈ ਨਵੀਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਹਦੇ ਉੱਤੇ ਜਿਹੜੀ ਟ੍ਰਾਇਲ ਚੱਲ ਰਹੀ ਹੈ ਤੇ ਕੁਝ ਦਿਨਾਂ ਤੱਕ ਤੁਹਾਡੇ ਜਿਹੜਾ ਹਵਾਲੇ ਕਰ ਦੇਣੀ ਹੈ ਤੇ ਪੁਰਾਣੀ ਐਪ ਜਿਹੜੀ ਹੈ ਉਹਨੂੰ ਜਿਹੜਾ ਅਪਡੇਟ ਕੀਤਾ ਜਾ ਰਿਹਾ ਤਾਂ ਕਿ ਵਧੀਆ ਤਰੀਕੇ ਦੇ ਨਾਲ ਦੁਨੀਆ ਦੇ ਨਾਲ ਸੰਗ ਤੁਰਨਾ ਪੈਣਾ ਹੈ ਕਿਉਂਕਿ ਜਿਹੜੀਆਂ ਟੈਕਨੀਕ ਹੈ ਹੌਲੀ ਹੌਲੀ ਪੁਰਾਣੀ ਹੋ ਜਾਂਦੀ ਹੈ ਤੇ ਉਹਨੂੰ ਫਿਰ ਛੱਡਣਾ ਵੀ ਪੈਂਦਾ ਹੈ ਤੇ ਨਵੀਂ ਨੂੰ ਅਪਣਾਉਣਾ ਪੈਂਦਾ ਹੈ। ਜੇ ਨਾ ਅਪਣਾਈਏ ਤਾਂ ਫਿਰ ਬੰਦਾ ਪਿੱਛੇ ਰਹਿ ਜਾਂਦਾ ਹੈ। ਤੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਪਿੱਛੇ ਛੱਡ ਕੇ ਅੱਗੇ ਵਧਣਾ ਵੀ ਪੈਂਦਾ ਹੈ ਤੇ ਨਾਲ ਦੀ ਨਾਲ ਜਿਹੜੀਆਂ ਕੁਝ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਗੱਲਾਂ ਬਾਤਾਂ ਜਾਂ ਹੋਰ ਸਾਰੇ ਸਿਲਸਿਲੇ ਨੇ ਉਹ ਬੁਰਾਈਆਂ ਨੂੰ ਛੱਡ ਕੇ ਚੰਗਿਆਈਆਂ ਨੂੰ ਜਿਹੜਾ ਪੱਲੇ ਬੰਨਣ ਦੀ ਜ਼ਰੂਰਤ ਹੁੰਦੀ ਹੈ ਤੇ ਉਹਨੂੰ ਆਪਾਂ ਬੰਨਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਦੋਸਤੋ ਹੁਣ ਤੋਂ ਲੈ ਕੇ ਗੱਲਬਾਤ ਕਰਦੇ ਹਾਂ, ਸਟੂਡੀਓ ਦਾ ਨੰਬਰ +358 44 976 1969 ਬਾਟ ਹੈ ਤੇ ਉੱਪਰ ਜਿਹੜਾ ਫਲੈਸ਼ ਵੀ ਹੋ ਰਿਹਾ ਤੁਹਾਡੇ ਲਈ। ਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ, 9:30 ਵਜੇ ਭਾਰਤੀ ਸਮਾਂ ਜਿਹੜਾ ਸ਼ੁਰੂ ਹੋ ਜਾਂਦਾ ਹੈ ਤੇ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੇ ਇਸੇ ਤਰ੍ਹਾਂ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਆਪਣੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਭਾਰਤੀ ਸਮੇਂ ਦੇ ਅਨੁਸਾਰ ਜੁੜਦੇ ਆ ਸੈਟਰਡੇ ਤੇ ਸੰਡੇ ਨੂੰ ਜੀ 2 ਦਿਨ ਤੇ 5 ਦਿਨ ਮੇਰੀ ਡਿਊਟੀ ਹੁੰਦੀ ਹੈ ਤੁਹਾਡੇ ਨਾਲ ਜੁੜਨ ਦੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਸੁਣਨ ਦੀ ਤੇ ਸੁਣਾਉਣ ਦੀ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਤੁਹਾਡੇ ਰਾਹ ਦੇ ਵਿੱਚ ਚਾਹੇ ਗੁਲਾਬ ਦੇ ਫੁੱਲ ਆਉਣ ਜਾਂ ਕੰਢੇ ਆਉਣ, ਉਹਨਾਂ ਦੇ ਬਿਨਾਂ ਰੁਕਿਆ ਜਿਹੜਾ ਤੁਰਦੇ ਜਾਣ ਦੇ ਵਿੱਚ ਹੀ ਕਹਿੰਦੇ ਤਰੱਕੀ ਹੁੰਦੀ ਹੈ ਕਿਉਂਕਿ ਸੂਲਾਂ ਵੀ ਆਉਣੀਆਂ ਨੇ ਤੇ ਚੰਗੀਆਂ ਚੀਜ਼ਾਂ ਵੀ ਆਉਣੀਆਂ ਨੇ, ਮਾੜੀਆਂ ਚੀਜ਼ਾਂ ਵੀ ਆਉਣੀਆਂ ਨੇ, ਲੋਕਾਂ ਨੇ ਰੌਲਾ ਵੀ ਪਾਉਣਾ ਹੈ ਵੀ ਖਾਂਦਾ ਕਿਉਂ ਆ, ਪੀਂਦਾ ਕਿਉਂ ਆ। ਪਰ ਉਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਰਾਹ ਦੇ ਉੱਤੇ ਤੁਸੀਂ ਤੁਰਨਾ ਚਾਹੁੰਦੇ ਹੋ, ਚੱਲਣਾ ਚਾਹੁੰਦੇ ਹੋ, ਸਮਾਜ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ, ਇਹਨਾਂ ਚੀਜ਼ਾਂ ਨੂੰ ਪਛਾੜ ਕੇ ਹੀ, ਪਰੇ ਰੱਖ ਕੇ, ਵੱਖਰਾ ਕਰਕੇ ਹੀ ਜਿਹੜਾ ਅੱਗੇ ਵੱਧ ਸਕਦੇ ਹਾਂ। ਨਹੀਂ ਤਾਂ ਫਿਰ ਉਹ ਕੰਢੇ ਜਿਹੜੇ ਨੇ, ਫੁੱਲ ਵੀ ਜਿਹੜੇ ਫਿਰ ਕੰਢਿਆਂ ਵਾਂਗੂ ਲੱਗਦੇ ਆ। ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੇ ਵਿੱਚ ਅੱਗੇ ਵੱਧਦਿਆਂ 17 ਅਗਸਤ 1909 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਪੈਟਿਨ ਵਿਲੇ ਜੇਲ੍ਹ ਦੇ ਵਿੱਚ ਲੰਡਨ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਕਿਉਂ ਦਿੱਤੀ ਗਈ ਸੀ ਉਹਨਾਂ ਨੂੰ ਯਾਦ ਕਰਾਂਗੇ ਅੱਜ ਦੇ ਦਿਹਾੜੇ ਦੇ ਉੱਤੇ, ਉਹਨਾਂ ਦਾ ਦਿਨ ਹੈ। 1947 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਬਾਰਡਰ ਦੇ ਉੱਤੇ ਰੈਡਿਕ ਲਾਈਫ ਜਿਹੜਾ ਸੀ ਲਾਈਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ। 1988 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੀਆ ਉਲ ਹੱਕ ਦੀ ਹਵਾਈ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਜਿਵੇਂ ਪਹਿਲਾਂ ਮੈਂ ਜ਼ਿਕਰ ਕਰਕੇ ਹਟਿਆ ਦੋਸਤੋ ਦੇਸ਼ ਭਗਤਾਂ ਦਾ, ਉਹਨਾਂ ਦੇ ਵਿੱਚ ਅੱਜ ਦੇ ਦਿਨ ਦੇ ਉੱਤੇ ਤਵਾਰੀਖ ਦੇ ਉੱਤੇ ਉਹਨਾਂ ਨੇ ਹਸਤਾਖਰ ਕੀਤੇ ਹੈ। ਦੇਸ਼ ਭਗਤ ਮਦਨ ਲਾਲ ਢੀਂਗਰਾ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ 1 ਜੁਲਾਈ 1909 ਨੂੰ ਭਾਰਤੀ ਵਪਾਰੀਆਂ ਨੇ ਇੰਪੀਰੀਅਲ ਸਕੂਲ ਦੇ ਵਿੱਚ ਹੋ ਰਹੇ ਸਮਾਗਮ ਦੇ ਵਿੱਚ ਉੱਚ ਅਧਿਕਾਰੀ ਲਾਰਡ ਕਰਜ਼ਨ ਨੂੰ ਖਾਸ ਤੌਰ ਦੇ ਉੱਤੇ ਬੁਲਾਇਆ ਸੀ ਤੇ ਸਮਾਰੋਹ ਦੇ ਖਤਮ ਹੋਣ ਦੇ ਉੱਤੇ ਮਦਨ ਲਾਲ ਢੀਂਗਰਾ ਨੇ ਕਰਜ਼ਨ ਵਾਇਰਲੀ ਨੂੰ ਜਿਹੜਾ ਸੀ ਆਪਣੇ ਵੱਲ ਬੁਲਾਇਆ। ਜਦ ਉਹ ਨੇੜੇ ਆਇਆ ਤਾਂ ਉਸਨੇ ਜਿਹੜਾ ਸੀ ਆਪਣੇ ਢੀਂਗਰਾ ਉਹਨਾਂ ਨੇ ਪਿਸਤੌਲ ਦੇ ਨਾਲ ਗੋਲੀਆਂ ਮਾਰ ਕੇ ਉਸ ਨੂੰ ਮਾਰਤਾ। ਉਸ ਸਮੇਂ ਡਾਕ ਵਾਸ ਉਸਨੂੰ ਫੜਨ ਲੱਗਿਆ ਤਾਂ ਉਸਨੂੰ ਵੀ ਮਾਰ ਦਿੱਤਾ ਗਿਆ। ਅਸਲ ਦੇ ਵਿੱਚ ਮਦਨ ਲਾਲ ਢੀਂਗਰਾ ਭਾਰਤ ਦੇ ਸਾਬਕਾ ਵਾਇਸ ਰਾਏ ਲਾਰਡ ਕਰਜ਼ਨ, ਸਾਬਕਾ ਸੈਕਟਰੀ ਆਫ ਸਟੇਟ ਲਾਰਡ ਮਾਰਲੀ ਤੇ ਸਰ ਕਰਜ਼ਨ ਵਾਇਲੀ ਤਿੰਨਾਂ ਨੂੰ ਹੀ ਇਕੱਠੇ ਮਾਰਨਾ ਚਾਹੁੰਦਾ ਸੀਗਾ, ਪਰ ਸਮਾਗਮ ਦੇ ਵਿੱਚ ਕਿਸੇ ਕਾਰਨ ਸਿਰਫ ਸਰ ਕਰਜ਼ਨ ਵਾਇਲੀ ਹੀ ਜਿਹੜਾ ਪਹੁੰਚਿਆ ਹੋਇਆ ਸੀ। ਉਸਨੂੰ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਤਾ, ਭੱਜਿਆ ਨਹੀਂ ਤੇ ਉਹਨੇ ਦੱਸਿਆ ਕਿ ਕਰਜ਼ਨ ਵਾਇਰਲੀ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਉੱਪਰ ਕਰੜੀ ਨਜ਼ਰ ਰੱਖਦਾ ਸੀ, ਜਿਸ ਕਰਕੇ ਉਹ ਉਸ ਤੋਂ ਔਖੇ ਸਨ। ਜੇਲ੍ਹ ਦੇ ਵਿੱਚ ਚੱਲੇ ਉਹਨਾਂ ਦੇ ਉੱਤੇ ਮੁਕੱਦਮੇ ਦੇ ਦੌਰਾਨ ਉਹਨੇ ਕੋਈ ਵਕੀਲ ਨਹੀਂ ਸੀ ਕੀਤਾ। ਉਸਦੇ ਪਰਿਵਾਰ ਨੇ ਉਸਨੂੰ ਆਪਣਾ ਮੈਂਬਰ ਮੰਨਣ ਤੋਂ ਨਾ ਕਰਤੀ ਤੇ ਕਿਉਂਕਿ ਇਸਦਾ ਪਿਤਾ ਜਿਹੜਾ ਸੀ ਢੀਂਗਰਾ ਉਹਨਾਂ ਦੇ ਜੋ ਪਿਤਾ ਸੀ ਡਾਕਟਰ ਸਾਹਿਬ ਦਿੱਤਾ ਮੱਲ ਇੰਗਲੈਂਡ ਤੋਂ ਸਿੱਧਾ ਕੱਪੜਾ ਲਿਆ ਕੇ ਵੇਚਦਾ ਹੁੰਦਾ ਸੀ, ਜੋ ਵੱਡਾ ਵਪਾਰੀ ਤੇ ਅੰਗਰੇਜ਼ਾਂ ਦਾ ਪਿੱਠੂ ਸੀ। ਬੜੇ ਲੈਂਡਲੋਰਡ ਜਿਹੜਾ ਪਰਿਵਾਰ ਦੇ ਵਿੱਚੋਂ ਸੀ, ਕੁਝ ਮਤਲਬ ਕਿ ਕਿਸੇ ਚੀਜ਼ ਦੀ ਘਾਟ ਨਹੀਂ ਸੀ। ਜੀ ਟੀ ਰੋਡ ਮਾਡਲ ਟਾਊਨ ਦੇ ਸਾਹਮਣੇ 6 ਕੋਠੀਆਂ ਦੇ ਉੱਤੇ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਦੇ ਵਿੱਚ 21 ਮਕਾਨ ਕਿਰਾਏ ਦੇ ਉੱਤੇ ਦੇਣ ਦੇ ਲਈ ਬਣਾਏ ਸਨ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਕਈ ਨੇ ਹੱਲੇ ਵੀ ਹੈਗੇ ਹੈ। ਉਨੀ ਦਿਨੀ ਡਾਕਟਰ ਸਾਹਿਬ ਇਕੱਲੇ ਹੀ ਵਿਅਕਤੀ ਸਨ ਜਿਨ੍ਹਾਂ ਦੇ ਕੋਲ ਕਾਰ ਸੀਗੀ। ਮਦਨ ਲਾਲ ਢੀਂਗਰਾ ਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਸੀ ਕਿ ਮੈਂ ਇਹ ਕੰਮ ਕਿਸੇ ਦੀ ਸਲਾਹ ਤੋਂ ਬਗੈਰ ਕੀਤਾ ਹੈ ਤੇ ਮੈਂ ਆਪਣੇ ਦੇਸ਼ ਵਾਸੀਆਂ ਤੇ ਹੋ ਰਹੇ ਜ਼ੁਲਮਾਂ ਦਾ ਜਿਹੜਾ ਬਦਲਾ ਲਿਆ। ਇਸ ਦੇ ਵਿੱਚ ਸਿਰਫ ਆਪਣੀ ਜ਼ਮੀਰ ਦੀ ਜਿਹੜੀ ਸਲਾਹ ਲਈ ਹੈ, ਹੋਰ ਕਿਸੇ ਦੀ ਨਹੀਂ। 17 ਅਗਸਤ 1909 ਨੂੰ ਬੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦਾ ਹੋਇਆ ਆਪਣੀ ਆਹੂਤੀ ਦੇਸ਼ ਹਿੱਤ ਪਾ ਗਿਆ ਤੇ ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਹੁੰਦਾ ਹੈ, ਤਕਰੀਬਨ 200 ਸਾਲ ਪਹਿਲਾਂ ਦੀ ਗੱਲ ਜਦੋਂ ਕਰ ਲਓ ਤੇ 21ਵੀਂ ਸਦੀ ਚੱਲਦੀ ਹੈ। ਟ੍ਰਿਬਿਊਨ ਅਨੁਸਾਰ 1887 ਲਿਖਿਆ ਜਾਂਦਾ ਹੈ ਤੇ ਉਹਨਾਂ ਨੂੰ ਕੱਟੜਾ ਸ਼ੇਰ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ। ਉਹ 8 ਭੈਣ ਭਰਾਵਾਂ ਦੇ ਵਿੱਚੋਂ ਜਿਹੜੇ ਸਨ 7ਵੇਂ ਨੰਬਰ ਦੇ ਉੱਤੇ ਸਨ ਤੇ ਛੋਟੇ ਹੋਣ ਕਰਕੇ ਲਾਡਲੇ ਆਪਣੇ ਅੰਗਰੇਜ਼ ਭਗਤ ਪਰਿਵਾਰ ਤੋਂ ਅੱਡ ਰਹਿ ਕੇ ਉਹਨਾਂ ਬੈਂਕ ਦੇ ਵਿੱਚ ਕਲਰਕ, ਮਿੱਲ ਮਜ਼ਦੂਰ, ਟਾਂਗਾ ਤੇ ਕਿਸ਼ਤੀ ਚਲਾਉਣ ਦੀ ਨੌਕਰੀ ਵੀ ਕੀਤੀ। ਗੌਰਮੈਂਟ ਕਾਲਜ ਲਾਹੌਰ ਤੋਂ FSC ਕਰਕੇ 1906 ਦੇ ਵਿੱਚ ਇੰਜੀਨੀਅਰਿੰਗ ਦੀ ਜਿਹੜੀ ਉੱਚ ਵਿੱਦਿਆ ਕਰਨ ਦੇ ਲਈ ਲੰਡਨ ਚਲੇ ਗਏ। ਯੂਨੀਵਰਸਿਟੀ ਦੇ ਵਿੱਚ ਪੜ੍ਹਦਿਆਂ ਉਹਨਾਂ ਦਾ ਜਿਹੜਾ ਸੰਪਰਕ ਕ੍ਰਾਂਤੀਕਾਰੀ ਵਿਦਿਆਰਥੀਆਂ ਦੇ ਨਾਲ ਹੁੰਦਾ ਹੈ ਤੇ ਮਾਰਚ 1928 ਦੇ ਕੀਰਤੀ ਰਸਾਲੇ ਦੇ ਵਿੱਚ ਸ਼ਹੀਦ ਭਗਤ ਸਿੰਘ ਨੇ ਢੀਂਗਰਾ ਦੇ ਬਾਰੇ ਲਿਖਿਆ, ਇੱਕ ਰਾਤ ਮਦਨ ਲਾਲ ਢੀਂਗਰਾ ਨੇ ਇੱਕ ਵਾਰ ਵੀਰ ਸਵਾਰਕਰ ਨੂੰ ਕਿਹਾ ਸੀ ਕਿ ਮੈਂ ਦੇਸ਼ ਦੇ ਲਈ ਜਾਨ ਦੇ ਸਕਦਾ ਤੇ ਉਹਨਾਂ ਦੀ ਹਿੰਮਤ ਦੀ ਪਰਖ ਵਾਸਤੇ ਸਵਾਰਕਰ ਨੇ ਉਸ ਨੂੰ ਜਿਹੜਾ ਸੀ ਮੇਜ਼ ਦੇ ਉੱਤੇ ਹੱਥ ਰੱਖਣ ਦੇ ਲਈ ਕਿਹਾ। ਜਦ ਉਹਨਾਂ ਹੱਥ ਮੇਜ਼ ਦੇ ਉੱਤੇ ਰੱਖਿਆ ਤਾਂ ਸਵਾਰਕਰ ਨੇ ਤਿੱਖਾ ਸੂਆ ਜਿਹੜਾ ਸੀ ਮਾਰ ਕੇ ਅਗਲੇ ਪਾਰ ਕਰ ਦਿੱਤਾ, ਪਰ ਉਹਨਾਂ ਉਫ ਨਾ ਕੀਤੀ ਸੀ। ਸਵਾਰਕਰ ਨੇ ਉਸੇ ਹੀ ਵੇਲੇ ਗੱਲ ਵਕੜੀ ਉਹਦੇ ਵਿੱਚ ਲੈ ਲਿਆ ਉਹਨੂੰ ਆਪਣੀ ਚ ਤੇ ਦੇਸ਼ ਦੇ ਵਿੱਚ ਖੁਦੀ ਰਾਮ ਤੇ ਘਨੱਈਆ ਲਾਲ ਦੱਤ ਦੀਆਂ ਕੁਰਬਾਨੀਆਂ ਤੋਂ ਵੀ ਉਹ ਬਹੁਤ ਪ੍ਰਭਾਵਿਤ ਹੋਏ। 67 ਸਾਲ ਦੇ ਬਾਅਦ ਢੀਂਗਰਾ ਦੀਆਂ ਦਸੰਬਰ 1976 ਨੂੰ ਅਸਥੀਆਂ ਜੜੀਆਂ ਪਹੁੰਚੀਆਂ, ਜਿਨ੍ਹਾਂ ਦਾ 20 ਦਸੰਬਰ ਨੂੰ ਮਾਲ ਮੰਡੀ ਅੰਮ੍ਰਿਤਸਰ ਦੇ ਪਾਸ ਸੰਸਕਾਰ ਕੀਤਾ ਗਿਆ ਤੇ ਇਸ ਸਥਾਨ ਦੇ ਉੱਤੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਗਿਆਨੀ ਜੈਲ ਸਿੰਘ ਉਹਨਾਂ ਨੇ ਸਮਾਰਕ ਬਣਾਉਣ ਦਾ ਜਿਹੜਾ ਨੀਂਹ ਪੱਥਰ ਰੱਖਿਆ ਸੀ ਤੇ ਅੰਮ੍ਰਿਤਸਰ ਦੇ ਮੁੱਖ ਬੱਸ ਸਟੈਂਡ ਦਾ ਨਾਮ ਵੀ ਮਦਨ ਲਾਲ ਢੀਂਗਰਾ ਦੇ ਨਾਮ ਦੇ ਉੱਪਰ ਰੱਖਿਆ ਗਿਆ ਹੈ। ਲਓ ਦੋਸਤੋ, ਇਹ ਸਨ ਜੀ ਉਹ ਸ਼ਖਸੀਅਤਾਂ ਜੋ ਕਹਿਣੀ ਤੇ ਕਰਨੀ ਦੀਆਂ ਪੂਰੀਆਂ ਸਨ, ਦੌਲਤਾਂ ਸ਼ੋਹਰਤਾਂ ਹੁੰਦੇ ਸਮੇਂ ਵੀ ਮਤਲਬ ਕਿ ਦੇਸ਼ ਦੇ ਲੇਖੇ ਲਾ ਦਿੱਤੀਆਂ ਨੇ ਜਿੰਦੜੀਆਂ। ਦੇਸ਼ ਭਗਤ ਮਦਨ ਲਾਲ ਢੀਂਗਰਾ ਸਾਹਿਬ ਦਾ ਜ਼ਿਕਰ ਅੱਜ ਦੇ ਦਿਹਾੜੇ ਦੇ ਉੱਤੇ ਤੇ ਉਹਨਾਂ ਨੂੰ ਸ਼ਹਾਦਤ ਨੂੰ ਸਲਾਮ ਹੈ ਜੀ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੇ ਜਿਹੜਾ ਜੋ ਹਾਲਾਤ ਨੇ ਦੁਨੀਆਦਾਰੀ ਦੇ ਤੇ ਉਹਨਾਂ ਦੇ ਉੱਤੇ ਗੱਲਬਾਤ ਚੱਲਦੇ ਆ, ਕਰਦੇ ਆ ਕੀ ਕਹਿੰਦੀਆਂ ਨੇ ਖਬਰਾਂ ਦੇਸ਼ ਵਿਦੇਸ਼ ਦੀਆਂ ਤੇ ਲਾਈਨਾਂ ਤੁਹਾਡੇ ਤੱਕ ਜਿਹੜੀਆਂ 20 ਮਿੰਟ ਤੱਕ ਖੋਲ ਦਿੱਤੀਆਂ ਜਾਣਗੀਆਂ। ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੁਰਿੰਦਰ ਕੌਰ ਮਾਲ ਜੀ, ਕੁਲਦੀਪ ਸਿੰਘ ਬਾਈ ਜੀ ਜੁੜੇ ਆ ਸਤਿ ਸ਼੍ਰੀ ਅਕਾਲ, ਪਿੰਡ ਰਤਨਗੜ੍ਹ ਅੰਮ੍ਰਿਤਸਰ ਤੋਂ। ਆਪਣੇ ਜਿਵੇਂ ਕਿ ਮਦਨ ਲਾਲ ਢੀਂਗਰਾ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਇਲਾਕਿਆਂ ਦੇ ਵਿੱਚੋਂ ਗੱਲ ਕਰਦੇ ਆ ਤੇ ਉਹਨਾਂ ਦਾ ਸੁਨੇਹਾ ਆ ਜੀਆਂ ਨੂੰ ਜੀ, ਸਵਾਗਤ ਹੈ ਬਾਈ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਪਰਮਿੰਦਰ ਜੀ ਬੰਨ ਜੀ ਫਗਵਾੜੇ ਤੋਂ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਆਪਣੇ ਇਕਬਾਲ ਮਾਂਗੜ ਜੀ US ਤੋਂ ਸਤਿ ਸ਼੍ਰੀ ਅਕਾਲ, ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ, ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਤੇ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਲੋ ਦੋਸਤੋ, ਗੱਲ ਕਰਦੇ ਆ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਕੀ ਕਹਿੰਦੀਆਂ ਨੇ। ਕਿਰਤ ਦਾ ਦੀਵਾ ਜਿਹਦੀ ਆਪਾਂ ਗੱਲ ਕੀਤੀ ਹੈ, ਤੇ ਦੂਸਰੇ ਪਾਸੇ ਬੇਈਮਾਨੀ ਦਾ ਦੌਰ ਜਿਹੜਾ ਜਾਰੀ ਹੈ, ਜਿਹਦੇ ਵਿੱਚ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਭਾਜਪਾ ਭਾਰੀ ਹੈ ਤੇ ਦੂਸਰੇ ਪਾਸੇ DGP ਦੇ ਲਈ ਮੁਸੀਬਤ ਬਣ ਗਈ ਹੈ। 9 ਸਫਿਆਂ ਦੀ ਚਿੱਠੀ ਤੇ ਦੂਸਰੇ ਪਾਸੇ ਤੀਸਰੇ ਪਾਸੇ ਕਹਿ ਲਈਏ CM ਮਾਨ ਸਾਹਿਬ ਜਿਹੜੇ ਨੇ ਪਰਿਵਾਰ ਦੇ ਸਮੇਤ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਚੁੱਕੇ ਆ। ED ਤੋਂ ਲੈ ਕੇ ਹੋਰ ਸਾਰੇ ਮੁੱਦੇ ਜਿਹੜੇ ਨੇ ਉਹਨਾਂ ਦੇ ਵੱਲ ਨੂੰ ਇਸ਼ਾਰੇ ਕਰ ਰਿਹਾ ਤੇ ਦੇਖਦੇ ਆ ਅਗਲੀਆਂ ਖਬਰਾਂ ਕੀ ਕਹਿੰਦੀਆਂ ਨੇ ਕਿ ਸੱਤਾ ਜਿਹੜੀ ਆ ਗਲਿਆਰਿਆਂ ਦੇ ਵਿੱਚ ਹੋ ਰਹੇ ਫੈਸਲੇ ਆਮ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਰਹੇ ਨੇ। ਪੰਜਾਬ ਦੀ ਸਿਆਸਤ ਤੋਂ ਲੈ ਕੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਏਅਰ ਇੰਡੀਆ ਦੇ ਪਾਇਲਟਾਂ ਦੀ ਡਰੱਗ ਟੈਸਟਿੰਗ, ਮੈਡੀਕਲ ਦਾਖਲਿਆਂ ਦੇ ਵਿੱਚ ਜਿਹੜਾ ਹੈ ਡੋਮਿਸਾਈਲ ਵਿਵਾਦ ਤੇ ਕੈਨੇਡਾ ਦੇ ਟਰੱਕਿੰਗ ਸੰਕਟ ਦੇ ਵਿੱਚ ਜਿਹੜਾ ਜੋ ਹਾਲਾਤ ਬਣ ਰਹੇ ਨੇ, ਦੁਨੀਆਂ ਭਰ ਦੇ ਵਿੱਚ ਵੱਧ ਰਹੇ ਜੰਗੀ ਤਣਾਅ ਦੇ ਵਿੱਚ ਅੱਜ ਜਿਹੜੀ ਗੱਲਬਾਤ ਕਰਾਂਗੇ ਤੇ ਇਸੇ ਤਰ੍ਹਾਂ ਹੀ ਖੁੱਲੀ ਬਾਤ ਵੀ ਨਾਲ ਨਾਲ ਚੱਲੇਗੀ ਤੇ ਕਿਰਤ ਦਾ ਸੰਕਲਪ ਜਿਹੜਾ ਉਹਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਗੱਲਬਾਤ ਕਰ ਰਿਹਾ ਸੀ ਸੱਜਣਾ ਮਿੱਤਰਾਂ ਦੇ ਨਾਲ ਤੇ ਥੋੜੀ ਜਿਹੀ ਚਰਚਾ ਚੱਲੀ ਸੀ ਇਹਦੇ ਉੱਤੇ ਕਿ ਅਸਲ ਦੇ ਵਿੱਚ ਲੱਗਦਾ ਕਿ ਕਿਰਤ ਦਾ ਕੰਸੈਪਟ ਚਾਹੇ ਗੁਰੂ ਨਾਨਕ ਸਾਹਿਬ ਨੇ ਭਾਰਤੀ ਖਿੱਤੇ ਪੰਜਾਬ ਦੇ ਵਿੱਚ ਜਦੋਂ ਸ਼ੁਰੂ ਕੀਤਾ ਆਪਣੀ ਜਿਹੜਾ ਹਲ ਦੀ ਮੁੰਨੀ ਫੜ ਕੇ ਜਿਹੜਾ 14 ਸਾਲ ਵਾਹੀ ਵੀ ਕੀਤੀ ਤੇ ਹੋਰ ਸਾਰਾ ਸਿਲਸਿਲਾ ਕੀਤਾ, ਪਰ ਅਸੀਂ ਉਸ ਕਹਿਣੀ ਤੇ ਕਰਨੀ ਤੋਂ ਥੋੜਾ ਥੋੜਾ ਦੂਰ ਹੁੰਦੇ ਨਜ਼ਰ ਆ ਰਹੇ ਹਾਂ। ਪਰ ਵਿਦੇਸ਼ੀ ਧਰਤੀਆਂ ਦੇ ਉੱਤੇ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਵੱਸਦੇ ਹਾਂ ਉਹਨਾਂ ਮੁਲਕਾਂ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਰਤ ਦਾ ਜਿਹੜਾ ਕੰਸੈਪਟ ਜਿਹੜਾ ਉਸੇ ਤਰ੍ਹਾਂ ਬਰਕਰਾਰ ਦਿਖਦਾ ਹੈ, ਕਿਉਂਕਿ ਜਿਹੜੀ ਐਜੂਕੇਸ਼ਨ ਹੈ ਲੱਗਦਾ ਕਿ ਉਹ ਬਹੁਤ ਅਹਿਮੀਅਤ ਰੱਖਦੀ ਹੈ। ਐਜੂਕੇਸ਼ਨ ਦੇ ਨਾਲ ਨਾਲ ਪ੍ਰੈਕਟੀਕਲ ਤੇ ਜਿਹੜੇ ਬੱਚੇ ਨੇ ਉਹ ਚਾਹੇ ਆਪਣੇ ਹਾਈ ਸਕੂਲ ਦੇ ਵਿੱਚ ਚਲਿਆ ਜਾਂਦੇ ਨੇ 13-15 ਸਾਲ ਦੀ ਉਮਰ ਦੇ ਵਿੱਚ, ਉਹਨਾਂ ਨੂੰ ਸਿਰਫ ਇੱਕ ਅਜਮਾਇਸ਼ ਦੇ ਲਈ ਖੂਨ ਪਸੀਨੇ ਦੀ ਕਮਾਈ ਕਿੱਦਾਂ ਪੂਰੀ ਕੀਤੀ ਜਾਂਦੀ ਹੈ ਜਾਂ ਕਿੱਦਾਂ ਹੁੰਦੀ ਹੈ ਉਹਨਾਂ ਨੂੰ ਉਸ ਦੇ ਬਾਰੇ ਜਿਹੜਾ ਸੁਚੇਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਇੱਕ ਦਿਨ ਦੇ ਲਈ ਘੱਟੋ ਘੱਟ ਨਹੀਂ, ਚਾਹੇ ਤੁਹਾਡੇ ਪੇਰੈਂਟਸ ਨੇ ਜਿੱਥੇ ਵੀ ਜੋਬ ਕਰਦੇ ਆ ਜਾਂ ਆਪਣੀ ਮਨ ਮਰਜ਼ੀ ਦੇ ਨਾਲ ਕਿਸੇ ਵੀ ਸ਼ੋਪ ਦੇ ਉੱਤੇ ਕਿਸੇ ਵੀ ਕਾਰੋਬਾਰ ਦੇ ਵਿੱਚ ਇੱਕ ਦਿਨ ਉਹਨਾਂ ਦਾ ਹੁੰਦਾ ਕਿ ਤੁਸੀਂ ਜਾ ਕੇ ਚੈੱਕ ਕਰਨਾ ਹੈ ਕਿ ਦੇਖਣਾ ਹੈ ਉੱਥੇ ਇੱਕ ਦਿਨ ਬਿਤਾਓ, 5-7 ਘੰਟੇ ਲਾ ਕੇ ਆਓ, ਬਕਾਇਦਾ ਤੁਹਾਨੂੰ ਸਰਟੀਫਿਕੇਟ ਮਿਲੇਗਾ ਉੱਥੇ ਦਾ, ਜਿਹੜਾ ਕੁਝ ਨਾ ਕੁਝ ਗਿਫਟ ਵੀ ਅਗਲੇ ਦੇਣਗੇ, ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਹੈ ਰਿਸਪੋਂਸੀਬਿਲਿਟੀ ਹੈ ਉਹ ਚੈੱਕ ਕਰਨਗੇ ਜਾਂ ਕਿਸ ਤਰ੍ਹਾਂ ਤੁਸੀਂ ਉਸ ਚੀਜ਼ ਦੇ ਵਿੱਚ ਕੰਮ ਦੇ ਵਿੱਚ ਇੰਟਰਸਟ ਰੱਖਦੇ ਹੋ ਨਹੀਂ ਰੱਖਦੇ ਹੋ, ਉਹ ਸਾਰਾ ਕੁਝ ਉਹ ਕੁਝ ਨਾ ਕੁਝ ਟੀਚਰ ਤੱਕ ਸੁਨੇਹਾ ਪਹੁੰਚਾਉਂਦੇ ਨੇ ਤੇ ਬੱਚੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ। ਅਸਲ ਦੇ ਵਿੱਚ ਕਿਸੇ ਨੂੰ ਨੀਵਾਂ ਜਾਂ ਮਾੜਾ ਨਹੀਂ ਦਿਖਾਇਆ ਜਾਂਦਾ, ਉੱਥੋਂ ਹੀ ਫਿਰ ਕਿਰਤ ਦੇ ਨਾਲ ਜੁੜਨ ਦੀ ਸ਼ੁਰੂਆਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਦੋਂ 8th ਗ੍ਰੇਡ ਦੇ ਵਿੱਚ ਆ ਜਾਂਦਾ ਹੈ ਬੱਚਾ ਤੇ ਉਸ ਸਮੇਂ ਤਿੰਨ ਦਿਨ ਦੀ ਉਹਦੀ ਡਿਊਟੀ ਲੱਗਦੀ ਹੈ। ਸਕੂਲ ਨਹੀਂ ਜਾਣਾ ਹੁੰਦਾ ਤੇ ਤੁਸੀਂ ਪ੍ਰੈਕਟਿਸ ਦੇ ਉੱਤੇ ਜਾਣਾ ਹੁੰਦਾ ਤਿੰਨ ਦਿਨ, ਉੱਥੇ ਆਪਣੀ ਜੌਬ ਕਰਨੀ ਹੁੰਦੀ ਹੈ। ਉਸ ਤੋਂ ਬਾਅਦ ਬਕਾਇਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਤੇ ਉਹਦੀ ਜਿਹੜੀ ਹੈ ਸਕਿੱਲ ਹੈਗੀ ਆ ਉਹਦੇ ਵਿੱਚ ਜਿਹੜੀ ਹੈ ਦੇਖਿਆ ਜਾਂਦਾ ਹੈ ਸਾਰਾ ਕੁਝ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਮਰ ਦੀਆਂ ਛੁੱਟੀਆਂ ਹੁੰਦੀਆਂ ਨੇ ਫਿਰ ਜਿੱਦਾਂ ਕਿ ਛੋਟੇ ਛੋਟੇ ਟਾਊਨ ਹੈਗੇ ਨੇ ਜਾਂ ਸਿਟੀ ਵੱਡੀਆਂ ਹੈਗੀਆਂ ਨੇ, ਖਾਸ ਕਰ 15 ਸਾਲ ਤੋਂ ਥੱਲੇ ਬੱਚੇ ਜਿਹੜੇ ਨੇ ਉਹਨਾਂ ਨੂੰ 2 ਵੀਕ ਦਾ ਕੰਮ ਦਿੱਤਾ ਜਾਂਦਾ, ਰੋਜ਼ਗਾਰ ਦਿੱਤਾ, ਮੁਹੱਈਆ ਕਰਾਇਆ ਜਾਂਦਾ, ਚਾਹੇ ਘਾਹ ਕੱਟਣਾ ਜਾਂ ਸਾਫ਼ ਸਫਾਈ ਕਰਨੀ ਹੈ ਜਾਂ ਲਾਇਬ੍ਰੇਰੀ ਦੇ ਵਿੱਚ ਕੁਝ ਕੰਮ ਕਰਨਾ ਹੈ ਜਾਂ ਹੋਰ ਵਿੰਡੋ ਵਗੈਰਾ ਜਿਹੜੀਆਂ ਨੇ ਸਰਕਾਰੀ ਇਮਾਰਤਾਂ ਨੇ ਉਹਨਾਂ ਨੂੰ ਸਾਫ਼ ਸਫਾਈ ਕਰਨੀ ਹੈ। ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਜੌਬਾਂ ਨੇ ਉਹਨਾਂ ਨੂੰ ਜਿਹੜੀਆਂ ਸਹੂਲਤ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਬੜੇ ਹੀ ਆਸਾਨ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਤਾਂ ਉਹ 600-700 ਯੂਰੋ ਤਕਰੀਬਨ 2 ਹਫ਼ਤੇ ਦੇ ਵਿੱਚ ਕਮਾ ਕੇ ਆਪਣੀ ਜੇਬ ਦੇ ਵਿੱਚ ਪਹਿਲੀ ਕਮਾਈ ਪਾਉਂਦੇ ਹੈ ਤੇ ਉਹ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਟੇਸਟ ਗੁੜਤੀ ਲਾ ਦਿੱਤੀ ਜਾਂਦੀ ਹੈ ਮੂੰਹ ਨੂੰ ਤੇ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਜੌਬ ਦੇ ਉੱਤੇ ਕੰਮ ਦੇ ਉੱਤੇ ਨਾ ਸਟੱਡੀ ਸਾਰਾ ਕੁਝ ਆਪਣੇ ਆਪ ਦੇ ਉੱਤੇ ਕਿਰਤ ਦਾ ਸੰਕਲਪ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਪਰ ਸਾਡੇ ਉਹ ਕਿਤੇ ਨਾ ਕਿਤੇ ਬਿਖਰਦਾ ਨਜ਼ਰ ਆਉਂਦਾ ਹੈ ਜਿੱਥੋਂ ਕਿਰਤ ਕਰਕੇ ਇਮਾਨਦਾਰੀ ਦੀ ਰੋਟੀ ਖਾਣੀ। ਪਿਛਲੇ ਸਮਿਆਂ ਦੇ ਵਿੱਚ ਛੋਟੇ ਜਦੋਂ ਅਸੀਂ ਹੁੰਦੇ ਸੀ ਤਾਂ ਉਦੋਂ ਦੇਖਣ ਚ ਆਉਂਦਾ ਸੀ ਗੁਰੂ ਨਾਨਕ ਸਾਹਿਬ ਦੀਆਂ ਇੱਕ ਤਸਵੀਰ ਹੁੰਦੀ ਸੀ ਤੇ ਇੱਕ ਹੱਥ ਦੇ ਵਿੱਚ ਉਹਨਾਂ ਨੇ ਰੁੱਖੀ ਤੇ ਸੁੱਕੀ ਰੋਟੀ ਫੜੀ ਹੁੰਦੀ ਸੀ ਜਿਹਦੇ ਵਿੱਚ ਉਹ ਦੁੱਧ ਨਿਕਲਦਾ ਹੁੰਦਾ ਸੀ ਤੇ ਦੂਸਰੇ ਪਾਸੇ ਹੱਥ ਦੇ ਵਿੱਚ ਖੱਬੇ ਹੱਥ ਦੇ ਵਿੱਚ ਉਹਨਾਂ ਨੇ ਜਿਹੜੀ ਸੀ ਪੂਰੀ ਐਨ ਚੋਪੜੀ ਤੇ ਵਧੀਆ ਰੋਟੀ ਲਿਸ਼ਕਦੀ ਜਿਹੜੀ ਰੋਟੀ ਫੜੀ ਹੁੰਦੀ ਸੀ ਪਰ ਉਹਦੇ ਵਿੱਚੋਂ ਖੂਨ ਨਚੜਦਾ ਜਿਹੜਾ ਨਜ਼ਰ ਆਉਂਦਾ ਹੁੰਦਾ ਸੀ। ਉਹ ਤਸਵੀਰਾਂ ਮੈਨੂੰ ਲੱਗਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਦੇਖਣ ਪਾਉਣਗੇ ਸਾਡੀਆਂ ਜਿਹੜੀਆਂ ਨਵੀਆਂ ਜਨਰੇਸ਼ਨਾਂ ਸੀ, ਪਰ ਉਹ ਚੀਜ਼ਾਂ ਸਾਰੀਆਂ ਕਿਤੇ ਨਾ ਕਿਤੇ ਕੰਧਾਂ ਦੇ ਉੱਤੇ ਇੱਕ ਸੰਕੇਤ ਦਿੰਦੀਆਂ ਸਨ, ਹੱਕ ਤੇ ਸੱਚ ਦੀ ਰੋਟੀ ਕਿਰਤ ਕਰਕੇ ਕਮਾਉਣੀ ਹੈ ਤੇ ਆਪ ਖਾਣੀ ਹੈ ਤੇ ਦੂਸਰਿਆਂ ਨੂੰ ਖਲਾਉਣੀ ਹੈ ਤੇ ਵੰਡ ਕੇ ਛਕਣਾ ਹੈ। ਪਰ ਉਹ ਕੰਸੈਪਟ ਵੀ ਦੂਰ ਹੋ ਗਏ, ਉਹ ਤਸਵੀਰਾਂ ਵੀ ਕਿਤੇ ਨਾ ਕਿਤੇ ਸਾਡੀਆਂ ਅੱਖੋਂ ਪਰੋਖੇ ਕਰ ਦਿੱਤੀਆਂ ਗਈਆਂ ਲੱਗਦੀਆਂ ਨੇ ਤੇ ਇਹਦੇ ਬਾਰੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਨਾਲ ਦੀ ਨਾਲ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਤੁਸੀਂ ਇਸ ਨੂੰ ਸਾਰੇ ਕਿਰਤ ਦੇ ਸੰਕਲਪ ਨੂੰ ਜਾਂ ਕਿਰਤ ਦੇ ਦੀਵੇ ਨੂੰ ਕਿਵੇਂ ਦੇਖਦੇ ਹੋ, ਇਹ ਗੁੜਤੀ ਕਿੱਥੋਂ ਲੱਗਦੀ ਹੈ, ਕਿਉਂ ਲੱਗਦੀ ਹੈ, ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਲੋਕ ਨੇ ਜਾਂ ਸਾਰਾ ਹੀ ਢਾਂਚਾ ਸੰਭਾਲਦੇ ਨੇ ਉਹਨਾਂ ਦੇ ਵਿੱਚ ਬੇਈਮਾਨੀ ਕਿਉਂ ਨਹੀਂ ਝਲਕਦੀ? ਸਾਡੇ ਜਿਹੜੇ ਲੀਡਰ ਨੇ ਚਾਹੇ ਉਹ ਨਵੇਂ ਨੇ ਚਾਹੇ ਪੁਰਾਣੇ ਨੇ ਸਾਰੇ ਹੀ ਨਹੀਂ, ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆਮ ਖਬਰਾਂ ਲੱਗਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਸਾਰਾ ਕੁਝ ਚੱਲਦਾ ਹੈ। ਐਡਾ ਵੱਡਾ ਪਾੜਾ ਜਾਂ ਐਡਾ ਵੱਡਾ ਫਰਕ ਸਾਨੂੰ ਕਿਉਂ ਨਜ਼ਰ ਆਉਂਦਾ ਹੈ, ਇਹਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਹੁਣ ਤੋਂ 15 ਮਿੰਟ ਬਾਅਦ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ, ਹੋ ਸਕਦਾ ਕਿ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਨਾਲ ਨਾਲ ਗੱਲਬਾਤ ਵੀ ਕਰਾਂਗੇ ਤੇ ਨਾਲ ਦੀ ਨਾਲ ਲੌਂਗੋਵਾਲ ਬਰਸੀ ਨੂੰ ਲੈ ਕੇ ਜਿਹੜਾ ਅਕਾਲੀ ਧੜਿਆਂ ਵਿਚਕਾਰ ਤਣਾਅ ਬਣਦਾ ਨਜ਼ਰ ਆ ਰਿਹਾ, ਕਿਉਂਕਿ ਇੱਕੋ ਹੀ ਜ਼ਮੀਨ ਇੱਕੋ ਹੀ ਸਮੇਂ ਜਿਹੜੀਆਂ ਇਹ ਰੈਲੀਆਂ ਜਾਂ ਸਮਾਗਮ ਹੁੰਦੇ ਆ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਸਟੇਜਾਂ ਲਾਉਣ ਦੇ ਲਈ ਜਿਹੜਾ ਇੱਕ ਤਕਰਾਰ ਪੈਦਾ ਹੋ ਸਕਦਾ। ਲਓ ਫਿਰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ 9 ਪੇਜਾਂ ਦੀ ਚਿੱਠੀ ਦਾ ਪਵਾੜਾ ਜਿਹੜਾ ਉਹ ਖੁਲਾਸਾ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਇਸੇ ਤਰ੍ਹਾਂ ਸੀਐਮ ਦੀ ਵਾਈਫ ਜਿਹੜੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ, ਐਲੀਗੇਸ਼ਨ ਲੱਗੇ ਨੇ 5 ਕਰੋੜ ਦੇ ਤੇ ਉਹਦਾ ਵੀ ਜ਼ਿਕਰ ਕਰਾਂਗੇ ਅੱਗੇ ਜਾ ਕੇ। ਸਭ ਤੋਂ ਪਹਿਲਾਂ ਏਅਰ ਇੰਡੀਆ ਦੀ ਗੱਲ ਕਰੀਏ ਤੇ ਏਅਰ ਇੰਡੀਆ ਦੇ 2 ਹੋਰ ਪਾਇਲਟ ਡਰੱਗ ਟੈਸਟ ਦੇ ਵਿੱਚ ਫੇਲ ਹੋਏ ਆ। ਪੁਖੈਟ ਫਲਾਈਟ ਜਿਹੜੀ ਆ ਹਾਦਸੇ ਤੋਂ ਬਾਅਦ ਸ਼ੁਰੂ ਹੋਈ ਸੀ ਸਖ਼ਤ ਜਾਂਚ ਇਹਦੇ ਵਿੱਚ। ਏਅਰ ਇੰਡੀਆ ਗਰੁੱਪ ਦੇ 2 ਹੋਰ ਪਾਇਲਟਾਂ ਦੇ ਸ਼ੁਰੂਆਤੀ ਡਰੱਗ ਟੈਸਟ ਜਿਹੜੇ ਨੇ ਉਹਦੇ ਨਤੀਜੇ ਪਾਜ਼ਿਟਿਵ ਜਿਹੜੇ ਨੇ ਆਉਣ ਦੇ ਨਾਲ ਏਵੀਏਸ਼ਨ ਖੇਤਰ ਦੇ ਵਿੱਚ ਹੜਕੰਪ ਮਚਿਆ। ਪਾਇਲਟਾਂ ਦੇ ਸੈਂਪਲਾਂ ਨੂੰ ਅੰਤਿਮ ਜਿਹੜਾ ਪੁਸ਼ਟੀ ਕਰਨ ਵਾਲੇ ਟੈਸਟਾਂ ਲਈ ਭੇਜ ਦਿੱਤਾ ਗਿਆ। 4 ਅਗਸਤ ਨੂੰ ਫੋਕੇਟ ਤੋਂ ਜਿਹੜਾ ਦਿੱਲੀ ਆ ਰਹੀ ਫਲਾਈਟ ਦਾ ਜਿਹੜਾ ਪਾਇਲਟ ਇਨ ਕਮਾਂਡ ਮੈਰੀਜੋਆਨਾ ਯਾਨੀ ਕਿ ਗਾਜ਼ਾ ਦੇ ਜਿਹੜੇ ਸੀ ਟੈਸਟ ਦੇ ਵਿੱਚ ਪਾਜ਼ਿਟਿਵ ਜਿਹੜਾ ਪਾਇਆ ਗਿਆ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਨੇ 13 ਅਗਸਤ ਤੋਂ ਆਪਣੇ ਸਾਰੇ ਹੀ ਪਾਇਲਟਾਂ ਦੇ ਲਈ ਲਾਜ਼ਮੀ ਡਰੱਗ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਇਸ ਸਕਰੀਨਿੰਗ ਮੁਹਿੰਮ ਦੇ ਤਹਿਤ ਹੁਣ ਤੱਕ ਏਅਰ ਇੰਡੀਆ ਗਰੁੱਪ ਦੇ ਲਗਭਗ 400 ਪਾਇਲਟਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦੇ ਵਿੱਚੋਂ 2 ਪਾਇਲਟਾਂ ਦੀ ਸ਼ੁਰੂਆਤੀ ਜਾਂਚ ਰਿਪੋਰਟ ਸ਼ੱਕੀ ਪਾਈ ਗਈ ਹੈ। ਏਅਰ ਇੰਡੀਆ ਵੱਲੋਂ ਅਜੇ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਦੋਵਾਂ ਪਾਇਲਟਾਂ ਨੂੰ ਅੰਤਿਮ ਰਿਪੋਰਟ ਆਉਣ ਤੱਕ ਉਡਾਨ ਡਿਊਟੀ ਜਿਹੜੀ ਹੈ ਫਲਾਇੰਗ ਡਿਊਟੀ ਤੋਂ ਜਿਹੜਾ ਹਟਾ ਦਿੱਤਾ ਗਿਆ। ਟਾਟਾ ਗਰੁੱਪ ਦੇ ਮਾਲਕੀ ਵਾਲੀਆਂ ਇਨ੍ਹਾਂ ਦੋਵਾਂ ਏਅਰਲਾਈਨਾਂ ਦੇ ਕੋਲ 5,000 ਤੋਂ ਵੱਧ ਪਾਇਲਟ ਨੇ। 4 ਅਗਸਤ ਨੂੰ ਏਅਰ ਇੰਡੀਆ ਦੀ ਫਲਾਈਟ AI-2379 ਜਿਹੜਾ ਏਅਰਬੱਸ ਹੈ A320NEO ਫੁਕੇਟ ਤੋਂ ਦਿੱਲੀ ਆ ਰਹੀ ਸੀ, ਜਿਸ ਦੇ ਵਿਚ 137 ਯਾਤਰੀਆਂ ਤੇ 8 ਕਰੂ ਮੈਂਬਰਾਂ ਦੇ ਸਮੇਤ 145 ਲੋਕ ਸਵਾਰ ਸਨ। ਉਡਾਣ ਦੇ ਦੌਰਾਨ ਜਹਾਜ਼ ਜਿਹੜਾ ਅਚਾਨਕ ਲਗਭਗ 300 ਫੁੱਟ 91 ਮੀਟਰ ਹੇਠਾਂ ਡਿੱਗਣ ਮਤਲਬ ਕਿ ਥੱਲੇ ਆ ਗਿਆ ਸੀ, ਜਿਸ ਦੇ ਕਾਰਨ 24 ਯਾਤਰੀ ਤੇ ਕਰੂ ਮੈਂਬਰ ਜ਼ਖਮੀ ਹੋਏ ਸੀ। ਵਾਇਰਲ ਵੀ ਹੋਈ ਸੀ ਵੀਡੀਓ ਪਿਛਲੇ ਦਿਨਾਂ ਚ। ਉਸ ਹਾਦਸੇ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਸੀ ਤਾਂ ਪਾਇਲਟ ਇਨ ਕਮਾਂਡ ਡਰੱਗਜ਼ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹਵਾਈ ਫੌਜ ਅਤੇ ਉਡਾਣ ਸੁਰੱਖਿਆ ਨਿਯਮਾਂ ਨੂੰ ਧਿਆਨ ਦੇ ਵਿਚ ਰੱਖਦਿਆਂ ਸਾਰੇ ਹੀ ਪਾਇਲਟਾਂ ਦੀ ਜਿਹੜੀ ਸੀ ਜਾਂਚ ਦਾ ਇਹ ਸਖ਼ਤ ਜਿਹੜਾ ਕਦਮ ਚੁੱਕਿਆ ਗਿਆ ਹੈ। ਦੂਸਰੇ ਪਾਸੇ ਸਿਆਸੀ ਰੈਲੀਆਂ ਦਾ ਜ਼ਿਕਰ ਕਰੀਏ ਤੇ ਲੌਂਗੋਵਾਲ ਬਰਸੀ ਸਮਾਗਮ ਜਿਹੜਾ ਇੱਕੋ ਥਾਂ ਅਲਾਟ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਬਾਗੀ ਧੜੇ ਵਿਚ ਟਕਰਾਅ ਦੇ ਆਸਾਰ ਜਿਹੜੇ ਵੱਧ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਇਸ ਦਾ ਬਾਗੀ ਧੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਸਰਕਾਰ ਨੇ ਸੰਗਰੂਰ ਦੇ ਲੌਂਗੋਵਾਲ ਕਸਬੇ ਦੇ ਵਿਚ ਅਕਾਲੀ ਆਗੂ ਸੰਤ ਹਰਚਾਂਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮਨਾਉਣ ਦੇ ਲਈ ਪ੍ਰੋਗਰਾਮਾਂ ਅਤੇ ਖੂਨਦਾਨ ਕੈਂਪਾਂ ਵਾਸਤੇ ਦੋਵਾਂ ਪਾਰਟੀਆਂ ਨੂੰ ਇੱਕੋ ਹੀ ਜਗ੍ਹਾ ਪਲਾਟ ਕਰ ਦਿੱਤਾ ਗਿਆ, ਜਾਣੀ ਕਿ ਅਲਾਟ ਕਰ ਦਿੱਤਾ ਗਿਆ ਪਲਾਟ, ਜਿਸ ਦੇ ਕਾਰਨ ਦੋਵੇਂ ਪਾਰਟੀਆਂ ਇੱਕ ਵਾਰ ਫਿਰ ਜਿਹੜਾ ਟਕਰਾਅ ਦੇ ਵੱਲ ਵੱਧ ਰਹੀਆਂ ਜਾਪਦੀਆਂ ਨੇ। ਪੰਜਾਬ ਬਚਾਓ ਰੈਲੀ ਕਰ ਰਹੇ ਅਕਾਲੀ ਦਲ ਬਾਦਲ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਅਤੇ ਬਾਗੀ ਧੜੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ। ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਲੌਂਗੋਵਾਲ ਦੀ ਦਾਣਾ ਮੰਡੀ ਵਿਖੇ ਜਗ੍ਹਾ ਬਹੁਤ ਪਹਿਲਾਂ ਹੀ ਬੁੱਕ ਕਰਵਾ ਲਈ ਸੀ ਤੇ ਇਸ ਦੇ ਨਾਲ ਸੰਬੰਧਿਤ ਅਰਜ਼ੀ 27 ਅਪ੍ਰੈਲ ਨੂੰ ਦਿੱਤੀ ਗਈ ਸੀ। ਪੁਲਿਸ ਕਲੀਅਰੈਂਸ ਅਤੇ ਸਾਈਟ ਦੀਆਂ ਪ੍ਰਵਾਨਗੀਆਂ ਸਮੇਤ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ 12 ਅਗਸਤ ਨੂੰ 36,000 ਰੁਪਏ ਦੀ ਅਦਾਇਗੀ ਵੀ ਜਮ੍ਹਾਂ ਕਰਵਾ ਦਿੱਤੀ ਗਈ ਸੀ। ਡਾਕਟਰ ਚੀਮਾ ਨੇ ਕਿਹਾ ਕਿ ਅਧਿਕਾਰੀਆਂ ਨੇ 15 ਅਗਸਤ ਨੂੰ ਜਦੋਂ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ ਪੁਨਰ ਸੁਰਜੀਤ ਨੂੰ ਪ੍ਰਵਾਨਗੀ ਦੇ ਦਿੱਤੀ, ਜਦੋਂ ਕਿ ਤੰਬੂ ਦੇ ਹੇਠਾਂ ਵਾਲੀ ਜਗ੍ਹਾ ਪੁਨਰ ਸੁਰਜੀਤ ਨੂੰ ਅਲਾਟ ਕਰ ਦਿੱਤੀ ਗਈ ਹੈ। ਸੱਜੇ ਪਾਸੇ ਦਾ ਖੇਤਰ ਖੂਨਦਾਨ ਕੈਂਪ ਲਗਾਉਣ ਦੇ ਲਈ ਰਾਖਵਾਂ ਰੱਖਿਆ ਗਿਆ। ਸਾਨੂੰ ਦਾਣਾ ਮੰਡੀ ਦੇ ਵਿਚ ਉਸ ਖੁੱਲੇ ਸਥਾਨ ਦੇ ਉੱਤੇ ਸਮਾਗਮ ਕਰਨ ਦੇ ਲਈ ਕਿਹਾ ਗਿਆ ਜਿੱਥੇ ਮਲਬਾ ਰੱਖਿਆ ਗਿਆ। ਇਹ ਬਿਲਕੁਲ ਵੀ ਸਵੀਕਾਰਯੋਗ ਕਹਿੰਦੇ ਨਹੀਂ ਹੈ ਤੇ ਆਪ ਤੇ ਪੁਨਰ ਸੁਰਜੀਤ ਜਾਣ ਬੁੱਝ ਕੇ ਅਕਾਲੀ ਦਲ ਦੀ ਰੈਲੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੇ ਪਾਸੇ ਡਾਕਟਰ ਅਰਸ਼ਦੀਪ ਕਲੇਰ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਇਸ ਸੰਬੰਧ ਦੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿਚ ਪਟੀਸ਼ਨ ਦਾਖਲ ਕੀਤੀ ਹੈ। ਇਸੇ ਤਰ੍ਹਾਂ ਅਕਾਲੀ ਦਲ ਇਸ ਪ੍ਰੋਗਰਾਮ ਦੇ ਦੌਰਾਨ ਆਪਣੀ ਪੂਰੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੰਦੇੜ ਦੇ ਵਿਚ ਹਮਲੇ ਤੋਂ ਬਾਅਦ ਪਹਿਲੀ ਵਾਰ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਇਨ੍ਹਾਂ ਦੋਸ਼ਾਂ ਨੂੰ ਜਿਹੜਾ ਬੇਬੁਨਿਆਦ ਕਰਾਰ ਦਿੱਤਾ ਹੈ ਤੇ ਕਿਹਾ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੀਆਂ ਟੀਮਾਂ ਜਾਣ ਬੁੱਝ ਕੇ ਇਸ ਜਗ੍ਹਾ ਨੂੰ ਹਥਿਆਉਣ ਦੀ ਜਿਹੜਾ ਕੋਸ਼ਿਸ਼ ਕਰ ਰਹੀਆਂ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਅਗਵਾਈ ਵਾਲੇ ਧੜੇ ਜਿਸ ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਰਗੇ ਆਗੂ ਸ਼ਾਮਲ ਨੇ। ਉਨ੍ਹਾਂ ਨੇ ਵੀ ਬਰਸੀ ਦੇ ਸਮਾਗਮ ਦੇ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਦੇ ਲਈ ਜਿਹੜਾ ਵਿਆਪਕ ਪ੍ਰਬੰਧ ਕੀਤੇ ਨੇ। ਦੋਵੇਂ ਪਾਰਟੀਆਂ ਹੁਣ ਦਾਣਾ ਮੰਡੀ ਦੀ ਛੱਤ ਸ਼ੈੱਡ ਹੇਠਾਂ ਜਗ੍ਹਾ ਲਈ ਜਿਹੜਾ ਕਸ਼ਮਕਸ਼ ਕਰ ਰਹੀਆਂ। ਸਥਿਤੀ ਉਸ ਸਮੇਂ ਤਣਾਅਪੂਰਨ ਬਣੀ ਹੈ ਜੋ ਸੂਤਰ ਦੱਸਦੇ ਨੇ। ਅਕਾਲੀ ਦਲ ਤੇ ਪੁਨਰ ਸੁਰਜੀਤ ਦੇ ਸਮਰਥਕ ਅਕਾਲੀ ਵਰਕਰਾਂ ਵੱਲੋਂ ਪੁਨਰ ਸੁਰਜੀਤ ਨੂੰ ਅਲਾਟ ਕੀਤੀ ਗਈ ਜਗ੍ਹਾ ਦੇ ਉੱਤੇ ਸਮਾਗਮ ਦੀ ਤਿਆਰੀ ਸ਼ੁਰੂ ਕਰਨ ਤੋਂ ਬਾਅਦ ਆਹਮੋ ਸਾਹਮਣੇ ਆ ਗਏ ਨੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਰ ਰਹੇ ਹਾਂ, ਦਾਣਾ ਮੰਡੀ ਵਿਖੇ ਸ਼ੈੱਡ ਸਾਨੂੰ ਅਲਾਟ ਕੀਤਾ ਗਿਆ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਆਯੋਜਨ ਕਰਦੇ ਹਾਂ। ਸਾਨੂੰ ਪਤਾ ਲੱਗਿਆ ਕਿ ਅਕਾਲੀ ਦਲ ਬਾਦਲ ਦੇ ਵਰਕਰਾਂ ਨੇ ਇਸ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ। ਅਸੀਂ ਕਿਸੇ ਵੀ ਕਿਸਮ ਦੇ ਟਕਰਾਅ ਦੇ ਵਿਚ ਨਹੀਂ ਪੈਣਾ ਚਾਹੁੰਦੇ ਤੇ ਉਨ੍ਹਾਂ ਨੂੰ ਨਿਮਰਤਾ ਸਹਿਤ ਜਗ੍ਹਾ ਖਾਲੀ ਕਰਨ ਦੇ ਲਈ ਕਹਿ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਅਤੀਤ ਦੇ ਵਿਚ ਕਦੇ ਵੀ ਦਾਣਾ ਮੰਡੀ ਦੇ ਵਿਚ ਰੈਲੀ ਨਹੀਂ ਕੀਤੀ ਹੈ। ਸੰਬੰਧਿਤ ਸਰਕਾਰਾਂ ਬਰਸੀ ਮਨਾਉਣ ਦੇ ਲਈ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕਰਦੀਆਂ ਰਹੀਆਂ ਨੇ। ਵਿਰੋਧੀ ਪਾਰਟੀਆਂ ਇਸ ਘਟਨਾਕ੍ਰਮ ਦੇ ਉੱਤੇ ਤਿੱਖੀ ਨਜ਼ਰ ਰੱਖ ਰਹੀਆਂ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥਕ ਵੋਟਰਾਂ ਨੂੰ ਲਾਮਬੰਦ ਕਰਨ ਦੇ ਲਈ ਇਸ ਬਰਸੀ ਸਮਾਗਮ ਦੇ ਅਹਿਮ ਸਥਾਨ ਰੱਖਦਾ ਹੈ। ਸੰਤ ਹਰਚਾਂਦ ਸਿੰਘ ਲੌਂਗੋਵਾਲ 1932 ਤੋਂ ਲੈ ਕੇ 1985 ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਤੇ 1980 ਦੇ ਦਹਾਕੇ ਦੇ ਵਿਚ ਪੰਜਾਬ ਦੇ ਅਸ਼ਾਂਤ ਦੌਰ ਦੇ ਦੌਰਾਨ ਇਕ ਪ੍ਰਮੁੱਖ ਸ਼ਖਸੀਅਤ ਸਨ। ਲੌਂਗੋਵਾਲ 24 ਜੁਲਾਈ 1985 ਨੂੰ ਹੋਏ ਰਾਜੀਵ ਗਾਂਧੀ ਰਾਜੀਵ ਲੌਂਗੋਵਾਲ ਸਮਝੌਤੇ ਦੇ ਮੋਢੀਆਂ ਦੇ ਵਿੱਚੋਂ ਇੱਕ ਨੇ, ਜਿਸ ਦੀ ਕੀਮਤ ਉਨ੍ਹਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਉਨ੍ਹਾਂ ਨੂੰ 20 ਅਗਸਤ 1985 ਨੂੰ ਜ਼ਿਲ੍ਹਾ ਸੰਗਰੂਰ ਦੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿਖੇ ਗੋਲੀ ਮਾਰ ਦਿੱਤੀ ਗਈ ਸੀ ਤੇ ਸੰਤ ਲੌਂਗੋਵਾਲ ਦੇ ਕਤਲ ਤੋਂ ਬਾਅਦ ਹੀ ਸੁਰਜੀਤ ਸਿੰਘ ਬਰਨਾਲਾ, ਜਿਨ੍ਹਾਂ ਨੇ ਲੌਂਗੋਵਾਲ ਦੇ ਨਾਲ ਸਮਝੌਤੇ ਉੱਤੇ ਦਸਤਖਤ ਕਰਨ ਵੇਲੇ ਉਨ੍ਹਾਂ ਦਾ ਸਾਥ ਦਿੱਤਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤੇ ਹਰ ਸਾਲ ਇਹ ਬਰਸੀ ਮਨਾਉਂਦੇ ਸਨ। ਦੂਸਰੇ ਪਾਸੇ ਪੰਜਾਬ ਦੇ ਵਿਚ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ 2 ਰੋਜ਼ਾ ਹੜਤਾਲ ਸ਼ੁਰੂ ਕਰਤੀ ਹੈ। ਤਹਿਸੀਲਾਂ ਤੇ ਦਫ਼ਤਰਾਂ ਦੇ ਵਿਚ ਕੰਮ ਠੱਪ ਕਰ ਦਿੱਤਾ ਗਿਆ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ ਯੂਨੀਅਨ ਦੇ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਸੰਘਰਸ਼ ਤੇਜ਼ ਕਰ ਦਿੱਤਾ ਗਿਆ। ਯੂਨੀਅਨ ਨੇ ਸੂਬਾ ਪੱਧਰ ਦੇ ਉੱਤੇ ਅੱਜ ਤੋਂ 2 ਰੋਜ਼ਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਐਲਾਨ ਕਰ ਦਿੱਤਾ ਤੇ ਹੜਤਾਲ ਕਾਰਨ ਸੂਬੇ ਭਰ ਦੇ ਵਿਚ ਜ਼ਿਲ੍ਹਾ ਪੱਧਰ ਤੋਂ ਸਭ ਤਹਿਸੀਲਾਂ ਤੱਕ ਜਿਹੜਾ ਮਨਿਸਟਰੀਅਲ ਮੁਲਾਜ਼ਮਾਂ ਦਾ ਦਫ਼ਤਰੀ ਕੰਮ ਜਿਹੜਾ ਪ੍ਰਭਾਵਿਤ ਹੋਵੇਗਾ। ਯੂਨੀਅਨ ਦੀ ਸੂਬਾਈ ਲੀਡਰਸ਼ਿਪ ਦੇ ਮੁਤਾਬਕ 9 ਅਗਸਤ ਨੂੰ ਸਰਕਾਰ ਦੇ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ ਹੈ, ਜਿਸਦੇ ਕਰਕੇ ਯੂਨੀਅਨ ਨੇ 17 ਅਤੇ 18 ਅੱਜ ਤੇ ਕੱਲ ਨੂੰ ਜਿਹੜਾ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਦਾ ਫੈਸਲਾ ਕੀਤਾ। ਇਹ ਸੰਘਰਸ਼ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿਚ ਹੋਈ ਮਹਾਂਰੈਲੀ ਉਪਰੰਤ ਵਿਉਂਤਬੰਦੀ ਤਹਿਤ ਮਗਿਆ ਹੋਇਆ। 7 ਅਗਸਤ ਨੂੰ ਸੈਕਟਰ 39 ਦੀ ਦਾਣਾ ਮੰਡੀ ਚ ਹੋਈ ਮਹਾਂਰੈਲੀ ਦੇ ਦੌਰਾਨ ਵਿਧਾਨ ਸਭਾ ਦੇ ਵੱਲ ਮਾਰਚ ਕਰ ਰਹੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਾਨ ਭੱਤਾ ਵਰਕਰਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਸਨ, ਜਿਸਦੇ ਕਰਕੇ ਕਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪੱਗਾਂ ਤੱਕ ਉਤਰ ਗਈਆਂ ਸਨ ਤੇ ਇਸ ਮਗਰੋਂ ਯੂਨੀਅਨ ਨੇ 27 ਅਗਸਤ ਨੂੰ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਸਮੂਹਿਕ ਛੁੱਟੀ ਲੈ ਕੇ ਮਹਾਂਬੰਦ ਦਾ ਜਿਹੜਾ ਸੱਦਾ ਵੀ ਦਿੱਤਾ ਹੋਇਆ ਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮੰਗਾਂ ਦੇ ਹੱਲ ਲਈ ਠੋਸ ਕਦਮ ਨਾ ਚੁੱਕੇ ਜਾਣ ਦੇ ਕਾਰਨ ਸੰਘਰਸ਼ ਦਾ ਰਾਹ ਅਪਡਾਉਣਾ ਪਿਆ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇੱਕ ਮੰਦਭਾਗੀ ਖਬਰ ਫਿਰ ਆਈ ਹੈ, ਪਹਿਲਾਂ ਤੂਤ ਦੀ ਤੇ ਹੁਣ ਕਬੱਡੀ ਜਗਤ ਨੂੰ ਵੱਡਾ ਝਟਕਾ ਫਿਰ ਤੋਂ ਲੱਗਿਆ। ਸੁਪਰ ਸਟਾਰ ਜਾਫੀ ਰਹੇ ਗੋਰਾ ਸਮਾਲਸਰ ਦੀ ਮੌਤ ਹੋਈ ਹੈ। ਮਾਂ ਖੇਡ ਕਬੱਡੀ ਦੇ ਆਪਣੇ ਸਮੇਂ ਦੇ ਚਰਚਿਤ ਸੁਪਰ ਸਟਾਰ ਜਾਫੀ ਤੇ ਨੀਟੂ ਸਰਪੰਚ ਦੇ ਭਰਾ ਗੋਰਾ ਸਮਾਲਸਰ ਦਾ ਜਿਹੜਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਦੇ ਨਾਲ ਕਬੱਡੀ ਜਗਤ ਪਿੰਡ ਸਮਾਲਸਰ ਅਤੇ ਇਲਾਕੇ ਦੇ ਵਿਚ ਸੋਗ ਦੀ ਲਹਿਰ ਦੌੜੀ ਹੈ। ਗੋਰਾ ਸਮਾਲਸਰ ਪਿਛਲੇ 11 ਦਿਨਾਂ ਤੋਂ DMC ਲੁਧਿਆਣਾ ਵਿਖੇ ਜੇਰੇ ਇਲਾਜ ਸੀ ਤੇ ਗੋਰਾ ਸਮਾਲਸਰ ਨੇ ਆਪਣੇ ਪਿੰਡ ਜਾਂ ਖੇਡ ਕੈਰੀਅਰ ਦੇ ਦੌਰਾਨ ਕਬੱਡੀ ਦੇ ਖੇਤਰ ਦੇ ਵਿਚ ਵੱਖਰੀ ਪਛਾਣ ਬਣਾਈ ਹੈ। ਉਹ ਮੁਕਤਸਰ ਫਰੀਦਕੋਟ ਕਬੱਡੀ ਕਲੱਬ ਕਬੱਡੀ ਕਲੱਬ ਜਿਹੜਾ ਫਰੈਂਡਜ਼, ਬਾਜਾਖਾਨਾ, ਸ਼ੰਕਰਾਪੁਰੀ ਕਲੱਬ ਅਤੇ ਪੱਤੋ ਹੀਰਾ ਸਿੰਘ ਸਮੇਤ ਕਈ ਨਾਮਵਰ ਕਲੱਬਾਂ ਦੇ ਵੱਲੋਂ ਖੇਡਿਆ। ਆਪਣੀ ਸ਼ਾਨਦਾਰ ਖੇਡ ਅਤੇ ਜਾਫੀ ਵਜੋਂ ਮਜ਼ਬੂਤ ਪ੍ਰਦਰਸ਼ਨ ਸਦਕਾ ਉਸਨੇ ਕਈ ਜਿਹੜਾ ਖੇਡ ਮੇਲਿਆਂ ਦੇ ਵਿਚ ਬੈਸਟ ਜਾਫੀ ਦਾ ਵੀ ਖਿਤਾਬ ਹਾਸਲ ਕੀਤਾ। 2015 ਦੇ ਵਿਚ ਕੁਝ ਘਰੇਲੂ ਮਜਬੂਰੀਆਂ ਦੇ ਕਾਰਨ ਉਹ ਕੁਝ ਸਮੇਂ ਦੇ ਲਈ ਕਬੱਡੀ ਤੋਂ ਦੂਰ ਹੋਇਆ। ਹਾਲਾਂਕਿ ਖੇਡ ਪ੍ਰਤੀ ਉਸਦਾ ਜਜ਼ਬਾ ਬਰਕਰਾਰ ਰਿਹਾ ਤੇ ਮਿਹਨਤ ਕਰਕੇ ਉਸਨੇ ਸਾਲ 2018 ਚ ਮੁੜ ਕਬੱਡੀ ਦੇ ਮੈਦਾਨ ਚ ਵਾਪਸੀ ਕੀਤੀ। ਵਾਪਸੀ ਤੋਂ ਬਾਅਦ ਉਹ ਆਪਣੇ ਪਿੰਡ ਸਮਾਲਸਰ ਦੀ ਟੀਮ ਤੋਂ ਇਲਾਵਾ ਲੰਡਿਆਂ ਅਤੇ ਰੋਡਿਆਂ ਦੀਆਂ ਜਿਹੜੀਆਂ ਟੀਮਾਂ ਦੇ ਲਈ ਵੀ ਮੰਗਵਾਂ ਖਿਡਾਰੀ ਰਿਹਾ। ਗੋਰਾ ਸਮਾਲਸਰ ਕਬੱਡੀ ਜਗਤ ਦੇ ਵਿਚ ਰਹੀ ਦੇਣ ਨੂੰ ਖੇਡ ਪ੍ਰੇਮੀ ਹਮੇਸ਼ਾ ਯਾਦ ਰੱਖਣਗੇ ਤੇ ਉਸਦੇ ਦੇਹਾਂਤ ਦੇ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਕਬੱਡੀ ਜਗਤ ਤੇ ਪੂਰੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਪਰਿਵਾਰਕ ਜਾਣਕਾਰੀ ਅਨੁਸਾਰ ਉਸਦਾ ਅੰਤਮ ਸੰਸਕਾਰ ਅੱਜ ਸ਼ਾਮ ਜਿਹੜਾ 4:30 ਵਜੇ ਕੀਤਾ ਗਿਆ। ਇਸਦਾ ਭਰਾ ਜਿਹੜਾ ਮੌਜੂਦਾ ਸਰਪੰਚ ਹੈ ਤੇ ਮ੍ਰਿਤਕ ਦੀ ਇੱਕ ਕੁੜੀ ਹੈ ਜੋ ਕਿ ਅਡੋਪਟ ਕੀਤੀ ਹੋਈ ਸੀ। ਤਿਲੋ ਦੋਸਤੋ, ਇਹ ਨੇ ਹਾਲਾਤ ਦੁਨੀਆਦਾਰੀ ਦੇ ਤੇ ਤੂਤ ਜਿਉਂਦੇ ਜੀ ਹਰ ਪਾਸਿਓਂ ਕਹਿੰਦੇ ਤੰਗੀ ਦੇ ਨਾਲ ਜੂਝਦਾ ਰਿਹਾ, ਪਰ ਹੁਣ ਮਰੇ ਤੋਂ ਬਾਅਦ ਪੈਸਿਆਂ ਦਾ ਕਹਿੰਦੇ ਮੀਂਹ ਵਰਾ ਦਿੱਤਾ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ, ਬਿਲਕੁਲ ਬਾਈ ਜੀ ਇਹੀ ਗੱਲਾਂ ਬਾਤਾਂ ਨੇ। ਦੂਸਰੇ ਪਾਸੇ ਪੰਜਾਬ ਸੂਬਾਈ ਕੋਟਾ ਦਾਖਲੇ ਦੇ ਵਿਚ ਜਿਹੜਾ 525 ਉਮੀਦਵਾਰ ਅਯੋਗ ਕਰਾਰ ਕਰ ਦਿੱਤੇ ਗਏ ਗਲਤ ਰਿਹਾਇਸ਼ੀ ਦਾਅਵਿਆਂ ਦੇ ਕਾਰਨ MBBS ਅਤੇ BDS ਕੋਟੇ ਦੇ ਲਈ ਜਿਹੜਾ ਇਹ ਅਯੋਗ ਕੀਤੇ ਗਏ ਹੈ। ਪਹਿਲੇ ਗੇੜ ਦੀ ਆਨਲਾਈਨ ਕਾਉਂਸਲਿੰਗ ਦੇ ਲਈ 5,726 ਦੇ ਵਿਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾਰ ਜਿਹੜਾ ਕਰ ਦਿੱਤਾ ਗਿਆ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ ਜਿਹੜਾ ਉਹਨੇ 85% ਪੰਜਾਬ ਰਾਜ ਕੋਟੇ ਦੇ ਤਹਿਤ MBBS ਅਤੇ BDS ਦਾਖਲਿਆਂ ਦੇ ਲਈ ਪਹਿਲੇ ਗੇੜ ਦੀ ਆਨਲਾਈਨ ਕਾਉਂਸਲਿੰਗ ਦੇ ਲਈ 5,726 ਦੇ ਵਿਚੋਂ 525 ਉਮੀਦਵਾਰਾਂ ਨੂੰ ਅਯੋਗ ਕਰਾਰ ਕੀਤਾ ਹੈ ਤੇ ਅਯੋਗਤਾ ਸੂਬਾ ਸਰਕਾਰ ਵੱਲੋਂ ਤੈਅ ਕੀਤੀਆਂ ਗਈਆਂ ਯੋਗਤਾ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਆਧਾਰ ਦੇ ਉੱਤੇ ਕੀਤੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਸਾਰੇ ਉਮੀਦਵਾਰਾਂ ਨੇ ਇੱਕ ਤੋਂ ਵੱਧ ਰਾਜਾਂ ਦੇ ਵਿੱਚ ਰਾਜ ਕੋਟੇ ਦੀਆਂ ਸੀਟਾਂ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਡਬਲ ਡਿਮ ਸਾਈਲ ਜਿਹੜਾ ਦੋਹਰੀ ਰਿਹਾਇਸ਼ ਕਿਹਾ ਜਾਂਦਾ ਹੈ। ਤੇ ਅਯੋਗਤਾਵਾਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਵੱਲੋਂ 10 ਜੁਲਾਈ ਨੂੰ ਜਾਰੀ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦੀ ਧਾਰਾ 11 ਦੇ ਤਹਿਤ ਕੀਤੀਆਂ ਨੇ। ਇਸ ਸਾਲ ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਯੋਗ ਮੰਨਿਆ ਜਾ ਰਿਹਾ ਜਿਨ੍ਹਾਂ ਨੇ ਨੀਟ UG ਅਰਜ਼ੀ ਫਾਰਮ ਦੇ ਵਿੱਚ ਪੰਜਾਬ ਨੂੰ ਆਪਣੇ ਰਹਿਣ ਵਾਲੇ ਰਾਜ ਦੇ ਵਜੋਂ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਗਲਤ ਰਿਹਾਇਸ਼ੀ ਦਾਅਵਿਆਂ ਦੀਆਂ ਘਟਨਾਵਾਂ ਤੋਂ ਬਾਅਦ ਦੁਰਵਰਤੋਂ ਨੂੰ ਰੋਕਣ ਦੇ ਲਈ ਇਹ ਸਪਸ਼ਟੀਕਰਨ ਪੇਸ਼ ਕੀਤਾ ਗਿਆ ਸੀ। ਕਈ ਅਯੋਗ ਉਮੀਦਵਾਰਾਂ ਦਾ ਪਤਾ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਹੋਰ ਗੁਆਂਢੀ ਰਾਜਾਂ ਦੇ ਵਿੱਚ ਲੱਗਿਆ। ਕੁਝ ਪਹਿਲਾਂ ਹੀ ਕਿਤੇ ਹੋਰ ਜਿਹੜਾ ਮੈਡੀਕਲ ਕਾਲਜਾਂ ਦੇ ਵਿੱਚ ਦਾਖਲ ਸਨ ਜਾਂ ਦਾਅਵੇ ਪੇਸ਼ ਕਰ ਚੁੱਕੇ ਸਨ। ਅਜਿਹੇ ਗਲਤ ਤਰੀਕਿਆਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਹੁਣ ਚਾਹਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਰਪ੍ਰਸਤਾਂ ਤੋਂ ਇੱਕ ਜਿਹੜਾ ਸੌਂਪ ਪ੍ਰਮਾਣ ਪੱਤਰ ਹਲਫ਼ਨਾਮਾ ਦੇਣ ਦੀ ਮੰਗ ਕਰਦੀ ਹੈ, ਕਿਉਂਕਿ ਉਨ੍ਹਾਂ ਨੇ ਕਿਸੇ ਹੋਰ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਰਾਜ ਕੋਟੇ ਦੇ ਲਾਭ ਦੀ ਮੰਗ ਨਹੀਂ ਕੀਤੀ ਹੈ। ਗਲਤ ਘੋਸ਼ਨਾਮਾ ਕਾਰਨ ਦਾਖਲਾ ਰੱਦ ਹੋ ਸਕਦਾ ਤੇ ਕਾਨੂੰਨੀ ਕਾਰਵਾਈ ਉਹਦੇ ਉੱਤੇ ਹੋ ਸਕਦੀ ਹੈ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਨੂੰ ਅਯੋਗ ਘੋਸ਼ਿਤ ਕਰਕੇ BFUHS ਨੇ ਇੱਕ ਵਾਰ ਫਿਰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਗਲਤ ਰਿਹਾਇਸ਼ੀ ਦਾਅਵਿਆਂ ਦੇ ਨਾਲ ਨਾ ਸਿਰਫ ਦਾਖਲੇ ਰੱਦ ਹੋਣਗੇ ਸਗੋਂ ਉਮੀਦਵਾਰਾਂ ਨੂੰ ਭਵਿੱਖ ਦੇ ਮੌਕਿਆਂ ਤੋਂ ਵੀ ਵਾਂਝਾ ਜਿਹੜਾ ਹੋਣਾ ਪੈ ਸਕਦਾ ਹੈ। ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਉਸ ਤੋਂ ਬਾਅਦ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਫੈਸਲਾ ਸੁਣਾਇਆ ਇਲਾਹਾਬਾਦ ਹਾਈ ਕੋਰਟ ਨੂੰ। ਕਾਂਗਰਸ ਆਗੂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਅੱਗੇ ਕਾਰਵਾਈ ਨਾ ਕਰਨ ਦੇ ਲਈ ਆਖਿਆ ਗਿਆ ਹੈ। ਸਿਖਰਲੀ ਅਦਾਲਤ ਨੇ CBI ਅਤੇ ED ਨੂੰ ਵੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਰੁੱਧ ਦਰਜ ਇਸ ਮਾਮਲੇ 'ਚ ਹਾਈਕੋਰਟ ਦੀਆਂ ਹਦਾਇਤਾਂ ਤਹਿਤ ਕੋਈ ਵੀ ਰਿਪੋਰਟ ਦਾਖਲ ਨਾ ਕਰਨ ਦੇ ਲਈ ਕਹਿ ਦਿੱਤਾ ਗਿਆ। ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਗਾਂਧੀ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਦਾ ਨੋਟਿਸ ਲਿਆ ਅਤੇ ਕਰਨਾਟਕ ਦੇ ਰਹਿਣ ਵਾਲੇ ਐਸ ਵਿਗਨੇਸ਼ ਸ਼ਸ਼ੀਰ, ਜਿਸਨੇ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ, CBI ਅਤੇ ED ਨੂੰ ਨੋਟਿਸ ਜਾਰੀ ਕੀਤੇ ਹੈ। ਇਹ ਬੈਂਚ ਹਾਈਕੋਰਟ ਦੇ ਹੁਕਮ ਵਿਰੁੱਧ ਗਾਂਧੀ ਦੇ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰ ਰਿਹਾ ਸੀ ਤੇ ਅਦਾਲਤ ਨੇ ਹਾਈਕੋਰਟ ਨੂੰ ਨਿਰਦੇਸ਼ ਦਿੱਤਾ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਅਗਲੀ ਸੁਣਵਾਈ ਦੀ ਤਾਰੀਖ ਤੱਕ ਆਪਣੀ ਅਗਲੀ ਸੁਣਵਾਈ ਨੂੰ ਮੁਲਤਵੀ ਰੱਖੇ। ਦੂਸਰੇ ਪਾਸੇ BJP ਨੇ ਨਵੀਂ ਟੀਮ ਦਾ ਐਲਾਨ ਕਰ ਦਿੱਤਾ। ਮਨਪ੍ਰੀਤ ਬਾਦਲ ਤੇ ਸ੍ਰੀਮਤੀ ਇਰਾਨੀ ਸਮੇਤ ਕਈ ਆਗੂਆਂ ਨੂੰ ਜਿਹੜੀ ਹੈ ਥਾਂ ਮਿਲ ਗਈ ਹੈ। ਵਣਜ ਮੰਤਰੀ ਪਿਊਸ਼ ਗੋਇਲ ਨੂੰ ਭਾਜਪਾ ਦਾ ਖਜ਼ਾਨਚੀ ਬਣਾਇਆ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੋਮਵਾਰ ਅੱਜ ਅਹੁਦੇਦਾਰਾਂ ਦੀ ਇੱਕ ਨਵੀਂ ਟੀਮ ਦਾ ਐਲਾਨ ਕਰ ਦਿੱਤਾ, ਜਿਸਦੇ ਵਿੱਚ ਪੁਰਾਣੇ ਤੇ ਨੌਜਵਾਨ ਆਗੂਆਂ ਦੇ ਸੁਮੇਲ ਨੂੰ ਯਕੀਨੀ ਬਣਾਇਆ ਗਿਆ। ਇਸ ਬਦਲਾਅ ਦੇ ਤਹਿਤ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਜਿਹੜੇ ਨੇ ਮਨਪ੍ਰੀਤ ਸਿੰਘ ਬਾਦਲ ਤੇ ਸੀਨੀਅਰ RSS ਦੇ ਨੇਤਾ ਆਪਣੇ ਰਾਮ ਮਾਧਵ ਨੂੰ 13 ਨਵੇਂ ਮੀਤ ਪ੍ਰਧਾਨਾਂ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਸੂਚੀ ਦੇ ਵਿੱਚ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਵਸੁਧਰਾ ਰਾਜੇ ਦੀ ਜਿਹੜੀ ਥਾਂ ਨੂੰ ਵੀ ਬਰਕਰਾਰ ਰੱਖਿਆ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਵੀ ਸ਼ਾਮਲ ਕੀਤਾ ਤੇ ਨਵੇਂ ਜਨਰਲ ਸਕੱਤਰਾਂ 'ਚ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਇਰਾਨੀ ਦੀ ਵੀ ਵਾਪਸੀ ਹੋਈ ਹੈ। ਪੰਜਾਬ ਮਾਮਲਿਆਂ ਦੇ ਮੌਜੂਦਾ ਅਬਜ਼ਰਵਰ ਸਤੀਸ਼ ਪੁਨੀਆ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ

0: ਅਹੁਦੇ ਤੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾ ਦਿੱਤਾ ਗਿਆ, ਜਦਕਿ ਆਰਐਸਐਸ ਦੇ ਸੀਨੀਅਰ ਆਗੂ ਬੀਐਲ ਸੰਤੋਸ਼ ਸੰਗਠਨ ਦੇ ਜਨਰਲ ਸਕੱਤਰ ਦੇ ਵਜੋਂ ਬਣੇ ਰਹਿਣਗੇ ਤੇ ਨਵੀਂ ਸੂਚੀ ਦੇ ਵਿਚ 13 ਮੀਤ ਪ੍ਰਧਾਨ 8 ਜਨਰਲ ਸਕੱਤਰ ਨੇ, ਜਦੋਂ ਕਿ ਅਰੁਣ ਸਿੰਘ, ਦੁਸ਼ਯੰਤ ਗੌਤਮ ਅਤੇ ਰਾਧਾ ਮੋਹਨ ਅਗਰਵਾਲ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਟੀਮ ਅਗਲੇ ਸਾਲ ਹੋਣ ਵਾਲੀਆਂ 5 ਸੂਬਿਆਂ ਦੀਆਂ ਚੋਣਾਂ ਨੂੰ ਧਿਆਨ ਦੇ ਵਿਚ ਰੱਖ ਕੇ ਬਣਾਈ ਗਈ ਦੱਸੀ ਜਾ ਰਹੀ ਹੈ ਤੇ ਨਿਤਿਨ ਨਬੀਨ ਦੀ ਅੱਜ ਦੀ ਸੂਚੀ ਦੇ ਵਿਚ ਪੰਜਾਬ, ਯੂਪੀ ਅਤੇ ਉਤਰਾਖੰਡ ਨੂੰ ਚੰਗੀ ਨੁਮਾਇੰਦਗੀ ਮਿਲੀ ਹੈ। ਇਨ੍ਹਾਂ ਸੂਬਿਆਂ ਦੇ ਵਿਚ ਅਗਲੇ ਸਾਲ ਚੋਣਾਂ ਜਿਹੜੀਆਂ ਹੋਣਗੀਆਂ। ਲੋ ਦੋਸਤੋ, ਅੱਗੇ ਖਬਰਾਂ ਹੋਰ ਸਾਂਝੀਆਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਨ੍ਹਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਖਾਸ ਮੁੱਦਿਆਂ ਦੇ ਉੱਤੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਕਿਵੇਂ ਲੱਗਿਆ ਵੀਕਐਂਡ ਜੀ?
1: ਹਾਲ ਚਾਲ ਵਧੀਆ ਜੀ
0: ਜੀ।
1: ਤੇ ਵੀਕਐਂਡ ਦੀ ਕਿਹੜੀ ਗੱਲ ਹੈਗੀ ਜੀ, ਸਦਾ ਦੀਵਾਲੀ ਸਾਧਕੀ ਤੇ ਚੱਤੋ ਪੈਰ ਬਸੰਤ
0: ਜੀ, ਲੌਂਗ ਵੀਕਐਂਡ ਆ ਗਿਆ। ਮੈਂ ਕਿਹਾ ਤੁਹਾਡੇ ਲਈ ਐਤਕੀ ਜੀ।
1: ਨਹੀਂ, ਸਾਡੇ ਕੋਈ ਲੌਂਗ ਵੀਕਐਂਡ ਨਹੀਂ ਆਇਆ ਜੀ,
0: ਅੱਜ ਦੀ ਛੁੱਟੀ ਸੀ ਜੀ,
1: ਸੈਚਰਡੇ ਸੰਡੇ। ਨਹੀਂ, ਸਾਨੂੰ ਕੋਟਰ ਦੇ ਵਿੱਚ ਕਦੀ ਛੁੱਟੀ ਹੁੰਦੀ ਜੀ।
0: ਓਕੇ ਜੀ, ਉਦਾਂ ਹੋਈ ਮਤਲਬ ਕਿ ਸਕੂਲਾਂ ਚ ਹੋਈ ਸੀਗੀ?
1: ਹਾਂਜੀ, ਪੰਜਾਬ ਸਰਕਾਰ ਦੀ ਹੋਏਗੀ, ਬਟ ਕੋਰਟਸ ਜਿਹੜੀਆਂ ਹੁੰਦੀਆਂ ਨਾ ਜੀ, ਇਹ ਹਾਈ ਕੋਰਟ ਦੇ ਅੰਡਰ ਹੁੰਦੀਆਂ, ਸੁਪਰੀਮ ਕੋਰਟ ਦੇ ਅੰਡਰ, ਉੱਥੇ ਜਿਹੜੀਆਂ ਸਾਡੀਆਂ ਛੁੱਟੀਆਂ ਤਾਂ ਜਿਹੜੀਆਂ ਹੁੰਦੀਆਂ ਨਾ ਜੀ, ਇਹ ਸਪੈਸੀਫਾਈ ਮਤਲਬ ਕੈਲੰਡਰ ਜਦੋਂ ਬਣਦਾ ਉਦੋਂ ਹੀ ਹੋ ਜਾਂਦੀਆਂ ਜੀ, ਸਾਲ ਪਹਿਲਾਂ ਜਿਹੜਾ ਆ
0: ਜੀ,
1: ਕਿਉਂਕਿ ਦੋ ਦੋ ਮਹੀਨੇ ਪਹਿਲਾਂ ਤਰੀਕਾਂ ਜਿਹੜੀਆਂ ਪਈਆਂ ਹੁੰਦੀਆਂ, ਤੇ ਇਸ ਕਰਕੇ ਫਿਰ ਛੁੱਟੀ ਵਾਲੇ ਦਿਨ ਕੇਸ ਨਹੀਂ ਰੱਖੇ ਜਾਂਦੇ
0: ਜੀ,
1: ਤੇ ਛੁੱਟੀਆਂ ਪਹਿਲਾਂ ਹੀ ਡਿਫਾਈਨਡ ਹੁੰਦੀਆਂ ਕਿ ਆਹ ਛੁੱਟੀ ਹੈਗੀ ਆ ਜੀ, ਬੱਚਨ ਚ ਛੁੱਟੀ ਕੋਈ ਨੀ ਹੁੰਦੀ ਜੀ। ਹਾਂਜੀ, ਬਾਕੀ ਜਿਹੜਾ ਹੈਗਾ ਆ ਜੀ, ਅੱਜ ਮੀਡੀਆ ਰਿਪੋਰਟ ਜਿਹੜੀਆਂ ਆ,
0: ਬਿਲਕੁਲ
1: ਉਹ ਬੜੀਆਂ ਡਿਸਕਸਿੰਗ ਆ ਜੀ, ਬਹੁਤ ਜ਼ਿਆਦਾ ਹੈ। ਹਾਂਜੀ
0: ਜੀ,
1: ਬੜੀਆਂ ਡਿਸਕਸਿੰਗ ਐਂਡ ਅਸਟੋਨਿਸ਼ਿੰਗ ਦੋਨੋਂ ਹੀ ਆ ਜੀ, ਹੈਰਾਨ ਕਰਨ ਵਾਲੀਆਂ ਵੀ ਆ ਤੇ ਮਾੜੀਆਂ ਵੀ ਆ ਜੀ।
0: ਮਾੜੀਆਂ ਵੀ ਜੀ,
1: ਮਾੜੀਆਂ ਇਸ ਗੱਲੋਂ ਆ ਜੀ ਕਿ ਨੋ ਡਾਊਟ ਕਿ ਸਾਡੀ ਪੋਲਿਟਿਕਸ ਦੇ ਵਿੱਚ ਜਿਹੜਾ ਆ ਵੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਤੇ ਹੀ ਮੁੱਖ ਮੰਤਰੀ ਦੇ ਪਰਿਵਾਰ ਤੇ ਮਤਲਬ ਆਪਣੇ ਉਹਨਾਂ ਦੇ ਅਹੁਦੇ ਦਾ ਇਨਫਲੂਐਂਸ ਵਰਤਨ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸੀ
0: ਜੀ।
1: ਉਦੋਂ ਤਾਂ ਬਹੁਤ ਮਤਲਬ ਜਿਹੜੇ ਹੈਗੇ ਆ, ਬਹੁਤ ਕਮੇਟੀ ਵੀ ਬਣੀ, ਉਸ ਕਮੇਟੀ ਨੇ ਜਿਹੜੀ ਜਾਂਚ ਵੀ ਕੀਤੀ, ਉਹਦੇ ਵਿੱਚ ਕੋਈ ਉਹਨਾਂ ਨੇ ਕਿਹਾ ਜੀ ਕਿ ਪਰਿਵਾਰ ਜਿਹੜਾ ਆ ਉਹਦੇ ਸਟੇਟਸ ਦੇ ਵਿੱਚ ਫਰਕ ਪੈ ਗਿਆ ਜੀ, ਤੇ ਉਹ ਇਹ ਬਾਹਰ ਜਦੋਂ ਜਾਂਦੇ ਹੈਗੇ ਆ ਤੇ ਉਦੋਂ ਆਪਣਾ ਜਿਹੜਾ ਆ ਇਨਫਲੂਐਂਸ ਵਰਤਦੇ ਹੈਗੇ ਆ, ਉਹ ਦੱਸਦੇ ਆ ਕਿ ਅਸੀਂ ਜਿਹੜਾ ਆ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਆ
0: ਜੀ।
1: ਇੱਥੇ ਕੁ ਤੱਕ ਫਾਈਂਡਿੰਗਸ ਇਹ ਆਈਆਂ ਸੀਗੀਆਂ ਜੀ, ਤੇ ਰਿਟਨ ਦੇ ਵਿੱਚ ਇੰਨੀਆਂ ਫਾਈਂਡਿੰਗ ਸੀ, ਬਟ ਔਨ ਦਾ ਗਰਾਊਂਡ ਜਿਹੜਾ ਹੈਗਾ ਆ ਦੰਤ ਕਥਾਵਾਂ ਤਾਂ ਬਹੁਤ ਆ ਜੀ।
0: ਬਿਲਕੁਲ ਹੈ ਜੀ, ਪਰ ਜੋ ਅੱਜ ਸੈਣੀ ਸਾਹਿਬ ਖੁਲਾਸੇ ਹੋਏ ਆ ਉਹਦੇ ਉੱਤੇ ਕੋਈ ਸਮੇਂ ਦੀ ਸਰਕਾਰ ਨੇ ਕੋਈ ਅਜੇ ਤੱਕ ਬਿਆਨਬਾਜ਼ੀ ਨਹੀਂ ਕੀਤੀ, ਜਾਂ ਕੱਲ ਤੱਕ ਖਬਰਾਂ ਲੱਗਣਗੀਆਂ ਫਿਰ ਹੀ ਇਹ ਸਾਰਾ ਕੁਝ ਆਏਗਾ। ਜਿਵੇਂ ਕਿ 9 ਪੰਨਿਆਂ ਦੀ ਜਿਹੜੀ ਇੱਕ ਰਿਪੋਰਟ ਆਈ ਹੈ ਜਾਂ ਰਿਪੋਰਟ ਕਾਹਦੀ ਹੈ, ਚਿੱਠੀਆਂ ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਨੂੰ ਪਾਤੀਆਂ ਨੇ, 9 ਪੇਜ ਦੀ ਚਿੱਠੀ ਜੋ ਆਪਣੇ DGP ਨੂੰ ਮਿਲੀ ਹੈ, ਤੇ ED ਦਾ ਜਿਹੜਾ ਮੋਹਾਲੀ ਦੇ ਵਿਚ ਇੱਕ ਰੇਡ ਹੋਈ ਸੀ ਪਹਿਲੇ ਸਮਿਆਂ ਦੇ ਵਿਚ, ਉਹ ਮਸਲਾ ਕਾਫੀ ਜਿਹੜਾ CMO ਆਫਿਸ ਤੱਕ ਦਾ ਅਧਿਕਾਰੀਆਂ ਦੇ ਨਾਲ ਜੁੜਦਾ ਵੀ ਨਜ਼ਰ ਆਉਂਦਾ ਸੀ, ਤੇ ਉਹ ਚਾਹੇ ਟਰਾਂਸਫਰ ਹੋਣ ਕਿਸੇ ਦੇ, ਚਾਹੇ CLU ਹੋਣ ਤੇ ਚਾਹੇ ਕੋਈ ਹਥਿਆਰਾਂ ਦੇ ਲਾਇਸੈਂਸ ਹੋਣ ਜੀ, ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਕਿਵੇਂ ਸਾਰਾ ਕੁਝ ਹਾਸਲ ਕੀਤਾ ਜਾਣਾ, ਯੋਜਨਾਬੰਦ ਤਰੀਕੇ ਨਾਲ ਚੱਲਦਾ ਸੀ, ਤੇ ਉਹ ਸਾਰਾ ਸਿਲਸਿਲਾ ਨਾਲ ਨਾਲ ਸੈਣੀ ਸਾਹਿਬ। ਚਲੋ ਮੈਂ ਸਵਾਲ ਤੁਹਾਡੇ ਲਈ ਦੂਸਰਾ ਵੀ ਨਾਲ ਹੀ ਕਰ ਦਿੰਦਾ, ਇਹਦੇ ਨਾਲ ਹੀ ਜੁੜਿਆ ਉਹ ਵੀ ਹੈ, ਤੇ CM ਮਾਨ ਸਾਹਿਬ ਜਿਹੜੇ ਨੇ ਉਹਨਾਂ ਦੀ ਵਾਈਫ ਦਾ ਵੀ ਜ਼ਿਕਰ ਆਇਆ, ਇੱਕ ਜਿਹੜੀ ਕਾਫੀ FIR ਵੀ ਸਾਹਮਣੇ ਨਜ਼ਰ ਆ ਰਹੀ ਹੈ, ਪਰ ਹਾਂਜੀ
1: ਜੀ ਜੀ ਜੀ ਮੈਂ ਉਹਦਾ ਦੱਸ ਦਿੰਦਾ ਸਰ
0: ਜੀ।
1: ਜਿਹੜਾ ED ਦੀ ਚਿੱਠੀ ਹੈਗੀ ਨਾ ਜੀ, ਉਹਦੇ ਵਿਚ ਤਾਂ ਮੁੱਖ ਮੰਤਰੀ ਦਾ ਆਫਿਸ CMO ਜਿਹੜਾ ਹੈਗਾ ਆ ਉਹ ਘੇਰੇ ਚ ਆਉਂਦਾ ਆ, ਉਹਨਾਂ ਨੇ ਬਕਾਇਦਾ ਤੌਰ ਤੇ ਰਿਕਾਰਡਿੰਗਸ ਵੀ ਕੀਤੀਆਂ ਕੋਈ ਲੋਕਾਂ ਦੀਆਂ ਗੱਲਬਾਤ,
0: ਬਿਲਕੁਲ
1: ਉਹਦੇ ਵਿਚ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਆ ਵੀ ਤੁਹਾਡੇ CMO ਦੇ ਵਿਚ ਟਰਾਂਸਫਰ ਬਦਲੇ, ਪੋਸਟਿੰਗ ਬਦਲੇ, ਹਾਂਜੀ ਉਹ ਪੈਸੇ ਲਏ ਜਾਂਦੇ ਹੈਗੇ ਸੀ, ਤੇ ਬਹੁਤ ਮੁੱਖ ਮੰਤਰੀ ਦੇ ਨੇੜਲੇ ਬੰਦਿਆਂ ਤੱਕ ਜਿਹੜੀ ਆ ਉਹਨਾਂ ਨੇ ਕਿਹਾ ਵੀ DGP ਨੂੰ ਦੇ ਤਾ ਕਿ ਇਹਦੇ ਤੇ FIR ਦਰਜ ਕਰਕੇ ਤੇ ਇਨਵੈਸਟੀਗੇਟ ਕਰੋ
0: ਜੀ।
1: ਹੁਣ ਸਵਾਲ ਇਹ ਹੈਗਾ ਆ ਕਿ ਗ੍ਰਹਿ ਮੰਤਰੀ ਜਿਹੜਾ ਹੈਗਾ ਆ ਮੁੱਖ

0: ਮੰਤਰੀ ਸਾਹਿਬ ਹੀ ਹੈਗੇ ਆ ਜੀ,
1: ਤੇ
0: DGP ਗ੍ਰਹਿ ਮੰਤਰਾਲੇ ਦੇ ਥੱਲੇ ਆਉਂਦੇ ਹੈਗੇ, DGP ਉਹਨਾਂ ਦੇ ਉੱਤੇ ਜਿਹੜਾ ਆ ਕਾਰਵਾਈ ਕਿੱਦਾਂ ਕਰ ਦੇਣਗੇ ਜੀ। ED ਨੇ ਵੀ ਆਪਣਾ ਕੰਮ ਜਿਹੜਾ ਆ ਅਧੂਰਾ ਕੀਤਾ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਨੂੰ ਚੁੱਪ ਕਰਕੇ, ਜੋ ਇਹਨਾਂ ਨੂੰ ਭੇਜਦੇ ਹੈਗੇ ਆ ਚੁੱਪ ਕਰਕੇ ਜਿਹੜਾ ਹੈਗਾ ਆ ਹਾਈ ਕੋਰਟ ਨੂੰ ਜਿਹੜਾ ਆ ਉੱਥੇ ਪਟੀਸ਼ਨ ਦਾਇਰ ਕਰ ਦਿਓ ਕਿ ਦੈਟ ਇਜ਼ ਦਾ ਐਵੀਡੈਂਸ
1: ਜੀ,
0: ਤੇ ਇਹਦੇ ਤੇ ਜਿਹੜਾ ਆ DGP ਨੂੰ ਡਾਇਰੈਕਸ਼ਨ ਦਿੱਤੀਆਂ ਜਾਣ ਕੇ ਪਰਚਾ ਦਰਜ ਕਰੇ
1: ਜੀ,
0: ਆਪਣੇ ਆਪ ਪਰਚਾ ਦਰਜ ਹੋ ਜਾਂਦਾ ਜੀ
1: ਜੀ।
0: ਉਹ ਸਿੱਧਾ ਜੇ DGP ਨੂੰ ਤੁਸੀਂ ਕਹੋਗੇ, DGP ਡੇਅਰ ਹੀ ਨਹੀਂ ਕਰੇਗਾ, ਐਕਟਿੰਗ DGP ਆ ਉਹ ਡੇਅਰ ਹੀ ਨਹੀਂ ਕਰੇਗਾ, ਉਹ ਉਹਦੇ ਤੇ ਮਤਹਿਤ ਹੈਗਾ ਜੀ
1: ਜੀ।
0: ਸੋ ਇਸ ਕਰਕੇ ਜਿਹੜਾ ਆ ਉਹ ਤਾਂ ਚੀਜ਼ ਜਿਹੜੀ ਉਹਨਾਂ ਕੋਲੋਂ ਐਕਸਪੈਕਟ ਕਰਨੀ ਜਿਹੜੀ ਹੈਗੀ ਆ
1: ਜੀ,
0: ਉਹ ਗਲਤ ਆ ਜੀ। ਹੁਣ ਆਏ ਜੀ
1: ਇੱਕ ਚੀਜ਼ ਹੋਰ ਨਾਲ ਜੋੜ ਦਵਾਂ ਕਿ ਜਿਵੇਂ ਕਿ ਇੱਕ ਪ੍ਰੋਗਰਾਮ ਦੇ ਦੌਰਾਨ ਜਸਟਿਸ ਰਣਜੀਤ ਸਿੰਘ ਜਿਹੜੇ ਨੇ ਕਾਫੀ ਜਿਹੜੇ ਕਹਿ ਸਕਦੇ ਇੱਕ ਸ਼ਕਤੀਸ਼ਾਲੀ ਵੀ ਕਹਿ ਲੋ ਜਾਂ ਫਿਰ ਕਹਿ ਲੋ ਜਿੰਮੇਵਾਰ ਇਨਸਾਨ ਨੇ, ਉਹਨਾਂ ਨੇ ਇਹ ਚੀਜ਼ ਦਾ ਖੁਲਾਸਾ ਕੀਤਾ। ਉਹਨਾਂ ਨੇ ਸ਼ਿਕਵਾ ਵੀ ਨਾਲ ਨਾਲ ਜਿਤਾਇਆ ਕਿ ਜਿਹੜੀ DGP ਨੂੰ ਇਹ ਜਿਹੜੀ FIR ਕਰਨ ਦੀ ਜਾਂ ਉਹ ਕਹਿੰਦੇ ਕਿ ਮੇਰੀ ਸਮਝੋ ਵੀ ਬਾਹਰ ਹੈ ED ਨੂੰ, ਮਤਲਬ ਕਿ ED ਨੇ ਕਾਹਤੋਂ ਇਹ ਕੀਤਾ ਹੈ, ਕੀ ਉਹ ਇਨਸਾਫ਼ ਕਰ ਪਾਉਣਗੇ?
0: ਭਾਰੇ ਸਾਹਿਬ ਤੁਸੀਂ ਤਾਂ ਅਲੰਕਾਰ ਬੜੀ ਛੇਤੀ ਲਾ ਦਿੰਦੇ ਆ ਲੋਕਾਂ ਦੇ ਨਾਂ ਨਾਲ ਜੀ, ਵੀ ਬੜੇ ਜ਼ੋਰਦਾਰ ਤੇ ਬੜੇ ਅਸਰਦਾਰ। ਜਦੋਂ ਲੋਕੀ ਅਹੁਦਿਆਂ ਤੇ ਹੁੰਦੇ ਆ ਉਹਨਾਂ ਦੇ ਕੰਮ ਵਿਚਾਰੇ ਜਾਂਦੇ ਹੁੰਦੇ ਆ ਸਰ, ਬਾਅਦ ਚ ਆ ਕੇ ਜਿਹੜੀਆਂ ਗੱਲਾਂ ਕਰਨੀਆਂ ਮੈਂ ਦੱਸ ਦਿੰਦਾ। ਹੁਣ ਜਿਹੜੀ ਗੱਲ ਹੈਗੀ ਆ ਜੋ ਮੇਰੇ ਮਨ ਚ ਹੈਗੀ ਉਹ ਵੀ ਮੈਂ ਦੱਸ ਦਿੰਦਾ, ਜਿਹੜਾ ਤੁਸੀਂ ਅਲੰਕਾਰ ਲਾਏ ਆ ਉਹ ਡਿਜ਼ਰਵ ਨਹੀਂ ਕਰਦੇ। ਹਾਂਜੀ, ਉਹ ਠੀਕ ਗੱਲ ਹੈਗੀ ਆ ਕਿ ਮੀਡੀਆ ਦੇ ਵਿੱਚ ਆ ਕੇ ਜਿਹੜੀ ਹੈਗੀ ਬੂਸਟਿੰਗ ਕਰਨੀ ਬੜੀ ਸੌਖੀ ਹੁੰਦੀ ਆ
1: ਜੀ।
0: ਆਪਾਂ ਗੱਲ ਕਰਨ ਤੋਂ ਪਹਿਲਾਂ ਇਹ ਕਿਹਾ ਮੀਡੀਆ ਰਿਪੋਰਟਾਂ ਅਨੁਸਾਰ, ਕਿਉਂਕਿ ਆਪਣੇ ਕੋਲ ਵੋਟ ਇਨ ਹੈਂਡ ਹੈ ਇਸ ਵੇਲੇ ਕੋਈ ਨਹੀਂ ਹੈ, ਮੀਡੀਆ ਦੀ ਰਿਪੋਰਟ ਆ ਉਹਦੇ ਤੇ ਡਿਸਕਸ਼ਨ ਕਰ ਰਹੇ ਹੈਗੇ ਜੀ। ਹਾਂਜੀ, ਕੋਈ ਬੂਸਟਿੰਗ ਵਾਲੀ ਗੱਲ ਨਹੀਂ ਕਰਦੇ
1: ਜੀ।
0: ਦੂਜਾ ਸਰ ਆਇਆ ਹੈਗਾ ਆ ਜੀ ਮੀਡੀਆ ਰਿਪੋਰਟਾਂ ਦੇ ਵਿੱਚ ਹੀ ਜਿਹੜਾ ਆ ਕਿ 2 ਸਰ ਰਿੱਟ ਹੋਈਆਂ
1: ਜੀ
0: ਹਾਈ ਕੋਰਟ ਚ।
1: ਹਾਂਜੀ,
0: ਇੱਕ ਰਿੱਟ ਕਹਿ ਰਹੀ ਹੈਗੀ ਆ ਕਿ ਇੱਕ ਰੇਪ ਕੇਸ ਦੀ ਕੋਈ ਵਿਕਟਿਮ ਉਹਦਾ ਫਾਦਰ ਜਿਹੜਾ ਹੈਗਾ ਆ ਉਹ ਕਹਿ ਰਿਹਾ ਆ ਕਿ ਮੇਰੀ ਬੇਟੀ ਦਾ ਕੇਸ ਜਿਹੜਾ ਆ ਉਹ ਕਿਸੇ DGP ਨੂੰ ਕਹਿ ਕੇ ਤੇ ਕਿਸੇ ਅੱਛੇ ਰੈਂਕ ਦੇ ਆਫਿਸਰ ਨੂੰ ਜਾਂ ਉਹਦੀ ਸੁਪਰਵਿਜ਼ਨ ਦੇ ਵਿੱਚ ਜਾਂ ਹਾਈ ਕੋਰਟ ਦੀ ਸੁਪਰਵਿਜ਼ਨ ਦੇ ਵਿੱਚ ਸੌਂਪਿਆ ਜਾਵੇ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਸਾਡੇ ਤੇ ਇਨਫਲੂਐਂਸ ਬਣਾਇਆ ਜਾ ਰਿਹਾ ਆ ਵੀ ਕੇਸ ਨੂੰ ਵਿਦਡਰਾ ਕਰਨ ਵਾਸਤੇ, ਜਾਂ ਦੂਜੇ ਪਾਸੇ ਜਿਹੜੇ ਬੰਦੇ ਹੈਗੇ ਆ ਉਹਨਾਂ ਦਾ ਇਨਫਲੂਐਂਸ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਦੀ ਵਾਈਫ ਤੱਕ ਹੈਗਾ ਆ ਜੀ। ਤੇ ਜੋ ਉਹਨੇ ਆਪਣਾ ਸ਼ੰਕਾ ਪ੍ਰਗਟ ਕੀਤਾ ਜਾਂ ਜੋ ਚੀਜ਼ ਅਗਲਾ ਕਹਿ ਰਿਹਾ ਹੈ ਉਹਦੇ ਐਲੀਗੇਸ਼ਨ ਆ ਵੀ ਮੁੱਖ ਮੰਤਰੀ ਦੀ ਵਾਈਫ ਨੇ 5 ਕਰੋੜ ਰੁਪਇਆ ਉਹਨਾਂ ਕੋਲੋਂ ਮੰਗਿਆ ਆ FIR ਕੁਐਸ਼ ਕਰਾ ਦੇਣ ਦਾ
1: ਜੀ।
0: ਹੁਣ ਇਹ ਜਿਹੜੀ ਚੀਜ਼ ਹੈਗੀ ਬੜੀ ਸੀਰੀਅਸ ਨੋਟ ਆ
1: ਬਿਲਕੁਲ,
0: ਬਟ ਐਟ ਦਾ ਸੇਮ ਟਾਈਮ ਜਿਹੜਾ ਬੰਦੇ ਕੋਲੋਂ ਮੰਗਿਆ ਆ ਉਹ ਨੀ ਦੋਸ਼ ਲਾ ਰਿਹਾ
1: ਜੀ,
0: ਜਿਹਨੂੰ ਇਸ ਚੀਜ਼ ਨਾਲ ਨੁਕਸਾਨ ਹੋਣਾ ਹੈਗਾ ਆ ਜਾਂ ਉਹਨਾਂ ਦੇ ਉਹ ਇਸ ਚੀਜ਼ ਦਾ ਕਹਿ ਰਿਹਾ ਹੈਗਾ ਜੀ। ਹੋਣਗੇ ਕਿਸੇ ਦੇ ਕਿਸੇ ਨਾਲ ਰਿਲੇਸ਼ਨ ਹੋ ਵੀ ਸਕਦੇ ਹੈਗੇ ਆ ਜੀ, ਜਿੱਦਾਂ ਮਰਜ਼ੀ ਹੈਗੇ ਆ, ਬਟ ਹਾਉ ਹੀ ਕੈਨ ਸੇ
1: ਜੀ,
0: ਜੇ ਉਹ ਕਹਿ ਰਿਹਾ ਹੈਗਾ ਆ ਭਾਈ ਹਾਂਜੀ ਉਹਨੂੰ ਐਪਰੀਹੈਂਸ਼ਨ ਆ ਜਾਂ ਜਿੱਦਾਂ ਮਰਜ਼ੀ ਹੈਗਾ ਆ ਜੀ, ਉਹ ਕਹਿ ਰਿਹਾ ਸੀ ਕਿ ਮੇਰਾ ਕੇਸ ਜਿਹੜਾ ਆ ਉਹ CBI ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ।
1: ਬਿਲਕੁਲ ਹੈ ਜੀ,
0: ਹੈ ਜੀ, ਉਹ ਹਾਈ ਕੋਰਟ ਨੇ CBI ਨੂੰ ਟ੍ਰਾਂਸਫਰ ਤਾਂ ਨਹੀਂ ਕੀਤਾ
1: ਜੀ,
0: ਕਿ ਕੋਰਟਾਂ ਦੀਆਂ ਪ੍ਰੋਸੀਡਿੰਗ ਪ੍ਰਜ਼ੰਪਸ਼ਨ ਤੇ ਨਹੀਂ ਚੱਲਦੀਆਂ ਹੈਗੀਆਂ, ਅਸੰਪਸ਼ਨ ਤੇ ਨਹੀਂ ਚੱਲਦੀਆਂ ਜੀ ਵੀ ਹਾਂ ਜੀ ਉਹਨੇ ਏਦਾਂ ਕਿਹਾ ਤੇ ਉਹਨੇ ਏਦਾਂ ਮੰਗੇ ਤੇ ਉਹਨੇ ਉਦਾਂ ਲੈ ਲਏ ਜਾਂ ਏਦਾਂ ਕਰਕੇ, ਉਹ ਤਾਂ ਇਹ ਹੈਗਾ ਕਿ ਜੋ ਐਕਚੁਅਲੀ ਵਾਪਰਿਆ ਆ ਉੱਥੇ ਤੱਕ ਹੀ ਸੀਮਿਤ ਰਹਿਣਗੇ ਨਾ ਜੀ,
1: ਕੋਈ ਲੈਣ ਦੇਣ ਦਾ ਨਹੀਂ ਕੋਲੈਕਟ ਹੋਇਆ ਨਾ ਸਾਬਤ ਨਹੀਂ ਕਰ ਪਾਇਆ।
0: ਹਾਂਜੀ ਨਹੀਂ, ਹਾਂਜੀ ਵੀ ADGP ਰੈਂਕ ਦੇ ਕਿਸੇ ਆਫਿਸਰ ਨੂੰ ਇਹ ਜਿਹੜੀ ਆ ਦਿੱਤੀ ਜਾਵੇ ਜੀ। ਸੋ ਬੇਅਰ ਐਲੀਗੇਸ਼ਨ ਦੇ ਉੱਤੇ ਤਾਂ ਨਹੀਂ, ਪਰ ਖੈਰ ਜਿੱਥੇ ਤੱਕ ਮਾਨ ਸਾਹਿਬ ਕਹਿੰਦੇ ਵੀ ਅਸੀਂ ਕੱਟੜ ਇਮਾਨਦਾਰ ਆ ਜੀ, ਉੱਥੇ ਜਿਹੜੀ ਹੈਗੀ ਆ ਜਦੋਂ ਏਦਾਂ ਦੀਆਂ ਖਬਰਾਂ ਸੁਣਦੇ ਹੈਗੇ ਆ ਨਾ ਜੀ ਤੇ ਫਿਰ ਮਨ ਟੁੱਟਦਾ ਜ਼ਰੂਰ ਆ ਜੀ, ਕਿਉਂਕਿ ਨਾਲ ਐਟ ਦਾ ਸੇਮ ਟਾਈਮ ਜਿਹੜਾ ਹੈਗਾ ਆ ਜਿਹੜਾ ਅਗਲਾ ਐਲੀਗੇਸ਼ਨ ਆ ਉਹ ਇਸ ਤੋਂ ਵੀ ਜ਼ਿਆਦਾ ਸੀਰੀਅਸ ਆ। ਉਹ ਇਹ ਆ ਕਿ ਇੱਕ ਰਿਟ ਪਟੀਸ਼ਨ ਦਾਇਰ ਹੋਈ ਹੈਗੀ ਆ ਆਰਮੀ ਅਥਾਰਟੀਜ਼ ਨੇ ਕੀਤੀ ਆ ਜੀ, ਯੂਨੀਅਨ ਆਫ ਇੰਡੀਆ ਨੇ ਇਹਦੇ ਤੇ ਆਪਣੇ ਜਿਹੜੇ ਆ ਪੰਜਾਬ ਸਰਕਾਰ ਨੂੰ ਮਤਲਬ ਇਸ ਚੀਜ਼ ਦੀਆਂ ਡਾਇਰੈਕਸ਼ਨਾਂ ਦੇਣ। ਕੋਈ ਹਿਲਟਨ ਹੋਟਲ ਆ ਜੀ, ਓਹਨੇ ਕਹਿੰਦੇ ਹੈਗੇ ਆ ਵੀ ਆਰਮੀ ਅਥਾਰਟੀਜ਼ ਦੀ ਜਿਹੜੀ ਆ ਜ਼ਮੀਨ ਅਨਕਰੋਚ ਕਰ ਲਈ ਆ ਤੇ ਉੱਥੇ ਕੰਸਟਰਕਸ਼ਨ ਕਰ ਰਿਹਾ। ਅਸੀਂ ਕਹਿੰਦੇ ਸਰਕਾਰ ਨੂੰ ਲਿਖਦੇ ਆ
1: ਜੀ,
0: ਤੇ ਸਰਕਾਰ ਜਿਹੜੀ ਹੈਗੀ ਆ ਨਾ ਤਾਂ ਓਹਨੂੰ ਰਿਸਟ੍ਰੇਨ ਕਰਦੀ ਆ ਤੇ ਅਸੀਂ ਕਹਿੰਦੇ ਹੈਗੇ ਆ ਵੀ ਓਹਨੂੰ ਕੰਸਟਰਕਸ਼ਨ ਕਰਨ ਤੋਂ ਰਿਸਟ੍ਰੇਨ ਕੀਤਾ ਜਾਵੇ ਜਾਣੀ ਕਿ ਰੋਕਿਆ ਜਾਵੇ
1: ਜੀ।
0: ਐਟ ਦਾ ਸੇਮ ਟਾਈਮ ਜਿਹੜਾ ਆ ਵੀ ਉਹ ਜਗ੍ਹਾ ਆਰਮੀ ਦੀ ਆਕੂਪਾਈਡ ਹੈਗੀ ਆ ਜਾਂ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਜੁਰਿਸਡਿਕਸ਼ਨ ਦੀ ਹੈਗੀ ਆ
1: ਜੀ,
0: ਤੇ ਉਹ ਉਹਨਾਂ ਦੀ ਜਗ੍ਹਾ ਹਵਾਲੇ ਕੀਤੀ ਜਾਵੇ। ਉਹ ਕਹਿੰਦੇ ਅਸੀਂ ਆਰਮੀ ਵਾਲਿਆਂ ਨੇ ਪੰਜਾਬ ਸਰਕਾਰ ਨੂੰ ਲਿਖਿਆ ਸੀ, ਬਟ ਕਿਉਂਕਿ ਜਿਹੜਾ ਹਿਲਟਨ ਹੋਟਲ ਦਾ ਜਿਹੜਾ ਹੈਗਾ ਮਾਲਕ ਆ
1: ਜੀ,
0: ਉਹ ਮੁੱਖ ਮੰਤਰੀ ਦੀ ਸਿਸਟਰ ਨੂੰ ਦੇ ਨਾਲ ਵਿਦੇਸ਼ ਜਾਂਦਾ ਦੇਖਿਆ ਗਿਆ ਜਾਂ ਉਹਨਾਂ ਦੇ ਨਾਲ ਗਏ ਆ
1: ਜੀ,
0: ਇਸ ਕਰਕੇ ਸਾਨੂੰ ਐਪਰੀਹੈਂਸ਼ਨ ਆ ਕਿ ਜੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਨੂੰ ਨਹੀਂ ਰੋਕਿਆ ਤੇ ਇਹ ਇਸੇ ਕਰਕੇ ਨਹੀਂ ਰੋਕਿਆ ਕਿ ਉਹਨਾਂ ਦਾ ਉਸ ਬੰਦੇ ਦਾ ਇਨਫਲੂਐਂਸ ਜਿਹੜਾ ਆ
1: ਜੀ
0: ਉਹ ਮਾਨ ਸਾਹਿਬ ਦੀ ਸਿਸਟਰ ਤੱਕ ਹੈਗਾ, ਜਿਹਦੇ ਕਰਕੇ ਵੀ ਸਰਕਾਰ ਇਹ ਕੰਮ ਨਹੀਂ ਕਰ ਰਹੀ
1: ਜੀ,
0: ਤੇ ਉਹਦੇ ਵਾਸਤੇ ਉਹਨਾਂ ਨੇ ਡਾਇਰੈਕਸ਼ਨ ਦੇਣ ਦੀ ਮੰਗ ਕੀਤੀ ਆ ਜੀ।
1: ਬਿਲਕੁਲ ਹੈ ਜੀ,
0: ਦੋਨੇ ਐਪੀਸੋਡ ਬੜੇ ਸੈਡ ਆ
1: ਜੀ,
0: ਹਾਂਜੀ
1: ਜੀ,
0: ਏਦਾਂ ਨਹੀਂ ਹੋਣੀ ਚਾਹੀਦੀ ਹੈ ਇਹ ਸਾਰੀਆਂ ਚੀਜ਼ਾਂ। ਪਰ ਲਾਈਮ ਲਾਈਟ ਚ ਉਦੋਂ ਆਉਂਦੀਆਂ ਹੈਗੀਆਂ ਆ ਜਦੋਂ ਆਫਿਸਰ ਜਿਹੜੇ ਆ ਨਾ ਉਹ ਚਿਹਰਾ ਦੇਖ ਕੇ ਤੇ ਰਿਲੀਫ ਦੇਣ
1: ਜੀ
0: ਹੋਣਾ ਚਾਹੀਦਾ, ਉਹਨਾਂ ਨੂੰ ਆਪਣਾ ਫਰਜ਼ ਪਛਾਨਣਾ ਚਾਹੀਦਾ ਹੈਗਾ ਜਾਂ ਕੰਪਲੇਂਟ ਆਈ ਹੈਗੀ ਆ ਤੇ ਉਹਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ, ਉਹਦਾ ਐਕਸ਼ਨ ਹੋਣਾ ਚਾਹੀਦਾ ਬਕਾਇਦਾ ਤੌਰ ਤੇ।
1: ਬਿਲਕੁਲ,
0: ਜੇ ਆਰਮੀ ਕੋਈ ਗੱਲ ਕਹਿ ਰਹੀ ਹੈਗੀ ਆ ਤੇ ਉਹਦੇ ਤੇ ਆਪਾਂ ਸ਼ੱਕ ਨਹੀਂ ਕਰ ਸਕਦੇ, ਕਿਉਂਕਿ ਆਮ ਬੰਦਾ ਗੱਲ ਕਰੇ ਜਾਂ ਕੋਈ ਆਪਾਂ ਸ਼ੰਕਾ ਕਰ ਲੈਂਦੇ ਵੀ ਆਪੋਜੀਸ਼ਨ ਦਾ ਹੋਊਗਾ ਜਾਂ ਫਲਾਨੇ ਦਾ ਹੋਊਗਾ,
1: ਇਲਜ਼ਾਮਬਾਜ਼ੀ।
0: ਹਾਂਜੀ, ਹਾਂ ਇਲਜ਼ਾਮਬਾਜ਼ੀ ਹੋ ਰਹੀ ਆ ਜੀ। ਹੁਣ ਆਰਮੀ ਕਹਿ ਰਹੀ ਹੈਗੀ ਆ ਜਦੋਂ ਏਦਾਂ ਦੇ ਐਲੀਗੇਸ਼ਨ ਲੱਗਦੇ ਹੁਣ ਉਸ ਵੇਲੇ ਮੁੱਖ ਮੰਤਰੀ ਸਾਹਿਬ ਦਾ ਚੁੱਪ ਰਹਿਣਾ
1: ਜੀ,
0: ਉਹ ਭਾਵਾਂ ਜਿੱਦਾਂ ਮਰਜ਼ੀ ਕਹਿ ਦਿੰਦੇ ਹੈਗੇ ਆ ਜੀ, ਉਹ ਸਾਡੇ ਪਿੰਡ ਇੱਕ ਬੰਦਾ ਹੈਗਾ ਸੀਗਾ ਜੀ, ਚਲੋ ਮੈਂ ਮਤਲਬ ਸਲੋਚ ਗੱਲ ਨਿਕਲ ਜਾਂਦੀ ਜੀ
1: ਜੀ,
0: ਉਹ ਬੰਦੇ ਇੱਕੋ ਹੀ ਬੂਸਟਿੰਗ ਕਰਦਾ ਹੁੰਦਾ ਸੀ ਵੀ ਮੇਰੇ ਤੇ ਕਰਪਸ਼ਨ ਦਾ ਕਿੱਦਾਂ ਐਲੀਗੇਸ਼ਨ ਲਾ ਦੂ, ਮੇਰੇ ਤੋਂ ਤਾਂ ਰੱਬ ਵੀ ਆ ਕੇ ਉਂਗਲ ਨਹੀਂ ਕਰ ਸਕਦਾ, ਮੈਂ ਤਾਂ ਆਪਣਾ ਸਰੀਰ ਵੀ ਦਾਨ ਕੀਤਾ ਆ ਜੀ
1: ਜੀ।
0: ਹਾਂਜੀ, ਅਗਲੇ ਬੰਦੇ ਨੇ ਵਾਕਈ ਲੋਕੀ ਨੇ ਉਹਨੇ ਆਪਣੀ ਜਿਹੜੀ ਹੈਗੀ ਡਿਊਟ ਲਿਆ ਦੇਣੀ ਦਿਖਾਉਣੀ ਸ਼ੁਰੂ ਕਰ ਦੇਣੀ
1: ਜੀ,
0: ਨਾ ਉਸ ਬੰਦੇ ਨੇ ਕਿਸੇ ਨੂੰ ਕਮਿਸ਼ਨ ਦਿੱਤਾ ਨਾ ਕਿਹਾ ਕਿ ਭਾਈ ਮੈਂ ਕੋਈ ਨਾ ਮੈਂ ਕੁਛ ਖਾਣਾ ਤੇ ਨਾ ਮੈਂ ਕਿਸੇ ਨੂੰ ਖਾਣ ਦੇਣਾ ਜੀ
1: ਜੀ।
0: ਤੇ ਉਹ ਅਗਲੇ ਬੰਦੇ ਨੇ ਵੀ ਮੈਂ ਸਰੀਰ ਵੀ ਦਾਨ ਕੀਤਾ ਆ ਜੀ
1: ਜੀ,
0: ਮਰਨ ਤੋਂ ਬਾਅਦ ਸਰੀਰ ਵੀ ਜਿਹੜਾ ਹੈਗਾ ਆ ਬੜਾ ਸੋਹਣਾ ਆਪਣੀ ਥਾਂ ਦੇ ਉੱਤੇ ਫੂਕਿਆ ਤੇ ਉੱਥੇ ਉਹਦਾ ਥੜਾ ਬਣਿਆ ਆ ਸੱਥਾਂ ਜੀ, ਨਾ ਕੋਈ ਸਰੀਰ ਲੈਣ ਆਇਆ ਨਾ ਵਾਸਤਾ ਜੀ, ਸਾਰੀ ਉਮਰ ਉਹ ਇਸੇ ਚੀਜ਼ ਦੀ ਬੂਸਟਿੰਗ ਕਰਦਾ ਕਿ ਅੱਜ ਵੀ ਉਹਦੀ ਕੋਠੀ ਨੂੰ ਇੱਟਾਂ ਜਿਹੜੀਆਂ ਆ ਵੀ ਪੰਚਾਇਤ ਦੇ ਰਸਤੇ ਨੂੰ ਜਿਹੜੀਆਂ ਇੱਟਾਂ ਲੱਗੀਆਂ ਆ ਉਹਦੀ ਕੋਠੀ ਜਿਹੜੀ ਹੈਗੀ ਆ ਉਹਦੀਆਂ ਇੱਟਾਂ ਕੱਢ ਕੇ ਦੇਖ ਲਓ ਇੱਕੋ ਮਾਰਕੇ ਦੀਆਂ ਇੱਟਾਂ ਆ
1: ਜੀ।
0: ਕਿਉਂ ਇਸ ਕਰਕੇ
1: ਜੀ,
0: ਸਿਰਫ ਇਹ ਕਹਿ ਦੇਣਾ ਵੀ ਮੈਂ ਬੜਾ ਕੱਟੜ ਬਾਂਦਾ ਰਿਹਾ ਸਾਡੇ ਲਈ ਜ਼ਹਿਰ ਖਾਣ ਦੇ ਬਰਾਬਰ ਹੋਊਗਾ
1: ਜੀ,
0: ਤੇ ਫਿਰ ਖਾਈ ਕਿਉਂ ਜਾਂਦੇ ਆ ਬਾਈ।
1: ਬਿਲਕੁਲ,
0: ਹਾਂਜੀ, ਤੁਹਾਡੇ ਤੇ ਐਲੀਗੇਸ਼ਨ ਕਿਉਂ ਲੱਗ ਰਹੇ ਆ ਜੀ
1: ਜੀ।
0: ਤੂੰ ਇਸ ਕਰਕੇ ਜਿਹੜਾ ਆ ਜਿਹੜਾ ਚੀਜ਼ਾਂ ਦੇ ਉੱਤੇ ਜਿਹੜਾ ਆ ਸੋਚਣਾ ਚਾਹੀਦਾ ਹੈਗਾ ਆ ਕਹਿਣ ਨਾਲ ਨਹੀਂ
1: ਜੀ।
0: ਦੂਜਾ ਇੱਕ ਮੈਂ ਜਾਤੀ ਤਜਰਬਾ ਵੀ ਦੱਸਦਾ ਭਾਰੀ ਸਾਹਿਬ।
1: ਹਾਂਜੀ,
0: ਮੈਂ ਨਾ ਇੱਕ ਕੋਈ ਬਜ਼ੁਰਗ ਸੀਗੇ ਬੈਠੇ ਉਹ ਏਦਾਂ ਕਰਕੇ ਮੈਂ ਉਹਨਾਂ ਦੇ ਕੋਲ ਗੱਲ ਕੀਤੀ ਕੋਈ ਏਦਾਂ, ਮੈਂ ਕਿਹਾ ਜੀ ਮੇਰਾ ਨਾਮ ਜੁਨੀਕ ਆ
1: ਜੀ,
0: ਹਾਂਜੀ ਅਲੱਗ ਹਟ ਕੇ ਆ ਤੁਸੀਂ, ਮੈਂ ਕਿਹਾ ਕੋਈ ਲੈਟਰ ਜਿੱਦਾਂ ਮਰਜ਼ੀ ਰਾਜਨ ਸੈਣੀ ਐਡਵੋਕੇਟ ਮੈਂ ਕਿਹਾ ਲਿਖ ਕੇ ਤੇ ਪਾ ਦਿਓ, ਕੋਈ ਪੂਰਾ ਐਡਰੈਸ ਲਿਖਣ ਦੀ ਲੋੜ ਨਹੀਂ
1: ਜੀ,
0: ਮੈਂ ਕਿਹਾ ਡਿਸਟ੍ਰਿਕਟ ਹੁਸ਼ਿਆਰਪੁਰ ਚ ਮੇਰਾ ਖਿਆਲ ਮੇਰਾ ਹੀ ਨਾਂ ਏ ਤਾਂ ਹੋਣਾ ਜਿੱਦਾਂ ਮਰਜ਼ੀ
1: ਜੀ,
0: ਹਾਂਜੀ। ਭਾਰੀ ਸਾਹਿਬ ਉਹ ਬਜ਼ੁਰਗਾਂ ਨੇ ਨਾ ਮੈਨੂੰ ਇੱਕ ਗੱਲ ਕਹੀ, ਕਹਿੰਦੇ ਯਾਰ ਤੇਰੀ ਗੱਲ ਦੇ ਵਿੱਚੋਂ ਨਾ ਹੰਕਾਰ ਦੀ ਸਮੈਲ ਆ ਰਹੀ ਆ
1: ਜੀ,
0: ਭੀਟਾ ਇਹ ਫਿਕ ਨਹੀਂ ਹੋਇਆ ਜੀ, ਸਾਡੀ ਕਚਹਿਰੀ ਚ ਦੋ ਰਾਜਨ ਸੈਣੀ ਨਾਂ ਦੇ ਹੋਰ ਵਕੀਲ ਆ ਕੇ ਤੇ ਉਹਨਾਂ ਦੇ ਬੋਲ ਲੱਗ ਗਏ।
1: ਨਹੀਂ ਜੇ ਗੂਗਲ ਸਰਚ ਕਰੀਏ ਲੱਭਦੇ ਤੁਸੀਂ ਹੋ
0: ਉਹ ਸਰ, ਠੀਕ ਗੱਲ ਹੈਗੀ ਆ, ਬਟ ਗੱਲ ਏਦਾਂ ਹੈਗੀ ਨਾ ਵੀ ਮਤਲਬ ਜਿਹੜਾ ਮੈਨੂੰ ਹੁਣ ਆਪਣਾ ਕਈ ਵਾਰੀ ਆਪਣੇ ਕਾਰਡ ਦੇ ਉੱਤੇ ਫੋਟੋ ਲਾਣੀ ਪੈਂਦੀ ਹੈਗੀ ਪਹਿਚਾਣ ਵਾਸਤੇ, ਤੇ ਇੱਕ ਤਾਂ ਰੈਗੂਲਰ ਪ੍ਰੈਕਟਾਈਜ਼ਿੰਗ ਹੈਗੀ, ਇੱਕ ਜਿਹੜਾ ਜੇ ਉਦਾਂ, ਇੱਕ ਹੁਣ ਹੁਸ਼ਿਆਰਪੁਰ ਵੀ ਆ ਮੈਨੂੰ ਪਤਾ ਲੱਗਾ ਵੀ ਹੁਸ਼ਿਆਰਪੁਰ ਵੀ ਉਸੇ ਨਾਂ ਦੇ। ਕਹਿਣ ਦਾ ਭਾਵ ਇਹ ਹੈਗਾ ਆ ਕਿ ਕੁਦਰਤ ਜਿਹੜੀ ਆ ਨਾ ਇਹ ਇੱਕ ਕੁਦਰਤ ਦਾ ਵਿਧਾਨ ਆ।
1: ਬਿਲਕੁਲ,
0: ਕਹਿੰਦੇ ਰੱਬ ਕੀ ਖਾਂਦਾ, ਕਹਿੰਦੇ ਰੱਬ ਖਾਂਦਾ ਹੰਕਾਰ, ਜਿਸ ਚੀਜ਼ ਦਾ ਤੁਸੀਂ ਹੰਕਾਰ ਕਰੋਗੇ ਉਹ ਚੀਜ਼ ਉਹਨੇ ਖਾ ਲੈਣੀ,
1: ਮਤ ਮਾਰਦਾ।
0: ਜੇ ਤੁਸੀਂ ਆਪਣੀ ਇਮਾਨਦਾਰੀ ਦਾ ਇਮਾਨਦਾਰੀ ਦਾ ਤੁਸੀਂ ਜਿਹੜਾ ਹੈਗਾ ਨਾ ਡਾਂਕਾ ਪਿੱਟੋਗੇ ਜਾਂ ਹੰਕਾਰ ਕਰੋਗੇ, ਉਹਨੇ ਇਮਾਨਦਾਰੀ ਤੁਹਾਡੀ ਜਿਹੜੀ ਆ ਉਹ ਹੀ ਦਾਗਦਾਰ ਕਰ ਦੇਣੀ ਆ।
1: ਬਿਲਕੁਲ ਹੈ ਜੀ,
0: ਕਿਸੇ ਚੀਜ਼ ਦੀ ਬੂਸਟਿੰਗ ਨਹੀਂ ਕਰਨੀ ਚਾਹੀਦੀ। ਐਟਲੀਸਟ ਚਲੋ ਠੀਕ ਗੱਲ ਹੈ, ਤੁਸੀਂ ਅਸੂਲ ਬਣਾਓ, ਬਣਾਉਣੇ ਚਾਹੀਦੇ, ਹਰ ਇਨਸਾਨ ਦਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ ਜੀ।
1: ਬਿਲਕੁਲ ਹੈ,
0: ਬਟ ਇਹ ਜਿਹੜਾ ਇਹ ਜਿਹੜਾ ਹੈਗਾ ਆ ਇਹਦਾ ਕੋਈ ਜਿਹੜੇ ਆ ਮਾਣ ਨਹੀਂ ਹੈ ਇਹ ਚੀਜ਼ ਦਾ, ਇਸ ਚੀਜ਼ ਦਾ ਮਾਣ ਨਹੀਂ। ਇਟ ਸ਼ੁਡ ਬੀ ਐਜ਼ ਅ ਰੂਲ,
1: ਬਿਲਕੁਲ
0: ਚੰਗੀ
1: ਗੱਲ ਹੈ। ਕਾਰਾ ਕਰਨ ਤੋਂ ਮਿੰਟ ਨੀ ਲਾਉਂਦੇ, ਪਤਾ ਨੀ ਇਹਨਾਂ ਦਾ ਕੋਈ ਵੀ ਮਤਲਬ ਕਿ ਕਹਿ ਨੀ ਸਕਦੇ ਕਦੋਂ ਕੀ ਹੋ ਜਾਵੇ।
0: ਪਰ ਮੈਂ ਤਾਂ ਹੁਣ ਤੁਸੀਂ ਜਿਹੜੀ ਹੈਗੀ ਕਿਰਤ ਦੇ ਉੱਤੇ ਪਹਿਲੀ ਰਿਪੋਰਟ ਪੇਸ਼ ਕੀਤੀ, ਮੈਂ ਉਹਦੇ ਤੇ ਜਿਹੜਾ ਆ ਸੋਚ ਰਿਹਾ ਸੀਗਾ। ਮੈਨੂੰ ਲੱਗਦਾ ਹੈਗਾ ਆ ਵੀ ਜਿੱਦਾਂ ਸਾਡੇ ਤਾਂ ਜਿਹੜੇ ਆ ਥਿਊਰੀ ਸਾਡੇ ਪੜ੍ਹਾਈ ਜਾਂਦੀ ਆ ਤੇ ਪ੍ਰੈਕਟੀਕਲ ਤੁਹਾਡੇ ਦੇਸ਼ਾਂ ਚ ਕੀਤੇ ਜਾਂਦੇ ਹੈਗੇ।
1: ਹਾਂਜੀ,
0: ਕਿਰਤ ਦਾ ਜਿਹਨਾਂ ਨੇ ਸਿਧਾਂਤ ਦਿੱਤਾ ਉੱਥੇ ਦੇਖੋ ਕਿੱਡਾ ਵੱਡਾ ਹੈਗਾ ਜੀ। ਕਹਿੰਦੇ ਕਿਣਕਾ ਇੱਕ ਜੀਵ ਸਾਏ ਤਾਂ ਕਿ ਮਹਿਮਾ ਗਣੀ ਨਾ ਜਾਏ। ਹਾਂਜੀ, ਨਾਲ ਕਹਿੰਦੇ ਇੱਕ ਇੱਕ ਕਿਣਕਾ ਜਿਹੜਾ ਹੈਗਾ ਨਾ ਉਹ ਵੀ ਜੇ ਤੁਹਾਡੇ ਮਨ ਦੇ ਵਿੱਚ ਵਸ ਜਾਏ ਉਸ ਚੀਜ਼ ਦੀ, ਉਹਦੇ ਨਾਲ ਵੀ ਤੁਹਾਡੇ ਚ ਗੁਣਾਂ ਦੀ ਜਿਹੜੀ ਹੈਗੀ ਆ ਬਰਕਤ ਹੋ ਜਾਏਗੀ। ਨਾਲ ਕਹਿੰਦੇ ਹੈਗੇ ਆ ਕਿ ਪੂਰੇ ਗੁਣ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ ਲਓ। ਆ ਦੋ ਲਾਈਨਾਂ ਜਿਸ ਬੰਦਾ ਜਿਹੜਾ ਹੈਗਾ ਨਾ ਮਨ ਚ ਵਸਾ ਲੈ ਵੀ ਹਾਂ ਯਾਰ ਵੀ ਨੇੜੇ ਹੀ ਆ, ਦੇਖਦਾ ਆ ਹਰ ਵੇਲੇ ਦੇਖਦਾ ਆ, ਉਹ ਬੰਦਾ ਗਲਤ ਕੰਮ ਕਿੱਦਾਂ ਕਰ ਜੂਗਾ ਜੀ।
1: ਬਿਲਕੁਲ ਦਰੁਸਤ ਹੈ
0: ਮੈਨੂੰ। ਪਰ ਹੁਣ ਦੇਖੋ ਕਿਰਤ ਦਾ ਸਿਧਾਂਤ ਜਿੱਥੇ ਜਿਹੜਾ ਜਿਸ ਕੌਮ ਨੂੰ ਕਿਰਤ ਦੇ ਸਿਧਾਂਤ ਤੇ ਜਿਹੜਾ ਹੈਗਾ ਆ ਸਿੰਜਿਆ ਹੋਵੇ ਉੱਥੇ ਤਾਂ ਕਿਰਤ ਵਾਲੇ ਜਿਹੜੇ ਹੈਗੇ ਅੱਜ ਜਿਹੜੇ ਚੋਲੇ ਪਾ ਕੇ ਤੇ ਆਰਾਮ ਨਾਲ ਜਿਹੜਾ ਹੈਗਾ ਜੀ ਆਟਾ ਪਾ ਦਿਓ ਜੀ, ਹਾਂਜੀ ਇੱਥੇ ਕਣਕ ਲਿਆ ਕੇ ਆਓ ਜੀ, ਸੇਵਾ ਚੱਲਦੀ ਆ ਜੀ। ਅੱਜ ਵੀ ਕਿਸੇ ਦਾਰਸ਼ਨਿਕ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਕਹਿੰਦੇ ਵੀ ਜਿਹੜੇ ਲੀਡਰ ਹੈਗੇ ਆ ਇਹ ਕਦੀ ਵੀ ਕਿਸੇ ਯੂਨੀਅਨ ਦਾ ਲੀਡਰ ਹੋਵੇ ਕਦੀ ਹੋਵੇ ਉਹ ਕਦੀ ਮੁੱਦਾ ਮੁਕਾਉਂਦੇ ਹੀ ਨਹੀਂ ਹੁੰਦੇ, ਸਮੱਸਿਆਵਾਂ ਹੱਲ ਹੀ ਨਹੀਂ ਕਰਾਉਂਦੇ ਹੁੰਦੇ। ਦੋ ਜੇ ਉਹ ਹੋ ਗਿਆ ਤਾਂ ਫੇਰ ਤਾਂ ਉਹਨਾਂ ਨੂੰ ਵੀ ਕੰਮ ਕਰਨਾ ਪੈਣਾ।
1: ਹਾਂ, ਸਮੱਸਿਆ ਤੋਂ ਤੁਸੀਂ ਗੱਲ ਕੀਤੀ, ਚਲੋ ਇੱਕ ਗੱਲ ਹੋਰ ਸਾਹ ਤੁਹਾਡੇ ਨਾਲ ਮੈਂ ਗੱਲ ਇਹਦੇ ਵਿੱਚ ਕਰ ਲੈਣਾ, ਜਿਵੇਂ ਕਿ ਬੰਦੀ ਸਿੰਘਾਂ ਦੀ ਗੱਲ ਹੁੰਦੀ ਹੈ ਸੈਣੀ ਸਾਹਿਬ, ਉਹਦੇ ਵਿੱਚ ਵੀ ਦੋ ਚਿੱਤੀ ਲੋਕਾਂ ਦੇ ਵਿੱਚ ਕਿਉਂ ਫੈਲਾਈ ਜਾ ਰਹੀ ਹੈ ਜੀ? ਕੁਝ ਕਹਿੰਦੇ ਨੇ ਅਹੁਦਿਆਂ ਦੇ ਉੱਤੇ ਬੈਠੇ ਜਾਂ ਅਹੁਦਿਆਂ ਤੋਂ ਰਿਜ਼ਾਈਨ ਦੇ ਚੁੱਕੇ ਜਾਂ ਰਿਟਾਇਰਮੈਂਟ ਲੈ ਚੁੱਕੇ ਲੋਕ, ਇਹ ਮਤਲਬ ਕਿ ਭਰੋਸਾ ਕਿਉਂ ਮਤਲਬ ਕਿ ਤੋੜਦੇ ਨੇ ਲੋਕਾਂ ਦਾ ਜੀ? ਕਿਉਂ ਦੋ ਚਿੱਤੀ ਪੈਦਾ ਕਰ ਰਹੇ?
0: ਭਾਰੇ ਸਾਹਿਬ ਜਿਹੜੀ ਵੀ ਗੱਲ ਸ਼ੁਰੂ ਹੋਈ ਸੀ ਨਾ ਜਿਸ ਦਾਰਸ਼ਨਿਕ ਬੰਦੇ ਨਾ, ਉਹਨੇ ਹੱਸਦੇ ਹੱਸਦੇ ਕਿਹਾ ਕਿ ਕਹਿੰਦੇ ਬੜੀ ਸੋਹਣੀ ਪੈਰੋਲ ਮਿਲਦੀ ਮਿਲਦੀ ਜਿਹੜੀ ਹੈਗੀ ਉੱਥੇ ਡੈਮੋਸਟ੍ਰੇਸ਼ਨ ਕਰਕੇ ਚੰਡੀਗੜ੍ਹ ਦੇ ਵਿੱਚ ਲੱਖੇ ਸੁਧਾਣੇ ਹੋਣਾ ਨੇ, ਉਹ ਕਿਸੇ ਅਗਲੇ ਬੰਦੇ ਦੀ ਪੈਰੋਲ ਜਿਹੜੀ ਹੈਗੀ ਆ ਉਹ, ਕਿਉਂਕਿ ਉਸ ਵੇਲੇ ਕੋਟਾਂ ਵੀ ਸੋਫਟ ਕਾਰਨਰ ਹੋਈਆਂ ਹੀ ਸੀ ਤੇ ਹਵਾਰਾ ਨੂੰ ਪ੍ਰੋਪਤੇ ਦਿਓ ਜੀ ਉਹਨਾਂ ਦੇ ਬਾਦਲ ਜਿਹੜੀ ਬਿਮਾਰ ਆ ਜਾਂ ਏਦਾਂ ਕਰਕੇ ਆ। ਹਾਂਜੀ, ਸਰਕਾਰ ਸਟੈਂਡ ਲੈਂਦੀ ਸੀ ਵੀ ਹਾਂ ਜੀ ਵੀ ਉਹਨਾਂ ਦੇ ਆਉਣ ਨਾਲ ਜਿਹੜਾ ਹੈਗਾ ਏਦਾਂ ਦੇ ਹਾਲਾਤ ਪੈਦਾ ਹੋਣਗੇ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਹਾਲਾਤ ਇਹਨਾਂ ਨੇ ਜਾ ਕੇ ਪੈਦਾ ਕਰਕੇ ਦਿਖਾ ਤੇ, ਉਦੋਂ ਤਾਂ ਗੱਲ ਚੱਲਦੀ ਪਈ ਸੀ ਪੈਰੋਲ ਮਿਲ ਜਾਣੀ ਸੀ ਕੀ ਜੀ, ਇਹਨਾਂ ਨੇ ਜਿਹੜਾ ਹੰਗਾਮਾ ਕੀਤਾ ਚੰਡੀਗੜ੍ਹ ਜਾ ਕੇ ਅਗਲੇ ਕਹਿੰਦੇ ਜੀ ਅੰਦਰ ਰਹਿੰਦੇ ਆਹ ਹਾਲ ਹੈ, ਜੇ ਬਾਹਰ ਆ ਗਿਆ ਤੇ ਪਤਾ ਹੀ ਕੀ ਹੋ ਜਾਊਗਾ ਜੀ, ਫੇਰ ਮੁੜ ਕੇ ਜਿਹੜੀ ਆ ਫਾਈਲ ਠੱਪ ਕਰਵਾਤੀ।
1: ਸਿਮਰਜੀਤ ਸਿੰਘ ਮਾਨ ਜੀ ਪੱਟੀਆਂ ਬਣ ਗਿਆ ਤੁਰ ਪਏ ਜੀ ਕਹਿੰਦੇ ਐਂਬੂਲੈਂਸ ਬਹਿ ਕੇ ਜੀ।
0: ਇੱਕ ਚੀਜ਼ ਭਾਰਤ ਸਾਹਿਬ ਜਿਹੜੇ ਬੰਦੇ ਦੇ ਬਾਰੇ ਤੁਸੀਂ ਸਿਫਤ ਕੀਤੀ ਤੇ ਮੈਨੂੰ ਅੱਗ ਲੱਗੀ, ਮੈਂ ਸੱਚੀ ਗੱਲ ਲੱਗਾ ਹੁਣ ਕਹਿਣ
1: ਸੈਣੀ ਸਾਹਿਬ ਨਹੀਂ
0: ਸੁਣੋ ਨਾ, ਜਦੋਂ ਬੰਦੇ ਅਹੁਦੇ ਤੇ ਹੁੰਦੇ ਆ ਉਦੋਂ ਇਹਨਾਂ ਦੀ ਇਨਸਾਨੀਅਤ ਕਿੱਥੇ ਗਈ ਹੁੰਦੀ ਆ,
1: ਸਭ ਚੁੱਪ ਚੁਪੀਤੇ ਦੇਖਦੇ ਰਹਿੰਦੇ।
0: ਦੇਖੋ ਉਦੋਂ ਹਾਈ ਕੋਰਟ ਦੇ ਜੱਜ ਦੀਆਂ, ਜਸਟਿਸ ਰਣਜੀਤ ਸਿੰਘ ਦੀ ਗੱਲ ਕਰਦੇ, ਹਾਈ ਕੋਰਟ ਦੇ ਜੱਜ ਦੀਆਂ ਰੱਬ ਜੀ ਦੀਆਂ ਪਾਵਰਾਂ ਹੁੰਦੀਆਂ,
1: ਬਿਲਕੁਲ
0: ਉਸ ਮੋਟੋ ਕਿਸੇ ਚੀਜ਼ ਨੂੰ ਵੀ ਲੈ ਸਕਦਾ। ਦੂਜਾ, ਹਮੇਸ਼ਾ ਕੌਮ ਨੂੰ ਗੁਮਰਾਹ ਕਰਦੇ ਇਹ ਲੋਕ
1: ਜੀ।
0: ਅੱਜ ਦੇ ਜਿੱਥੇ ਜਿਹੜੀ ਤੁਸੀਂ ਮੀਡੀਆ ਰਿਪੋਰਟ ਦੀ ਗੱਲ ਕਰਦੇ ਹੈਗੇ, ਸੁਣੀ ਮੈਂ ਵੀ ਆ ਉਹ ਜੀ, ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਵੀ ਇਹਨਾਂ ਲੋਕਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ। ਵਾਈ ਯੂ ਆਰ ਮਿਸਲੀਡਿੰਗ ਮਿਸਟਰ, ਯੂ ਲੋ ਦਾ ਲਾਓ ਹਾਂਜੀ, ਤੁਹਾਨੂੰ ਨੀ ਪਤਾ ਸੁਪਰੀਮ ਕੋਰਟ ਕੀ ਕਹਿੰਦੀ ਆ ਕਿ ਲਾਈਫ ਇੰਪ੍ਰਿਜ਼ਨਮੈਂਟ ਮੀਨਸ ਟਿਲ ਦਾ ਲਾਸਟ ਬਰੀਥ,
1: ਹਾਂਜੀ
0: ਵੀ ਜੀਵਨ ਦੇ ਆਖਰੀ ਸਾਹ ਤੱਕ ਜਿਹੜਾ ਹੈਗਾ ਆ ਸਜ਼ਾ ਆ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਕਿਹਾ ਆ ਅਗਲਿਆਂ ਨੇ। ਦੋ ਡਾਊਟ ਉਹਦੇ ਵਿੱਚ ਪ੍ਰੋਵਾਈਜ਼ੋ ਹੈਗਾ ਆ ਕਿ 20 ਸਾਲ ਬਾਅਦ, ਪਹਿਲਾਂ 14 ਸਾਲ ਬਾਅਦ ਸੀ, ਫਿਰ ਉਹਨਾਂ ਨੇ 20 ਸਾਲ ਬਾਅਦ ਕਰ ਦਿੱਤਾ ਵੀ 20 ਸਾਲ ਬਾਅਦ ਜਿਹੜੀਆਂ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਕੰਸਿਡਰ ਕਰ ਸਕਦੀ ਆ ਵੀ ਜਿਹਨਾਂ ਦਾ ਐਕਟ ਐਂਡ ਕੰਡਕਟ ਸਹੀ ਹੈਗਾ ਆ ਤੇ ਜਾਂ ਜਿਹਨਾਂ ਦੇ ਹਾਲਾਤ ਇੱਦਾਂ ਦੇ ਹੈਗੇ ਉਹਨਾਂ ਨੂੰ ਲਿਬਰਟੀ ਦੇਣੀ ਚਾਹੀਦੀ ਹੈਗੀ ਆ, ਉਹ ਪ੍ਰੋਸੈਸ ਇਨੀਸ਼ੀਏਟ ਕਰਕੇ ਥਰੂ ਐਗਜ਼ੈਕਟਿਵ ਤੇ ਜਾਂ ਥਰੂ ਪੋਲੀਟੀਕਲ ਸੈਕਟਰ ਜਿਹੜਾ ਹੈਗਾ ਆ ਉਹਨਾਂ ਨੂੰ ਰਿਲੀਜ਼ ਕਰ ਸਕਦੀ ਆ, ਦੈਨ ਕੋਰਟ ਜਿਹੜੀ ਹੈਗੀ ਆ ਉਹ ਕੋਈ ਅਨਵਾਇਡ ਨਹੀਂ ਹੋਊਗੀ। ਸਰ ਇਹਨਾਂ ਨੇ ਜੇ ਜਦੋਂ 2 ਸਾਲ ਪਹਿਲਾਂ ਤਾਂ ਰਿਟਾਇਰ ਹੋਏ ਆ, ਹਾਂਜੀ ਉਦੋਂ ਤੱਕ ਵੀ ਤਾਂ ਹਵਾਰਾ ਹੋਣਾ ਨੇ, 30 ਸਾਲ ਦੀ ਸਜ਼ਾ ਭੁਗਤ ਰਹੇ ਸੀ 28 ਸਾਲ ਦੀ,
1: ਨਾਲੇ ਮੈਨੂੰ ਉਦੋਂ ਯਾਦ ਆ ਸ਼ੁਰੂ
0: ਮੋਟੋ ਚੱਕ ਲੈਂਦੇ ਤੇ ਭਾਈ ਪ੍ਰੋਬੇਸ਼ਨ ਦਿਓ ਇਹਨਾਂ ਨੂੰ।
1: ਜਦੋਂ ਰਾਜੋਆਣਾ ਹੁਣਾਂ ਦਾ ਰੋਲਾ ਪਿਆ ਸੀਗਾ ਉਦੋਂ ਜਨਤਾ ਪੂਰਾ ਪੰਜਾਬ ਮਤਲਬ ਕਿ ਸੜਕਾਂ ਦੇ ਉੱਤੇ ਸੀਗਾ, ਉਹਨਾਂ ਦੀ ਫਾਂਸੀ ਦੀ ਸਜ਼ਾ ਸੀ ਤਾਂ ਹੁਣ ਕਨਵਰਟ ਕੀਤੀ ਆ ਉਹਨਾਂ ਨੂੰ।
0: ਸਾਰੇ ਇਹਨਾਂ ਨੂੰ ਰਿਟਾਇਰ ਹੋ ਕੇ ਲਾ ਸਾਰੇ ਚੇਤੇ ਆਉਂਦੇ ਆ, ਜਾਂ ਸਾਰੀ ਇਨਸਾਨੀਅਤ ਬਾਅਦ ਦੇ ਵਿੱਚ ਚੇਤੇ ਆਉਂਦੀ ਆ, ਫਿਰ ਤੁਸੀਂ ਆ ਕੇ ਜਿਹੜਾ ਹੈਗਾ ਆ ਬੀਇੰਗ ਲਿਮਿਨਿਟੀ ਆਫ ਦਾ ਲਾ ਜਿਹੜਾ ਹੈਗਾ ਆ ਉਹਦੇ ਬਾਵਜੂਦ ਤੁਸੀਂ ਲੋਕਾਂ ਨੂੰ ਗਲਤ ਗਾਈਡ ਕਰਦੇ ਹੈਗੇ ਇਹ ਕਹਿ ਕੇ। ਸਰ ਇੱਕ ਦਿਨ ਆਪਣੇ RS ਬੈਂਸ ਹੋਣਾ ਨੇ ਮਤਲਬ ਇਸ ਚੀਜ਼ ਨੂੰ ਕਲੈਰੀ, ਉਦੋਂ ਵੀ ਏਦਾਂ ਹੀ ਇਹਨਾਂ ਨੇ ਜਿਹੜਾ ਹੈਗਾ ਆ ਭਰਮ ਫੈਲਾਇਆ ਸੀਗਾ, ਉਹਨਾਂ ਨੇ ਫਿਰ ਕਲੈਰੀਫਾਈ ਕੀਤਾ ਸੀਗਾ ਕਿ ਭਾਈ ਲਾਈਫ ਇੰਪ੍ਰਿਜ਼ਨਮੈਂਟ ਜਿਹੜੀ ਹੈਗੀ ਆ ਉਹਦਾ ਮਤਲਬ ਟੇਲ ਦਾ ਲਾਸਟ ਬਰੀਥ ਹੁੰਦਾ ਆ, ਉਹਦੇ ਬਾਰੇ ਸੁਪਰੀਮ ਕੋਰਟ ਨੇ ਕਲੈਰਿਟੀ ਦਿੱਤੀ ਆ। ਹਾਂਜੀ ਜਿਹੜਾ ਆਪਾਂ ਇਹ ਕਹਿੰਦੇ ਹੈਗੇ ਸਜ਼ਾਵਾਂ ਪੂਰੀਆਂ ਹੋ ਗਈਆਂ ਜੀ, ਸਜ਼ਾ ਜਿਹੜੀ ਹੈਗੀ ਲਾਸਟ ਬਰੀਥ ਤੱਕ ਹੈਗੀ ਆ। ਨੋ ਡਾਊਟ ਕਿ ਜੋ ਟ੍ਰੈਡੀਸ਼ਨ ਚੱਲਦਾ ਰਿਹਾ ਹੈਗਾ ਅੱਜ ਤੱਕ ਉਹਦੇ ਮੁਤਾਬਕ ਜਿਹੜਾ ਹੈਗਾ ਆ ਕਿ ਉਹ ਦੇ ਆਰ ਇੰਟਾਈਟਲ ਫਾਰ ਦਾ ਬੈਨੀਫਿਟ ਆਫ ਰਿਲੀਜ਼ ਤੇ ਉਹਦੇ ਵਾਸਤੇ ਜਿਹੜਾ ਹੈਗਾ ਆ ਜੀ।
1: ਇਹਨਾਂ ਚੀਜ਼ਾਂ ਦੇ ਵਿੱਚ ਤਾਂ ਨੌਜਵਾਨੀ ਗੁਮਰਾਹ ਹੁੰਦੀ ਆ, ਕਿਉਂਕਿ ਚੰਗੀ ਤਰ੍ਹਾਂ ਸੁਣਦੇ ਨੀ ਵੀ ਕਹਿੰਦੇ ਕੀ ਆ ਉਹ ਜੀ, ਜਾਂ ਹੈਗਾ ਕੀ ਆ ਅਸਲ ਮੁੱਦਾ ਕੀ ਆ, ਜਾਂ
0: ਕਹਿੰਦੇ ਨੀ ਗੁਮਰਾਹ ਕਰਦੇ ਆ ਇਹ ਲੋਕ, ਗੁਮਰਾਹ ਕਰਦੇ ਆ
1: ਬਿਲਕੁਲ।
0: ਮੈਂ ਤਾਂ ਚਲੋ ਠੀਕ ਗੱਲ ਹੈਗੀ ਆ ਕਿ ਮੈਨੂੰ ਬੀਇੰਗ ਲਾਅ ਦਾ ਜਿਹੜਾ ਹੈਗਾ ਇੱਕ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਜਿਹੜਾ ਪਤਾ
1: ਸ਼ਬਦ ਸੁਣਨਾ ਪੈਂਦਾ,
0: ਆਮ ਬੰਦੇ ਨੂੰ ਥੋੜਾ ਪਤਾ ਹੈਗਾ ਕੀ ਗੱਲ ਹੈਗੀ ਆ,
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਜਿਹੜਾ ਆ ਉਹ ਤੋਂ ਪਹਿਲਾਂ ਉਹ ਬੰਦੇ ਜਿਹੜੇ ਹੈਗੇ ਉਸ ਪੋਸਟ ਤੇ ਰਹੇ ਆ ਜਿੱਥੇ ਜਾ ਕੇ ਉਹ ਜਿਹੜਾ ਆ ਉਹਨਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ, ਉਹ ਆਪ ਜਿਹੜੀ ਗੱਲ ਅੱਜ ਲੋਕਾਂ ਤੋਂ ਮੰਗਦੇ ਪਏ ਆ ਜਾਂ ਹੈ ਜੀ ਐਕਸਪੈਕਟ ਕਰਦੇ ਪਏ ਉਹ ਖੁਦ ਦੇ ਸਕਦੇ ਸੀ ਉਸ ਕੁਰਸੀ ਤੇ ਬਹਿ ਕੇ, ਉਦੋਂ ਨਾ ਦਿੱਤੀ
1: ਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਇਹ ਜੋ ਲੋਕ ਜਿਹੜੇ ਹੈਗੇ ਆ ਨਾ ਜੋ ਨਜ਼ਰ ਆਉਂਦੇ ਹੈਗੇ ਆ ਇਹ ਹੁੰਦੇ ਨੀ ਐਕਚੁਅਲੀ ਉਹ,
1: ਬਿਲਕੁਲ ਹੈ ਜੀ ਬਿਲਕੁਲ। ਨਾਲੇ ਮੀਡੀਆ ਦੇ ਵਿੱਚ ਵੀ ਇੱਕ ਚੀਜ਼ ਪੇਸ਼ ਕੀਤੀ ਜਾਂਦੀ ਹੈ ਕਿ ਖਬਰਾਂ ਦੇ ਵਿੱਚ ਵੇਰੇਗੇ ਤੇ ਹੋਰ ਸਾਰਾ ਕੁਝ ਉਹ ਉਸੇ ਤਰ੍ਹਾਂ ਬਰਕਰਾਰ ਰਹੇ, ਜਿਹਨੇ ਕੋਈ ਨਾ ਕੋਈ ਤਾਂ ਨਵਾਂ ਸ਼ੋਸ਼ਾ ਛੱਡਣਾ ਹੀ ਆ ਨਾ।
0: ਸਰ ਉੱਚੀ ਅਹੁਦਿਆਂ ਤੋਂ ਉੱਠ ਆ ਕੇ ਤੇ ਮੁੜ ਕੇ ਜਿਹੜਾ ਹੈਗਾ ਫਿਰ ਪੋਲਿਟਿਕਸ ਕਰਨ ਲੱਗ ਪੈਂਦੇ ਆ। ਹਾਂਜੀ ਇਹ ਫਿਰ ਪੋਲਿਟਿਕਸ ਕਰਨ ਲੱਗ ਪੈਂਦੇ ਹੈਗੇ ਆ,
1: ਫਿਰ ਇਹਨਾਂ ਦਾ ਅੰਦਰੋਂ ਜਾਂ ਫਿਰ ਕੋਈ ਅਹੁਦਾ ਮਿਲ ਜਾਂਦਾ ਜੀ ਉਹਦੇ ਨਾਲ ਫਿਰ ਹੋਰ ਇਹੀ ਹੈ।
0: ਉਹ ਧਰਮ ਜਾਤੀ ਦੇ ਨਾਂ ਤੇ ਸਰ ਜਿਹੜਾ ਹੈਗਾ ਆ ਸਾਡੇ ਲੋਕ ਵੋਟ ਪਾਉਂਦੇ ਹੈਗੇ ਆ ਜੀ ਇਸ ਚੀਜ਼ ਕਰਕੇ,
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਆ ਬਾਕੀ ਸਰਕਾਰਾਂ ਜਿਹੜੀਆਂ ਆ ਜੀ ਉਹਨਾਂ ਦਾ ਵੀ ਹੁਣ ਟ੍ਰੈਂਡ ਜਿਹੜਾ ਆ ਇਸ ਤਰੀਕੇ ਦਾ ਹੈਗਾ ਆ ਜੀ।
1: ਜੀ
0: ਇੱਕ ਸਰ ਨੋ ਚੀਜ਼ ਹੋਰ ਨੋਟਿਸ ਚ ਆਈ ਸੀ, ਤੁਸੀਂ ਸ਼ਾਇਦ ਉਸ ਖਬਰ ਨੂੰ ਲਿਆ ਨੀ, ਮੇਰਾ ਖਿਆਲ ਭਾਈ ਸੁਖਬੀਰ ਬਾਦਲ ਹੁਣਾਂ ਦੀ ਬਾਂਹ ਦੀ ਫੋਟੋ ਆਈ ਆ ਬਾਹਰ,
1: ਹਾਂਜੀ ਉਹ
0: 75 ਟਾਂਕੇ ਲੱਗੇ ਆ ਜੀ। ਹਾਂਜੀ ਉਹਦੇ ਬਾਰੇ ਡਾਕਟਰ ਪੱਟੀ ਸਾਹਿਬ ਜਿਹੜੇ ਹੈਗੇ ਉਹਨੇ ਤਾਂ ਇਸ ਪਹਿਲਾਂ ਮੈਂ ਡਾਕਟਰ ਪੱਟੀ ਸਾਹਿਬ ਨੂੰ ਕੀਤਾ, ਮੈਂ ਕਿਹਾ ਜੀ ਆਹ ਦੇਖੋ ਵੀ ਇੱਥੇ ਤੁਸੀਂ ਮੈਨੂੰ ਲੀਗਲ ਰਿਪੋਰਟ ਦਿਓ ਵੀ ਕੀ ਇਹ ਤੁਸੀਂ ਜਿਹੜੇ ਹੈਗੇ ਆ ਕਿ ਵੈਦਰ ਦਿਸ ਇੰਜਰੀ ਇਜ਼ ਰਿਜ਼ਲਟ ਆਫ ਏ ਸਿੰਗਲ ਮਤਲਬ ਅਟੈਕ, ਹਾਂਜੀ ਉਹ ਸਿੰਗਲ ਅਸਾਲਟ ਦਾ ਹੋ ਸਕਦਾ ਹੈਗਾ ਆ ਜੀ। ਉਹ ਕਹਿੰਦੇ ਪਹਿਲਾਂ ਤਾਂ ਮੈਨੂੰ, ਮੈਂ ਤਾਂ ਕਹਿੰਦੇ ਗਾਂ ਅੱਗੇ ਪਾਈ ਫੋਟੋ ਜਿਹੜੀ ਹੈਗੀ ਆ ਫੋਟੋ ਪਾ ਕੇ ਤੇ ਕਿਸੇ ਨੇੜੇ ਬੰਦੇ ਨੂੰ ਪੁੱਛਿਆ ਵੀ ਇਹ ਪਤਾ ਕਰੋ ਵੀ ਇਹ ਬਾਂਹ ਉਹਨਾਂ ਦੀ ਹੈਗੀ ਆ ਤੇ ਕਿਸੇ ਹੋਰ ਦੀ ਤਾਂ ਨੀ। ਡਾਕਟਰ ਸਾਹਿਬ ਮੈਨੂੰ ਕਹਿੰਦੇ ਯਾਰ ਵੀ 75 ਟਾਂਕੇ ਏਡੀ ਨੇੜੇ ਨੇੜੇ ਟਾਂਕੇ ਲਾਤੇ ਆ, ਇਹ ਤਾਂ ਟਾਂਕੇ ਵੀ ਗਲਤ ਲੱਗੇ ਆ। ਮੈਂ ਕਿਹਾ ਕਿ ਉਹ ਤਾਂ ਕੋਈ ਗੱਲ ਨਹੀਂ,
1: ਕੱਲ ਪਰਸੋਂ ਤਾਂ ਖਬਰ ਕੀਤੀ ਆ ਜਿਹੜੀ ਰਿਪੋਰਟ ਆਈ ਆ, ਚਲ ਸਾਡੇ ਲੋਕ ਕਾਲੇ ਵੀ ਪੈ ਜਾਂਦੇ ਆ ਨਾ, ਜਿੱਦਾਂ ਮਜੀਠੀਆ ਸਾਹਿਬ 200-150 ਟਾਂਕਾ ਗਾਈ ਗਏ ਸੀ, ਅਸਲ ਚ ਤਾਂ 3-4 ਟਾਂਕਿਆਂ ਦੀ ਖਬਰ ਆਈ ਆ ਜੀ ਜਿਹੜੀ ਲੱਗੀ ਆ
0: ਪਾਸਿਓਂ ਵੀ ਲੱਗੇ ਆ ਜੀ।
1: ਜੀ ਜੀ
0: ਉਹ ਕਹਿੰਦੇ ਦੂਜੇ ਪਾਸਿਓਂ ਵੀ ਲੱਗੇ ਆ, ਪਰ ਇਹੋ ਫਿਰ ਸਟਰੇਟ ਸੱਟ ਲੱਗਣੀ ਚਾਹੀਦੀ ਆ ਨਾ ਜੀ।
1: ਜੀ
0: ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਡਾਕਟਰ ਸਾਹਿਬ ਗੱਲ ਏਦਾਂ ਹੋਈ ਵੀ ਸਾਡੇ ਕੋਲ ਨਾ ਇੱਕ ਕੇਸ ਸੀਗਾ ਮੇਰੇ ਕੋਲ
1: ਜੀ,
0: ਤੇ ਉਹ ਕਿਸੇ ਇੰਸਪੈਕਟਰ ਦਾ ਸੀ, ਪੁਲਿਸ ਇੰਸਪੈਕਟਰ ਦਾ ਕੇਸ, ਉਹ ਪੁਲਿਸ ਇੰਸਪੈਕਟਰ ਦੇ ਪਿੰਡ ਦੇ ਨਾਲ ਹੀ ਪਿੰਡ ਚ ਕਿਸੇ ਨਾਲ ਪੰਗਾ ਸੀਗਾ, ਅਗਲਿਆਂ ਨੇ ਕਿਹਾ ਤੂੰ ਇੰਸਪੈਕਟਰ ਹੀ ਦਿਖਾਲਦਾ ਤੇ ਅਸੀਂ ਤੈਨੂੰ ਦਿਖਾਲਦੇ ਹੈਗੇ ਆ ਵੀ ਅਸੀਂ ਕੀ ਹੁੰਨੇ ਆ
1: ਜੀ।
0: ਉਹਨਾਂ ਲੇਡੀ ਨੇ ਆਪਣੇ ਜਿਹੜਾ ਹੈਗਾ ਆ ਉਹ ਤੇ ਕੇਸ ਕਰ ਦਿੱਤਾ ਵੀ ਮੇਰੇ ਆਏ ਆ ਕੇ ਸਾਡੇ ਇੱਥੇ ਲੜਾਈ ਕਰਕੇ ਗਿਆ
1: ਜੀ,
0: ਤੇ ਮੇਰੇ ਨਾਲ ਕੰਨਾਂ ਚੋਂ ਵਾਲੀਆਂ ਧੂ ਕੇ ਲੈ ਗਿਆ
1: ਜੀ।
0: ਹੁਣ ਭਾਰਤ ਸਾਹਿਬ ਇਸ ਇਹ ਜਿਹੜੀ ਜੋ ਤੁਸੀਂ ਸੁਖਬੀਰ ਬਾਦਲ ਦੀ ਬਾਂਹ ਦੇਖੋਗੇ ਤੇ ਜਿਹੜੀ ਮੇਰੀ ਗੱਲ
1: ਉਹ ਤਾਂ ਸੈਣੀ ਸਾਹਿਬ ਟਾਂਕੇ ਇਦਾਂ ਲੱਗਦੇ ਆ ਕਿ ਮਤਲਬ ਕਿ 2 ਹਫ਼ਤੇ ਹੋ ਗਏ ਉਹ ਸੁੱਕ ਵੀ ਗਏ ਨੇ ਟਾਂਕੇ।
0: ਨਹੀਂ ਕਲੈਰਿਟੀ, ਤੁਹਾਨੂੰ ਕਲੈਰਿਟੀ ਹੋ ਜਾਊਗੀ ਵੀ ਮੈਂ ਕਹਿਣਾ ਕੀ ਚਾਹੁੰਦਾ ਆ।
1: ਜੀ
0: ਮੈਂ ਉਹਨੂੰ, ਉਹ ਬੰਦਾ ਕਹਿੰਦਾ ਵੀ ਮੈਂ ਉੱਥੇ ਆਪਣੀ ਹਾਜ਼ਰੀ ਪਾ ਲਈ ਹੈ। ਇੰਸਪੈਕਟਰ ਕਹਿੰਦਾ ਵੀ ਆ ਤੁਸੀਂ ਇਹ ਪਲੀ ਲਓ ਵੀ ਮੈਂ ਉੱਥੇ ਮੌਕੇ ਤੇ ਹਾਜ਼ਰ ਹੀ ਨਹੀਂ ਸੀਗਾ।
1: ਜੀ
0: ਮੈਂ ਉਹਨੂੰ ਕਿਹਾ ਵੀ ਮੈਂ ਇਹ ਪਲੀ ਬਿਲਕੁਲ ਨਹੀਂ ਲੈਣੀ,
1: ਜੀ
0: ਕਿਉਂਕਿ ਮੈਂ ਕਿਹਾ ਇਹਨੂੰ ਐਲਈਬੀ ਦੀ ਪਲੀ ਕਹਿੰਦੇ ਹੈਗੇ ਆ ਲਾਅ ਦੇ ਵਿੱਚ,
1: ਜੀ
0: ਤੇ ਵਕੀਲ ਮੂਰਖ ਹੁੰਦਾ ਆ ਜਿਹੜਾ ਐਲਈਬੀ ਦੀ ਪਲੀ ਲਏ। ਐਲਈਬੀ ਦੀ ਪਲੀ ਤਾਂ ਉੱਥੇ ਹੀ ਲਈ ਜਾਂਦੀ ਹੈਗੀ ਜਿੱਥੇ ਕਿਤੇ ਪਾਸਪੋਰਟ ਦੇ ਉੱਤੇ ਐਂਟਰੀ ਹੋਵੇ ਕਿ ਤੁਸੀਂ ਮੈਂ ਉਦਣ ਇਸ ਦੇਸ਼ ਵਿੱਚ ਹੀ ਹੈ ਨਹੀਂ ਸੀਗਾ। ਹਾਂਜੀ ਉਹ ਬੜੀ ਸੋਲਿਡ ਪਲੀ ਹੁੰਦੀ ਹੈਗੀ ਆ ਫਿਰ ਜਿਹੜਾ ਹੈਗਾ ਆ, ਕਿਉਂਕਿ ਨਹੀਂ ਤਾਂ ਓਨਸ ਜਿਹੜਾ ਹੈਗਾ ਆ ਦੂਜੇ ਬੰਦੇ ਤੇ ਸ਼ਿਫਟ ਕਰ ਜਾਂਦਾ ਤੇ ਉਹਨੇ ਮੁਲਜ਼ਮ ਉਹਨੇ ਕੁਛ ਨਹੀਂ ਸਾਬਤ ਕਰਨਾ, ਫਿਰ ਤੁਸੀਂ ਸਾਬਤ ਕਰਨਾ ਹੈਗਾ ਤੇ ਅਕਿਊਜ਼ਡ ਨੇ ਸਾਬਤ ਕਰਨਾ ਵੀ ਹਾਂ ਜੀ ਵੀ ਮੈਂ ਉਦਣ ਇੱਥੇ ਹੈ ਨਹੀਂ ਸੀਗਾ ਤੇ ਮੈਂ ਇਹਦੇ ਸੱਟ ਮੈਂ ਲਾ ਹੀ ਨਹੀਂ ਸਕਦਾ। ਹਾਂਜੀ ਮੈਂ ਉੱਥੇ ਜਿਹੜਾ ਹੈਗਾ ਆ ਸਿਰਫ ਡਾਕਟਰ ਦੀ ਗਵਾਹੀ ਜਿਹੜੀ ਹੈਗੀ, ਡਾਕਟਰ ਨੂੰ ਮੈਂ ਪੁੱਛਿਆ
1: ਜੀ,
0: ਮੈਂ ਕਿਹਾ ਡਾਕਟਰ ਸਾਹਿਬ ਵੀ ਜਿਹੜਾ ਆ ਵੀ ਆ ਜਿਹੜੀ ਤੁਸੀਂ ਕਹਿੰਦੇ ਹੈਗੇ ਵੀ ਜਦੋਂ ਕੋਈ ਸ਼ਾਰਪ ਐਜਡ ਵੈਪਨ ਦੇ ਨਾਲ ਜਾਂ ਲੱਗਦੀ ਚੀਜ਼ ਉਹਦੇ ਮਾਰਜਨ ਰੈਗੂਲਰ ਹੁੰਦੇ ਆ
1: ਜੀ,
0: ਕਿਉਂਕਿ ਆਪਾਂ ਜਦੋਂ ਤੇਜ਼ ਧਾਰ ਹਥਿਆਰ ਨਾਲ ਜਾਂਦੇ ਹੈਗੇ ਇੱਕ ਤਰੀਕੇ ਨਾਲ ਸਿੱਧਾ ਕੱਟ ਲਾਂਦਾ ਨਾ ਜੀ, ਸਿੱਧਾ ਕੱਟ ਲਾਂਦਾ
1: ਜੀ।
0: ਤੇ ਮੈਂ ਕਿਹਾ ਜਦੋਂ ਕੰਨ ਪਾੜੇ ਜਾਂਦੇ ਆ
1: ਜੀ
0: ਉਦੋਂ ਮਾਰਜਨ ਰੈਗੂਲਰ ਨਹੀਂ ਆਣੇ, ਕਿਉਂਕਿ ਕੰਨ ਫਟਣੇ ਆ ਕੱਟਣੇ ਥੋੜਾ
1: ਜੀ।
0: ਕਹਿੰਦਾ ਬਿਲਕੁਲ ਠੀਕ ਕਹਿੰਦੇ ਵਕੀਲ ਸਾਹਿਬ ਤੁਸੀਂ, ਮੈਂ ਕਿਹਾ ਉਹਦੇ ਵਿੱਚ ਮਾਰਜਨ ਇਰੈਗੂਲਰ ਹੋਣਗੇ, ਕਹਿੰਦਾ ਹਾਂਜੀ। ਮੈਂ ਕਿਹਾ ਜਿਹੜੀ ਆਹ ਜਿਹੜੇ ਹੈਗੀ ਆਹ ਕੰਨ ਜਿਹੜੇ ਹੈਗੇ ਆ ਇਹਨਾਂ ਤੇ ਜਿਹੜੀ ਇੰਜਰੀ ਏ, ਕਹਿੰਦਾ ਇਹ ਤਾਂ ਸਰਜੀਕਲ ਬਲੇਡ ਨਾਲ ਕੱਟੇ ਆ ਕੰਨ, ਲਓ ਜੀ ਇੰਨੇ ਨਾਲ ਜਿਹੜਾ ਹੈਗਾ ਆ ਕੇਸ ਬਰੀ ਹੋ ਗਿਆ ਵੀ ਉਹ ਇੰਜਰੀ ਆਪ ਇਨਫਲਿਕਟ ਕੀਤੀ ਸੀ ਸਰਜੀਕਲ ਬਲੇਡ ਨਾਲ ਕੰਨ ਕਟਾ ਕੇ ਤੇ ਉਹ ਜਿਹੜਾ ਆ ਉਹ ਬਣਾਇਆ ਆਇਆ ਸੀ ਵੀ ਕੰਨ ਪਾੜ ਦਿੱਤੇ। ਹਾਂਜੀ ਹਾਂਜੀ ਉਸ ਉਹ ਇਸ ਕਰਕੇ ਜਿਹੜਾ ਹੈਗਾ ਆ ਉਹ 24 ਬਣੀ ਸੀ ਜੀ,
1: 24 ਹਾਂਜੀ 24
0: 26 ਹੋਰ ਹੁੰਦੀ ਆ,
1: 26 ਹੋਰ
0: ਹਾਂਜੀ ਉਹ ਹੋਰ ਹੁੰਦੀ ਹੁਣ ਤੁਹਾਨੂੰ ਸਾਰਾ ਕੁਝ ਥੋੜਾ ਸਿਖਾ ਦੇਣਾ ਹੈਗਾ, ਤੁਸੀਂ ਮੁੜ ਕੇ ਆ ਕੇ ਸਾਨੂੰ ਕਹੋ ਵੀ ਨਾਲੇ ਕੋਲ ਤੁਹਾਡੇ ਕੋਲ ਤਾਂ ਕਾਲਾ ਕੋਟ ਵੀ ਹੈਗਾ ਆ, ਗਲਤ ਗੱਲ ਆ ਭਾਈ ਏਦਾਂ ਨੀ ਹੋਣੀ।
1: ਜੀ
0: ਸੋ ਇਸ ਕਰਕੇ ਜਿਹੜੀ ਇਹ ਜਿਹੜਾ ਹੈਗਾ ਇਸ ਅਸਾਲਟ ਦਾ ਜਿਹੜਾ ਸੁਖਬੀਰ ਬਾਦਲ ਹੋਣਾ ਤੇ ਲੱਗਾ ਹੈਗੀ ਆ ਸੱਟ, ਉਹ ਸਰ ਸੱਟ ਟੇਢੀ ਮੇਢੀ ਹੈਗੀ ਆ। ਮੈਨੂੰ ਤਾਂ ਮੈਂ ਤਾਂ ਉਹ ਡਾਕਟਰ ਸਾਹਿਬ ਨੂੰ ਕਹਿਣ ਲੱਗਾ ਸੀਗਾ ਵੀ ਡਾਕਟਰ ਸਾਹਿਬ ਇੱਦਾਂ ਮੈਂ ਕਰੀ ਕਮਾਂ ਚ ਵੜ ਗਿਆ ਸੀ, ਮੇਰੇ ਇੱਦਾਂ ਪੱਛ ਜਿਹਾ ਲੱਗਾ ਸੀਗਾ। ਟੇਢਾ ਮੇਢਾ ਤਾਂ ਸਰ ਜਿਹੜਾ ਹੈਗਾ ਆ ਟੇਢਾ ਸ਼ਾਰਪ ਐਜਡ ਵੈਪਨ ਦੇ ਨਾਲ ਟੇਢੀ ਮੇਢੀ ਸੱਟ ਕਿੱਦਾਂ ਲੱਗ ਸਕਦੀ ਆ? ਉਹ ਉੱਥੇ ਜਿਹੜਾ ਹੈਗਾ ਮਤਲਬ ਸੱਪ ਬਣਾਉਂਦਾ ਪਿਆ ਸੀਗਾ, ਟੈਟੂ ਬਣਾਉਂਦਾ ਪਿਆ ਸੀਗਾ, ਹਥਿਆਰ ਦਿਖਾਉਂਦੇ ਪਏ ਸੀ ਉਹ ਸਿੱਧਾ ਮਤਲਬ ਸ਼ਾਰਪ ਚਿਰਗਾ ਹਥਿਆਰ ਆ ਉਹ, ਉਸ ਹਥਿਆਰ ਨਾਲ ਇਹ ਆਹ ਵਾਲੀ ਸੱਟ ਲੱਗ ਨੀ ਸਕਦੀ ਜੀ। ਸੋ ਮੈਂ ਤਾਂ ਸਿਰ ਫੜ ਕੇ ਬੈਠਾ ਹੈਗਾ ਆ, ਜੇ ਕੋਈ ਸਮਝਦਾਰ ਹੋਵੇ ਤੇ ਮੈਨੂੰ ਸਮਝਾ ਦੇਵੇ ਹੈ ਜੀ।
1: ਤੁਸੀਂ ਨਾਲੇ ਬਾਦਲ ਸਾਹਿਬ ਦਾ ਹਾਲ ਚਾਲ ਪੁੱਛ ਜਾਂਦੇ ਨਾਲੇ ਸੱਟ ਦੇਖਦੇ ਹੁੰਦੇ।
0: ਦੇਖੋ ਮੈਂ ਮਤਲਬ ਮੈਂ ਗੱਲ ਪਹਿਲਾਂ ਸਾਰਿਆਂ ਨੂੰ ਕਲੀਅਰ ਕਰਦੇ ਆ ਵੀ ਜੇ ਕੱਲ ਨੂੰ ਵੋਟਾਂ ਦੇ ਉੱਤੇ ਮੈਂ ਅਕਾਲੀ ਦਲ ਨੂੰ ਵੋਟ ਪਾਊਂਗਾ, ਪਰ ਮੇਰੇ ਜਿਹੜੇ ਆ ਸ਼ੰਕੇ ਜਿਹੜੇ ਆ ਜਰੂਰ ਦੂਰ ਕਰਦੇ, ਇਹ ਨਾ ਕਹਿ ਦਿੰਦੀ ਆਪੋਜੀਸ਼ਨ ਹਾਂ ਵੀ ਇਹ ਵਿਰੋਧੀ ਦਾ ਰੌਲਾ ਨਿੰਗਾ, ਇਹ ਕਿਤੇ ਆਪਣੇ ਦਾ ਹੀ ਸ਼ੰਕਾ ਹੈਗੀ ਆ ਤੇ ਹਾਂ ਕਿਤੇ ਮੇਰੀ ਗੱਲ ਨੂੰ ਜਿਹੜਾ ਹੈਗਾ ਆ ਗਲਤ ਭਾਵਨਾ ਨਾਲ ਲਿਆ ਜਾਵੇ। ਤੂੰ ਇਸ ਕਰਕੇ ਜਿਹੜਾ
1: ਅੱਜ ਤੁਹਾਡੇ ਉਸਤਾਦ ਜੀ ਪੁੱਛਦੇ ਆ ਕਹਿੰਦੇ ਇੱਥੇ ਕਿਹੜੀ ਬਣਦੀ ਆ ਵੈਸੇ ਇਹ ਤਾਂ ਦੱਸੋ
0: ਕਿਹੜੀ ਕਿਹੜੀ ਬਣਦੀ ਆ ਜੀ,
1: ਧਾਰਾ ਕਿਹੜੀ ਬਣਦੀ ਆ ਇੱਥੇ, 24 ਬਣਦੀ ਆ, 26 ਬਣਦੀ, 27 ਬਣਦੀ, ਕਿਹੜੀ ਬਣਦੀ ਆ ਜੀ?
0: ਇੱਥੇ ਤਾਂ ਜੀ 307 ਹੀ ਹੈਗੀ ਆ, ਦੋ ਗਈ ਆ ਜੀ, 12 ਦੀ ਕੋਸ਼ਿਸ਼ ਹੀ ਕਰ ਦਿੱਤੀ ਅਗਲੇ ਨੇ, ਹੋਰ ਕੀ ਕਰ ਦਿੱਤਾ ਹੈਗਾ
1: ਜੀ।
0: ਸਰ ਗੱਲ ਹੋ ਗਈ ਆ, ਉਹ ਕਹਿੰਦੇ ਹੁੰਦੇ ਆ ਕਿ ਬਾੜੇ ਬੰਦੇ ਨੂੰ ਤਾਂ ਚਾਹੇ ਤੁਸੀਂ ਡੰਡਾ ਮਾਰ ਦਿਓ ਜੋ ਮਰਜ਼ੀ ਹੈਗਾ ਆ
1: ਜੀ,
0: ਹਾਂਜੀ ਤਕੜੇ ਨੂੰ ਝਿੜਕ ਵੀ ਮਾਰੀ ਜਿਹੜੀ ਹੁੰਦੀ ਉਹਦਾ ਮਰਨ ਹੋ ਜਾਂਦਾ ਹੈਗਾ, ਤੁਸੀਂ ਕੀ ਕਹਿੰਦੇ ਹੈਗੇ ਆ ਜੀ?
1: ਬਿਲਕੁਲ
0: ਹਾਂ ਜੀ, ਇਹ ਤਾਂ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਤਾਂ ਇਹ ਦਿਨ ਬੜਾ ਕਾਲੇ ਅੱਖਰਾਂ ਨਾਲ ਲਿਖਿਆ ਜਾਣਾ ਜੀ ਤੁਸੀਂ
1: ਜੀ।
0: ਹਾਂਜੀ
1: ਵੈਸੇ ਸੈਣੀ ਸਾਹਿਬ ਇੰਨਾ ਕੁਝ ਕਰਨ ਦੀ ਜ਼ਰੂਰਤ ਸਹੀ, ਜੇ ਚੁੱਪ ਚੁਪੀਤੇ ਬਹਿ ਜਾਂਦੇ ਆਰਾਮ ਨਾਲ ਕੁਝ ਨਾ ਕੁਝ ਖੱਟ ਜਾਂਦੇ ਫਿਰ ਵੀ ਜੀ।
0: ਠੀਕ ਹੈ ਸਰ, ਗੱਲ ਏਦਾਂ ਹੈਗੀ ਆ ਵੀ ਜਿੰਨਾ ਸਾਇਲੈਂਟ ਰਹਿੰਦੇ ਤੇ ਉਨਾ ਸੈਫਟੀ ਫੈਕਟਰ, ਪਤਾ ਤਾਂ ਸੀਗਾ ਜੀ ਵੀ ਸੱਟ ਲੱਗੀ ਹੈਗੀ ਆ, ਪਰ ਇਹ ਸਭ ਸੱਟ ਲੱਗੀ ਆ ਉਸ ਪੁਲਿਸ ਵਾਲੇ ਦੇ ਜਿਹਨੇ ਅੱਗੇ ਹੋ ਕੇ ਰੋਕਿਆ, ਉਹਦੇ ਹੱਥ ਦੀ ਇੱਕ ਦੀ ਉਂਗਲ ਵੀ ਕੱਟ ਹੋ ਗਈ ਆ, ਉਹ ਪੋਟਾ ਇੱਕ ਲੱਥ ਗਿਆ ਜੀ ਉਹਦਾ, ਹਨਾ ਜੀ, ਉਹ ਦੇਖੋ ਤੁਸੀਂ ਦੂਜਾ ਹੱਥ ਜਿਹੜਾ ਉਹਨੇ ਦੋਨੇ ਹੱਥਾਂ ਦੇ ਨਾਲ ਉਹ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਦੋਨੇ ਹੱਥਾਂ ਦੇ ਉੱਤੇ ਇੰਜਰੀ, ਇੱਕ ਇੱਕ ਦੀ ਉਂਗਲ ਲੱਥੀ, ਇੱਕ ਦਾ ਉਹ ਜਿਹੜਾ ਹੈਗਾ ਆ, ਠੀਕ ਹੈ ਜੀ। ਇਹਨਾਂ ਦੇ ਤਾਂ ਜਿਹੜਾ ਹੈਗਾ ਆ ਕਿਤੇ ਮਤਲਬ ਉਹ ਹੋ ਸਕਦਾ ਵੀ ਉਹ ਬਾਅਦ ਦੇ ਵਿੱਚ ਜਿਹੜਾ ਆ ਉਹ ਮਰ ਗਿਆ ਹੋਊਗਾ,
1: ਜੀ
0: ਤੇ ਪਰ ਮੇਰੇ ਫੇਰ ਸਮਝ ਨਹੀਂ ਆਉਂਦਾ ਇਹ ਟੈਟੂ ਬਣਾਇਆ ਕਿੱਥੋਂ। ਹਾਂਜੀ ਉਸ ਹਥਿਆਰ ਨਾਲ ਇਹ ਟੈਟੂ ਬਣ ਹੀ ਨਹੀਂ ਸਕਦਾ ਸਰ। ਹਾਂਜੀ
1: ਜੀ ਚਲੋ ਹੋਰ 4-5 ਦਿਨਾਂ ਤੱਕ ਜਿਹਦੇ ਸੱਟ ਲੱਗੀ ਹੋਵੇ ਉਹ ਸਾਹਮਣੇ ਆਈ ਜਾਣਾ, ਲੌਂਗੋਵਾਲ ਸਾਹਿਬ ਦੀ ਰੈਲ ਬਰਸੀ ਹੋ ਰਹੀ ਆ ਉੱਥੇ ਸਾਹਮਣੇ ਆਈ ਜਾਣਾ, ਅੱਧੀਆਂ ਬਾਹਾਂ ਦਾ ਕੁੜਤਾ ਪਾਉਂਦੇ ਆ
0: ਹਾਂ ਹੋ ਸਕਦਾ ਹੈਗਾ ਭਾਈ
1: ਜੀ।
0: ਸ਼੍ਰੀ ਸਾਹਿਬ ਜਿਹੜਾ ਹੈਗਾ ਆ ਉਹ ਐਂ ਕਰਕੇ ਘਸਾਤਾ ਹੋਵੇ ਜਾਂ ਇੱਦਾਂ ਕਰਕੇ ਜਿੱਦਾਂ ਮਰਜ਼ੀ ਸ਼੍ਰੀ ਸਾਹਿਬ ਨੂੰ ਖਿੱਚਦੇ ਖੁੱਚਦੇ ਕਿਤੇ ਲੱਗ ਗਿਆ ਹੋਵੇ, ਬਟ ਇੱਕ ਬੰਦਾ 2 ਹਥਿਆਰ ਕਿੱਦਾਂ ਚਲਾ ਸਕਦਾ ਸਰ। ਗੱਲ
1: ਜੀ
0: ਤਾਂ ਇਹ ਹੈਗਾ ਵੀ ਜਾਂ ਉਹ ਪਹਿਲਾ ਹਥਿਆਰ ਉਹਦਾ ਪੋਚ ਲਿਆ ਤੇ ਨਾਲ ਹੀ ਉਹਨੇ ਸ਼੍ਰੀ ਸਾਹਿਬ ਕੱਢ ਲਿਆ, ਕਿੱਦਾਂ ਘਟਨਾ ਵਾਪਰੀ ਹੋਊਗੀ ਗੱਲ, ਮਤਲਬ ਸੀਨ ਜਿਹਾ ਸਾਹਮਣੇ ਆਉਂਦਾ
1: ਜੀ
0: ਨੀ ਪਿਆ
1: ਬਿਲਕੁਲ
0: ਅੱਖਾਂ ਅੱਗੇ।
1: ਜੀ
0: ਹਾਂਜੀ
1: ਜੀ
0: ਜੋ ਨੋ ਡਾਊਟ ਸੱਟ ਲੱਗੀ ਹੋਏਗੀ ਜਰੂਰ ਲੱਗੀ ਹੋਏਗੀ ਜੇ ਹੋਸਪਿਟਲ ਗਏ ਆ ਸਭ ਕੁਛ ਹੈਗਾ ਆ ਜੀ,
1: ਜੀ
0: ਤੇ ਜਿੱਦਾਂ ਦੀ ਸੱਟ ਦਿਖਾਉਂਦੇ ਪਏ ਹੈਗੇ ਉਸ ਹਿਸਾਬ ਨਾਲ ਤਾਂ ਉਹ ਬਾਂਹ ਜਿਹੜੀ ਆ ਕੱਪੜਾ
1: ਜੀ
0: ਭਿੱਜਿਆ ਹੋਣਾ ਚਾਹੀਦਾ ਸੀ ਖੂਨ ਨਾਲ।
1: ਬਿਲਕੁਲ
0: ਹਾਂਜੀ
1: ਚਲੋ ਉਹ ਗੱਲ ਤਾਂ ਹੈ
0: ਜਿੱਦਾਂ
1: ਹੀ
0: ਇਹ
1: ਨਾਲ
0: ਦੱਸਦੇ ਆ
1: ਜੋ ਚਲੋ ਗੁਰੂ ਘਰਾਂ ਦੇ ਵਿੱਚ ਜਾਂ ਖਾਸ ਕਰਕੇ ਛੋਟੇ ਗੁਰੂ ਘਰ ਨਹੀਂ ਗਏ ਸਿੱਖ ਧਰਮ ਦੇ ਮੋਹਰੀ ਕਤਾਰ ਦੇ ਜਿਹੜੇ ਗੁਰੂ ਘਰਾਂ ਦੀ ਗੱਲ ਆਉਂਦੀ ਆ ਜਦੋਂ ਫਿਰ ਉਹਨਾਂ ਦੇ ਵਿੱਚ ਇਹ ਕੁਛ ਹੋ ਰਿਹਾ ਉਹ ਮਾੜੀ ਗੱਲ ਹੈ।
0: ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ, ਇੱਕ ਵਿਸ਼ਵਾਸ ਨੂੰ ਠੇਸ ਲੱਗਦੀ ਹੈਗੀ ਸਰ,
1: ਜੀ
0: ਦੂਜਾ ਇੰਪਰੈਸ਼ਨ ਖਰਾਬ ਜਾਂਦਾ
1: ਖਰਾਬ ਹੋ
0: ਹੈਗਾ ਜਾਂ
1: ਜਾਂਦਾ ਜੀ
0: ਕੌਮ ਦਾ ਹੀ ਇੰਪਰੈਸ਼ਨ ਖਰਾਬ ਜਾਂਦਾ ਜੀ,
1: ਜੀ
0: ਵੀ ਇਹਨੇ ਕਲੀਅਰ ਪਾਈ ਕਿ ਅਸੀਂ ਗੁਰੂ ਦੀ ਸ਼ਰਨ ਚ ਜਾ ਕੇ ਵੀ ਇਨਸਕਿਓਰ ਫੀਲ ਕਰਾਂਗੇ,
1: ਜੀ ਨਾਲੇ ਦੇਖੋ
0: ਤੇ
1: ਇਦਾਂ ਦੀ
0: ਇਹ
1: ਘਟਨਾ
0: ਜਿਹੜੇ
1: ਪਹਿਲਾਂ
0: ਬੰਦੇ
1: ਵੀ
0: ਗੁਰੂ
1: ਆਪਣੇ
0: ਘਰ ਚ
1: ਇੱਥੇ
0: ਅਟੈਕ ਕਰਦੇ ਆ ਨਾ ਜੀ
1: ਇੰਗਲੈਂਡ ਚ ਕਿੰਨਾ ਰੋਲਾ ਰਿਹਾ ਆ ਇੱਥੇ ਜਿਹੜਾ ਪਿੱਛੇ ਕਤਲ ਹੋਏ ਨੇ ਹੋਰ ਸਾਰੀਆਂ ਚੀਜ਼ਾਂ, ਉਦੋਂ ਵੀ ਤਲਵਾਰ ਦਾ ਜਾਂ ਕਿਰਪਾਨ ਦਾ ਕਿੰਨਾ ਰੋਲਾ ਰਿਹਾ ਜੀ, ਉੱਥੇ ਵੀ ਉਹ ਅਗਲੇ ਪਾਬੰਦੀਆਂ ਲਾਉਣ ਨੂੰ ਫਿਰਦੇ ਆ ਹੋਰ ਪਾਸੇ ਵੀ ਫਿਰਦੇ ਆ, ਤਾਂ ਉਹ ਆਹ ਚੀਜ਼ਾਂ ਤਾਂ ਸਮਾਂ ਕੇ ਸਪਸ਼ਟ ਕਰਦੀਆਂ ਨੇ ਇਹ ਇਕੱਲਾ ਭਾਰਤ ਦੇ ਜਾਂ ਪੰਜਾਬ ਦੇ ਵਿੱਚ ਇਸ ਨੂੰ ਜਿਹੜਾ ਨਹੀਂ ਦੇਖ ਸਕਦੇ ਆ ਕਿ ਬਾਹਰਲੇ ਮੁਲਕਾਂ ਤੱਕ ਵੀ ਇਹ ਸੁਨੇਹਾ ਜਾਂਦਾ ਨਾ ਇਸ ਚੀਜ਼ ਦਾ ਜੀ।
0: ਬਾਅਦ ਚ ਇੱਕ ਮੇਰੇ ਨਾਲ ਬੈਸਣ ਲੱਗਾ ਸੀ, ਕਹਿੰਦਾ ਗੁਰੂ ਸਾਹਿਬ ਨੇ ਜੀ ਤੋਂ ਸੇਵਾ ਲੈਣੀ ਹੁੰਦੀ ਤਾਂ ਉਤੋਂ ਹੀ ਸੇਵਾ ਲੈਣੀ ਹੁੰਦੀ ਆ। ਉਹ ਮੈਂ ਕਿਹਾ ਭਾਈ ਮੈਨੂੰ ਤਾਂ ਸਮਝ ਨੀ ਆਉਂਦੀ, ਹੈ ਨੌਨ ਯੂ ਆਰ ਸੇਇੰਗ ਸੇਵਾ ਨੌਨ ਸੈਂਸ ਐਕਟ ਨੂੰ, ਹੈ ਜੀ ਇੱਕ ਨੌਨ ਸੈਂਸ ਐਕਟ ਨੂੰ ਤੁਸੀਂ ਸੇਵਾ ਦੱਸਦੇ ਕਿ ਗੁਰੂ ਸਾਹਿਬ ਨੇ ਸੇਵਾ ਲੈਣੀ ਸੀ ਜਿਹਦੇ ਕੋਲੋਂ ਉਹਦੇ ਕੋਲ ਹੀ ਲੈਣੀ ਸੀ। ਮੈਂ ਕਿਹਾ ਲਓ ਜੀ ਆਹ ਵੀ ਕੰਮ ਠੀਕ ਆ, ਮੈਂ ਕਿਹਾ ਜਿਸ ਕਮਿਊਨਿਟੀ ਦੀ ਸੋਚ ਏਦਾਂ ਦੀ ਹੋਊਗੀ ਉਹ ਉਹ ਕਮਿਊਨਿਟੀ ਕੀ ਤਰੱਕੀ ਕਰੂਗੀ ਜੀ।
1: ਨਾਲੇ ਦੇਖੋ ਗੁਰੂ ਸਾਹਿਬ ਨੇ ਤਾਂ 73 ਦੇ ਉੱਤੇ ਜਾਂ ਵਾਰ ਕਰਨ ਦੀ ਗੱਲ ਹੀ ਨਹੀਂ ਕੀਤੀ ਜੀ ਕਿਤੇ, ਜਾਂ ਨਾ ਕਿਹਾ ਜੀ।
0: ਦੇਖੋ ਗੁਰੂ ਘਰ ਦੇ ਵਿੱਚ ਕਿਸੇ ਤੇ ਅਟੈਕ ਹੋਣਾ ਬਹੁਤ
1: ਬਿਲਕੁਲ
0: ਹੀ ਨਿੰਦਣੀਏ ਆ, ਉਹ ਨਹੀਂ ਹੋਣਾ ਚਾਹੀਦਾ ਸਰ। ਉਹ ਜੇ ਕੋਈ ਉਹ ਅਟੈਕ ਕਰਨ ਵਾਲਾ ਵੀ ਸਿੱਖੀ ਸਰੂਪ ਚ ਹੋਵੇ ਜਾਂ ਸਿੱਖ ਹੋਵੇ ਤੇ ਮੈਂ ਉਹਨੂੰ ਸਿੱਖ ਹੀ ਨਹੀਂ ਮੰਨਦਾ ਜੀ।
1: ਜੀ
0: ਹਾਂਜੀ
1: ਬਿਲਕੁਲ ਹੈ ਜੀ। ਨਾਲੇ ਦੇਖੋ
0: ਤੁਹਾਡੇ ਤਾਂ ਜਿਹੜਾ ਹੈਗਾ ਸਿਧਾਂਤ
1: ਸੈਣੀ ਸਾਹਿਬ,
0: ਤੁਹਾਡੇ ਸਿਧਾਂਤ ਤੇ ਲਿਖਿਆ ਹੈਗਾ
1: ਨਾਲੇ ਕੋਈ ਵੀ ਆ ਨਾ ਜਿੰਨੀ ਮਰਜ਼ੀ ਪ੍ਰੋਟੈਕਸ਼ਨ ਦੇ ਵਿੱਚ ਹੋਵੇ ਚਾਹੇ ਉਹਦੇ ਨਾਲ ਫੌਜ ਵੀ ਕਿਉਂ ਨਾ ਹੋਵੇ, ਇੱਕ ਜਿਹੜਾ ਵਿਸ਼ਵਾਸ ਹੁੰਦਾ ਨਾ ਕਿ ਇੱਥੇ ਪ੍ਰੋਟੋਕੋਲ ਹੁੰਦਾ ਕਿਸੇ ਵੀ ਜਗ੍ਹਾ ਦਾ ਸਥਾਨ ਦਾ, ਉਹ ਬੰਦਾ ਮਤਲਬ ਕਿ ਨਾਰਮਲ ਹੋ ਜਾਂਦਾ, ਚਾਹੇ ਸਿਕਿਉਰਿਟੀ ਵਾਲੇ ਵੀ ਹੋਣਗੇ ਉਹਨਾਂ ਨੂੰ ਵੀ ਨਹੀਂ ਹੋਏਗਾ ਤੇ ਇੱਦਾਂ ਕਦੇ ਹੋ ਸਕਦਾ ਇੱਥੇ ਜੀ।
0: ਸਰ ਮੈਂ ਤਾਂ ਸੌਰੀ ਟੂ ਸੇ,
1: ਜੀ
0: ਉਹ ਕਹਿੰਦੇ ਨਾ ਇੱਕ ਰਾਜੇ ਨੇ ਕਹਿੰਦੇ ਇੱਕ ਬਾਂਦਰ ਰੱਖਿਆ ਸੀ ਤੇ ਉਹ ਕਹਿੰਦਾ ਸੀ ਇਹ ਮੈਨੂੰ ਇਹ ਬਹੁਤ ਲੋਇਲ ਹੈਗਾ,
1: ਜੀ
0: ਹਾਂਜੀ ਇਹ ਮੇਰੇ ਨਾਲ ਇੰਨਾ ਪਿਆਰ ਕਰਦਾ ਏ, ਮੇਰੇ ਵੱਲ ਨਾ ਕੋਈ ਬੰਦਾ ਜਿਹੜਾ ਹੈਗਾ ਆ ਜੇ ਘੂਰ ਕੇ ਵੀ ਦੇਖੂਗਾ ਇਹ ਬੰਦਾ ਉਹਨੂੰ ਛੱਡੂਗਾ ਨੀ ਜੀ।
1: ਜੀ
0: ਹਾਂਜੀ ਉਹ ਏਦਾਂ ਹੀ ਕਹਿੰਦੇ ਉਹਦਾ ਨਾਂ ਰੱਖਿਆ ਸੀ ਨਿਸ਼ਠਾ ਮੂਰਤੀ, ਇਹ ਨਿਸ਼ਠਾ ਦੀ ਮੂਰਤੀ ਆ। ਹਾਂਜੀ ਉਹੀ ਗੱਲ, ਉਹ ਰਾਜਾ ਇੱਕ ਵਾਰੀ ਲਾਬਾ ਪਿਆ ਆ ਉਹਨੂੰ ਝੋਕ ਲੱਗੀ ਹੈਗੀ ਤੇ ਉਹ ਇੱਕ ਮੱਖੀ ਜਿਹੜੀ ਆ ਬਾਰ ਬਾਰ ਆ ਕੇ ਪੈਂਦੀ ਸੀਗੀ, ਉਹਨੇ ਦੇਖਿਆ ਪਹਿਲਾਂ 2-4 ਵਾਰੀ ਉਡਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਕਿਰਪਾਨ ਚੱਕੀ ਤੇ ਚੱਕ ਕੇ ਜਿਹੜਾ ਹੈਗਾ ਨਾ ਤੇ ਉਹਦਾ ਗਲਾ ਵੱਢ ਕੇ ਉਹ ਮਾਰਿਆ ਜੀ। ਸੋ ਇਹ ਮੈਨੂੰ ਜਿਹੜੇ ਹੈਗੇ ਆ ਬੰਦੇ ਜਿਹੜੇ ਗੁਰੂ ਦੀ ਵਾਸਤੇ ਨਾ ਕਹਿੰਦੇ ਹੈਗੇ ਵੀ ਬੇਅਦਬੀਆਂ ਦਾ ਜਿਹੜਾ ਦੁੱਖ ਸੀ ਉਹਨੂੰ ਤਾਂ ਅਟੈਕ ਕੀਤਾ, ਇਹ ਗੁਰੂ ਦੇ ਨਿਸ਼ਠਾ ਮੂਰਤੀ ਹੈਗੇ ਆ ਜੀ, ਇਹਨਾਂ ਨੂੰ ਪਤਾ ਹੀ ਨੀ ਹੈਗਾ ਵੀ ਉਹ ਵੀ ਜਿਹੜਾ ਬੰਦਾ ਤੁਹਾਡੇ ਕੋਲ ਇੱਥੇ ਆਇਆ ਆ ਉਹ ਗੁਰੂ ਦੀ ਸ਼ਰਨ ਚ ਆਇਆ ਆ। ਹਾਂਜੀ ਤੁਸੀਂ ਜਿਹੜਾ ਹੈਗਾ ਜੇ ਗੁਰੂ ਹਾਜ਼ਰ ਨਾਜ਼ਰ ਆ ਤੁਸੀਂ ਮਾਰਨ ਵਾਲੇ ਜਿਹੜੇ ਹੈਗੇ ਉਸ ਗੁਰੂ ਦੇ ਮਾਣ ਸਨਮਾਨ ਵਾਸਤੇ ਉਸ ਬੰਦੇ ਨੂੰ ਮਾਰ ਰਹੇ ਹੈਗੇ ਜਿਹੜਾ ਉਸ ਗੁਰੂ ਦੀ ਸ਼ਰਨ ਆਇਆ ਆ ਤੇ ਉੱਥੋਂ ਜਿਹੜਾ ਆ ਸੁੱਖ ਸ਼ਾਂਤੀ ਮੰਗਣ ਆਇਆ ਹੈਗਾ।
1: ਨਾਲੇ ਜੇ ਇਸ ਚੀਜ਼ ਦੇ ਵਿੱਚ ਵਿਸ਼ਵਾਸ ਕਰਦੇ ਸੈਣੀ ਸਾਹਿਬ ਫਿਰ ਤਾਂ ਮਸਲਾ ਹੀ ਖਤਮ ਹੋ ਗਿਆ, ਹੁਣ ਮੰਨਣਗੇ ਕਿ ਗੁਰੂ ਸਾਹਿਬ ਨੇ ਹੱਥ ਰੱਖ ਦਿੱਤਾ ਤਾਂ ਬਚਾਅ ਹੋ ਗਿਆ, ਹੁਣ ਅੱਗੇ ਤੋਂ ਇਹ ਕਰਨਗੇ ਕੋਸ਼ਿਸ਼ ਵੀ ਇੱਦਾਂ ਸੁਖਬੀਰ ਬਾਦਲ ਦੇ ਉੱਤੇ ਕਰੀਏ ਕੁਛ ਇੱਦਾਂ ਦਾ, ਫਿਰ ਇਹਨਾਂ ਦਾ ਪਾਵਰ ਹੈਗੀ ਆ ਮਤਲਬ ਕਿ ਮੰਨਣ ਫੇ ਗੁਰੂ ਸਾਹਿਬ ਨੇ ਮਤਲਬ ਕਿ ਹੱਥ ਦੇ ਕੇ ਰੋਕ ਲਿਆ।
0: ਸਰ ਬਾਣੀ ਪੜ੍ਹੀ ਜ਼ਰੂਰ ਹੈ ਕਦੀ ਵਿਚਾਰੀ ਹੀ ਨੀ,
1: ਜੀ
0: ਗੱਲ ਤਾਂ ਹੈ
1: ਜੀ
0: ਅੰਡਰਲਾਈਨ ਤਾਂ ਮੈਂ ਇਹੀ ਕਰ ਰਿਹਾ ਨਾ ਕਿ ਬਾਣੀ
1: ਬਿਲਕੁਲ
0: ਪੜ੍ਹੀ ਜ਼ਰੂਰ ਆ ਪਰ ਕਦੀ ਵਿਚਾਰੀ ਨੀ,
1: ਵਿਚਾਰੀ ਨੀ
0: ਜੇ ਵਿਚਾਰਦੇ ਤੇ ਉਹਨੂੰ ਸੋਚਦੇ ਵੀ ਭਾਈ ਹਾਂਜੀ ਆਹ ਠੀਕ ਗੱਲ ਹੈਗੀ ਆ ਵੀ ਇਹਦੇ ਵਿੱਚ ਗੁਰੂ ਦੀ ਸ਼ਰਨ ਚ ਆਇਆ ਬੰਦਾ ਜਿਹੜਾ ਆ ਉਹਦਾ ਤਾਂ ਅਸੀਂ ਵੀ ਉਹਦੀ ਰਕਸ਼ਾ ਕਰਨੀ ਹੈਗੀ ਆ, ਵੀ ਨਹੀਂ ਯਾਰ ਸਾਡੇ ਗੁਰੂ ਦੇ ਮਨ ਨੂੰ ਠੇਸ ਲੱਗੂਗੀ, ਉਹਦੀ ਸ਼ਰਧਾ ਨੂੰ ਠੇਸ ਲੱਗੂਗੀ ਕਿ ਹਾਂ ਜੀ ਮੈਂ ਗੁਰੂ ਦੇ ਦਰ ਤੇ ਗਿਆ ਸੀ, ਮੇਰਾ ਨੁਕਸਾਨ ਹੋ ਗਿਆ। ਲੋਕੀ ਤਾਂ ਬਹੁਤ ਸੋਚਦੇ ਆ ਸਰ, ਕਈ ਜਿਹੜੇ ਬੰਦੇ ਹੈਗੇ ਨਾ ਉਹ ਬੜੇ ਸੋਚਦੇ ਇਸ ਚੀਜ਼ ਦੇ ਉੱਤੇ, ਉਹ ਕਿਸੇ ਦਾ ਪਰਸ ਡਿਗਿਆ ਹੋਵੇ ਨਾ ਅਗਲੇ ਫਟਾਫਟ ਲੱਭਣ ਜਾਂਦੇ ਬੰਦਾ, ਤੇ ਯਾਰ ਉਹਦੀ ਸ਼ਰਧਾ ਨੂੰ ਠੇਸ ਨਾ ਲੱਗੇ ਮੈਂ ਬਾਬੇ ਦੇ ਗਿਆ ਸੀਗਾ ਤੇ ਮੇਰਾ ਪੈਸੇ ਡਿੱਗ ਪਏ ਜਾਂ ਮੇਰਾ ਇੱਦਾਂ ਕਰਕੇ, ਉਹ ਬੰਦੇ ਨੂੰ ਲੱਭ ਕੇ ਉਹਦਾ ਪੈਸਾ ਪਟੂਆ ਫੜਾ ਕੇ ਉਹਦੇ ਨਾਲ ਕਹਿਣਗੇ ਪੈਸੇ ਗਿਣ ਕੇ ਦੇਖ ਭਾਈ ਹਾਂਜੀ, ਅਗਲੇ ਇਹ ਵੀ ਇੱਕ ਸੇਵਾ ਹੁੰਦੀ ਹੈਗੀ ਆ ਵੀ ਹਾਂ ਠੀਕ ਆ ਗੁਰੂ ਦੇ ਦਰ ਤੇ ਆਇਆ, ਉਹਦੀ ਸ਼ਰਧਾ ਨੂੰ ਠੇਸ ਨਹੀਂ ਲੱਗਣੀ ਚਾਹੀਦੀ।
1: ਬਿਲਕੁਲ ਜੀ,
0: ਉਹ ਪਤਾ ਨੀ ਕਿੱਦਾਂ ਦੇ ਲੋਕ ਆ ਕੀ ਸੋਚਦੇ ਆ ਜੀ।
1: ਸਮਾਗਮ ਜਿਹੜਾ ਹੁੰਦਾ ਹੈ ਕਾਫੀ ਜਿਹੜੀ ਵੱਡਾ ਸਮਾਗਮ ਹੁੰਦਾ ਹੈ ਉਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਪੁਨਰ ਸੁਰਜੀਤ ਵਾਲੇ ਇੱਧਰ ਆਮੋ ਸਾਹਮਣੇ ਹੁੰਦੇ ਨਜ਼ਰ ਆਉਂਦੇ ਆ, ਕੀ ਗੱਲ ਹੋ ਗਈ ਜੀ?
0: ਪੁਨਰ ਸੁਰਜੀਤ ਨੂੰ ਜਿਹੜਾ ਹੈਗਾ ਆ ਸਰ ਸਰਕਾਰ ਦੀ ਥਾਪੀ
1: ਹੈਗੀ ਆ
0: ਜੀ। ਦੂਜੀ ਗੱਲ ਇਹ ਹੈਗੀ ਆ ਕਿ ਮੌਜੂਦਾ ਸਰਕਾਰ ਵੀ ਅਕਾਲੀ ਦਲ ਨੂੰ ਥ੍ਰੈਟ ਮੰਨਦੀ ਹੈਗੀ, ਪੁਨਰ ਸੁਰਜੀਤ ਵਾਲਿਆਂ ਨੂੰ ਉਹ ਥ੍ਰੈਟ ਨਹੀਂ ਮੰਨਦੇ,
1: ਮੂੰਹੋਂ ਨਾ ਕਹਿੰਦੇ ਹੁਣ ਚਾਹੇ।
0: ਤੇ ਤੀਸਰਾ ਇਹ ਹੈਗਾ ਜੀ ਕਿ ਇੱਕ ਸਮਾਂ ਤਾਂ ਏਦਾਂ ਦਾ ਹੈਗਾ ਸੀ ਕਿ ਲੌਂਗੋਵਾਲ ਹੋਣਾ ਨੂੰ ਵੀ ਓਨ ਕਰਨ ਦੇ ਵਿੱਚ ਜਿਹੜਾ ਆ ਅਕਾਲੀ ਦਲ ਜਿਹੜਾ ਆ ਡਬਲ ਮਾਈਂਡਡ ਰਿਹਾ ਜੀ।
1: ਜੀ
0: ਜਦੋਂ ਉਹਨਾਂ ਨੇ ਜਿਹੜਾ ਆ ਸਮਝੌਤਾ ਕਰਕੇ ਆ ਗਏ ਤੇ ਫਿਰ ਜਿਹੜਾ ਆ ਉਸ ਸਮਝੌਤੇ ਦੇ ਉੱਤੇ ਇਹ ਕਮੀਆਂ ਪੇਸ਼ੀਆਂ ਇਹਨਾਂ ਨੇ ਕੱਢੀਆਂ ਜੀ, ਉਸ ਵੇਲੇ ਤੋਂ ਬਾਅਦ ਦੇ ਵਿੱਚ ਇਹ ਕਈ ਚਿਰ ਜਿਹੜਾ ਹੈਗਾ ਆ ਵੀ ਇਹ ਟਸਲ ਦੇ ਵਿੱਚ ਹੀ ਰਹੇ ਜੀ। ਉਹ ਤਾਂ ਬਾਅਦ ਦੇ ਵਿੱਚ ਟੌੜਾ ਸਾਹਿਬ ਤੇ ਬਾਦਲ ਸਾਹਿਬ ਜਦੋਂ ਅਲੱਗ ਅਲੱਗ ਹੋਏ ਤੇ ਫਿਰ ਜਿਹੜਾ ਆ ਜਦੋਂ ਟੌੜਾ ਸਾਹਿਬ ਨੇ ਲੌਂਗੋਵਾਲ ਹੋਣਾ ਨੂੰ ਇੰਪੋਰਟੈਂਸ ਦਿੱਤੀ ਤੇ ਨਾਲ ਹੀ ਜਿਹੜਾ ਆ ਮੇਰਾ ਖਿਆਲ ਹੈ ਔਜਲਾ ਸਾਹਿਬ ਇਸ ਸਬਜੈਕਟ ਦੇ ਉੱਤੇ ਮਾਸਟਰ ਹੈਗੇ, ਉਹਨਾਂ ਨੂੰ ਪਤਾ ਹੈ ਸਾਰੀ ਸਿਆਸਤ ਦਾ, ਤੇ ਜੇ ਉਹ ਟਾਈਮ ਹੋਇਆ ਤੇ ਜਰੂਰ ਜੋੜਨਗੇ ਤੇ ਦੱਸ ਦੇਣਗੇ। ਬਟ ਆਹ ਆ ਜੀ ਇਹਨਾਂ ਦਾ ਰੌਲਾ ਹੈਗਾ ਆ, ਬਾਕੀ ਇੱਕੋ ਵੈਨਿਊ ਦੇਣਾ ਆ ਉਹ ਜਾਣ ਬੁੱਝ ਕੇ ਜਿਹੜਾ ਆ। ਚਲੋ ਵੈਸੇ ਵੀ ਜਿਹੜਾ ਹੈਗਾ ਆ ਮੈਂ ਤਾਂ ਕਹਿੰਦਾ ਆ ਵੀ ਜੋ ਰੱਬ ਕਰਦਾ ਚੰਗਾ ਹੀ ਕਰਦਾ, ਅਕਾਲੀ ਦਲ ਨੂੰ ਇਹੀ ਸੋਚਣਾ ਚਾਹੀਦਾ। ਜੇ ਵੈਨਿਊ ਮਿਲ ਜਾਂਦਾ ਤੇ ਉੱਥੇ ਗੈਦਰਿੰਗ ਨਾ ਹੁੰਦੀ ਤੇ ਤਾਂ ਵੀ ਬੇਇੱਜ਼ਤੀ ਹੋਣੀ ਸੀ, ਇਸ ਕਰਕੇ ਹੁਣ ਬੰਦਾ ਕਹਿ ਸਕਦਾ ਹੈਗਾ ਆ ਯਾਰ ਸਾਡਾ ਤਾਂ ਉੱਥੇ ਤਕਰਾਰ ਹੋ ਸਕਦਾ ਸੀਗਾ ਜੀ, ਇਸ ਕਰਕੇ ਜਿਹੜਾ ਅਸੀਂ ਰੱਦ ਕਰ ਦਿੱਤੀ ਜਾਂ ਅਸੀਂ ਜਿਹੜਾ ਹੈਗਾ ਆ ਸੰਗਤ ਘੱਟ ਬੁਲਾਈ ਇਸੇ ਕਰਕੇ ਵੀ ਤਕਰਾਰ ਨਾ ਹੋ ਜਾਏ
1: ਜੀ। ਅੱਗੇ
0: ਪਿੱਛੇ ਕਰਕੇ ਵੀ ਸਰ ਉਹ ਗੱਲ ਹੀ ਬਣਦੀ, ਉਹ ਕਹਿੰਦੇ ਅਸੀਂ ਪਹਿਲਾਂ ਉਹ ਬੁੱਕ ਕਰਾਇਆ ਸੀਗਾ ਜੀ 30,000 ਰੁਪਇਆ ਦਿੱਤਾ ਅਸੀਂ ਪਹਿਲਾਂ ਦਾ 36,000 ਜੀ ਤੇ ਐਨੀ ਵੇ ਉਹ ਇਹ ਤਾਂ ਸਰ ਇਹਨਾਂ ਦੀ ਪੋਲੀਟਿਕਸ ਜਿਹੜੀ ਹੈਗੀ ਆ ਇਹਦੇ ਤੇ ਜਿਹੜਾ ਆ ਗੱਲ ਕਰਨੀ ਫਜ਼ੂਲ ਹੈਗੀ ਆ, ਸਰਕਾਰਾਂ ਨੇ ਆਪਣੀ ਚਾਲ ਚੱਲਣੀ, ਇਹਨਾਂ ਨੇ ਆਪਣੀ ਚਾਲ ਚੱਲਣੀ ਆ ਜੀ।
1: ਬਿਲਕੁਲ ਹੈ ਜੀ,
0: ਤੇ ਮੇਰਾ ਖਿਆਲ ਨੀ ਵੀ ਸੰਤ ਲੌਂਗੋਵਾਲ ਦੇ ਨਾਲ ਕਿਸੇ ਦਾ ਕੋਈ ਉਹਨਾਂ ਦੇ ਜੀਵਨ ਫਲਸਫੇ ਦੇ ਉੱਤੇ ਕੋਈ ਗੱਲਬਾਤ ਕੀਤੀ ਜਾਊਗੀ ਜਾਂ ਕੋਈ ਹੋਰ ਹੋਊਗੀ, ਕਰਨੀ ਤਾਂ ਸਿਆਸਤ ਆ ਜੀ, ਮੌਜੂਦਾ ਸਰਕਾਰ ਨੂੰ ਨਿੰਦਣਾ ਆ ਤੇ ਵੋਟਾਂ ਦਾ ਕਹਿਣਾ ਆ
1: ਹਾਂਜੀ,
0: ਉਹਨਾਂ ਦਾ ਤਾਂ ਡਾਂ ਹੀ ਆ, ਉਹਨਾਂ ਦਾ ਤਾਂ ਬਹਾਨਾ ਆ ਜੀ,
1: ਬਹਾਨਾ ਜੀ ਬਿਲਕੁਲ ਹੈ ਜੀ ਜੀ ਕਬੱਡੀ ਜਗਤ ਦੇ ਵਿਚ ਪਿਛਲੇ ਦਿਨਾਂ ਦੇ ਵਿਚ ਵੀ ਚਲੋ ਏਡੇ ਏਡੀਆਂ ਦੇਹਾਂ ਬਾਅਦ ਦੇ ਵਿਚ ਸੁੱਕ ਜਾਂਦੇ ਨੇ ਖਿਡਾਰੀ ਜਿਹੜੇ ਨੇ, ਇਹ ਹਾਲਾਤ ਕਿਉਂ ਬਣਦੇ ਨਜ਼ਰ ਆਉਂਦੇ ਆ ਜੀ, ਏਡੇ ਏਡੇ ਝੋਟਿਆਂ ਵਰਗੇ ਸਰੀਰ ਮਿੱਟੀ ਹੋ ਜਾਂਦੇ ਆ?
0: ਭਾਰੇ ਸਾਹਿਬ ਉਹ ਕਹਿੰਦੇ ਦੇਅਰ ਇਜ਼ ਆਲਵੇਜ਼ ਏ ਰੂਮ ਐਟ ਦਾ ਟੌਪ
1: ਜੀ,
0: ਉੱਪਰ ਸਿਖਰ ਦੇ ਉੱਤੇ ਹਮੇਸ਼ਾ ਜਗ੍ਹਾ ਬਣੀ ਰਹਿੰਦੀ ਆ
1: ਜੀ,
0: ਪਰ ਉੱਤੇ ਪਹੁੰਚ ਕੇ ਜਿਹੜਾ ਹੈਗਾ ਆ ਉਸ ਪੋਜੀਸ਼ਨ ਨੂੰ ਰੁਟੀਨ ਕਰਕੇ ਰੱਖਣਾ ਬੜਾ ਔਖਾ,
1: ਕਾਇਮ ਰੱਖਣਾ ਜੀ
0: ਠੀਕ ਹੈ ਜੀ, ਉੱਥੇ ਜਿਹੜਾ ਜਾ ਕੇ ਫਿਰ ਤੁਹਾਨੂੰ ਜਿਹੜਾ ਆ ਤੁਹਾਡੀ ਸੋਸਾਇਟੀ ਤੁਹਾਡਾ ਤੁਹਾਨੂੰ ਪਹਿਚਾਨਣਾ ਪਊਗਾ ਕਿ ਹਾਂਜੀ ਵੀ ਮੈਂ ਇਸ ਮੁਕਾਮ ਤੇ ਕਿਸ ਜ਼ਰੀਏ ਪਹੁੰਚਿਆ ਹੈਗਾ ਆ
1: ਜੀ।
0: ਪਹਿਲਾਂ ਸਰ ਦੇਖੋ ਜਦੋਂ ਖਿਡਾਰੀ ਦਾ ਜਿਹੜਾ ਆ ਉਭਾਰ ਹੁੰਦਾ ਹਾਂਜੀ, ਉਹਦੀ ਚੜ੍ਹਤ ਹੁੰਦੀ ਆ, ਉਸ ਵੇਲੇ ਤੱਕ ਤਾਂ ਉਹ ਕਿਸੇ ਬੁਰਾਈ ਨਾਲ ਨੀ ਜੂਝਦਾ ਹੁੰਦਾ, ਜਦੋਂ ਉਹ ਟੌਪ ਤੇ ਪਹੁੰਚਦਾ ਉਹਦਾ ਸਰਕਲ ਕੋਈ ਏਦਾਂ ਦਾ ਹੁੰਦਾ, ਜਦੋਂ ਬਾਕੀ ਜਿਹੜਾ ਹੈਗਾ ਆ ਕਹਿੰਦੇ ਮੂੰਹ ਨੂੰ ਲੱਗ ਗਈ ਛੁੱਟਦੀ ਨਾਹੀਂ ਤੌਬਾ ਕਰਾਂ ਬਥੇਰੀ
1: ਹਾਂਜੀ,
0: ਉਹ ਜਦੋਂ ਨਸ਼ਾ ਇੱਕ ਵਾਰੀ ਮੂੰਹ ਨੂੰ ਲੱਗ ਜਾਂਦਾ ਸਰ ਤੇ ਫਿਰ ਜਿਹੜਾ ਆ ਉਹਦੇ ਵਿੱਚੋਂ ਉਸ ਗ੍ਰਿਫਤ ਵਿੱਚੋਂ, ਖਾਸ ਕਰਕੇ ਉਹਨਾਂ ਬੰਦਿਆਂ ਲਈ ਜਿਨ੍ਹਾਂ ਨੇ ਉਸ ਨਸ਼ੇ ਦਾ ਕੋਈ ਜਿਹੜਾ ਆ ਬੈਨੀਫਿਟ ਇੱਕ ਦੋ ਵਾਰੀ ਲੈ ਲਿਆ ਹੋਵੇ, ਕਿਉਂਕਿ ਉਹ ਕਹਿੰਦੇ ਆ ਨਾ ਮਤਲਬ ਪਹਿਲੀ ਵਾਰੀ ਏਦਾਂ ਲਿਆ ਤੇ ਮੇਰਾ ਦਿਲ ਕਰੇ ਮੈਂ ਬੰਦਾ ਚੱਕ ਦਿਆਂ ਤੇ ਏਦਾਂ ਕਰਦਿਆਂ ਜੀ, ਬਹੁਤ ਵਧੀਆ ਖੇਡੇ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਆ ਅਡਿਕਟਡ ਹੋ ਗਏ,
1: ਜੀ
0: ਫਿਰ ਡਿਪੈਂਡੈਂਟ ਹੋ ਗਏ,
1: ਜੀ
0: ਅਲਟੀਮੇਟਲੀ ਇਹ ਹੋਇਆ ਕਿ
1: ਜੀ
0: ਸਰੀਰ ਜਾਂਦਾ ਲੱਗਾ ਤੇ
1: ਜੀ
0: ਨਸ਼ਾ ਹਾਵੀ ਹੋ ਗਿਆ। ਨਸ਼ਾ ਜਿਹੜਾ ਆ ਸਰੀਰ ਤੇ ਰਿਫਲੈਕਟ ਕਰਦਾ ਸੀ ਪਿਆ ਸੀਗਾ, ਪਤਾ ਲੱਗਦਾ ਸੀ।
1: ਜੀ
0: ਉਹੀ ਬੰਦੇ ਜਿਹੜੇ ਤੁਹਾਡੇ ਅੱਗੇ ਪਿੱਛੇ ਘੁੰਮਦੇ ਸੀ, ਉਹੀ ਜਿਹੜਾ ਸਾਥ ਛੱਡ ਗਏ ਤੁਹਾਡਾ।
1: ਬਿਲਕੁਲ
0: ਹਾਂਜੀ, ਹੁਣ ਚਲੋ ਮਰਨ ਤੋਂ ਬਾਅਦ ਆਇਆ। ਔਜਲਾ ਸਾਹਿਬ ਨੇ ਬੜੀ ਵੱਡੀ ਗੱਲ ਕਹੀ ਸੀ,
1: ਬਿਲਕੁਲ ਹੈ ਜੀ।
0: ਕਹਿੰਦੇ ਗੱਲ ਏਦਾਂ ਹੈਗੀ ਆ ਵੀ ਆਪਣੀ ਕੀਮਤ ਪਾਉਣ ਵਾਸਤੇ ਮਰਨਾ ਪੈਂਦਾ। ਕਹਿੰਦੇ ਹੁਣ ਉਹ ਵਿਚਾਰਾ ਮਰ ਗਿਆ ਆ, ਜਾਂ ਤਾਂ ਜੀਂਦੇ ਦੀ ਕੀਮਤ ਪਾਉਂਦੇ ਵੀ ਭਾਈ ਉਹਨੂੰ ਕਿਤੇ ਡੀ ਅਡਿਕਸ਼ਨ ਸੈਂਟਰ ਲੈ ਜਾਂਦੇ, ਉਹਦੀ ਰੀਹੈਬਿਲਿਟੇਸ਼ਨ ਕਰ ਲੈਂਦੇ। ਹੁਣ ਕਹਿੰਦੇ ਜਦੋਂ ਲਾਹਨਤਾਂ ਪਈਆਂ ਸਾਰੇ ਲੋਕਾਂ ਨੇ ਪਾਈਆਂ, ਵੀ ਜਿਹਨਾਂ ਲੋਕਾਂ ਦਾ ਉਹਨੇ ਬੂਟੇ ਲਾਏ ਸੀਗੇ ਉਹਨਾਂ ਨੇ ਵੀ ਸਾਥ ਛੱਡ ਦਿੱਤਾ।
1: ਦੇਖੋ,
0: ਹੁਣ
1: ਦੋ
0: ਉਹਦੇ
1: ਹਫ਼ਤਿਆਂ ਦੇ
0: ਪਰਿਵਾਰ
1: ਵਿੱਚ
0: ਵੀ
1: ਦੋ ਚਲੇ ਗਏ ਜੀ, ਪਹਿਲਾਂ ਉਹ ਤੂਤ ਚਲੇ ਗਿਆ, ਹੁਣ ਅੱਜ ਗੋਰਾ ਸਮਾਲਸਰ ਦੀ ਗੱਲ ਖਬਰ ਆ ਗਈ ਜੀ।
0: ਉਹ ਸਰ ਫਿਰ ਗੱਲ ਏਦਾਂ ਹੀ ਆ ਨਾ ਜੀ, ਇਹ ਸਰ ਕੁਦਰਤੀ ਗੱਲ ਹੈਗੀ ਆ।
1: ਜੀ
0: ਵੈਸੇ ਭਾਰੇ ਸਾਹਿਬ ਇੱਕ ਇੱਕ ਚੀਜ਼ ਮੇਰੀ ਅੱਜ ਤੱਕ ਨੀ ਸਮਝ ਆਈ,
1: ਜੀ
0: ਇਹ ਵੀ ਵਿਧੀ ਦਾ ਵਿਧਾਨ ਹੀ ਹੋਊਗਾ ਜੀ, ਜਦੋਂ ਮੋਬਾਈਲ ਫਟਣ ਲੱਗਦੇ ਉਦੋਂ ਮੋਬਾਈਲ ਹੀ ਫਟੀ ਜਾਂਦੇ ਆ। ਹਾਂਜੀ, ਉਹ ਚਾਰ ਕੁ ਦਿਨ ਖਬਰਾਂ ਹਫ਼ਤਾ ਇਦਾਂ ਹੀ ਚੱਲਦੀਆਂ ਜੀ,
1: ਜੀ
0: ਏਅਰ ਕਰੈਸ਼ ਇੱਥੇ ਹੋ ਗਿਆ, ਇੱਕ
1: ਇੰਗਲੈਂਡ
0: ਚ ਹੋ ਜਾਣਾ, ਇੱਕ ਫਲਾਨੀ ਜਗ੍ਹਾ ਹੋ ਜਾਣਾ ਜੀ, ਉਹ ਤੁਹਾਨੂੰ ਚਾਰ ਕੁ ਦਿਨ ਖਬਰਾਂ ਜਿਹੜੀਆਂ ਅਖਬਾਰ ਚ ਉਦਾਂ ਦੀਆਂ ਲੱਭਣੀਆਂ।
1: ਬਿਲਕੁਲ,
0: ਇਹ ਪਤਾ ਨੀ ਕੀ। ਉਧਰ ਮੈਂ ਡਾਕਟਰ ਸਾਹਿਬ ਦੇ ਗਿਆ, ਡਾਕਟਰ ਕਹਿੰਦਾ ਸਵੇਰੇ ਨਾ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਜਿਹੜੇ ਪਹਿਲੇ ਦੋ ਮਰੀਜ਼ ਜਿਸ ਬਿਮਾਰੀ ਦੇ ਆ ਜਾਣ ਉਸ ਦਿਨ, ਕਹਿੰਦਾ ਸਾਰੇ ਉਸੇ ਦੇ
1: ਹੋਣਗੇ।
0: ਪਹਿਲੇ ਜੁਕਾਮ ਵਾਲੇ ਆ ਗਏ ਨਾ, ਕਹਿੰਦਾ ਸਾਰਾ ਦਿਨ ਜੁਕਾਮ ਵਾਲੇ ਹੀ ਤੁਰੇ ਰਹਿਣੇ ਹੈਗੇ ਆ
1: ਜੀ।
0: ਸੋ ਪਤਾ ਨੀ ਇਹ ਵਿਧੀ ਦਾ ਕੀ ਵਿਧਾਨ ਆ, ਇਹ ਵੈਸੇ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ। ਚਲੋ ਕੋਈ ਸਿਆਣਾ ਬੰਦਾ ਮਿਲੂਗਾ ਤੇ ਪੁੱਛ ਲਾਂਗੇ ਜੀ।
1: ਆ ਗਏ ਨੇ ਸਿਆਣੇ
0: ਹਾਂਜੀ,
1: ਆਪਣੇ ਅਮਰੀਕਾ ਵਾਲੇ, ਔਜਲਾ ਸਾਹਿਬ ਤੋਂ ਪੁੱਛ ਲੈਂਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਦੇਖੋ, ਕਬੱਡੀ ਇੱਕ ਗੇਮ ਸੀਗੀ, ਇੱਕ ਸਰੀਰਕ ਕਸਰਤ ਸੀ ਜਾਂ ਸਾਡਾ ਜਨੂਨ ਸੀਗਾ। ਇਹ ਜਦ ਤੋਂ ਨਾ ਇਹ ਨਾਮ ਵੱਡੇ ਹੋਏ ਨੇ ਇਹਦੇ ਵਿੱਚ
1: ਜੀ,
2: ਉਦੋਂ ਤੋਂ ਕਬੱਡੀ ਦਾ ਘਾਣ ਹੋਣਾ ਸ਼ੁਰੂ ਹੋ,
1: ਲੱਖ ਲੱਖ ਦਾ ਨਾਮ, ਬੁਲਟ, ਮੋਟਰਸਾਈਕਲ।
2: ਚਲੋ ਨਾਮ ਵੀ ਵੱਡੇ ਰੱਖਤੇ, ਉਹਨਾਂ ਨੇ ਘੱਟ ਘਾਣ ਕਰਿਆ। ਜਿਹੜਾ ਬੈਸਟ ਪਲੇਅਰ ਚੁਣਨਾ, ਬੈਸਟ ਜਾਫੀ, ਬੈਸਟ ਰੇਡਰ,
1: ਰੇਡਰ ਦੇ ਉੱਤੇ ਪ੍ਰਾਈਜ਼ ਲਾਉਣ ਲੱਗ ਗਿਆ
2: ਜੀ। ਬਿਲਕੁਲ, ਹਾਂ, ਟਰੈਕਟਰ ਇਹਨੂੰ ਨਾਮ, ਟਰੈਕਟਰ ਉਹਦੇ ਵਿੱਚ ਫਿਰ ਇਹ ਨਸ਼ੇ ਵੱਲ ਨੂੰ ਗਏ। ਮੈਂ ਉਹਦੀ ਇੰਟਰਵਿਊ ਸੁਣਦਾ ਸੀ, ਮੈਂ ਪਹਿਲਾਂ ਤਾਂ ਨੀ ਕਦੇ ਸੁਣੀ ਸਣੀ
1: ਜੀ।
2: ਉਹ ਕਹਿੰਦਾ ਵੀ ਜਿੱਦਣ ਮੈਂ ਦੂਜੇ ਪਹਿਲੇ ਦਿਨ ਖਾ ਮੈਨੂੰ ਖਵਾ ਕੇ ਥੋੜਾ ਜਿਹਾ ਮੈਨੂੰ ਦੇ ਗਏ ਉਹ, ਦੱਦੇ ਦੇ ਪਿੰਡ ਪੈਂਦਾ ਮੋਗੇ ਦੇ ਕੋਲ, ਬਹੁਤ ਬਦਨਾਮ ਪਿੰਡ ਆ ਜਿੱਥੇ ਡਰੱਗ ਦਾ ਸਾਰਿਆਂ ਨੂੰ ਤੇ ਉਹ ਕਹਿੰਦਾ ਉਹ ਮੁੰਡੇ ਆਏ ਸੀ ਮੇਰੇ ਕੋਲ। ਕਹਿੰਦਾ ਦੂਜੇ ਦਿਨ ਮੈਂ ਖਾ ਕੇ ਜਦੋਂ ਗਿਆ, ਕਹਿੰਦਾ ਮੈਨੂੰ ਮਹਿਸੂਸ ਨੀ ਹੋਇਆ ਮੈਂ ਅੱਜ ਖੇਲਿਆ। ਤੇ ਕਹਿੰਦਾ ਮੈਂ ਬੰਦਾ ਚੱਕ ਚੱਕ ਮਾਰੀ ਗਿਆ, ਮੈਂ ਤਾਂ ਵੈਸੇ ਵੀ ਤਕੜਾ ਬਹੁਤ ਸੀਗਾ
1: ਜੀ।
2: ਉਹ ਮਤਲਬ ਉਹ ਚੀਜ਼ ਨੂੰ ਕਿਸੇ ਨੂੰ ਜਿੱਤਣ ਲਈ ਆਪਦੇ ਆਪ ਨੂੰ ਹਾਰ ਗਿਆ, ਉਹ ਕਾਹਦੀ ਜਿੱਤ ਸੀਗੀ ਜੀ? ਉਹ
1: ਬਿਲਕੁਲ ਆ ਜੀ,
2: ਆਪਦੀ ਜ਼ਿੰਦਗੀ ਹਾਰ ਗਿਆ, ਕੋਈ ਜਿੱਤ ਸੀ ਜੀ? ਫਿਰ
1: ਨਾ ਜੀ ਨਾ।
2: ਸੋ ਜਿਹੜਾ ਆਹ ਸਪੈਸ਼ਲ ਨਾਮ ਰੱਖੇ ਨਾ, ਤੇ ਫਿਰ ਇੱਥੇ ਜਿਹੜੇ ਅਸਲ ਬਾਹਰੋਂ ਕੰਮ ਸ਼ੁਰੂ ਹੋਇਆ, ਜਿਹੜੀਆਂ ਬਾਹਰ ਗਰੁੱਪ ਸੀ, ਫੈਡਰੇਸ਼ਨਾਂ ਬਣੀਆਂ ਸੀ, ਇਹਨਾਂ ਨੇ ਆਪਦੀ ਟੀਮ ਜਿਤਾਉਣ ਲਈ ਉਹਨਾਂ ਨੂੰ ਬਸ ਆ ਘੋੜਿਆਂ ਵਾਲੇ ਜਿਹੜਾ ਵੀ ਸਟੇਅਰ ਹੈਡ ਹੋਰ ਆ ਟੀਕੇ ਲਾਉਂਦੇ ਰਹੇ ਉਹਨਾਂ ਨੂੰ
1: ਜੀ।
2: ਤੇ ਉਹ ਮੈਂ ਤਾਂ ਇਹ ਕਹਿਣਾ ਕਿ ਚਲੋ ਜੇ ਹਾਰ ਵੀ ਗਏ ਤੁਸੀਂ
1: ਜੀ,
2: ਤੇ ਨਹੀਂ ਵੀ ਫੜ ਹੋਇਆ, ਤੁਸੀਂ ਕਿਉਂ ਇੱਧਰ ਨੂੰ ਜਾਂਦੇ ਹੋ
1: ਜੀ?
2: ਹੁਣ ਜਿੱਤੀਆਂ ਹੋਈਆਂ ਚੀਜ਼ਾਂ, ਕੋਈ ਤਕੜਾ ਖਿਡਾਰੀ ਹੋਵੇ, ਕੋਈ 100 ਟਰੈਕਟਰ ਜਿੱਤਿਆ, 100 ਮੋਟਰਸਾਈਕਲ ਜਿੱਤਿਆ, ਉਹ ਟਰੈਕਟਰ ਜਿੱਤੇ, ਜੇ ਉਹ ਉਹਦੇ ਕੰਮ ਦੀ ਨੀ ਰਹੀ ਆ ਕਮਾਈ ਆਈ, ਤੇ ਉਹਦਾ ਫਾਇਦਾ ਕੀ ਹੋਇਆ ਜੀ? ਫਿਰ
1: ਆਪਣੇ ਨਾ ਔਜਲਾ ਸਾਹਿਬ, ਚਲੋ ਜਦੋਂ ਮੈਂ ਇੰਡੀਆ ਹੁੰਦਾ ਸੀ ਨਾ, ਸਵੇਰ ਨੂੰ ਚਲੋ ਫੁੱਟਬਾਲ ਖੇਡਣਾ, ਸ਼ਾਮ ਨੂੰ ਕਾਲਜ ਖੇਡਣਾ, ਤੇ ਸਵੇਰ ਨੂੰ ਪਹਿਲਾਂ ਜਿਮ ਜਾਣਾ, 4 ਵਜੇ ਉੱਠ ਕੇ, 4:30 ਟ੍ਰੇਨ ਜਾਂਦੀ ਸੀ ਹੁਸ਼ਿਆਰਪੁਰ ਨੂੰ। ਸੈਣੀ ਸਾਹਿਬ ਨੂੰ ਸ਼ਾਇਦ ਪਤਾ ਹੋਣਾ, ਆਪਣੇ ਪ੍ਰੇਮ ਚੰਦ ਢੀਂਗਰਾ, ਉਹਨਾਂ ਦਾ 6 ਵਾਰ ਕਿ 7 ਵਾਰ ਏਸ਼ੀਅਨ ਚੈਂਪੀਅਨ ਰਹੇ ਨੇ ਉਹ। ਉਹਨਾਂ ਦੇ ਬਕਾਇਦਾ ਲੇਡੀਜ਼ ਤੇ ਮੈਨਸ, ਮਤਲਬ ਕਿ ਦੋ ਜਿਮ ਵੱਖਰੇ ਵੱਖਰੇ ਇੱਕੋ ਜਗ੍ਹਾ ਦੇ ਉੱਤੇ, ਘਰ ਦੇ ਵਿੱਚ ਹੀ ਉੱਪਰ ਘਰ ਆ ਉਹਨਾਂ ਦਾ। ਤੇ ਉਹ ਨਾ ਮਤਲਬ ਕਿ ਉਸ ਸਮੇਂ, ਅੱਜ ਤੋਂ 23 ਸਾਲ ਪਹਿਲਾਂ, 24 ਸਾਲ ਦੀ ਗੱਲ ਕਰ ਰਿਹਾ, ਤੇ ਉਹਦੇ ਵਿੱਚ ਉਹਨਾਂ ਨੇ ਨਾ ਹੌਲੀ ਹੌਲੀ ਜਿਮ ਲਾਉਣਾ ਸ਼ੁਰੂ ਕੀਤਾ। ਕਹਿੰਦੇ ਮੇਰੀ ਹੈ ਨਾ ਸਕਿਨ ਮਤਲਬ ਕਿ ਲੂਜ਼ ਹੋਣ ਲੱਗ ਗਈ ਆ, ਇਹਨੂੰ ਕਹਿੰਦੇ ਬਰਕਰਾਰ ਰੱਖਣ। ਕਹਿੰਦੇ ਮੈਂ ਜਦੋਂ ਜਿਮ ਲਾਉਂਦਾ ਹੁੰਦਾ ਸੀ ਨਾ, ਤਾਂ ਘੱਟੋ ਘੱਟ ਨੀ ਸਵੇਰੇ ਵੜ ਜਾਣਾ ਜਿਮ ਦੇ ਵਿੱਚ, 8-8 ਘੰਟੇ, ਮਤਲਬ ਕਿ 9-9 ਘੰਟੇ ਜਿਮ ਦੇ ਵਿੱਚ ਹੀ ਰਹਿੰਦਾ ਹੁੰਦਾ ਸੀ। ਤੇ ਆਂਢ ਗੁਆਂਢ ਦਾ ਕੋਈ ਮੁਰਗਾ ਹੋ ਗਿਆ, ਕੁਝ ਹੋ ਗਿਆ, ਕਹਿੰਦੇ ਛੱਡਿਆ ਨੀ ਗਲੀ ਜਾਣਾ, ਖਿੱਚ ਜਾਣਾ, ਚੱਕ ਲੈਣਾ। ਤੇ ਉਹ ਦੇਖ ਲਓ ਇਸ ਚੀਜ਼ ਨੂੰ ਮਤਲਬ ਕਿ ਬਰਕਰਾਰ ਰੱਖਣ ਦੇ ਲਈ ਵੀ ਫਿਰ ਉਹਨਾਂ ਨੇ 1-2 ਘੰਟੇ ਰੋਜ਼ ਜਿਮ ਲਾਉਣਾ ਜੀ, ਉਹਨਾਂ ਨੇ ਬਾਅਦ ਦੇ ਵਿੱਚ ਸਾਡੇ, ਹੈ ਨਾ ਜੀ। ਤੇ ਉਹ ਚੀਜ਼ਾਂ ਉਹ ਅੱਜ ਵੀ ਦੇਖ ਲਓ ਵਧੀਆ ਆਪਣੀ ਫਿਟਨੈਸ ਦੇ ਵਿੱਚ ਨੇ, ਸਾਰਾ ਕੁਝ ਨੇ।
2: ਇਹਨਾਂ ਨੇ ਜਿੰਨਾ ਫੈਡਰੇਸ਼ਨ ਵਾਲੇ ਉਹ ਬਣੇ ਹੋਏ ਨੇ ਜਿਹੜੇ ਆਪ ਕਦੇ ਕੋਡੀ ਨਹੀਂ ਖੇਡੇ।
1: ਬਿਲਕੁਲ ਹੈ ਜੀ, ਜੀ
2: ਤੇ ਉਧਰੋਂ ਇਹ ਕੰਮ ਚੱਲਿਆ ਤੇ ਕਿੱਥੋਂ ਕਿੱਥੇ ਕਿੰਨੇ ਪਲੇਅਰ ਯੰਗ ਮਰ ਗਏ
1: ਜੀ
2: ਤੇ ਮਤਲਬ ਹੁਣ ਚਲੋ ਮੈਨੂੰ ਬੜਾ ਦੁੱਖ ਹੋਇਆ ਇੰਨੇ ਪੈਸੇ ਉਹਦੇ ਚਲੋ ਉਹਨੂੰ ਰੀਹੈਬ ਕਰਾ ਦਿੰਦੇ ਉਹਦੀ ਬੱਚੀ ਉਹਦਾ ਘਰ ਪਵਾ ਦਿੰਦੇ ਉਹਦਾ ਹੁਣ ਹੋਰ ਤਾਂ ਬਥੇਰਾ ਕੁਛ ਹੋ ਜੂਗਾ ਪਰ ਗੱਲ ਇਹ ਸੀ ਕਿ ਉਹਨੂੰ ਮਰਨਾ ਪਿਆ ਨਾ
1: ਮੈਂ ਆ ਵੀ ਆ ਜਿਹੜੀ ਖਬਰ ਸਮਾਲਸਰ
2: ਉਹ ਵੀ
1: ਦੀ
2: ਕਿੰਨੇ
1: ਕੀਤੀ ਹੈ
2: ਪਲੇਅਰ
1: ਗੋਰੇ
2: ਨੇ
1: ਦੀ ਉਹਦਾ
2: ਬਿਲਕੁਲ
1: ਦੇਖੋ
2: ਬਿਲਕੁਲ
1: ਖਬਰ ਦੇ ਵਿੱਚ
2: ਬਿੱਟੂ
1: ਲਿਖਿਆ ਕਿ
2: ਦਦਾਲ ਤੇ
1: ਅਡੋਪਟ ਕੀਤੀ ਹੋਈ ਬੱਚੀ ਕੀ ਹੈ ਜ਼ਰੂਰੀ ਸੀਗਾ ਨਾਲ ਲਿਖਣਾ ਜੀ
2: ਅੰਬੀ ਹਠੂਰ
1: ਜੀ
2: ਆਪਣੇ ਖੇਡ ਦਾ ਖੇਡਦੇ ਮੈਦਾਨ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਮਤਲਬ
1: ਬਿਲਕੁਲ
2: ਜ਼ੋਰ ਇੰਨਾ ਲਾ ਗਿਆ ਉਹ
1: ਜੀ
2: ਆਹੋ ਚਲੋ ਇਹ ਤਾਂ ਆਪਣਾ ਸਮਾਜ ਹੈ ਜੀ ਮਤਲਬ ਅਸੀਂ ਹਰ ਇੱਕ ਬੰਦੇ ਨੇ ਹਰ ਤਰ੍ਹਾਂ ਦੀ ਰੋਟੀ ਸੇਕਣੀ ਇਹਦੇ ਉੱਪਰੋਂ
1: ਬਿਲਕੁਲ
2: ਬਾਕੀ ਲੌਂਗੋ ਵਾਲੀ ਗੱਲ ਆ ਇਹਨਾਂ ਨੇ ਰਾਜਨ ਜੀ ਨੇ ਸਹੀ ਕਹੀ ਉਹਨਾਂ ਦੇ ਮਰਨ ਤੋਂ ਬਾਅਦ ਨੀ ਕਦੇ ਬਰਸੀ ਉਹਨਾਂ ਦੀ ਇੰਨੀ ਅਹਿਮੀਅਤ ਦਿੱਤੀ ਸੀ ਉਹ ਜਦੋਂ ਟੌੜਾ ਸਾਹਿਬ ਅਲੱਗ ਹੋਏ ਨਾ ਉਦੋਂ ਤੱਕ ਤਾਂ ਇਹ ਇਕੱਠੇ ਹੋ ਕੇ ਤਾਂ ਟੌੜਾ ਸਾਹਿਬ ਵੀ ਨਾਲੇ ਸੀ ਮੈਂ ਇਹ ਨੀ ਕਹਿੰਦਾ
1: ਜੀ
2: ਉਹ ਲੌਂਗੋ ਵਾਲ ਨੂੰ ਬਦਨਾਮ ਹੀ ਕਰਦੇ ਰਹੇ ਵੀ ਇਹਨੇ ਸਮਝੌਤਾ ਕਰਕੇ ਪੰਜਾਬ ਡੋਬਤਾ ਇਸ ਤਰ੍ਹਾਂ ਨਹਿਰ ਬਣਾਤੀ ਉਹੀ ਬਾਦਲ ਸਾਹਿਬ ਹੁਣੀ ਨਹਿਰ ਤਰਾਉਣ ਵਾਲੇ ਸੀ ਉਹੀ ਉਹੀ ਚਲਾਉਣ ਵਾਲੇ ਸੀ ਉਹੀ ਮੁੜ ਕੇ ਢਾਉਣ ਵਾਲੇ ਸੀਗੇ
1: ਜੀ
2: ਉਦੋਂ ਬਾਅਦ ਇਹ ਥੋੜੀ ਜਿਹੀ ਅਹਿਮੀਅਤ ਹੋਈ ਫਿਰ ਉਹ ਮਨਾਉਣ ਲੱਗ ਗਏ ਫਿਰ ਬਾਅਦ ਦੇ ਵਿੱਚ ਇਹਦਾ ਬੈਨੀਫਿਟ ਹੋ ਗਿਆ ਤੇ ਮੁੜ ਕੇ ਢੀਂਡ ਸਾਗਰ ਉੱਪਰੋਂ ਸੰਗਰੂਰ ਚ ਉਹਦਾ ਦਬਦਬਾ ਸੀ ਉਹਨੂੰ ਥੱਲੇ ਲਾਉਣ ਲਈ ਕਰਦੇ ਕਰਦੇ ਤੇ ਹੁਣ ਢੀਂਡ ਚੋਣੀ ਆਦੇ ਲੜਾਈ ਕਰ ਰਹੇ ਨੇ ਲੌਂਗੋਵਾਲ ਦੀ ਬਰਸੀ ਮਨਾਉਣ ਪਿੱਛੇ
1: ਬਿਲਕੁਲ ਹੈ ਜੀ
2: ਤੇ ਜਿਉਂਦੇ ਜੀ ਲੌਂਗੋਵਾਲ ਉੱਠਣ ਨੀ ਦਿੱਤਾ ਇਹਨਾਂ ਨੇ ਨਾ ਮਰੇ ਤੋਂ ਉੱਠਣ ਦਿੱਤਾ
1: ਜੀ ਜੀ
2: ਇਹ ਸਾਰੀ ਸਿਆਸਤ ਆ ਜੀ ਸਿਆਸੀ ਰੋਟੀਆਂ ਨੇ ਹੋਰ ਇਹਦੇ ਵਿੱਚੋਂ ਕੁਛ ਨੀ ਹਲਾ ਲਾ ਚਾਰ ਦਿਨ ਦੀ ਚਾਦਰੀ ਹੈ
1: ਜੀ ਬਿਲਕੁਲ ਹੈ ਜੀ
2: ਬਾਕੀ ਆਪਣੇ ਸੁਖਬੀਰ ਬਾਦਲ ਉਹਨਾਂ ਦੇ ਹਿੱਸੇ ਲਿਖਿਆ ਚਾਹੇ ਸਿੱਧਾ ਕੰਮ ਕਰਨ ਉਹ ਬਦਨਾਮੀ ਹੋਈ ਜੀ ਉਹਨਾਂ ਦੇ
1: ਜੀ ਜੀ ਜੀ ਬਿਲਕੁਲ ਹੈ ਜੀ
2: ਇਹ ਨੀ ਹੈ ਇਹਨਾਂ ਦੇ ਪੱਲਿਓਂ ਲੈਣੀ ਨੀ ਇਹਨਾਂ ਦੇ ਨਾ ਲੈ ਸਕਦੀ ਹੈ
1: ਜੀ ਬਿਲਕੁਲ ਹੈ ਜੀ
2: ਚਾਹੇ ਆਰ ਪਾਰ ਲੰਘ ਜਾਂਦੀ ਚਾਹੇ ਨਾ ਲੰਘਦੀ
1: ਜੀ
2: ਮੈਂ ਤਾਂ ਉਦਣ ਵੀ ਕਿਹਾ ਸੀ ਮੈਂ ਕਿਹਾ ਇਹਨਾਂ ਚੁੱਪ ਰਹਿਣਾ ਬੈਟਰ ਸੀ ਪਰ ਪਤਾ ਨੀ ਕਿਉਂ ਆ ਮੈਸੇਜ ਬਾਦਲ ਤਾਂ ਪੱਟੀ ਚੱਕੀ ਜਾਂਦੀ ਹੈ
1: ਜੀ
2: ਇੱਕ ਵਾਰੀ ਬਾਜ਼ ਆ ਗਿਆ ਫਿਰ ਬਾਜ਼ ਹੁਣ ਜੇ ਤੁਹਾਨੂੰ ਵੀ ਲੈ ਆਉਣ ਉੱਥੋਂ
1: ਮਜੀਠੀਆ ਸਾਹਿਬ ਨੇ ਪਹਿਲਾਂ ਫੱਟੇ ਚੱਕਦੇ ਨਾ ਫਿਰ ਉਸ ਤੋਂ ਬਾਅਦ ਸਾਰੇ ਲੱਗ ਗਏ ਸੀ
2: ਹਾਂ ਨਹੀਂ ਬਾਜ਼ ਫਿਰ ਉੱਥੋਂ ਲੈ ਆਉਣਗੇ ਇੱਥੇ ਪੰਜਾਬ ਚ ਹੁਣ ਫੇਰ ਨਾ ਉਹਨੂੰ ਉੱਪਰ ਪੰਜਾਬ ਦੇ ਭਾਈ ਵੋਟਾਂ ਜਾਣਗੀਆਂ
1: ਜੀ
2: ਕਿੱਧਰ ਨੂੰ ਤੁਰੇ ਹੋਏ ਯਾਰ ਅਸੀਂ
1: ਬਿਲਕੁਲ ਹੈ ਜੀ
2: ਅੱਜ ਰਾਤੀ ਤੋਂ ਬਾਅਦ ਕਿੰਨੇ ਬਾਜ਼ ਆਏ ਸੀ ਮੁੜ ਕੇ ਬਾਜ਼ ਕਿੱਧਰ ਚਲੇ ਗਏ
1: ਜੀ
2: ਇਹ ਮਰਗੀ ਬਾਜ਼ ਸਾਡੇ ਪਿੰਡ ਵੀ ਇੱਕ ਆਇਆ ਸੀ ਉਹ ਐ ਸੰਸਕਾਰ ਕਰਿਆ ਚੰਦਨ ਦੀਆਂ ਲੱਕੜਾਂ ਲਿਆਂਦੀਆਂ ਜੀ ਛੋਟਾ ਜੀ ਮੇਰੇ ਯਾਦ ਆ ਉਹ 17-18 ਸਾਲ ਦਾ
1: ਜੀ
2: 84 ਵਾਰ ਵਾਪਰ ਰਿਹਾ ਹਰੇਕ ਪਿੰਡ ਚ ਉਦੋਂ ਬਾਜ਼ ਆ ਗਏ ਸੀ
1: ਜੀ
2: ਠੀਕ ਹੈ ਜੀ ਵਧੀਆ
3: ਜੀ ਅੱਜ ਮੈਂ ਟਵਾਣਾ ਸਾਹਿਬ ਦੇ
1: ਜੀ ਹਾਂਜੀ
3: ਵੀਰ ਜੀ ਮੈਂ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਹਾਂਜੀ ਮੈਂ ਕਿਹਾ ਮੈਂ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਇੰਨੀ ਗੱਲ ਕਹੀ ਸੀ ਮੈਂ ਕਿਹਾ ਜੀ ਸਾਨੂੰ ਤਾਂ ਅੱਜ ਤੱਕ ਬਾਜ ਦਿਸਿਆ ਨੀ ਇਹਦਾ ਮਤਲਬ ਅਸੀਂ ਜਿਹੜੇ ਹੈਗੇ ਆ ਬਹੁਤੇ ਮਾੜੇ ਸਿੱਖ ਹੈਗੇ ਆ ਟਵਾਣਾ ਸਾਹਿਬ ਮੈਨੂੰ ਕਹਿੰਦੇ ਵੀ ਇੱਥੇ ਪਟਿਆਲੇ ਚ ਹੈਗੇ ਤੁਸੀਂ ਪਟਿਆਲੇ ਆਓ ਤੁਹਾਨੂੰ ਮੈਂ ਬਾਜ ਦਿਖਾ ਦਿੰਦਾ ਮੈਂ ਉਸ ਵੇਲੇ ਤਾਂ ਨਹੀਂ ਜਦੋਂ ਮੈਂ ਬਾਅਦ ਚ ਵਿਚਾਰ ਕੀਤੀ ਮੈਂ ਕਿਹਾ ਹੋਰ ਨਾ ਮੈਨੂੰ ਬਾਜ ਦਿਖਾਉਣ ਲੈ ਜਾਣ ਤੇ ਮੁੜ ਕੇ ਉੱਥੇ ਪੈਟ ਬੋਲ ਖੋਲ ਦੇਣ ਪਟਿਆਲੇ ਦੇ ਵਿੱਚ ਤਾਂ ਪੈਟ ਬੋਲ ਹੀ ਖਾਜ ਬਹੁਤ ਹੈਗੇ ਆ ਜੀ ਉਹ ਤੀਵੀਂ ਆਦਮੀ ਵਿਚਾਰੇ ਘਰ ਦਾ ਕਿਰਾਏ ਦਾ ਮਕਾਨ ਲੈਣ ਗਏ ਤੇ ਪੈਟ ਬੋਲ ਨਹੀਂ ਖਾ ਲਏ
1: ਹਾਂਜੀ
3: ਬਾਅਦ ਚ ਪੈਟ ਬੋਲ ਦਾ ਮਾਲਕ ਨਾ ਲੱਭੇ ਤੇ ਮਾਲਕ ਕਿਹੜਾ
1: ਜੀ
3: ਮੈਂ ਕਿਹਾ ਹੁਣ ਸਵੇਰੇ ਉਹਨਾਂ ਨੂੰ ਵਿਖਾਊਂਗਾ ਵੀ ਵਾਲਾ ਸਾਹਿਬ ਦੱਸੋ ਵਿਚਾਰ ਕੀ ਹੈਗਾ ਯਾਰ ਆਟਾ ਕੀ ਆ
1: ਜੀ
3: ਤੇ ਪੈਟ ਬੋਲ ਦਿਖਾਉਣਾ ਆ ਕੇ ਬਾਜ ਦਿਖਾਉਣਾ ਜੀ
1: ਕੀ ਬਾਤ ਹੈ ਜੀ ਨਹੀਂ ਉਹ ਸਾਈਜ਼ ਦੇ ਵਿੱਚ ਬਹੁਤ ਫਰਕ ਹੁੰਦਾ ਸੈਣੀ ਸਾਹਿਬ ਇਲ ਨੂੰ ਵੀ ਕਈ ਬਾਜ ਕਹੀ ਜਾਂਦੇ ਹਨ ਉਹ ਛੋਟਾ ਸਾਈਜ਼ ਹੁੰਦਾ ਵੈਸੇ ਤਾਂ ਬਾਜ ਹਾਂਜੀ ਉਹਨਾਂ ਦੇ ਵਿੱਚ ਕਈ ਪ੍ਰਜਾਤੀਆਂ ਹੈਗੀਆਂ ਵੱਖਰੀਆਂ ਵੱਖਰੀਆਂ ਜੀ ਉਹਨਾਂ ਚ ਵੀ
3: ਪਰ ਸਾਹਿਬ ਗੱਲ ਏਦਾਂ ਹੈਗੀ ਆ ਲੋਕ ਕਿੱਥੇ ਪਹੁੰਚ ਗਏ ਤੁਸੀਂ ਕਿੱਥੇ ਜਿਹੜਾ ਹੈਗਾ ਸਰ ਇੱਕ ਚੀਜ਼ ਹੁੰਦੀ ਆ ਵੀ ਆਬਜ਼ਰਵੇਸ਼ਨ ਜਿਹੜੀ ਆ
1: ਜੀ
3: ਆਬਜ਼ਰਵੇਸ਼ਨ ਜਿਹੜੀ ਆ ਨਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਮਿਰਾਕਲਸ ਜਿਹੜੀਆਂ ਆਬਜ਼ਰਵ ਕਰਦੇ ਆ ਨਾ
1: ਜੀ
3: ਉਹਨਾਂ ਨੂੰ ਕਦੀ ਡਿਸਕਲੋਜ਼ ਨਹੀਂ ਕੀਤਾ ਜਾਂਦਾ ਹੁੰਦਾ
1: ਬਿਲਕੁਲ
3: ਤੁਸੀਂ ਮਹਿਸੂਸ ਕਰਦੇ ਆ ਕੋਈ ਮਤਲਬ ਕੁਦਰਤ ਦੀ ਖੇਡ ਨੂੰ ਮਹਿਸੂਸ ਕਰਦੇ ਆ ਨਾ ਜੀ
1: ਜੀ
3: ਉਹਨੂੰ ਤੁਸੀਂ ਜਿਹੜਾ ਹੈਗਾ ਆ ਜ਼ਾਹਰ ਨਹੀਂ ਕਰ ਸਕਦੇ ਹੋਵੇ ਸ਼ਬਦ ਨਹੀਂ ਹੁੰਦੇ
1: ਸੈਣੀ ਸਾਹਿਬ ਗੁਰੂ ਸਾਹਿਬ ਨੇ ਇੱਕ ਕਹਿ ਲੋ ਜਿੰਮੇਵਾਰ ਇਨਸਾਨ ਹੁਣ ਬਾਬਾ ਬੰਦਾ ਸਿੰਘ ਬਹਾਦਰ ਸੀ ਉਹਨੇ ਕਦੇ ਕਿਹਾ ਉਹਦੇ ਮੂੰਹ ਸੁਣਿਆ ਆਪਾਂ ਕਦੀ ਬਾਜ ਦੇਖ ਗਿਆ ਜੀ ਮੈਨੂੰ ਜਾਂ ਉਹਨਾਂ ਨੇ ਇੱਕ ਵਾਰੀ ਥਾਪੜਾ ਦੇ ਕੇ ਤੋੜਿਆ ਜਿੰਮੇਵਾਰੀ ਜੋ ਦਿੱਤੀ ਸੀ ਉਹਨਾਂ ਨੇ ਸੰਭਾਲੀ ਗੱਲ ਤਾਂ ਹੈਗੀ ਜਿੰਮੇਵਾਰੀ ਦੀ ਇਮਾਨਦਾਰੀ ਦੀ ਇਨਸਾਨੀਅਤ ਦੀ
3: ਮੈਂ ਤਾਂ ਇਹਨਾਂ ਲੋਕਾਂ ਦੀ ਸਾਈਕੋਲੋਜੀ ਤੋਂ ਹੈਰਾਨ ਆ ਵੀ ਲੋਕਾਂ ਨੂੰ ਦੱਸਣ ਵਾਸਤੇ ਕਰਦੇ ਹੈਗੇ ਜਾਂ ਇੰਨੇ ਕੀ ਦਿਮਾਗ ਦੇ ਮਾਲਕ ਹੁੰਦੇ ਆ ਜੀ
1: ਬਿਲਕੁਲ
3: ਫਿਰ ਤਾਂ ਕੁਦਰਤ ਇਹ ਜਿਹੜੀ ਹੈਗੀ ਆ ਬਹੁਤ ਮਿਹਰਬਾਨ ਹੈਗੀ ਆ ਰੱਬ ਦੇ ਗੋਦੀ ਚੱਕੀ ਫਿਰਦਾ ਇਹਨਾਂ ਲੋਕਾਂ ਨੂੰ ਵੀ ਜੇ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਆ ਹਾਕ ਇੰਨਾ ਹੀ ਕੋਈ ਗਿਆਨ ਹੈਗਾ ਆ ਤੇ ਉਹਦੇ ਬਾਵਜੂਦ ਇਹਨਾਂ ਨੂੰ ਜਿਹੜਾ ਹੈਗਾ ਆ ਰੱਬ ਨੇ ਇੰਨਾ ਕੁਛ ਬਖਸ਼ਿਆ ਆ ਤੇ ਇਹਦਾ ਮਤਲਬ ਤਾਂ ਇਹ ਆ ਰੱਬ ਨੇ ਉਦਾਂ ਹੀ ਗੋਦੀ ਚੱਕੇ ਆ ਜੀ
1: ਹੁਣ ਦੇਖੋ ਇੱਥੇ
3: ਗਿਆਨਾਂ ਦੀ ਤਾਂ ਕੋਈ ਚੀਜ਼ ਹੀ ਨੀ ਵੀ ਕਿਹੜਾ ਹੈਗਾ ਤੁਸੀਂ ਸਾਇੰਟਿਫਿਕ ਗੱਲ ਕਰੋ
2: ਮੈਂ ਤੁਹਾਨੂੰ ਇੱਕ ਹੋਰ ਵਾਰਨ ਕਰਦਾ, ਤੁਸੀਂ ਇਹ ਉਹ ਪਟਿਆਲੇ ਤੁਹਾਨੂੰ ਪੜੋਸ ਕੇ ਸੱਦਦੇ ਨੇ, ਭੁਲੇਖੇ ਨਾਲ ਚੱਲੇ ਨਾ ਜਾਇਓ
3: ਵੀਰ ਜੀ, ਹੱਥ ਹੋ ਗਈ ਆ ਤੁਸੀਂ
2: ਕਈ ਕਈ ਬੱਚੇ ਤੋਂ ਕੰਮ ਲਾਉਣਾ ਬਣਾਉਣਾ ਪੈਂਦਾ ਨਾ, ਜਾਂ ਤਾਂ ਚਾਂਡੇ ਲਾਉਣੇ ਫਿਰ ਵੀ ਬਣਾਉਣਾ ਪੈਂਦਾ।
3: ਬਿਲਕੁਲ ਮੈਨੂੰ ਪੂਰੀ ਤਰ੍ਹਾਂ ਉਮੀਦ ਹੈਗੀ ਆ, ਮੈਂ ਪਟਿਆਲੇ ਦੇ ਇਲਾਕੇ ਦੀ ਨੀ ਜਾਂਦਾ, ਮੈਨੂੰ ਪਤਾ ਹੈਗਾ ਆ ਜੀ ਇਹਨਾਂ ਨੇ ਕੀ ਕਰਨਾ ਮੇਰੇ ਨਾਲ ਉੱਥੇ। ਆਹੋ ਇਹ ਬਾਜ ਦਾ ਤਾਂ ਨਾਂ ਹੀ ਆ ਵੀ ਤੈਨੂੰ ਬਾਜ ਦਿਖਾ ਦੇ, ਬਾਜ ਦਿਖਾ ਦੇ ਕੋ ਉਹ, ਕਿਉਂਕਿ ਮੈਂ ਕਰਿਓਸਟੀ ਦਿਖਾਤੀ ਨਾ ਵੀ ਮੈਂ ਦੇਖਿਆ ਨੀ, ਉਹ ਕਹਿੰਦੇ ਆ ਜਾ ਤੈਨੂੰ ਬਾਜ ਦਿਖਾਲਦੇ ਆ, ਅੱਗੇ ਖੜੇ ਕੀ ਮੈਨੂੰ ਦਿਖਾਇਆ ਇਹਨਾਂ ਨੇ, ਨਾ ਮੈਂ ਬਿਲਕੁਲ ਨੀ ਜਾਊਂਗਾ ਜੀ।
2: ਕੱਲਾ ਪਿੱਟ ਬੋਲੀ, ਪਟਿਆਲੇ ਦੋਵੇਂ ਪਾਸੇ ਦੀ ਪਹਾੜਾ ਲੰਘਦੀ ਹੈ,
1: ਤਰਕੇ ਵੀ ਨੀ ਲੰਘ ਸਕਦੇ।
3: ਬਿਲਕੁਲ ਜੀ ਬਿਲਕੁਲ, ਪਟਿਆਲਾ ਦਿਖਾਉਂਦੇ ਦਿਖਾਉਂਦੇ ਕਿਤੇ ਹਾਦਸਾ ਹੀ ਨਾ ਵਾਪਰ ਜਾਏ,
2: ਹੋਰ ਕਿਤੇ ਬਾਦਲਾਂ ਦੇ ਫਾਰਮ ਚੋਂ ਲੰਘੋ ਸਮਾਨ ਸਲਜ ਜਾ ਕੇ।
3: ਹਾਂਜੀ
1: ਕਿਆ ਬਾਤ ਹੈ,
2: ਚਲੋ ਕਰੋ ਜੀ ਗੱਲ, ਕੋਈ ਗੱਲ ਸੁਣ
3: ਬਾਅਦ ਚ ਕਹਿਣ ਨਾ ਚੂੜਾ ਨੀ ਚੜਾਇਆ ਸੀ। ਹਾਂਜੀ ਠੀਕ ਹੈ ਭਾਰੇ ਸਾਹਿਬ, ਮੈਂ ਵੀ ਯਾਦ ਲਊਂਗਾ ਜੀ, ਥੈਂਕ ਯੂ ਸਰ, ਥੈਂਕ ਯੂ ਵੀਰ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਰੇ ਸਾਹਿਬ, ਸਤਿ ਸ੍ਰੀ ਅਕਾਲ ਸਾਰਿਆਂ ਨੂੰ
1: ਜੀ। ਦੋਸਤੋ ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਹਾਸਾ ਮਸ਼ੂਕਾ ਤੇ ਨਾਲ ਨਾਲ ਜਿਹੜਾ ਸੀਰੀਅਸ ਗੱਲਾਂ ਵੀ ਹੋਈਆਂ ਨੇ, ਜੋ ਮਾਨ ਸਾਹਿਬ ਤੇ ਉਹਨਾਂ ਦੀ ਪਤਨੀ ਦੇ ਉੱਤੇ ਵੀ ਜੋ ਇਲਜ਼ਾਮਬਾਜ਼ੀ ਲੱਗ ਰਹੀ ਹੈ, ਹੋਰ ਸਾਰਾ ਸਿਲਸਿਲਾ, ਤੇ ਉਹਦਾ ਵੀ ਜ਼ਿਕਰ ਕੀਤਾ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇੱਕ ਦੋ ਖਬਰਾਂ ਲੈ ਕੇ ਦੋਸਤੋ ਹੋਰ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਅੱਜ ਸਿਹਤ ਦੋ ਤਿੰਨ ਦਿਨ ਹੋ ਗਏ ਥੋੜੀ ਠੀਕ ਨਹੀਂ, ਤੇ ਅੱਜ ਮੱਲੋ ਮੱਲੀ ਚਲੋ ਆ ਕੇ ਬੈਠੇ ਹਾਂ। ਮੈਂ ਮਨ ਤਾਂ ਨਹੀਂ ਕਰਦਾ ਸੀ ਛੁੱਟੀ ਕਰਨ ਦੇ ਲਈ, ਮੈਂ ਕਿਹਾ ਚਲੋ ਜਿੰਨਾ ਸਮਾਂ ਵੀ ਲੱਗੇਗਾ ਜ਼ਰੂਰ ਲਾਵਾਂਗੇ। ਤੇ ਜੇ ਤੁਹਾਡੀ ਫੋਨ ਕਾਲ ਆਈ ਜਾਏਗੀ ਤਾਂ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀਆਂ ਨੇ ਕੁਝ, ਤੇ ਇੱਕ ਦੋ ਖਬਰਾਂ ਜਿਹੜੀਆਂ ਵਿਦੇਸ਼ੀ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ। ਦੂਸਰੇ ਪਾਸੇ ਮੋਦੀ ਸਾਹਿਬ ਨੇ ਜਿਹੜਾ ਕੰਟਰੋਵਰਸੀ ਛੇੜ ਦਿੱਤੀ, ਜਿਸਦੇ ਵਿੱਚ ਕਿਹਾ ਗਿਆ ਕਿ ਦਿਮਾਗੀ ਨਕਸਲ ਟਿੱਪਣੀ ਦੇ ਉੱਤੇ ਹਾਕਮ ਤੇ ਜਿਹੜਾ ਵਿਰੋਧੀ ਧਿਰ ਆਮੋ ਸਾਹਮਣੇ ਹੋਈ ਹੈ, ਤੇ ਦੂਸਰੇ ਪਾਸੇ ਇਹੀ ਬਿਆਨਬਾਜ਼ੀ ਦੇ ਵਿੱਚ ਚਿਦੰਬਰਮ ਉਹਨਾਂ ਨੇ ਕਿਹਾ ਕਿ ਮੈਨੂੰ ਦਿਮਾਗੀ ਨਕਸਲੀ ਹੋਣ ਦੇ ਉੱਤੇ ਮਾਣ ਹੈ, ਤੇ ਜਿਹੜਾ ਰੋਲਾ ਰੱਪਾ ਪੈ ਰਿਹਾ ਜੈਨ ਜੀ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਇਹਦੇ ਵਿੱਚ ਨਾਲ ਜੁੜੀਆਂ ਹੋਈਆਂ ਨੇ। ਦੇਖਦੇ ਹਾਂ ਸਿਆਸਤ ਕਿੱਧਰ ਨੂੰ ਜਾਏਗੀ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਦੇ ਉੱਤੇ ਬਖਸ਼ੀ ਜੀ ਕਾਲ ਕਰਨਾ ਚਾਹੁੰਦੇ ਆ, ਜ਼ਰੂਰ ਕਾਲ ਕਰ ਲਓ ਜੀ, ਜ਼ਰੂਰ ਸਵਾਗਤ ਰਹੇਗਾ ਦੋਸਤੋ, ਪੁੱਛਣ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਜ਼ਾਦੀ ਦਿਹਾੜੀ ਦੀ ਜਿਹੜੀ ਹੈ ਆਪਣੀ ਤਕਰੀਰ ਦੇ ਵਿੱਚ ਦਿਮਾਗੀ ਨਕਸਲ ਟਿੱਪਣੀ ਦੇ ਨਾਲ ਹਾਕਮ ਤੇ ਵਿਰੋਧੀ ਧਿਰ ਵਿਚਾਲੇ ਸ਼ਬਦੀ ਜੰਗ ਜਿਹੜੀ ਛਿੜ ਗਈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਜਿਹੜੇ ਨੇ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਜ ਕੱਸਦਿਆਂ ਕਿਹਾ ਕਿ ਮੈਨੂੰ ਦਿਮਾਗੀ ਨਕਸਲ ਹੋਣ ਉੱਤੇ ਮਾਣ ਹੈ, ਉੱਥੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਨੂੰ ਵਿਰੋਧੀਆਂ ਅਤੇ ਸਰਕਾਰ ਦੇ ਉੱਤੇ ਸਵਾਲ ਉਠਾਉਣ ਵਾਲਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ। ਉਧਰ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਉਪਰੋਕਤ ਟਿੱਪਣੀ ਵਿਰੋਧੀ ਧਿਰਾਂ ਵੱਲੋਂ ਵੱਲ ਨਹੀਂ ਬਲਕਿ ਉਨ੍ਹਾਂ ਲੋਕਾਂ ਦੇ ਵੱਲ ਸਿੱਧਤ ਸੀ ਜੋ ਮਾਓਵਾਦੀਆਂ ਤੇ ਵੱਖਵਾਦੀਆਂ ਦੇ ਜਿਹੜੇ ਨੇ ਹਮਾਇਤੀ ਦੱਸੇ ਜਾਂਦੇ ਨੇ ਤੇ ਭਾਰਤ ਦੇ ਸੰਵਿਧਾਨ ਨੂੰ ਕਹਿੰਦੇ ਆ ਨਹੀਂ ਮੰਨਦੇ ਆ। ਤੇ ਦੋਸਤੋ ਦੋ ਗੱਲਾਂ ਆ ਰਹੀਆਂ ਨੇ, ਪਹਿਲਾਂ ਆਪਾਂ ਬਖਸ਼ੀ ਜੀ ਦੀ ਗੱਲ ਸੁਣਦੇ ਹਾਂ, ਫਿਰ ਆਪਣੇ ਨਾਲ ਗੁਰੀ ਜੀ ਵੀ ਜੁੜ ਰਹੇ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਬਖਸ਼ੀ ਜੀ, ਸਵਾਗਤ ਹੈ ਜੀਆਂ ਨੂੰ ਜੀ, ਨਿੱਗਾ ਕੀ ਹਾਲ ਚਾਲ ਨੇ ਜੀ?
4: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਬਿਲਕੁਲ ਠੀਕ ਠਾਕ ਆ, ਸ਼ੁਕਰ ਹੈ ਉਸ ਅਕਾਲ ਪੁਰਖ ਦਾ, ਉਸ ਅੱਲਾ ਸੁਣੇ ਦਾ
1: ਜੀ,
4: ਤੇ ਬਹੁਤ ਵਧੀਆ ਜਿਹੜਾ ਹੈਗਾ ਪ੍ਰੋਗਰਾਮ ਚੱਲ ਰਿਹਾ ਹੈਗਾ, ਤੇ ਆਪਣੇ ਸਿਕੰਦਰ ਸਾਹਿਬ ਵੀ ਆਏ ਸੀ, ਕਿਆ ਬਾਤਾਂ ਜੀ, ਬਹੁਤ ਵਧੀਆ, ਬੜੇ ਰੋਸ਼ਨ ਖਿਆਲ ਹੈ ਇਹਨਾਂ ਦੇ, ਹਨਾ, ਮਤਲਬ ਇੱਕ ਤਜਰਬਾ ਵੀ ਕਹਿ ਸਕਦੇ ਆ, ਜ਼ਿੰਦਗੀ ਦੇ ਤਜਰਬੇ ਹੈਗੇ ਆ
1: ਜੀ,
4: ਬਿਲਕੁਲ ਤਜਰਬੇ ਬੋਲਦੇ ਆ ਜਨਾਬ ਜਿਹੜਾ ਹੈਗਾ,
1: ਤੇ
4: ਬੜੀ ਸੋਹਣੀ ਲੱਗੀ ਗੱਲਬਾਤ ਜਿਹੜੀ ਹੈਗੀ ਆ, ਤੇ ਆਪਾਂ ਪਹਿਲੋਂ ਵੀ ਕਈ ਵਾਰ ਸੁਣਿਆ, ਲੇਕਿਨ ਬਹੁਤ ਸੋਹਣੀ ਇਹਨਾਂ ਦੀ ਗੱਲਬਾਤ ਹੁੰਦੀ ਹੈ, ਦਮਦਾਰ ਹੁੰਦੀ ਹੈ
1: ਜੀ,
4: ਤੇ ਗੱਲਬਾਤ ਚੱਲ ਰਹੀ ਸੀ ਜਿਹੜਾ ਹੈਗਾ, ਦੇਖੋ ਜੀ ਕਿਰਤ ਦਾ ਜੀਵਾ ਵੀ ਅੱਜ ਟਾਈਟਲ ਵੀ ਰੱਖਿਆ ਹੈ, ਤੇ ਕਿਰਤ ਜਿਹੜੀ ਹੈਗੀ ਆ ਕਿਰਤ ਤੋਂ ਬਗੈਰ ਤਾਂ ਨਹੀਂ ਛੱਡਦਾ ਆਪਣਾ ਵੀਰ ਭੁਪਿੰਦਰ
1: ਜੀ। ਸੋਰੀ, ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਕੰਟੀਨਿਊ ਪਲੀਜ਼। ਕਿਰਤ ਦੀ ਗੱਲ ਕਰਨ ਲੱਗੇ ਸੀ। ਹਾਂਜੀ
4: ਹਾਂ, ਕਿਰਤ ਜੀ ਮੈਂ ਗੱਲ ਕਰ ਰਿਹਾ ਸੀ ਜਿਹੜਾ ਹੈਗਾ ਕਿਰਤ ਦੇ ਮੁਤਾਬਕ ਜੇ ਚੱਲੀਏ ਤੇ ਇਹ ਤਾਂ ਜਿਹੜੀ ਹੈਗੀ ਆ ਸ਼ਰਤ ਹੈ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਸ਼ਰਤ ਹੈਗੀ ਆ ਵੀ ਲਾਜ਼ਮ ਕਿਰਤ ਜਿਹੜੀ ਆ ਕਰਾਂਗੇ ਫੇਰ ਹੀ ਅਸੀਂ ਜਿਹੜਾ ਹੈਗਾ ਕੀ ਕਹਿੰਦੇ ਹੈਗੇ ਆ ਵੀ ਆਪਣੀ ਮੰਜ਼ਿਲ ਤੇ ਪਹੁੰਚਾਂਗੇ ਹਨਾ ਜਾਂ ਸੈਟਿਸਫੈਕਸ਼ਨ ਸਾਨੂੰ ਮਿਲੇਗੀ। ਅੱਛਾ ਤੇ ਦੂਸਰੇ ਪਾਸੇ ਐਫਰਟ ਵੀ ਆਪਾਂ ਕਹਿ ਦਿੰਦੇ ਹਾਂ ਉਸੇ ਕਿਰਤ ਦਾ ਨਾ ਹੀ ਐਫਰਟ ਹੈ ਨਾ ਜੇ ਆਪਾਂ ਐਫਰਟ ਨਹੀਂ ਕਰਦੇ ਤਾਂ ਆਪਾਂ ਨੂੰ ਸੈਟਿਸਫੈਕਸ਼ਨ ਕਿਸ ਤਰ੍ਹਾਂ ਮਿਲੇਗੀ ਹਨਾ। ਤੇ ਇਹ ਚੀਜ਼ਾਂ ਹੈਗੀਆਂ ਹੁਣ ਉਧਰ ਵੀ ਜਿਹੜਾ ਹੈਗਾ ਆਪਾਂ ਦਸਾਂ ਗੁਰੂਆਂ ਦੀ ਜਿਹੜੀ ਫਿਲੋਸਫੀ ਆ ਉਹਦੇ ਵਿੱਚ ਵੀ ਆਇਆ ਕਿਰਤ ਕਰੋ ਨਾਮ ਜਪ ਤੋਂ ਵੰਡ ਸਕੋ ਉਹਦੇ ਵਿੱਚ ਵੀ ਕਿਰਤ ਆਇਆ ਹੋਇਆ।
1: ਬਿਲਕੁਲ
4: ਹੁਣ ਜੇ ਇਧਰ ਇਸਲਾਮ ਦੇ ਵਿੱਚ ਵੀ ਲੈਂਦੇ ਆ ਤਾਂ ਕਹਿੰਦੇ ਜੰਨਤ ਮਿਲਦੀ ਆ
1: ਜੀ।
4: ਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਬਈ ਜੰਨਤ ਜਿਹੜਾ ਹੈਗਾ ਤੁਸੀਂ ਕਹਿੰਦੇ ਤਾਂ ਹੈਗੇ ਜੰਨਤ ਮਿਲਦੀ ਤੇ ਜੰਨਤ ਜਿਹੜੀ ਹੈਗੀ ਐਵੇਂ ਹੀ ਮਿਲ ਜਾਂਦੀ ਹੈ
1: ਇਸ ਧਰਤੀ ਨੂੰ ਜੰਨਤ ਬਣਾ ਲੈਂਦੇ ਆ ਜੀ। ਬਿਲਕੁਲ ਉਹਨੂੰ ਕਿਉਂ ਨੀ ਬਣਾਉਂਦੇ।
4: ਹਾਂ ਬਈ ਦੁਨੀਆਂ ਦੇ ਵਿੱਚ ਜੇ ਤੱਕ ਅਸੀਂ ਕੋਈ ਕੰਮ ਨਹੀਂ ਕਰਦੇ ਤੇ ਸਾਨੂੰ ਤਾਂ ਕੁਛ ਲੱਭਦਾ ਨਹੀਂ ਗਾ ਤੇ ਜੰਨਤ ਐਵੇਂ ਹੀ ਫਿਰ ਜਿਹੜਾ ਹੈਗਾ ਲੱਭ ਜਾਂਦੀ। ਉਹਦੇ ਵਾਸਤੇ ਵੀ ਭਾਈ ਜਿਹੜਾ ਹੈਗਾ ਮਿਹਨਤ ਕਰਨੀ ਪੈਂਦੀ ਹੈਗੀ ਆ ਐਵੇਂ ਬਿਨਾ ਮਿਹਨਤ ਤੋਂ ਜਿਹੜਾ ਹੈਗਾ ਤੁਸੀਂ ਕਹਿੰਦੇ
1: ਫਿਨਲੈਂਡ ਕਹਿ ਲੋ, ਸਵੀਡਨ ਕਹਿ ਲੋ, ਡੈਨਮਾਰਕ ਕਹਿ ਲੋ, ਇਹ ਮੁਲਕ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇਹਨਾਂ ਮੁਲਕਾਂ ਚ ਰਹਿੰਦੇ ਹੋਏ ਇਹੀ ਦੇਖਦੇ ਆ ਕਿ ਧਰਮ ਦਾ ਮੁੱਦਾ ਤਾਂ ਇੱਥੇ ਉੱਠਦਾ ਹੀ ਨਹੀਂ ਨਾ। ਤੇ ਦੂਸਰਾ ਕਿ ਲੋਕ ਕਿਰਤ ਕਰਨ ਦੇ ਵਿੱਚ ਆਪਣਾ ਜਿਹੜਾ ਧਿਆਨ ਰੱਖਦੇ ਆ ਕੋਈ ਮਤਲਬ ਕਿ ਇਹ ਨਹੀਂ ਕਿ ਚਲੋ ਮੈਂ ਇਹ ਵੀ ਨਹੀਂ ਕਹਿੰਦਾ ਕਿ ਕ੍ਰੈਡਿਟ ਨਹੀਂ ਦੇਣਾ ਚਾਹੀਦਾ ਪਰ ਉਹ ਆਪਣੇ ਆਪ ਨੂੰ ਕ੍ਰੈਡਿਟ ਦਿੰਦੇ ਆ ਜੋ ਉਹ ਕਰਦੇ ਆ। ਅਸੀਂ ਮਤਲਬ ਕਿ ਹੋਰ ਚੀਜ਼ਾਂ ਨੂੰ ਕ੍ਰੈਡਿਟ ਦੇਈ ਜਾਂਦੇ ਆ ਜਾਂ ਚਲੋ ਰੱਬ ਜਾਂ ਕੁਦਰਤ ਜਾਂ ਕੁਝ ਵੀ ਆ ਜਿਹਦਾ ਜਿਸ ਦੇ ਵਿੱਚ ਵੀ ਬਲੀਵ ਆ ਉਹਨੂੰ ਮੁਬਾਰਕ ਹੈ ਮਤਲਬ ਕਿ ਕਰਦਾ ਜੋ ਵੀ ਸਤਿਕਾਰ ਕਰਨਾ ਚਾਹੀਦਾ ਹਰ ਧਰਮ ਦਾ ਸਤਿਕਾਰ ਕਰਦੇ ਆ ਪਰ ਉਹ ਜਿਹੜੀ ਚੀਜ਼ ਆ ਨਾ ਉਹ ਇਹ ਲੋਕ ਮਤਲਬ ਕਿ ਦੇਖੋ ਘੱਟੋ ਘੱਟ ਇਮਾਨਦਾਰ ਤਾਂ ਹੈਗੇ ਨਾ ਪ੍ਰੈਕਟੀਕਲ ਹੈ ਸਾਰਾ ਕੁਝ ਹੈ ਜਾਂ ਕਿਸੇ ਨਾਲ ਝੂਠ ਨਹੀਂ ਬੋਲਦੇ ਗਦਾਰੀ ਬਹੁਤ ਘੱਟ ਲੋਕ ਹੋਣਗੇ ਕਿਤੇ 100 ਦੇ ਵਿੱਚੋਂ ਇੱਕ ਅੱਧਾ ਬੰਦਾ ਇੱਦਾਂ ਦਾ ਉਹ ਚਲੋ ਹਰ ਪਰਿਵਾਰ ਦੇ ਵਿੱਚ ਜਾਂ ਹਰ ਕੌਮ ਦੇ ਵਿੱਚ ਕੁਝ ਨਾ ਕੁਝ ਐਸੇ ਮੌਜੂਦ ਹੀ ਨੇ ਜੀ ਹੈਗੇ ਨੇ ਤਾਂ ਉਹ ਨਹੀਂ ਕਿਹਾ ਜਾ ਸਕਦਾ ਕਿ ਹਰ ਪਾਸੇ ਮਤਲਬ ਕਿ ਸਹੀ ਹੈ ਪਰ ਉਹ ਅਸਲ ਸੰਕਲਪ ਜਿਹੜਾ ਉਹਨਾਂ ਦਾ ਕਹਿ ਲਈਏ ਕਿ ਇਹਨਾਂ ਮੁਲਕਾਂ ਦਾ ਵੀ ਹੈ ਨਾ ਮਿਹਨਤ ਦੇ ਉੱਤੇ ਟਿਕਿਆ ਹੋਇਆ ਮਿਹਨਤ ਕਰਾਂਗੇ ਤਾਂ ਪਰਿਵਾਰ ਵੀ ਪਾਲਾਂਗੇ ਦੇਸ਼ ਵੀ ਪਾਲਾਂਗੇ ਸਾਰਾ ਕੁਝ ਕਰਾਂਗੇ।
4: ਬੇਸ਼ੱਕ
1: ਜੀ
4: ਜੀ ਜੀ ਬਿਲਕੁਲ ਸੱਚੀ ਗੱਲ ਹੈ ਕਿਉਂਕਿ ਕਈ ਕਹਿ ਦਿੰਦੇ ਲਓ ਜੀ ਕਿਸਮਤ ਜਿਹੜੀ ਹੈ ਕਿਉਂਕਿ ਕਿਸਮਤ ਵਾਲਾ ਜਿਹੜਾ ਹੈਗਾ ਇਹ ਬੜਾ ਬੜਾ ਡੇਂਜਰਸ
1: ਡੇਂਜਰਸ ਹੈ
4: ਅਗਲੇ ਕਹਿੰਦੇ ਹਾਂ ਕਹਿੰਦੇ ਲਓ ਜੀ ਜਿਹੜਾ ਹੈਗਾ ਕਿਸਮਤ ਦੇ ਵਿੱਚ ਹੀ ਹੁੰਦਾ ਕਿਸਮਤ ਹੈ ਅਸੀਂ ਵੀ ਕਹਿੰਦੇ ਹੈਗੇ ਕਿਸਮਤ ਹੈਗੀ ਆ ਪਰ ਮਿਹਨਤ ਤਾਂ ਸ਼ਰਤ ਹੈਗੀ ਆ
1: ਜੇ ਹੁਣ
4: ਤੁਸੀਂ ਕਹੋ ਜੀ ਮੈਂ ਤਾਂ ਬਸ ਜੀ ਆਪੇ ਹੀ ਜਿਹੜਾ ਹੈਗਾ ਵਾਹਿਗੁਰੂ ਮੈਨੂੰ ਜਿਹੜਾ ਹੈਗਾ ਪੱਕੀਆਂ ਪਕਾਈਆਂ ਭੇਜੂਗਾ ਆਪਾਂ ਤਾਂ ਕੁਛ ਕਰਨਾ ਨੀ
1: ਖੂਹ ਆਪ ਹੀ ਥੋੜੀ ਨਾ ਪੁੱਟ ਕੇ ਦੇ ਦੇਗਾ ਜੀ ਆਪਾਂ ਨੂੰ ਕੁਝ ਨਾ ਕੁਝ ਤਾਂ ਮੁਸ਼ਕਤ ਕਰਨੀ ਪੈਣੀ ਹੈ ਜੇ ਪਾਣੀ ਪਿਆਸ ਲੱਗੀ ਹੈ ਤਾਂ ਖੂਹ ਦੇ ਕੋਲ ਹੀ ਜਾਣਾ ਪੈਣਾ ਖੂਹ ਨੇ ਆਪਣੇ ਕੋਲ ਤਾਂ ਨਹੀਂ ਆ ਜਾਣਾ ਜੀ
4: ਬੇਸ਼ੱਕ ਬੇਸ਼ੱਕ ਜਿਹੜਾ ਹੈਗਾ ਤੇ ਸਫ਼ਰ ਹੈਗਾ
1: ਜੀ
4: ਕਹਿੰਦੇ ਨਾ ਸਿਤਾਰੋਂ ਸੇ ਆਗੇ ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ ਉਸਕੇ ਇਮਤਿਹਾਂ ਅਭੀ ਔਰ ਵੀ ਹੈ ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ
1: ਜੀ
4: ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ ਸੋਰੀ ਬਾਪੂ ਲੱਗਿਆ ਜੋ ਮੈਂ ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ ਯਾਨੀ ਤੂੰ ਸ਼ਾਹੀਨ ਆ ਤੇਰਾ ਪਰਵਾਜ਼ ਜਿਹੜਾ ਹੈਗਾ ਤੇਰਾ ਕੰਮ ਹੈਗਾ ਯਾਨੀ ਇਹਦੇ ਵਿੱਚ ਵੀ ਇਹੋ ਇਸ਼ਾਰਾ ਕੀਤਾ ਗਿਆ
1: ਬਿਲਕੁਲ
4: ਲਾਜ਼ਮ ਤੈਨੂੰ ਪਰਵਾਜ਼ ਕਰਨੀ ਪੈਣੀ ਜੇ ਤੂੰ ਸ਼ਾਹੀਨ ਹੈਗਾ ਹਨਾ
1: ਜੀ
4: ਤੇ ਇਹ ਚੀਜ਼ਾਂ ਹੈਗੀਆਂ ਲਾਜ਼ਮ ਜਿਹੜਾ ਹੈਗਾ ਇਹ ਸ਼ਰਤ ਹੈਗੀ ਆ
1: ਦੇਖੋ ਬਹੁਤ ਸਾਰੇ ਆਪਣੇ ਮੁਹੱਬਤ ਜੀ ਬਹੁਤ ਸਾਰੇ ਐਸੇ ਲੋਕ ਆਏ ਨੇ ਚਾਹੇ ਉਹ ਸੂਫੀ ਨੇ ਪੀਰ ਪੈਗੰਬਰ ਨੇ ਜਦੋਂ ਆਪਾਂ ਗੁਰੂ ਸਾਹਿਬ ਮੈਂ ਇਹ ਨਹੀਂ ਕਹਿੰਦਾ ਕਿ ਗੁਰੂ ਸਾਹਿਬ ਸਭ ਤੋਂ ਪਰਫੈਕਟ ਸੀਗੇ ਜਾਂ ਕਿੱਦਾਂ ਸੀਗੇ ਪਰ ਗੁਰੂ ਸਾਹਿਬ ਨੇ ਇੱਕ ਸੰਕਲਪ ਦਿੱਤਾ ਕਿ ਪਰਿਵਾਰ ਨੂੰ ਪਰਿਵਾਰ ਦੇ ਵਿੱਚ ਬੰਨ ਕੇ ਰੱਖਿਆ ਉਹਨਾਂ ਨੇ ਕਿ ਤੁਸੀਂ ਆਪਣਾ ਪਰਿਵਾਰ ਵੀ ਪਾਲਣਾ ਨਾਲ ਪਰਿਵਾਰ ਦੇ ਵਿੱਚ ਰਹਿਣਾ ਜ਼ਿੰਮੇਵਾਰੀਆਂ ਦਿੱਤੀਆਂ ਕਿ ਇਹਨਾਂ ਦੇ ਨਾਲ ਹੀ ਸਾਰਾ ਕੁਝ ਆਣਾ ਤੇ ਪਰ ਬਹੁਤ ਸਾਰੇ ਹੋਰ ਜਿਹੜੇ ਹੈਗੇ ਨੇ ਚਾਹੇ ਉਹ ਸੂਫੀ ਕਹਿ ਲਈਏ ਮਤਲਬ ਕਿ ਉਹ ਜੇ ਉਸ ਪਾਸੇ ਨੂੰ ਦੇਖੀਏ ਤਾਂ ਉਹ ਆਪਣੀ ਦੁਨੀਆਂ ਚ ਰਹਿੰਦੇ ਆ ਜਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆਉਂਦੇ ਆ ਜਾਂ ਇੱਦਾਂ ਕਹਿ ਲਈਏ ਜਾਂ ਉਹ ਆਮ ਜਿਹੜੇ ਸਾਡੀ ਜ਼ਿੰਦਗੀ ਹੈ ਉਹਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਉਹਨਾਂ ਦਾ ਇੱਕ ਆਪਣਾ ਹੀ ਸੰਸਾਰ ਹੈ ਪਰ ਗੁਰੂ ਸਾਹਿਬ ਨੇ ਸਾਨੂੰ ਕਿਹਾ ਮਤਲਬ ਕਿ ਕਿਰਤ ਦਾ ਸੰਕਲਪ ਦਿੱਤਾ, ਕੰਮ ਦਾ ਜ਼ਿੰਮੇਵਾਰੀਆਂ ਦਿੱਤੀਆਂ ਨੇ, ਉਹ ਨਿਭਾਉਣ ਦਾ ਸੰਕਲਪ ਦਿੱਤਾ ਜੀ।
4: ਕਈ ਵਾਰੀ ਨਹਾਉਣਾ ਹੀ ਨੀ ਗਾ ਕਈ ਕਈ ਦਿਨ।

0: ਪਿੰਡ ਨੂੰ ਭੱਜਦੇ ਆ,
1: ਮਤਲਬ
0: ਚਲੋ ਉੱਥੋਂ ਜੜਾਗਾ ਚੁਕਤਾ ਪਾਣੀ ਲੈ ਕੇ ਆਉਣੇ, ਆਟਾ ਲੈ ਆਟਾ ਜੜਾਗਾ ਦਾ, ਸਾਨੂੰ ਆਟਾ ਪਾ ਦਿਓ ਜੀ ਜਾਂ ਚੁਕਤਾ ਦਿਓ।
1: ਉਹ ਕਹਿੰਦੇ ਨਾ ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਹੈ, ਕਿਸੇ ਦੀ ਕੱਲ ਬਣਦੀ ਹੈ,
0: ਇਬਾਦਤ ਜ਼ਰੂਰੀ ਹੈ। ਇਹਦਾ ਨਾ ਹੀ ਤੈਨੂੰ ਕਿਰਤ ਕਹਿ ਲਵੋ ਜਾਂ ਸਿਮਰਨ ਕਹਿ ਲਵੋ ਇਹਨੂੰ, ਤੇ ਜਾਂ ਜਿਹੜਾ ਹੈਗਾ ਨੂੰ ਇਬਾਦਤ ਕਹਿ ਲਵੋ, ਇਬਾਦਤ ਬਹੁਤ ਜ਼ਰੂਰੀ ਹੈ।
1: ਰਾਜਨ ਸੈਣੀ ਸਾਹਿਬ, ਰਾਜਨ ਸੈਣੀ ਸਾਹਿਬ ਕਹਿੰਦੇ ਆ ਬਖਸ਼ੀ ਜੀ ਨੂੰ ਮੇਰਾ ਸੁਨੇਹਾ ਪੜ ਕੇ ਜ਼ਰੂਰ ਸੁਣਾਓ, ਕਹਿੰਦੇ ਬਖਸ਼ੀ ਜੀ ਸੁਣਾਓ ਕੋਈ ਗੱਲ ਹਕੀਕੀ।
0: ਜੀ ਜੀ ਹਕੀਕੀ ਗੱਲ ਜਨਾਬ, ਸਾਡੀਆਂ ਗੱਲਾਂ ਹੁੰਦੀਆਂ ਸਿੱਧੀਆਂ ਸਾਡੀਆਂ, ਬਿਲਕੁਲ ਤੁਹਾਡੇ ਨਾਲ ਹੀ ਮਿਲਦੀਆਂ ਜੁਲਦੀਆਂ। ਮੈਂ ਸੁਣਾ, ਉਹ ਕਹਿੰਦੇ ਨਾ ਅਸੀਂ ਗੁਜ਼ਰੇ ਆ ਹੁਣ ਉਹਨਾਂ ਦਿਨੇ ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ, ਧੂਪ ਧੂੰਆਂ ਜਿਹਾ ਕਰਦਾ ਰਹਿਣਾ ਉਹਦੇ ਮੱਖੀਆਂ
1: ਲੜਨੀਆਂ,
0: ਜਿਹੜਾ ਹੈਗਾ ਧੂੰਆਂ ਕਰਨਾ ਵੀ ਚਲੋ ਧੂੰਆਂ ਜਿਹਾ ਕਰੋ ਤੇ ਮੱਖੀਆਂ ਜਿਹੜੀਆਂ ਦੂਰ ਭੱਜ ਜਾਣਗੀਆਂ। ਹੈ
1: ਦਿਨੇ
0: ਰਾਤੀ ਪਿਆ ਧੂਪ ਦਿਖਾਵੇ ਉਹਦੇ ਕਿਹੜੀ ਮੱਖ ਲੜਦੀ, ਤੁਹਾਨੂੰ ਟੱਲੀਆਂ ਨਾਲ ਮਨਾਵੇ, ਟੱਲੀਆਂ ਵਜਾਉਣੀਆਂ, ਤਲ ਵਜਾਉਣਾ, ਵੀ ਦੱਸੋ ਉਹ ਜਿਹੜਾ ਉਹਨੇ ਸੁਣਦਾ ਨੀਗਾ, ਹੈ ਉਹ ਬੋਲਿਆ।
1: ਬਿਲਕੁਲ,
0: ਤੇ ਇਹ ਚੀਜ਼ਾਂ ਹੈਗੀਆਂ ਕਈ ਫਿਰ ਦੂਸਰੇ ਪਾਸੇ ਨੂੰ ਤੁਰ ਪੈਂਦੇ ਹੈਗੇ ਆ, ਤੇ ਆਹ ਜਿਹੜਾ ਹੈਗਾ ਤੁਹਾਡਾ ਮਤਲਬ ਅੱਗ ਦੇ ਉੱਤੇ ਘਿਓ ਪਾ ਕੇ ਵੀ ਕਈ ਸਵਾਹਾ ਕਰੀ ਜਾਂਦੇ
1: ਨੇ।
0: ਹਾਂ ਵੀ ਦਓ ਵੀ ਕਿਸੇ ਗਰੀਬ ਗਰੀਬ ਨੂੰ ਦਿਓ ਖਾ ਲਵੇ,
1: ਤੁਹਾਨੂੰ
0: ਦੁਆਵਾਂ
1: ਬਣੇ ਥੋੜਾ ਬਹੁਤ, ਮਾਲਿਸ਼ ਮੁਲਿਸ਼ ਕਰੋ।
0: ਤੇ ਇਹ ਚੀਜ਼ਾਂ ਹੈਗੀਆਂ ਮਕੇ ਹਕੀਕਤ ਜਿਹੜੀ ਆ ਨਾ, ਦੇਖੋ ਕਹਿੰਦੇ ਨਾ ਓਨਲੀ ਟਰੁੱਥ ਕਮਸ ਇਨ ਟੂ ਲਾਈਫ, ਜਿਹੜੀ ਹਕੀਕਤ ਹੈ ਉਹ ਹੀ ਸਾਹਮਣੇ ਆਉਂਦੀ ਹੈ, ਬਾਤਲ ਜਿਹੜਾ ਹੈਗਾ ਉਹ ਮਿਟ ਜਾਂਦਾ ਹੈ, ਖਤਮ ਹੋ ਜਾਂਦਾ ਹੈਗਾ, ਓਨਲੀ ਟਰੁੱਥ ਕਮਸ ਇਨ ਟੂ ਦਾ,
1: ਜਿਹੜਾ
0: ਸੱਚ ਹੈ ਉਹ ਹੀ ਰਹਿ ਜਾਂਦਾ ਹੈਗਾ। ਉਧਰ ਬਾਣੀ ਦੇ ਵਿੱਚ ਵੀ ਬਾਬੇ ਦੀ ਬਾਣੀ ਤੇ ਵੀ ਕੂੜ ਨੂੰ ਖੁੱਟੇ ਨਾਨਕਾ ਓੜ ਕੇ ਸੱਚ ਰਹੇ, ਉਧਰ ਵੀ ਤਾਂ ਇਹੀ ਕਹਿ
1: ਪੰਜਾਬੀ
0: ਭਾਈ, ਜਿਹੜਾ ਕੂੜ ਹੈ ਉਹ ਖਤਮ ਹੋ ਜਾਂਦਾ, ਸੱਚ ਅਖੀਰ ਰਹਿ ਜਾਂਦਾ।
1: ਬਿਲਕੁਲ,
0: ਇਹ ਚੀਜ਼ਾਂ ਹੈਗੀਆਂ।
1: ਬਾਬੇ
0: ਨੇ ਤਾਂ ਬੜਾ, ਬਾਬੇ ਦੇ ਨਾਲ ਵੀ ਹੋਈਆਂ ਸੀ ਗੱਲਾਂ, ਉਹਨਾਂ ਨੇ ਬਚਨਾ ਜੋ ਕਿਤੇ ਸੂਰਜ ਨੂੰ ਪਾਣੀ ਦੇਣ ਦਾ, ਉਹਨਾਂ ਨੇ ਉਹ ਨੀ ਉਹ ਵੀ ਉਹਨਾਂ ਨੇ ਕੰਮ ਕਰਕੇ ਦਿਖਾਇਆ, ਉਹਨਾਂ ਨੇ ਕਿਹਾ ਵੀ ਨਹੀਂ ਜੀ ਤੁਸੀਂ ਕਿੱਥੇ ਜਿਹੜਾ ਹੈਗਾ ਕਹਿੰਦੇ ਜੀ ਅਸੀਂ ਆਪਣੇ ਜਿਹੜਾ ਹੈਗਾ ਦੇਵਤਾ ਨੂੰ ਭੇਜ ਦਿੱਤਾ ਸੂਰਜ ਨੂੰ, ਤੇ ਉਹ ਕਹਿੰਦੇ ਕਰੋੜਾਂ ਕਿਲੋਮੀਟਰ ਹੈ ਉੱਥੇ ਤੋਂ ਪਾਣੀ ਜਾਂਦਾ, ਫਿਰ ਉਹ ਕਹਿੰਦੇ ਵੀ ਕਹਿੰਦੇ ਵੀ ਤੁਸੀਂ ਕਿੱਥੇ ਦਿੰਦੇ ਬਾਬਾ ਜੀ ਪਾਣੀ ਆਏ, ਕਹਿੰਦਾ ਮੈਂ ਤਾਂ ਆਪਣੇ ਖੇਤਾਂ ਨੂੰ ਦਿੰਦੀ, ਉਹ ਕਹਿੰਦਾ ਉੱਥੇ ਕਿਵੇਂ ਜਾ ਸਕਦਾ, ਕਹਿੰਦਾ ਵੀ ਉੱਥੇ ਨੀ ਜਾ ਸਕਦਾ ਤੇ ਇੱਧਰ ਕਿਵੇਂ ਜਾ, ਇੱਧਰ ਤੁਹਾਡਾ ਕਿਵੇਂ ਜਾ ਸਕਦਾ,
1: ਕਰਤਾਰਪੁਰ ਤਾਂ ਲੱਗ ਗਈ ਹੈ, ਮਤਲਬ ਕਿ ਸੂਰਜ ਦਾ ਨਾਲੋਂ ਤਾਂ ਲੱਗ ਗਈ ਆ।
0: ਇਹ ਗੱਲਾਂ ਹੈਗੀਆਂ ਆਪਣਾ ਵੀਰ ਭੁਪਿੰਦਰ ਜੀ, ਹਕੀਕਤ ਜਿਹੜੀ ਆ ਬੱਲਾ ਕਹਿੰਦੇ ਨਾ ਹਕੀਕਤ ਰੱਬ ਕਿੱਥੇ ਆ, ਰੱਬ ਕਿੱਥੇ, ਕਈ ਤਾਂ ਮੇਰੇ ਨਾਲ ਵੀ ਕਈ ਵਾਰੀ ਹੋ ਗਈਆਂ ਗੱਲਾਂ, ਕਹਿੰਦੇ ਜੀ ਪਹਿਲੋਂ ਤਾਂ ਕਹਿੰਦੇ ਜੀ ਉਹ ਆਖੇ ਜੀ ਤੁਹਾਡੇ ਦਿਲ ਵਿੱਚ ਰਹਿੰਦਾ, ਪਹਿਲਾਂ ਤਾਂ ਕਹਿੰਦੇ ਅੰਦਰ ਰਹਿੰਦਾ, ਮੈਂ ਕਿਹਾ ਵੀ ਅੰਦਰ ਰੱਬ ਅੰਦਰ ਰਹਿੰਦਾ, ਮੈਂ ਕਹਿੰਦੇ ਆਹੋ, ਤੇ ਮੈਂ ਕਿਹਾ ਕਿਹੜੀ ਕੋ ਕਿਹੜੇ ਕੋ ਖਾਨੇ ਦੇ ਵਿੱਚ ਕਿੱਧਰ ਪਛਲੀਆਂ ਤੇ ਰਹਿੰਦਾ
1: ਕਿੱਧਰ ਮਕਾਨ ਛੱਤਿਆ ਉਹਨੇ ਬਿਨਾਂ ਇਜਾਜ਼ਤ ਹੀ,
0: ਕਹਿੰਦੇ ਨਹੀਂ ਜੀ ਉਹ ਤੁਹਾਡੇ ਅੰਦਰ ਹੀ ਹੁੰਦਾ, ਤੁਹਾਡੇ ਦਿਲ ਅੰਦਰ ਰਹਿੰਦਾ, ਅਖੀਰ ਕਹਿ ਦਿੰਦੇ ਦਿਲ ਅੰਦਰ
1: ਰਹਿੰਦਾ, ਤੇਰੇ ਅੰਦਰ ਬੋਲਦਾ,
0: ਡਾਕਟਰਾਂ ਦੇ ਕੋਲ ਜਾਂਦੇ ਆ ਸਰਜਰੀ ਕਰਾਉਂਦੇ ਆ, ਤੇ ਵਿੱਚ ਦਿਲ ਤੇ ਕਢਾ ਕੇ ਦਿਖਾਵਾਂ ਭਲਾ ਕਿੱਥੇ ਕੋ ਬੈਠਾ,
1: ਨਹੀਂ ਫਿਰ ਹਾਂ ਗੱਲ ਜਦੋਂ ਕੀਤੀ ਤੁਸੀਂ ਫਿਰ ਕਹਿੰਦਾ ਕਹਿੰਦਾ ਤੁਹਾਡੇ ਅੰਦਰੋਂ ਬੋਲਦਾ,
0: ਮਤਲਬ ਜਿਹੜਾ ਕਹਿੰਦੇ ਝੂਠ ਬਾਰ ਬਾਰ ਬੋਲਣਾ, ਉਹ ਕੋਈ ਨਾ ਕੋਈ ਪੈਂਤੜਾ ਬਦਲੀ ਜਾਣਾ ਬਦਲੀ ਜਾਣਾ, ਇਹ ਚੀਜ਼ਾਂ ਨੀ ਹੁੰਦੀਆਂ, ਹਕੀਕਤ ਜਿਹੜੀ ਹੈਗੀ ਆ ਜੋ ਹਕੀਕਤ ਹੈ ਉਹ ਹੀ ਸਾਹਮਣੇ ਆਉਂਦੀ ਆ, ਸੋ ਇਹ ਚੀਜ਼ਾਂ ਹੈਗੀਆਂ। ਤੇ ਬਾਕੀ ਜੇ ਦੋ
1: ਕੋ ਕਰੋ ਦੋ ਸ਼ਬਦ ਸਾਂਝੇ, ਜੋਲ ਭੈਣ ਜੀ ਵੀ ਕਾਲ ਕਰ ਰਹੇ ਸੀ, ਉਹਨਾਂ ਦੀ ਵੀ ਨਾਲ ਸੁਣਦੇ ਅੱਗੇ ਜਾ ਕੇ,
0: ਮੈਂ ਜਲਦੀ ਜਲਦੀ ਨਿਬੇੜ ਦੇਣਾ, 1 2 3
1: ਜਰੂਰ ਜੀ,
0: ਜਲਦੀ ਜਲਦੀ ਨਿਬੇੜ
1: ਜਰੂਰ ਜੀ।
0: ਯਾਰ ਮੰਗਿਆ ਸੀ ਰਬਾਤ ਤੂੰ ਰੋਕੇ, ਫਿਰ ਮੈਂ ਖੁਦਾਈ ਮੰਗ ਲਈ, ਫਿਰ ਮੈਂ ਖੁਦਾਈ ਮੰਗ ਲਈ, ਯਾਰ ਮੰਗਿਆ ਸੀ ਰਬਾਤ ਤੂੰ ਰੋਕੇ, ਫਿਰ ਮੈਂ ਖੁਦਾਈ ਮੰਗ ਲਈ, ਫਿਰ ਮੈਂ ਖੁਦਾਈ ਮੰਗ ਲਈ ਯਾਰ।

0: ਸੁਖ ਲਿਖ ਦੇ ਦੁਖਾਂ ਦਾ ਖਾਤਾ ਟੋਕੇ ਮੈਂ ਖੁਦਾਈ ਮੰਗ ਲਈ ਤੇਰੀ ਮੈਂ ਖੁਦਾਈ ਮੰਗ ਲਈ
1: ਕਿਆ ਬਾਤ ਹੈ ਜੀ
0: ਸੌਂਗ ਨੰਬਰ 1 ਸੌਂਗ ਨੰਬਰ 2
1: ਜੀ
0: ਜੀ

0: ਤੇ ਬੁੱਤੇ ਮਾਹਿੰਦਾ ਜੇ ਮੈਂ ਅੱਧੀ ਅੱਧੀ ਵੰਡੀ ਗਈ। ਲਓ ਜੀ ਆਖਰੀ ਸੌਂਗ ਜਿਹੜਾ 3 ਨੰਬਰ ਜੀ
1: ਜੀ
0: ਹਾਂ ਜੀ ਜੀ।

ਨੀ ਤੂੰ ਸੁਪਨਾ ਬਣ ਕੇ ਮਿਲ ਜਾਣੀ ਰਾਤਾਂ ਨੂੰ ਤੜਕੇ ਉੱਠ ਕੇ ਤੱਕੀਏ

0: ਉਗੇ ਰਹੇ ਕਾ ਬਣ ਕੇ ਮੇਰੇ ਦਿਲ ਤੋਂ ਉੱਠਦੀਆਂ ਹੂਕਾਂ ਮੈਨੂੰ ਪੁੱਛਦੀਆਂ ਕਿੱਥੇ ਗੁੰਮ ਜਾਂਦੇ ਨੇ
1: ਵਾਹ ਜੀ ਵਾਹ ਜੀ ਵਾਹ, ਕਿਆ ਬਾਤ ਹੈ ਮੁਹੰਮਦ ਜੀ, ਕਿਆ ਬਾਤ ਹੈ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵਿਚਾਰਾਂ ਲਈ ਤੇ ਗੀਤ ਲਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਹ ਸਨ ਮੁਹੰਮਦ ਜੀ ਜੁੜੇ ਸਨ ਆਪਣੇ ਨਾਲ, ਤੇ ਅਗਲੀ ਲਾਈਨ ਦੇ ਉੱਤੇ ਆਪਾਂ ਕੋਸ਼ਿਸ਼ ਕਰਦੇ ਹਾਂ ਜੋਲ ਭੈਣ ਜੀ ਨੂੰ ਵੀ ਜੋੜਦੇ ਹਾਂ ਨਾਲ, ਤੇ ਇਸੇ ਤਰ੍ਹਾਂ ਹੀ ਗੁਰੀਮਾਨ ਬਾਈ ਜੀ ਦੀ ਵੀ ਕਾਲ ਆ ਰਹੀ ਸੀ, ਉਹਨਾਂ ਨੂੰ ਵੀ ਗੱਲ ਸੁਣਦੇ ਹਾਂ। ਤੇ ਸਤਿ ਸ੍ਰੀ ਅਕਾਲ ਜੀ ਗੁਰੀਮਾਨ ਜੀ, ਜੀ ਆਨੂ ਜੀ ਨਿੱਘਾ ਸਵਾਗਤ ਹੈ ਬਾਈ ਜੀ।
2: ਸਤਿ ਸ੍ਰੀ ਅਕਾਲ ਭਾਰਜਵੀਰ ਜੀ,
1: ਸਤਿ ਸ੍ਰੀ ਅਕਾਲ
2: ਸਾਰੇ ਵੱਡੇ ਭਰਾਵਾਂ ਨੂੰ, ਸਤਿ ਸ੍ਰੀ ਅਕਾਲ
1: ਜੀ ਆਨੂ ਜੀ, ਕੀ ਹਾਲ ਚਾਲ ਨੇ ਜਨਾਬ?
2: ਵਧੀਆ ਸਰ, ਵਧੀਆ, ਤੁਸੀਂ ਸੁਣਾਓ ਜੀ?
1: ਬਹੁਤ ਵਧੀਆ ਜੀ, ਅੱਗੇ ਨਾਲੋਂ ਬੈਟਰ।
2: ਸਿਹਤ ਠੀਕ ਹੈ ਜੀ ਤੁਹਾਡੀ ਹੁਣ?
1: ਨਹੀਂ, ਹਾਂਜੀ, ਦੋ ਕੁ ਦਿਨ ਹੋ ਗਏ ਸੀ, ਵੀਕ ਸੀਗਾ ਥੋੜਾ, ਤੇ ਫਲੂ ਵਗੈਰਾ ਚੱਲਦਾ, ਨਜ਼ਲਾ ਜ਼ੁਕਾਮ ਖਾਂਸੀ, ਪਰ ਅੱਜ ਥੋੜਾ ਠੀਕ ਸੀਗਾ, ਲੱਗਦਾ ਨੀ ਸੀ, ਮੈਂ ਕਿਹਾ ਚਲੋ ਇੰਨਾ ਟਾਈਮ ਕੱਢਾਂਗੇ, ਪਰ ਫਿਰ ਵੀ ਪੰਗਾ ਲੈ ਲਿਆ
2: ਮੈਂ, ਕਰਦਾ ਰਹਿ ਗਿਆ, ਮੈਂ ਕਿਹਾ ਯਾਰ ਕਰਾਂ ਨਾ ਕਰਾਂ ਵੀ ਸਿਹਤ ਠੀਕ ਨਹੀਂ।
1: ਨਹੀਂ ਨਹੀਂ, ਸਮਾਂ ਮੈਨੂੰ ਸੌਖਾ ਹੋ ਜਾਂਦਾ ਜੇ ਕਾਲ ਆ ਜਾਂਦੀ, ਨਹੀਂ ਤਾਂ ਮੈਨੂੰ ਬੋਲਣਾ ਜ਼ਿਆਦਾ ਪੈਂਦਾ ਸੀ। ਹਾਂਜੀ ਜੀ,
2: ਮੁਹੰਮਦ ਜੀ ਵਧੀਆ ਵਧੀਆ ਗੀਤ ਸੁਣਾ ਕੇ ਗਏ ਨੇ,
1: ਬਿਲਕੁਲ ਹੈ,
2: ਬਹੁਤ ਸੋਹਣੇ ਪੁਰਾਣੇ ਗੀਤ ਨੇ ਜਿਹੜੇ ਸੁਣ ਕੇ ਨਾ ਰੂਹ ਤਾਜ਼ੀ ਹੋ ਜਾਂਦੀ ਸੁਣ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਭਾਈ ਮੁਹੰਮਦ, ਗੁਰਜੀਤ ਤੂਤ ਦੇ ਉੱਪਰ, ਕਬੱਡੀ ਦੇ ਉੱਪਰ ਗੱਲ ਕਰਨੀ ਸੀ, ਦੇਖ ਲੋ ਤੁਸੀਂ ਵੀ ਕਿੱਡਾ ਬੜਾ ਥੰਬ ਬੁਰਜ ਖਲੀਫਾ, ਆਪਾਂ ਪੰਜਾਬ ਕਹਿੰਦੇ, ਪੰਜਾਬ ਦਾ ਬੁਰਜ ਖਲੀਫਾ ਢੇਰ ਹੋ ਗਿਆ ਜੀ ਕਸੂਰੀ ਦੋ ਇੰਚ ਡਿਸਪਲੇ ਨਾਲੇ।
1: ਜੀ ਜੀ ਬਿਲਕੁਲ ਬਾਈ, ਮੈਂ ਹੈਰਾਨ ਰਹਿ ਗਿਆ, ਔਜਲਾ ਸਾਹਿਬ ਨੇ ਨਾ ਫੋਟੋ ਭੇਜੀ ਸੀ, ਮੈਂ ਦੇਖੀ ਕਿੱਡਾ ਹੱਟਾ ਕੱਟਾ, ਤੇ ਆਖਰ ਦੇ ਵਿੱਚ ਉਹਦਾ ਹਾਲਾਤ ਦੇਖੋ ਕਿੱਦਾਂ ਸੁੱਕਿਆ ਪਿਆ ਬੰਦਾ।
2: ਹਾਂਜੀ ਹਾਂਜੀ, ਮੈਂ ਤੁਸੀਂ ਨੀ ਜੀ, ਤੁਸੀਂ ਕੱਲੇ ਨੀ, ਜਦੋਂ ਉਹਨਾਂ ਦੀ ਹਾਸਪਿਟਲ ਤੇ ਆਈ ਫੋਟੋ ਮੈਂ ਦੇਖੀ ਹੈ ਨਾ
1: ਜੀ,
2: ਸਹੀ ਪੁੱਛੋ ਤਾਂ ਨਾ ਇੱਕ ਮਨੁੱਖੀ ਤੌਰ ਤੇ ਅੰਦਰੋਂ ਰੋਣਾ ਨਿਕਲ
1: ਗਿਆ,
2: ਮਤਲਬ ਜਿਹਨੂੰ ਬੁਰਜ ਖਲੀਫਾ ਕਹਿੰਦੇ, ਮੁੱਠੀ ਦੀ ਢੇਰ, ਮਤਲਬ ਮੁੱਠੀ ਹੱਡੀਆਂ ਦੀ ਬਣ ਕੇ ਰਹਿ ਗਿਆ ਜੀ।
1: ਬਿਲਕੁਲ ਹੈ ਜੀ, ਬਿਲਕੁਲ,
2: ਠੀਕ ਹੈ, ਉਹਨੂੰ ਵੈਸੇ ਅਸਲ ਚ ਇਹ ਪ੍ਰੋਬਲਮ ਤਾਂ ਉਹਨੂੰ ਥੋੜੀ ਕਿਡਨੀ ਕਰਕੇ ਨਾ ਪ੍ਰੋਬਲਮ ਆਈ ਹੈ, ਚਲੋ ਹੁਣ ਜਦੋਂ
1: ਬਾਈ ਜੀ ਕਿਡਨੀ ਕਰਕੇ ਵੀ ਪ੍ਰੋਬਲਮ ਤਾਂ ਆਉਂਦੀ ਹੈ ਕਿਉਂਕਿ ਵੱਧ ਪ੍ਰੋਟੀਨ ਖਾਈ ਜਾਂਦੇ ਆ, ਜਾਂ ਕ੍ਰੀਏਟਿਨ ਜਿਹੜੀ ਆ ਲਈ ਜਾਂਦੇ ਆ ਨਾ ਜਿਮ ਵਾਲੇ ਜਿਹੜੇ ਨੇ, ਉਹ ਇਹਦਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੇ, ਕ੍ਰੀਏਟਿਨ ਵੀ ਲੈਣੀ ਆ, ਉਹ ਸਟੈਮੀਨਰ ਦੇ ਲਈ ਹੁੰਦੀ ਹੈ, ਤੇ ਉਹ ਖਾਸ ਕਰਕੇ ਉਹਦੇ ਤੁਹਾਨੂੰ ਪਾਣੀ ਬਹੁਤ ਪੀਣਾ ਪੈਂਦਾ, ਉਹ ਜੇ ਲਈ ਆ ਤੁਸੀਂ ਤਾਂ ਉਹਨੂੰ ਕੱਢਣਾ ਹੁੰਦਾ ਬਾਹਰ ਜੀ।
2: ਹਾਂਜੀ ਹਾਂਜੀ, ਜਿਹੜੇ ਟੀਕੇ ਲਾਉਂਦੇ ਨੇ ਨਾ, ਜਿਹੜਾ ਚਿੱਟੇ ਦਾ ਰੋਗ ਹੈ, ਇਹ ਵੀ ਤਾਂ ਨਾ ਜਦੋਂ ਆਪਾਂ ਟੀਕਾ ਲਾਉਣੇ ਆ, ਇਹ ਵੀ ਬੰਦੇ ਨੂੰ ਕਾਲਾ ਪੀਲੀਆ ਕਰ ਦਿੰਦਾ,
1: ਕਰ ਦਿੰਦਾ ਜੀ, ਕਰ ਦਿੰਦਾ, ਬਿਲਕੁਲ।
2: ਜਿਹੜਾ ਉਹ ਜਿਹੜੇ ਐਕਚੁਅਲੀ ਦੇ ਵਿੱਚ ਉਹਨਾਂ ਦੀ ਸਕਿਨ ਪੂਰੀ ਅੱਗੇ ਰੰਗ ਫੇਰ ਸੀ ਉਹਨਾਂ ਦਾ, ਨਾ ਹੁਣ ਤੁਸੀਂ ਰੰਗ ਦਿੱਤੇ, ਕਿੰਨਾ ਪੱਕਾ ਰੰਗ ਹੋਇਆ ਹੋਇਆ ਸੀ ਅੱਗੇ ਨਾਲ ਉਹਨਾਂ ਦਾ,
1: ਬਿਲਕੁਲ,
2: ਇਹ ਸਾਰੇ ਕਾਲੇ ਪੀਲੇ ਲੱਛਣ ਸੀਗੇ। ਵੈਸੇ ਤਾਂ ਦੇਖੋ ਜਿਉਂਦੇ ਜੀ ਤਾਂ ਮੈਂ ਨੀ ਕਹਿੰਦਾ ਵੀ ਉਹਨਾਂ ਨੇ ਟਰਾਈ ਨੀ ਕੀਤੀ ਹੋਣੀ, ਬੰਦਾ ਆਪਣੇ ਮਾੜੇ ਹਾਲਾਤ ਨਾਲ ਲੜਦਾ ਬਹੁਤ ਹੈ
1: ਜੀ ਜੀ,
2: ਕਿਤੇ ਨਾ ਕਿਤੇ ਜਾ ਕੇ ਇਨਸਾਨ ਹਾਰ ਜਾਂਦਾ, ਕਿਉਂਕਿ ਇਹ ਨਾ ਜਿਹੜੀ 2 ਇੰਚ ਦੀ ਸੂਈ ਹੈ, ਇਹਦਾ ਮਤਲਬ ਸਵਾਦ ਬਹੁਤ ਭੈੜਾ ਹੈ।
1: ਬਿਲਕੁਲ ਹੈ, ਬਿਲਕੁਲ ਹੈ ਬਾਈ ਜੀ,
2: ਬੰਦਾ ਚਾਹ ਕੇ ਵੀ ਨੀ ਛੱਡ ਸਕਦਾ ਹੈਗਾ। ਜਿਹੜੇ ਹੁਣ ਘਰੇ ਜਾ ਕੇ ਵੀਡੀਓ ਪਾ ਰਹੇ ਨੇ, ਉਹਦੇ ਘਰ ਨੂੰ ਸਪੋਰਟ ਕਰ ਰਹੇ ਨੇ, ਜਾਂ ਬੱਚੀ ਦੀ ਪੜ੍ਹਾਈ ਨੂੰ, ਚਲੋ ਮੈਂ ਨੀ ਕਹਿੰਦਾ ਵੀ ਲੋਕ ਦਿਖਾਵਾ, ਬਹੁਤ ਵਧੀਆ ਆਪਣੇ ਆਪਣੇ ਪੱਧਰ ਜੋ ਵੀ ਉਪਰਾਲਾ ਕਰ ਰਹੇ ਆ, ਚੰਗੀ ਗੱਲ ਹੈ ਜੀ, ਕਰਨਾ ਚਾਹੀਦਾ ਸੀ। ਬਸ ਮੇਰੀ ਸ਼ਿਕਾਇਤ ਨੇ ਲੋਕਾਂ ਨੂੰ ਇੰਨੀ ਕਿ ਜਦੋਂ ਗੁਰਜੀਤ ਤੂਤ ਆਪ ਜਿਉਂਦੇ ਸੀ, ਉਦੋਂ ਇੰਨੇ ਫੈਡਰੇਸ਼ਨ ਵਾਲੇ ਹੋ ਗਏ, ਇੰਨੇ ਖੇਡ ਜਗਤ ਦੇ ਲੋਕ ਜਿਹੜੇ ਬਾਹਰ ਵੈਲ ਸੈਟਲਡ ਨੇ, ਉਹਨਾਂ ਵਿੱਚੋਂ ਇੱਕ ਬੰਦਾ ਉੱਠ ਕੇ ਇਹਨਾਂ ਨੂੰ ਬਾਹਰ ਲਿਜਾ ਸਕਦਾ ਸੀ, ਰੀਹੈਬ ਸੈਂਟਰ ਚ ਕਰਵਾ ਸਕਦਾ ਸੀ, ਇਹਨਾਂ ਨੂੰ ਬਚਾ ਸਕਦਾ ਸੀ, ਜਿੱਥੇ ਤੱਕ ਮੈਂ ਸੋਚਦਾ, ਪਰ ਕਿਸੇ ਨੇ ਇਹ ਉਪਰਾਲਾ ਕੀਤਾ ਨੀ। ਹੁਣ ਫੈਡਰੇਸ਼ਨ ਵਾਲੇ ਨੇ, ਜਦੋਂ ਬੰਦਾ ਆਪਣੇ ਪੀਕ ਤੇ ਹੁੰਦਾ, ਉਦੋਂ ਤਾਂ ਇਹ ਮਤਲਬ ਉਹਦੇ ਮੂਹਰੇ ਜਾ ਜਾ ਲਿਟਦੇ ਨੇ।
1: ਨਾਲੇ ਬਾਈ ਜੀ, ਮੈਨੂੰ ਲੱਗਦਾ ਕਿ ਖਿਡਾਰੀਆਂ ਦਾ ਵੀ ਇੱਕ ਏਕਾ ਜ਼ਰੂਰ ਹੋਣਾ ਚਾਹੀਦਾ। ਚਲੋ ਫੈਡਰੇਸ਼ਨ ਜਾਂ ਪੈਸਾ ਲਾਉਣ ਵਾਲੇ ਜਿਹੜੇ ਨੇ ਨਾ, ਹੁਣ ਦੇਖੋ ਦੁਨੀਆਂ ਦੇ ਵਿੱਚ ਐਸੇ ਲੋਕ ਨੇ ਜਿਹੜੇ ਇੱਕ ਦੂਸਰੇ, ਜਿੱਦਾਂ ਕਹਿ ਲਓ ਕਿ ਮੈਂ ਜ਼ਿਕਰ ਕਰਾਂ ਤਾਂ ਸ਼ਤਰੰਜ ਜਿਹੜੀ ਖੇਡ ਖੇਡੀ ਜਾਂਦੀ ਹੈ ਨਾ, ਅੱਜ ਉਸ ਸਮੇਂ ਦੇ ਵਿੱਚ ਜਾਂ ਪੁਰਾਤਨ ਸਮੇਂ ਦੇ ਵਿੱਚ ਚਲੇ ਜਾਈਏ ਨਾ, ਉਹ ਖੇਡ ਅਸਲ ਦੇ ਵਿੱਚ ਖੇਡੀ ਜਾਂਦੀ ਸੀ। ਅੱਜ ਜਿੱਥੇ ਓਲੰਪਿਕਸ ਹੋ ਰਹੀਆਂ ਨੇ ਨਾ, ਉਸ ਜਗ੍ਹਾ ਦੇ ਉੱਤੇ ਮਤਲਬ ਕਿ ਜਾਨਵਰਾਂ ਦੇ ਨਾਲ ਬੰਦੇ ਨੂੰ ਲੜਾਇਆ ਜਾਂਦਾ ਸੀ, ਜਾਂ ਬੰਦਾ ਜਿਹੜਾ ਹਾਰ ਜਾਂਦਾ ਸੀ ਉਹ ਜਾਨਵਰਾਂ ਨੂੰ ਖਿਲਾ ਦਿੱਤਾ ਜਾਂਦਾ ਸੀ। ਇਹ ਅਸਲ ਖੇਡਾਂ ਹੁੰਦੀਆਂ ਸੀ ਮਤਲਬ ਕਿ ਉਸ ਸਮੇਂ ਦੀਆਂ। ਚਲੋ ਹੌਲੀ ਹੌਲੀ ਚੇਂਜ ਆਈ ਹੈ, ਚਲੋ ਪੈਸਾ ਵੀ ਜ਼ਰੂਰੀ ਹੈ, ਹੋਰ ਸਾਰੀਆਂ ਚੀਜ਼ਾਂ ਜ਼ਰੂਰੀ ਤਾਂ, ਜਰੂਰੀ ਹੈ, ਜਿਵੇਂ ਕਿ ਇੱਕ ਫੈਡਰੇਸ਼ਨਾਂ ਬਣੀਆਂ ਹੋਈਆਂ ਨੇ ਜਾਂ ਉਹ ਚੀਜ਼ਾਂ ਨੇ, ਇਸੇ ਤਰ੍ਹਾਂ ਖਿਡਾਰੀਆਂ ਨੂੰ ਵੀ ਇੱਕ ਆਪਣੀ ਯੂਨਿਟੀ ਬਣਾਉਣੀ ਚਾਹੀਦੀ ਹੈ। ਕੋਈ ਵੀ ਫੈਡਰੇਸ਼ਨ ਜੇ ਕਹਿੰਦੀ ਹੈ ਕਿ ਉਹ ਨਸ਼ਾ ਕਰਕੇ ਖੇਡੋ, ਉਹਨਾਂ ਨੂੰ ਖਿਲਾਫ਼ ਕਰ ਜਾਓ ਭਾਈ ਅਸੀਂ ਨੀ ਖੇਡਦੇ, ਨਾ ਅਸੀਂ ਟੂਰਨਾਮੈਂਟ ਹੋਣ ਦੇਣੇ ਆ ਤੇ ਨਾ ਅਸੀਂ ਖੇਡਣਾ ਨਾ ਖੇਡਣ ਦਾ।
2: ਹਾਂਜੀ ਹਾਂਜੀ, ਆ ਸੰਦੀਪ ਨੰਗਲ ਅੰਬੀਆ ਏਸੀ ਮਤਲਬ ਏਸੀ ਫਾਈਟ ਦੇ ਅਗੇਂਸਟ ਦਾ ਮਰਿਆ
1: ਬਿਲਕੁਲ,
2: ਉਹ ਇਹੀ ਦਾ ਰੌਲਾ ਪਾ ਰਹੇ ਸੀ
1: ਬਿਲਕੁਲ।
2: ਡੋਪ ਵਧਾ, ਡੋਪ ਟੈਸਟ ਕਰੋ, ਨਸ਼ੇ ਤੋਂ ਰਹਿਤ ਕਬੱਡੀ ਕਰੋ, ਜਿਹੜੇ ਫੈਡਰੇਸ਼ਨ ਵਾਲੇ ਗਲਤ ਚੱਲਦੇ ਸੀ ਉਹਨਾਂ ਅਗੇਂਸਟ ਤਾਂ ਲੜਾਈ ਲੜ ਰਹੇ।
1: ਬਿਲਕੁਲ ਬਿਲਕੁਲ ਦਰੁਸਤ ਹੈ ਜੀ।
2: ਜੇ ਆਪਸੀ ਖਿਡਾਰੀਆਂ ਦਾ ਏਕਾ ਹੁੰਦਾ
1: ਤਾਂ
2: ਮੇ ਬੀ ਅੱਜ ਨੂੰ ਸੰਦੀਪ ਨੰਗਲ ਅੰਬੀਆ ਜਿਉਂਦਾ
1: ਹੁੰਦਾ। ਬਿਲਕੁਲ,
2: ਛੋਟੇ ਛੋਟੇ ਬੱਚੇ, ਬਿੱਟੂ ਦਗਾਲ ਦੇ ਬੱਚੇ ਕਿੰਨੇ ਛੋਟੇ ਆ
1: ਜੀ,
2: ਇੰਨੀਆਂ ਮੌਤਾਂ ਤੋਂ ਬਾਅਦ ਵੀ ਜੇ ਖਿਡਾਰੀਆਂ ਚ ਏਕਾ ਨੀ ਨਾ ਹੋ ਰਿਹਾ, ਫਿਰ ਮੈਂ ਕਬੱਡੀ ਜਗਤ ਲਈ ਖੇਡ ਲਈ ਦੁਖਾ।
1: ਨਾਲੇ ਬਾਈ ਜੀ, ਗੁਰੀ ਜੀ, ਇਹ ਗੱਲ ਯਾਦ ਰੱਖ ਲੈਣੀ ਚਾਹੀਦੀ ਹੈ, ਚਾਹੇ ਉਹ ਬਾਲੀਵੁੱਡ ਦੀ ਲਾਈਫ ਹੈ ਤੇ ਚਾਹੇ ਖਿਡਾਰੀ ਕਿਸੇ ਵੀ ਫੀਲਡ ਦਾ ਖਿਡਾਰੀ ਹੈ, ਸਪੋਰਟਸਮੈਨਸ਼ਿਪ ਹੈ, ਉਹਦੀ ਇੱਕ ਉਮਰ ਹੁੰਦੀ ਹੈ 45 ਸਾਲ, 40 ਸਾਲ, ਵੱਧ ਤੋਂ ਵੱਧ 55 ਸਾਲ ਤੱਕ ਖੇਡ ਲਊਗਾ। ਉਹਨੂੰ ਉਹ ਚੀਜ਼ ਯਾਦ ਰੱਖ ਕੇ ਚਾਹੀਦਾ ਵੀ ਮੇਰਾ ਇੱਕ ਸਮਾਂ ਆਉਣਾ, ਮੈਂ ਮੇਰੀ ਮਿਆਦ ਵੀ ਮੁੱਕਣੀ ਆ, ਮਤਲਬ ਕਿ ਉਹ ਤੋਂ ਬਾਅਦ ਮੈਂ ਸਰਵਾਈਵ ਕਿੱਦਾਂ ਕਰਨਾ। ਹੁਣ ਦੇਖੋ ਬਹੁਤ ਸਾਰੀਆਂ ਮਤਲਬ ਕਿ ਬਾਲੀਵੁੱਡ ਦੇ ਵਿੱਚ ਵੀ ਹੀਰੋਇਨਸ ਹੈਗੀਆਂ ਨੇ, ਉਹ ਮਤਲਬ ਕਿ ਆਪਣਾ ਆਪਣੇ ਆਪ ਨੂੰ ਰਖਾਰਨ ਦੇ ਲਈ ਜਾਂ ਜੂਹੀ ਚਾਵਲਾ ਕਹਿ ਲਓ ਜਾਂ ਬਹੁਤ ਸਾਰੀਆਂ ਮਤਲਬ ਕਿ ਸਰਜਰੀਆਂ ਕਰਾਉਂਦੀਆਂ ਨੇ ਜਾਂ ਕਰਾਉਂਦੇ ਨੇ, ਤਾਂ ਪਰ ਉਹ ਬਿਲਕੁਲ ਉਹ ਚੀਜ਼ਾਂ, ਇੱਕ ਸਮਾਂ ਢਲਣਾ, ਜਵਾਨੀ ਹੁਸਨ ਸਾਰਾ ਕੁਝ ਢਲਣਾ ਹੈ, ਉਹ ਚੇਤੇ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਗੇਮ ਜਿਹੜੀ ਹੈ ਉਹਦਾ ਵੀ ਇੱਕ ਸਮੇਂ ਮੁੱਲ ਪੈਣਾ, ਤੇ ਉਹ ਤੁਹਾਡਾ ਪੀਕ ਤੇ ਹੁਣ ਰੋਨਾਲਡੋ ਹੈ, ਰਿਵਾਲਡੋ ਸੀਗਾ ਉਹ ਫੁੱਟਬਾਲ ਦੀ ਦੁਨੀਆ ਦੇ ਵਿੱਚ,
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਮੈਸੀ ਸੀਗਾ ਦੇਖ ਲੋ, ਆਖਰੀ ਮੈਚ ਖੇਡ ਕੇ ਗਿਆ ਆ, ਉਹਦਾ ਵੀ ਦੇਣਾ ਆ ਜੀ, ਆਖਰ ਸਮਾਪਤੀ ਕਰਨੀ ਪੈਣੀ ਕਿਸੇ ਦਿਨ, ਗਰਾਊਂਡ ਛੱਡਣੀ ਪੈਣੀ ਹੈ।
2: ਬਿਲਕੁਲ ਬਿਲਕੁਲ, ਐਕਚੁਅਲੀ ਪਤਾ ਕੀ ਹੈ, ਦੇਖੋ ਜਿਹੜੇ ਕਬੱਡੀ ਦੀ ਖੇਡ ਹੈ ਨਾ, ਇਹ ਖੇਡ ਹੈਗੀ ਜ਼ੋਰ ਦੀ,
1: ਜ਼ੋਰ ਦੀ,
2: ਇਹਦੇ ਵਿੱਚ ਮਤਲਬ ਜੇ ਆਪਾਂ ਮੰਨ ਲਓ ਕੋਈ ਜਾਫੀ ਲੈਣ, ਚਾਹੇ ਆਪਾਂ ਰੇਡਰ ਆ, ਆਪਾਂ ਆਪਣੀ ਮਤਲਬ ਨਾ ਤਾਕਤ ਵਧਾਉਣ ਲਈ ਆਪਾਂ ਨੂੰ ਜਿੰਨੀ ਗਰਾਊਂਡ ਲੈਵਲ ਦੇ ਉੱਪਰ ਆਪਣੀ ਮਿਹਨਤ ਕਰੀਏ ਨਾ, ਉਨੀ ਥੋੜੀ ਹੈ,
1: ਥੋੜੀ ਹੈ, ਬਿਲਕੁਲ ਹੈ।
2: ਹੋਰ ਜਿਹੜੇ ਫੈਡਰੇਸ਼ਨ ਵਾਲੇ ਨੇ ਨੰਬਰ 1 ਬਣਾਉਣ ਲਈ ਉਹਨੂੰ ਇੰਨਾ ਕੁ ਪੈਸੇ ਦਾ ਲਾਲਚ,
1: ਮੁੱਲ ਲਾਉਂਦੇ ਨੇ,
2: ਟਰੈਕਟਰਾਂ ਦਾ, ਬੁਲਟਾਂ ਦਾ, ਜ਼ਮੀਨਾਂ ਦਾ, ਪਸ਼ੂਆਂ ਦਾ ਲਾਲਚ ਦੇ ਰਹੇ ਹੈ। ਉਹ ਜਿਹੜੀ ਨੰਬਰ 1 ਬਣਨ ਦੀ ਦੌੜ ਹੈ ਨਾ, ਉਸ ਦੌੜ ਦੇ ਵਿੱਚ ਖਿਡਾਰੀ ਇਕੱਲਾ ਹੋ ਚੁੱਕਿਆ ਹੈ,
1: ਬਿਲਕੁਲ ਹੈ ਜੀ।
2: ਉਹਦੇ ਵਿੱਚ ਉਹ ਨੰਬਰ 1 ਰਹਿਣ ਲਈ ਉਹਨੂੰ ਜੋ ਉਹਦੇ ਦਿਮਾਗ ਚ ਜੋ ਕੋਈ ਵੀ ਬੰਦਾ ਉਹਨੂੰ ਗਾਈਡ ਕਰਦਾ
1: ਜੀ,
2: ਫਲਾਣੀ ਮੈਡੀਸਨ ਲੈ, ਆਪਣਾ ਸਟੀਰੋਇਡ ਲੈ, ਆਪਣਾ ਨਸ਼ਾ ਕਰਕੇ ਦੇਖ, ਉਹ ਉਹ ਚੀਜ਼ ਕਰ ਰਿਹਾ ਜੀ,
1: ਬਿਲਕੁਲ ਹੈ ਜੀ।
2: ਜਦ ਕਿ ਖੇਡ ਦੇ ਵਿੱਚ ਇਹ ਖੇਡ ਹੈਗੀ ਤਾਕਤ ਦੀ,
1: ਤਾਕਤ ਦੀ,
2: ਸਮਝਦਾਰੀ ਦੀ, ਦਿਮਾਗ ਦੀ ਗੇਮ ਹੈ। ਰੇਡਰ ਦਾ ਕੰਮ ਹੈ ਰੇਡ ਪਾ ਕੇ ਜਾਫੀਆਂ ਨੂੰ ਫੇਲ ਕਰਕੇ, ਜਾਫੀ ਦਾ ਕੰਮ ਹੈ ਰੇਡਰ ਨੂੰ ਫੜਨਾ,
1: ਬਿਲਕੁਲ ਹੈ ਜੀ।
2: ਇਹ ਇਹ ਖੇਡ ਜਦੋਂ ਕਿ ਫੈਡਰੇਸ਼ਨ ਵਾਲੇ ਬਾਹਰ ਜਾਂਦੇ ਹੈ ਤੇ ਆਪਣੇ ਪਲੇਅਰਾਂ ਨੂੰ ਖੁਦ ਪੁੱਛਦੇ, ਮੈਂ ਸੁਣਦਾ ਪਿਆ ਸੀ ਕਿਸੇ ਦੀ ਇੰਟਰਵਿਊ, ਆਈ ਥਿੰਕ 2010 ਦੀ, ਪਤਾ ਨੀ 11 ਦੀ, ਉਦੋਂ ਜਦੋਂ ਬਾਹਰ ਨਾ ਮਤਲਬ ਜਦੋਂ ਪਲੇਅਰ ਖੇਡਦੇ ਸੀ ਨਾ, ਤਾਂ ਫੈਡਰੇਸ਼ਨ ਵਾਲੇ ਆਪ ਪਲੇਅਰ ਨੂੰ ਪੁੱਛਦੇ ਰਹੇ ਹੈ ਵੀ ਤੁਸੀਂ ਕਿਹੜੀ ਚੀਜ਼ ਲਓਗੇ ਜੀ, ਕੋਈ ਸਪੀਡ ਦੀ ਗੱਲ ਕਰਦਾ, ਕੋਈ ਕਿਹਦੀ ਗੱਲ ਕਰਦਾ ਹੈ, ਇਹ ਫੈਡਰੇਸ਼ਨ ਵਾਲੇ ਪ੍ਰੋਵਾਈਡ ਕਰਕੇ ਦੇ
1: ਰਹੇ ਹਨ। ਬਿਲਕੁਲ ਹੈ ਜੀ, ਬਿਲਕੁਲ।
2: ਇਸ ਹਿਸਾਬ ਨਾਲ ਤਾਂ ਖਿਡਾਰੀਆਂ ਦੀ ਮੌਤ ਦੇ ਜ਼ਿੰਮੇਵਾਰ ਤਾਂ ਕਰ ਫੈਡਰੇਸ਼ਨ ਵਾਲੇ, ਕੱਲਾ ਨਸ਼ਾ ਕਿਉਂ, ਫੈਡਰੇਸ਼ਨ ਵਾਲੇ ਵੀ ਜ਼ਿੰਮੇਵਾਰ ਨੇ ਜੀ।
1: ਜੀ ਬਾਈ ਜੀ, ਸੱਟਾਂ ਵੀ ਤਾਂ ਇਹਨਾਂ ਦੇ, ਦੇਖੋ ਪਹਿਲਾਂ ਵੀ ਤਾਂ ਕਬੱਡੀ ਹੁੰਦੀ ਸੀ, ਕਿੱਦਾਂ ਚਪੇੜਾਂ ਵਾਲੀ ਫ੍ਰੀ ਸਟਾਈਲ ਵੀ ਦੇਖਦੇ ਰਹੇ ਹਾਂ, ਕੋਈ ਏਦਾਂ ਸੱਟ ਆ, ਪੱਟੀਆਂ ਦੇਖੋ ਕਿੱਦਾਂ ਬੰਨੀਆਂ, ਐਂਗਲਟ ਕਿੱਦਾਂ ਪਾਏ ਹੋਏ, ਕਿਤੇ ਹੁੰਦਾ ਸੀ ਟਾਵਾ ਟਾਵਾ ਕੋਈ ਪਲੇਅਰ ਮਤਲਬ ਕਿ ਐਂਗਲਟ ਪਾਇਆ ਹੋਇਆ।
2: ਹਰਜੀਤ ਬਾਜਾ ਖਾਨਾ ਦੇਖ ਲੋ, ਪਿੱਡੂ ਦੇਖ ਲੋ, ਪੌਂਕੇ ਵਾਲਾ ਦੇਖ ਲੋ ਜੀ, ਪੁਰਾਣੇ ਖਿਡਾਰੀ। ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚ ਆਫਟਰ ਗੇਮ ਪਿਆਰ ਬਹੁਤ ਸੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇੱਕ ਦੂਜੇ ਨਾਲ ਬੈਠ ਕੇ ਹੱਸ ਚੱਟੇ ਕਰਦੇ ਹੁੰਦੇ ਸੀ, ਔਰ ਮੈਂ ਜਿੱਤ ਤੱਕ ਨਾ ਜੀ ਗੇਮ ਦੇਖਦਾ ਨਾ, ਇਹ ਡਿਊਰਿੰਗ ਗੇਮ ਵੀ ਇੱਕ ਦੂਜੇ ਨਾਲ ਸ਼ਰਾਰਤਾਂ ਕਰਦੇ ਹੁੰਦੇ
1: ਜੀ।
2: ਤੇ ਅੱਜ ਦੀ ਜਦੋਂ ਅੱਜ ਵਿੱਚ ਕੋਈ ਖਿਡਾਰੀ ਹੁੰਦਾ ਤਾਂ ਜੋ ਮਤਲਬ ਜਾਂ ਤਾਂ ਆਪਣੀ ਸਰਤੀ ਕਹਿ ਲਓ ਜਾਂ ਦੂਜੀ ਟੀਮ ਦਾ ਕਹਿ ਲਓ, ਜੈਸੀ ਫਿਲਟਰ ਵੀ ਬਹੁਤ ਹੈ ਜੀ।
1: ਉਹ ਬਾਈ ਜੀ, ਉਹ ਕਿਉਂਕਿ ਆਪਣੇ ਆਪ ਨੂੰ ਉਹਦੇ ਵਿੱਚ ਬਣਾਈ ਰੱਖਣਾ ਨਾ, ਹੁਣ ਜੇ ਅਗਲਾ ਮੋਹਰੇ ਤਕੜਾ ਹੋ ਗਿਆ ਤਾਂ ਉਹਦੀ ਕੁਰਸੀ ਢਹਿੰਦੀ ਨਜ਼ਰ ਆਉਂਦੀ ਹੈ ਨਾ, ਫਿਰ ਉਹ ਸਿਆਸਤ ਵਾਲਾ ਕੰਮ ਹੋ ਗਿਆ ਨਾ ਇਹਦੇ ਵਿੱਚ। ਬਿਲਕੁਲ,
2: ਪਰ ਇਹ ਖਿਡਾਰੀ ਨੂੰ ਇਹ ਚੀਜ਼ ਤਾਂ ਆਪਣੇ ਦਿਮਾਗ ਦੇ ਵਿੱਚ ਰਹਿਣਾ ਹੈ ਨਾ, ਵੀ ਜਦੋਂ ਅੱਜ ਅਸੀਂ ਮੰਨ ਲਓ 20 ਸਾਲ ਦੇ ਕਬੱਡੀ ਖੇਡ ਰਹੇ ਹਾਂ, ਕੱਲ ਨੂੰ 25 ਸਾਲ ਦੇ ਆਪਾਂ ਹੋ ਗਏ, 25 ਸਾਲ ਦੇ ਵਿੱਚ 20 ਸਾਲ ਦਾ ਜ਼ੋਰ ਥੋੜੀ ਰਹੂਗਾ ਜੀ।
1: ਨਹੀਂ ਨਹੀਂ ਨਹੀਂ, ਕਦੇ ਵੀ ਨਹੀਂ ਰਹਿਣਾ, ਬਿਲਕੁਲ ਹੈ ਜੀ।
2: ਨਹੀਂ ਰਹੇਗਾ ਨਾ, ਇਹ ਕੁਦਰਤ ਦਾ ਨਿਯਮ ਹੈ, ਸੰਸਾਰ ਕਿਹੜੇ, ਸੰਸਾਰ ਦੇ ਵਿੱਚ ਸਭ ਤੋਂ ਬੜਾ ਨਿਯਮ ਪਰਿਵਰਤਨ ਹੈ, ਸਮੇਂ ਸਮੇਂ ਤੇ ਮਨੁੱਖ ਵਿੱਚ ਪਰਿਵਰਤਨ ਆ ਜਾਂਦਾ ਹੈ
1: ਜੀ। ਬਿਲਕੁਲ ਸਹਿਮਤ ਹੈ ਜੀ,
2: ਜਦ ਤੱਕ ਆਪਾਂ ਇਸ ਪਰਿਵਰਤਨ ਨੂੰ, ਕੋਈ ਵੀ ਖਿਡਾਰੀ ਹੈ, ਕੋਈ ਵੀ ਫੈਡਰੇਸ਼ਨ ਹੈ, ਕੋਈ ਵੀ ਮਤਲਬ ਪਲੇਅਰ ਇਸ ਚੀਜ਼ ਨੂੰ ਐਕਸੈਪਟ ਹੀ ਨੀ ਕਰੂਗਾ ਤਦ ਤੱਕ ਤਾਂ ਫਿਰ ਉਹਦੀ ਆਪਣੀ ਬੇਵਕੂਫੀ ਹੈ। ਅੱਜ ਖੁਸ਼ੀ ਦੁੱਖ ਵਾਲਾ ਖੇਡ ਰਿਹਾ ਜੀ, ਉਹਦੀ ਉਮਰ ਵੀ 40+ ਹੈ, ਪਰ ਜੇ ਉਹ ਅੱਜ ਵੀ ਪਲੇਅਰ ਫੜ ਰਿਹਾ ਨਾ ਤਾਂ ਕੋਈ ਨਸ਼ੇ ਦਾ ਨੀ, ਕੋਈ ਕਿਸੇ ਸਟੀਰੋਇਡ ਦਾ ਨੀ, ਉਹਦੀ ਮਿਹਨਤ ਅਸੀਂ ਰੋਜ਼ ਦੇਖ ਰਹੇ ਵੀਡੀਓ, ਮਤਲਬ ਜਿਹੜੀ ਉਹ ਛੋਟੀ ਛੋਟੀ ਵੀਡੀਓ ਪਾਉਂਦਾ ਉਹਦੀ ਮਿਹਨਤ ਬਹੁਤ ਹੈ ਬੰਦੇ ਦੀ।
1: ਬਿਲਕੁਲ ਹੈ ਜੀ,
2: ਮਿਹਨਤ ਹੀ ਸਭ ਕੁਛ ਹੈ ਐਕਚੁਅਲੀ। ਮਿਹਨਤ ਤੁਸੀਂ ਖੇਡ ਤੱਕ ਨਾ ਰਹੋ, ਆਪਣੀ ਹੁਣ ਜੀਵਨ ਜਾਂਚ ਹੈ। ਆਪਾਂ ਹੁਣ ਜਿੰਨਾ ਆਪਾਂ ਗਰਾਊਂਡ ਲੈਵਲ ਤੇ ਆਪਣੀ ਗਰਾਊਂਡ ਤੇ ਭੱਜਣ ਉੱਠਾਂਗੇ ਜਾਂ ਜਿਮ ਕਰਾਂਗੇ, ਉਹਦਾ ਫਾਇਦਾ ਸਾਡੇ ਸਰੀਰ ਨੂੰ ਵੀ ਹੈਗਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹੀ ਚੀਜ਼ ਹੈ ਜੀ। ਜਦ ਤੱਕ ਖਿਡਾਰੀ ਇਸ ਚੀਜ਼ ਉੱਪਰ ਵਿਸ਼ਵਾਸ ਨਾ ਕਰਦਾ ਵੀ ਮੈਂ ਦੂਜੇ ਨੂੰ ਫੜਨ ਲਈ ਜਾਂ ਬੈਸਟ ਰਹਿਣ ਲਈ ਆਪਣੀ ਮਿਹਨਤ 10 ਗੁਣਾ ਕਰ ਦੇਣੀ ਹੈ,
1: ਬਿਲਕੁਲ
2: ਜੇ ਮੈਂ 2 ਘੰਟੇ ਲਾਉਣਾ ਤੇ ਮੈਂ 4 ਲਾਉਣੇ ਆ।
1: ਆ ਚੰਗੀ ਖੁਰਾਕ ਖਾ ਲਓ, ਹੋਰ ਸਾਰਾ ਬਹੁਤ ਸਾਰੀਆਂ ਚੀਜ਼ਾਂ ਨੇ, ਜ਼ਰੂਰੀ ਥੋੜੀ ਨਸ਼ਾ ਕਰਕੇ ਜਾਂ ਟੀਕੇ ਲਾ ਕੇ ਜਾਂ ਹੋਰ ਚੀਜ਼ਾਂ ਲਾ ਕੇ ਕਰਨਾ, ਬਥੇਰਾ ਕੁਝ ਹੈ ਜੀ।
2: ਇਹ ਆਪਣੀ ਨਾ ਮੈਂਟੈਲਿਟੀ ਇਹਨਾਂ ਨੂੰ ਚੇਂਜ ਕਰਨੀ ਪਊਗੀ, ਸੋਚਦਾ ਸੋਚਦਾ ਦਾਇਰਾ ਬਦਲਣਾ ਪਊਗਾ। ਹਰੇਕ ਚੀਜ਼ ਦਾ ਹੱਲ ਨਸ਼ਾ ਨੀ ਹੈਗਾ ਜੀ,
1: ਬਿਲਕੁਲ ਸਹਿਮਤ ਹੈ।
2: ਬਾਕੀ ਹਾਂ, ਜੇ ਕੋਈ ਤੁਹਾਨੂੰ ਕੋਈ ਚੀਜ਼ ਕੋਈ ਪ੍ਰੋਵਾਈਡ ਕਰਦਾ ਹੈ, ਇਹ ਤਾਂ ਇਨਸਾਨ ਦਾ ਆਪਣਾ ਚੇਨ ਹੈ ਨਾ ਜੀ, ਕਿ ਮੈਂ ਉਹਨੂੰ ਕਰਨਾ ਕਿ ਨਹੀਂ ਕਰਨਾ।
1: ਨਹੀਂ ਕਰਨਾ, ਉੱਤੇ ਵੀ ਡਿਪੈਂਡ
2: ਕਰਦਾ, ਕਿਤੇ ਮਨੁੱਖ ਆਪ ਵੀ ਜ਼ਿੰਮੇਵਾਰ ਆਪਣੀ ਗਲਤੀ
1: ਹੈ। ਬਿਲਕੁਲ ਹੈ ਜੀ, ਬਿਲਕੁਲ। ਗੁਰੂ ਜੀ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਉਹ ਜ਼ਿਆਦਾ ਕਬੱਡੀ ਦੇ ਵੀ ਆਪ ਵੀ ਖੇਡਦੇ ਰਹੇ ਨੇ, ਕਰੀਬ ਵੀ ਰਹੇ ਨੇ, ਬਹੁਤ ਸਾਰੇ ਟੂਰਨਾਮੈਂਟ ਅਮਰੀਕਾ ਜਾਂ ਹੋਰ ਕੈਨੇਡਾ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਆਪ ਤਜਰਬਾ ਇਹਨਾਂ ਚੀਜ਼ਾਂ ਦਾ, ਜ਼ਰੂਰ ਉਹਨਾਂ ਤੋਂ ਵੀ ਨਾਲ ਗੱਲ ਤੁਰੀ ਹੈ ਤਾਂ ਉਹਨਾਂ ਦੀ ਵੀ ਗੱਲ ਸੁਣਦੇ ਆ।
2: ਹਾਂਜੀ
1: ਔਜਲਾ ਸਾਹਿਬ ਸਵਾਗਤ ਹੈ ਜੀ ਬਾਈ ਜੀ।
3: ਹਾਂਜੀ ਗੁਰੂ ਮਾਨ ਜੀ, ਸਤਿ ਸ੍ਰੀ ਅਕਾਲ ਛੋਟੇ ਵੀਰ ਜੀ, ਕੀ ਹਾਲ ਚਾਲ ਹੈ? ਸਤਿ
2: ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਜੀ।
3: ਦੇਖੋ ਬਾਈ, ਬਹੁਤ ਵਧੀਆ ਗੱਲ ਕਰ ਰਹੇ ਹੋ ਤੁਸੀਂ। ਦੇਖੋ ਇੱਕ ਜਿੱਥੋਂ ਕਬੱਡੀ ਦਾ ਟ੍ਰੈਂਡ ਆਪਾਂ ਨੂੰ ਇੱਥੋਂ ਹੀ ਦੇਖ ਲੈਣਾ ਚਾਹੀਦਾ, ਜਦੋਂ ਪੁਰਾਣੇ ਸਮੇਂ ਹੁੰਦੇ ਸੀਗੇ, ਜਿਹੜੀਆਂ ਵੀ ਟੀਮਾਂ ਹੁੰਦੀਆਂ ਸੀ ਉਹ ਬਾਉਂਡਰੀ ਲਾਈਨ ਤੇ ਬੈਠੀਆਂ ਹੁੰਦੀਆਂ ਸੀ, ਦੂਜੇ ਦੇ ਮੈਚ ਦੇਖਦੀਆਂ ਹੁੰਦੀਆਂ ਸੀ।
1: ਬਿਲਕੁਲ,
3: ਹਾਕ ਮਾਰਦੀ ਸੀ ਨੈਕਸਟ ਟੀਮ ਨੂੰ ਜਦੇ ਅੰਦਰ ਆ ਜਾਂਦੇ ਸੀ, ਤੇ ਹੁਣੇ ਜਾ ਕੇ ਮੋਟਰਾਂ ਤੇ ਤਿਆਰ ਹੁੰਦੇ ਨੇ
1: ਜੀ।
3: ਉੱਥੇ ਸੂਈਆਂ ਹੁੰਦੀਆਂ, ਆਇਓਡੈਕਸ ਲਾਉਂਦੇ। ਮੈਂ ਇੱਥੇ ਟੂਰਨਾਮੈਂਟ ਦੇਖਣ ਚਲੇ ਗਿਆ ਪਿਛਲੇ ਸਾਲ, ਮੈਂ ਸ਼੍ਰੇਆ ਮੈਂ ਕਹਿੰਦਾ ਸੁਲਤਾਨ, ਉਹਨੂੰ ਦੋ ਬੰਦੇ ਮਾਣ ਲੱਗੇ ਹੋਏ
1: ਜੀ,
3: ਆਹ ਸਮਾਨ ਮੈਂ ਪੈ ਗਿਆ ਉਹਨੂੰ। ਮੈਂ ਕਿਹਾ ਬਾਈ ਅਸੀਂ 2-2.5 ਘੰਟੇ ਦੀ ਡਰਾਈਵ ਕਰਕੇ ਤੁਹਾਡੇ ਮੈਚ ਦੇਖਣ ਆਏ ਆ
1: ਜੀ,
3: ਤੇ ਤੁਸੀਂ ਆਹ ਲਾ ਕੇ ਖੇਲਣ ਲੱਗੇ ਹੋਏ ਯਾਰ। ਉਹ ਕਹਿੰਦਾ ਜੀ ਲਾਉਣਾ ਪੈਂਦਾ। ਮੈਂ ਕਿਹਾ ਯਾਰ ਫਿਰ ਹੁਣ ਫਿਰ ਗਾਹਾਂ ਜਾਫੀ ਵੀ ਕੁਛ ਕਰੂਗਾ ਇਹਨੂੰ ਫੜਨ ਲਈ ਜੀ?
1: ਬਿਲਕੁਲ ਕਰੂਗਾ,
2: ਬਿਲਕੁਲ ਬਿਲਕੁਲ।
3: ਬੰਦੇ ਦੇ ਹੱਥ ਨੀ ਸਰੀਰ ਤੇ ਖੜਨਾ, ਇੰਨੀ ਤਿਲਕਣ ਹੋਈ ਹੁੰਦੀ ਹੈ
1: ਜੀ,
3: ਕਿ ਫਿਰ ਜਾਫੀ ਨੇ ਵੀ ਕੁਛ ਕਰਨਾ ਹੀ ਹੈ ਨਾ।
1: ਬਿਲਕੁਲ ਹੈ ਜੀ,
2: ਤੁਸੀਂ ਬਹੁਤਾ ਦੂਰ ਨੀ ਜਾਣਾ, ਤੁਸੀਂ ਆ ਗੋਪੀ ਫਰੰਦੀਪੁਰੀ ਨੂੰ ਦੇਖੋ, ਇਹਦਾ ਜਿਹੜਾ ਚੇਲਾ ਆ ਗਿਆ ਏਕਮ ਨੂੰ ਦੇਖੋ, ਜਾਂ ਸੰਦੀਪ ਲੱਲੀਆ ਨੂੰ ਦੇਖੋ।
1: ਸੰਦੀਪ
2: ਮੈਂ ਇੱਕ ਗੱਲ ਨੋਟ ਕਰਦਾ ਪਿਆ ਸੀ, ਉਦੋਂ ਗੋਪੀ ਹਲੇ ਨਵਾਂ ਨਵਾਂ ਆਇਆ ਸੀ, ਸੰਦੀਪ ਲੱਲੀਆ ਥੋੜੇ ਪਾਣੇ ਸੀ, ਉਹ ਕਹਿੰਦੇ ਜਦੋਂ ਮੈਂ ਸੰਦੀਪ ਲੱਲੀਆ ਦੇ ਨਾ ਵਿੱਚ ਜਾ ਕੇ ਉਹਨੂੰ ਫੜਨ ਦੀ ਆ ਕਹਿੰਦੇ ਵਿੱਚ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਮੈਨੂੰ ਐ ਲੱਗਿਆ ਕਿ ਜਿਵੇਂ ਮੈਂ ਚੱਟਾਨ ਨਾਲ ਟਕਰਾ ਗਿਆ। ਤੂੰ ਸੋਚੋ ਉਸ ਬੰਦੇ ਦੀ ਮਿਹਨਤ ਕਿੰਨੀ ਹੋਊ,
1: ਮਿਹਨਤ ਕਿੰਨੀ ਆ।
3: ਬਿਲਕੁਲ ਜੀ ਬਿਲਕੁਲ, ਇਹ ਰਹੀ ਹੈ ਜੀ। ਤੁਸੀਂ ਸਰਜੀਤ ਬਾਜਾ ਖਾਨਾ ਮੈਂ ਖੇਡਦਾ ਦੇਖਿਆ, ਤੇ ਉਹ ਮੈਂ ਹੱਸਣ ਲੱਗ ਗਿਆ, ਮੈਂ ਬਾਈ ਬਾਂਹ ਕੱਢੀ ਬਾਹਰ, ਉਹਨੇ ਬਾਂਹ ਕੱਢੀ, ਮੈਂ ਨਾ ਉਹਦੇ ਡਾਈ ਮਾਰਨ ਲੱਗਿਆ, ਮੇਰਾ ਜਾਣੀ ਹੱਥ ਦੁਖਣ ਲੱਗ ਗਿਆ। ਮਤਲਬ ਇਹੋ ਜਿਹੇ ਸਰੀਰ ਹੁੰਦੇ ਸੀਗੇ।
1: ਬਿਲਕੁਲ,
3: ਹੁਣ ਇਹ ਮਤਲਬ ਇਹ ਜਿਹੜੀ ਆ ਜਿਹੜਾ ਨਾਮਾ ਨੇ ਸਾਡਾ ਏਡਾ, ਮੈਂ ਤਾਂ ਕਿਹਾ ਜਿਹੜਾ ਬੈਸਟ ਰੇਡਰ ਜਾਪੀ ਇਹਨੇ ਅਸਲ ਪੱਠਾ ਪਠਾ ਲਿਆ ਜੀ।
1: ਬਿਲਕੁਲ ਹੈ ਜੀ,
2: ਵੈਸੇ
3: ਫਸਟ ਸੈਕਿੰਡ ਦੇ ਨਾਮ ਲਾ ਦੋ, ਜਿੰਨਾ ਖੁੱਲ ਕੇ ਲਾਉਣਾ ਲਾ ਦੋ, ਜਿਹੜਾ ਆਪ ਬੈਸਟ ਰੇਡਰ ਜਾਪੀ ਵਾਲਾ ਕੰਮ ਹੈ ਇਹਨੇ ਇਹਨੇ ਜ਼ੋਰ ਲਵਾਉਣ ਲਾਤਾ ਜੀ। ਹੁਣ ਮੈਂ ਆ ਤੁਸੀਂ ਆ, ਮੈਂ ਕਹੂੰਗਾ ਮੈਂ
1: ਉਹਨਾਂ ਚ ਕੰਪੀਟੀਸ਼ਨ ਪਾਤਾ ਨਾ ਆਪਸ ਦੇ ਵਿੱਚ ਹੀ ਲੜਾ ਤੇ ਉਹ ਚੀਜ਼ ਨੇ। ਬਿਲਕੁਲ,
2: ਮੈਂ ਪਰਸਨਲੀ ਗੱਲ ਫੀਲ ਕਰਦਾ
1: ਜੀ,
2: ਕਬੱਡੀ ਖੇਡ ਦੇ ਵਿੱਚ ਨਾ ਪਲੇਅਰ ਨੂੰ ਮਹੱਤਤਾ ਦੇਣੀ ਬੰਦ ਕਰ ਦੋ, ਟੀਮ ਨੂੰ ਇੰਪੋਰਟੈਂਸ ਦੇਣੀ ਸ਼ੁਰੂ ਕਰ ਦੋ।
1: ਬਿਲਕੁਲ,
3: ਉਹੀ ਹੋ ਗਿਆ ਨਹੀਂ, ਉਹੀ ਉੱਥੇ ਗੱਲ ਆ ਗਈ ਨਾ ਘੁੰਮ ਕੇ, ਜਿਹੜੀ ਮੈਂ ਕਹੀ ਆ ਵੀ ਇਸੇ ਚੀਜ਼ਾਂ ਨੇ ਸਾਨੂੰ ਖਰਾਬ ਕਰਤਾ ਬਾਈ ਜੀ। ਤੁਸੀਂ ਯਕੀਨ ਕਰਿਓ ਟਿਫਨ ਦਾ ਕਹਿੰਦੇ ਇੱਕ ਪਲਾਸਟਿਕ ਦਾ ਡੱਬਾ ਉੱਪਰ ਢੱਕਣ ਲਾਇਆ ਹੁੰਦਾ ਹੈ। ਆ 15 ਅਗਸਤ ਈਸਰੂ ਤੋਂ ਪੰਜਾਬ ਦੇ ਟੂਰਨਾਮੈਂਟ ਸ਼ੁਰੂ ਹੁੰਦੇ ਸੀਗੇ ਬਾਈ, ਪਹਿਲਾ ਟੂਰਨਾਮੈਂਟ ਪੰਜਾਬ ਚ ਇੱਥੇ ਹੁੰਦਾ ਹੁੰਦਾ ਸੀ, ਜਿਹੜਾ ਸ਼ਹੀਦੀ ਪੁਰਬ ਮਨਾਉਂਦੇ ਸਾਡੇ 4-6 ਕਿਲੋਮੀਟਰ। ਅਸੀਂ 2 ਕੁ ਮਹੀਨੇ ਪਹਿਲਾਂ ਮਤਲਬ ਖੇਲਣ ਲੱਗ ਜਾਣਾ ਨਾ, ਤੇ ਉਹ ਇੰਨੀਆਂ ਰਗੜਾ ਰੁਗੜਾ ਲੱਗੀਆਂ, ਇੱਕ ਗਰਮੀ ਬਹੁਤ ਸੀ, ਅਸੀਂ ਫਸਟ ਆਏ, ਮੇਰੇ ਅਜੇ ਵੀ ਯਾਦ ਹੈ 52 ਕਿਲੋ ਤੇ ਫਸਟ ਆਏ, ਤੇ ਇਨਾਮ ਬੈਠੇ ਡੀਕੀ ਏ ਨਾ, ਉਹ ਮੁੱਖ ਮੰਤਰੀ ਆਉਂਦਾ ਹੁੰਦਾ ਸੀ ਉਦੋਂ ਤਾਂ, ਹੁਣ ਚੱਲ ਨਹੀਂ ਹੋਇਆ, ਇਨਾਮ ਬਣਦਿਆਂ ਨੂੰ ਹਨੇਰਾ ਹੋ ਗਿਆ ਜੀ, ਹਨੇਰਾ ਹੋਇਆ ਤਾਂ ਬੱਸ ਨਿਕਲ ਗਈ
1: ਜੀ,
3: ਤੇ ਕਹਿੰਦੇ ਚਲੋ ਤੁਰ ਕੇ ਹੀ ਚੱਲਦੇ ਆ 5-6 ਕਿਲੋਮੀਟਰ। ਉਦੋਂ ਕਿਹੜਾ ਗੋਲਦੇ ਹੁੰਦੇ ਸੀ
1: ਜੀ,
3: ਉਹ ਜਾਣੀ ਇੱਕ ਮੁੰਡਾ ਕਹਿੰਦਾ ਯਾਰ 2 ਮਹੀਨੇ ਹੋ ਗਏ ਰਗੜਾਂ ਇੰਨੀਆਂ ਲਵਾਈਆਂ ਹੋਈਆਂ, ਸਟੋਪਰ ਸੀ, ਮੈਂ ਵੀ ਸਟੋਪ ਕਰਦਾ ਹੁੰਦਾ
1: ਜੀ।
3: ਉਹ ਕਹਿੰਦਾ ਯਾਰ ਬੀਬੀ ਨਾ ਉਹ ਵੀ ਦੇਣੋ ਹਟ ਗਈ ਰੋਜ਼, ਕਹਿੰਦੀ ਮੇਰੇ ਤੇ ਧੋ ਹੁੰਦੀ ਤੇਰੀ ਆਖੇ ਸੀ ਜਿਹੜੀ ਤੇਰੇ ਦਾਲੇ ਦਿੰਦੀ ਇਹ ਤਾਂ ਲਾਲ ਹੋਈ ਰਹਿੰਦੀ ਹੈ। ਕਹਿੰਦਾ ਮਿਲਿਆ ਕੀ ਆ? ਆਹ ਉਹ ਪਲਾਸਟਿਕ ਦਾ ਜਿਹੜੇ ਉਹ ਕਹਿੰਦਾ ਵੀ ਮੈਂ ਤਾਂ ਘਰੇ ਨੀ ਲੈ ਕੇ ਜਾਣਾ, ਕਹਿੰਦਾ ਖੇਡੋ ਇਹਦੇ ਨਾਲ ਫੁੱਟਬਾਲ, ਉਹ ਸੜਕ ਖਾਲੀ ਹੁੰਦੀ ਉਦੋਂ ਕਿਹੜਾ ਟ੍ਰੈਫਿਕ ਹੁੰਦੀ ਸੀ, 85-87 ਦੀ ਗੱਲ ਹੋਣੀ
1: ਹੈ,
3: ਮਤਲਬ ਅਸੀਂ ਉਹ ਖੇਡਦੇ ਖੇਡਦੇ ਘਰੇ ਲੈ ਕੇ ਨੀ ਆਇਆ ਕੋਈ ਸ਼ੀਲਡ ਬਚੀ, ਸ਼ੀਲਡ ਅਸੀਂ ਦੂਜੇ ਦਿਨ ਜਾ ਕੇ ਗੁਰਦੁਆਰੇ ਚਾੜਤੀ ਜਿਹੜੀ ਉਦੋਂ, ਪਰ ਦੇਖੋ ਕਹਿਣ ਦਾ ਚਲੋ ਜਿੱਤਿਆ ਨਾਮ ਸੀ, ਪਰ ਗੱਲ ਇਹ ਸੀ ਜਜ਼ਬਾ ਸੀ ਤਾਂ ਖੇਡਦੇ ਸੀ, ਨਾਮ ਲਈ ਘੱਟ ਖੇਡਦੇ ਬਣਾਉਣਾ। ਜਦੋਂ ਮੈਂ ਇੱਧਰ ਨੂੰ ਆਇਆ ਨਾ ਉਦੋਂ ਆਹ ਸਟੀਲ ਦੇ ਭਾਂਡੇ ਆਉਣ ਲੱਗ ਗਏ, ਉਦੋਂ ਸਟੀਲ ਦੇ ਭਾਂਡੇ ਸ਼ੁਰੂ ਹੋ ਗਏ ਸੀ 90 ਦੇ ਵਿੱਚ ਮੇਰੇ ਯਾਦ ਆ, ਜਦੋਂ ਮੈਂ ਮਾਰੀ ਮਾਤਾ ਕਹਿੰਦੀ ਪੁੱਤ ਇਹ ਕੁੱਕਰ ਤੋਂ ਲੈ ਕੇ ਸਾਰੀ ਚੀਜ਼ ਜਿੱਤ ਲਈ, ਤੈਂ ਕਹਿੰਦੀ ਆਪਣੇ ਥਾਲ ਕੌਲੀਆਂ ਸਾਰਾ ਕੁਛ, ਫਿਰ ਹੌਲੀ ਹੌਲੀ ਇਹ ਕੰਮ ਵੱਧ। ਚਲੋ ਨਾਮ ਤਾਂ ਮੈਂ ਹੁਣ ਵੀ ਕਹਿੰਦਾ ਨਾਮ ਜਿੱਦਾਂ ਮਰਜ਼ੀ ਰੱਖੋ, ਪਰ ਜਿਹੜਾ ਪਲੇਅਰ ਵਾਲਾ ਵੈਸਟ ਵਾਲਾ ਬੰਦ ਹੋਣਾ ਚਾਹੀਦਾ, ਤੇ ਇਹਦੀ ਜਿੱਤ ਹਾਰ ਨਹੀਂ ਆ ਸਾਡਾ ਕਾਂਡ ਕਰਤਾ, ਕਿਉਂਕਿ ਜਦੋਂ ਉਹ ਧੱਕਾ ਮਾਰਦਾ ਚਾਹੇ ਨਸ਼ਾ ਹੈ ਚਾਹੇ ਆ ਦਵਾਈਆਂ ਨੇ, ਫਿਰ ਜੇ ਤੁਸੀਂ ਜ਼ੋਰ ਨੀ ਮਾਰਦੇ ਤੁਹਾਡੇ ਹਾਰਟ ਤੇ ਅਟੈਕ ਕਰਦਾ ਜੀ, ਉਹ
1: ਕਰਦਾ ਜੀ,
3: ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ,
1: ਬਿਲਕੁਲ
3: ਨਹੀਂ ਤੁਹਾਨੂੰ ਜ਼ੋਰ ਮਾਰਨਾ ਪੈਂਦਾ, ਨਹੀਂ ਤੁਹਾਡੇ ਉਹਨੇ ਤਾਂ ਕਿਤੇ ਤਾਂ ਅਟੈਕ ਕਰਨਾ ਹੀ,
1: ਪ੍ਰੈਸ਼ਰ ਮਾਰਨਾ ਜੀ, ਬਿਲਕੁਲ
3: ਉਹਨੇ ਕੁਛ ਤਾਂ ਕਰਨਾ ਹੀ ਹੈ ਨਾ,
1: ਬਿਲਕੁਲ
2: ਬਿਲਕੁਲ ਸਰ ਬਿਲਕੁਲ ਜੀ ਬਿਲਕੁਲ।
3: ਫਿਰ ਨੰਬਰ ਦੋ ਗੁਰੀਮਾਨ ਜੀ, ਦੇਖੋ ਜਿਹੜੀ ਮੈਨੂੰ ਦੂਜੇ ਪਲੇਅਰ ਕਿਉਂ ਨੀ ਸਿੱਖਦੇ, ਜੇ ਇੱਕ ਦੀ ਮੌਤ ਹੋਈ ਚੱਲ ਆ ਮੁੰਡੇ ਦੀ ਉਹ ਲਾ ਲੈਂਦੇ, ਤੂੰ ਦੀ ਮੌਤ ਹੋਈ ਐਡਾ ਜਵਾਨ ਮੁੰਡਾ ਗਿਆ ਦੁਨੀਆਂ ਤੋਂ, ਤੇ ਇਹਨੂੰ ਦੇਖ ਕੇ ਦੂਜੇ ਕਿਉਂ ਨੀ ਸਿੱਖਦੇ ਵੀ ਕੱਲ ਨੂੰ ਸਾਡਾ ਵੀ ਇਹ ਹਾਲ ਹੋ ਸਕਦਾ
1: ਜੀ,
3: ਵੀ ਤੁਸੀਂ ਸਬਕ ਕਿਉਂ ਨੀ ਲੈਂਦੇ ਹੈਗੇ, ਸਬਕ ਕਿਉਂ ਨੀ ਲੈਂਦੇ,
1: ਖੜਨਾ ਪੈਣਾ ਗੇਸਟ, ਖੜਨਾ ਪੈਣਾ ਸਾਰਿਆਂ ਨੂੰ ਜੀ,
3: ਬਿਲਕੁਲ
2: ਦੇਖੋ ਔਜਲਾ ਸਾਹਿਬ ਜਿਹੜੀ ਮੈਂ ਗੱਲ ਹੁਣ ਫੀਲ ਕਰਦਾ ਨਾ, ਚਲੋ ਆਪਾਂ ਕਿਸੇ ਪਲੇਅਰ ਨੂੰ ਕੀ ਕਹਿ ਸਕਦੇ ਹਾਂ ਜੀ, ਦੇਖੋ ਆਪਣੀ ਆਪਣੀ ਸੋਚ ਹੈ, ਜੇ ਲੋਕ ਜੇ ਪਲੇਅਰ ਜਿਹੜੇ ਹੁਣ ਨਵੇਂ ਖਿਡਾਰੀਆਂ ਇਸ ਚੀਜ਼ ਤੋਂ ਦੇਖ ਕੇ ਵੀ ਜੇ ਅਕਲ ਨਹੀਂ ਨਾ ਲੈ ਰਹੇ ਤਾਂ ਫਿਰ ਆਪਾਂ ਕੀ ਕਰ ਸਕਦੇ ਹਾਂ, ਫਿਰ ਆਪਾਂ ਆਪਾਂ ਬੋਲ ਸਕਦੇ ਹਾਂ ਜੀ, ਪਰ ਆਪਾਂ ਕਿਸੇ ਨੂੰ ਫੜ ਨਹੀਂ ਸਕਦੇ,
1: ਬਿਲਕੁਲ
2: ਬੈਸਟ ਆਪਸ਼ਨ ਇਹ ਵੀ ਤੁਸੀਂ ਚਾਹੇ ਪਿੰਡ ਪੱਧਰ ਦੀ ਗੇਮ ਹੋਵੇ ਚਾਹੇ ਕੋਈ ਫੈਡਰੇਸ਼ਨ ਦੀ ਬਾਹਰ ਗੇਮ ਹੋਵੇ, ਡੋਪ ਟੈਸਟ ਨੂੰ
1: ਲੋਕ
3: ਆਪਦੇ ਲਈ ਖੇਡਦੇ ਸੀ,
1: ਬਿਲਕੁਲ ਜੀ ਬਿਲਕੁਲ,
3: ਹਲੇ ਆਪਦੇ ਸ਼ੌਂਕ ਨੂੰ ਖੇਡਦੇ, ਦੇਖੋ ਬਗੈਰ ਨਾਮਾਂ ਤੋਂ ਖੇਡਦੇ ਰਹੇ, ਕੋਈ ਨਾਮ
1: ਬਿਲਕੁਲ ਬਿਲਕੁਲ ਜੀ ਬਿਲਕੁਲ,
3: ਇਹ ਮੈਂ ਕਹਿਣ ਦਾ ਮਤਲਬ ਜਨੂੰਨ ਸੀ ਨਾ, ਜਨੂੰਨ ਸੀ,
1: ਜਨੂੰਨ ਸੀ,
3: ਤੇ ਹੁਣ ਅਸੀਂ ਬਦਲੇ ਬਿਜ਼ਨਸ ਬਣਾ ਲਿਆ, ਬਿਜ਼ਨਸ ਬਣ ਕੇ ਕੋਈ ਵੀ ਚੀਜ਼ ਹੈ ਬਾਈ ਜੀ, ਮੈਂ ਤਾਂ ਦੇਖੋ ਭਰਥਾ ਸੁਣ ਲਿਆ ਮੈਂ ਕਿੰਨੀ ਗਰੀ ਇਹ ਗੱਲ, ਕੋਈ ਵੀ ਚੀਜ਼ ਜਿਹੜੀ ਧੰਦਾ ਬਣ ਜਾਂਦੀ ਹੈ ਨਾ ਉਹਦਾ ਘਾਣ ਹੀ ਹੁੰਦਾ,
1: ਜੀ ਜੀ ਜੀ ਬਿਲਕੁਲ,
3: ਆ ਸਾਡੀ ਸਿਆਸਤ ਦਾ ਘਾਣ ਕਿਉਂ ਹੋਇਆ, ਜਾਂ ਤੋਂ ਬਿਜ਼ਨਸਮੈਨ ਜਿੰਨੇ ਬਿਜ਼ਨਸਮੈਨ ਨੇ ਸਾਰੇ ਸਿਆਸੀ ਲੀਡਰ ਨੇ ਜੀ, ਸਿਆਸਤ ਦਾ ਘਾਣ ਕਰਤਾ, ਮੈਂ ਬਿਜ਼ਨਸ ਚਲਾਉਣਾ, ਮੈਂ ਇੱਕ ਰੁਪਏ ਦੀ ਚੀਜ਼ ਲੈ ਕੇ ਮੈਂ ਦਸਾਂ ਦੀ ਵੇਚੂਗਾ ਤਾਂ ਹੀ ਮੇਰਾ ਬਿਜ਼ਨਸ ਹੈ ਜੀ ਇਹ,
1: ਬਿਲਕੁਲ
3: ਜਿਹੜੀ ਵੀ ਚੀਜ਼ ਦੇ ਵਿੱਚ ਧੰਦਾ ਬਣ ਗਈ, ਜਿਹੜੀ ਵੀ ਚੀਜ਼ ਧੰਦਾ ਬਣ ਗਈ ਉਹਦਾ ਕਾਣ
1: ਹੋ ਜਾਣਾ ਜੀ, ਬਿਲਕੁਲ
3: ਉਹ ਅੱਜ ਹੋ ਜਾਵੇ ਕੱਲ ਹੋ ਜਾਵੇ, ਉਹ ਸਾਨੂੰ
2: ਆਪਣੇ ਪੰਜਾਬ ਹੋ ਗਿਆ ਭਾਰਤ ਵਿੱਚ ਹੋ ਗਿਆ, ਤੁਸੀਂ ਬਾਹਰ ਰਹਿੰਦੇ ਹੈ ਤੁਹਾਡੇ ਬਾਹਰ ਦੇ ਵਿੱਚ ਮਤਲਬ ਬਾਹਰ ਦੀ ਕੰਟਰੀਆਂ ਦੇ ਵਿੱਚ ਹਮੇਸ਼ਾ ਨਾ ਮਨੁੱਖ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਸੇ ਵੀ ਆਧਾਰ ਤੇ ਉਹਦੀ ਸਿਹਤ ਨਾਲ ਉਹਦੇ ਜੀਵਨ ਨਾਲ, ਮੇਰੇ ਖਿਆਲ ਬਾਹਰ ਦੀ
1: ਸਰਕਾਰਾਂ ਨਹੀਂ ਕਰਦੀਆਂ, ਬਿਲਕੁਲ
2: ਸਾਡੇ ਇੱਥੇ ਲੋਕਾਂ ਦੀ ਮੈਂਟੈਲਿਟੀ ਕੀ ਹੈ ਵੀ ਯਾਰ ਸਾਡਾ ਬਣ ਜਾਵੇ ਅਗਲਾ ਮਰਦਾ ਮਰ ਜਾਵੇ
1: ਜੀ,
2: ਜਦ ਤੱਕ ਆਪਾਂ ਇੱਕ ਦੂਜੇ ਦੀ ਸੋਚਾਂਗੇ ਨੀ ਨਾ ਆਪਣੇ, ਇਹ ਆਪਾਂ ਦੂਰ ਦੀ ਸ਼ੁਰੂਆਤ ਪਹਿਲਾਂ ਆਪਣੇ ਆਪ ਤੋਂ ਮਨੁੱਖ ਕਰੇ ਵੀ ਯਾਰ ਮੈਂ ਆਪਣੇ ਪਿੰਡ ਪੱਧਰ ਤੇ ਆਪਣੀ ਗਲੀ ਪੱਧਰ ਤੇ ਆਪਣੇ ਸ਼ਹਿਰ ਪੱਧਰ ਤੇ ਵੀ ਇਸ ਚੀਜ਼ ਨੂੰ ਸੁਧਾਰਨਾ, ਚਾਹੇ ਉਹ ਕੱਲਾ ਤੁਰਿਆ ਹੋਇਆ,
1: ਬਿਲਕੁਲ
2: ਇੱਕ ਖਿਡਾਰੀ ਦਾ ਸਭ ਤੋਂ ਬੜਾ ਇਨਾਮ ਹੈਗਾ ਉਹਦੇ ਸਰੋਤੇ
1: ਜੀ,
2: ਪਿਆਰ ਕਰਨ ਵਾਲੇ,
1: ਬਿਲਕੁਲ
2: ਉਹ ਕੋਈ ਗਰੀਬ ਹੈ ਕੋਈ ਅਮੀਰ ਹੈ, ਜਿਹੜਾ ਉਹ ਗਰੀਬ ਬੰਦਾ ਵੀ ਆਪਣੀ ਜੇਬ ਚੋ 10 ਰੁਪਏ ਕੱਢ ਕੇ ਤੁਹਾਡੇ ਤੋਂ ਖੁਸ਼ ਹੋ ਕੇ ਤੁਹਾਨੂੰ ਦਿੰਦਾ ਨਾ, ਉਹ 10 ਰੁਪਏ ਤੋਂ ਬੜਾ ਇਨਾਮ ਕੋਈ ਨੀ ਮੇਰੇ ਹਿਸਾਬ
1: ਨਾਲ, ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਕਿਉਂਕਿ ਉਹ ਆਪਣੀ ਮਿਹਨਤ ਤੋਂ ਦੇ ਰਿਹਾ ਆਪਣੇ ਹੱਡਾਂ ਦੀ ਕਮਾਈ
1: ਦਿਲੋਂ ਦੇ ਰਿਹਾ, ਦਿਲੋਂ ਬਿਲਕੁਲ ਦਿਲੋਂ,
2: ਜੇ ਤੁਸੀਂ ਉਸ ਗੱਲ
3: ਮਸਲਾ
2: ਚੀਜ਼ ਦਾ ਵੀ ਤੁਸੀਂ ਮੁੱਲ ਨੀ ਪਾ ਰਹੇ ਨਾ, ਫਿਰ ਤਾਂ ਮੈਂ ਇਹੀ ਕਹੂੰਗਾ ਵੀ ਫਿਰ ਤੁਹਾਡਾ ਖੇਡਣ ਦਾ ਕੋਈ ਫਾਇਦਾ ਹੀ ਨਹੀਂ ਹੈ,
1: ਬਿਲਕੁਲ ਦਿਖਾਵੇ ਦੀ ਗੇਮ
3: ਬਾਈ ਜੀ, ਜਿੰਨਾ ਦੇਖੋ ਜਿੰਨਾ ਨਿਜਪਣਾ ਸਾਡੀ ਕੌਮ ਦੇ ਵਿੱਚ ਹੈ ਨਾ, ਅਸੀਂ ਸਮਰਪਿਤ ਇੰਨੇ ਦਿਖਾਉਂਦੇ ਹਾਂ ਅਸੀਂ ਗੁਰੂ ਦੀ ਬਾਣੀ ਨੂੰ, ਪਰ ਜਦੋਂ ਸਾਡੀ ਨਿੱਜ ਦੀ ਗੱਲ ਆ ਜਾਂਦੀ ਹੈ ਉਦੋਂ ਮੈਂ ਤਾਂ ਕਿੰਨੀ ਗਰੀ ਕਹਿੰਦਾ ਵੀ ਆਪਾਂ ਦੋਏ ਇਹ ਚੀਜ਼ ਲਈ ਸੰਘਰਸ਼ ਕਰ ਲਿਆ, ਲੈ ਮੈਨੂੰ ਬੁਰਕੀ ਪੈ ਜਾਏ ਮੈਂ ਤੈਨੂੰ ਖੜੇ ਨੂੰ ਛੱਡ ਦੂੰ ਗਰੀਬਾਂ ਨੂੰ, ਇੱਥੇ ਖੜੇ ਹਾਂ ਅਸੀਂ
1: ਬਸ,
3: ਇੱਥੇ ਖੜਿਆ ਨਾਲ ਦੇ, ਮੈਂ ਤਾਂ ਕਹਿੰਦਾ ਵੀ ਹਾਕ ਮਾਰ ਵੀ ਤੈਨੂੰ ਆ ਉਹਦਾ ਦੇਣ ਲੱਗਿਆ, ਬੰਦਾ ਇਹ ਵੀ ਦੇਦਾ ਵੀ ਚੱਪਲ ਪੁੱਠੀ ਪਈ ਹੈ ਕਿ ਸਿੱਧੀ ਪਈ
1: ਸਿੱਧੀ ਪਈ ਹੈ ਜੀ,
3: ਐਂ ਭੱਜਦੇ ਹਾਂ ਅਸੀਂ,
1: ਬਿਲਕੁਲ
3: ਸਾਡਾ ਕਿਰਦਾਰ ਹੈ,
1: ਹਾਂਜੀ
3: ਜੀ, ਧੰਨਵਾਦ ਜੀ,
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਦਾ ਵੀ। ਤੇ ਆਪਣੇ ਨਾਲ ਜੋਲ ਭੈਣ ਜੀ ਜੁੜੇ ਆ ਤੇ ਬੜੇ ਦਿਨਾਂ ਬਾਅਦ ਉਹਨਾਂ ਦਾ ਹਾਲ ਚਾਲ ਪੁੱਛਦੇ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਭਾਰੇ ਸਾਹਿਬ,
1: ਸਤਿ ਸ੍ਰੀ ਅਕਾਲ,
4: ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਿਕੰਦਰ ਭਾਜੀ ਤੁਹਾਨੂੰ ਵੀ, ਮਾਨ ਸਾਹਿਬ ਸਭ ਨੂੰ ਸਤਿ ਸ੍ਰੀ ਅਕਾਲ,
1: ਵੈਲਕਮ ਬੈਕ ਜੀ।
4: ਤੇ ਥੈਂਕ ਯੂ, ਥੈਂਕ ਯੂ, ਮੈਂ ਬਹੁਤ ਮਿਸ ਕੀਤਾ।
1: ਥੈਂਕ ਯੂ।
4: ਹਾਂਜੀ, ਤੇ ਉੱਥੇ ਟਾਈਮ ਰਾਤ ਦਾ ਹੁੰਦਾ ਸੀ, ਕੁਛ ਗਰਮੀਆਂ ਸੀਗੀਆਂ, ਕੁਛ ਬੱਚੇ ਸੀ ਨਾਲ।
1: ਹਾਂਜੀ।
4: ਤੇ ਫਿਰ ਹੁਣ ਤਾਂ ਮੇਰੇ ਕੋਲ 2.5 ਮਹੀਨੇ ਬਾਅਦ ਹੀ ਪ੍ਰੋਗਰਾਮ ਸੁਣਿਆ, ਪਿੱਛੇ ਜੇ ਥੋੜਾ ਜਿਹਾ, ਉਦੋਂ ਵੀ ਮੈਂ ਜਾਣ ਤੋਂ ਪਹਿਲਾਂ ਵੀ ਥੋੜਾ ਜਿਹਾ ਮੇਰਾ ਆਨ ਆਫ ਹੀ ਰਹਿੰਦਾ ਸੀਗਾ ਰੈਗੂਲਰਲੀ, ਕਈ ਵਾਰ
1: ਸੁਣਦੀ ਨਾਲੇ ਉੱਥੇ ਜਾ ਕੇ ਰੂਟੀਨ ਵੀ ਬਦਲ ਜਾਂਦੀ ਹੈ ਜੀ।
4: ਹਾਂਜੀ ਹਾਂਜੀ,
1: ਬੰਦਾ ਹੋਰ ਕੰਮਾਂ ਚ ਬਿਜ਼ੀ ਹੋ ਜਾਂਦਾ ਨਾਲ ਜੀ।
4: ਹਾਂਜੀ, ਪਰ ਬਹੁਤ ਵਧੀਆ ਟ੍ਰਿਪ ਸੀ, ਮੇਰਾ ਮਿਸ ਬਹੁਤ ਕੀਤਾ ਸਾਰਿਆਂ ਨੂੰ, ਦੁਆਬਾ ਰੇਡੀਓ ਨੂੰ ਵੀ, ਸਾਰੇ ਆਪਣੇ ਸਭ ਨੂੰ, ਦੁਆਬਾ ਰੇਡੀਓ ਪਰਿਵਾਰ ਦੇ ਸਭ ਮੈਂਬਰਾਂ ਨੂੰ, ਸਭ ਨੂੰ
1: ਜੀ।
4: ਤੇ ਹਾਂਜੀ, ਵਧੀਆ ਸੀਗਾ ਜਿਹੜਾ ਤੁਸੀਂ ਅੱਜ ਗੱਲ, ਪਹਿਲਾਂ ਤਾਂ ਏਅਰ ਇੰਡੀਆ ਦੀ ਗੱਲ ਕਰਦੇ ਸੀਗੇ।
1: ਹਾਂਜੀ,
4: ਏਅਰ ਇੰਡੀਆ ਤਾਂ ਪਰ ਸਭ ਇਹ ਹੁਣ ਸਾਡੇ ਇੱਥੋਂ ਸੈਨ ਫਰਾਂਸਿਸਕੋ ਤੋਂ ਫਲਾਈਟ ਨਾ ਬਹੁਤ ਕਨਵੀਨੀਅੰਟ ਸੀਗੀ, ਬਹੁਤ ਸੌਖਾ ਸੀ ਇਹਦੇ ਵਿੱਚ ਜਾਣਾ, ਹਨਾ, ਕਿਉਂਕਿ 16 ਘੰਟੇ ਦੀ ਫਲਾਈਟ ਹੁੰਦੀ ਸੀ, ਸਿੱਧੇ ਬੈਠੋ ਤੇ ਸਿੱਧੇ ਜਾ ਕੇ ਉਤਰ ਜਾਓ, ਹਨਾ। ਇਹਨਾਂ ਦੀ ਸਰਵਿਸ ਤਾਂ ਚਲੋ ਬਹੁਤ ਦੇਰ ਤੋਂ ਇੰਨੀ ਵਧੀਆ ਨਹੀਂ ਸੀ, ਪਰ ਫੇਰ ਵੀ ਜਿਵੇਂ ਇਹ ਹੁੰਦਾ ਸੀ ਕਿ ਟਾਈਮ ਬਚ ਜਾਂਦਾ, ਤੇ ਕੁਛ ਜਿਹੜੇ ਜਿਵੇਂ ਸੀਨੀਅਰ ਜਾਂਦੇ ਨੇ, ਕੁਛ ਜਿਹਨਾਂ ਨੂੰ ਬੋਲੀ ਦੀ ਪ੍ਰੋਬਲਮ ਆ, ਤੇ ਵੈਸੇ ਤਾਂ ਇਹਨਾਂ ਦਾ ਬਹੁਤ ਸਾਲਾਂ ਤੋਂ ਹੀ ਬਹੁਤ ਵਧੀਆ ਰਵੱਈਆ ਨਹੀਂ ਸੀਗਾ, ਹਨਾ। ਤੇ ਪਰ ਫੇਰ ਵੀ ਅਗਲਾ ਕਹਿੰਦਾ ਚੱਲ ਕੋਈ ਨੀ, 16 ਘੰਟੇ ਹੀ ਨੇ, ਕੱਢ ਲੈਣੇ ਨੇ, ਤੇ ਕਿਤੇ ਬਦਲਣੀ ਨੀ ਪਊਗੀ, ਟਾਈਮ ਦਾ ਬਚਤ ਹੋ ਜਾਂਦੀ ਆ, 4-5 ਘੰਟੇ ਬਚ ਜਾਂਦੇ ਨੇ। ਤੇ ਫਿਰ ਜਦ ਤੋਂ ਅਹਿਮਦਾਬਾਦ ਵਾਲਾ ਹਾਦਸਾ ਹੋਇਆ, ਫੇਰ ਤਾਂ ਲੋਕਾਂ ਨੇ ਬਿਲਕੁਲ ਪੈਰ ਪਿੱਛੇ ਹੀ ਖਿੱਚ ਲਏ ਸੀਗੇ,
1: ਤੇ
4: ਹਾਂਜੀ। ਤੇ ਹੁਣ ਇੱਥੋਂ ਜਿਹੜੀ ਸੈਨ ਫਰਾਂਸਿਸਕੋ ਤੋਂ ਜਾਂਦੀ ਆ, ਉਹ ਫਿਰ ਕਈ ਵਾਰੀ ਰਾਹ ਚ ਤਾਰਦੇ, ਕਈ ਵਾਰ ਕੋਰੀਆ ਤਾਰਦੇ ਆ, ਜਾਂ ਆਸਟਰੀਆ ਵਗੈਰਾ ਤਾਰਦੇ ਆ, ਕਿਉਂਕਿ ਜਦ ਤੋਂ ਆਹ ਲੜਾਈ ਦਾ ਹੋਇਆ ਪਾਕਿਸਤਾਨ ਦੇ ਨਾਲ, ਫਿਰ ਇਹਨਾਂ ਨੂੰ ਰੂਟ ਬਦਲਣਾ ਪੈ ਗਿਆ, ਹਨਾ, ਤੇ ਇਹਨਾਂ ਨੂੰ ਜਾਣ ਨੂੰ ਤੇ ਲੰਬੇ ਰੂਟ ਚ ਜਾਣਾ ਪੈ ਗਿਆ, ਹਨਾ, ਤੇ ਉਸ ਕਰਕੇ ਫਿਰ ਰਾਹ ਦੇ ਵਿੱਚ ਤਾਰ ਲੈਂਦੇ ਨੇ, ਪਰ ਉਹ ਸਵਾਰੀਆਂ ਨੂੰ ਵਿੱਚੇ ਬੈਠੇ ਰਹਿਣ ਦਿੰਦੇ ਆ, ਪੈਸੰਜਰ, ਤੇ ਆਪਣਾ ਤੇਲ ਪਾਣੀ ਭਰਦੇ ਆ, ਤੇ ਹਾਂਜੀ, ਤੇ ਫਿਰ ਇੱਥੋਂ ਕਈ ਵਾਰੀ ਕੈਲਕਟਾ ਲੈ ਜਾਂਦੇ ਨੇ, ਤੇ ਉਹ ਵੀ ਉੱਥੇ ਵੀ ਪਤਾ ਨੀ ਲੱਗਦਾ, ਮਤਲਬ ਇਹਨਾਂ ਦੀ ਸਰਵਿਸ ਤਾਂ ਬਹੁਤ ਹੁਣ ਘਟੀਆ ਸੀਗੀ। ਹਾਂਜੀ, ਬਹੁਤ ਜ਼ਿਆਦਾ। ਪਰ
1: ਕਿੰਨਾ ਟਾਈਮ ਫਲਾਈਟ ਦੇ ਵਿੱਚ ਹੀ ਵੇਟ ਕਰਾਉਂਦੇ ਜਦੋਂ ਕਿਤੇ ਸਟੇ?
4: 2 ਘੰਟੇ
1: 2 ਘੰਟੇ
4: ਹਾਂਜੀ, ਇਹ ਜਿਹੜੇ ਮੈਂ ਤਾਂ ਨਹੀਂ ਗਈ, ਪਰ ਮੈਨੂੰ ਮਤਲਬ ਪਤਾ ਸੁਣਿਆ ਹੋਇਆ, ਨਾਲ ਜਾਣਦੇ ਕਈ ਗਏ ਨੇ, ਆਸਟ੍ਰੇਲੀਆ ਉਤਰਦੇ ਸੀਗੇ, ਤੇ ਹੁਣ ਜਿਵੇਂ ਦਿੱਲੀ ਵੀ ਉਹ ਹੁਣ ਦਿੱਲੀਓ ਕੀ ਕਰਦਾ, ਦਿੱਲੀਓ ਤੁਸੀਂ ਫਲਾਈਟ ਲੈਂਦੇ ਹੋ, ਤੇ ਲੱਗੇ ਜਿੱਥੇ ਹੋ ਗਿਆ ਸਾਰਾ ਕੁਛ, ਤੇ ਉਹਨੂੰ ਕੈਲਕਟਾ ਤਾਂ ਲੈ ਜਾਣਾ ਇਹਨਾਂ ਨੇ, ਉੱਥੇ ਉਹਨਾਂ ਨੂੰ 1.5-2 ਘੰਟੇ ਜਿਹੜੇ ਦਿੱਲੀਓ ਚੜੇ ਹੋਏ ਨੇ ਉਹਨਾਂ ਨੂੰ ਬਿਠਾਈ ਰੱਖਣਾ ਵਿੱਚੇ।
1: ਅੱਛਾ ਜੀ, ਉੱਥੋਂ ਮਤਲਬ ਕਿ ਫਲਾਈਟ ਭਰਦੇ ਆ?
4: ਹਾਂਜੀ, ਉੱਥੋਂ ਫਿਰ ਕਲਕੱਤਾ ਤੋਂ ਫਿਰ ਇਹ ਦੁਆਰਾ ਫਿਰ ਸਿੱਧੇ ਇੱਧਰ ਨੂੰ ਆਉਂਦੇ ਨੇ, ਹਨਾ।
1: ਨਹੀਂ ਤਾਂ ਕਨੈਕਟਿੰਗ ਫਲਾਈਟ ਕਾਤੋਂ ਨਹੀਂ ਕਰਦੇ, ਕੋਲਕਾਤਾ ਤੋਂ ਦਿੱਲੀ ਬਾਇਆ ਨਹੀਂ ਕਰਦੇ, ਇਹਨਾਂ ਨੂੰ ਕਾਤੋਂ ਕਰਨੀ ਜਿਹੜਾ ਮੇਨ ਏਅਰਪੋਰਟ ਹੈ? ਉਹ ਵੀ ਇਹਨਾਂ
4: ਨੇ ਕੀਤੀ ਸੀਗੀ, ਪਰ ਇਸ ਤੋਂ ਪਹਿਲਾਂ ਇਹਨਾਂ ਨੇ ਕੀ ਕਰਦੇ ਸੀ, ਕੀ ਕਰਦੇ ਇਹ ਕਿ ਇੱਥੋਂ ਜਿਵੇਂ ਬੰਬੇ ਕਰਤੀ, ਬੰਬੇ ਤੋਂ ਫਿਰ ਦਿੱਲੀ ਕਰਤੀ। ਉਹ ਪਤਾ ਉੱਤੇ ਹੁਣ ਰੋਡਵੇਜ਼ ਦੀਆਂ ਬੱਸਾਂ ਵਾਲਾ ਹਿਸਾਬ ਆ, ਜੇ ਨਾ ਚੱਲੀ ਤਾਂ ਨਾ ਹੀ ਚੱਲੀ, ਕਈ ਕਈ ਘੰਟੇ ਲੇਟ ਕਰਤੀ ਤਾਂ ਕਰ ਹੀ ਦਿੱਤੀ, ਹਨਾ, 5-8-10-10 ਘੰਟੇ ਪੈਸੰਜਰ ਉੱਥੇ ਬੈਠੇ, ਕੁਛ ਤਾਂ ਇੱਧਰੋਂ ਇੰਨਾ 15-16 ਘੰਟਿਆਂ ਦਾ ਸਫ਼ਰ ਕਰਕੇ ਜਾਂਦੇ ਨੇ, ਉਧਰੋਂ ਅੱਗੇ ਜਾ ਕੇ ਫੇਰ ਉਹੀ ਉਹਨਾਂ
1: ਨਾਲੇ। ਭੈਣ ਜੀ, ਇਹ ਵੀ ਆ ਨਾ ਕਿ ਉਹ ਜਿੱਦਾਂ ਪਹਿਲਾਂ ਇੰਡੀਆ ਨੂੰ ਜਾਂਦੇ ਸੀ ਆਪਣੇ ਲੋਕ, ਹੁਣ ਉਹਨਾਂ ਨੇ ਵੀ ਘਟਾਇਆ ਹੋਇਆ ਟ੍ਰੈਵਲਿੰਗ ਵਗੈਰਾ, ਪਤਾ ਕੁਝ ਨਹੀਂ ਜੰਗ ਕਿੱਥੇ ਲੱਗ ਜਾਣੀ ਆ, ਬਾਕੀ ਰੋਜ਼ਗਾਰ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਮਹਿੰਗਾਈ ਇਹਨਾਂ ਮੁਲਕਾਂ ਚ ਜਾਂ ਹੋਰ, ਉਹ ਟ੍ਰੈਵਲਿੰਗ ਵੀ ਘਟੀ ਆ ਕਿਤੇ ਨਾ ਕਿਤੇ।
4: ਹਾਂਜੀ, ਟ੍ਰੈਵਲਿੰਗ ਤਾਂ ਬਹੁਤ ਘਟਿਆ, ਪਰ ਸਰ ਜਿਵੇਂ ਹੁਣ ਕਈ ਜਿਵੇਂ ਜਿਵੇਂ ਹੁਣ ਟਰੰਪ ਨੇ ਇਹ ਸਖਤਾਈ ਕੀਤੀ ਹੋਈ ਆ, ਜਿਨ੍ਹਾਂ ਨੂੰ ਜਿਵੇਂ ਗ੍ਰੀਨ ਕਾਰਡ ਲੈ ਲਿਆ, ਉਹ 3 ਸਾਲ ਬਾਅਦ ਤੁਹਾਨੂੰ ਦੁਬਾਰਾ ਰੀਨਿਊ ਕਰਾਉਣਾ ਹੁੰਦਾ, ਉਹ ਜਿਨ੍ਹਾਂ ਦਾ ਨਹੀਂ ਹੋਇਆ ਫਿਰ ਉਹ ਵੀ ਜਾਂਦੇ ਨਹੀਂ ਹੈਗੇ, ਉਹਨਾਂ ਨੂੰ ਇਹ ਲੱਗਦਾ ਵੀ ਨਹੀਂ ਹੁਣ ਅਸੀਂ ਹੋਰ ਵੇਟ ਕਰ ਲਓ। ਹਾਂਜੀ, ਇਹ ਬੜਾ ਹੁਣ ਜਦੋਂ ਅਸੀਂ ਆਏ ਤੇ ਉਹ ਪਿਕਚਰ ਲੈਂਦੇ ਨੇ, ਤੇ ਜਿਵੇਂ ਉਹਨਾਂ ਨੇ ਪਿਕਚਰ ਲਈ ਮੇਰੀ, ਤਾਂ ਮੇਰੀ ਗ੍ਰੀਨ ਆ ਗਿਆ, ਮੈਂ ਚਲੀ ਗਈ ਬੱਚਿਆਂ ਦੀ, ਉਹਨਾਂ ਦੇ ਲਈ ਗ੍ਰੀਨ ਆ ਗਿਆ, ਚਲੇ ਗਏ ਮੇਰੇ ਹਸਬੈਂਡ ਦੀ, ਉਹ ਗ੍ਰੀਨ ਆਏ ਹੀ ਨਾ, ਉਹਨਾਂ ਨੇ ਇੱਕ ਪਾਸੇ ਕੱਢ ਲਿਆ
1: ਜੀ।
4: ਹਾਂਜੀ, ਤੇ ਉਹ ਚਲੋ ਜਦੇ 2-4 ਮਿੰਟ ਬਾਅਦ ਉਹਨਾਂ ਨੇ ਫੇਰ ਭੇਜਤਾ, ਪਰ ਇਹ ਆ ਵੀ ਹੁਣ ਸਖਤਾਈ ਬਹੁਤ ਆ ਇਹਨਾਂ ਦੀ, ਹਨਾ। ਹਾਂਜੀ, ਤੇ ਪਰ ਇਹ ਮੈਨੂੰ ਐ ਲੱਗਦਾ ਵੀ ਇਹ ਦੁਬਾਰਾ ਹੁਣ ਨਾ, ਦੁਬਾਰਾ ਜਿਵੇਂ ਹੁਣ ਟਾਟਾ ਕੋਲ ਚਲੇਗੀ ਤੇ ਮੈਨੂੰ ਲੱਗਦਾ ਦੁਬਾਰਾ ਵਿਕੂਗੀ ਇਹ
1: ਜਿਹੜੀ ਇਹਦੀ। ਹਾਂਜੀ ਬਿਲਕੁਲ,
4: ਜਹਾਜ਼ ਖੜਕੇ ਪਏ ਨੇ, ਐ ਲੱਗਦਾ ਜਿਵੇਂ ਖੜਖੜ ਖੜਖੜ ਕਰਦੇ ਨੇ, ਹਨਾ, ਤੇ ਬਈ ਇਹ ਹੁਣ ਮੈਨੂੰ ਲੱਗਦਾ ਅਡਾਨੀਆਂ ਕੋਲ ਫੇਰ ਦੁਬਾਰਾ ਇਹ ਅੰਬਾਨੀਆ ਕੋ ਜਾਊਗੀ ਇਹ ਕਿਸੇ ਨਾ ਕਿਸੇ ਕੋ ਕਿਹਦੇ ਕੋ ਜਾਂਦੀ ਆ ਇਹ
1: ਜਾਂ ਫਿਰ ਉਹ ਜਾਣ ਬੁੱਝ ਕੇ ਵੀ ਕਹਿ ਸਕਦੇ ਆ ਕਿ ਲੋਕ ਕੰਪਲੇਂਟ ਕਰਨਗੇ ਡਾਊਨ ਜਾਏਗੀ ਚੀਜ਼ ਫਿਰ ਉਹਦੇ ਫਿਰ ਕਹਿਣਗੇ ਭਾਈ ਸਾਡੇ ਕੋ ਬੰਦੋਬਸਤ ਨਹੀਂ ਹੁੰਦਾ ਇਸਤੇਮਾਲ ਇਹਨੂੰ ਫਿਰ ਜਾਂ ਤਾਂ ਕੋਈ ਜਿਹੜਾ ਸਹੂਲਤ ਦੇ ਸਕਦਾ ਉਹਨੂੰ ਫਿਰ ਦੇਣਗੇ ਫਿਰ ਉਹ ਅਡਾਨੀ ਹੈ ਜੀ
4: ਹਾਂਜੀ ਇਹਨਾਂ ਨੇ ਮੈਨੂੰ ਲੱਗਦਾ ਵੀ ਦੁਬਾਰਾ ਵਿਕੂਗੀ ਇਹ ਕਿਉਂਕਿ ਇਹਨਾਂ ਨੇ ਜਹਾਜ਼ ਵੀ ਨਵੇਂ ਕਿੰਨਾ ਚਿਰ ਤੋਂ ਆਰਡਰ ਕੀਤਾ ਇਹਨਾਂ ਨੂੰ ਮਿਲੇ ਹੀ ਨਹੀਂ ਹੈਗੇ ਉਹ ਪਾ ਹੀ ਨਹੀਂ ਰਹੇ ਹਜੇ ਹਾਂਜੀ ਤੇ ਇਸ ਕਰਕੇ ਪਰ ਸਾਹਿਬ ਮੈਂ ਦੇਖਿਆ ਮੈਂ ਏਅਰ ਇੰਡੀਆ ਤਾਂ ਚਲੋ ਜਿਹੜਾ ਇਹਦਾ ਤਾਂ ਹੈਗਾ ਹੈਗਾ ਮੈਂ ਫਰਵਰੀ ਚ ਗਈ ਸੀਗੀ ਮੈਂ ਵਰਜਨ ਏਅਰ ਚ ਗਈ ਵਰਜਨ ਏਅਰ ਇੰਨੀ ਨਕੰਮੀ ਏਅਰਲਾਈਨ ਇੰਗਲੈਂਡ ਵਾਲਿਆਂ ਦਾ ਆਪਾਂ ਤੋਂ ਵੀ ਮਾੜਾ
1: ਹਾਲ
4: ਆਪਣੇ ਤੋਂ ਵੀ ਮਾੜਾ ਹਾਲ ਆ ਹਾਂਜੀ ਉਹਦੇ ਚ ਪਾਣੀ ਹੋਈ ਨਾ ਬਾਥਰੂਮਾਂ ਚ ਆਵੇ
1: ਅੱਛਾ ਜੀ
4: ਹਾਂਜੀ ਉਹ ਸਾਰਿਆਂ ਨਾਲ ਨਿਕੰਮੇ ਨੇ ਇਹਨਾਂ ਨਾਲੋਂ
1: ਤੁਸੀਂ ਭੈਣ ਜੀ ਇਦਾਂ ਕਰਿਆ ਕਰੋ ਉੱਥੋਂ ਬਾਇਆ ਨਾ ਸਿੱਧਾ ਕੈਲੀਫੋਰਨੀਆ ਤੋਂ ਆਰਾਮ ਨਾਲ ਇੱਥੇ ਫਿਨਲੈਂਡ ਲਿਆ ਕਰੋ ਫਿਨਲੈਂਡ ਤੋਂ ਸਿੱਧੀ ਐਨ ਟੌਪ ਦੇ ਪਲੇਨ ਨੇ ਜੀ ਤੇ 8 ਘੰਟੇ ਆਰਾਮ ਦੇ ਨਾਲ ਤੁਸੀਂ ਜੇ ਤਾਂ ਰੂਸ ਦੀ ਜੰਗ ਜੁੰਗ ਨਾ ਲੱਗੀ ਹੋਵੇ ਤਾਂ 6.5 ਘੰਟੇ ਦੇ ਵਿੱਚ ਫਲਾਈਟ ਉੱਥੋਂ ਲਾ ਦਿੰਦੇ ਆ ਉਹ ਤੇ ਕਿਆ ਫਲਾਈਟਾਂ ਨੇ ਜੀ ਉਹ ਫਿਨਲੈਂਡ ਤੇ ਆਪਣੀ ਲਫਤਾਂਸਾ ਕਹਿ ਲਓ ਜਾਂ
4: ਲੁਫਤਾਂਸਾ ਨਾਲੋਂ ਵੀ ਨਾ ਮੈਂ ਜਦੋਂ ਪਹਿਲੀ ਵਾਰੀ ਅਮਰੀਕਾ ਚ ਆਈ ਆ ਹਾਂਜੀ ਇਹ ਜਿਹੜੇ ਸੇਖਾਂ ਦੀਆਂ ਤੇ ਅਰਬਸ ਵਾਲੀਆਂ ਤਾਂ ਸਾਰੀਆਂ ਬਹੁਤ ਜਾਂਦੇ ਹੋਏ ਅਸੀਂ ਟਰਕਿਸ਼ ਦੇ ਵਿੱਚ ਗਏ ਸੀ ਬਹੁਤ ਸੋਹਣੀ ਏਅਰਲਾਈਨ ਬਹੁਤ ਹੀ ਵਧੀਆ ਬਹੁਤ ਉਹਨਾਂ ਦੀਆਂ ਏਅਰ ਹੋਸਟਸ ਬਹੁਤ ਵਧੀਆ ਜਦੋਂ ਮੈਂ 86 ਚ ਆਈ ਸੀ ਤਾਂ ਮੈਂ ਜਾਪਾਨ ਏਅਰਲਾਈਨ ਚ ਆਈ ਸੀ ਤੇ ਹੁਣ ਵੀ ਅਸੀਂ ਉਧਰੋਂ ਆਏ ਜਾਪਾਨ ਦੇ ਵਿੱਚ ਆਏ ਜਾਪਾਨ ਵਾਲੇ ਬਹੁਤ ਵਧੀਆ ਉਹਨਾਂ ਦੀ ਏਅਰ ਹੋਸਟਸ ਇੰਨੀ ਵਧੀਆ ਸਰਵਿਸ ਇੰਨੀ ਵਧੀਆ ਕਲੀਨ ਐਂਡ ਤੱਕ ਤੁਹਾਨੂੰ ਪਤਾ ਨੀ ਲੱਗਦਾ ਕਿ ਵਾਸ਼ਰੂਮ ਕਿਸੇ ਨੇ ਯੂਜ਼ ਵੀ ਕੀਤੇ ਆ
1: ਜੀ ਮੈਂ ਸੱਚੀ ਦੱਸਾਂ ਨਾ ਮੈਂ ਤਾਂ ਫਿਨਏਅਰ ਦੇ ਵਿੱਚ ਵੀ ਨਾ ਕਈ ਵਾਰੀ ਆਪਣੇ ਲੋਕ ਹੁੰਦੇ ਆ ਮਤਲਬ ਕਿ ਸਰਵਿਸ ਦੇ ਵਿੱਚ ਤੇ ਮੈਂ ਤਾਂ ਮਾਫੀ ਚਾਹੁੰਦਾ ਮੈਂ ਗੱਲ ਕਹਿ ਕਿਉਂਕਿ ਆਪਣਾ ਜਿਹੜਾ ਐਟੀਟਿਊਡ ਹੈ ਨਾ ਉਹ ਹੱਟਦਾਣੀ ਚਾਹੇ ਕਿਸੇ ਵੀ ਮੁਲਕ ਚ ਚੱਲ ਜਾਈਏ ਤਾਂ ਮੈਂ ਅਹਿਮੀਅਤ ਉਹੀ ਦਿੰਦਾ ਹੁੰਦਾ ਕਿ ਮੈਨੂੰ ਫਿਨਿਸ਼ ਹੀ ਜਿਹੜਾ ਸਰਵ ਕਰੇ ਜੇ ਮੈਂ ਉਹਨੂੰ ਖਾਸ ਸੱਦਾ ਵੀ ਭੇਜ ਮੈਂ ਭਾਈ ਉਹਦੇ ਨਾਲ ਮੈਂ ਗੱਲ ਕਰਨੀ ਮੈਂ ਮੈਨੂੰ ਨਾ ਹਿੰਦੀ ਆਉਂਦੀ ਆ ਨਾ ਪੰਜਾਬੀ ਆਉਂਦੀ ਆ ਮੈਂ ਮੇਰਾ ਕੋਈ ਲੈਣ ਦੇਣ ਨਹੀਂ
4: ਜਿੱਥੇ ਵੀ ਜਿਹੜੇ ਵੀ ਜਿਹੜੀ ਵੀ ਫਲਾਈਟ ਚ ਮਿਕਸ ਜੈਂਟਰੀ ਹੋਊਗੀ ਉਹ ਤੁਸੀਂ ਇੰਜੋਏ ਕਰੋਗੇ
1: ਬਿਲਕੁਲ ਹੈ ਜੀ
4: ਹਨਾ ਕਈ ਸਾਲਾਂ ਦੀ ਗੱਲ ਆ ਮੈਂ ਇਥੋਂ ਫਰਾਂਸ ਏਅਰਲਾਈਨ ਸੀਗੀ ਹਾਲੈਂਡ ਗਈ ਹਾਲੈਂਡ ਤੋਂ ਫਿਰ ਇੱਥੇ ਆਈ ਉਹਨਾਂ ਨੇ ਉਹਨਾਂ ਦੇ ਜਹਾਜ਼ ਵੈਸੇ ਫਰਾਂਸ ਏਅਰਲਾਈਨ ਦਾ ਲੈ ਕੇ ਗਿਆ ਹਾਲੈਂਡ ਲੈ ਕੇ ਗਿਆ ਤੇ ਹਾਂਜੀ ਉਹਨਾਂ ਦਾ ਕੋਈ ਆਪਸ ਵਿੱਚ ਹੀ ਦੋ ਤਿੰਨ ਫਲਾਈਟਾਂ ਦੇ ਉਹਨਾਂ ਨੇ ਮਰਜ ਕਰਕੇ ਲੈ ਕੇ ਗਏ
1: ਹਾਂਜੀ
4: ਤੇ ਤੁਸੀਂ ਉਹ ਜਿਹੜੀਆਂ ਫਲਾਈਟਾਂ ਨੇ ਨਾ ਜਿਵੇਂ ਹੁਣ ਜਾਪਾਨ ਵਾਲੀ ਸੀ ਇਹਦੇ ਚ ਮਿਕਸ ਸੀਗੇ ਕਿਉਂਕਿ ਆਪਣੇ ਲੋਕੀ ਜਾਪਾਨ ਵਾਲੀ ਚ ਨਹੀਂ ਜਾਂਦੇ ਜਾਂਦੇ
1: ਹਾਂਜੀ
4: ਤੇ ਬਹੁਤ ਘੱਟ ਆ ਹਜੇ ਤੇ ਆਪਣੇ ਤਾਂ ਹੋਰ ਏਅਰਲਾਈਨਾਂ ਦੇ ਵਿੱਚ ਜਿਸ ਜ਼ਿਆਦਾ ਆਪਣੇ ਲੋਕਾਂ ਦਾ ਰਸ਼ ਹੁੰਦਾ ਉਸੇ ਚੀਜ਼ ਜਾਂਦੇ ਨੇ ਤੇ ਇੱਕ ਜਿਨ੍ਹਾਂ ਦੇ ਵਿੱਚ ਆਪਣੇ ਕਹਿਣਾ ਤੇ ਨਹੀਂ ਚਾਹੀਦਾ ਅਸੀਂ ਵੀ ਉਸੇ ਉਨਾ ਹੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ
1: ਬਿਲਕੁਲ
4: ਪਰ ਇਹ ਦੁਖੀ ਬਹੁਤ ਕਰਦੇ ਆ ਗੰਦ ਬਹੁਤ ਪਾਉਂਦੇ
1: ਆ ਬਿਲਕੁਲ ਕਰਦੇ ਆ ਪੰਜੀ
4: ਹਨਾ
1: ਕੁਝ ਪੁੱਛ ਵੀ ਲਵੋ ਨਾ ਨਹੀਂ ਪਤਾ ਤਾਂ ਇਹਦੇ ਬਾਰੇ ਤਾਂ ਉਹ ਮਤਲਬ ਕਿ ਅੱਗੇ ਹੋਰ ਹੀ ਤਰ੍ਹਾਂ ਮਤਲਬ ਕਿ ਆਪਣਾ ਉਹ ਬਿਹੇਵ ਕਰਦੇ ਆ ਜੀ ਫਿਰ ਉਹ ਚੰਗਾ ਨਹੀਂ ਲੱਗਦਾ ਕਿ ਉਹਦੇ ਨਾਲ ਉਹ ਕਹਿੰਦਾ ਛੱਡੋ ਪਰਾਂ ਨਾ ਚਲੋ ਹੋਰ ਕਿਸੇ ਨਾਲ
4: ਵਰਜਨ ਵਰਜਨ ਦੇ ਵਿੱਚ ਵਰਜਨ ਏਅਰਲਾਈਨ ਦੇ ਵਿੱਚ ਇੱਕ ਇੰਡੀਅਨ ਏਅਰ ਹੋਸਟਸ ਪਰ ਸਭ ਉਹ ਸਾਨੂੰ ਦੇਖ ਕੇ ਸਾਡੇ ਕੋਲ ਜਦੋਂ ਆਇਆ ਕਰੇ ਨਾ ਉਹ ਇੰਨਾ ਮੂੰਹ ਬਣਾਇਆ ਕਰਿਆ ਲੱਗਿਆ ਕਰੇ ਕੋਈ ਵਿਚਾਰੇ
1: ਬਿਲਕੁਲ
4: ਮੈਂ ਕਿਹਾ ਵੀ ਆਹ ਵੀ ਔਖਾ ਹੀ ਆ ਹਨਾ ਹੁਣ ਇਹ ਤਾਂ ਡੀਲ ਕਰਨਾ ਹੀ ਪੈਣਾ
1: ਤੈਨੂੰ
4: ਤੇ ਹਾਂਜੀ ਵਧੀਆ ਤੁਸੀਂ ਵਧੀਆ ਸੀਗਾ ਸਾਰਾ ਟ੍ਰਿਪ ਤਾਂ ਵਧੀਆ ਸੀਗਾ ਚਲੋ ਇੰਜੋਏ ਕਰਕੇ ਆਏ ਬੱਚੇ ਵੀ ਰਹੇ ਉੱਥੇ ਸਾਰਾ ਢਾਈ ਮਹੀਨੇ ਲਾਇਆ ਏ ਬੱਚੇ ਤੇ ਵਧੀਆ ਹੋ ਗਿਆ ਗਰਮੀ ਤਾਂ ਬਹੁਤ ਸੀਗੀ ਪਰ ਇਹ ਆ ਵੀ ਸਾਡੇ ਕੋਲ ਬਹੁਤ ਛੋਟੀ ਜਿਹੀ ਨਹਿਰ ਆ ਤੇ ਬੱਚੇ ਉੱਥੇ ਨਹਿਰ ਤੇ ਦੋ ਟਾਈਮ ਨਹਾਉਣ ਜਾਂਦੇ ਸੀਗੇ ਚਲੇ ਜਾਂਦੇ ਸੀ ਤੇ ਛੋਟੀ ਹੋਈ ਆ ਬਹੁਤ ਛੋਟੀ ਹੋਈ ਆ ਤੇ ਡਰਦੀ ਸੀ ਸੂਆ ਕਹਿੰਦੇ ਜਿਵੇਂ ਆਪਣੇ ਰਜਵਾਹਾ ਸੂਆ ਕਹਿ ਦਿੰਦੇ ਨੇ ਹਾਂਜੀ ਤੇ ਪਰ ਫੇਰ ਵੀ ਉਹ ਜਿਵੇਂ ਛੋਟੇ ਤੇ ਤਾਂ ਉਹ ਪਾ ਦਿੰਦੇ ਸੀਗੇ ਫਲੋਟੀ ਜੀ ਲੈ ਕੇ ਗਏ ਸੀ ਇੱਥੋਂ ਸੇਫਟੀ ਜੈਕਟ ਜੀ ਉਹ ਪਾ ਕੇ ਰੱਖਦੇ ਸੀ ਹਮੇਸ਼ਾ ਤੇ ਫਿਰ ਇੱਕ ਹੋਰ ਨੇੜੇ ਸਾਡੇ ਹੁਣ ਐਸੇ ਸਾਲ ਇੱਕ ਸਵਿਮਿੰਗ ਪੂਲ ਬਣਾਇਆ ਓਹਦੇ ਚ ਪਹਿਲੇ ਮਹੀਨੇ ਇਹਨਾਂ ਨੂੰ ਮੈਂਬਰਸ਼ਿਪ ਲੈਤੀ ਸੀ ਤੇ ਇੱਕ ਘੰਟੇ ਦੇ ਉਹ 2500 ਰੁਪਇਆ ਲੈਂਦੇ ਆ ਡੇਲੀ ਜੇ ਤੁਸੀਂ ਮੰਥ ਲਈ ਜਾਣਾ ਜੇ ਤੁਸੀਂ ਡੇਲੀ ਬੇਸ ਤੇ ਜਾਣਾ 200 ਰੁਪਇਆ ਲੈਂਦੇ ਸੀਗੇ ਉਹ ਹਨਾ ਫਿਰ ਅਸੀਂ ਮੈਂਬਰਸ਼ਿਪ ਇਹਨਾਂ ਲੈਤੀ ਸੀ ਫਿਰ ਬਾਅਦ ਚ ਸੋਚਿਆ ਵੀ ਇਹ ਫਰੈਸ਼ ਵਾਟਰ ਚ ਜਿਆਦਾ ਵਧੀਆ ਹੈ ਇਹਦੇ ਚ ਹਨਾ ਤੇ ਫਿਰ ਇਹਦੇ ਚ ਸੂਏ ਚ ਵੀ ਦੋ ਟਾਈਮ ਨਹਾਓ ਆਪਣਾ ਠੰਡਾ ਪਾਣੀ ਤੇ ਤਾਜ਼ਾ ਵਗਦਾ ਪਾਣੀ ਉਹਦੇ ਚ ਹਨਾ
1: ਉਹ ਚ ਫਿਰ ਕੈਲੋਰੀ ਵਗੈਰਾ ਵੀ ਪਾਉਂਦੇ ਆ ਹਨਾ
4: ਹਾਂਜੀ ਹਾਂਜੀ ਤੇ ਬਾਕੀ ਤੁਸੀਂ ਆ ਜਿਹੜੀ ਕਬੱਡੀ ਦੀ ਗੱਲ ਕਰ ਰਹੇ ਸੀ ਭਾਰਤ ਸਾਹਿਬ ਇਹ ਤਾਂ ਤੁਹਾਨੂੰ ਯਾਦ ਹੋਣਾ 15-20 ਸਾਲ ਜਦੋਂ ਹੋ ਗਏ 17-18 ਸਾਲ ਹੋ ਗਏ ਹੋਣਗੇ ਮੇਰੇ ਖਿਆਲ ਤੇ ਜਦੋਂ ਬਾਦਲ ਇਹ ਪ੍ਰੋਗਰਾਮ ਏਡਾ ਬੜਾ ਕਰਦੇ ਹੁੰਦੇ ਸੀ ਕਬੱਡੀ ਟੂਰਨਾਮੈਂਟ ਦਾ ਪਲੇਅਰਾਂ ਦਾ ਜਦੋਂ ਹਾਂਜੀ ਯਾਦ ਆ ਜਦੋਂ ਤੁਹਾਨੂੰ ਬਿਲਕੁਲ ਜਦੋਂ ਹਰਭਜਨ ਮਾਨ ਦਾ ਵੀ ਬਹੁਤ ਪ੍ਰੋਟੈਸਟ ਹੋਇਆ ਸੀ
1: ਸਪੀਚ ਕਰਦੇ ਸੀ
4: ਹਾਂਜੀ ਤੇ ਸੱਤੀ ਹੁੰਦੀ ਸੀਗੀ ਜਿਹੜੀ ਆਪਣਾ ਹਾਂਜੀ ਅਨਾਊਂਸਰ ਹੁੰਦੀ ਸੀਗੀ ਆਪਣਾ ਤੇ ਉਦੋਂ ਤੋਂ ਹੀ ਇਹ ਤਾਂ ਚੱਲਿਆ ਆਉਂਦਾ ਬਹੁਤ ਡਾਮ ਪਰ ਹੁਣ ਉਹਦੇ ਜਾਣੀ ਕਿ ਇੰਨਾ ਚਿਰ ਬਾਅਦ ਰਿਜ਼ਲਟ ਹੁਣ ਆਉਣੇ ਸ਼ੁਰੂ ਹੋ ਗਏ ਹਾਂਜੀ ਉਹ ਦਿਖਣਾ ਹੋ ਤਾਂ ਇਹ ਉਦੋਂ ਹੀ ਗਿਆ ਸੀ ਸ਼ੁਰੂ ਹਨਾ ਤੇ ਇਹਨਾਂ ਨੇ ਜਿਹੜੀ ਹੁਣ ਜਿਵੇਂ ਹਾਕੀ ਸੀਗੀ ਤੁਸੀਂ ਦੇਖੋ ਪੰਜਾਬ ਦੀ ਕਿੱਡੀ ਵੱਡੀ ਗੇਮ ਸੀਗੀ ਉਹਦਾ ਕੀ ਬੁਰਾ ਹਾਲ ਹਨਾ ਸੰਸਾਰਪੁਰ ਸਾਰੇ ਗੜ ਸੀਗਾ ਉੱਥੇ ਸਾਰੇ ਪਲੇਅਰ ਕਿੰਨੇ ਖੇਲਦੇ ਸੀਗੇ ਸਾਡੀ ਵੀ ਇੱਕ ਰਿਸ਼ਤੇਦਾਰੀ ਆ ਦੂਰ ਦੀ ਉੱਥੇ
1: ਹਾਂਜੀ
4: ਤੇ ਉਹ ਦੇਖੋ ਕਿਵੇਂ ਖਤਮ ਕਰਤੀ ਹਨਾ ਤੇ ਹੁਣ ਕ੍ਰਿਕਟ ਦੇ ਵਿੱਚ ਚਲੇ ਗਏ ਸਾਰੇ ਪੈਸਾ ਬਹੁਤ ਆ ਪਰ ਉੱਥੇ ਇਹ ਰਿਸਟ੍ਰਿਕਸ਼ਨ ਤਾਂ ਹੈਗੀ ਨਾ ਟੈਸਟ ਦੀ ਡੋਪ ਟੈਸਟ ਦੀ ਤਾਂ ਹੈਗੀ ਆ ਤੇ ਪਰ ਇਹਨਾਂ ਨੇ ਇਹ ਰੱਖੀ ਹੋਈ ਨੀ ਹੈਗੀ ਇਸ ਗੱਲ ਦੀ ਤੇ ਖੁੱਲੀ ਖੇਡ ਕਰਤੀ ਤੇ ਉਸ ਸਮਾਂ ਤੇ ਮੁੰਡੇ ਥੋੜੀ ਉਮਰ ਦੇ ਸੀਗੇ ਉਹ ਇਹਨਾਂ ਨੂੰ ਜਿਹੜਾ ਕਹਿੰਦੇ ਨੇ ਹਿਪਨੋਟਾਈਜ਼ ਹੀ ਇਸ ਤਰ੍ਹਾਂ ਕਰਦੇ ਨੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਗਲਤ ਯੂਜ਼ ਕਰਦੇ ਆ ਕੀ ਚੀਜ਼ ਲੈਣੇ ਆ ਕੀ ਨਹੀਂ ਉਹਦਾ ਕੀ ਨੁਕਸਾਨ ਹੋਊਗਾ
1: ਜੀ ਦੇਖੋ ਕਈਆਂ ਨੂੰ ਤਾਂ ਲਾਲਚ ਹੁੰਦਾ ਨਾ ਕਿ ਬਾਹਰ ਦਾ ਗੇੜਾ ਲੱਗ ਜਾਊਗਾ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਉਹ ਹੁੰਦੇ ਆ ਕਿ ਇੱਕ ਵਾਰੀ ਨਿਕਲ ਜਾਈਏ ਬਹੁਤ ਸਾਰੇ ਕਬੱਡੀ ਦੇ ਵਿੱਚ ਆਏ ਵੀ ਵਾਪਸ ਨਹੀਂ ਗਏ ਹਨਾ ਇਦਾਂ ਦੇ ਵੀ ਹੈਗੇ ਆ ਵਿੱਚ ਉੱਥੇ
4: ਬਹੁਤ ਹੈਗੇ ਨੇ ਚਲੋ ਠੀਕ ਆ ਉਹ ਤਾਂ ਸੈੱਟ ਹੋ ਗਏ ਇੱਧਰ ਆ ਕੇ ਉਹਨਾਂ ਨੇ ਤਾਂ ਹਨਾ ਤੇ ਚਲੋ ਜੇ ਉਹਨਾਂ ਨੇ ਇਸ ਰੂਟ ਨੂੰ ਚੁਣਿਆ ਹੀ ਆ ਵੀ ਕਬੱਡੀ ਚ ਆ ਕੇ ਇੱਧਰ ਆ ਗਏ ਉਹਨਾਂ ਨੇ ਆਪਦਾ ਚਲੋ ਸੈਟਲਮੈਂਟ ਲਈ ਉਹ ਵੀ ਠੀਕ ਘੱਟੋ ਘੱਟ ਨਸ਼ਿਆਂ ਤੋਂ ਤਾਂ ਬਚੇ ਰਹੇ ਨਾ ਕੁਛ ਜਿਹੜੀ ਆਹ ਮਾਰ ਹੁਣ ਪੈ ਰਹੀ ਆ ਇਹ ਤੋਂ ਤਾਂ ਬਚ ਗਏ ਨਾ
1: ਬਹੁਤ ਵੱਡੀ ਆ ਜੀ ਬਿਲਕੁਲ
4: ਹਾਂਜੀ ਤੇ ਆਹ ਦੇਖੋ ਦੇਖੋ ਤਾਂ ਹਰਿਆਣੇ ਦਾ ਉਹ ਜਿਹੜਾ ਇੱਕ ਹਸੀਲੂ ਆ ਜਿਹਦੀ ਵਾਈਫ ਨੇ ਹੁਣੇ ਥੋੜਾ ਜਿਹਾ ਹਾਦਸਾ ਹੋਇਆ ਹਰਿਆਣੇ ਚ ਕੁੜੀਆਂ ਦੀ ਕਬੱਡੀ ਵੀ ਬਹੁਤ ਮਸ਼ਹੂਰ ਆ ਸਾਡੇ ਨੇੜੇ ਤੇੜੇ ਦੇ ਪਿੰਡਾਂ ਦੀਆਂ ਬਹੁਤ ਕੁੜੀਆਂ ਕਬੱਡੀ ਦੇ ਵਿੱਚ ਟੌਪ ਦੀਆਂ ਖਲਿਆ ਤੇ ਇੱਥੇ ਵੀ ਆਈ ਹੋਈ ਆ ਫ੍ਰਿਜ਼ਨੋ ਵੀ ਉਹ ਆਪਣਾ ਆਪਣਾ ਸਟੇਟ ਲੈਵਲ ਤੇ ਖੇਲੀ ਆ ਜਾਂ ਨੈਸ਼ਨਲ ਲੈਵਲ ਤੇ ਖੇਲੀ ਹੋਈ ਆ
1: ਤੇ
4: ਭਲਵਾਨੀ ਜ਼ਿਆਦਾ ਮਸ਼ਹੂਰ ਸੀ ਭਵਾਨੀਗੜ੍ਹ ਆਪਣਾ ਇੱਧਰ ਇਹਨਾਂ ਨੇ ਚੁਟਾਲਿਆਂ ਨੇ ਇੱਧਰ ਬਣਾਇਆ ਹੋਇਆ ਸੀ ਨਾ ਉਹ ਹਾਂਜੀ ਉਹ ਜਿਹਨੂੰ ਅਖਾੜੇ ਹਾਂਜੀ ਇਹਨਾਂ ਦਾ ਛੋਟਾ ਚੁਟਾਲਾ ਹੀ ਉਸ ਦਾ ਪ੍ਰਧਾਨ ਸੀਗਾ ਉਹ ਫੈਡਰੇਸ਼ਨ ਵਗੈਰਾ ਦਾ ਜਿਹੜੀ ਬਣਾਈ ਹੋਈ ਸੀ ਇਹਨਾਂ ਨੇ ਤੇ ਪਰ ਹੁਣ ਇਹ ਸਾਰੇ ਪਾਸੇ ਹੀ ਹੋ ਗਿਆ ਸਾਰੇ ਹੁਣ ਰਿਜ਼ਲਟ ਆਉਣ ਲੱਗ ਗਏ ਤੇ ਕਿੰਨੇ ਹਾਦਸੇ ਹੋਈ ਜਾਂਦੇ ਆ ਕਿੰਨੇ ਸੋਹਣੇ ਜਵਾਨ ਮੁੰਡੇ ਉਹ ਆ ਜਿਹੜਾ ਕੀ ਗੁਰਜੀਤ ਸੀ ਕੌਣ ਗੁਰਮੀਤ ਕੀ ਗੁਰਜੀਤ ਸੀਗਾ ਜਿਹੜਾ ਥੋੜੇ ਦਿਨ ਹੋਏ ਨੇ ਪਲੇਅਰ ਮਰਿਆ ਉਹ ਤਾਂ ਆਪਣੇ ਆਪ ਹਾਂਜੀ ਉਹ ਤਾਂ ਆਪਣੇ ਆਪ ਹੀ ਕਹੀ ਜਾਂਦਾ ਵੀ ਹਾਂ ਮੈਨੂੰ ਜੇ ਕੋਈ ਕੱਢ ਲੈਂਦਾ ਮੈਨੂੰ ਕੋਈ ਉਹਦੇ ਵਿੱਚੋਂ ਬਾਹਰ
1: ਮਤਲਬ ਖੜਾ ਹੁੰਦਾ ਵੀ ਤੁਹਾਨੂੰ ਪਾਇਆ ਗਿਆ ਨੇ ਕਹਿਣ ਦੇ ਉੱਤੇ ਗਏ
4: ਜਦ ਇਹ ਸ਼ੁਰੂ ਜਾਂਦੇ ਨੇ ਉਦੋਂ ਤਾਂ ਇਹ ਚੌੜ ਚੌੜ ਚ ਲੈਂਦੇ ਨੇ ਖਾਂਦੇ ਨੇ ਹਨਾ ਤੇ ਪਰ ਬਾਅਦ ਚ ਪਤਾ ਲੱਗਦਾ ਇਹਨਾਂ ਦਾ ਇਹ ਗੱਲਾਂ ਦਾ ਤਾਂ ਬਹੁਤ ਮਾੜੀਆਂ ਗੱਲਾਂ ਨੇ ਇਹ ਤਾਂ ਹੁਣ ਇਹ ਮੈਨੂੰ ਤਾਂ ਲੱਗਦਾ ਨੀ ਕਦੇ ਵੀ ਪਤਾ ਨੀ ਹੁਣ ਕਿਵੇਂ ਰਿਵਰਸ ਹੋਣਗੇ ਹੁਣ ਤਾਂ ਮੈਂ
1: ਅੱਗੇ ਨਿਕਲ ਜੂਗਾ ਉਹ ਚੀਜ਼ਾਂ ਦੇ ਵਿੱਚ ਪਾੜ ਦਿੱਤੇ ਨਾ ਇਹ ਚੀਜ਼ ਤਾਂ
4: ਜਿਹੜੀ ਇਹ ਪੋਲਿਟਿਕਸ ਆ ਨਾ ਜਿਹੜੀ ਇਹ ਗੇਮਾਂ ਦੇ ਵਿੱਚ
1: ਗੇਮਾਂ ਚ ਵੀ ਆ ਗਈ ਹੈ ਜੀ ਬਿਲਕੁਲ
4: ਗੇਮਾਂ ਦੇ ਤੇ ਕਿਸੇ ਪੋਲਿਟਿਕਸ ਤਾਂ ਹੁਣ ਸਾਡੇ ਇਹਨਾਂ ਨੇ ਤਾਂ ਸਾਡੇ ਘਰਾਂ ਦੇ
1: ਵਿੱਚ ਆ ਗਈ ਹੈ ਬਿਲਕੁਲ
4: ਤੇ ਹੁਣ ਆ ਜਿਹੜੇ ਜਿਵੇਂ ਤੁਸੀਂ ਦੇਖੋ ਪਤਾ ਨੀ ਉਹ ਕਿੰਨੇ ਕ ਵਿੱਚੋਂ ਆਪ ਪੋਲਿਟਿਕਸ ਸੱਚੀ ਮਿੱਚੀ ਦੇ ਬਾਜਵੇ ਸੀਗੇ, ਕੋਈ ਬੀਜੇਪੀ ਵਾਲਾ ਕੋਈ ਕਾਂਗਰਸ ਵਾਲਾ, ਇੱਕੋ ਹੀ ਭਰਾ, ਦੋ
1: ਘਰ ਚ ਰਹਿੰਦੇ ਆ, ਚੁਬਾਰੇ ਤੇ ਉੱਤੇ ਬੀਜੇਪੀ ਵਾਲਾ ਰਹਿੰਦੇ ਨੇ
4: ਹਨਾ। ਇਹ ਤਾਂ ਪਰਿਵਾਰਾਂ ਚ ਵੜ ਗਈ ਹੁਣ ਇਹ ਨਿਕਲ ਨੀ, ਪਤਾ ਨੀ ਮੈਨੂੰ ਤਾਂ ਲੱਗਦਾ ਨੀ ਹੈਗਾ ਵੀ ਕਦੋਂ ਰਿਵਰਸ ਕਿਵੇਂ ਹੋਊਗਾ, ਹੋ ਵੀ ਜਾਊ ਕਿ ਨਹੀਂ ਹੋਊਗਾ। ਤੇ
1: ਪਰਲੋ ਪੁਰਲੋ ਆਊਗਾ ਜੀ ਫੇਰੇ ਕੰਮ ਨੇ
4: ਦੂਜਾ ਤਾਂ ਰਹਿਣਾ ਨੀ ਹੈਗਾ, ਐਟਮ ਬੰਬ ਵਾਲਾ ਦਾ ਕੰਮ ਰਹਿਣਾ ਨੀ, ਪਰਲੋ ਤੇ ਹੀ
1: ਬਿਲਕੁਲ,
4: ਪਰਲੋ ਦੇ ਨਾਲ ਹੀ ਨਵੇਂ ਸਿਰੋਂ ਤੇ ਸਾਰਾ ਕੁਛ ਹੋਊਗਾ ਸਭ, ਫੇਰ ਸ਼ਾਇਦ
1: ਫੇਰ ਕਮਾਂਗੇ
4: ਦਿਮਾਗ ਤਰ੍ਹਾਂ ਦਾ ਹੋ ਗਿਆ ਸਾਰਾ ਕੁਛ ਹੀ ਹਨਾ, ਸਾਰੇ ਪਾਸੇ ਦੇਖੋ, ਖਾਣ ਵਾਲੀਆਂ ਚੀਜ਼ਾਂ ਨੇ, ਪਹਿਨਣ ਵਾਲੀਆਂ ਚੀਜ਼ਾਂ ਨੇ, ਬਿਹੇਵੀਅਰ ਆ ਬੱਚਿਆਂ ਦਾ, ਆਪ ਦਾ, ਤੁਹਾਡੀ ਸੋਸਾਇਟੀ ਦਾ, ਘਰ ਦੇ ਵਿਚ, ਬਾਹਰ, ਗੁਆਂਢ ਚ। ਉਹ ਲੱਗਦਾ ਵੀ ਹੁਣ ਨਾ ਪਤਾ ਨੀ ਬਈ ਦੁਬਾਰਾ ਸਿਰੋ ਨਵੇਂ ਸਿਰੋ ਹੀ ਇੱਕ ਜਿਵੇਂ ਪੁਰਾਣੇ ਸਾਰਾ ਢਾਂਚਾ ਹੀ ਦੁਬਾਰਾ ਬਣਾਉਣ ਵਾਲਾ ਹੋਇਆ ਪਿਆ।
1: ਬਿਲਕੁਲ,
4: ਤੇ ਪਤਾ ਨੀ ਬਣੂਗਾ ਵੀ ਕਿ ਨਹੀਂ, ਹੁਣ ਦੇਖੋ ਕਿਵੇਂ ਬਣਦਾ। ਤੇ ਹਾਂਜੀ, ਤੇ ਹੋਰ ਸਭ ਠੀਕ ਹੈ ਜੀ?
1: ਹਾਂਜੀ, ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ ਲੱਗਿਆ ਤੁਸੀਂ ਜੁੜੇ ਹੋ।
4: ਕਿਹੜਾ ਨਾਵਲ ਪੜ੍ਹਦੇ ਹੋ ਹੁਣ? ਨਾ ਪੰਜਾਬ ਦੀ
1: ਉਹ ਜਿਹੜਾ ਤੁਸੀਂ ਛੱਡ ਕੇ ਗਏ ਸੀ ਉੱਥੇ ਹੀ ਖੜਾ ਜੀ।
4: ਅੱਛਾ,
1: ਹਾਂਜੀ, ਉਹਦਾ 10 ਕ ਐਪੀਸੋਡ ਕੀਤੇ ਆ, ਤੇ ਫਿਰ ਕੋਸ਼ਿਸ਼ ਤਾਂ ਹੁੰਦੀ ਆ ਫਰਾਈਡੇ ਵਾਲੇ ਦਿਨ ਨੂੰ ਜ਼ਰੂਰ ਇੱਕ ਚੈਪਟਰ ਸਾਂਝਾ ਕਰੀਏ। ਤੇ ਪਿਛਲੇ ਦਿਨਾਂ ਦੇ ਵਿੱਚ ਵੀ ਬਿਜ਼ੀ ਰਿਹਾ ਸਾਰਾ ਪ੍ਰੋਗਰਾਮ ਜੀ, ਫਿਰ ਵਿੱਚ ਕਰ ਨਹੀਂ ਹੋਇਆ, ਤੇ ਹੁਣ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਫਰਾਈਡੇ ਜ਼ਰੂਰ ਉਹਦੀ ਇੱਕ ਕੜੀ ਜ਼ਰੂਰ ਸਾਂਝੀ ਕੀਤੀ ਜਾਵੇ।
4: ਹਾਂਜੀ, ਬਾਕੀ ਬੰਦ ਕਰ ਲਿਆ ਕਰੋ, ਕਾਲ ਵਗੈਰਾ ਲੈਣੀ ਬੰਦ ਕਰ ਲਈ ਤੇ ਉਸ ਦਿਨ ਸਿਰਫ
1: ਜਾਂ ਫਿਰ ਮੈਂ ਹੁਣ ਸੋਚਦਾ ਸੀਗਾ ਜੇ ਦੋਸਤ ਫਰਾਈਡੇ ਵਾਲੇ ਦਿਨ ਨੂੰ ਜ਼ਿਆਦਾ ਕਾਲ ਕਰਦੇ ਆ ਤਾਂ ਫਿਰ ਵਿੱਚ ਕਰ ਲੈਂਦੇ ਆ, ਕਿਸੇ ਦਿਨ ਵੈਡਨਸਡੇ ਕਰ ਲੈਂਦੇ ਆ, ਜਾਂ ਵੈਡਨਸਡੇ ਜਾਂ ਕਿਸੇ ਆਪਣੇ ਜਾਂ ਵੀਰਵਾਰ ਕਰ ਲੈਂਦੇ ਆ ਜੀ, ਕੋਈ ਦਿਨ ਬਦਲ ਲਾਂਗੇ ਨਹੀਂ ਤਾਂ। ਹਾਂਜੀ, ਜਿਹੜੇ ਕੰਮ ਕਾਰ ਕਰਨ ਵਾਲੇ ਇਹਨਾਂ ਦੇ ਉੱਤੇ ਵੀ ਜਿਆਦਾ ਜਿੰਮੇਵਾਰੀ ਪੈ ਗਈ ਫਿਰ, ਤੇ ਪਹਿਲਾਂ ਥੋੜਾ ਜਿਹਾ ਹੁੰਦਾ ਸੀ ਰਲ ਮਿਲ ਕੇ ਕਿਤੇ ਫ੍ਰੀ ਟਾਈਮ ਕੱਢ ਲੈਂਦੇ ਸੀਗੇ, ਜਾਂ ਫਿਰ ਉਹ ਸਾਰਾ ਕੁਝ ਆਪਣੇ ਸਿਰ ਦੇ ਉੱਤੇ ਆ ਜਾਂਦਾ ਜੀ, ਫਿਰ ਉਹ ਟਾਈਮਿੰਗ ਦੀ ਥੋੜੀ ਜਿਹੀ ਔਖੀ ਹੋ ਜਾਂਦੀ ਹੈ। ਸੁਪਰਵਾਈਜ਼ਰ ਜਾਂ ਉੱਪਰਲੇ ਬੰਦੇ ਬਦਲ ਦਿੱਤੇ ਜੀ, ਤੇ ਇਹਨਾਂ ਦੀਆਂ ਜੌਬਾਂ ਸੁਪਰਵਾਈਜ਼ਰ ਦੀਆਂ ਵੀ ਫਿਰ ਬਦਲ ਗਈਆਂ ਜੀ।
4: ਹਾਂਜੀ ਹਾਂਜੀ,
1: ਜਰੂਰ ਉਹਨਾਂ ਨੂੰ ਕਰਾਂਗਾ ਕੋਸ਼ਿਸ਼, ਕਿਸੇ ਦਿਨ ਜਰੂਰ ਗੱਲਬਾਤ ਕਰਦੇ ਉਹਨਾਂ ਦਾ ਸਮਾਂ ਬਣਾਉਣ ਦਾ।
4: ਹਾਂਜੀ, ਮੈਂ ਤਾਂ ਪੁੱਛੀ ਸੀ, ਮੈਂ ਕਿਹਾ ਕਦੇ ਸੁਣਿਆ ਨਹੀਂ, ਪਤਾ ਨਹੀਂ ਲੱਗਿਆ ਵੀ ਕਿਵੇਂ ਨੇ, ਠੀਕ
1: ਨਹੀਂ? ਬਹੁਤ ਵਧੀਆ ਨੇ, ਬਹੁਤ ਵਧੀਆ ਜੀ। ਹਾਂਜੀ, ਸਭ ਠੀਕ ਠਾਕ ਹੈ ਜੀ।
4: ਚਲੋ ਠੀਕ ਹੈ ਭਾਈ ਸਾਹਿਬ, ਥੈਂਕ ਯੂ, ਤੁਹਾਡਾ ਟਾਈਮ ਵੀ ਹੋ ਗਿਆ, ਬਹੁਤ ਲੇਟ ਹੋ ਗਏ
1: ਤੁਸੀਂ। ਨਹੀਂ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਖੁਸ਼ੀ ਹੋਈ ਤੁਸੀਂ ਜੁੜੇ,
4: ਤੁਸੀਂ ਦੱਸਦੇ ਸੀਗੇ। ਹਾਂਜੀ, ਕਹਿੰਦੇ ਸਿਹਤ ਨਹੀਂ ਠੀਕ,
1: ਨਹੀਂ ਅੱਗੇ ਨਾਲੋਂ ਬੈਟਰ ਆ, ਗੱਲਾਂ ਕਰਕੇ ਵਧੀਆ ਹੋ ਜਾਂਦੀਆਂ ਜੀ। ਹਾਂਜੀ, ਹਾਂ, ਰੂਹ ਦੀ ਖੁਰਾਕ ਮਿਲ ਜਾਂਦੀਆਂ ਨੇ ਜੀ, ਅੱਖ ਅਸਲ ਦੇ ਵਿਟਾਮਿਨ ਸਾਰੇ ਪੂਰੇ ਹੋ ਜਾਂਦੇ ਆ ਜੀ।
4: ਚਲੋ ਠੀਕ ਹੈ,
1: ਥੈਂਕ ਯੂ ਭੈਣ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਹ ਸਾਂਝੀ ਆਪਣੇ ਨਾਲ ਜੋਲ ਭੈਣ ਜੀ, ਹਰਵਿੰਦਰ ਜੋਲ ਭੈਣ ਜੀ US ਤੋਂ ਜੁੜੇ ਸਾਂਝੀ, ਤੇ ਦੋਸਤਾਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਪਸੰਦ ਕਰਦੇ ਨੇ ਸ਼ੁਕਰੀਆ, ਧੰਨਵਾਦ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਗੌਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ, ਲੋ ਫਿਰ ਮਾਫ਼ੀ ਚਾਹਵਾਂਗਾ। ਤੇ ਔਜਲਾ ਸਾਹਿਬ ਕਹਿੰਦੇ ਆ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਜੀ, ਤੇ ਵਾਪਸੀ ਦੇ ਲਈ ਵੈਲਕਮ ਕਰ ਰਹੇ ਨੇ, ਤੇ ਬਖਸ਼ੀ ਜੀ ਨੇ ਵੀ ਸ਼ੁਕਰੀਆ ਭੇਜਿਆ ਜੀ, ਬਹੁਤ ਬਹੁਤ ਧੰਨਵਾਦ ਬਖਸ਼ੀ ਜੀ, ਤੁਸੀਂ ਵੀ ਜੁੜੇ। ਤੇ ਮਾਨ ਆਪਣੇ ਗੁਰੀਮਾਨ ਹੁਣਾਂ ਦਾ, ਬਾਈ ਜੀ ਦਾ ਵੀ ਸ਼ੁਕਰੀਆ। ਤੇ ਜਾਂਦੇ ਜਾਂਦੇ ਇੱਕ ਸੁਖਾਲੀ ਜੀ ਝਾਤ ਮਾਰ ਜਾਂਦਾ ਜੀ, ਦਵਿੰਦਰ ਭਾਰਤ ਜੀ, ਸੁਰਿੰਦਰ ਕੌਰ ਮਾਲ ਜੀ, ਇਕਬਾਲ ਮਾਂਗੜ ਜੀ, ਕੁਲਦੀਪ ਸਿੰਘ ਬਾਈ ਜੀ ਆਪਣੇ ਤੇ ਅੰਮ੍ਰਿਤਸਰ ਵਾਲੇ, ਤੇ ਸੁਰਿੰਦਰ ਕੌਰ ਮਾਲ ਜੀ, ਰਾਜਨ ਸੈਣੀ ਸਾਹਿਬ, ਹਰਵਿੰਦਰ ਜੋਲ ਭੈਣ ਜੀ, ਪਰਮਿੰਦਰ ਬਨ ਜੀ ਆਪਣੇ ਫਗਵਾੜੇ ਤੋਂ, ਸਿਕੰਦਰ ਸਿੰਘ ਔਜਲਾ ਸਾਹਿਬ, ਸੁਰਜੀਤ ਭਾਰਤ ਜੀ, ਸਾਰੇ ਦੋਸਤ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਤੇ ਨਾਲ ਦੀ ਨਾਲ ਬਹੁਤ ਸਾਰੇ ਹੋਰ ਵੀ ਸੁਨੇਹੇ ਆਏ ਨੇ। ਔਜਲਾ ਸਾਹਿਬ ਕਹਿੰਦੇ, ਤੂਤ ਜਿਉਂਦੇ ਜੀ ਹਰ ਪਾਸਿਓਂ ਤੰਗੀ ਦੇ ਨਾਲ ਜੂਝਦਾ ਰਿਹਾ, ਪਰ ਹੁਣ ਮੇਰੇ ਮਰੇ ਤੋਂ ਬਾਅਦ ਜਿਹੜਾ ਪੈਸਿਆਂ ਦਾ ਮੀਂਹ ਵਰਾ ਦਿੱਤਾ। ਕਹਿੰਦੇ ਜੀ, ਔਜਲਾ ਸਾਹਿਬ ਕਹਿੰਦੇ, ਚੰਗਾ ਲੱਗਿਆ ਜੀ ਤੁਹਾਡੀ ਆਵਾਜ਼ ਸੁਣ ਕੇ ਜੀ, ਭੈਣ ਜੀ ਦੁਬਾਰਾ ਫਿਰ ਤੋਂ ਜੀ। ਤੇ ਇਸੇ ਤਰ੍ਹਾਂ ਹੋਰ ਵੀ ਦੋਸਤਾਂ ਦੇ ਸੁਨੇਹੇ ਨੇ ਤੇ ਗੁਰੀਮਾਨ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨੇ। ਸਤਿ ਸ਼੍ਰੀ ਅਕਾਲ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਸਾਂਝੀ ਕਰਦੇ ਆ। ਤੇ ਇਸੇ ਤਰ੍ਹਾਂ ਹੀ ਕਹਿੰਦੇ ਮੇਰੇ ਕੋਲ ਅਮੈਰੀਕਨ ਆਪਣਾ ਬੁੱਲ ਹੈ ਜੀ, ਪਰ ਤੁਸੀਂ ਦੇਖਿਓ ਸਾਊ ਬਹੁਤ ਹੈ, ਸਾਡਾ ਸਾਰਾ ਮੁਹੱਲਾ ਹੀ ਕਹਿੰਦੇ ਉਹਦੇ ਨਾਲ ਖੇਡੀ ਜਾਂਦਾ। ਉਹ ਬਿਲਕੁਲ ਬਾਈ ਜੀ, ਇਹਨਾਂ ਦੀ ਰੱਖਣ ਦੀ ਵੀ ਇੱਕ ਨਾ ਹੁੰਦੀ ਹੈ, ਖਾਸੀਅਤ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਭਾਣਾ ਵਾਪਰਿਆ ਨਾ, ਉਹ ਕਾਰਨ ਸਾਡਾ ਆਪਣੀ ਜ਼ਿੰਮੇਵਾਰੀ ਦੀ ਹੁੰਦੀ ਹੈ। ਇਸ ਤਰ੍ਹਾਂ ਦਾ ਕੋਈ ਵੀ ਡੌਗ ਹੈਗਾ ਨਾ ਜਿਹੜਾ, ਖਾਸ ਕਰਕੇ ਕੋਈ ਵੀ ਪਰਿਵਾਰਕ ਮੈਂਬਰ ਵੀ, ਚਾਹੇ ਕੋਈ ਵੀ ਹੋਵੇ ਬਾਹਰੋਂ, ਕੋਈ ਰਿਸ਼ਤੇਦਾਰ ਆਇਆ ਜਾਂ ਕੋਈ ਦੋਸਤ ਮਿੱਤਰ ਵੀ ਆਇਆ, ਉਹਨੂੰ ਪਹਿਲਾਂ ਅਲਰਟ ਕਰ ਦਿਓ ਭਾਈ ਸਾਡੇ ਕੋਲ ਡੋਗ ਹੈ, ਤੇ ਬਕਾਇਦਾ ਉਹਨੂੰ ਡੋਰ ਦੇ ਉੱਤੇ ਰੋਕ ਦਿਓ। ਡੋਗ ਨੂੰ ਤੁਸੀਂ ਉਹਦੇ ਕੋਲ ਲੈ ਕੇ ਜਾਵੋ, ਉਹਨੂੰ ਸਮੈਲ ਕਰੇਗਾ, ਜਾਓ ਤਾਂ ਤੁਹਾਨੂੰ ਦੁਬਾਰਾ ਉਹ ਕਿਤੇ ਕੁਝ ਕਹਿ ਵੀ ਜਾਵੇ ਤਾਂ ਨਾ ਵਟਾ ਦਿਓ, ਕਿਉਂਕਿ ਅਸੀਂ ਉਹਦੇ ਕੋਲੋਂ ਡਰਦੇ ਹਾਂ ਤੇ ਉਹ ਸਾਡਾ ਮਤਲਬ ਕਿ ਸਮੈਲ ਨਹੀਂ, ਉਹਨੂੰ ਲੱਗਦਾ ਕਿ ਕੋਈ ਅਣਜਾਣ ਬੰਦਾ ਆਇਆ, ਤੇ ਇਸ ਕਰਕੇ ਉਹ ਕਰਦੇ ਆ। ਜਦੋਂ ਉਹਨੂੰ ਇੰਟਰੋਡਿਊਸ ਕਰਾ ਦਿੰਦੇ ਹੋ ਤੁਸੀਂ, ਹਨਾ, ਜਿੱਦਾਂ ਕਿ ਆਪਸ ਦੇ ਵਿੱਚ ਆਪਾਂ ਮਿਲਦੇ ਵਰਤਦੇ ਹਾਂ, ਸਤਿ ਸ੍ਰੀ ਅਕਾਲ ਜੀ, ਆ ਮੇਰਾ ਨਾਂ ਭੁਪਿੰਦਰ ਹੈ ਜੀ, ਤੁਹਾਡਾ ਨਾਮ ਕੀ ਹੈ ਜੀ, ਤੇ ਇਸ ਤਰ੍ਹਾਂ ਉਹ ਡੌਗਸ ਜਿਹੜੇ ਨੇ ਇਹ ਸਪੈਸ਼ਲ ਜਿਹੜੇ ਨੇ, ਇਹਨਾਂ ਦਾ ਖਾਸ ਕਰਕੇ ਉਹਨਾਂ ਦੇ ਨਾਲ ਜਿਹੜਾ ਰਾਬਤਾ ਜਾਂ ਉਹਨਾਂ ਦੇ ਨਾਲ ਰੂਬਰੂ ਕਰਾਉਣਾ ਪੈਂਦਾ, ਤੇ ਉਹਨਾਂ ਦੀ ਸਮੈਲ ਇੱਕ ਪੈਰਾਂ ਵਾਲੀ ਜਾਂ ਉਹਨਾਂ ਨੂੰ ਇੱਕ ਵਾਰੀ ਆਪਣਾ ਚੈੱਕਅਪ ਕਰਾ ਦਿਓ, ਬਸ ਗੱਲ ਨਿਬੜੀ, ਜਾਓ ਤਾਂ ਤੁਹਾਨੂੰ ਅਗਲਾ ਮਾੜੀ ਜੀ ਹੁੰਝ ਵੀ ਮਾਰ ਜੂਗਾ ਤਾਂ ਨਾ ਬਟਾ ਦਿਓ। ਇਹ ਜਿਹਨਾਂ ਨੇ ਦੋਸਤਾਂ ਨੇ ਰੱਖੇ ਹੋਏ ਨੇ, ਜ਼ਰੂਰ ਇਹਨਾਂ ਦੇ ਬਾਰੇ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ। ਇਹ ਨਹੀਂ ਕਿ ਮੈਂ ਇੱਕ ਸਿਰਫ ਦਿਖਾਵੇ ਦੇ ਲਈ ਜਿਹੜਾ ਬਹੁਤ ਡੇਂਜਰਸ ਡੌਗ ਰੱਖਿਆ ਹੋਇਆ। ਸਾਡੇ ਬਹੁਤ ਸਾਰੇ ਇੰਗਲੈਂਡ ਦੇ ਵਿੱਚ ਜਿਹੜੇ ਪਰਿਵਾਰ ਜਾਂ ਰਿਸ਼ਤੇਦਾਰ ਨੇ, ਦੋਸਤ ਮਿੱਤਰ ਨੇ, ਹਰ ਦੂਜੇ ਘਰ ਦੇ ਵਿੱਚ ਉਹਨਾਂ ਨੇ ਰੱਖੇ ਹੋਏ ਨੇ। ਇੰਗਲੈਂਡ ਦੇ ਵਿੱਚ ਬਹੁਤ ਨੇ ਇਸ ਤਰ੍ਹਾਂ ਦੇ ਡੌਗ ਜਿਹੜੇ ਨੇ, ਤੇ ਉਹ ਇੰਟਰੋਡਿਊਸ ਕਰਾਉਂਦੇ ਆ, ਕੁਝ ਨਹੀਂ ਕਹਿੰਦੇ ਕਿਸੇ ਦੇ ਨਾਲ, ਬੱਚਿਆਂ ਦੇ ਨਾਲ ਬਹੁਤ ਫਰੈਂਡਲੀ ਹੈ, ਸਾਰਾ ਕੁਝ ਖੇਡਦੇ ਆ, ਤੇ ਇੱਕ ਤਰ੍ਹਾਂ ਦਾ ਹੋਊਗਾ ਜਾਂ ਹੋਰ ਸਾਰੀਆਂ ਚੀਜ਼ਾਂ ਸਾਡੇ ਵਿੱਚ ਜ਼ਰੂਰ ਉਹ ਬਣਾ ਦਿੱਤੀਆਂ ਜਾਂਦੀਆਂ। ਕੋਈ ਵੀ ਚੀਜ਼ ਹੈ, ਚਾਹੇ ਆਪਾਂ ਘਰ ਦੇ ਵਿੱਚ ਕੋਈ ਵੀ ਚੀਜ਼ ਲਿਆਉਂਦੇ ਹਾਂ, ਉਹਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ, ਉਹਦੇ ਬਾਰੇ ਪਤਾ ਹੋਣਾ ਚਾਹੀਦਾ, ਇਹਨੂੰ ਕਿੱਦਾਂ ਰੱਖਣਾ, ਕਿੱਦਾਂ ਇਹਦੇ ਨਾਲ ਪੇਸ਼ ਹੋਣਾ ਹੈ, ਉਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਜੋਲ ਭੈਣ ਜੀ ਦੁਬਾਰਾ ਜੁੜਿਆ, ਸ਼ਾਇਦ ਡੌਗ ਦੀ ਗੱਲ ਹੀ ਸੁਣਾਉਣਗੇ, ਮੈਨੂੰ ਪੂਰਾ ਉਮੀਦ ਹੈ। ਹਾਂਜੀ ਭੈਣ ਜੀ, ਸਵਾਗਤ ਹੈ ਜੀ।
4: ਹਾਂਜੀ ਪਰ ਭਾਰੇ ਸਾਹਿਬ, ਉਹ ਤਾਂ ਉਹ ਡੌਗ ਨੇ ਤਾਂ ਮੌਕਾ ਹੀ ਨਹੀਂ ਦਿੱਤਾ, ਉਹ ਤਾਂ ਆਉਂਦਾ ਹੀ ਚੁੰਬ ਰਿਹਾ ਵੀ ਇਸ ਤਰ੍ਹਾਂ
1: ਲੋਕੀ। ਉਹ ਕਾਰਨ ਤਾਂ ਹੀ ਬਣਿਆ ਨਾ, ਦੇਖੋ ਕੋਈ ਵੀ ਪਰਿਵਾਰਕ ਮੈਂਬਰ ਆ ਨਾ ਜੀ, ਉਹ ਜਦੋਂ ਡੌਗ ਨੂੰ ਲਿਜਾ ਕੇ ਆਰਾਮ ਦੇ ਨਾਲ ਉਹਦੇ, ਉਹ ਚਾਹੇ ਖੜੇ ਰਹਿਣ ਕੋਲ, ਤੇ ਉਹਨਾਂ ਨੂੰ ਇੱਕ ਵਾਰੀ ਸਮੈਲ ਕਰਾ ਦੇਣਾ, ਤੇ ਮੁੜ ਕੇ ਡੌਗ ਕਦੇ ਵੀ ਕੁਛ ਨਹੀਂ ਕਹਿੰਦਾ ਜੀ।
4: ਉਹ ਤਾਂ ਜਿਵੇਂ ਨਾ ਉਹ
1: ਐਂਟਰ ਕਰ ਗਏ ਨੇ ਜੀ, ਉਹ ਤਾਂ ਕਰਕੇ ਇਸ ਤਰ੍ਹਾਂ ਹੋ ਸਕਦਾ ਜੀ।
4: ਐਂਟਰ ਤਾਂ ਕੀਤਾ ਹੀ ਨੀ ਭਾਰੇ ਸਾਹਿਬ, ਹਜੇ ਤਾਂ ਉਹ ਜਿਹੜਾ ਬੰਦਾ ਸੀ ਨਾ, ਜਿਹੜਾ ਏਜੰਟ ਸੀਗਾ, ਉਹ ਹਜੇ ਉਹਨੇ ਦਰਵਾਜ਼ਾ ਖੋਲਿਆ, ਉਹ ਤਾਂ ਬਹੁਤ ਪਿੱਛੇ ਖੜੇ ਨੇ ਹਜੇ।
1: ਉਹ ਇੱਥੇ ਗਲਤੀ ਕਰ ਗਏ ਨਾ ਜੀ, ਉਹ ਜਿਹੜਾ ਪਰਿਵਾਰਕ ਮੈਂਬਰ ਕੋਈ ਵੀ ਆ, ਚਾਹੇ ਏਜੰਟ ਵੀ, ਏਜੰਟ ਦੀ ਗਲਤੀ ਆ ਉੱਥੇ, ਕਿਉਂਕਿ ਉਹਨੂੰ ਜਿਹੜਾ ਪਰਿਵਾਰਕ ਮੈਂਬਰ ਆ ਬਕਾਇਦਾ ਉਹ ਨਾਲ ਲਿਜਾਂਦਾ ਹੈ ਇਹਨਾਂ, ਇਹ ਜਿਹੜੇ ਸਪੈਸ਼ਲ ਲੋਕ ਨੇ ਖਾਸ ਕਰਕੇ, ਨਹੀਂ ਤਾਂ ਉਹ ਕਿਸੇ ਦੇ ਉੱਤੇ ਵੀ ਅਟੈਕ ਕਰ ਦੇਗਾ ਜੀ, ਕੋਈ ਵੀ ਚੀਜ਼ ਆ ਜਾਵੇ ਜੀ ਉਹਦੇ ਮੁਹਰੇ।
4: ਉਹ ਹਟਾਏ ਤੇ ਵੀ ਨੀ, ਮੈਂ ਤਾਂ ਉਹ ਦਿਨ
1: ਵੀਡੀਓ ਵਿੱਚ ਬਹੁਤ, ਜਦੋਂ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ ਪੈ ਗਈ ਨਾ, ਇਹ ਬਾਹਰੋਂ ਨੇ ਮੇਰੇ ਮਤਲਬ ਕਿ ਜਿਹੜਾ ਉਹਦਾ ਸੋਫਟਵੇਅਰ ਕਹਿ ਲਓ ਇੱਕ ਤਰ੍ਹਾਂ ਦਾ, ਬ੍ਰੇਨ ਦੀ ਸਮੈਲ ਜਿਹੜੀ ਹੈ, ਕਿਉਂਕਿ ਉਹਨੇ ਕਦੇ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਸਮੈਲ ਮਹਿਸੂਸ ਨਹੀਂ ਕੀਤੀ ਹੋਣੀ ਜੀ।
4: ਨਹੀਂ ਭਾਵੇਂ ਸਭ ਪਤਾ ਕੀ ਆ, ਇਹ ਤਾਂ ਇਹ ਹੈਗੀ ਆ ਜਿਹੜੀਆਂ ਦੂਜੀ ਗੱਲ ਕਹਿੰਦੇ ਹੋ, ਇਹ ਨਾ ਜਿਹੜੀ ਤੁਸੀਂ ਕਹਿੰਦੇ ਹੋ ਸਮੈਲ ਕਰਾ ਦੋ, ਆਹ ਉੱਥੇ ਇੰਡੀਆ ਦੇ ਵਿੱਚ ਤਾਂ ਇਹ ਸਿਸਟਮ ਹੈ ਹੀ ਨਹੀਂ ਗਾ, ਤੇ ਉਹ ਵੀ ਨਹੀਂ ਸਕਦਾ ਨਹੀਂ
1: ਨਾ, ਚੀਜ਼ ਹਰ ਚੀਜ਼ ਰੱਖ ਲੈਣੇ ਆ ਪਰ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ, ਸਾਨੂੰ ਬਿਹੇਵ ਕਿੱਦਾਂ
4: ਕਰਨਾ ਜਾਣਕਾਰੀ ਨਹੀਂ ਹੈ ਨਾ। ਅਸੀਂ ਹਮੇਸ਼ਾ ਹੀ ਜਿਵੇਂ ਜਿੰਨੇ ਹਮੇਸ਼ਾ ਹੀ ਹੁਣ ਵੀ ਰੱਖਿਆ ਇੰਡੀਆ ਚ, ਹਮੇਸ਼ਾ ਦੋ ਡੌਗ ਰੱਖੇ ਨੇ, ਹਮੇਸ਼ਾ ਹੀ ਮੇਲ ਰੱਖੇ ਨੇ ਹਨਾ, ਬੜੇ ਸਾਡੇ ਡੌਗ ਸੀਗੇ ਬਿਗ ਡੌਗ, ਜਿਵੇਂ ਜਰਮਨ ਸ਼ੈਫਰਡ ਸੀ, ਕਲਸ਼ੇਸ਼ਨ ਬਿਗ ਡੌਗ ਸੀ, ਤੇ ਉਹ ਜਿਵੇਂ ਮਤਲਬ ਬਾਹਰ ਚ ਵੀ ਕੋਈ ਨਿੰਘਦਾ ਸੀ ਤਾਂ ਉਹ ਰਾਖੀ ਬਹੁਤ ਕਰਦੇ ਸੀਗੇ ਹਨਾ, ਤੇ ਉਹ ਡੌਗ ਜਿਹੜਾ ਇਹ ਸੀਗਾ, ਜਿਹੜਾ ਪਟਿਆਲੇ ਵਾਲਾ ਇੰਸੀਡੈਂਟ ਸੀਗਾ, ਉਹ ਜਿਹੜਾ ਬੰਦਾ ਏਜੰਟ ਉਹਨੇ ਦਰਵਾਜ਼ਾ ਖੋਲਿਆ ਜਾਂ ਅੰਦਰੋਂ ਕਿਸੇ ਨੇ ਖੋਲਿਆ, ਹੁਣ ਇਹ ਤਾਂ ਨੀ ਮੈਨੂੰ ਪਤਾ, ਮੈਂ ਬਹੁਤਾ ਉੱਥੋਂ ਨੂੰ, ਤੇ ਪਰ ਉਹ ਡੌਗ ਸਿੱਧਾ ਉਹਨਾਂ ਦੇ ਕੋਲੋਂ, ਉਹ ਹਟਾਏ ਤੇ ਵੀ ਨੀ ਹਟਿਆ, ਜਿਹੜੇ ਦੋ ਤਿੰਨ ਬੰਦੇ ਹਟਾ ਰਹੇ ਨੇ ਉਹਨਾਂ ਦੇ ਹਟਾਏ ਤੇ ਵੀ ਨੀ ਹਟਿਆ, ਤੇ ਜਿਹੜੇ ਆਪਣੇ ਹੁਣ ਆਮ ਗਾਰਡ ਡੌਗ ਹੁੰਦੇ ਨੇ, ਰੱਖੇ ਹੁੰਦੇ ਨੇ, ਉਹਨੂੰ ਚਲੋ ਜੇ ਕੋਈ ਬਾਅਦ ਚ ਪੈ ਵੀ ਗਿਆ ਹਟਾਉਂਦੇ ਨੇ ਤਾਂ ਹਟਾਏ ਤੇ ਹਟ ਵੀ ਜਾਂਦਾ ਹਨਾ, ਤੇ ਉਹ ਤਾਂ ਛੱਡਿਆ ਹੀ ਨੀ ਉਹਨੇ, ਤਾਂ
1: ਜਾਣੀ ਦੇਖੋ ਤੁਸੀਂ ਵੀ ਵੀਡੀਓ ਦੇਖੀ ਆ, ਉਹ ਕਿਉਂਕਿ ਉਹਨੂੰ ਉਹ ਮਤਲਬ ਕਿ ਛਿਟੀਆਂ ਦੇ ਨਾਲ ਕੁੱਟਣ ਲੱਗ ਗਿਆ ਜੀ, ਜਾਂ ਤਾਂ ਉਹਦਾ ਜਿਹੜਾ ਪਟਾ ਹੈਗਾ ਗਲ ਤੋਂ ਉਹਨੂੰ ਫੜ ਲੋ,
4: डॉग सी ना, मैं डॉग दी ओदी नेचर देखी है, जेड़ा ओही डॉग सीगा ओ बहुत ही फ्रस्ट्रेटेड डॉग सीगा, ओ जिवें पता नहीं किन्ना चिर दी अपनी जेड़ी अंदर ओदे गुस्सा जां कुछ की भरिया होया सीगा, जेड़ा ओने उदण उन्हां दे उत्ते कढ़िया है ना, ते हुण ओ जेड़े बाहर दे ने ਹੁਣ ਆਪਾਂ ਤਾਂ ਜਦੋਂ ਬਾਹਰ ਦੇ ਬੰਦੇ ਆ ਆਪਾਂ ਤਾਂ ਕਿਸੇ ਸਟਿੱਕ ਦੇ ਨਾਲ ਕਿਸੇ ਸੋਟੀ ਨਾਲ ਕਿਸੇ ਚੀਜ਼ ਨਾਲ ਹੀ ਕਰਾਂਗੇ ਨਾ ਹਨਾ, ਪਰ ਉਹ ਮੈਂ ਉਹ ਕਹਿਣਾ ਤਾਂ ਨੀ ਮੈਨੂੰ ਚਾਹੀਦਾ ਉਹ, ਪਰ ਇਹ ਆ ਵੀ ਪੰਜਾਬ ਦਾ ਹਿੱਸਾ, ਪੰਜਾਬ ਜੇ ਕਿਤੇ ਹੁੰਦਾ ਨਾ ਕਿਸੇ ਪਿੰਡ ਚ ਕਿਤੇ ਚੰਗੀ ਇੱਕ ਡਾਂਗ ਲੱਗੀ ਹੁੰਦੀ ਤਾਂ ਉਹ ਕੁੱਤੇ ਨੇ ਉੱਥੇ ਮਰ ਜਾਣਾ ਸੀਗਾ, ਤੇ ਛੋਟੇ ਛੋਟੇ ਉਹ ਵਾਈਪਰ ਵਾਲੇ ਛੋਟੇ ਛੋਟੇ ਉਹ ਜਿਹੜੇ ਛੋਟੇ ਛੋਟੀਆਂ ਸਟਿੱਕਾਂ ਤਾਂ ਮਾਰੀ ਜਾਂਦੇ ਉਹਨੇ ਤਾਂ ਡੋਗ ਨਾ ਕੀ, ਹੁਣ ਉਹਦਾ ਉੱਤੇ ਜਿਹੜੇ ਬਾਲ ਹੁੰਦੇ ਨੇ ਉਹ ਜੱਤ ਦੇ ਵਿੱਚ ਲੱਗੀ ਜਾਂਦੇ, ਉਹਦੇ ਤਾਂ ਲੱਗਦੀ ਨੀ ਸੀ
1: ਸਾਡੀ ਮੋਟੀ ਹੁੰਦੀ ਹੈ
4: ਤੇ ਜੇ ਕਿਤੇ ਹੋਰ ਚੰਗੀ ਸੋਟੀ ਪਈ ਹੁੰਦੀ ਤਾਂ ਉਹਨੇ ਤਾਂ ਦੋ ਸੋਟੀਆਂ ਵੀ ਨੀ ਸਹਿਣੀਆਂ ਸੀਗੀਆਂ,
1: ਬਿਲਕੁਲ
4: ਹੈਨਾ, ਤੇ ਉਹ ਪਰ ਉਹ ਠੀਕ ਨੀ ਸੀਗਾ ਜਿਹੜਾ ਵੀ, ਜੇ ਤੁਸੀਂ ਇਸ ਤਰ੍ਹਾਂ ਦਾ ਡੋਗ ਰੱਖਿਆ ਘਰ ਰੱਖਿਆ ਦਿਨੇ ਹਰ ਇੱਕ ਹੁਣ ਡੋਗ ਨੇ ਆਪਾਂ ਜਿਹੜੇ ਰਾਖੀ ਨੂੰ ਡੋਗ ਰੱਖਦੇ ਆ ਹਨਾ, ਤੇ ਚਲੋ ਦੇਸੀ ਜਿਹੜੇ ਕੁੱਤੇ ਹੁੰਦੇ ਨੇ ਉਹਨਾਂ ਨੂੰ ਤਾਂ ਬੰਦਾ ਉਹ ਤਾਂ ਦਰਖਤਾਂ ਥੱਲੇ ਸਵੇਰ ਨੂੰ ਲੱਸੀ ਪਾਣੀ ਪੀ ਕੇ ਦਰਖਤਾਂ ਥੱਲੇ ਸੁੱਤੇ ਰਹਿੰਦੇ ਨੇ, ਜੇ ਤੁਹਾਡੇ ਕੋਲ ਕੋਈ ਨਸਲ ਦਾ ਕੁੱਤਾ ਰੱਖਿਆ ਹੋਇਆ ਤਾਂ ਆਪਾਂ ਸਵੇਰ ਨੂੰ ਸਭ ਘਰਾਂ ਦੇ ਵਿੱਚ ਬੰਨ ਦਿੰਦੇ ਹਾਂ ਅਸੀਂ,
1: ਬਿਲਕੁਲ
4: ਅਸਾਂ ਸਵੇਰੇ ਹਾਂਜੀ ਸਵੇਰੇ ਉਹਨਾਂ ਨੂੰ ਖਲਾਉਣਾ ਪਲਾਉਣਾ ਘੁਮਾ ਕੇ ਲੈ ਕੇ ਆਓ ਤੇ ਮੁੜ ਕੇ ਉਹਨਾਂ ਨੂੰ ਸੰਗਲ ਪਾ ਦੇਣੇ ਆ ਸ਼ਾਮ ਤੱਕ, ਫਿਰ ਉਹਨੂੰ ਜਦੋਂ ਸ਼ਾਮ ਨੂੰ ਛੱਡਣਾ, ਨਹੀਂ ਤਾਂ ਸਾਰਾ ਦਿਨ ਤਾਂ ਉਹਨਾਂ ਨੂੰ ਖੁੱਲੇ ਛੱਡਣ ਦਾ ਮਤਲਬ ਹੀ ਨਹੀਂ ਹੈ ਹਨਾ, ਖਾਸ ਕਰ ਇਸ ਨਸਲ ਦੇ ਕੁੱਤੇ ਨੂੰ ਤੁਸੀਂ ਸਿੱਧਾ ਕਿਵੇਂ ਛੱਡਿਆ ਹੋਇਆ।
1: ਭੈਣ ਜੀ ਗਲਤੀ ਹੈਗੀ ਆ, ਦੋਵਾਂ ਪਾਸਿਆਂ ਤੋਂ ਇਹ ਗਲਤੀ ਹੈ ਨਾ, ਉਹ ਦੇਖਣ ਹੈਗੀ ਆ, ਤੁਹਾਡੀ ਗੱਲ ਵੀ ਸਹੀ ਆ ਜਿਹੜੀ ਤੁਸੀਂ ਕਰ ਰਹੇ ਹੋ, ਬਿਲਕੁਲ ਹੈ ਜੀ। ਜ਼ਿਆਦਾ ਇਹ ਵੀ ਹੈ ਨਾ ਕਿ ਹੁਣ ਚਲੋ ਤੁਸੀਂ ਵੀ ਡੋਗ ਰੱਖਿਆ ਹੋਇਆ ਦੇਖੋ, ਚਾਹੇ ਖੁੱਲਾ ਵੀ ਰਵੇ ਚਾਹੇ ਉਹਨੂੰ ਪਤਾ ਕਿ ਪਰਿਵਾਰਕ ਮੈਂਬਰ ਕਿਹੜੇ ਨੇ, ਜਾਂ ਬਾਹਰੋਂ ਕੋਈ ਆਇਆ ਤਾਂ ਉੱਥੇ ਕੋਈ ਵੀ ਇਹਨਾਂ ਮੁਲਕਾਂ ਦੇ ਵਿੱਚ ਕੋਈ ਡੋਗ ਜਿਹੜਾ ਡੇਂਜਰਸ ਵੀ ਹੈ, ਜੇ ਉਹਨੂੰ ਸੈਰ ਦੇ ਉੱਤੇ ਵੀ ਲਿਜਾਣਾ ਤਾਂ ਬਕਾਇਦਾ ਤੁਹਾਨੂੰ ਸ਼ਿਕਲੀ ਵਗੈਰਾ ਉਹਦੇ ਪਾਉਣੀ ਪੈਂਦੀ ਹੈ ਮੂੰਹ ਦੇ ਵਿੱਚ।
4: ਹੁਣ ਤਾਂ ਇੰਡੀਆ ਦੇ ਵਿੱਚ ਹਰ ਇੱਕ ਨਸਲ ਦੇ ਕੁੱਤੇ ਨੇ ਹਰ ਇੱਕ ਚੀਜ਼ ਮਿਲਦੀ ਆ ਮੂੰਹ ਦੇ ਉੱਤੇ ਪਾਉਣ ਨੂੰ, ਇੱਕ ਉਹ ਜਿਹੜਾ ਆਪਣਾ ਉੱਪਰੋਂ ਮੂਹਰੀਆਂ ਲੱਤਾਂ ਦੇ ਵਿੱਚ ਬੈਲਟ ਜੀ ਪਾ ਲੈਂਦੇ ਨੇ ਉਹ ਪਾਉਣ ਨੂੰ ਜੇ ਦਾ, ਤੇ ਨਾਲੇ ਤੁਸੀਂ ਦੇਖੋ ਇੱਕ ਕਾਮਨ ਸੈਂਸ ਆ, ਅਨਲੈਸ ਤੁਸੀਂ ਕੋਈ ਤੁਹਾਨੂੰ ਬਹੁਤ ਹੀ ਜਿਆਦਾ ਖਤਰਾ ਤਾਂ ਤੁਸੀਂ ਇਹੋ ਜਿਹਾ ਡੋਗ ਨੂੰ ਕਿਨੇ ਖੁੱਲਾ ਛੱਡੋਗੇ ਹਨਾ, ਖੁੱਲਾ ਛੱਡੋਗੇ ਦਿਨ ਦੇ ਟਾਈਮ, ਨਹੀਂ ਤਾਂ ਦਿਨ ਦੇ ਟਾਈਮ ਤਾਂ ਆਪਣੇ ਸ਼ਹਿਰਾਂ ਚ ਤਾਂ ਖਾਸ ਕਰਕੇ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ,
1: ਚਲੋ ਪਿੰਡਾਂ ਚ ਮਤਲਬ ਕਿ ਡੋਗ ਨੂੰ ਬਸ ਇੱਕ ਰਾਖਾ ਹੀ ਰੱਖਿਆ ਜਾਂ ਉਹਨੂੰ ਇਸ ਕਰਕੇ ਰੱਖਿਆ ਕਿ ਲੋਕਾਂ ਨੂੰ ਡਰਾਵੇ, ਉਹਨੂੰ ਪੈਟ ਦੇ ਤਰ੍ਹਾਂ ਜਾਂ ਪਰਿਵਾਰਕ ਮੈਂਬਰ ਦੇ ਤਰ੍ਹਾਂ ਨਹੀਂ ਨਾ ਲੈਂਦੇ, ਉਹ ਵੀ ਸਾਡੀ ਬਹੁਤ ਵੱਡੀ ਤਰਾਸ਼ਦੀ ਹੈ।
4: ਹਾਂਜੀ ਹਾਂਜੀ, ਤੇ ਉਹ ਡੋਗ ਤਾਂ ਬੜਾ ਵੈਸੇ ਬਹੁਤ ਹੀ
1: ਖਤਰਨਾਕ
4: ਨਾਲ ਉਹਨੇ ਅਟੈਕ
1: ਕੀਤਾ,
4: ਬਹੁਤ ਗਲਤ ਸੀਗਾ ਤੇ ਹਾਂਜੀ, ਤਾਂ ਮੈਂ ਕਹਿੰਦੀ ਸੀਗੀ ਵੀ ਇਹ ਇੰਨੀ ਆਪਣੇ ਇੰਡੀਆ ਚ ਤਾਂ ਦੇਖੋ ਹੈ ਨੀ ਗਾ ਕਿ ਇੰਟਰੋਡਕਸ਼ਨ ਕਰਾਈ ਜਾਵੇ, ਇੱਥੇ ਨਾ ਟਾਈਮ ਸਮਝ ਵੀ ਹੈ ਨੀ ਤੇ ਟਾਈਮ ਵੀ ਹੈ ਨੀ ਕਿਸੇ ਕੋਲ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲਈ। ਹਾਂਜੀ,
1: ਪਰ ਉਹ ਦਿਖਾਉਣ ਦੇ ਲਈ ਜ਼ਿਆਦਾ ਨਾ ਹਰ ਚੀਜ਼ ਅਸੀਂ ਅਸੀਂ ਦਿਖਾਵੇ ਦੇ ਲਈ ਰੱਖ ਰਹੇ ਹਾਂ ਵੀ ਹਾਂ ਉਹਨਾਂ ਨੇ ਰੱਖਿਆ ਸੀ ਵੀ ਰੱਖਣਾ। ਪਹਿਲਾਂ ਮੈਨੂੰ ਵੀ ਚੇਤੇ ਆਉਂਦਾ ਬਹੁਤ ਜਰਮਨ ਸ਼ੈਫਰਡ ਦਾ ਜਾਂ ਸੀਗਾ ਪਹਿਲਾਂ ਰਿਵਾਜ਼ ਬਹੁਤ, ਵੈਸੇ ਤਾਂ ਉਹ ਪੁਲਿਸ ਦੇ ਡੋਗ ਹੈ ਜ਼ਿਆਦਾਤਰ ਵਰਤੇ ਜਾਂਦੇ ਆ, ਫਿਰ ਉਹ ਲੰਡੀ ਪੂਛ ਵਾਲਾ ਡਾਬਰਮੈਨ ਆ ਗਿਆ ਜੀ, ਸਾਰੇ ਡਾਬਰਮੈਨ ਹੀ ਰੱਖਣ ਲੱਗ ਗਿਆ ਜੀ।
4: ਉਹ ਤਾਂ ਜਮਾ ਹੀ ਉਹ ਕਮਲਾ, ਉਹ ਤਾਂ ਬਸ ਸਿੱਧਾ ਹੀ ਜਾਂਦਾ, ਪਤਾ ਨੀ ਉਹਨੇ ਕੀ ਟੱਪ ਜਾਣਾ,
1: ਤਕਰੀਬਨ 13-14 ਸਾਲ ਬਾਅਦ ਕਮਲਾ ਹੋ ਹੀ ਜਾਂਦਾ ਜੀ, ਉਹਨੂੰ ਬਕਾਇਦਾ ਮਤਲਬ ਕਿ ਕਰਨਾ ਹੀ ਪੈਂਦਾ, ਉਹਨੂੰ ਡੈਡ ਕਰਨਾ ਪੈਂਦਾ। ਹਾਂਜੀ,
4: ਉਹ ਆ ਕੇ ਸਿੱਧਾ ਹੀ ਉਹਨੇ ਤਾਂ ਉਹਨੇ ਐ ਥੋੜੀ ਵੀ ਦਰਵਾਜੇ ਦੇ ਵਿੱਚ ਹੀ ਨਿੰਗਣਾ, ਉਹਨੇ ਦਰਵਾਜੇ ਦੇ ਉੱਤੋਂ ਚ ਛਾਲ ਮਾਰਨੀ ਆ ਉਹਨਾਂ
1: ਕੰਮ, ਉਹ ਕੱਦ ਦਾ ਬਹੁਤ ਉੱਚਾ ਜੀ, ਬਿਲਕੁਲ ਹੈ।
4: ਹਾਂਜੀ, ਤੇ ਇਸ ਕਰਕੇ ਗਲਤ ਸੀਗਾ ਇਹ ਵੈਸੇ, ਪਰ ਜੋ ਕੁਛ ਵੀ ਹੋਇਆ
1: ਜੀ
4: ਹਾਂਜੀ ਗਲਤ ਹੋਇਆ, ਤੇ ਇਸ ਤਰ੍ਹਾਂ ਨੀ ਹੋਣਾ ਚਾਹੀਦਾ। ਜੇ ਤੁਸੀਂ ਰੱਖੇ ਨੇ ਇਹ ਡੋਗ ਰੱਖੇ ਨੇ, ਇਹਨਾਂ ਦੀ ਸੰਭਾਲ ਕਰੋ, ਇਹਨਾਂ ਨੂੰ ਹਾਂਜੀ ਤੇ ਆਪਦਾ ਦਿਨੇ ਉਹਨੂੰ ਬੰਨ ਕੇ ਰੱਖੋ, ਆਪਦਾ ਸ਼ਾਮ ਸਵੇਰੇ ਛੱਡੋ, ਏਦਾਂ ਤਾਂ ਕਹਿ ਰਹੇ ਨੀਗਾ ਵੀ ਦਿਨੇ ਵੀ ਤੁਹਾਡੇ ਕੋਈ ਆਪ ਰਿਹਾ, ਤੇ ਜਿਹੜਾ ਤੁਸੀਂ ਇੰਨੀ ਖਤਰਨਾਕ
1: ਜਿਹੜੇ ਆਪਣੇ ਜੰਗਲੀ ਸੂਰ ਨੇ ਜੀ, ਉਹਨਾਂ ਨੂੰ ਖਾਸ ਕਰਕੇ ਕਿਉਂਕਿ ਇਹ ਚੀੜੇ ਬਹੁਤ ਨੇ ਜੀ, ਤੇ ਜੰਗਲੀ ਸੂਰ ਹੋਰ ਬਹੁਤ ਘੱਟ ਕਾਬੂ ਆਉਂਦਾ ਹੈ, ਤੇ ਇਹ ਕੁੱਤੇ ਜਿਹੜੇ 4-5 ਹੀ ਹੋਣਾ ਨਾ ਜੀ, ਤੇ ਉਹਨੂੰ ਮਤਲਬ ਕਿ ਡੱਕ ਕੇ ਰੱਖਦੇ, ਉਹਨੂੰ ਕਤਲ ਕਰ ਦਿੰਦੇ ਆ ਜੀ। ਨਹੀਂ ਤਾਂ ਉਹ ਆਮ ਬੰਦੇ ਤੋਂ ਵੀ ਬਹੁਤ ਡੇਂਜਰਸ ਹੈ, ਜੰਗਲੀ ਸੂਰ ਜਿਹੜਾ ਫੜਦੇ ਆ ਜਾਂ ਹੰਟਿੰਗ ਕਰਦੇ ਆ।
4: ਹਾਂਜੀ ਬਹੁਤ ਸਾਲ ਹੋ ਗਏ ਪਹਿਲਾਂ ਇੱਕ ਜਾਣੀ ਕਿ ਇੱਥੇ ਵੀ ਉਹ ਐਂ ਹੋ ਗਿਆ ਸੀ ਵੀ ਜਿੱਥੇ ਜਿਨ੍ਹਾਂ ਕੋਲ ਇਹ ਸੀ ਉਹਨਾਂ ਉੱਤੇ ਖਾਸ ਹੀ ਨਿਗਾਹ ਰੱਖੀ ਜਾਂਦੀ ਸੀਗੀ ਕਿਉਂਕਿ ਉਹ ਹਾਂਜੀ ਤੇ ਇਸ ਕਰਕੇ ਇਹ ਇੰਨੀ ਸਾਊ ਬਰੀਡ ਨੀ ਸੀਗੀ ਜਿਹਨੂੰ ਆਮ ਬੰਦਾ ਰੱਖ ਸਕਦੇ ਹਨਾ ਤੇ ਲੋਕ ਕਹਿੰਦੇ ਸੀ ਵੀ ਕੋਈ ਨੇੜੇ ਨਾ ਆਵੇ ਜਿਵੇਂ ਹੁਣ ਅੱਗੇ ਲੋਕੀ ਉਹ ਦੂਜਾ ਇੱਕ ਹੁੰਦਾ ਉਹ ਕੀ ਕਹਿੰਦੇ ਬਸ ਬਸ ਬਸ ਬਸ ਬਸ ਬਸ ਉਹੀ ਹਨਾ ਤੇ ਇੱਕ ਜਿਵੇਂ ਉਹ ਦੂਜਾ ਇੱਕ ਤਾਂ ਡੋਬਰਮੈਨ ਹੋ ਗਿਆ ਦੂਜਾ ਜਿਹਦੀ ਪੂੰਛ ਵੱਡੀ ਹੁੰਦੀ ਆ ਕੀ ਆ ਉਹ ਭਾਰੇ ਜੇ ਮੂੰਹ ਵਾਲਾ ਹੁੰਦਾ ਕੀ ਕਹਿੰਦੇ ਨੇ ਉਹਨੂੰ
1: ਯਾਦ ਨੀ ਹੁੰਦਾ ਸੀ
4: ਨਹੀਂ ਉਹ ਬੜਾ ਮਤਲਬ ਰਾਖੀ ਲਈ ਸੀਗਾ ਜਦੋਂ ਪੁਰਾਣੇ ਟਾਈਮ ਚ ਲੋਕੀ ਜਿਹੜੇ ਆ ਕੋਲੋ ਹੁੰਦਾ ਸੀ ਨਾ ਬੀ ਸੋਨਾ ਜਾਂ ਪੈਸੇ ਹੁੰਦੇ ਸੀਗੇ ਲੋਕੀ ਉਹਦੇ ਕੋਲ ਨੂੰ ਬੰਨ ਲੈਂਦੇ ਹੁੰਦੇ ਸੀਗੇ ਹਨਾ ਉਹ ਕੀ ਨਾ ਉਹਦਾ ਕਈ ਬਰੀਡਾਂ ਇਸ ਤਰ੍ਹਾਂ ਦੀ ਉਹਨਾਂ ਨੂੰ ਕੰਮਾਂ ਲਈ ਹੈਗੀਆਂ ਨੇ ਜਿਵੇਂ ਉਹਨਾਂ ਦੀ ਇੱਕ ਖਾਸੀਅਤ ਆ ਇਹ ਉਹਨਾਂ ਦੇ ਵਿੱਚ ਹੈਗੀ ਆ ਸਪੈਸ਼ਲਿਸਟ ਹੀ ਪਰ ਬਹੁਤ ਮਾੜਾ ਹੋਇਆ ਬਹੁਤ
1: ਮਾੜੀ ਗੱਲ ਮਾੜੀ ਘਟਨਾ ਜੀ ਬਿਲਕੁਲ
4: ਹਾਂਜੀ
1: ਗੁਰੀ ਮਾਨ ਬਾਈ ਜੀ ਕਹਿੰਦੇ ਸੱਚੀ ਗੱਲ ਹੈ ਵੀਰ ਜੀ ਟਾਈਮ ਬਹੁਤ ਹੀ ਹੋ ਗਿਆ ਜੀ ਤੇ ਤੁਸੀਂ ਹੁਣ ਸਮਾਪਤੀ ਕਰ ਰੈਸਟ ਕਰੋ ਜੀ ਤੇ ਭੈਣ ਜੀ ਬਹੁਤ ਵਧੀਆ ਗੱਲ ਕਰਕੇ ਗਏ ਆ ਜੀ ਕਹਿੰਦੇ ਸ਼ੁਕਰੀਆ ਜੀ ਬਾਈ ਜੀ ਸਾਰੇ ਦੋਸਤਾਂ ਦਾ ਤੇ ਲੋ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਚਲੋ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਵਜੇ ਦੋਸਤੋ ਸਤਿ ਸ਼੍ਰੀ ਅਕਾਲ।

0: ದ್ವಾಪರ ರೇಡಿಯೋ.
1: ದ್ವಾಪರ ರೇಡಿಯೋ ಪ್ರೋಗ್ರಾಮ್ ದಸ್ತಾಕ್ ಎವ್ರಿ ಸಾಟರ್ಡೇ ಅಂಡ್ ಸಂಡೇ ನ್ಯೂಯಾರ್ಕ್.
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ। ਫਰਾਈਡੇ ਵਾਲਾ ਆਖਰੀ ਦਿਨ ਹਫ਼ਤੇ ਦਾ ਹੁੰਦਾ ਤੇ ਜਿਸ ਦੇ ਵਿਚ ਤੁਹਾਡੇ ਨਾਲ ਸ਼ਾਮਲ ਆ। ਦੋ ਸਵਾ ਦੋ ਘੰਟੇ ਕੋਸ਼ਿਸ਼ ਰਹੇਗੀ ਤੇ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੀ ਨਾਲ ਅੱਜ ਨਾਵਲ ਦੀ ਕਿਤਾਬ ਦੀ ਬਾਤ ਪਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ ਜਿਸ ਦੇ ਵਿੱਚ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਲੜੀਵਾਰਤਾ ਦੇ ਵਿੱਚ, ਉਹਦਾ ਲੜੀਵਾਰ ਭਾਗ ਜਿਹੜਾ 11ਵਾਂ ਤੁਹਾਡੇ ਨਾਲ ਅੱਜ ਲਾਈਵ ਦੇ ਵਿੱਚ ਸਾਂਝਾ ਕਰਨ ਦੀ ਜਿਹੜੀ ਉਮੀਦ ਹੈ ਤੇ ਉਹਨੂੰ ਆਪਾਂ ਅੱਗੇ ਤੋਰਾਂਗੇ ਤੇ ਨਾਲ ਦੀ ਨਾਲ ਭਾਰਤੀ ਸਮੇਂ ਦੇ ਅਨੁਸਾਰ ਖ਼ਬਰਾਂ ਦੇਸ਼ ਵਿਦੇਸ਼ ਦੀਆਂ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ। ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ ਜੀ। ਭਾਰਤ ਦੇ ਵਿੱਚ ਰਾਤ ਦੇ ਆਪਣੇ 9:00 ਤੇ ਰਾਤ ਦੇ 39 ਹੋ ਗਏ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ 12:09 ਦਾ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:09 ਘੜੀਆਂ ਦਰਸਾ ਰਹੀਆਂ ਨੇ ਤੇ ਯੂਰਪ ਦੇ ਵਿੱਚ ਸ਼ਾਮ ਦੇ 6:09, ਯੂਕੇ ਦੇ ਵਿੱਚ ਸ਼ਾਮ ਦੇ 5:09 ਨੇ। ਲੋ ਦੋਸਤੋ, ਕਰਦੇ ਹਾਂ ਫਿਰ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਤੇ ਅੱਜ ਦਾ ਵਿਚਾਰ ਤੇ ਤਵਾਰੀਖ 14 ਅਗਸਤ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਕਿ ਅੱਜ ਜੋ ਦੁਨੀਆਦਾਰੀ ਦੇ ਉੱਤੇ ਹੋ ਰਿਹਾ, ਸਿਆਸਤ ਵਿਰਾਸਤ ਦੇ ਵਿੱਚ ਹੋ ਰਿਹਾ। ਅੱਜ ਦਾ ਵਿਚਾਰ ਕਹਿੰਦਾ ਕਿ ਸਿਆਸਤ ਖੂਨ ਖਰਾਬੇ ਦੀ ਜੰਗ ਹੈ ਤੇ ਜੰਗ ਖੂਨ ਖਰਾਬੇ ਦੀ ਸਿਆਸਤ ਹੈ। ਇਹ ਜਿਹੜੀ ਲਿਖਤ ਹੈ ਆਪਣੇ ਮਾਊ ਜੇ ਤੁੰਗ, ਉਹਨਾਂ ਨੇ ਬਹੁਤ ਵੱਡੇ ਸੰਘਰਸ਼ ਲੜੇ, ਬਹੁਤ ਕੁਝ ਲਿਖਿਆ, ਉਹਨਾਂ ਦੀ ਤੁੱਕ ਜਿਹੜੀ ਹੈ ਇਹ ਜ਼ਿਕਰ ਕਰਦੀ ਹੈ। ਇਸੇ ਤਰ੍ਹਾਂ 14 ਅਗਸਤ 1937 ਦੇ ਵਿੱਚ ਚੀਨ ਦੇ ਵੱਲੋਂ ਜਪਾਨ ਦੇ ਖਿਲਾਫ਼ ਜੰਗ ਦਾ ਐਲਾਨ ਕਰਤਾ ਸੀ ਤੇ 1945 ਦੇ ਵਿੱਚ ਜਪਾਨ ਦੇ ਵੱਲੋਂ ਅਮਰੀਕਾ ਅੱਗੇ ਹਥਿਆਰ ਸੁੱਟਣ ਦੇ ਉੱਤੇ ਦੂਜੀ ਵਿਸ਼ਵ ਜੰਗ ਜਿਹੜੀ ਖਤਮ ਹੋ ਗਈ ਸੀ। 1947 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ ਗੁਆਂਢੀ ਮੁਲਕ ਪਾਕਿਸਤਾਨ ਜਿਹੜਾ ਹੋਂਦ ਦੇ ਵਿੱਚ ਆਇਆ ਤੇ ਆਜ਼ਾਦੀ ਦਿਹਾੜਾ ਅੱਜ ਮਨਾ ਰਿਹਾ ਤੇ ਕੱਲ੍ਹ ਨੂੰ ਭਾਰਤ ਦੀ 15 ਅਗਸਤ 1947 ਦਾ ਦਿਨ ਹੈ ਤੇ ਆਜ਼ਾਦੀ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ। 1947 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਅੱਧੀ ਰਾਤ ਨੂੰ ਦੇਸ਼ ਵਾਸੀਆਂ ਦੇ ਨਾਂ ਆਜ਼ਾਦੀ ਦਾ ਜਿਹੜਾ ਸੰਦੇਸ਼ ਦਿੱਤਾ ਗਿਆ ਸੀ ਤੇ 1973 ਚ ਪਹਿਲੀ ਚੈਂਪੀਅਨਸ਼ਿਪ ਇਨ ਐਥਲੈਟਿਕ ਸ਼ੁਰੂ ਹੋਈ ਤੇ 1986 ਦੇ ਵਿੱਚ ਵਿਰੋਧੀ ਲੀਡਰ ਬੈਨਜ਼ੀਰ ਭੁੱਟੋ ਗ੍ਰਿਫ਼ਤਾਰ ਕੀਤੀ ਗਈ। ਤੇ ਗੱਲ ਕਰਦੇ ਹਾਂ ਦੋਸਤੋ, ਸ਼ੁਰੂਆਤ ਕਰਦੇ ਹਾਂ ਜਿੱਦਾਂ ਛਿੱਕਾਂ ਜ਼ੁਕਾਮ ਦਾ ਦੌਰ ਹੈ ਇਸ ਵਕਤ ਵੀ, ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ, ਤਬਦੀਲੀ ਦੇ ਨਾਲ ਨਾਲ ਜਿਹੜਾ ਸਿਹਤ ਵੀ ਨਸਾਜ ਵੀ ਹੁੰਦੀ ਹੈ, ਸਾਰਾ ਕੁਝ ਹੁੰਦਾ, ਨਚਲਾ ਜ਼ੁਕਾਮ ਹੋਰ ਸਾਰਾ ਸਿਲਸਿਲਾ ਚੱਲਦਾ। ਪਰ ਭਾਰਤ ਦੇ ਵਿੱਚ ਜਦੋਂ ਦੇਖਦੇ ਹਾਂ ਜਾਂ ਪੰਜਾਬ 'ਚ ਦੇਖਦੇ ਹਾਂ ਕੁਝ ਜਿਹੜੇ ਵਹਿਮ ਭਰਮ ਨੇ ਜਿਵੇਂ ਕਿ ਬਿੱਲੀ ਰਸਤਾ ਕੱਟ ਜਾਂਦੀ ਹੈ ਜਾਂ ਕਿਤੇ ਜਾਣ ਤੋਂ ਪਹਿਲਾਂ ਤੁਸੀਂ ਛਿੱਕ ਮਾਰ ਦਿੰਦੇ ਹੋ ਜਾਂ ਪੌਣ ਦੇ ਵਿੱਚ ਨਹੀਂ ਜਾਣਾ, ਇਸ ਤਰ੍ਹਾਂ ਦੇ ਵਹਿਮ ਭਰਮ ਜਿਹੜੇ ਨੇ ਉਹਨਾਂ ਦੇ ਬਾਰੇ ਥੋੜੀ ਜਿਹੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਦਰੁਸਤ ਕਰਾ ਦਿਓ।

0: YouTube, Facebook ਐਪ ਤੇ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਲਾਈਵ ਚੱਲ ਰਿਹਾ। ਵਹਿਮ ਭਰਮ, ਛਿੱਕ ਜਾਂ ਨਿੱਛ ਮਾਰਨਾ। ਇੱਕ ਮਾਰਨ ਵਾਲਾ ਜਿਹੜਾ ਬੰਦਾ ਇਸ ਨੂੰ ਇਕੱਲਾ ਹੋਵੇ ਤਾਂ ਉਸਦੇ ਬੁੱਲਾਂ ਦੇ ਉੱਤੇ ਆਪਣੇ ਆਪ ਹੀ ਮੁਸਕਰਾਹਟ ਜਿਹੜੀ ਆ ਜਾਂਦੀ ਹੈ, ਜਿਵੇਂ ਮੇਰੇ ਮੂੰਹ ਦੇ ਉੱਤੇ ਆਈ ਹੈ ਜਿਵੇਂ ਹੁਣ ਗੱਲ ਸ਼ੁਰੂ ਕੀਤੀ ਹੈ। ਤਾਂ ਜੇ ਉਸਦੇ ਕੋਲ ਕੋਈ ਬੈਠਾ ਹੋਵੇ ਜਾਂ ਖੜਾ ਹੋਵੇ ਜਾਂ ਲੰਮਾ ਪਿਆ ਹੋਵੇ ਤੇ ਉਹ ਕਹਿੰਦੇ ਆ ਕਿ ਕਿਸੇ ਪਿਆਰੇ ਨੇ ਤੁਹਾਨੂੰ ਯਾਦ ਕਰ ਦਿੱਤਾ, ਤੇ ਫਿਨਲੈਂਡ ਦੇ ਵਿੱਚ ਕਹਿੰਦੇ ਆ ਕਿ ਮਤਲਬ ਕਿ ਤੁਸੀਂ ਮਤਲਬ ਕਿ ਸਿਹਤ ਤੁਹਾਡੀ ਤਬੀਅਤ ਦਰੁਸਤ ਹੈ, ਇੱਦਾਂ ਕਹਿੰਦੇ ਆ। ਕਈ ਔਰਤਾਂ ਕਹਿਣਗੀਆਂ ਵਾਹਿਗੁਰੂ ਮੁੰਡੇ ਦੀ ਭੂਆ ਮਾਸੀ ਨੇ ਯਾਦ ਕੀਤਾ, ਤੇ ਜੇ ਛਿੱਕਾ ਜ਼ਿਆਦਾ ਹੋਣ ਤਾਂ ਕਹਿ ਦਿੰਦੇ ਆ ਕਿ ਆ ਹੀ ਗਿਆ ਯਾਦ ਕਰਨ ਵਾਲਾ ਜ਼ੁਕਾਮ। ਪਰ ਛੇ ਛਿੱਕ ਜੇਕਰ ਛਿੱਕ ਤੁਰਨ ਵੇਲੇ ਕਿਤੇ ਜਾਣ ਨੂੰ ਜਾਂ ਵੱਜ ਪਏ ਤਾਂ ਫਿਰ ਪੁਰਾਣੀਆਂ ਔਰਤਾਂ ਕਹਿੰਦੀਆਂ ਨੇ ਜਾਂ ਕਹਿੰਦੀਆਂ ਸਨ, ਰੁਕ ਜਾਵੇ, 2 ਮਿੰਟ ਬੈਠ ਜਾਂ ਆਪਣੀ ਜੁੱਤੀ ਝਾੜ ਲੈ। ਤੁਰਨ ਲੱਗੇ ਛਿੱਕ ਵੱਜਣ ਨੂੰ ਨੈਸ਼ ਸਮਝਿਆ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਹੁਣ ਕੰਮ ਨਹੀਂ ਬਣਨਾ। ਜੇਕਰ ਤੁਰਨ ਸਮੇਂ ਹੋਰ ਕੋਈ ਛਿੱਕ ਮਾਰ ਦੇਵੇ ਤਾਂ ਤੁਰਨ ਵਾਲੇ ਦੇ ਮੱਥੇ ਦੇ ਉੱਤੇ ਤਿਊੜੀਆਂ ਪੈ ਜਾਂਦੀਆਂ ਸਨ। ਤੇ ਜੇਕਰ ਕੰਮ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਤੇ ਅੱਜ ਵੀ ਤੁਰਨ ਲੱਗੇ ਛਿੱਕ ਕੋਈ ਮਾਰ ਦੇਵੇ ਤਾਂ ਉਸ ਵੱਲ ਜਿਹੜਾ ਬੜਾ ਹੀ ਮਾੜਾ ਵੇਖਿਆ ਜਾਂਦਾ, ਮਾੜੀਆਂ ਨਜ਼ਰਾਨਾ। ਰੁਕਣ ਦੇ ਨਾਲ ਭਾਵੇਂ ਬੱਸ ਲੰਘ ਜਾਵੇ ਜਾਂ ਅੱਗੇ ਮਿਲਣ ਵਾਲਾ ਵਿਅਕਤੀ ਚਲਿਆ ਜਾਵੇ, ਵਹਿਮੀ ਲੋਕਾਂ ਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਕਿਹੜੀ ਛਿੱਕ ਕੰਮ ਵਿਗਾੜਨ ਵਾਲੀ ਹੈ ਤੇ ਕਿਹੜੀ ਯਾਦ ਕਰਨ ਵਾਲੀ ਹੁੰਦੀ ਹੈ ਤੇ ਕਿਹੜੀ ਕੰਮ ਬਣਾਉਣ ਵਾਲੀ ਹੁੰਦੀ ਹੈ। ਅਸੀਂ ਇਹ ਵੀ ਜਿਹੜਾ ਕਿਉਂ ਨਹੀਂ ਸੋਚਦੇ ਕਿ ਛਿੱਕ ਆਉਂਦੀ ਹੀ ਕਿਉਂ ਹੈ, ਇਹਦੇ ਪਿੱਛੇ ਕਾਰਨ ਕੀ ਹੈ। ਭਾਈ ਛਿੱਕ ਨਾ ਆਵੇ ਤਾਂ ਕਈ ਕੁਝ ਵਾਪਰ ਸਕਦਾ ਹੈ। ਅਸਲ ਦੇ ਵਿੱਚ ਪ੍ਰਦੂਸ਼ਣ ਹੋਣ ਦੇ ਕਾਰਨ ਸਾਹ ਲੈਣ ਦੇ ਸਮੇਂ ਧੂੜ ਮਿੱਟੀ ਜਿਹੜੀ ਕਣ ਸਰੀਰ ਅੰਦਰ ਜਿਹੜੇ ਚਲੇ ਜਾਂਦੇ ਆ ਤੇ ਉਸਨੂੰ ਫੇਫੜੇ ਜ਼ੋਰ ਲਾ ਕੇ ਜਿਹੜਾ ਅੰਦਰੋਂ ਬਾਹਰ ਕੱਢਦੇ ਨੇ ਤਾਂ ਉਸ ਵਕਤ ਜਿਹੜਾ ਛਿੱਕ ਆਉਂਦੀ ਹੈ। ਸੋ ਸਾਨੂੰ ਵਿਗਿਆਨ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਤੇ ਸਦੀਆਂ ਪੁਰਾਣੇ ਵਹਿਮਾਂ ਭਰਮਾਂ ਅੰਧ ਵਿਸ਼ਵਾਸਾਂ ਤੋਂ ਮੁਕਤ ਹੋਣ ਦੇ ਲਈ ਵਿਗਿਆਨਕ ਸੋਚ ਜਿਹੜੀ ਹੈ ਅਪਣਾਉਣ ਸਮੇਂ ਦੀ ਜਿਹੜੀ ਪ੍ਰਮੁੱਖ ਜ਼ਰੂਰਤ ਜਿਹੜੀ ਸਮਝਣੀ ਚਾਹੀਦੀ ਹੈ। ਇਸੇ ਤਰ੍ਹਾਂ ਦੋਸਤੋ ਗੱਲ ਕਰਦੇ ਹਾਂ ਬੱਚਿਆਂ ਦੀ ਥੋੜ੍ਹੀ ਜਿਹੀ ਗੀਤ ਸੰਗੀਤ ਦੀ ਤੇ ਉਸ ਤੋਂ ਬਾਅਦ ਦੇਸ਼ ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕਹਿੰਦੇ ਨੇ ਕਿ ਬੱਚਿਆਂ ਨੂੰ ਕਲਾ ਤੇ ਕਹਾਣੀਆਂ, ਕਵਿਤਾਵਾਂ ਤੇ ਸੰਗੀਤ ਉਹਨਾਂ ਦੀ ਓਨੀ ਹੀ ਜ਼ਰੂਰਤ ਹੈ ਜਿੰਨੀ ਕਿ ਪਿਆਰ ਅਤੇ ਖਾਣੇ ਤੇ ਤਾਜ਼ੀ ਹਵਾ ਤੇ ਖੇਡ ਦੀ। ਜੇ ਤੁਸੀਂ ਕਿਸੇ ਬੱਚੇ ਨੂੰ ਚੰਗਾ ਖਾਣਾ ਨਾ ਦਿਓ ਤਾਂ ਬਹੁਤ ਛੇਤੀ ਇਸਦੇ ਬੁਰੇ ਪ੍ਰਭਾਵ ਜਿਹੜੇ ਦੇਖਣ ਨੂੰ ਮਿਲਦੇ ਨੇ। ਤੇ ਜੇ ਤੁਸੀਂ ਬੱਚੇ ਨੂੰ ਤਾਜ਼ੀ ਹਵਾ ਤੇ ਖੇਡਣ ਤੋਂ ਵਾਂਝੇ ਰੱਖਦੇ ਹੋ ਤਾਂ ਵੀ ਇਸਦੇ ਨੁਕਸਾਨ ਦੇਖਣ ਨੂੰ ਮਿਲਦੇ ਨੇ, ਪਰ ਇੰਨੀ ਛੇਤੀ ਨਹੀਂ। ਜੇ ਕਿਸੇ ਬੱਚੇ ਨੂੰ ਪਿਆਰ ਨਾ ਮਿਲੇ ਭਾਵੇਂ ਇਸਦਾ ਮਾੜਾ ਪ੍ਰਭਾਵ ਸਾਲਾਂ ਬੰਦੀ ਵੀ ਨਾ ਦਿਖੇ ਪਰ ਹਮੇਸ਼ਾ ਦੇ ਲਈ ਰਹਿੰਦਾ ਹੈ, ਜ਼ਰੂਰ ਹੈ। ਪਰ ਜੇ ਕਿਸੇ ਬੱਚੇ ਦਾ ਜਿਹੜਾ ਕਲਾ, ਕਹਾਣੀਆਂ, ਕਵਿਤਾਵਾਂ ਜਾਂ ਸੰਗੀਤ ਦੇ ਨਾਲ ਵਾਹ ਨਾ ਪਵੇ ਤਾਂ ਇਸਦਾ ਨੁਕਸਾਨ ਸੌਖਿਆ ਨਹੀਂ ਦੇਖਿਆ ਜਾ ਸਕਦਾ, ਪਰ ਇਹ ਵਾਪਰ ਰਿਹਾ ਹੁੰਦਾ ਹੈ। ਦੇਖਣ ਨੂੰ ਅਜਿਹੇ ਬੱਚੇ ਆਮ ਬੱਚਿਆਂ ਵਾਂਗ ਸਰੀਰਕ ਤੌਰ ਦੇ ਉੱਤੇ ਤਾਂ ਸਿਹਤਮੰਦ ਲੱਗਦੇ ਹੈ, ਨੱਠਦੇ ਹੈ, ਭੱਜਦੇ ਹੈ, ਛਾਲਾਂ ਮਾਰਦੇ ਹੈ, ਤੈਰਦੇ ਹੈ, ਭੁੱਖਿਆਂ ਵਾਂਗ ਖਾਂਦੇ ਨੇ, ਬਾਕੀ ਬੱਚਿਆਂ ਵਾਂਗ ਰੌਲਾ ਪਾਉਂਦੇ ਨੇ ਤੇ ਬੱਚਿਆਂ ਵਾਲੇ ਹਰੇਕ ਕੰਮ ਕਰਦੇ ਨੇ, ਪਰ ਕਿਤੇ ਕੁਝ ਘਾਟ ਜ਼ਰੂਰ ਹੁੰਦੀ ਹੈ। ਇਹ ਜਿਹੜਾ ਸੱਚ ਹੈ ਕਿ ਕੁਝ ਲੋਕਾਂ ਦਾ ਵੱਡੇ ਹੁੰਦਿਆਂ ਕਲਾ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਪੈਂਦਾ, ਪਰ ਫਿਰ ਵੀ ਉਹ ਪੂਰਨ ਤੌਰ ਦੇ ਉੱਤੇ ਖੁਸ਼ ਹੁੰਦੇ ਨੇ, ਖੁਸ਼ਹਾਲ ਤੇ ਮੁੱਲਵਾਨ ਜ਼ਿੰਦਗੀ ਬਤੀਤ ਕਰਦੇ ਆ। ਤੇ ਜੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਤਾਬਾਂ ਨਹੀਂ ਹੁੰਦੀਆਂ, ਤਸਵੀਰਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ, ਸੰਗੀਤ ਦੇ ਵਿੱਚ ਕੋਈ ਖਾਸ ਦਿਲਚਸਪੀ ਜਾਂ ਗੱਲ ਨਹੀਂ ਦੇਖਦੇ, ਮੈਂ ਅਜਿਹੇ ਲੋਕਾਂ ਨੂੰ ਵੀ ਜਾਣਦਾ। ਉਹ ਚੰਗੇ ਗੁਆਂਢੀ ਹੁੰਦੇ ਨੇ ਤੇ ਚੰਗੇ ਨਾਗਰਿਕ ਵੀ, ਪਰ ਕੁਝ ਲੋਕ ਆਪਣੇ ਬਚਪਨ, ਜਵਾਨੀ ਜਾਂ ਇੱਥੋਂ ਤੱਕ ਕਿ ਬੁਢਾਪੇ ਦੇ ਵਿੱਚ ਕਿਸੇ ਪੜਾਅ ਦੇ ਉੱਤੇ ਕਿਸੇ ਅਜਿਹੇ ਜਿਹੜਾ ਤਜਰਬੇ ਦੇ ਵਿੱਚ ਉਹ ਗੁਜ਼ਰਦੇ ਹੈ ਜਿਸਦਾ ਕਦੇ ਉਹਨਾਂ ਨੇ ਸੁਪਨਾ ਵੀ ਨਹੀਂ ਲਿਆ ਹੁੰਦਾ, ਤੇ ਉਹਨਾਂ ਵਾਸਤੇ ਓਨਾ ਹੀ ਜਿਹੜਾ ਅਜੂਬਾ ਲੱਗਦਾ, ਉਹਨਾਂ ਨੂੰ ਅਬੁੱਝ ਹੁੰਦਾ ਹੈ ਜਿੰਨਾ ਕਿ ਚੰਨ ਦਾ ਹਨੇਰਾ ਪਾਸਾ। ਇੱਕ ਪਾਸੇ ਰੋਸ਼ਨੀ ਹੈ ਤੇ ਦੂਸਰੇ ਪਾਸੇ ਹਨੇਰਾ, ਪਰ ਚੰਨ ਦੀ ਆਪਣੀ ਰੋਸ਼ਨੀ ਨਹੀਂ। ਪਰ ਇੱਕ ਦਿਨ ਉਹ ਰੇਡੀਓ ਉੱਪਰ ਕਿਸੇ ਨੂੰ ਕਵਿਤਾ ਪੜ੍ਹਦਿਆਂ ਸੁਣਦੇ ਨੇ ਜਾਂ ਕਿਸੇ ਅਜਿਹੇ ਖੁੱਲ੍ਹੀ ਖਿੜਕੀ ਵਾਲੇ ਘਰ ਦੇ ਕੋਲੋਂ ਲੰਘਦੇ ਹੈ ਜਿੱਥੇ ਕਿ ਕੋਈ ਪਿਆਨੋ ਵਜਾ ਰਿਹਾ ਹੈ ਜਾਂ ਕਿਤੇ ਕਿਸੇ ਦੀ ਘਰ ਦੀ ਕੰਧ ਦੇ ਉੱਤੇ ਕੋਈ ਚਿੱਤਰ ਦੇਖ ਲੈਂਦੇ ਨੇ ਤਾਂ ਉਹਨਾਂ ਨੂੰ ਬਹੁਤ ਤਿੱਬਰ ਪਰ ਬੜਾ ਸੁਖਾਵਾਂ ਜਿਹਾ ਕੋਈ ਅਹਿਸਾਸ ਹੁੰਦਾ ਹੈ ਜੋ ਕਿ ਉਹਨਾਂ ਨੂੰ ਬੇਸੁਰਤੀ ਜਿਹੀ ਹਾਲਤ ਦੇ ਵਿੱਚ ਲੈ ਜਾਂਦਾ ਹੈ। ਕਿਸੇ ਚੀਜ਼ ਨੇ ਹੁਣ ਤੱਕ ਉਹਨਾਂ ਨੂੰ ਇਸ ਅਹਿਸਾਸ ਦੇ ਲਈ ਤਿਆਰ ਹੀ ਨਹੀਂ ਕੀਤਾ ਹੁੰਦਾ। ਉਹਨਾਂ ਨੂੰ ਅਚਾਨਕ ਕਿਸੇ ਅਥਾਂ ਭੁੱਖ ਦਾ ਅਹਿਸਾਸ ਹੁੰਦਾ ਹੈ, ਅਜਿਹੀ ਭੁੱਖ ਜਿਸਦਾ ਉਹਨਾਂ ਨੂੰ ਕੁਝ ਪਲ ਜਿਹੜਾ ਪਹਿਲਾਂ ਚਿੱਤ ਚੇਤਾ ਵੀ ਨਹੀਂ ਹੁੰਦਾ ਸੀ ਜਾਂ ਰਹਿੰਦਾ ਜਾਂ ਚਾਹਤ ਨਹੀਂ ਸੀ ਉਸ ਨੂੰ ਖਾਣ ਦੀ। ਕਿਸੇ ਬਹੁਤ ਹੀ ਮਿੱਠੀ ਅਤੇ ਸਵਾਦਲੀ ਚੀਜ਼ ਦੀ ਅਜਿਹੀ ਭੁੱਖ ਜੋ ਬਸ ਦਿਲ ਹੀ ਜਿਹੜੀ ਤੋੜ ਕੇ ਰੱਖ ਦੇਵੇ, ਉਹ ਰੋਣ ਹਾਕੇ ਹੋ ਜਾਂਦੇ ਨੇ, ਉਹਨਾਂ ਨੂੰ ਉਦਾਸੀ ਘੇਰ ਲੈਂਦੀ ਹੈ। ਕਦੇ ਉਹ ਖੁਸ਼ ਹੁੰਦੇ ਨੇ ਤੇ ਕਦੇ ਇਕੱਲਾ ਮਹਿਸੂਸ ਕਰਦੇ ਹੈ। ਇਹ ਨਵਾਂ ਪਰ ਅਨੋਖਾ ਤਜਰਬਾ ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦਾ ਹੈ ਤੇ ਉਹ ਫਿਰ ਉਸ ਰੇਡੀਓ ਨੂੰ ਨੇੜਿਓਂ ਹੋ ਕੇ ਦੁਬਾਰਾ ਸੁਣਨ ਦੇ ਲਈ ਤੜਫਦੇ ਨੇ, ਉਸ ਖਿੜਕੀ ਦੇ ਬਾਹਰ ਭਟਕਦੇ ਰਹਿੰਦੇ ਨੇ ਜਾਂ ਆਪਣੀ ਅੱਖ ਉਸ ਚਿੱਤਰ ਤੋਂ ਪਰਾਂ ਨਹੀਂ ਕਰਦੇ ਨਾ ਕਰ ਪਾਉਂਦੇ ਨੇ। ਉਹਨਾਂ ਨੂੰ ਇਸ ਚੀਜ਼ ਦੀ ਇੱਛਾ ਸੀ ਕਿ ਇੰਜ ਲੋੜ ਸੀ ਜਿਵੇਂ ਕਿਸੇ ਭੁੱਖੇ ਬੰਦੇ ਨੂੰ ਰੋਟੀ ਦੀ ਜ਼ਰੂਰਤ ਹੁੰਦੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਖਿਆਲ ਵੀ ਨਹੀਂ ਸੀ। ਇਹ ਇੱਕ ਬੱਚੇ ਦੇ ਲਈ ਵੀ ਉਂਝ ਵੀ ਹੈ ਜਿਸ ਦੀ ਲੋੜ ਹੁੰਦੀ ਹੈ ਕਿ ਸਬੱਬੀ ਉਸਦਾ ਕਿਸੇ ਸੰਗੀਤ ਚਿੱਤਰ ਜਾਂ ਕਵਿਤਾ ਦੇ ਨਾਲ ਵਾਹ ਪੈ ਜਾਵੇ। ਜੇਕਰ ਇਹ ਮੌਕਾ ਨਾ ਬਣਦਾ ਹੋ ਸਕਦਾ ਸੀ ਜਾਂ ਹੋ ਸਕਦਾ ਕਿ ਉਹ ਉਹਨਾਂ ਦਾ ਵਾਹ ਇਸ ਦੇ ਨਾਲ ਕਲਾ ਕਹਾਣੀਆਂ ਆਦੀਆਂ ਦੇ ਨਾਲ ਅਨੁਵਾਦਕ ਕਦੇ ਨਾ ਪੈਂਦਾ ਤੇ ਉਹ ਆਪਣੀ ਜ਼ਿੰਦਗੀ ਜਿਹੜੀ ਸੀ ਸਾਰੀ ਜ਼ਿੰਦਗੀ ਅਣਜਾਣਿਆ ਹੀ ਇਹ ਤੋਂ ਰਹਿੰਦੇ, ਵਾਂਝੇ ਰਹਿੰਦੇ, ਸੱਭਿਆਚਾਰਕ ਭੁੱਖ ਦੀ ਸਥਿਤੀ ਦੇ ਵਿੱਚ ਕੱਢ ਦਿੰਦੇ। ਇਸ ਸੱਭਿਆਚਾਰਕ ਭੁੱਖਮਰੀ ਦਾ ਅਸਰ ਨਾ ਬਹੁਤਾ ਨਾਟਕੀ ਹੁੰਦਾ ਹੈ ਤੇ ਨਾ ਹੀ ਤੇਜ਼। ਇਸ ਦਾ ਪ੍ਰਭਾਵ ਵੀ ਆਸਾਨੀ ਦੇ ਨਾਲ ਨਹੀਂ ਵੇਖਿਆ ਜਾ ਸਕਦਾ। ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ, ਕੁਝ ਲੋਕ, ਚੰਗੇ ਲੋਕ, ਦਿਆਲੂ ਦੋਸਤ, ਦੂਜਿਆਂ ਦੀ ਮਦਦ ਕਰਨ ਵਾਲੇ ਨਾਗਰਿਕ ਇਸ ਤਜਰਬੇ ਨੂੰ ਕਦੇ ਵੀ ਹਾਸਲ ਨਹੀਂ ਕਰਦੇ। ਉਹ ਇਸ ਤੋਂ ਬਿਨਾਂ ਹੀ ਪੂਰਨ ਸੰਤੁਸ਼ਟ ਨੇ, ਉਹ ਇਸ ਤੋਂ ਬਿਨਾਂ ਹੀ ਬਿਨਾਂ ਵੀ ਭਰਪੂਰ ਜ਼ਿੰਦਗੀ ਜਿਉ ਰਹੇ ਹੁੰਦੇ ਹੈ। ਜੇਕਰ ਰਾਤੋ ਰਾਤ ਇਸ ਦੁਨੀਆਂ ਦੇ ਵਿੱਚੋਂ ਸਾਰੀਆਂ ਕਿਤਾਬਾਂ, ਸਾਰਾ ਸੰਗੀਤ, ਸਾਰੇ ਚਿੱਤਰ ਅਚਾਨਕ ਗਾਇਬ ਹੋ ਜਾਣ ਤੇ ਉਹਨਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ, ਉਹਨਾਂ ਨੂੰ ਸ਼ਾਇਦ ਇਸ ਦਾ ਪਤਾ ਵੀ ਨਾ ਲੱਗੇ ਕਿ ਇਹ ਵਾਪਰ ਗਿਆ। ਪਰ ਇਹ ਭੁੱਖ ਬਹੁਤ ਸਾਰੇ ਬੱਚਿਆਂ ਦੇ ਵਿੱਚ ਹੁੰਦੀ ਹੈ, ਅਕਸਰ ਇਹ ਕਦੇ ਪੂਰੀ ਨਹੀਂ ਹੁੰਦੀ ਕਿਉਂਕਿ ਇਹ ਜਾਗੀ ਹੀ ਜਿਹੜੀ ਹੈ ਨਹੀਂ ਹੁੰਦੀ ਹੈ। ਦੁਨੀਆਂ ਦੇ ਹਰੇਕ ਹਿੱਸੇ ਦੇ ਵਿੱਚ ਕਿੰਨੇ ਹੀ ਬੱਚੇ ਜਿਹੜੇ ਅਜਿਹੇ ਹੁੰਦੇ ਹੈ ਜਿਹੜੇ ਕਿਸੇ ਅਜਿਹੀ ਚੀਜ਼ ਦੇ ਭੁੱਖੇ ਹੁੰਦੇ ਨੇ ਜੋ ਕਿ ਉਹਨਾਂ ਦੀ ਦਿਮਾਗ ਨੂੰ ਇਸ ਤਰ੍ਹਾਂ ਸੰਤੁਸ਼ਟ ਤੇ ਪ੍ਰਫੁੱਲਤ ਕਰਦੀ ਹੈ ਜੋ ਕਿ ਕਿਸੇ ਵੀ ਹੋਰ ਤਰੀਕੇ ਦੇ ਨਾਲ ਨਾ ਸੰਤੁਸ਼ਟ ਕੀਤਾ ਜਾ ਸਕਦਾ ਹੈ, ਨਾ ਕੀਤੀ ਜਾ ਸਕਦੀ ਹੈ ਤੇ ਨਾ ਹੋ ਸਕਦੀ ਹੈ। ਜਿਵੇਂ ਕਿ ਆਪਾਂ ਨੂੰ ਰੇਡੀਓ ਸੁਣਨ ਦਾ ਸ਼ੌਂਕ ਹੈ ਜਾਂ ਕਰਨ ਦਾ ਸ਼ੌਂਕ ਹੈ, ਉਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਆਪਾਂ ਸਿੱਖਦੇ ਹਾਂ, ਗੱਲਾਂ ਕਰਦੇ ਹਾਂ, ਕਈਆਂ ਨੂੰ ਗੱਲਾਂ ਕਰਨ ਦਾ ਚਸ ਹੁੰਦਾ ਹੈ, ਕਈਆਂ ਨੂੰ ਗੱਲਾਂ ਸੁਣਾਉਣ ਦਾ ਚਸ ਹੁੰਦਾ ਹੈ, ਕਈਆਂ ਨੂੰ ਸੁਣਨ ਦਾ ਹੁੰਦਾ ਹੈ, ਉਹਦੇ ਵਿੱਚੋਂ ਵੀ ਕੁਝ ਨਾ ਕੁਝ ਉਹਨਾਂ ਨੂੰ ਲੱਭਦਾ ਹੈ। ਇਸੇ ਤਰ੍ਹਾਂ ਕਈਆਂ ਨੂੰ ਸੰਗੀਤ, ਕਿਸੇ ਨੂੰ ਸ਼ੋਰ ਸ਼ਰਾਬੇ ਵਾਲਾ, ਕਿਸੇ ਨੂੰ ਮਤਲਬ ਕਿ ਬਹੁਤ ਹੀ ਅਹਿਸਾਸ ਕਰਵਾਉਣ ਵਾਲਾ, ਸ਼ਬਦਾਂ ਨੂੰ ਤੋਲ ਨਾਪ ਕੇ ਜਿਹੜਾ ਗੀਤ ਸੰਗੀਤ ਹੁੰਦਾ ਹੈ ਉਹ ਸੁਣਨ ਦਾ, ਕਿਸੇ ਨੂੰ ਕਲਾਸੀਕਲ ਸੁਣਨ ਦਾ, ਕਿਸੇ ਨੂੰ ਤਬਲਾ ਹੀ ਬਹੁਤ ਵਧੀਆ ਲੱਗਦਾ ਹੈ, ਕਿਸੇ ਨੂੰ ਸਿਤਾਰ, ਕਿਸੇ ਨੂੰ ਬਾਂਸਰੀ, ਇਸ ਤਰ੍ਹਾਂ ਦਾ ਮਿਊਜ਼ਿਕ ਜਿਹੜਾ ਚੰਗਾ ਲੱਗਦਾ ਹੈ, ਕਿਸੇ ਨੂੰ ਚਿੜੀਆਂ ਦੀ, ਪੰਛੀਆਂ ਦੀ ਜਿਹੜੀ ਚਹਿਕ ਚਹਾਕ ਹੈ ਉਹ ਚੰਗੀ ਲੱਗਦੀ ਹੈ, ਕਿਸੇ ਨੂੰ ਕੁਦਰਤ ਚੰਗੀ ਲੱਗਦੀ ਹੈ। ਤੇ ਇਸੇ ਤਰ੍ਹਾਂ ਇਹ ਬੱਚੇ ਜਿਹੜੇ ਨੇ ਅਸੀਂ ਠੀਕ ਹੀ ਕਹਿੰਦੇ ਹਾਂ ਕਿ ਖਾਣਾ ਤੇ ਘਰ, ਸਿੱਖਿਆ ਤੇ ਸਿਹਤ ਸਹੂਲਤਾਂ ਦੀ ਪ੍ਰਾਪਤੀ ਹਰੇਕ ਬੱਚੇ ਦਾ ਹੱਕ ਹੈ ਤੇ ਸਾਨੂੰ ਇਹ ਵੀ ਸਮਝਣਾ ਨਾਲ ਚਾਹੀਦਾ ਹੈ ਕਿ ਸੱਭਿਆਚਾਰਕ ਤਜਰਬਾ ਵੀ ਹਰੇਕ ਬੱਚੇ ਦਾ ਹੱਕ ਹੈ। ਸਾਨੂੰ ਇਹ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਕਿ ਕਹਾਣੀਆਂ, ਕਵਿਤਾਵਾਂ, ਤਸਵੀਰਾਂ, ਸੰਗੀਤ ਤੋਂ ਬਿਨਾਂ ਵੀ ਸਾਡੇ ਬੱਚੇ ਭੁੱਖੇ ਰਹਿ ਸਕਦੇ ਨੇ ਜਾਂ ਰਹਿ ਜਾਣਗੇ। ਜਿਵੇਂ ਕਿ ਪਹਿਲੇ ਸਮਿਆਂ 'ਚ ਹੁੰਦਾ ਸੀ, ਔਰਤ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਸੀ ਇਸ ਲਾਈਨ ਦੇ ਵਿੱਚ ਜਾਣ ਦੇ ਲਈ ਵੀ ਤੁਸੀਂ ਨਹੀਂ ਗੀਤ ਗਾ ਸਕਦੇ, ਬਹੁਤ ਸਾਰੇ ਐਸੇ ਸ਼ਬਦਾਂ ਦੇ ਨਾਲ ਜਿਹੜਾ ਉਹਨਾਂ ਨੂੰ ਦੁਰਕਾਰਿਆ ਜਾਂਦਾ ਸੀ। ਪਰ ਬਹੁਤ ਸਾਰੇ ਔਰਤਾਂ ਨੇ ਜਾਂ ਲੜਕਿਆਂ ਨੇ ਵੀ ਕਹਿ ਸਕਦੇ ਇਹਦੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ, ਉਹ ਸਫਲ ਵੀ ਹੋਏ, ਉਪਲਬਧੀਆਂ ਦੇ ਉੱਤੇ ਵੀ ਪਹੁੰਚੇ, ਬੜਾ ਵੱਡਾ ਨਾਮ ਵੀ ਕਮਾਇਆ ਇਹਨਾਂ ਚੀਜ਼ਾਂ ਦੇ ਵਿੱਚ। ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ। ਦੋਸਤੋ ਕੀ ਕਹਿੰਦੀਆਂ ਨੇ, ਇੱਕ ਪਾਸੇ ਤਾਂ 80 ਕਰੋੜ ਦਾ ਦਾਨ ਤੇ ਦੂਜੇ ਪਾਸੇ ਪਲਾਟਾਂ ਦੇ ਘਪਲੇ ਹੋ ਰਹੇ ਨੇ, ਪੰਜਾਬੀ ਬੇਬਾਕ ਨੇ ਜਾਂ ਫਿਰ ਬੇਲਗਾਮ ਨੇ। ਦੂਸਰੇ ਪਾਸੇ ਪੰਜਾਬੀਆਂ ਦੇ ਵਿੱਚ ਸਾਡੀ ਜਿਹੜੀ ਮਾਨਸਿਕਤਾ ਕਹਿ ਲਓ ਜਾਂ ਸਾਡੀ ਸੋਚਣ ਦੀ ਜਾਂ ਵਿਚਾਰਨ ਦੀ ਗੱਲ ਦੀ ਜਦੋਂ ਗੱਲ ਕਰਦੇ ਹਾਂ, ਉਸ ਤਰ੍ਹਾਂ ਦੇ ਬਾਤ ਪਾਉਂਦੇ ਹਾਂ ਜਾਂ ਇਹਨਾਂ ਮੁਲਕਾਂ ਦੇ ਵਿੱਚ ਦੇਖਦੇ ਹਾਂ ਰਹਿੰਦੇ ਹੋਏ, ਕਿ ਇੱਥੇ ਵੱਡੀ ਤੋਂ ਵੱਡੀ ਗਲਤੀ ਵੀ ਹੋਵੇ ਤਾਂ ਉਹਨੂੰ ਮਾਫ਼ ਵੀ ਕਰ ਦਿੱਤਾ ਜਾਂਦਾ ਹੈ ਅਤੇ ਮੁੜ ਕੇ ਗਿਲਾ ਸ਼ਿਕਵਾ ਨਹੀਂ ਕੀਤਾ ਜਾਂਦਾ। ਪਰ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਉਹਨਾਂ ਨੇ ਮਾਫ਼ੀ ਵੀ ਦੇ ਦਿੱਤੀ, ਸਾਰਾ ਕੁਝ ਹੋ ਗਿਆ। ਪਰ ਕੁਝ ਲੋਕਾਂ ਦੇ ਵਿੱਚ, ਦਿਮਾਗ ਦੇ ਵਿੱਚ ਉਹ ਗੱਲਾਂ ਇਸ ਤਰ੍ਹਾਂ ਘਰ ਕਰ ਜਾਂਦੀਆਂ ਨੇ ਕਿ ਉਹਨਾਂ ਨੂੰ ਹੋਰ ਕੁਝ ਆਲਾ ਦੁਆਲਾ ਦਿਖਦਾ ਹੀ ਨਹੀਂ ਹੈ, ਜਿਵੇਂ ਘੋੜੇ ਦੇ ਜਿਹੜਾ ਅੱਖਾਂ ਦੇ ਉੱਤੇ ਜਿਹੜੇ ਉਹ ਖੋਪੇ ਲਾਏ ਹੁੰਦੇ ਆ ਕਿ ਉਹਨੂੰ ਸਿੱਧਾ ਹੀ ਦੇਖਦਾ ਹੈ, ਬਸ ਆਲਾ ਦੁਆਲਾ ਨਹੀਂ ਦੇਖਦਾ। ਕੁਝ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਵੀ ਹੁੰਦੀਆਂ। ਇੱਕ ਪਾਸੇ ਤਾਂ 80 ਕਰੋੜ ਦਾ ਦਾਨ ਹੈ, ਦੂਜੇ ਪਾਸੇ ਪਲਾਟ ਘਪਲੇ ਨੇ ਤੇ ਪੰਜਾਬੀ ਬੇਬਾਕ ਜਾਂ ਬੇਲਗਾਮ ਨੇ, ਤੇ ਗੁਸਤਾਖੀ ਦੀ ਮਾਫ਼ੀ ਕਿਉਂ ਨਹੀਂ ਹੈ ਸਾਡੇ ਸੱਭਿਆਚਾਰ ਦੇ ਵਿੱਚ? ਜਾਂ ਇਹ ਸ਼ਬਦ ਸਾਡੇ ਡਿਕਸ਼ਨਰੀ ਦੇ ਵਿੱਚ ਕਿਉਂ ਨਹੀਂ ਜਿਹੜਾ ਲਿਆਂਦਾ ਜਾਂਦਾ? ਜਾਂ ਸੌਰੀ ਸਿਰਫ ਮੂੰਹ ਦੇ ਨਾਲ ਕਹਿ ਦਿੱਤਾ ਜਾਂਦਾ ਹੈ, ਦਿਲ ਤੋਂ ਦਿਮਾਗ ਤੋਂ ਕਿ ਸੱਚੀ ਹੀ ਅਸੀਂ ਮਾਫ਼ੀ ਮੰਗਦੇ ਹਾਂ, ਤੇ ਉਸ ਨੂੰ ਫੀਲ ਕਿੱਦਾਂ ਕਰਦੇ ਆ ਜਾਂ ਕੀਤਾ ਜਾ ਸਕਦਾ? ਇਸ ਦੇ ਬਾਰੇ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਹਿੱਸਾ ਲੈ ਸਕਦੇ ਹੋ ਦੋਸਤੋ। ਤੇ ਲੋ ਫਿਰ ਗੱਲ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ। ਸਮਾਜ ਸੇਵਾ ਤੋਂ ਲੈ ਕੇ ਸਿੱਖਿਆ ਮਸਲਿਆਂ ਤੱਕ ਦਾ ਮੁੱਦਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ, ਅਦਾਲਤੀ ਫੈਸਲੇ, ਉਦਯੋਗਿਕ ਘੁਟਾਲੇ ਤੇ ਕੈਨੇਡਾ ਦੇ ਵਿੱਤੀ ਸੰਕਟ ਤੱਕ ਕਈ ਅਜਿਹੇ ਮੁੱਦੇ ਨੇ ਜੋ ਸੁਣਨ ਵਾਲੇ ਨੂੰ ਸਿਰਫ਼ ਖ਼ਬਰਾਂ ਹੀ ਦਿਸਣਗੀਆਂ, ਪਰ ਉਹ ਸਾਡੇ ਰਹਿਣ ਸਹਿਣ ਦੇ ਉੱਤੇ ਜ਼ਰੂਰ ਜੜੀਆਂ ਨੇ। ਜਿੱਥੇ ਕਿਤੇ ਰਹੀਏ, ਆਪਾਂ ਕਿਸੇ ਵੀ ਖਿੱਤੇ 'ਚ ਰਹੀਏ, ਪ੍ਰਭਾਵ ਜ਼ਰੂਰ ਪਾਉਂਦੀਆਂ ਨੇ ਸਾਡੇ ਰੋਜ਼ਾਨਾ ਦੇ ਜ਼ਿੰਦਗੀ ਜਿਉਣ ਦੇ ਰੰਗ ਢੰਗ ਨੂੰ ਜਿਹੜਾ ਵਿਅਸਤ ਜ਼ਰੂਰ ਕਰਦੀਆਂ ਨੇ। ਸਵਾਲ ਦੇ ਕੇ ਜਾਂਦੀਆਂ ਨੇ ਸਾਨੂੰ ਕੁਝ ਨਾ ਕੁਝ ਸੋਚਣ ਦੇ ਲਈ, ਵਿਚਾਰਨ ਦੇ ਲਈ ਕਿ ਕਿਵੇਂ ਅਸੀਂ ਅੱਗੇ ਆਪਣੀ ਜ਼ਿੰਦਗੀ ਨੂੰ ਹੈਂਡਲ ਕਰਨਾ ਹੈ ਜਾਂ ਇਹਨਾਂ ਸਾਰੀਆਂ ਮੁਸੀਬਤਾਂ ਦੇ ਨਾਲ ਘੁਲ ਕੇ ਅੱਗੇ ਵਧਣਾ ਹੈ। ਕਿ ਅਸੀਂ ਸੱਚਮੁੱਚ ਆਪਣੇ ਸਮਾਜ, ਆਪਣੀ ਸਿਆਸਤ ਤੇ ਆਪਣੇ ਹੱਕਾਂ ਦੇ ਬਾਰੇ ਸੋਚ ਰਹੇ ਹਾਂ? ਇੱਕ ਪਾਸੇ ਤਾਂ 80 ਕਰੋੜ ਦੀ ਜਾਇਦਾਦ ਲੋਕ ਭਲਾਈ ਦੇ ਲਈ ਦਾਨ ਕਰਨ ਵਾਲਾ ਡਾਕਟਰ ਹੈ, ਤੇ ਦੂਸਰੇ ਪਾਸੇ ਸੱਤਾ ਤੇ ਪ੍ਰਬੰਧ ਦੇ ਨਾਲ ਜੁੜੇ ਕਥਿਤ ਘਪਲਿਆਂ ਦੇ ਸਵਾਲ ਨੇ। ਸਾਬਕਾ ਜਥੇਦਾਰ ਦੇ ਘਰ ਬਾਹਰ ਗੋਲੀਬਾਰੀ ਹੋਈ ਤੇ ਅੰਬਾਲਾ ਦੇ ਵਿੱਚ ਸਿੱਖ ਸੰਗਤ ਤੇ ਕਾਰਵਾਈ ਤੇ ਬੰਦੀ ਸਿੰਘਾਂ ਦਾ ਮੁੱਦਾ ਤੇ ਸੁਖਬੀਰ ਬਾਦਲ ਤੇ ਹਮਲਾ, ਇਹ ਸਾਰੀਆਂ ਘਟਨਾਵਾਂ ਪੰਜਾਬ ਤੇ ਸਿੱਖ ਸਮਾਜ ਦੀ ਮੌਜੂਦਾ ਸਥਿਤੀ ਦੇ ਬਾਰੇ ਕਈ ਗੰਭੀਰ ਸਵਾਲ ਖੜੇ ਕਰਦੀਆਂ ਨੇ। ਤੇ ਆਓ ਫਿਰ ਜ਼ਿੰਦਗੀਨਾਮਾ ਦੇ ਵਿੱਚ ਅੱਗੇ ਵਧਦੇ ਹਾਂ ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਬਾਤ ਪਾਉਂਦੇ ਹਾਂ। ਸਭ ਤੋਂ ਪਹਿਲਾਂ ਪੋਜ਼ਿਟਿਵ ਗੱਲ ਕਰਦੇ ਹਾਂ। ਐਸੇ ਲੋਕ ਵੀ ਨੇ ਸਮਾਜ ਦੇ ਵਿੱਚ ਜੋ ਸਮਾਜ ਸੇਵਾ ਦੀ ਅਨੋਖੀ ਮਿਸਾਲ ਬਣਦੇ ਹੈ। ਸੇਵਾ ਮੁਕਤ ਡਾਕਟਰ ਨੇ 80 ਕਰੋੜ ਦੀ ਜਾਇਦਾਦ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੀ। ਸਮਾਜ ਸੇਵਾ ਤੇ ਮਾਨਵਤਾ ਦੀ ਭਲਾਈ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕਰਦਿਆਂ ਹਮੀਰਪੁਰ ਦੇ ਵਿੱਚ ਇੱਕ ਬਹੁਤ ਹੀ ਪ੍ਰੇਰਣਾਦਾਇਕ ਮਾਮਲਾ ਸਾਹਮਣੇ ਆਇਆ। ਇੱਕ ਸੇਵਾ ਮੁਕਤ ਡਾਕਟਰ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲੋਕ ਭਲਾਈ ਦੇ ਲਈ ਲੇਖੇ ਲਾਉਂਦਿਆਂ ਕਰੋੜਾਂ ਰੁਪਏ ਦੀ ਜਾਇਦਾਦ ਸਰਕਾਰੀ ਮੈਡੀਕਲ ਕਾਲਜ ਨੂੰ ਦਾਨ ਕਰਕੇ ਰੱਖ ਦਿੱਤੀ। ਅਸਧਾਰਨ ਮਿਸਾਲ ਪੇਸ਼ ਕਰਦਿਆਂ 77 ਸਾਲਾਂ ਸੇਵਾ ਮੁਕਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਜਿੰਦਰ ਕੰਵਰ, ਉਨ੍ਹਾਂ ਨੇ ਡਾਕਟਰ ਰਾਧਾ ਕ੍ਰਿਸ਼ਨਨ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਹਮੀਰਪੁਰ ਨੂੰ ਆਪਣੀ ਸਾਰੀ ਚੱਲ ਅਤੇ ਅਚੱਲ ਜਾਇਦਾਦ, ਜਿਸ ਦੀ ਕੀਮਤ 80 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ, ਦਾਨ ਕਰ ਦਿੱਤੀ ਹੈ। ਡਾਕਟਰ ਰਜਿੰਦਰ ਕੰਵਰ ਦਾ ਘਰ, ਜਿਸ ਨੂੰ ਉਨ੍ਹਾਂ ਨੇ ਕ੍ਰਿਸ਼ਨਾ ਰਜਿੰਦਰ ਬਿਰਧ ਆਸ਼ਰਮ ਦੇ ਵਿੱਚ ਤਬਦੀਲ ਕਰਨ ਦਾ ਜਿਹੜਾ ਪ੍ਰਸਤਾਵ ਦਿੱਤਾ ਹੈ। ਕੰਵਰ ਨੇ 2021 ਦੇ ਵਿੱਚ ਆਪਣੀ ਜਾਇਦਾਦ ਸਰਕਾਰ ਦੇ ਨਾਂ ਵਸੀਅਤ ਕਰ ਦਿੱਤੀ ਸੀ ਤੇ ਇੱਕ ਗਿਫਟ ਜਿਹੜਾ ਸੀਗਾ ਗਿਫਟ ਡਿਡ ਤਿਆਰ ਕਰਵਾ ਕੇ ਤਬਦੀਲੀ ਦੀ ਪ੍ਰਕਿਰਿਆ ਨੂੰ ਰਸਮੀ ਤੌਰ ਦੇ ਉੱਤੇ ਪੂਰਾ ਕਰ ਲਿਆ ਸੀ। ਜ਼ਮੀਨ ਦਾ ਇੰਤਕਾਲ 5 ਅਗਸਤ ਨੂੰ ਮੈਡੀਕਲ ਕਾਲਜ ਦੇ ਨਾਂ ਦਰਜ ਕੀਤਾ ਗਿਆ। ਕੰਵਰ, ਜਿਨ੍ਹਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਿੱਚ 33 ਸਾਲਾਂ ਤੋਂ ਵੱਧ ਸਮੇਂ ਤੱਕ ਜਿਹੜਾ ਸੇਵਾ ਨਿਭਾਈ ਤੇ ਹੁਣ ਮੈਡੀਕਲ ਕਾਲਜ ਦੇ ਨੇੜੇ ਨਾਂਦੋਨ ਦੇ ਜਿਹੜਾ ਜੋਲ ਸੱਪੜ ਵਿਖੇ ਜਿਹੜਾ ਪ੍ਰੈਕਟਿਸ ਕਰਦੇ ਨੇ ਤੇ ਗਰੀਬ ਤੇ ਲੋੜਵੰਦ ਜਿਹੜੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਦੇਣਾ ਜਾਰੀ ਰੱਖ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਜਾਇਦਾਦ ਦਾਨ ਕਰਨ ਦਾ ਫੈਸਲਾ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਕੰਵਰ ਦੇ ਨਾਲ ਸਾਂਝੇ ਤੌਰ ਦੇ ਉੱਤੇ ਸਾਲਾਂ ਪਹਿਲਾਂ ਜਿਹੜਾ ਲਿਆ ਗਿਆ ਸੀ। ਕੋਈ ਬੱਚਾ ਨਾ ਹੋਣ ਕਾਰਨ ਜੋੜੇ ਨੇ ਜਿਹੜਾ ਸੀ ਸਹਿਮਤੀ ਜਤਾਈ ਸੀ ਕਿ ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਸਮਾਜ ਦੀ ਭਲਾਈ ਦੇ ਲਈ ਵਰਤੀ ਜਾਣੀ ਚਾਹੀਦੀ ਹੈ। ਕ੍ਰਿਸ਼ਨਾ ਕੰਵਰ ਨੇ ਸਿੱਖਿਆ ਵਿਭਾਗ ਦੇ ਵਿੱਚ 32 ਸਾਲ ਸੇਵਾ ਕੀਤੀ। 2011 ਦੇ ਵਿੱਚ ਸਕੂਲ ਪ੍ਰਿੰਸੀਪਲ ਦੇ ਵਜੋਂ ਸੇਵਾ ਮੁਕਤ ਹੋਏ। ਦਾਨ ਕੀਤੀ ਗਈ ਜਾਇਦਾਦ ਦੇ ਵਿੱਚ ਲਗਭਗ 2,112 ਵਰਗ ਮੀਟਰ ਜ਼ਮੀਨ ਤੇ ਬਣਿਆ ਘਰ, ਕਰੋੜਾਂ ਰੁਪਏ ਦੇ ਗਹਿਣੇ ਤੇ ਹੋਰ ਜਲ ਜਿਹੜੀ ਹੈ ਚੱਲ ਜਾਇਦਾਦ ਸ਼ਾਮਲ ਹੈ ਅਚੱਲ, ਤੇ ਕਵਰ ਨੇ ਪ੍ਰਸਤਾਵ ਦਿੱਤਾ ਹੈ ਕਿ ਇਸ ਘਰ ਨੂੰ ਕ੍ਰਿਸ਼ਨਾ ਰਜਿੰਦਰ ਬਿਰਧ ਆਸ਼ਰਮ ਨਾਮਕ ਬਿਰਧ ਆਸ਼ਰਮ ਦੇ ਵਿੱਚ ਤਬਦੀਲ ਕੀਤਾ ਜਾਵੇ ਤੇ ਉਹਨਾਂ ਨੇ ਆਪਣੇ ਅੰਗ ਵੀ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਪ੍ਰਣ ਲਿਆ ਹੈ। ਕੱਲ ਜਿਹੜਾ ਦੁਨੀਆਂ ਪੱਧਰ ਦੇ ਉੱਤੇ ਦਿਨ ਵੀ ਮਨਾਇਆ ਗਿਆ ਅੰਗ ਦਾਨ ਕਰਨ ਦਾ, ਆਪਣੀ ਬੋਡੀ ਨੂੰ ਦਾਨ ਕਰਨ ਦਾ। ਤੇ ਕਵਰ ਹੁਣਾਂ ਨੇ ਕਿਹਾ ਕਿ ਜ਼ਿੰਦਗੀ ਦੀ ਕਮਾਈ ਉਦੋਂ ਸਭ ਤੋਂ ਵਧੀਆ ਵਰਤੀ ਜਾਂਦੀ ਹੈ ਜਦੋਂ ਇਹ ਲੋੜਵੰਦਾਂ ਅਤੇ ਸੀਨੀਅਰ ਨਾਗਰਿਕਾਂ ਦੀ ਜਿਹੜੀ ਭੀੜ ਨੂੰ ਘੱਟ ਕਰਦੀ ਹੋਵੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਹਰਿਆਣੇ ਦੇ ਨੇ ਵੈਟਰਨ ਡਾਕਟਰ ਦਾ ਧੰਨਵਾਦ ਕਰਦਿਆਂ ਉਹਨਾਂ ਦੇ ਇਸ ਕਦਮ ਨੂੰ ਕੁਰਬਾਨੀ ਅਤੇ ਲੋਕ ਸੇਵਾ ਦੀ ਇੱਕ ਮਿਸਾਲ ਜਿਹੜਾ ਦੱਸਿਆ ਤੇ ਦਰਜ ਕੀਤਾ ਹੈ। ਦੂਸਰੇ ਪਾਸੇ ਗੱਲ ਕਰੀਏ ਤਾਂ 80 ਕਰੋੜ ਦੀ, ਇੱਕ ਪਾਸੇ 80 ਕਰੋੜ ਚੰਗੇ ਕੰਮਾਂ ਚ ਲਾਇਆ ਤੇ ਦੂਸਰੇ ਪਾਸੇ 80 ਕਰੋੜ ਰੁਪਈਆ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦੇ ਲਈ ਤੇ ਨਾਲ ਆਪਣੀ ਜ਼ਿੰਦਗੀ ਬਰਬਾਦ ਕਰਦੇ ਹੋਏ ਜਿਹੜਾ 80 ਕਰੋੜ ਰੁਪਏ ਦੀ ਹੈਰੋਇਨ ਦੇ ਸਮੇਤ ਪੰਜਾਬ ਦਾ ਸ਼ੱਕੀ ਨਸ਼ਾ ਤਸਕਰ ਗੁਹਾਟੀ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਹੁਣਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗੁਹਾਟੀ ਦੇ ਵਿਚ 80 ਕਰੋੜ ਰੁਪਏ ਦੀ ਹੈਰੋਇਨ ਸਮੇਤ ਇਕ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹ ਕਾਰਵਾਈ ਆਸਾਮ ਪੁਲਿਸ ਦੇ ਸਪੈਸ਼ਲ ਟਾਸਕ ਫੋਰਸ ਜਿਹੜੀ ਹੈ STF ਦੇ ਵੱਲੋਂ ਕੀਤੀ ਗਈ ਹੈ। ਸ਼ਰਮਾ ਹੁਣਾਂ ਨੇ ਇਕ ਸੋਸ਼ਲ ਮੀਡੀਆ ਪੋਸਟ ਦੇ ਵਿਚ ਕਿਹਾ ਕਿ STF ਜਿਹੜਾ ਆਸਾਮ ਹੈ ਉਹਨੇ ਇਕ ਅੰਤਰਰਾਜੀ ਨਸ਼ਾ ਤਸਕਰ ਦੇ ਟਿਕਾਣੇ ਦੇ ਉੱਤੇ ਛਾਪਾ ਮਾਰ ਕੇ 80 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਮਿਸ਼ਨ ਦੇ ਵਿਚ ਪੂਰੀ ਦ੍ਰਿੜਤਾ ਦੇ ਨਾਲ ਯੋਗਦਾਨ ਜਿਹੜਾ ਪਾਇਆ ਗਿਆ ਸੀ ਆਸਾਮ ਪੁਲਿਸ ਦੇ ਵੱਲੋਂ। ਤੇ ਇਕ STF ਅਧਿਕਾਰੀ ਨੇ ਦੱਸਿਆ ਕਿ ਇਹ ਛਾਪਾ ਨਸ਼ੇ ਦੇ ਸੌਦੇ ਦੇ ਬਾਰੇ ਇਕ ਖੁਫੀਆ ਸੂਚਨਾ ਦੇ ਆਧਾਰ ਦੇ ਉੱਤੇ ਮਾਰਿਆ ਗਿਆ। ਸਾਡੇ ਕੋਲ ਸੂਚਨਾ ਸੀ ਕਿ ਪੰਜਾਬ ਦਾ ਇਹ ਤਸਕਰ ਇਕ ਖੇਪ ਜਿਹੜੀ ਹੈ ਇਕੱਠੀ ਕਰਨ ਦੇ ਲਈ ਗੁਹਾਟੀ ਦੇ ਵਿਚ ਰੁਕਿਆ ਹੋਇਆ ਸੀ, ਇਸ ਦੇ ਆਧਾਰ ਦੇ ਉੱਤੇ ਅਸੀਂ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਮਨੀਪੁਰ ਤੋਂ ਇਹ ਖੇਪ ਪ੍ਰਾਪਤ ਕੀਤੀ ਸੀ ਜਿਸ ਨੂੰ STF ਨੇ ਹੁਣ ਉਸ ਅਪਾਰਟਮੈਂਟ ਦੇ ਵਿਚ ਰੱਖੇ ਇਕ ਬੈਗ ਦੇ ਵਿਚੋਂ ਬਰਾਮਦ ਕੀਤਾ ਜਿੱਥੇ ਉਹ ਰੁਕਿਆ ਹੋਇਆ ਸੀ। ਤੇ ਉਨ੍ਹਾਂ ਅੱਗੇ ਦੱਸਿਆ ਅਸੀਂ ਮਾਮਲਾ ਦਰਜ ਕਰ ਲਿਆ ਤੇ ਅਜੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਅਗਲੀ। ਇਸੇ ਤਰ੍ਹਾਂ ਹੀ ਅੱਗੇ ਵਧੀਏ ਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਉਨ੍ਹਾਂ ਦੇ ਘਰ ਬਾਹਰ ਗੋਲੀਬਾਰੀ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਉਨ੍ਹਾਂ ਨੇ ਵਾਹਨ ਦੇ ਉੱਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੋਂ ਉੱਪਰ ਜਿਹੜਾ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ। ਫਾਇਰਿੰਗ ਦੀ ਘਟਨਾ ਦੇ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਤੀ ਹੈ ਤੇ ਡਰਾਈਵਰ ਨੂੰ ਗੱਡੀ ਸਾਫ਼ ਕਰਨ ਵੇਲੇ ਇਸ ਬਾਰੇ ਪਤਾ ਲੱਗਿਆ ਜਦੋਂ ਗੱਡੀ ਦੇ ਵਿਚ ਗੋਲੀ ਫਸੀ ਹੋਈ ਦਿਖੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣੇ ਤੌਰ ਦੇ ਉੱਤੇ CCTV ਜਿਹੜਾ ਕੈਮਰੇ ਚੈੱਕ ਕੀਤੇ ਤਾਂ 12 ਤਰੀਕ ਨੂੰ ਰਾਤ ਤਕਰੀਬਨ 11:40 ਦੇ ਉੱਤੇ ਇੱਕ ਆਵਾਜ਼ ਸੁਣਾਈ ਦਿੰਦੀ ਹੈ ਤੇ ਉੱਥੇ ਮੌਜੂਦ ਸੰਤਰੀ ਜਾਣੀ ਕਿ ਪਹਿਰੇਦਾਰ ਇਸ ਨੂੰ ਦੇਖਦਾ ਹੈ ਤੇ ਫੋਟੋਜ ਦੇ ਵਿਚ ਦੇਖਿਆ ਗਿਆ ਕਿ ਇੱਕ ਨੌਜਵਾਨ ਨੇ ਲਾਲ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ ਜੋ ਚੌਂਕ ਦੇ ਵਿਚ ਆ ਕੇ ਫੋਨ ਦੇ ਉੱਤੇ ਗੱਲਬਾਤ ਕਰਦਾ ਹੈ ਤੇ ਗੇੜੇ ਦਿੰਦਾ ਹੈ। ਗਿਆਨੀ ਰਘਬੀਰ ਸਿੰਘ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਪਹਿਲਾਂ ਕੋਈ ਵੀ ਥਰੈਟ ਕਾਲ ਜਿਹੜੀ ਸੀ ਧਮਕੀ ਭਰਿਆ ਫੋਨ ਨਹੀਂ ਆਇਆ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਜ਼ਰੂਰ ਕਿਹਾ ਕਿ 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਦੀ ਸਖ਼ਤੀ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਵੱਡਾ ਸਵਾਲੀਆ ਨਿਸ਼ਾਨ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਕਾਂਗਰਸ ਦੇ ਸੰਸਦ ਮੈਂਬਰ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਬੇਹੱਦ ਚਿੰਤਾਜਨਕ ਤੇ ਨਿੰਦਣਯੋਗ ਹੈ। ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਦੇ ਉੱਤੇ ਵੀ ਉਨ੍ਹਾਂ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਹਰ ਦਿਨ ਵੱਧ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਗੰਭੀਰ ਸਵਾਲ ਖੜੇ ਕਰਦੀਆਂ ਨੇ। ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਦੇ ਵਿਚ ਕਹਿੰਦੇ ਲਿਆਂਦਾ ਜਾਵੇ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਜੋ ਕਿ ਗਿਆਨੀ ਰਘਬੀਰ ਸਿੰਘ ਦੇ ਘਰ ਜਾਂਚ ਵਾਸਤੇ ਪੁੱਜੇ ਸਨ, ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਇਹ ਗੋਲੀ ਹਵਾ ਦੇ ਵਿਚ ਪਹਿਲਾਂ ਚਲਾਈ ਇਕ ਫਾਇਰ ਹੈ ਹਵਾ ਚ ਚਲਾਇਆ ਫਾਇਰ ਲੱਗਦਾ ਹੈ ਤੇ ਜੋ ਉੱਪਰ ਤੋਂ ਹੇਠਾਂ ਵੱਲ ਨੂੰ ਜਿਹੜੀ ਆਈ ਹੈ ਤੇ ਬੋਨਟ ਦੇ ਉੱਤੇ ਲੱਗੀ ਹੈ ਤੇ ਆਖਿਆ ਕਿ ਜੇ ਕਿਸੇ ਵੱਲੋਂ ਹਮਲੇ ਦੇ ਤਹਿਤ ਗੋਲੀ ਚਲਾਈ ਗਈ ਹੈ ਤਾਂ ਇਸ ਦਾ ਵੀ ਜਲਦ ਪਤਾ ਲਾਇਆ ਜਾਵੇਗਾ। ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੋਟੇਜ ਦੇ ਵਿੱਚ ਦਿਖਾਈ ਦੇ ਰਹੇ ਸਕੂਟਰ ਸਵਾਰ ਸ਼ੱਕੀ ਵਿਅਕਤੀ ਦਾ ਵੀ ਪਤਾ ਲਾਇਆ ਜਾ ਰਿਹਾ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੀ ਅਗਲੇਰੀ ਪੁੱਛਗਿੱਛ ਜਿਹੜੀ ਹੈ ਕੀਤੀ ਜਾਵੇਗੀ। ਦੂਸਰੇ ਪਾਸੇ ਕੌਮੀ ਇਨਸਾਫ ਮੋਰਚੇ ਦੇ ਵੱਲੋਂ 15 ਅਗਸਤ ਨੂੰ ਕੱਲ ਨੂੰ ਕੀਤੇ ਜਾ ਰਹੇ ਰੋਸ ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਮਰਥਨ ਦਾ ਐਲਾਨ ਕਰ ਦਿੱਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ 15 ਅਗਸਤ ਨੂੰ ਰਾਜਪਾਲ ਭਵਨ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੂਰਨ ਤੌਰ ਦੇ ਉੱਤੇ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਤੇ ਦੂਸਰੇ ਪਾਸੇ ਹਵਾਰਾ ਹੁਣਾਂ ਨੇ ਨਾਂਹ ਕਰਤੀ ਹੈ ਪੈਰੋਲ ਤੋਂ ਕਿ ਜੇ ਦੇਣੀ ਹੈ ਤਾਂ ਜਿੰਨਾ ਮੇਰਾ ਹੱਕ ਬਣਦਾ ਓਨੀ ਦਿਓ, ਇੱਕ ਦਿਨ ਦੀ ਜਾਂ 2 ਦਿਨ ਦੀ ਪੈਰੋਲ ਮੈਨੂੰ ਮਨਜ਼ੂਰ ਨਹੀਂ ਹੈ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਨਜ਼ਰਬੰਦ ਸਿੱਖ ਨੌਜਵਾਨ ਆਪਣੀਆਂ ਨਿਰਧਾਰਿਤ ਸਜ਼ਾਵਾਂ ਤੋਂ ਕਈ ਗੁਣਾ ਵੱਧ ਸਮਾਂ ਜੇਲ੍ਹਾਂ ਦੇ ਵਿੱਚ ਬਿਤਾ ਚੁੱਕੇ ਹੈ ਪਰ ਸਰਕਾਰ ਉਨ੍ਹਾਂ ਦੇ ਪ੍ਰਤੀ ਵਿਤਕਰਾ ਕਿਉਂ ਜਿਹੜਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿੜਾ ਸਮੇਤ ਕਈ ਸਿੱਖ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬਿਤਾ ਚੁੱਕੇ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕਹੇ ਜਾਣ ਮਗਰੋਂ ਵੀ ਭਾਈ ਰਾਜੋਆਣਾ ਦੀ ਸਜ਼ਾ ਤਬਦੀਲੀ ਸੰਬੰਧੀ ਸਰਕਾਰ ਵੱਲੋਂ ਕੋਈ ਵੀ ਫੈਸਲਾ ਨਹੀਂ ਕੀਤਾ ਜਾ ਰਿਹਾ। ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਮਾਤਾ ਦੀ ਸਿਹਤ ਗੰਭੀਰ ਹੈ ਜਿਸ ਦੇ ਮੱਦੇਨਜ਼ਰ ਭਾਈ ਹਵਾਰਾ ਦੇ ਲਈ ਪੈਰੋਲ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਂ ਅਤੇ ਪੁੱਤਰ ਦਾ ਰਿਸ਼ਤਾ ਬੇਹੱਦ ਨੇੜਤਾ ਵਾਲਾ ਹੁੰਦਾ ਹੈ ਤੇ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚੋਂ ਗੁਜ਼ਰ ਰਹੀ ਮਾਂ ਨੂੰ ਆਪਣੇ ਪੁੱਤਰ ਦੇ ਨਾਲ ਮਿਲਣ ਦੇ ਲਈ ਕੇਵਲ 1 ਦਿਨ ਦੀ ਮੁਲਾਕਾਤ ਤੱਕ ਸੀਮਿਤ ਰੱਖਣ ਦੇ ਲਈ ਸ਼ਰਤਾਂ ਲਗਾਉਣੀਆਂ ਕਿਸੇ ਵੀ ਤਰ੍ਹਾਂ ਠੀਕ ਨਹੀਂ ਨੇ। ਸਰਕਾਰ ਨੂੰ ਲੰਮੇ ਅਰਸੇ ਬਾਅਦ ਆਪਣੀ ਮਾਤਾ ਨੂੰ ਮਿਲਣ ਦਾ ਮੌਕਾ ਦੇਣ ਦੇ ਲਈ ਮਨੁੱਖੀ ਆਧਾਰ ਦੇ ਉੱਤੇ ਜਿਹੜਾ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਹਮਦਰਦੀ ਭਰਿਆ ਫੈਸਲਾ ਲੈਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਮਾਮਲੇ ਦੇ ਵਿੱਚ ਹਮੇਸ਼ਾ ਯਤਨਸ਼ੀਲ ਰਹੀ ਹੈ ਕਹਿੰਦੇ ਤੇ ਅੱਗੇ ਵੀ ਆਪਣੀ ਇਸ ਜ਼ਿੰਮੇਵਾਰੀ ਨਿਭਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਦੇ ਵੱਲੋਂ 15 ਅਗਸਤ ਨੂੰ ਮੋਰਚੇ ਵਾਲੀ ਥਾਂ ਤੋਂ ਗਵਰਨਰ ਹਾਊਸ ਤੱਕ ਕੀਤੇ ਜਾ ਰਹੇ ਮਾਰਚ ਦੀ ਸ਼੍ਰੋਮਣੀ ਕਮੇਟੀ ਪੂਰਨ ਹਮਾਇਤ ਕਰਦੀ ਹੈ ਤੇ ਇਸ ਸਬੰਧੀ ਪਹਿਲਾਂ ਹੋਈ ਮੀਟਿੰਗ ਚ ਵੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਧਿਕਾਰੀਆਂ ਨੇ ਪਹੁੰਚ ਕੇ ਮੋਰਚੇ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਸੀਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੰਘ ਸਾਡਾ ਕੌਮੀ ਸਰਮਾਇਆ ਨੇ ਜਿਨ੍ਹਾਂ ਨੇ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬਿਤਾਇਆ ਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਦਹਾਕਿਆਂ ਤੱਕ ਵਿਛੋੜੇ ਤੇ ਪੀੜ ਨੂੰ ਹੰਢਾਇਆ। ਇਸ ਲਈ ਬੰਦੀ ਸਿੰਘਾਂ ਦੇ ਮਾਮਲੇ ਨੂੰ ਕੇਵਲ ਕਾਨੂੰਨੀ ਪ੍ਰਕਿਰਿਆ ਤੱਕ ਸੀਮਤ ਕਰਨ ਦੀ ਬਜਾਏ ਮਨੁੱਖੀ ਤੇ ਸੰਵਿਧਾਨਕ ਪੱਖਾਂ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ। ਦੂਸਰੇ ਪਾਸੇ ਅੰਬਾਲਾ ਸਿੱਖ ਪ੍ਰੋਟੈਸਟ ਜਿਹੜਾ ਚੱਲ ਰਿਹਾ, ਜਥੇਦਾਰ ਦੇ ਵੱਲੋਂ ਅੰਬਾਲਾ ਵਿਖੇ ਧਰਨਾ ਦੇ ਰਹੀ ਜਿਹੜੀ ਹੈ ਸਿੱਖ ਸੰਗਤ ਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਹਰਿਆਣਾ ਪੁਲਿਸ ਦੇ ਵੱਲੋਂ ਬੀਤੀ ਰਾਤ ਅੰਬਾਲਾ ਵਿਖੇ ਸ਼ਾਂਤਮਈ ਧਰਨੇ ਦੇ ਜਿਹੜੇ ਡੇਰੇ ਨੇ ਉਹਨਾਂ ਨੇ ਜਿਹੜਾ ਵੱਲੋਂ ਸ਼ਾਂਤਮਈ ਧਰਨੇ ਦੇ ਸਮੇਂ ਦੇ ਵਿੱਚ ਸਿੱਖ ਸੰਗਤ ਦੇ ਉੱਤੇ ਲਾਠੀਚਾਰਜ ਕਰਨ ਅਤੇ ਅਥਰੂ ਗੈਸ ਦੇ ਗੋਲੇ ਦਾਗਣ ਦੀ ਜਿਹੜੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਹਰਿਆਣਾ ਸਰਕਾਰ ਸਿੱਖ ਸੰਗਤ ਦੇ ਨਾਲ ਗੱਲਬਾਤ ਕਰ ਰਹੀ ਸੀ ਤੇ ਦੂਜੇ ਪਾਸੇ ਅਚਾਨਕ ਉਨ੍ਹਾਂ ਉੱਤੇ ਹਮਲਾ ਕਰਨਾ ਬੇਹੱਦ ਮੰਦਭਾਗਾ ਹੈ। ਇਹ ਦਿਆਂਪੂਰਨ ਕਾਰਵਾਈ ਨਹੀਂ ਹੈ। ਇਸ ਘਟਨਾ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੋਂ ਇਲਾਵਾ ਕਈ ਮੈਂਬਰ ਤੇ ਮੁਲਾਜ਼ਮ, ਸਿੱਖ ਸੰਗਤਾਂ ਤੇ ਪੁਲਿਸ ਜਵਾਨ ਵੀ ਫੱਟੜ ਹੋਏ ਨੇ ਤੇ ਜਥੇਦਾਰ ਗੜਗੱਜ ਨੇ ਸ੍ਰੀ ਝੀਂਡਾ ਦੇ ਨਾਲ ਫੋਨ ਉੱਤੇ ਗੱਲਬਾਤ ਕਰਕੇ ਉਨ੍ਹਾਂ ਦੀ ਅਤੇ ਫੱਟੜ ਸਿੱਖਾਂ ਦੀ ਸਿਹਤ ਦਾ ਹਾਲ ਜਾਣਿਆ ਤੇ ਮੌਜੂਦਾ ਸਥਿਤੀ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਝੀਂਡਾ ਨੇ ਦੱਸਿਆ ਕਿ ਜਦੋਂ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਇਸ ਤਰ੍ਹਾਂ ਜਿਹੜਾ ਪੁਲਿਸ ਦੇ ਵੱਲੋਂ ਸਿੱਖ ਸੰਗਤ ਦੇ ਉੱਤੇ ਹਮਲਾ ਕਰਨ ਦਾ ਠੀਕ ਨਹੀਂ ਸੀਗਾ। ਜਥੇਦਾਰ ਗੜਗੱਜ ਹੋਣਾ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਇਹ ਮਾਮਲਾ ਬਹੁਤ ਤੇ ਸਹਿਜ ਦੇ ਉੱਤੇ ਸੂਝਬੂਝ ਦੇ ਨਾਲ ਗੱਲਬਾਤ ਦੇ ਰਾਹੀਂ ਹੱਲ ਹੋ ਜਾਣਾ ਸੀ। ਜਦੋਂ ਆਪਸ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਤਾਂ ਇਸ ਤਰ੍ਹਾਂ ਅਚਾਨਕ ਸਰਕਾਰ ਦੀ ਤਰਫੋਂ ਸਿੱਖਾਂ ਉੱਤੇ ਬਲ ਦੀ ਵਰਤੋਂ ਕਰਨਾ ਗਲਤ ਹੈ ਤੇ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹਾ ਕਿਉਂ ਹੋਇਆ। ਸਵਾਲ ਕੀਤਾ ਗਿਆ ਕਿ ਜਾਣ ਬੁੱਝ ਕੇ ਸ਼ਾਂਤਮਈ ਧਰਨੇ ਪ੍ਰਦਰਸ਼ਨ ਨੂੰ ਬਦਨਾਮ ਕਰਨ ਤੇ ਪੁਲਿਸ ਨੂੰ ਉਕਸਾਉਣ ਦੇ ਲਈ ਰਾਤ ਦੇ ਸਮੇਂ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਧਰਨੇ ਦੇ ਵਿੱਚ ਸ਼ਰਾਰਤੀ ਅਨਸਰਾਂ ਦੀ ਘੁਸਪੈਠ ਕਰਨਾ ਜਾਂ ਕਰਵਾ ਕੇ ਗਲਤ ਕਾਰਵਾਈਆਂ ਤਾਂ ਨਹੀਂ ਕੀਤੀਆਂ ਗਈਆਂ? ਇਸ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਜਥੇਦਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਜੇਕਰ ਉਨ੍ਹਾਂ ਨੇ ਸਮਾਂ ਰਹਿੰਦਿਆਂ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ 8ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਿੱਖ ਸੰਗਤ ਦੇ ਉੱਤੇ ਗੱਡੀ ਚੜਾਉਣ ਵਾਲੇ ਦੋਸ਼ੀਆਂ ਦੇ ਵਿਰੁੱਧ ਸਿੱਖ ਭਾਵਨਾਵਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਇਸ ਸਥਿਤੀ ਤੋਂ ਜਿਹੜਾ ਬਚਿਆ ਜਾ ਸਕਦਾ ਸੀ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਗੱਲ ਕੀਤੀ ਹੈ ਕਿ ਇਹ ਚਿੰਤਾ ਦੀ ਗੱਲ ਹੈ, ਜ਼ਾਹਰ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੀ ਸਰਕਾਰ ਵੱਲੋਂ ਪੁਸ਼ਤ ਪਨਾਹੀ ਕਿਉਂ ਕੀਤੀ ਜਾਂਦੀ ਹੈ ਜੋ ਹਰ ਸਮੇਂ ਸਿੱਖਾਂ ਦੇ ਵਿਰੁੱਧ ਬੋਲਦੇ ਨੇ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਕੰਮ ਕਰਦੇ ਐ। ਜਥੇਦਾਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਗ੍ਰਿਫ਼ਤਾਰ ਕੀਤੇ ਨੌਜਵਾਨ ਤੁਰੰਤ ਜਿਹੜੇ ਰਿਹਾਅ ਕਰਨੇ ਚਾਹੀਦੇ ਐ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਸੰਗਤ ਦੇ ਉੱਤੇ ਗੱਡੀ ਚੜਾ ਕੇ ਫੱਟੜ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਤੇ ਦੋਸਤੋ ਇੱਕ ਮੈਂ ਬੇਨਤੀ ਜ਼ਰੂਰ ਕਰ ਦੇਵਾਂ, ਡਾਕਟਰ ਮਲਕੀਤ ਸਿੰਘ ਪੱਟੀ ਜੀ ਵੀ ਕਾਲ ਕਰਦੇ ਸੀ ਤੇ ਰਾਜਨ ਸੈਣੀ ਸਾਹਿਬ ਵੀ ਕਾਲ ਕਰ ਰਹੇ ਨੇ, ਮੈਂ ਬਸ 5 ਮਿੰਟ ਤੱਕ ਤੁਹਾਡੀਆਂ ਕਾਲਾਂ ਲੈਣਾ ਜੀ ਤੇ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਆ ਮੈਂ ਡਰਿਆ ਨਹੀਂ, ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਤੇ ਦੂਸਰੇ ਪਾਸੇ ਅੱਜ ਜਿਹੜਾ ਸੁਖਬੀਰ ਬਾਦਲ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ ਤੇ ਹਵਾਈ ਰਸਤੇ ਦਾ ਰਾਹੀਂ ਪੰਜਾਬ ਪਹੁੰਚੇ ਆ, ਪਰ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਨੂੰ ਜਿਹੜਾ 24 ਅਗਸਤ ਤੱਕ ਪੁਲਿਸ ਰਿਮਾਂਡ ਦੇ ਵਿੱਚ ਭੇਜਿਆ। ਜਾਨਲੇਵਾ ਜਿਹੜਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਲਈ ਫਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਬਾਦਲ ਹੋਣਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫਿਰਕੂ ਤਾਕਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ, ਹਮੇਸ਼ਾ ਲੋਕਾਂ ਦੇ ਲਈ ਖੜੇ ਰਹੇ ਤੇ ਕਿਹਾ ਕਿ ਸਾਰੇ ਧਰਮਾਂ ਤੇ ਭਾਈਚਾਰਿਆਂ ਨੂੰ ਖੁਸ਼ੀ ਦੇ ਨਾਲ ਰਹਿਣਾ ਚਾਹੀਦਾ ਹੈ। ਸ਼ਾਂਤੀ ਭੰਗ ਕਰਨ ਵਾਲੀਆਂ ਤਾਕਤਾਂ ਮੇਰੇ ਤੇ 2 ਵਾਰ ਕਹਿੰਦੇ ਪਹਿਲਾਂ ਵੀ ਪਵਿੱਤਰ ਸਥਾਨਾਂ ਦੇ ਉੱਤੇ ਹਮਲਾ ਕਰ ਚੁੱਕੀਆਂ। ਜਦੋਂ ਵੀ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਉਨ੍ਹਾਂ ਨੇ ਫਿਰਕੂ ਸਦਭਾਵਨਾ ਤੇ ਸਾਰੇ ਧਰਮਾਂ ਦਾ ਸਤਿਕਾਰ ਬਣਾਈ ਰੱਖਿਆ ਤੇ ਇਨ੍ਹਾਂ ਤਾਕਤਾਂ ਨੇ 1 ਸਾਲ ਪਹਿਲਾਂ ਵੀ ਮੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਹੁਣ ਫਿਰ ਜਿਹੜਾ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਦਾ ਮਿਸ਼ਨ ਪੰਜਾਬ ਦੇ ਵਿੱਚ ਹਾਲਾਤਾਂ ਤੇ ਕਾਬੂ ਪਾਉਣਾ ਤੇ ਸ਼ਾਂਤੀ ਭੰਗ ਕਰਨਾ ਹੈ, ਜਿਸ ਨੂੰ ਅਕਾਲੀ ਦਲ ਦੇ ਪ੍ਰਧਾਨ ਦੇ ਵਜੋਂ ਮੈਂ ਕਦੇ ਵੀ ਕਾਮਯਾਬ ਨਹੀਂ ਹੋਣ ਦਿਆਂਗਾ। ਮੇਰੇ ਪਿਤਾ ਨੇ ਵੀ ਅਜਿਹਾ ਕਦੇ ਨਹੀਂ ਹੋਣ ਦਿੱਤਾ ਸੀ। ਦੋਵੇਂ ਵਾਰ ਜਿਹੜਾ ਉਨ੍ਹਾਂ ਨੇ ਮੇਰੇ ਤੇ ਸਭ ਤੋਂ ਪਵਿੱਤਰ ਸਥਾਨਾਂ ਦੇ ਉੱਤੇ ਜਿਹੜਾ ਹਮਲਾ ਕੀਤਾ, ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਵਿੱਚ ਤੇ ਦੂਜੀ ਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ। ਮੈਂ ਹਮੇਸ਼ਾ ਆਖਿਆ ਹੈ ਕਿ ਜਿਸ ਵਿਅਕਤੀ ਦੀ ਰੱਖਿਆ ਸਰਬ ਸ਼ਕਤੀਮਾਨ ਗੁਰੂ ਕਰਦਾ ਹੈ ਉਸਦਾ ਕੁਝ ਨਹੀਂ ਵਿਗੜ ਸਕਦਾ ਤੇ ਉਹ ਆਪਣੀ ਪੂਰੀ ਤਾਕਤ ਦੇ ਨਾਲ ਕੋਸ਼ਿਸ਼ ਕਰ ਲੈਣ, ਸਭ ਕੁਝ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਦੇਸ਼ ਤੇ ਪੰਜਾਬ ਦੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੇ ਦੁਸ਼ਮਣਾਂ ਨੇ ਕਈ ਵਾਰ ਜਿਹੜਾ ਕੋਸ਼ਿਸ਼ ਕੀਤੀ ਹੈ ਪਰ ਗੁਰੂ ਸਾਹਿਬ ਜੀ ਨੇ ਮੇਰੀ ਰੱਖਿਆ ਕੀਤੀ ਹੈ। ਸੁਖਬੀਰ ਬਾਦਲ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਮੌਜੂਦ ਸਨ। ਮਹਾਰਾਸ਼ਟਰ ਦੇ ਨੰਦੇੜ ਸਾਹਿਬ ਦੇ ਵਿੱਚ ਜਿਹੜਾ ਸ਼ਹਿਰ ਦੇ ਵਿੱਚ ਇੱਕ ਜਿਹੜਾ ਹਸਪਤਾਲ ਤੋਂ ਸੁਖਬੀਰ ਬਾਦਲ ਨੂੰ ਛੁੱਟੀ ਦੇ ਦਿੱਤੀ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਦੁਹਰਾਇਆ ਉਨ੍ਹਾਂ ਨੇ ਕਿ ਮੈਂ ਉਦੋਂ ਵੀ ਨਹੀਂ ਡਰਿਆ ਸੀ ਤੇ ਮੈਂ ਹੁਣ ਵੀ ਨਹੀਂ ਡਰਦਾ। ਅਕਾਲੀ ਦਲ ਫਿਰਕੂ ਸਦਭਾਵਨਾ ਦੇ ਲਈ ਵਚਨਬੱਧ ਹੈ ਕਿਉਂਕਿ ਸਾਡੇ ਲਈ ਫਿਰਕੂ ਅਤੇ ਧਾਰਮਿਕ ਸਦਭਾਵਨਾ ਨੰਬਰ 1 ਹੈ। ਆਖਰ ਚ ਉਹ ਕਹਿੰਦੇ ਆ ਕਿ ਸੱਜੇ ਹੱਥ ਦੇ ਉੱਤੇ ਸੱਟ ਲੱਗੀ ਸੀ ਤੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਉੱਤੇ ਜਿਹੜਾ ਹੱਥ ਤੇ 3 ਟਾਂਕੇ ਲੱਗੇ ਆ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਜੋ ਪਹਿਲਾਂ ਦਸੰਬਰ 2024 ਦੇ ਵਿੱਚ ਅੰਮ੍ਰਿਤਸਰ ਚ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਜਿਹੜਾ ਹੋਏ ਹਮਲੇ ਤੋਂ ਵੀ ਬਚ ਨਿਕਲੇ ਸਨ ਤੇ ਘਟਨਾ ਵੇਲੇ ਨੰਦੇੜ ਸਾਹਿਬ ਦੇ ਵਿੱਚ ਮੌਜੂਦ ਸਨ। ਲੋ ਦੋਸਤੋ ਅੱਗੇ ਵੱਧਦੇ ਆ ਤੇ ਇੱਕ ਗੱਲ ਕਰਦੇ ਆ ਵਿਦਿਆਰਥੀਆਂ ਦੀ, 1-2 ਖ਼ਬਰਾਂ ਨੇ ਬਸ ਫਿਰ ਕਾਲਾ ਲੈਂਦੇ ਆ। ਨਲਸਰ ਦੇ ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ, BCI ਦੇ ਕੋਲ ਉਨ੍ਹਾਂ ਨੂੰ ਰੋਕਣ ਦਾ ਹੱਕ ਨਹੀਂ ਹੈ, CGI ਨੇ ਜਿਹੜਾ ਬਿਆਨ ਦਿੱਤਾ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਬਾਰ ਕੌਂਸਲ ਆਫ਼ ਇੰਡੀਆ BCI ਦੇ ਉਸ ਸਰਕੂਲਰ ਦੇ ਉੱਤੇ ਸਖ਼ਤ ਰੁੱਖ ਅਪਣਾਇਆ ਜਿਸ ਦੇ ਵਿੱਚ ਸਾਰੇ ਸੂਬਿਆਂ ਦੀਆਂ ਬਾਰ ਕੌਂਸਲਾਂ ਨੂੰ ਨਲਸਾਰ ਯੂਨੀਵਰਸਿਟੀ ਆਫ਼ ਲਾਅ ਦੇ ਕਿਸੇ ਵੀ 226 ਦੇ ਬੈਂਚ ਦੇ ਗ੍ਰੈਜੂਏਟ ਨੂੰ ਵਕੀਲ ਦੇ ਵਜੋਂ ਦਾਖਲਾ ਨਾ ਦੇਣ ਦੀ ਹਦਾਇਤ ਕੀਤੀ ਗਈ ਸੀ। ਕੋਰਟ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ, BCI ਦਾ ਇਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਚੀਫ਼ ਜਸਟਿਸ ਜਿਹੜੇ ਨੇ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ BCI ਦਾ ਇਸ ਮਾਮਲੇ ਦੇ ਵਿੱਚ ਕੋਈ ਦਖਲ ਨਹੀਂ ਹੈ ਕਿਉਂਕਿ ਉਹ ਮਾਮਲਾ ਉਨ੍ਹਾਂ ਅਤੇ ਵਿਦਿਆਰਥੀਆਂ ਵਿਚਕਾਰ ਗੱਲਬਾਤ ਹੈ। ਚੀਫ਼ ਜਸਟਿਸ ਜਿਨ੍ਹਾਂ ਦੇ ਨਾਲ ਬੈਂਚ ਦੇ ਵਿੱਚ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਵੀ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਤੇ ਉਨ੍ਹਾਂ ਨੂੰ ਕੌਣ ਰੋਕ ਸਕਦਾ। ਇਹ ਮੇਰੇ ਅਤੇ ਵਿਦਿਆਰਥੀਆਂ ਦੇ ਵਿਚਕਾਰ ਗੱਲਬਾਤ ਹੈ, ਉਹ BCI ਦਖਲ ਦੇਣ ਵਾਲੇ ਕੌਣ ਹੁੰਦੇ ਨੇ। ਇਸ ਜਿਹੜਾ ਇਹ ਟਿੱਪਣੀਆਂ BCI ਦੇ ਸਰਕੂਲਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਦੇ ਲਈ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈਆਂ। ਬੈਂਚ ਨੇ BCI ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ਦੇ ਉੱਤੇ ਉਸਦਾ ਜਵਾਬ ਮੰਗਿਆ ਤੇ ਹੁਕਮ ਦਿੱਤਾ ਕਿ BCI ਜਾਂ ਕਿਸੇ ਹੋਰ ਸੂਬੇ ਦੀ ਬਾਰ ਕੌਂਸਲ ਦੇ ਵੱਲੋਂ ਨਲਸਾਰ ਦੇ ਵਿਦਿਆਰਥੀਆਂ ਜਾਂ ਜਿਹੜੇ ਨੇ ਫੈਕਲਟੀ ਦੇ ਵਿਰੁੱਧ ਕੋਈ ਵੀ ਸਜ਼ਾਯੋਗ ਕਾਰਵਾਈ ਨਾ ਕੀਤੀ ਜਾਵੇ ਤੇ BCI ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਸੰਬੰਧਿਤ ਸਰਕੂਲਰ ਵਾਪਸ ਲੱਗ ਚੁੱਕਿਆ ਤੇ ਇਸ ਤੋਂ ਬਾਅਦ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 2 ਹਫ਼ਤਿਆਂ ਬਾਅਦ ਤਫਸੀਲ ਦੇ ਨਾਲ ਤੈਅ ਕੀਤੀ ਹੈ। 13 ਅਗਸਤ ਨੂੰ ਜਿਹੜਾ ਸੀ BCI ਨੇ ਸਾਰੇ ਸੂਬਿਆਂ ਦੀਆਂ ਬਾਰ ਕੌਂਸਲਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਅਗਲੇ ਹੁਕਮਾਂ ਤੱਕ ਨਲਸਾਰ ਯੂਨੀਵਰਸਿਟੀ ਆਫ਼ ਲਾਅ ਦੇ ਕਿਸੇ ਵੀ 226 ਦੇ ਗ੍ਰੈਜੂਏਟ ਨੂੰ ਵਕੀਲ ਦੇ ਵਜੋਂ ਨਾਮਜ਼ਦ ਨਾ ਕਰਨ, ਪਰ ਸੋਸ਼ਲ ਮੀਡੀਆ ਦੇ ਉੱਤੇ ਭਾਰੀ ਵਿਰੋਧ ਦੇਖਣ ਤੋਂ ਬਾਅਦ ਕੁਝ ਘੰਟਿਆਂ ਦੇ ਅੰਦਰ ਹੀ ਇਹ ਹੁਕਮ ਜਿਹੜਾ ਵਾਪਸ ਲੈ ਲਿਆ ਗਿਆ ਸੀ। ਦੂਸਰੇ ਪਾਸੇ ਗੋਲਡਨ ਟੈਂਪਲ ਜਿਹੜਾ ਗੁਰਬਾਣੀ ਦਾ ਪ੍ਰਸਾਰ ਦੀ ਗੱਲ ਆਉਂਦੀ ਹੈ, ਦਿੱਲੀ ਹਾਈ ਕੋਰਟ ਵੱਲੋਂ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰ ਤੇ ਰੋਕ ਲਗਾਉਣ ਤੋਂ ਇਨਕਾਰ ਕਰਤਾ ਹੈ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੀ ਉਸ ਪਟੀਸ਼ਨ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਫੌਰੀ ਰਾਹਤ ਦੇਣ ਤੋਂ ਸਾਫ਼ ਇਨਕਾਰ ਕਰਤਾ, ਜਿਸਦੇ ਵਿੱਚ ਇੱਕ ਨਿੱਜੀ ਚੈਨਲ ਨੂੰ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਤੋਂ ਗੁਰਬਾਣੀ ਦੇ ਕੀਰਤਨ ਤੇ ਪ੍ਰਸਾਰਣ ਨੂੰ ਦਿਖਾਉਣ ਤੇ ਉੱਤੋਂ ਜਿਹੜਾ ਰੋਕਣ ਦੀ ਮੰਗ ਕੀਤੀ ਗਈ ਸੀ। ਜਸਟਿਸ ਅਨੂਪ ਜੇ ਭਬਾਨੀ ਦੀ ਅਦਾਲਤ ਦੇ ਵਿੱਚ ਸੁਣਵਾਈ ਦੇ ਦੌਰਾਨ SGPC ਨੇ ਦਲੀਲ ਦਿੱਤੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਕਾਪੀਰਾਈਟ ਉਨ੍ਹਾਂ ਦੇ ਕੋਲ ਹੈ, ਜਿਸ ਨੂੰ ਉਨ੍ਹਾਂ ਨੇ ਉਨ੍ਹਾਂ ਦੇ ਆਪਣੇ ਹੀ YouTube ਚੈਨਲ ਅਤੇ ਇੱਕ ਹੋਰ TV ਚੈਨਲ ਦੇ ਉੱਤੇ ਸਿੱਧਾ ਪ੍ਰਸਾਰਿਤ ਕੀਤਾ ਜਾਂਦਾ ਤੇ ਕਮੇਟੀ ਦੀ ਮੁੱਖ ਸ਼ਿਕਾਇਤ ਇਹ ਸੀ ਕਿ ਗਲੈਕਟਿਕ ਟੈਲੀਵਿਜ਼ਨ ਨਾਮਕ ਨਿੱਜੀ ਚੈਨਲ ਜਿਹੜਾ ਉਨ੍ਹਾਂ ਦੇ ਪ੍ਰਸਾਰਣ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਤੇ ਕੁਝ ਸੈਕਿੰਡਾਂ ਦੀ ਜਿਹੜੀ ਹੈ ਦੇਰੀ ਦੇ ਨਾਲ ਗੁਰਬਾਣੀ ਦਾ ਪ੍ਰਸਾਰ ਕਰ ਰਿਹਾ। ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਗੁਰਬਾਣੀ ਇੱਕ ਸਹਾਇਕ ਅਤੇ ਸੰਗੀਤਕ ਰਚਨਾ ਹੈ, ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੰਗੀਤਕ ਰੂਪ ਦੇ ਵਿੱਚ ਗਾਇਆ ਜਾਂਦਾ ਹੈ। ਜੇਕਰ ਇਸ ਦੀ ਵਰਤੋਂ ਕਿਸੇ ਨੇਕ ਅਤੇ ਧਾਰਮਿਕ ਸਮਾਰੋਹ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਇਹ ਕਾਪੀਰਾਈਟ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਕਾਪੀਰਾਈਟ ਐਕਟ ਦੀ ਧਾਰਾ 52(1)(ZA) ਦਾ ਜਿਹੜਾ ਹਵਾਲਾ ਦਿੰਦਿਆਂ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਧਾਰਮਿਕ ਸਮਾਰੋਹ ਦੇ ਦੌਰਾਨ ਸਾਹਿਤਿਕ ਨਾਟਕੀ ਜਾਂ ਸੰਗੀਤਕ ਰਚਨਾ ਦੀ ਪੇਸ਼ਕਾਰੀ ਕਰਨਾ ਕਾਪੀਰਾਈਟ ਦੀ ਉਲੰਘਣਾ ਨਹੀਂ ਹੈ। ਪਰ ਦੂਜੇ ਪਾਸੇ ਜਿਹੜਾ ਮਾਮਲਾ ਫਸਦਾ ਨਜ਼ਰ ਆਉਂਦਾ ਹੈ। ਲੋ ਦੋਸਤੋ, ਅੱਗੇ ਵੱਧਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਪੱਟੀ ਸਾਹਿਬ ਦਾ ਵੀ ਸਵਾਗਤ ਕਰਦੇ ਹਾਂ ਕੁਝ ਪਲਾਂ ਤੱਕ। ਤੇ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਐਡਵੋਕੇਟ ਰਾਜਨ ਸੈਣੀ ਜੀ। ਜੀ ਆਨੂੰ ਜੀ, ਕੀ ਹਾਲ ਚਾਲ ਨੇ ਜਨਾਬ? ਲੰਘਿਆ ਹੋ ਜੀ
1: ਭਾਰਤ ਸਾਹਿਬ, ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ
1: ਪਹਿਲਾਂ ਤੁਸੀਂ ਖਬਰ ਕੀਤੀ ਜੀ ਕਿ 80 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਬੰਦੇ ਨੇ ਦਾਨ ਕੀਤੀ ਜੀ,
0: ਡਾਕਟਰ ਸਾਹਿਬ ਨੇ ਜੀ, ਬਿਲਕੁਲ ਰਿਟਾਇਰਡ ਹੋਏ ਨੇ
1: ਡਾਕਟਰ ਸਾਹਿਬ ਨੇ, ਹਾਂਜੀ, ਤੇ ਹਮੀਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ।
0: ਹਾਂਜੀ,
1: ਨਦੌਣ ਛੋਟਾ ਜਿਹਾ ਕਸਬਾ ਆਇਆ ਜੀ, ਜਿੱਦਾਂ ਮਤਲਬ ਸਾਡੇ ਆਦਮਪੁਰ ਹੈਗਾ,
0: ਬਿਲਕੁਲ
1: ਏਦਾਂ ਦਾ ਛੋਟਾ ਜਿਹਾ ਨਦੌਣ, ਤੇ ਜੌਲ ਜਿਹੜਾ ਹੈਗਾ ਉਹ ਕੈਂਪ ਆ ਸਰ ਉੱਥੇ ਆਰਮੀ ਦਾ।
0: ਠੀਕ ਹੈ ਜੀ।
1: ਹਾਂਜੀ, ਤੇ ਉਹਨਾਂ ਦੇ ਦੇਖੋ ਉਹਨਾਂ ਦੀ ਸੋਚ, ਉਹਨਾਂ ਨੇ ਬਿਰਧ ਆਸ਼ਰਮ ਜਿਹੜਾ ਹੈਗਾ ਆ ਬਣਾਇਆ, ਉਹਨਾਂ ਦੀ ਪੇਸ਼ਕਸ਼ ਕੀਤੀ ਆ, ਕਿਉਂਕਿ ਬੱਚਾ ਉਹਨਾਂ ਦਾ ਕੋਈ ਹੈ ਨੀ, ਤੇ ਉਹਨਾਂ ਨੇ ਬਿਰਧ ਆਸ਼ਰਮ ਤਾਂ ਬਣਾਉਣਾ ਹੈਗਾ ਆ ਜੀ। ਉਹ ਸੋਚ ਇਹ ਹੈਗੀ ਆ ਕਿ ਕਿਸੇ ਵੀ ਧਰਮ ਦਾ ਬੰਦਾ ਜਿਹੜਾ ਆ ਬਿਰਧ ਆਸ਼ਰਮ ਚ ਆ ਕੇ ਰਹਿ ਸਕਦਾ ਹੈ ਤੇ ਆਪਣੀਆਂ ਜਿਹੜੀਆਂ ਆ ਉਸੇ ਧਰਮ ਦੀਆਂ ਰੋਹ ਰੀਤਾਂ ਉਹਨੂੰ ਫੋਲੋ ਕਰ ਸਕਦਾ।
0: ਬਿਲਕੁਲ ਹੈ ਜੀ।
1: ਤੇ ਕਿਸੇ ਧਾਰਮਿਕ ਸਥਾਨ ਨੂੰ ਜੇ ਦਾਨ ਦੇ ਦਿੰਦੇ ਤੇ ਉਹ ਗੱਲ ਨੀ ਸੀ ਬਣਨੀ ਜਿਹੜੀ ਇਸ ਤਰੀਕੇ ਦੇ ਨਾਲ ਜਿਹੜਾ ਆ ਚੈਰਿਟੀ ਹੋਣੀ ਸੀ, ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਇਸ ਚੀਜ਼ ਦਾ ਯੂਜ਼ ਕੀਤਾ
0: ਮੈਨੇਜ ਕੀਤਾ। ਬਿਲਕੁਲ ਹੈ ਜੀ, ਸੋਚ ਹੋਣੀ ਚਾਹੀਦੀ ਹੈ।
1: ਬਿਲਕੁਲ ਜੀ, ਨਾਲੇ ਲਿਖਿਆ ਆ ਜੀ ਵੀ ਪਾਣੀ ਸੁੱਚਾ ਪਾਉਣ ਤੇ ਸਿਰ ਸੁੱਚਾ ਇਸ਼ਨਾਨ, ਜੀਭਾ ਸੁੱਚੀ ਭਜਨ ਸੇ ਦੇਹੀ ਬ੍ਰਹਮ ਗਿਆਨ, ਹੱਥ ਵੀ ਸੁੱਚੇ ਨਾਨਕਾ ਜੇ ਕੁਛ ਕਰੀਏ ਦਾਨ।
0: ਦਾਨ, ਕਿਆ ਬਾਤ ਹੈ।
1: ਸੋ ਡਾਕਟਰ ਸਾਹਿਬ ਨੇ ਤਾਂ ਆਪਣੇ ਹੱਥ ਸੁੱਚੇ ਕਰ ਲਏ
0: ਜੀ,
1: ਉਹਨਾਂ ਨੇ ਸਾਰੀ ਆਪਣੀ ਪ੍ਰੋਪਰਟੀ ਜਿਹੜੀ ਆ ਦਾਨ ਕਰਕੇ ਇੱਕ ਨੇਕ ਕਾਰਜ ਕੀਤਾ
0: ਜੀ।
1: ਇਹੋ ਜਿਹੇ ਬੰਦਿਆਂ ਤੋਂ ਸਮਾਜ ਨੂੰ ਸੇਧ ਲੈਣੀ ਚਾਹੀਦੀ ਹੈ ਜੀ। ਤੇ ਇਸੇ ਤਰੀਕੇ ਦੇ ਨਾਲ ਕਿਉਂਕਿ ਮਾਨਵਤਾ ਦੀ ਸੇਵਾ ਜਿਹੜੀ ਹੈਗੀ ਆ ਉਹ ਅਸਲੀ ਧਰਮ ਆ
0: ਜੀ।
1: ਤੋ ਸੋ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਇੱਕ ਧਾਰਮਿਕ ਫਰਜ਼ ਜਿਹੜਾ ਆ ਉਹ ਪੂਰਾ ਕੀਤਾ ਤੇ ਇਨਸਾਨੀਅਤ ਦੀ ਸੇਵਾ ਕੀਤੀ, ਉਹਦੇ ਲਈ ਉਹ ਵਧਾਈ ਦੇ ਪਾਤਰ ਆ ਜੀ।
0: ਬਿਲਕੁਲ ਹੈ ਜੀ।
1: ਹੁਣ ਆ ਜੀ ਹੈ ਜੀ ਭੀ ਜਥੇਦਾਰ ਸਾਹਿਬ ਦੀ ਗੱਡੀ ਦੇ ਉੱਤੇ ਜਿਹੜਾ ਹੈਗਾ ਆ ਕਹਿੰਦੇ ਬਾਹਰ ਗੋਲੀ ਦਾ ਕਵਰ ਮਿਲਿਆ ਹੈਗਾ ਆ ਜੀ ਰੌਣ ਦਾ। ਹਾਂਜੀ ਪਰ ਸਾਹਿਬ ਗੱਲ ਤਾਂ ਹੈਗੀ ਆ ਕਿ ਹਿੰਸਾ ਨੂੰ ਜਦੋਂ ਜਿਹੜਾ ਹੈਗਾ ਅਸੀਂ ਇਨਡਾਇਰੈਕਟਲੀ ਵੀ ਜਦੋਂ ਪ੍ਰਮੋਟ ਕਰਦੇ ਆ ਨਾ ਜੀ, ਉਹ ਇੱਕ ਦਿਨ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਇਟ ਇਜ਼ ਹੋਮਲੀ ਬਰਡ ਇਟ ਯੂਜ਼ ਟੂ ਕਮ ਟੂ ਹੋਮ ਹੈ ਜੀ। ਜਦੋਂ ਦੇਖੋ ਮਤਲਬ ਜਦੋਂ ਆਪਾਂ ਕਿਸੇ ਦਾ ਗਲਤ ਕੰਮ ਜਿਹੜਾ ਆ ਉਹਨੂੰ ਆਪਣੇ ਸਵਾਰਥ ਵਾਸਤੇ ਵਡਿਆਉਂਦੇ ਆ ਨਾ ਜੀ, ਉਹ ਅਲਟੀਮੇਟਲੀ ਫਿਰ ਜਿਹੜਾ ਹੈਗਾ ਆ ਉਹ ਘਟਨਾ ਆਪ ਨਾਲ ਵੀ ਘਟ ਹੀ ਜਾਂਦੀ ਆ ਜੀ ਕਿਤੇ ਨਾ ਕਿਤੇ। ਜੋ ਇਸ ਕੱਲ ਸੁਖਬੀਰ ਬਾਦਲ ਹੋਣਾ ਤੇ ਹੋਏ ਅਟੈਕ ਤੋਂ ਬਾਅਦ
0: ਜੀ
1: ਦੇਖੋ ਇਹਨਾਂ ਲੋਕਾਂ ਦੇ ਐਟੀਚਿਊਡ ਕੀ ਸੀਗੇ ਵੀ ਇਹਨਾਂ ਨੇ ਇੱਕ ਪਾਸੇ ਤਾਂ ਜਿਹੜਾ ਹੈਗਾ ਆ ਤਿੰਨ ਪ੍ਰਦਰਸ਼ਨਾਂ ਦੇ ਤੀਆਂ ਜੀ। ਇੱਕ ਪਾਸੇ ਜਿਹੜਾ ਆ ਵੀ ਹਾਂ ਜੀ ਬੰਦੇ ਨੇ ਜਿਹੜਾ ਆ ਉਹ ਬੇਅਦਬੀਆਂ ਦੇ ਰੋਹ ਦੇ ਵਿੱਚ ਜਿਹੜਾ ਹੈ ਉਹ ਹਮਲਾ ਕੀਤਾ ਜੀ, ਵੀ ਲੋਕ ਜਿਹੜੇ ਹੈਗੇ ਆ ਵੀ ਇਹਨਾਂ ਦੇ ਅਗੇਂਸਟ ਹੈਗੇ ਆ ਜੀ
0: ਜੀ।
1: ਕਾਰਨ ਤਾਂ ਇਹ ਹੈਗਾ ਆ ਕਿ ਇਹਦੀ ਵਿਦਆਊਟ ਐਨੀ ਕੰਡੀਸ਼ਨ ਨਿੰਦਿਆ ਹੋਣੀ ਚਾਹੀਦੀ ਸੀ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਪੰਜਾਬ ਤੋਂ ਬਾਹਰ ਦੀ ਗੱਲ ਹੈਗੀ ਆ, ਪੂਰਾ ਨੈਸ਼ਨਲ ਮੀਡੀਆ ਨੇ ਚੱਕਿਆ, ਪੂਰਾ ਬਾਹਰਲੀਆਂ ਜਿਹੜੇ ਹੈਗੇ ਆ ਮੀਡੀਆ ਉਹਨੇ ਇਹ ਗੱਲ ਚੱਕੀ।
0: ਕਹਿੰਦਾ ਮੋਦੀ ਜੀ ਨੇ ਤੇ ਅੱਜ ਅਮਿਤ ਸ਼ਾਹ ਉਹਨਾਂ ਨੇ ਫੋਨ ਦੇ ਉੱਤੇ ਗੱਲ ਕੀਤੀ ਹੈ ਜੀ।
1: ਆਪਾਂ ਮਤਲਬ ਸੱਤ ਅੱਠ ਟਾਂਕੇ ਜਾਂ ਦੋ ਤਿੰਨ ਟਾਂਕੇ ਕਹਿੰਦੇ ਸੀਗੇ ਮਜੀਠੀਆ ਸਾਹਿਬ ਦੀ ਇੱਕ ਵੀਡੀਓ ਆਈ ਆ, ਉਹ ਕਹਿੰਦੇ ਮੈਂ ਆਪਣੀ ਭੈਣ ਜੀ ਨਾਲ ਗੱਲ ਕੀਤੀ ਕਿਉਂਕਿ ਉਹ ਜਿਹੜੀ ਚੀਜ਼ ਹੈਗੀ ਸੀ ਨੁਕੀਲੇ ਹਥਿਆਰ ਜਿਹੜਾ ਮਾਰਿਆ ਹੈਗਾ ਆ ਉਹ ਇੱਕ ਹੱਥ ਦੇ ਇੱਕ ਪਾਸਿਓਂ ਜਿਹੜਾ ਆ ਦੂਜੇ ਪਾਸੇ ਨੂੰ ਪਾਰ ਕਰ ਗਿਆ ਸੀ ਤੇ 150 ਟਾਂਕਾ ਕਹਿੰਦੇ ਲੱਗਾ।
0: ਅੱਛਾ ਜੀ।
1: ਹਾਂਜੀ ਸੋ ਇਸ ਕਰਕੇ ਜਿਹੜਾ ਆ ਉਹ ਸਰਜਰੀ ਹੋਈ ਆ ਇਸ ਤੇ ਉਹ ਕਿਉਂਕਿ ਫਿਰ ਜਿਹੜਾ ਆ ਜਦੋਂ ਹਥਿਆਰ ਇੱਕ ਪਾਸੇ ਦੂਜੇ ਪਾਸੇ ਨਿਕਲ ਗਿਆ ਆ ਤੇ ਬਟ ਨੈਚੁਰਲ ਆ ਫਿਰ ਉਹਦਾ ਨੁਕਸਾਨ ਤਾਂ ਜ਼ਿਆਦਾ ਹੋਇਆ ਹੋਣਾ
0: ਜੀ। ਹਾਂਜੀ
1: ਸੋ ਤੇ ਇਹ ਜਿਹੜਾ ਆ ਦੇਖੋ ਚਿਦੰਬਰਮ ਤੇ ਜਿਹਨੇ ਜੁੱਤੀ ਸਿੱਟੀ ਸੀ ਉਹਨੂੰ ਆਮ ਆਦਮੀ ਪਾਰਟੀ ਨੇ ਬੋਚ ਲਿਆ ਜੀ, ਉਹਨੂੰ MLA ਬਣਾ ਤਾ, ਟਿਕਟ ਦੇ ਤੀ ਜੀ। ਜਦੋਂ ਇਨਡਾਇਰੈਕਟਲੀ ਤੁਸੀਂ ਉਹਨਾਂ ਨੂੰ ਰਿਵਾਰਡ ਕਰੀ ਜਾਓਗੇ ਤੇ ਫਿਰ ਜਿਹੜਾ ਆ ਇਹ ਇੱਕ ਨਾ ਇੱਕ ਦਿਨ ਜਿਹੜਾ ਆ ਇਹ ਚੀਜ਼ਾਂ ਆਪਣੇ ਨਾਲ ਵੀ ਵਾਪਰਨੀਆਂ ਜੀ।
0: ਜੀ
1: ਅੱਜ ਤਾਂ ਜਿਹੜਾ ਹੈਗਾ ਆ ਜਦੋਂ ਸੱਤਾ ਪਾਰਟ ਹੁੰਦੀ ਆ ਕੋਲ ਜੀ ਉਦੋਂ ਤਾਂ ਸਿਕਿਉਰਿਟੀਆਂ ਦਾ ਤਾਮ ਝਾਮ ਇੰਨਾ ਹੁੰਦਾ ਕਿ ਆਮ ਬੰਦਾ ਤੁਹਾਡੇ ਤੱਕ ਪਹੁੰਚ ਹੀ ਨਹੀਂ ਸਕਦਾ
0: ਜੀ।
1: ਤੇ ਜਦੋਂ ਜਿਹੜਾ ਹੈਗਾ ਆ ਸੱਤਾ ਚੱਲ ਜਾਂਦੀ ਆ ਤੇ ਫੇਰ ਭਾਵੇਂ ਜੈਡ ਪਲੱਸ ਸਿਕਿਉਰਿਟੀ ਹੋਵੇ ਤੇ ਚਾਹੇ ਜਿਹੜੀ ਮਰਜ਼ੀ ਹੋਵੇ ਜੀ, ਅਲਟੀਮੇਟਲੀ ਬੰਦੇ ਜਿਹੜੇ ਆ ਪ੍ਰਾਈਵੇਟ ਪਲ ਜਿਹੜੇ ਆ ਉਹ ਕੈਦ ਹੋ ਹੀ ਜਾਂਦੇ ਹੈਗੇ ਆ ਤੇ ਉੱਥੇ ਜਿੱਥੇ ਮੌਕਾ ਮਿਲਦਾ ਆ ਤੇ ਦੂਜੇ ਬੰਦੇ ਅਚੀਵ ਕਰ ਜਾਂਦੇ ਆ ਜੀ।
0: ਜੀ ਪਰ ਸੈਂਜ ਸਾਹਿਬ ਜੋ ਕੁਝ ਹੋ ਰਿਹਾ ਮੈਂ ਸੋਚਦਾ ਪਿਆ ਸੀ, ਚਲੋ ਕੱਲ ਮੈਂ ਪ੍ਰੋਗਰਾਮ ਨਹੀਂ ਕਰ ਪਾਇਆ, ਕੁਝ ਰੁਝਾਨ ਸੀਗੇ ਆਪਣੇ ਨਿੱਜੀ ਤੇ ਮੈਂ ਸੋਚਦਾ ਸੀ ਇਸ ਮਸਲਿਆਂ ਦੇ ਉੱਤੇ ਵੀ ਕਿ ਹਰ ਕੋਈ ਮੀਡੀਆ ਵੀ ਜਾਂ ਇਹਨੂੰ ਪੋਲੀਟਿਕਸ ਦੇ ਨਾਲ ਵੀ ਲਾਉਂਦੇ ਆ ਜਾਂ RSS ਦੇ ਨਾਲ ਵੀ ਜੋੜਦੇ ਆ, ਉਹਨਾਂ ਚੋਂ ਮੈਂ ਵੀ ਸ਼ਾਮਲ ਹਾਂ, ਮਤਲਬ ਕਿ ਇੱਦਾਂ ਸੋਚਦੇ ਹਾਂ ਅਸੀਂ। ਪਰ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਕੀ ਜ਼ਰੂਰਤ ਹੈ, ਜਦ ਇੱਦਾਂ ਦੇ ਲੋਕ ਸਾਡੇ ਵਿੱਚ ਆਪਣੇ ਦੇ ਵਿੱਚ ਹੀ ਸ਼ਾਮਲ ਨੇ, ਬਹੁਤ ਸਾਰੇ ਐਸੇ ਧੜੇ ਨੇ ਇੱਕ ਦੂਸਰੇ ਦੇ ਨਾਲ ਸਹਿਮਤ ਨਹੀਂ ਨੇ। ਜਾਂ ਮੈਂ ਇਹ ਵੀ ਚੀਜ਼ ਸੋਚ ਰਿਹਾ ਸੀ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚ ਇੱਕ ਸਾਡੀ ਮਾਨਸਿਕਤਾ ਹੈ ਜਾਂ ਬਹੁਤ ਸਾਰੇ ਕੈਟਾਗਰੀ ਦੇ ਖਿੱਤਿਆਂ ਦੇ ਲੋਕ ਵੱਸਦੇ ਆ ਜਿੱਥੇ, ਜਦੋਂ ਉਹਨਾਂ ਦੇ ਵੱਲ ਝਾਤ ਮਾਰਦੇ ਆ ਉਹਨਾਂ ਦੀ ਸਾਈਕੋਲੋਜੀ ਦੇਖਦੇ ਆ ਕਿ ਸਾਡੇ ਵਿੱਚ ਹੀ ਕਾਹਤੋਂ ਆ, ਮਤਲਬ ਕਿ ਸੌਰੀ ਨਹੀਂ ਮੰਗਣੀ ਚਾਹੁੰਦੇ। ਜੇ ਸੌਰੀ ਮੰਗ ਵੀ ਲੈਂਦੇ ਆ ਸਿਰਫ ਅਸੀਂ ਉਹ ਮੂੰਹ ਤੋਂ ਕਹਿੰਦੇ ਆ ਪਰ ਅੰਦਰ ਜਿਹੜੀ ਆ ਉਹ ਖਾਰ ਜਿਹੜੀ ਆ ਉਸੇ ਤਰ੍ਹਾਂ ਬਰਕਰਾਰ ਹੈ। ਜਾਂ ਗੁਰੂ ਸਾਹਿਬ ਦੇ ਜਿਹੜੇ ਸਥਾਨ ਨੇ ਉਹਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਆਪਾਂ ਅਕਾਲ ਤਖ਼ਤ ਸਾਹਿਬ ਨੂੰ ਕਹਿੰਦੇ ਹਾਂ, ਸਾਰੇ ਕਹਿੰਦੇ ਆ ਕਿ ਸਤਿਕਾਰ ਵੀ ਹੈ ਤੇ ਉਹਦਾ ਮਾਣ ਵੀ ਕਰਦੇ ਆ, ਉਹਦੀ ਮੰਨਦੇ ਵੀ ਆ, ਪਰ ਦਿਖਦਾ ਕੋਈ ਮੰਨਦਾ? ਫਿਰ ਇਹ ਵਾਪਰ ਕਿਉਂ ਰਿਹਾ? ਫਿਰ ਉਹ ਤਾਂ ਉੱਥੇ ਵੀ ਸਵਾਲ ਕੁਐਸਚਨ ਮਾਰਕ ਲੱਗ ਜਾਂਦਾ, ਫਿਰ ਤਾਂ ਅਕਾਲ ਤਖ਼ਤ ਸਾਹਿਬ ਨੂੰ ਵੀ ਨਹੀਂ ਕੋਈ, ਏਦਾਂ ਦੇ ਲੋਕ ਫਿਰ ਮੰਨਦੇ ਹੀ ਨਹੀਂ, ਉਹ ਪਹਿਰਾਵਾ ਪਾ ਕੇ ਬਸ ਆਪਣੀ ਹੀ ਜੋ ਉਹ ਕਹਿ ਸਕਦਾ ਕਿ ਰੂੜੀਵਾਦੀ ਸੋਚ ਹੈ ਉਹਨੂੰ ਹੀ ਬਰਕਰਾਰ ਰੱਖਣਾ ਚਾਹੁੰਦੇ ਨੇ।
1: ਪਾਣੀ ਸਾਹਿਬ ਇਹਦੇ ਵਿੱਚ ਸ਼ੱਕ ਕੋਈ ਨੀ ਵੈਸੇ ਇਸ ਗੱਲ ਦੇ ਵਿੱਚ ਜੋ ਤੁਸੀਂ ਕਿਹਾ ਹੈਗਾ, ਉਹਦਾ ਕਾਰਨ ਆ ਜੀ ਕਿ ਮਨੁੱਖ ਦੇ ਜਿਹੜਾ ਵਿਵਹਾਰ ਆ ਨਾ ਜੀ ਉਹ ਤੈਅ ਕਰਦੀਆਂ ਤਿੰਨ ਚੀਜ਼ਾਂ
0: ਜੀ,
1: ਪਹਿਲੀ ਉਹਦੀ ਐਜੂਕੇਸ਼ਨ, ਦੂਜੀ ਉਹਦੀ ਸੰਗਤ ਤੇ ਤੀਜੀ ਉਹਦੀ ਬਰੋਟਅਪ
0: ਜੀ।
1: ਹੁਣ ਸਾਡੇ ਜਿਹੜੇ ਹੈਗੀ ਆ ਕਿ ਜਦੋਂ ਅਸੀਂ ਅਸੀਂ ਬੇਸਿਕਲੀ ਲੋਕ ਨਾ ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਬੰਦੇ ਆ ਜੀ।
0: ਬਿਲਕੁਲ ਹੈ ਜੀ,
1: ਅਸੀਂ ਹਿੰਸਕ ਪ੍ਰਵਿਰਤੀ ਦਾ ਸਤਿਕਾਰ ਕਰਦੇ ਆ ਜੀ
0: ਜੀ।
1: ਹੁਣ ਜਿੰਨੇ ਕੁ ਬੰਦੇ ਜਿਹੜੇ ਹੈਗੇ ਆ ਸੁਖਬੀਰ ਬਾਦਲ ਹੁਣਾਂ ਨਾਲ ਸਹਿਮਤੀ ਰੱਖਦੇ ਹੁੰਦੇ ਆ ਹੋਣਗੇ
0: ਜੀ,
1: ਉਹ ਤੋਂ ਵੱਧ ਬੰਦੇ ਤਾਂ ਉਸ ਬੰਦੇ ਨਾਲ ਸਹਿਮਤੀ ਰੱਖਣ ਲੱਗ ਪਏ ਹੈਗੇ ਆ ਜੀ ਵੀ ਹਾਂ ਇਸ ਬੰਦੇ ਨੇ ਬੜਾ ਵੱਡਾ ਕੰਮ ਕਰ ਦਿੱਤਾ ਜੀ ਇਸ ਤਰੀਕੇ ਨਾਲ। ਜਦ ਕੇ ਹੋਣਾ ਕੀ ਚਾਹੀਦਾ ਹੈਗਾ, ਇਸ ਚੀਜ਼ ਨੂੰ ਕੰਡੈਮ ਹੋਣਾ ਚਾਹੀਦਾ ਸੀ ਸਾਰੇ ਪਾਸਿਓਂ।
0: ਮੈਂ ਇੱਕ ਨਾ ਸੈਣੀ ਸਾਹਿਬ ਇਹਦੇ ਨਾਲ ਗੱਲ ਹੋਰ ਜੋੜਦਾ ਕਿ ਮੈਂ ਪ੍ਰੋਗਰਾਮ ਦੇਖਦਾ ਸੀ, ਮਤਲਬ ਕਿ ਉਹ ਆਪਣੇ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਪ੍ਰੋਗਰਾਮ ਆ ਉਹ, ਮਤਲਬ ਕਿ ਉਹ ਉੱਥੇ ਕਿ ਉਹਨਾਂ ਕੋਲ ਜੇ ਕੋਈ ਗਲਤ ਹੋ ਜਾਂਦਾ ਤਾਂ ਕੁਰਾਨ ਸ਼ਰੀਫ ਦੀ ਉਹ ਆਪਣੀ ਸਹੁੰ ਚੱਕਦੇ ਆ ਜਾਂ ਉਸੇ ਆਧਾਰ ਦੇ ਉੱਤੇ ਉਹ ਆਪਣਾ ਫੈਸਲਾ ਕਰ ਦਿੰਦੇ ਆ, ਚਾਹੇ ਜਿੱਦਾਂ ਮਰਜ਼ੀ ਅਪਰਾਧ ਹੋਇਆ ਵੇ। ਜਦੋਂ ਉਹਨਾਂ ਨੇ ਕਹਿ ਦਿੱਤਾ ਭਈ ਹਾਂ ਕੁਰਾਨ ਤੋਂ ਅਸੀਂ ਪਰੇ ਨਹੀਂ ਹੋ ਸਕਦੇ, ਮਤਲਬ ਕਿ ਜੋ ਸਾਨੂੰ ਹੁਕਮ ਹੋ ਗਿਆ ਜਾਂ ਜੋ ਫੈਸਲਾ ਹੋ ਗਿਆ ਉਸ ਪੰਚਾਇਤ ਦੇ ਵਿੱਚ ਬੈਠਿਆ ਹੋਇਆ ਤੇ ਉਹ ਹੀ ਮੰਨਿਆ ਜਾਏਗਾ, ਤੇ ਉਹ ਕਹਿੰਦੇ ਨੇ ਫਿਰ ਜਿੱਦਾਂ ਹੁਣ ਆਪਣਾ ਸਭ ਤੋਂ ਉੱਪਰਲਾ ਜੇ ਸਥਾਨ ਦੇਖਿਆ ਜਾਵੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਆ ਨਾ ਜਿਹੜਾ ਸੁਪਰੀਮ ਹੈ, ਤੇ ਜੇ ਉੱਥੋਂ ਫੈਸਲਾ ਕੀਤਾ ਗਿਆ ਉਹ ਇਹਦਾ ਮੈਂ ਇਹ ਨਹੀਂ ਦੇਖਦਾ ਵੀ ਕੌਣ ਉੱਥੇ ਬੈਠਾ ਜਾਂ ਕਿਹਨੇ ਫੈਸਲਾ ਕੀਤਾ, ਉਹ ਕੋਈ ਵੀ ਹੋਵੇ ਕਿਸੇ ਦੇ ਨਾਲ ਵੀ ਜੁੜਿਆ ਹੋਵੇ, ਮੈਨੂੰ ਉਹਦੇ ਨਾਲ ਲੈਣਾ ਦੇਣਾ ਜੇ ਆਪਾਂ ਮਾਨਸਿਕ ਤੌਰ ਦੇ ਉੱਤੇ ਗੱਲ ਦੇਖੀਏ ਤਾਂ ਜੇ ਉੱਥੋਂ ਫੈਸਲਾ ਆ ਗਿਆ ਤਾਂ ਫਿਰ ਉਹ ਮੰਨਦੇ ਨੇ ਕਿ ਜੇ ਅਸੀਂ ਉਸ ਹੁਕਮ ਨੂੰ ਤੋੜਿਆ ਨਾ ਜਾਂ ਉੱਤੋਂ ਬਾਹਰ ਜਾ ਕੇ ਫਿਰ ਵੀ ਅਸੀਂ ਕੋਈ ਬਦਲਾ ਲਿਆ ਜਾਂ ਕੁਝ ਕਾਰਾ ਕੀਤਾ ਉੱਤੋਂ ਖਿਲਾਫ ਗਏ ਆ ਤੇ ਉਹ ਕੁਰਾਨ ਸ਼ਰੀਫ ਦੇ ਮਤਲਬ ਕਿ ਖਿਲਾਫ ਗਏ ਆ ਅਸੀਂ, ਮਤਲਬ ਕਿ ਉਸ ਫੈਸਲੇ ਖਿਲਾਫ ਨੀ ਉਹ ਮਤਲਬ ਕਿ ਅਸੀਂ ਆਪਣੇ ਧਰਮ ਦੇ ਖਿਲਾਫ ਹੋ ਗਏ ਆ, ਤੇ ਆਪਣੇ ਇਹਦੇ ਵਿੱਚ ਫਿਰ ਉਹ ਕੀ ਫਰਕ ਦੇਖਦੇ ਉਸ ਹਿਸਾਬ ਦੇ ਨਾਲ, ਆਪਾਂ ਵੀ ਤਾਂ ਫਿਰ ਉਹ ਖਿਲਾਫ ਹੀ ਜਾ ਰਹੇ ਹਾਂ ਜੇ ਧਰਮ ਦੀ ਜੋ ਸਿੱਖਿਆ ਹੈਗੀ ਆ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਸੁਪਰੀਮ ਆ ਤਾਂ ਜੇ ਉਹਦੀ ਮੰਨੀਏ ਤਾਂ।
1: ਪਰ ਸਾਹਿਬ ਇੱਥੇ ਤਾਂ ਜਿਹੜਾ ਹੈਗਾ ਗੱਲ ਕਲੀਅਰ ਹੋਈ ਹੈਗੀ ਆ ਜੀ ਕਿ ਅਸੀਂ ਜਿਹੜਾ ਆ ਗੁਰੂ ਨੂੰ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ। ਹਾਂਜੀ ਕਿਤੇ ਨੀ ਜਿਹੜਾ ਹੈਗਾ ਆ ਦਯਾ ਬਿਨਾ ਸਿੱਧ ਕਸਾਈ, ਉੱਥੇ ਤਾਂ ਲਿਖਿਆ ਆ ਵੀ ਜੇ ਦਯਾ ਹੈ ਨੀ ਕਿ ਜਿੰਨੀ ਮਰਜ਼ੀ ਭਗਤੀ ਕਰ ਲਵੇ ਤੇ ਉਹ ਸਿੱਧ ਵੀ ਹੋ ਜਾਊਗਾ ਤਾਂ ਵੀ ਉਹਦਾ ਵਿਵਹਾਰ ਕਸਾਈਆਂ ਵਾਲਾ ਹੋਊਗਾ ਜੀ।
0: ਬਿਲਕੁਲ ਹੈ ਜੀ,
1: ਧੌਲ ਧਰਮ ਦਯਾ ਕਾ ਪੂਤ ਹੈ ਜੀ
0: ਜੀ,
1: ਦਯਾ ਦੇ ਨਾਲ ਧਰਮ ਤਾਂ ਚੱਲਦਾ ਹੀ ਦਯਾ ਤੋਂ ਹੈਗਾ ਆ ਜੀ
0: ਜੀ।
1: ਤੋ ਇਸ ਕਰਕੇ ਤੇ ਪਤਾ ਨੀ ਕਿਉਂ ਮਤਲਬ ਜਿਹੜਾ ਹੈਗਾ ਆ ਵੀ ਆਪਾਂ ਜਿਹੜੇ ਆ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਨਹੀਂ ਕਰ ਪਾਏ। ਅਸੀਂ ਜਿਹੜਾ ਹੈਗਾ ਆ ਉਹ ਜੰਗੀ ਜੰਗ ਯੁੱਧਾਂ ਦੇ ਵਿੱਚ ਰਹਿੰਦੇ ਸੀ ਜੀ, ਇਸ ਤਰੀਕੇ ਨਾਲ ਉਹ ਸਾਥੀਆਂ ਸੁਣ ਕੇ ਸਾਡਾ ਬਿਹੇਵੀਅਰ ਜਿਹੜਾ ਆ ਉਹ ਹੋ ਗਿਆ ਆ ਜੀ,
0: ਵਾਲੇ ਮਾਰਨ ਲੱਗ ਜਾਂਦੇ।
1: ਤੁਸੀਂ ਦੇਖੋ ਨਾ ਕਿਸੇ ਜਦੋਂ ਡੈਮੋਕ੍ਰੇਸੀ ਹੈਗੀ ਆ ਲਾ ਆਫ ਦਾ ਲੈਂਡ ਪ੍ਰਵੇਲ ਕਰਦਾ ਆ, ਸਾਨੂੰ ਕਿਸੇ ਦੇ ਉੱਤੇ ਅਟੈਕ ਕਰਨ ਦਾ ਜਾਂ ਮਾਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ ਜੀ।
0: ਨਹੀਂ ਗਾ ਜੀ,
1: ਜੇ ਸਾਡਾ ਕੋਈ ਗਰਜ ਹੈਗਾ ਆ ਤੇ ਲੈਟ ਮੂਵ ਟੂ ਦਾ ਕੋਰਟ
0: ਜੀ।
1: ਹੁਣ ਸਵਾਲ ਇਹ ਹੈਗਾ ਕਿ ਜੇ ਬੇਅਦਬੀਆਂ ਦੀ ਰੰਜਿਸ਼ ਹੈਗੀ ਆ ਤੇ ਇਟ ਇਜ਼ ਆਲ ਮਤਲਬ ਪ੍ਰਜ਼ੰਪਸ਼ਨਸ।
0: ਬਿਲਕੁਲ, ਆਮ ਆਦਮੀ ਪਾਰਟੀ ਨੇ ਵੀ ਗਲਤ ਕੀਤਾ, ਚਾਹੇ ਪੰਨੂ ਸਾਹਿਬ ਨੇ ਬਿਆਨ ਦਿੱਤਾ, ਚਾਹੇ ਆਪਣੇ ਸੰਧਵਾ ਸਾਹਿਬ ਨੇ ਦਿੱਤਾ ਬਿਆਨ, ਚਾਹੇ ਜੋ ਵੀ ਹੈ, ਪਰ ਉਹ ਟੇਢੇ ਢੰਗ ਦੇ ਨਾਲ ਕਰ ਤਾਂ ਸਿਆਸਤ ਹੀ ਰਹੇ ਨੇ ਨਾ, ਭਈ ਤੁਸੀਂ ਆਪਣਾ ਕਿਉਂ ਨੀ ਲਿਆਂਦਾ, ਆਪਣੇ ਰਾਮ ਰਹੀਮ ਨੂੰ ਕਿਉਂ ਨੀ ਕਰਦੇ, ਹਨੀਪ੍ਰੀਤ ਨੂੰ ਕਿਉਂ ਨੀ ਲਿਆਂਦਾ ਪੰਜਾਬ ਦੇ ਵਿਚ, ਕਿਉਂ ਨੀ ਸਵਾਲ ਪੁੱਛੇ ਉਹਨਾਂ ਚੀਜ਼ਾਂ ਤੇ, ਜੇ ਉਹ ਦੋਸ਼ੀ ਆ ਤਾਂ ਫਿਰ ਕਰੋ।
1: ਪਰ ਪੜਦੇ ਆਪਣੇ ਢੱਕਦੇ ਹੈਗੇ ਇਹਨਾਂ ਚੀਜ਼ਾਂ ਦੇ ਨਾਲ, ਹੋਰ ਤਾਂ ਕੋਈ ਚੱਕਰ ਨੀ ਗਾ ਜੀ
0: ਜੀ। ਬਿਲਕੁਲ,
1: ਹੁਣ ਤੁਸੀਂ ਦੇਖੋ ਨਾ ਇਸ ਹਮਾਮ ਚ ਸਾਰੇ ਹੀ ਨੰਗੇ ਹੈਗੇ ਆ ਜੀ।
0: ਬਿਲਕੁਲ ਜੀ,
1: ਹਾਂਜੀ ਉਹ ਦੇਖੋ ਜਿਹੜੇ ਬੰਦੇ ਨੇ ਸੂਰੀ ਨੂੰ ਮਾਰਿਆ ਸੀ ਉਹਦੇ ਭਰਾ ਨੂੰ MLA ਦੀ ਟਿਕਟ ਵਾਰਸ ਪੰਜਾਬ ਵਾਲਿਆਂ ਨੇ
0: ਦੇ ਦਿੱਤੀ ਆ ਜੀ।
1: ਹਾਂਜੀ ਉਹ ਉਹਨਾਂ ਨੇ ਉਹ ਕੈਂਡੀਡੇਟ ਲੜਾਇਆ ਸੀ, ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਕਿ ਸਮੇਂ ਸਮੇਂ ਤੇ ਇਹ ਬੰਦੇ ਜਿਹੜੇ ਆ ਗਲਤ ਕੰਮ ਕਰਦੇ ਆ
0: ਜੀ,
1: ਉਹਨਾਂ ਨੂੰ ਰਿਵਾਰਡ ਕੀਤਾ ਜਾਂਦਾ। ਨਰਾਇਣ ਸਿੰਘ ਚੌੜਾ ਜਿਹਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਹਰਿਮੰਦਰ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਹੋਣਾ ਤੇ
0: ਜੀ,
1: ਉਹ ਅੱਜ ਕੱਲ ਜਿੱਥੇ ਜਾਂਦਾ ਹੈਗਾ ਉਹਦਾ ਸਨਮਾਨ ਕਰਦੇ ਆ ਲੋਕੀ ਜੀ,
0: ਤਾਂ ਕਾਨਫਰੰਸਾਂ ਕਰਨ ਲੱਗੇ ਹੋਏ ਸਪੀਚ ਕਰਦਾ ਬਕਾਇਦਾ।
1: ਹਾਂਜੀ ਉਹ ਇੱਕ ਸੋਚ ਜਿਹੜੀ ਹੈਗੀ ਆ ਸਿੱਖਾਂ ਦੇ ਵਿੱਚ ਵੀ ਇਸ ਤਰੀਕੇ ਦੀ ਹੈਗੀ ਆ ਜੀ, ਜਿਹਨਾਂ ਨੂੰ ਮਤਲਬ ਹੈ ਨੀ ਜਾਂ ਤਾਂ ਕੰਸੀਕੁਐਂਸਿਸ। ਹੁਣ ਕਹਿੰਦੇ ਵੀ ਜਿਸ ਬੰਦੇ ਨੇ ਇਹ ਅਟੈਕ ਕੀਤਾ ਜਸਪਾਲ ਸਿੰਘ ਇਹਦਾ ਨਾਂ ਆ, ਤੇ ਇਹ ਇਹਨੇ ਪਹਿਲਾਂ BCOM ਕੀਤੀ ਸੀ ਫੇਰ ਕਿਤੇ ਕੋਰਸਪੋਂਡੈਂਸ ਇਨ ਲਾ ਵੀ ਕੀਤਾ ਆ ਜੀ
0: ਜੀ,
1: ਉੱਤੇ ਜੇ ਲਾ ਗ੍ਰੈਜੂਏਟ ਵੀ ਜਿਹੜਾ ਹੈਗਾ ਆ ਆਪਣੇ ਕਿਸੇ ਲੀਗਲ ਰਾਈਟ ਵਾਸਤੇ ਮੈਂ ਕਹਿ ਦੂੰਗਾ, ਚਾਹੇ ਜਾਂ ਜਿਹੜੀ ਉਹਦੀ ਮਨ ਦੇ ਵਿੱਚ ਧਾਰਨਾ ਬਣੀ ਆ ਜਾਂ ਗੈਰ ਕਾਨੂੰਨੀ ਕੰਮ ਵਾਸਤੇ ਜਿਹੜਾ ਆ ਭਈ ਕਾਨੂੰਨੀ ਆਸਰਾ ਨਾ ਲੈਂਦੇ ਹੋਏ ਜਿਹੜਾ ਆ ਹਿੰਸਕ ਬਿਹੇਵੀਅਰ ਕਰਦਾ ਆ, ਇਹ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ਜੀ?
0: ਬਿਲਕੁਲ ਹੈ ਜੀ, ਬਿਲਕੁਲ।
1: ਇਟ ਮੀਨਸ ਤੁਸੀਂ ਯੂ ਆਰ ਨਾਟ ਫਿਟ ਫਾਰ ਦਾ ਸਿਸਟਮ,
0: ਨਾ ਤੁਸੀਂ ਗੁਰੂ ਦੀ ਮੰਨ ਰਹੇ ਹੋ ਨਾ ਲਾਅ ਦੀ ਮੰਨ ਰਹੇ ਹੋ, ਕਾਨੂੰਨ ਦੀ ਜੀ। ਬਿਲਕੁਲ, ਦੋਵਾਂ ਤੋਂ ਮਤਲਬ ਕਿ ਮੁੱਖ
1: ਬਿਲਕੁਲ ਜੀ।
0: ਮੋੜਿਆ ਹੋਇਆ।
1: ਹੁਣ 2 ਸਾਲ ਤੋਂ ਇੱਥੇ ਸੇਵਾ ਕਰਦਾ ਸੀ ਇਸ ਗੁਰਦੁਆਰੇ ਦੇ ਵਿੱਚ, ਬਟ ਨੈਚੁਰਲੀ ਆ ਵੀ ਮਤਲਬ ਇਹ ਹੈਗਾ ਆ ਵੀ ਘਰ ਚ ਵੀ ਨੀ ਬਣਦੀ ਹੋਣੀ ਜਿਹੜਾ ਘਰਦਿਆਂ ਨੇ ਤੋਰੇ ਆਇਆ ਸੀ।
0: ਜੀ,
1: ਦੂਜਾ ਇਹ ਹੈਗਾ ਕਿ ਇਹਦੇ ਨਾਲ ਲਾਈਮ ਲਾਈਟ ਦੇ ਵਿੱਚ ਬੰਦਾ ਆ ਜਾਂਦਾ ਆ ਤੇ ਉਹ ਲੋਕੀ ਜਿਹੜੇ ਹੈਗੇ ਆ ਬਹੁਤ ਜਿਆਦਾ
0: ਹਾਂਜੀ
1: ਬਿਲਕੁਲ ਜੀ, ਜਦੋਂ ਹਟ ਕੇ ਕੁਛ ਕਰਦਾ ਹੈਗਾ
0: ਜੀ।
1: ਹਿੰਸਾ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਚਾਹੇ ਉਹ ਕਿਸੇ ਤੇ ਵੀ ਵਾਪਰੀ ਹੋਵੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦਰੁਸਤ ਹੈ
1: ਜੀ ਸਰ, ਜੀ ਸਰ।
0: ਸੈਣੀ ਸਾਹਿਬ,
1: ਹੋਰ
0: ਖਬਰਾਂ ਤਾਂ ਚਲੋ ਆਪਾਂ ਕਰ ਲੈਂਦੇ ਨਾਲ ਗੱਲਾਂ ਬਾਤਾਂ, ਮੈਂ ਕਿਹਾ ਮਨੋਵਿਗਿਆਨ ਤੇ ਵੀ ਥੋੜੀ ਜਿਹੀ ਗੱਲ ਨਾਲ ਕਰਦੇ ਆ ਅੱਜ, ਤੇ ਇੱਕ ਖਬਰ ਲੈ ਕੇ ਫਿਰ ਆਪਾਂ ਡਾਕਟਰ ਪੱਟੀ ਸਾਹਿਬ ਦੀ ਨਾਲ ਗੱਲ ਸੁਣਦੇ ਆ, ਉਹਨਾਂ ਤੋਂ ਵੀ ਵਿਚਾਰ ਲੈਂਦੇ ਇਹਦੇ ਬਾਰੇ। ਤੇ ਆਪਣੇ ਸੈਣੀ ਸਾਹਿਬ, ਜਿਵੇਂ ਕਿ ਚਲੋ ਕੌਮੀ ਇਨਸਾਫ਼ ਦੇ ਵਿੱਚ ਕੱਲ ਨੂੰ 15 ਅਗਸਤ ਮਨਾਉਣੀ ਇੱਕ ਪਾਸੇ, ਤੇ ਦੂਸਰੇ ਪਾਸੇ ਧਰਨੇ ਮੁਜ਼ਾਹਰੇ ਜਾਂ ਮਾਰਚ ਚੱਲਦੇ ਆ, ਉਹ ਤਾਂ ਚੱਲ ਹੀ ਜਾਂਦਾ ਜੀ ਪੰਜਾਬ ਦੇ ਵਿੱਚ ਜਦੋਂ ਦਾ ਪੰਜਾਬ ਬਣਿਆ ਮੈਨੂੰ ਲੱਗਦਾ। ਤੇ ਦੂਸਰੇ ਪਾਸੇ ਆਪਣੇ ਇੱਕ ਜਿਹੜਾ ਕੋਰਟ ਨੇ ਫੈਸਲਾ ਸੁਣਾਇਆ ਜੀ ਆਪਣਾ, ਮੈਂ ਹੁਣੇ ਖਬਰ ਕਰਕੇ ਹਟਿਆ ਸੀ, ਇੱਕ ਮਿੰਟ ਮੈਂ ਰੱਖ ਬੈਠਾ ਕਿਤੇ ਆਪਣੀ
1: ਬਾਰ ਕੌਂਸਲ ਆਫ ਇੰਡੀਆ ਵੀ ਜਿਹੜੀ ਹੈਗੀ ਨਾ ਵੀ ਮਾਂ ਨਾਲੋਂ ਹੇਜਲੀ ਫਫਾ ਕੁੱਟਣੀ ਬਣਦੀ ਆ ਜੀ।
0: ਜੀ,
1: ਹੋਇਆ ਕੀ ਸਰ, ਉਹ ਯੂਨੀਵਰਸਿਟੀ ਜਿਹੜੀ ਨਾਲਾ ਸਾਹਿਬ ਯੂਨੀਵਰਸਿਟੀ, ਸ਼ਾਇਦ ਇਸ ਤਰੀਕੇ ਦਾ ਨਾਂ ਆ ਉਹਦਾ,
0: ਉਹਦੇ
1: 300 ਯੂਨੀਵਰਸਿਟੀ ਜਿਹੜੀ ਹੈਗੀ ਆ ਉਹਦੇ 400 ਵਿਦਿਆਰਥੀ ਲਗਭਗ ਸੀਗੇ ਜੀ, ਜਿਹਨਾਂ ਨੂੰ ਡਿਗਰੀਆਂ ਮਿਲਣੀਆਂ ਸੀ, ਡਿਗਰੀਆਂ ਵਰਤੀਆਂ ਸੀ
0: ਜੀ,
1: ਕਨਵੋਕੇਸ਼ਨ ਹੋਣੀ ਸੀ
0: ਜੀ,
1: ਚੀਫ ਜਸਟਿਸ ਆਫ ਇੰਡੀਆ ਜਿਹੜੇ ਸੀਗੇ ਉਹ ਮੁੱਖ ਮਹਿਮਾਨ ਸੀਗੇ ਜੀ।
0: ਜੀ,
1: ਉੱਥੇ ਦੇ 1-2 ਵਿਦਿਆਰਥੀਆਂ ਨੇ ਗੱਲ ਚੱਕੀ ਜਿਹਨੂੰ ਸਾਰੇ ਵਿਦਿਆਰਥੀਆਂ ਨੇ ਤਾਇਦ ਕਰ ਲਿਆ ਕਿ ਨਾ ਜੀ ਅਸੀਂ ਤਾਂ ਨੀ ਉਹਨਾਂ ਦੇ ਹੱਥੋਂ ਡਿਗਰੀਆਂ ਲੈਣੀਆਂ
0: ਜੀ।
1: ਉਹਤੇ ਜਿਹੜਾ ਹੈਗਾ ਆ ਵੀ ਹੁਣ ਐਡਮਿਨਿਸਟ੍ਰੇਸ਼ਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਮਤਲਬ ਪ੍ਰੋਗਰਾਮ ਪੋਸਟਪੋਨ ਕਰਤਾ
0: ਜੀ।
1: ਚੀਫ ਜਸਟਿਸ ਵੀ ਨਹੀਂ ਜਾ ਸਕੇ
0: ਜੀ,
1: ਪਤਾ ਚੀਫ ਜਸਟਿਸ ਨੂੰ ਵੀ ਲੱਗ ਗਿਆ ਕਿ ਮੇਰੇ ਵਿਰੁੱਧ ਜਿਹੜਾ ਹੈਗਾ ਆ ਇੱਕ ਲਹਿਰ ਬਣੀ ਜੀ।
0: ਜੀ,
1: ਚੀਫ ਜਸਟਿਸ ਵੀ ਹੁਣ ਫੂਕ ਫੂਕ ਕੇ ਪੈਰ ਰੱਖਦੇ ਹੈਗੇ ਆ, ਬਾਰ ਕੌਂਸਲ ਆਫ ਇੰਡੀਆ ਮਾਂ ਨਾਲੋਂ ਹੇਜਲੀ ਫਫਾ ਕੁੱਟਣੀ ਇਸ ਤਰੀਕੇ ਨਾਲ ਬਣੀ ਜੀ, ਇਹਨਾਂ ਨੇ ਚੁੱਪ ਕਰਕੇ ਆਰਡਰ ਕਰਤਾ ਵੀ ਅਸੀਂ ਜਿਹੜਾ ਆ ਕਿਸੇ ਵੀ ਇਸ ਵਿਦਿਆਰਥੀ ਨੂੰ ਜਿਹੜਾ ਆ
0: ਜੀ
1: 26 ਵਾਲੇ ਵਿਦਿਆਰਥੀ ਨੂੰ ਅਨਰੋਲਮੈਂਟ ਸਰਟੀਫਿਕੇਟ ਨਹੀਂ ਦਿਆਂਗੇ, ਕਿ ਜਾਣੀ ਕਿ ਰਾਈਟ ਅਨਰੋਲਮੈਂਟ ਸਰਟੀਫਿਕੇਟ ਹੁੰਦਾ ਇੱਕ ਰਾਈਟ ਟੂ ਪ੍ਰੈਕਟਿਸ
0: ਜੀ,
1: ਵੀ ਅਸੀਂ ਉਹਨਾਂ ਨੂੰ ਰਾਈਟ ਟੂ ਪ੍ਰੈਕਟਿਸ ਨਹੀਂ ਦਿਆਂਗੇ। ਚੀਫ ਜਸਟਿਸ ਨੇ ਸੋਚਿਆ ਵੀ ਚਾਹੇ ਕੁਛ ਵੀ ਵਿਗੜਿਆ ਹੋ ਸਕਦਾ ਹੈ ਵੀ ਇਹਦਾ ਹੀ ਕੋਈ ਅੰਦੋਲਨ ਬਣ ਜਾਏ ਜੀ, ਵਿਦਿਆਰਥੀ ਫੇਰ ਨਾਲ ਆ ਜਾਣ ਜੀ ਤੇ
0: ਗੱਲ
1: ਮੇਰੇ ਤੇ ਜਿਹੜੀ ਹੈਗੀ ਵੀ ਹਾਂਜੀ ਵੀ ਇਹਨੇ ਖਰੇ ਕਹਿ ਕੇ ਕਰਾਇਆ ਜੀ।
0: ਜੀ,
1: ਤਾਂ ਉਹਨਾਂ ਨੇ ਜਿਹੜਾ ਆ ਫਟਾਫਟ ਕਿਹਾ ਵੀ ਨਹੀਂ ਵੀ ਬਾਰ ਕੌਂਸਲ ਦਾ ਫੈਸਲਾ ਗਲਤ ਹੈਗਾ ਆ, ਇਹ ਵਿਦਿਆਰਥੀਆਂ ਨੂੰ ਜਿਹੜਾ ਆ ਰਾਈਟ ਟੂ ਪ੍ਰੈਕਟਿਸ ਹੈਗਾ ਆ, ਉਹ ਉਹਨਾਂ ਦਾ ਅਨਰੋਲਮੈਂਟ ਸਰਟੀਫਿਕੇਟ ਜਿਹੜਾ ਆ ਅਨਰੋਲਮੈਂਟ ਉਹਨਾਂ ਦੀ ਕੀਤੀ ਜਾਵੇ ਜਿਹੜੀਆਂ ਵੀ ਬਾਰ ਐਸੋਸੀਏਸ਼ਨਾਂ ਚ ਜਾਣਾ ਉਹਨਾਂ ਨੇ
0: ਜੀ।
1: ਤੋ ਇਸ ਕਰਕੇ ਜਿਹੜਾ ਆ ਵੀ ਚੀਫ ਜਸਟਿਸ ਹੋਣਾ ਨੇ ਤਾਂ ਕਰਕੇ ਉਹਨਾਂ ਦਾ ਡਿਸੀਜਨ ਜਿਹੜਾ ਆ ਚੇਂਜ ਕੀਤਾ
0: ਜੀ,
1: ਕਿਉਂਕਿ ਉਹਨਾਂ ਨੂੰ ਇਸ ਚੀਜ਼ ਦੀ ਐਪਰੀਹੈਂਸ਼ਨ ਹੈ ਕਿ ਪਹਿਲਾਂ 1-2 ਬੋਲ ਏਦਾਂ ਦੇ ਬੋਲੇ ਜਿਹਦੇ ਨਾਲ ਦੇਸ਼ ਦੇ ਵਿੱਚ ਜਿਹੜਾ ਆ ਇੱਕ ਪਾਰਟੀ ਖੜੀ ਹੋ ਗਈ ਉਸ ਨਾਂ ਦੀ
0: ਜੀ,
1: ਦੂਜਾ ਯੂਥ ਨਾਲ ਕੋਈ ਵੀ ਨੇਤਾ ਇਸ ਵੇਲੇ ਡਾਇਰੈਕਟਲੀ ਟਕਰਾਵ ਚਾਹੁੰਦਾ ਹੀ ਨਹੀਂ ਜੀ,
0: ਚਾਹੁੰਦਾ ਨਹੀਂ ਜੀ, ਬਿਲਕੁਲ ਹੈ ਜੀ।
1: ਅਨਰੈਸਟ ਬਹੁਤ ਹੈਗੀ ਆ, ਯੂਥ ਅੱਗੇ ਭਰਿਆ ਪਿਆ ਹੈਗਾ ਆ ਜੀ, ਰੁਜ਼ਗਾਰ ਕਿਸੇ ਨੂੰ ਮਿਲ ਨਹੀਂ ਰਿਹਾ
0: ਜੀ,
1: ਸੋ ਇਸ ਕਰਕੇ ਵੀ ਉਹ ਤਾਂ ਹਰ ਇੱਕ ਯੂਥ ਇਹ ਕਹਿੰਦਾ ਹੈਗਾ ਜਾਂ ਮਰ ਜੂ ਜਾਂ ਮਾਰ ਤੂੰ
0: ਜੀ, ਬਿਲਕੁਲ ਹੈ ਜੀ, ਬਿਲਕੁਲ ਆ ਦਰੁਸਤ
1: ਹਾਂਜੀ
0: ਜੀ।
1: ਬਾਕੀ ਮੈਂ ਇੱਕ ਕੰਮ ਰਹਿ ਗਿਆ ਸੀ ਮੇਰਾ, ਮੈਂ ਜੋਲ ਭੈਣ ਜੀ ਆ ਗਏ, ਉਹਨਾਂ ਦਾ ਸਵਾਗਤ ਕਰਦੇ ਆ ਜੀ ਆਪਾਂ, ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਜੀ ਤੇ ਉਹਨਾਂ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਰਹੇ, ਸੋ ਇਸ ਕਰਕੇ ਜੀ। ਬਾਕੀ ਤੁਸੀਂ ਜੋੜ ਲਓ ਡਾਕਟਰ ਪੱਟੀ ਸਾਹਿਬ ਨੂੰ ਜੀ, ਮੈਂ ਤਾਂ ਇਜਾਜ਼ਤ ਲਵਾਂਗਾ ਜੀ, ਮੈਂ ਸੁਣਦਾ ਜੀ ਉਹਨਾਂ ਦੀ ਗੱਲਬਾਤ ਜਿਹੜੀ ਮਨੋਵਿਗਿਆਨ ਤੇ ਕਰੂੰਗੇ, ਮਿਹਰਬਾਨੀ ਸਰ ਸਮਾਂ ਦੇਣ ਲਈ, ਧੰਨਵਾਦ ਜੀ।
0: ਜੀ ਦੋਸਤੋ, ਇਸ ਹਾਂਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਸਤਿ ਸ੍ਰੀ ਅਕਾਲ ਡਾਕਟਰ ਪੱਟੀ ਸਾਹਿਬ ਜੀ ਨੂੰ ਜੀ, ਸਵਾਗਤ, ਮਾਫੀ ਚਾਹੁੰਦਾ 10 ਮਿੰਟ ਤੁਹਾਨੂੰ ਹੋਲਡ ਦੇ ਉੱਤੇ ਰੱਖਿਆ ਜੀ, ਜੀ ਨੂੰ ਜੀ
2: ਸ਼ੁਰੂ ਕਿੱਥੋਂ ਕਰੀਏ ਤੇ ਖਤਮ ਕਿੱਥੇ ਕਰੀਏ,
0: ਜਿੱਥੋਂ ਮਰਜ਼ੀ ਕਰ ਲਓ ਜੀ। ਹਾਂਜੀ,
3: ਹੁਣ ਤੰਦ ਤਾਣੀ ਇੰਨੀ ਵਿਗੜੀ ਹੈ। ਵੇਖੋ ਜੀ, ਮੈਂ ਤੇ ਕਰਾਂਗਾ ਸਭ ਤੋਂ ਪਹਿਲਾਂ ਆਪਦੀ ਕੌਮ ਦੀ ਗੱਲ।
0: ਹਾਂਜੀ,
3: ਸਾਡੀ ਕੌਮ ਨੂੰ ਜਦੋਂ ਬਾਹਰ ਕੋਈ ਲੜਨ ਵਾਲਾ ਨੀ ਨਾ ਲੱਭਦਾ
0: ਜੀ,
3: ਫਿਰ ਅਸੀਂ ਆਪਸ ਵਿੱਚ ਲੜਦੇ
0: ਆਪਸ ਵਿੱਚ ਲੜ ਜਾਂਦੇ ਹਾਂ ਜੀ।
3: ਉਹ ਤੁਸੀਂ ਇਤਿਹਾਸ ਪੜ੍ਹਦੇ ਜੇ, ਸਾਰੇ ਆਪਣੇ ਸਰੋਤੇ ਬੜੇ ਸਿਆਣੇ ਆ, ਉਹਨਾਂ ਅਸੀਂ ਦੁਸ਼ਮਣਾਂ ਦੇ ਹੱਥੋਂ ਨਹੀਂ ਮਾਰੇ ਗਏ ਜਿੰਨਾ ਅਸੀਂ ਆਪਸ ਵਿੱਚ ਲੜ ਲੜ ਮਾਰੇ ਗਏ।
0: ਬਿਲਕੁਲ ਹੈ ਜੀ,
3: ਭਰਾ ਮਾਰੂ ਜੰਗ ਚ ਜਿੰਨਾ ਅਸੀਂ ਉਜੜੇ ਆ
0: ਜੀ,
3: ਤੇ ਉਹ ਕੰਮ ਅਸੀਂ ਅੱਗੇ ਨਾਲੋਂ ਵਧਾ ਲਿਆ ਵਾ
0: ਜੀ।
3: ਅਸੀਂ ਉਹ ਜਿਹੜੀਆਂ ਸਾਖੀਆਂ ਸ਼ੁਰੂ ਤੋਂ ਸੁਣੀਆਂ ਨਾ, ਮਸਾਲੇ ਲਾ ਲਾ ਕੇ ਸਾਨੂੰ ਸੁਣਾਈਆਂ ਗਈਆਂ ਵਾ, ਜਾਂ ਇਤਿਹਾਸ ਸਾਨੂੰ ਵਧਾ ਚੜਾ ਕੇ ਸੁਣਾਏ ਗਏ ਜੀ, ਅਸੀਂ ਮੱਸਾ ਰੰਗੜ ਸੋਧਤਾ ਜੀ
0: ਜੀ,
3: ਅਸੀਂ ਫਲਾਨਾ, ਉਹ ਸਾਡੇ ਅੰਦਰੋਂ ਨੀ ਨਿਕਲਦੇ। ਹਰ ਇੱਕ ਬੰਦਾ ਸੁੱਕਾ ਸਿੰਘ ਮਹਤਾਬ ਸਿੰਘ ਬਣਨ ਨੂੰ ਫਿਰਦਾ
0: ਜੀ।
3: ਫਿਰ ਅਸੀਂ ਧੜਿਆਂ ਦੇ ਵਿੱਚ ਤੇ ਨਿੱਜੀ ਲਾਲਚਾਂ ਦੇ ਵਿੱਚ ਵੰਡੇ ਆ
0: ਜੀ।
3: ਕਹਿਣ ਨੂੰ ਤੇ ਅਸੀਂ ਸਿੱਖ ਸਿਆਸਤ ਆ, ਐਕਚੁਲੀ ਸਿੱਖ ਸਿਆਸਤ ਵਾਲਾ ਸਾਡੇ ਚ ਇੱਕ ਵੀ ਗੁਣ ਨੀ ਹੈਗਾ, ਜਿੰਨੀਆਂ ਵੀ ਪਾਰਟੀਆਂ ਬਣੀਆਂ ਫਿਰਦੀਆਂ
0: ਜੀ।
3: ਹੁਣ ਵੇਖੋ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਮੇਰਾ ਖਿਆਲ ਆ ਵੀ 4 ਹਮਲੇ ਹੋ ਗਏ ਜਿੰਨੀ ਕਿ ਮੈਨੂੰ ਸਮਝਿਆ
0: ਜੀ।
3: ਉਹ ਬਿਲਕੁਲ ਨਿੰਦਾ ਕਰਦੇ ਆ ਆਪਾਂ,
0: ਕਿਸੇ ਤੇ ਵੀ ਹੋਵੇ, ਕੱਲੇ ਸੁਖਬੀਰ ਬਾਦਲ ਨਹੀਂ ਜੀ, ਕਿਸੇ ਤੇ ਵੀ ਹੋਵੇ।
3: ਚਲੋ ਉਹਨਾਂ ਤੇ ਹੋਇਆ ਨਾ ਮੇਨ, ਆਪਾਂ ਉਹਨਾਂ ਦੀ ਗੱਲ ਕਰਦੇ ਆ, ਆਮ ਬੰਦੇ ਦੀ ਤੇ ਤੁਹਾਨੂੰ ਪਤਾ ਖਬਰ ਨਹੀਂ ਲੱਗਦੀ ਜੇ ਕੋਈ ਸਾਡੇ ਵਰਗੇ ਤੇ ਕੱਲ ਨੂੰ ਕਰਦਾ ਤੇ ਕਿਹਨੇ ਪੁੱਛਣਾ
0: ਜੀ।
3: ਤੇ ਜੇ ਹੁਣ ਇਹ ਗਿਆਨੀ ਰਘਵੀਰ ਸਿੰਘ ਹੋਣੀ ਆ, ਇਹਨਾਂ ਤੇ ਵੀ ਚਲੋ ਜੋ ਹੋਇਆ ਵਾ, ਇਹ ਵੀ ਮੈਂ ਤੇ ਇਹਦੀ ਵੀ ਨਿੰਦਾ ਕਰਦਾ,
0: ਬਿਲਕੁਲ
3: ਮੈਂ ਕਦੀ ਨੀ ਕਹਿੰਦਾ ਵੀ ਜੇ ਉਹਨਾਂ ਤੇ ਹੋਇਆ ਤੇ ਇਹਨਾਂ ਤੇ। ਹੁਣ ਇਹ ਦੋਨੋਂ ਬੰਦੇ ਇਸ ਟਾਈਮ ਇੱਕ ਦੂਜੇ ਨਾਲ ਰੱਜ ਕੇ ਈਰਖਾ ਕਰਦੇ,
0: ਖਹਿਬਾਜ਼ੀ ਹੈ ਜੀ, ਬਿਲਕੁਲ ਹੈ ਜੀ।
3: ਇਹ ਨੀ ਆਪਾਂ ਕਹਿ ਸਕਦੇ ਵੀ ਗਿਆਨੀ ਰਘਵੀਰ ਸਿੰਘ ਨਹੀਂ ਕਰਦਾ ਤੇ ਜਾਂ ਸੁਖਬੀਰ ਬਾਦਲ ਨਹੀਂ ਕਰਦਾ, ਦੋਵੇਂ ਇੱਕ ਦੂਜੇ ਨਾਲ ਕਰਦੇ,
0: ਬਿਲਕੁਲ ਹੈ ਜੀ।
3: ਹੁਣ ਇਹ ਦੋਵਾਂ ਦੇ ਉੱਤੇ ਇਕੱਠੇ ਜਿਹੜੇ ਵੇਖੋ ਜੀ ਹਮਲੇ ਹੋਣੇ ਆ ਜਾਂ ਕੁਛ ਵੀ ਹੈ ਨਾ
0: ਜੀ,
3: ਉਹ ਸਵਾਲ ਤਾਂ ਪੈਦਾ ਕਰਦੇ ਆ ਨਾ
0: ਜੀ।
3: ਇਹਦੇ ਮਤਲਬ ਇਹਦੇ ਚ ਵੀ ਹੁਣ ਜਿਹੜੇ ਸੁਖਬੀਰ ਨਾਲ ਜੁੜੇ ਆ, ਉਹਨਾਂ ਜਿੱਦਾਂ ਉਹ ਆਖ ਦਿੰਦੇ ਆ
0: ਜੀ,
3: ਜਾਣਦੇ ਆ ਵੀ ਉਹਦੇ ਸੁਖਬੀਰ ਵਰਤੀਆਂ ਨੇ ਕਰਾਇਆ, ਤੇ ਹੋ ਸਕਦਾ ਇਹਦੇ ਨਾਲ ਜੁੜੇ ਲੋਕ ਆਉਂਦੇ ਹੁਣ ਇਹਦੇ ਵਰਤੀਆਂ ਨੇ ਕਰਾਇਆ
0: ਜੀ।
3: ਲੜਾਈ ਤਾਂ ਆਪਸ ਵਿੱਚ ਪਈ ਨਾ, ਸਿੱਖਾਂ ਦੀ ਸਿੱਖਾਂ ਨਾਲ ਪਈ ਨਾ,
0: ਬਿਲਕੁਲ ਹੈ ਜੀ। ਪ੍ਰਾਊਡ ਵੀ ਕਰਦੇ ਆ, ਪਰ ਅੱਜ ਜਿਹੜਾ ਸਮਾਂ ਜਾਂ ਸਥਿਤੀਆਂ ਬਦਲ ਚੁੱਕੀਆਂ ਨੇ, ਪਰਿਸਥਿਤੀਆਂ ਦੇ ਵਿੱਚ ਚੇਂਜਸ ਆ ਗਈਆਂ, ਹਕੂਮਤਾਂ ਕਹਿ ਲੋ ਜਾਂ, ਪਰ ਜਿਹੜਾ ਸਾਡੀ ਪੰਜਾਬੀਆਂ ਦੀ ਜਿਹੜੀ ਹੈ ਮਾਨਸਿਕਤਾ ਹੈ, ਉਹਦੇ ਵਿੱਚ ਬਦਲਾਅ ਜਾਂ ਉਹ ਚੀਜ਼ਾਂ ਕਿਉਂ ਨਹੀਂ ਆ ਰਹੀਆਂ ਜੀ? ਸਾਈਕੋਲੋਜੀ ਪੱਖ ਤੋਂ ਥੋੜਾ ਜਿਹਾ ਇਹਦੇ ਉੱਤੇ ਵਿਚਾਰੀਏ।
3: ਉਹ ਸਾਈਕੋਲੋਜੀਕਲੀ ਮੈਂ ਬਾਅਦ ਚਾਹੁੰਦਾ ਜੀ
0: ਜੀ।
3: ਹੁਣ ਅਸੀਂ ਜਦੋਂ ਤੇ ਕਿਸੇ ਦੇ ਘਰ ਲੱਗੀ ਹੁੰਦੀ ਹੈ ਨਾ, ਉਦੋਂ ਕਹਿ ਦਿੰਦੇ ਆ ਵੀ ਬਸੰਤਰ ਦੇਵਤਾ
0: ਜੀ,
3: ਤੇ ਜਦੋਂ ਆਪਦੇ ਘਰ ਲੱਗੀ ਦੀ ਤੇ ਫਿਰ ਅੱਗ ਕਹੀਦਾ
0: ਜੀ।
3: ਹੁਣ ਅਸੀਂ ਵੀ ਤੇ ਕਾਤਲਾਂ ਨੂੰ ਟਿਕਟਾਂ ਦਿੱਤੀਆਂ ਨੇ ਜੀ
0: ਜੀ।
3: ਮੰਨ ਲੋ ਵੀ ਮੈਂ ਨਾ ਨੀ ਕਿਸੇ ਦਾ ਲੈਂਦਾ, ਤੁਸੀਂ ਇਸ਼ਾਰਾ ਸਮਝ ਜਾਣਾ,
0: ਬਿਲਕੁਲ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਵੀ ਹੈ।
3: ਪਟਿਆਲੇ ਤੋਂ ਸ਼ਾਇਦ ਐਮਪੀ ਦੀ ਟਿਕਟ ਦਿੱਤੀ ਸੀ ਇੱਕ ਬੀਬੀ ਰਾਣੀ ਨੂੰ, ਉਹ ਵੀ ਤੇ ਕਿਸੇ ਦੇ ਕਾਤਲ ਨੂੰ ਦਿੱਤੀ ਸੀ ਨਾ
0: ਜੀ ਜੀ ਜੀ।
3: ਜਿਹੜੇ ਫਿਰ ਇਧਰੋਂ ਜਿਹੜੇ ਉਹਨਾਂ ਵਾਰਸ ਪੰਜਾਬ ਵਾਲੇ ਉਹਨਾਂ ਨੂੰ ਦੇਤੀ,
0: ਉਹਨਾਂ ਨੂੰ ਦੇਤੀ ਜੀ।
3: ਹੁਣ ਜਦੋਂ ਪੀ ਚਿਦੰਬਰਮ ਦੇ ਉੱਪਰ ਜੁੱਤਾ ਸੁੱਟਿਆ ਗਿਆ ਸੀ,
0: ਹਾਂਜੀ,
3: ਉਹ ਬੰਦਾ ਕਾਂਗਰਸ ਤੋਂ ਬਿਲੋਂਗ ਕਰਦਾ ਸੀ
0: ਜੀ।
3: ਚਲੋ ਬੰਦੇ ਹੁਣ ਦੁਨੀਆਂ ਤੋਂ ਮੇਰੇ ਖਿਆਲ ਉਹ ਵੀ ਚਲੇ ਗਏ ਆ, ਤੇ ਸ਼ਾਇਦ ਜਿਨ੍ਹਾਂ ਨੇ ਉਹਨਾਂ ਦੀ ਕਿਹਾ ਸੀ ਵੀ ਇਹ ਰੋਸ ਦਾ ਕਰਕੇ ਸੁੱਟਿਆ, ਉਹ ਵੀ ਚਲੇ ਗਏ
0: ਜੀ।
3: ਮੈਂ ਨਾਂ ਨੀ ਲੈਣਾ ਉਹਨਾਂ ਦਾ
0: ਜੀ।
3: ਜਦੋਂ ਮੁੜ ਕੇ ਆਪ ਤੇ ਸੁੱਟਿਆ ਸੀ ਆਮ ਆਦਮੀ ਪਾਰਟੀਆਂ ਵਾਲਾ, ਜਿਹੜਾ ਕਿਹੜਾ ਸੀ ਉਹ ਧਨੌਲਾ ਕੇ ਕਿਹੜਾ, ਉਦੋਂ ਫਿਰ ਦੂਜੇ ਨੂੰ ਕੱਖ ਲੱਗੀ ਸੀ।
0: ਜੁੱਤੀ ਵੀ ਤਾਂ ਸਿੱਟੀ ਸੀ ਆਪਣੇ ਪਿਛਲੇ ਦਿਨਾਂ ਚ ਚਰਚਾ ਦੇ ਵਿੱਚ ਰਹੇ ਨੇ ਆਪਣੇ ਪੱਤਰਕਾਰੀ,
3: ਮਤਲਬ ਬੜਾ ਕੁਛ ਹੋਇਆ ਇੱਥੇ ਨਾ। ਮਤਲਬ ਸਾਡੇ ਲੀਡਰ ਕੀ ਕਰਦੇ ਆ
0: ਜੀ,
3: ਵੀ ਜਿੱਥੇ ਇਹਨਾਂ ਨੂੰ ਸੂਟ ਕਰਦਾ ਨਾ ਦੂਜੇ ਤੇ ਕੀਤਾ, ਉਹਦੀ ਇਹ ਵੀ ਨਿੰਦਾ ਨੀ ਕਰਦੇ,
0: ਬਿਲਕੁਲ ਹੈ ਜੀ।
3: ਜੇ ਮਤਲਬ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋਇਆ ਵਾ, ਤੇ ਹੁਣ ਵਿਰੋਧੀਆਂ ਦੇ ਬਿਆਨ ਮੈਨੂੰ ਤੇ ਲੱਗੇ ਨੀ ਵੀ ਇੰਨੇ ਵਧੀਆ ਸੀ ਉਹ
0: ਜੀ, ਬਿਲਕੁਲ ਹੈ ਜੀ।
3: ਕਮ ਸੇ ਕਮ ਤੁਹਾਨੂੰ ਸਿਰਫ ਨਿੰਦਾ ਕਰਨੀ ਚਾਹੀਦੀ ਸੀ, 2-4-5-10 ਦਿਨ ਬਾਅਦ ਸਿਆਸਤ ਕਰ ਲੈਂਦੇ,
0: ਬਿਲਕੁਲ ਹੈ ਜੀ।
3: ਐਟ ਏ ਟਾਈਮ ਤਾਂ ਨਹੀਂ ਸੀ ਨਾ, ਉਧਰ ਅਗਲੇ ਦੇ ਭਾਵੇਂ ਵੇਖਿਆ ਜੀ ਟੈਂਕੇ 10 ਲੱਗੇ ਹੋਣ, ਟੈਂਕੇ 1 ਲੱਗਾ ਹੋਵੇ ਨਾ ਲੱਗਾ ਹੋਵੇ
0: ਜੀ,
3: ਜਾਨਲੇਵਾ ਹਮਲਾ ਤਾਂ ਜਾਨਲੇਵਾ ਹਮਲਾ,
0: ਬਿਲਕੁਲ ਹੈ ਜੀ, ਬਿਲਕੁਲ ਹੈ।
3: ਉਹਦੇ ਚ ਟੈਂਕਿਆਂ ਦੀ ਗਿਣਤੀ ਨੀ ਕੀਤੀ ਜਾਂਦੀ ਵੀ 100 ਲੱਗਾ, 150 ਲੱਗਾ, 150 ਟੈਂਕਾ ਲੱਗਣਾ, ਬੜੀ ਵੱਡੀ ਗੱਲ ਹੁੰਦੀ ਹੈ, 150 ਟੈਂਕਾ ਤੇ ਲੱਗਦਾ ਹੀ ਨੀ ਗਾ,
0: ਬਿਲਕੁਲ ਹੈ।
3: ਨਾ ਇਹੋ ਜਿਹੀ ਨੌਕਰ ਕਿਸੇ ਤੇ ਆਵੇ ਕਿ ਉਹਨੂੰ 150 ਟੈਂਕਾ ਲਾਉਣਾ ਪਵੇ,
0: ਬਿਲਕੁਲ ਹੈ ਜੀ।
3: ਇਹਨਾਂ ਵੀ ਸਾਨੂੰ ਝੂਠ ਮਾਰ ਕੇ ਹਮਦਰਦੀ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਹਰ ਇੱਕ ਬੰਦਾ ਜਾਣਦਾ ਹੈ।
0: ਮੀਡੀਆ ਦੇ ਵਿੱਚ ਤਾਂ 3-4 ਟਾਂਕੇ ਦੱਸ ਰਹੇ ਨੇ ਜੋ ਅੱਜ ਰਿਪੋਰਟ ਆਈ ਹੈ ਜੀ, ਬਿਲਕੁਲ ਹੈ।
3: ਆਓ ਜੀ, ਤੁਹਾਨੂੰ ਉਹ ਜਿੰਨੇ ਮੂੰਹ ਹੁੰਦੀਆਂ ਗੱਲਾਂ,
0: ਹਾਂ ਬਿਲਕੁਲ,
3: ਨਾ ਵੀ ਹੋਵੇ ਤਾਂ ਵੀ ਬਣ ਜਾਂਦੀਆਂ ਨੇ ਉਹ, ਪਰ ਉਹ ਨਹੀਂ, ਅਫਵਾਹਾਂ ਨਹੀਂ ਉੱਡਣੀਆਂ ਚਾਹੀਦੀਆਂ
0: ਜੀ।
3: ਅੱਛਾ ਬਾਕੀ ਚਲੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਉਹਨਾਂ ਨੂੰ ਵੀ ਰੱਖੇ, ਇਹਨਾਂ ਦੇ ਦੁਸ਼ਮਣਾਂ ਨੂੰ ਵੀ ਰੱਖੇ, ਆਪਸ ਵਿੱਚ ਹੈ ਤੇ ਕੁਛ ਵੀ ਨੀ, ਸਿਆਸੀ ਹੈ ਇਹਨਾਂ ਦੀ, ਇਹਨਾਂ ਕਿਹੜੀ ਜ਼ਮੀਨ ਵੰਡਣੀ?
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਸਿਆਸਤ ਤੋਂ ਹੀ ਹੈ ਨਾ, ਦੂਜਿਆਂ ਦਾ ਮੈਂ ਅੱਗੇ ਆ ਜਾਂ ਦੂਜਿਆਂ ਦਾ ਮੈਂ ਅੱਗੇ ਆ ਜਾਂ, ਉਹ ਮਗਰ ਫਿਰ ਲੋਕ ਜਿਹੜੇ ਜਿਹੜੇ ਜਿਹੜੇ ਨਾਲ ਜੁੜੇ ਹੁੰਦੇ ਆ ਉਹ ਜਸਟੀਫਾਈ ਕਰ ਤੁਰ ਪੈਂਦੇ, ਜਦਕਿ ਲੋਕਾਂ ਦਾ ਇਹਨਾਂ ਨਾਲ ਲੜਾਂ ਦੇਣਾ ਹੀ ਕੱਖ ਨੀ ਹੈਗਾ
0: ਜੀ, ਬਿਲਕੁਲ ਹੈ ਜੀ।
3: ਬਾਕੀ ਤੁਸੀਂ ਗੱਲ ਕੀਤੀ ਜਿਹੜੀ ਸਾਡੀ ਕੌਮ ਦੀ, ਵੇਖੋ

0: ਸਵਾਗਤ ਕਰਨ ਡੇ ਜੇ ਤੁਸੀਂ ਉੱਥੇ?
1: ਬਿਲਕੁਲ ਬਿਲਕੁਲ ਹੈ ਜੀ
0: ਹੁਣ ਤੁਹਾਡੇ ਤੇ ਮਾੜਾ ਜਿਹਾ ਹੋ ਗਿਆ, ਹੁਣ ਤੁਸੀਂ ਚੀਕਦੇ
1: ਜੀ ਬਿਲਕੁਲ। ਪਰ ਡਾਕਟਰ ਸਾਹਿਬ
0: ਦੋਵੇਂ
1: ਲੱਗਦਾ ਕਿ
0: ਮਾੜੇ ਆ ਨਾ।
1: ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਚੀਜ਼ਾਂ ਬਦਲਣਗੀਆਂ, ਜਿਹੜੀ
0: ਮੈਂ
1: ਮਾਨਸਿਕਤਾ
0: ਕਿਹਾ ਜੀ,
1: ਸਾਡੀ
0: ਮੈਂ
1: ਹੈਗੀ ਆ ਜਾਂ
0: ਸਵੇਰੇ
1: ਉਹਦੇ ਵਿੱਚ ਥੋੜਾ ਬਹੁਤਾ
0: ਸਵੇਰੇ
1: ਕਿਤੇ ਬਦਲਾਅ ਆਵੇਗਾ ਜੀ।
0: ਜ਼ੀਰੋ ਬਦਲਾਅ ਨਹੀਂ ਆਉਣਾ ਜੀ ਕੌਮ ਦੇ ਵਿੱਚ, ਭਾਵੇਂ 2% ਭਾਵੇਂ 5%
1: ਜੀ
0: ਲੋਕ ਹੁੰਦੇ ਆ, ਉਹ ਇਸ ਬਿਰਤੀ ਦੇ ਲੋਕ ਤੁਹਾਨੂੰ ਮਿਲਣੇ ਹੀ ਮਿਲਣੇ ਆ
1: ਜੀ।
0: ਜਿਵੇਂ ਜਿਵੇਂ ਆ ਹੁਣ ਰੈਲੀਜ਼ ਆਉਣੀਆਂ ਨੇ, ਸਿਆਸਤ ਦਾ ਹੋ ਗਿਆ ਡਮਡਮਾ ਸ਼ੁਰੂ, ਇਹ ਚੀਜ਼ਾਂ ਵੱਧ ਸਕਦੀਆਂ। ਪੰਜਾਬ ਦੇ ਵਿੱਚ ਬਹੁਤ ਅਸਲਾ ਨਜਾਇਜ਼ ਹੈ
1: ਜੀ।
0: ਇਹ ਤਾਂ ਸ਼ੁਕਰ ਕਰੋ ਕਿ ਉਹ ਨਿਹੰਗ ਸਿੰਘ ਕੋਲੋਂ ਕੋਈ ਆਟੋਮੈਟਿਕ ਹਥਿਆਰ ਨਹੀਂ ਸੀ, ਜੇ ਹੁੰਦਾ ਤਾਂ ਖੁਦਾ ਨਾ ਖਾਸਤਾ ਹੋ ਸਕਦਾ ਕਿ ਨੁਕਸਾਨ ਉਹ ਸਾਰੇ ਪਰਿਵਾਰ ਜਿੱਦਾਂ ਇਕੱਠਾ ਗਿਆ ਸੀ, ਜ਼ਿਆਦਾ ਵੀ ਨੁਕਸਾਨ ਹੋ ਸਕਦਾ ਸੀ
1: ਜੀ।
0: ਉਹ ਐਵੇਂ ਦੀ ਜਦੋਂ ਫਿਰ ਘਟਨਾ ਘਟ ਜਾਂਦੀ ਹੈ ਤੇ ਉਹਦੇ ਨਾਲ ਸਿੱਖੀ ਵੀ ਬਦਨਾਮ ਹੁੰਦੀ ਹੈ ਵੀ ਕੀ ਕਰਦੇ ਫਿਰਦੇ ਨੇ ਲੋਕ।
1: ਬਿਲਕੁਲ ਹੈ ਜੀ।
0: ਤੇ ਦੂਜੇ ਬੰਨੇ ਫਿਰ ਉਹਨਾਂ ਦੀਆਂ ਵਾਰਾਂ ਗਾਉਣ ਵਾਲੇ ਵੀ ਹੁੰਦੇ ਆ
1: ਜੀ। ਬਿਲਕੁਲ ਹੈ ਜੀ।
0: ਕੰਮ ਚਾਰ ਚ ਫਿਰ ਚੱਲ ਜਾਂਦਾ ਨਾ, ਫਿਰ ਕਿਸੇ ਨੇ ਆਖਣਾ ਜੀ ਲਓ ਜੀ ਨਾ ਸੋਤਾ ਜੀ ਫਲਾਨ ਜੀ ਟੀਂਗ ਜੀ
1: ਜੀ। ਨਹੀਂ ਕਈ ਵਾਰੀ ਸੋਚਦੇ ਆ
0: ਦੋ ਮਹੀਨੇ ਆਪਦਾ ਖਰਾਬ ਹੁੰਦਾ ਨਾ।
1: ਦੇਖੋ ਹੁਣ ਜਿਹੜਾ ਆਪਣੇ ਕਈ ਵਾਰੀ ਸੋਚਦੇ ਆ, ਚਾਹੇ ਉਹ ਬੱਬਰ ਸੀਗੇ, ਚਾਹੇ ਉਹ ਬੱਕਰੀਆਂ ਧਿਰਾਂ ਸੀ ਜਾਂ ਹੋਰ ਵੀ ਸੀ, ਜਦੋਂ ਕਈ ਵਾਰੀ ਕਹਾਣੀਆਂ ਪੜ੍ਹੀ ਦੀਆਂ ਨਾ ਜੀ, ਚਲੋ ਇਹਨਾਂ ਮੁਲਕਾਂ ਚ ਰਹਿੰਦੇ ਆ, ਉਹਨਾਂ ਨੂੰ ਵਿਚਾਰਦੇ ਆ, ਤਾਂ ਉਹ ਕਈ ਵਾਰੀ ਆਪਣੇ ਆਪ ਨੂੰ ਲੱਗਦਾ ਯਾਰ ਗੱਲ, ਚਾਹੇ ਅਸੀਂ ਉਹਨੂੰ ਮਤਲਬ ਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਪਹਿਲਾਂ ਉਸ ਸਮਿਆਂ ਦੇ ਵਿੱਚ ਰੇਲ ਗੱਡੀਆਂ ਵੀ ਅੰਗਰੇਜ਼ਾਂ ਦੀਆਂ ਲੁੱਟੀਆਂ ਜਾਂਦੀਆਂ ਸੀ, ਹੋਰ ਸਾਰਾ ਹਥਿਆਰ ਲੁੱਟਿਆ ਜਾਂਦਾ ਸੀ,
0: ਬੜਾ ਕੁਛ ਹੁੰਦਾ ਸੀ ਜੀ,
1: ਤੇ
0: ਬਹੁਤ ਕੁਛ ਹੁੰਦਾ ਸੀ।
1: ਉਹ ਜਦੋਂ ਵਿਚਾਰ ਕਰਦੇ ਆ ਫਿਰ ਮਤਲਬ ਕਿ ਕਰਦੇ ਆ, ਜੇ ਤਾਂ ਕੌਮ ਦੇ ਪਾਸਿਓਂ ਸੋਚਦੇ ਆ ਭਈ ਹਾਂ ਉਹਨਾਂ ਨੇ ਚੰਗਾ ਕੀਤਾ, ਤੇ ਜੇ ਆਪਾਂ ਮਨੁੱਖੀ ਤੌਰ ਦੇ ਉੱਤੇ ਜਾਂ ਇੱਕ ਇੰਡੀਪੈਂਡੈਂਟ ਹੋ ਕੇ ਸੋਚਦੇ ਆ ਜਿੱਦਾਂ ਇੱਥੇ ਮੁਲਕਾਂ 'ਚ ਅਸੀਂ ਵੱਸਦੇ ਆ, ਤੇ ਉੱਥੇ ਲੱਗਦਾ ਕਿ ਨਹੀਂ ਯਾਰ ਇਹ ਹੈਗਾ ਤਾਂ ਕ੍ਰਾਈਮ ਹੀ ਸੀ ਨਾ। ਪਰ ਜੇ ਇਹ ਗੱਲ ਆਪਾਂ ਮੀਡੀਆ 'ਚ ਜਾਂ ਖੁੱਲ੍ਹੇ ਆਮ ਬੋਲਦੇ ਆ ਤਾਂ ਫਿਰ ਸਾਡੇ ਉੱਤੇ ਆਪਣੇ ਉੱਤੇ ਉਂਗਲਾਂ ਖੜੀਆਂ ਹੋ ਜਾਂਦੀਆਂ ਨੇ ਜੀ ਭਾਈ ਏਦਾਂ ਕਿੱਦਾਂ।
0: ਬਿਲਕੁਲ ਉਂਗਲਾਂ ਜੀ। ਵੇਖੋ ਜੀ, ਮੀਰ ਮੰਨੂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਗਿਆ
1: ਜੀ।
0: ਮੈਂ ਸ਼ੋਰਟ ਜੀ ਸਟੋਰੀ ਸੁਣਾਉਂਦਾ ਤੁਹਾਨੂੰ
1: ਜੀ।
0: ਵੀ ਜਦੋਂ ਮੁਲਤਾਨ ਦਾ ਕਿਲ੍ਹਾ ਜਿੱਤਿਆ ਤੇ ਕੌੜਾ ਮੱਲ ਦੇ, ਉਦੋਂ ਜਿਹੜੇ ਆਪਣੇ ਜੱਸਾ ਸਿੰਘ ਹੋਣੀ ਸੀ ਨਾ ਜੀ,
1: ਹਾਂਜੀ
0: ਆਲੂ ਵਾਲੀ, ਇਹ ਜਵਾਨ ਹੁੰਦੇ ਸੀ
1: ਜੀ।
0: ਇਹਨਾਂ ਨੇ ਮਤਲਬ ਕੌੜਾ ਮੱਲ ਨੇ ਕਿਹਾ, ਕੌੜਾ ਮੱਲ ਉਹਦਾ ਜਰਨੈਲ ਸੀ ਮਤਲਬ ਆਪਣਾ
1: ਜੀ
0: ਮੀਰ ਮੰਨੂ ਦਾ
1: ਜੀ,
0: ਵੀ ਸਿੱਖਾਂ ਦੀ ਹੈਲਪ ਤੋਂ ਬਿਨਾਂ ਆਪਾਂ ਨਹੀਂ ਜਿੱਤ ਸਕਦੇ ਮੁਲਤਾਨ ਦਾ ਕਿਲ੍ਹਾ। ਉਹ ਬਾਬਰ ਬੂਬਰ ਹੋਣੀ ਤਾਂ ਅਬਦਾਲੀ ਬਦੁਲੀ ਚੜਾਏ ਸੀ ਉਦੋਂ ਉਧਰੋਂ
1: ਜੀ।
0: ਇਹਨਾਂ ਨੇ ਮਤਲਬ ਨਾ ਕੀਤਾ, ਸਿੱਖਾਂ ਨੇ ਸਪੋਰਟ ਕੀਤੀ
1: ਜੀ,
0: ਸਪੋਰਟ ਕਰਕੇ ਤੇ ਚਲੋ ਕਿਲ੍ਹਾ ਜਿੱਤ ਲਿਆ। ਤੇ ਜਦੋਂ ਲਾਹੌਰ ਦੇ ਵਿੱਚ ਫਿਰ ਇਕੱਠ ਹੋਇਆ ਨਾ
1: ਜੀ,
0: ਤੇ ਮੀਰ ਮੰਨੂ ਨੇ ਕੌੜਾ ਮੱਲ ਨੂੰ ਮਤਲਬ ਕਾਫੀ ਮਤਲਬ ਕੋਈ ਧਨ ਦੌਲਤ ਜਗੀਰਾਂ ਵਗੈਰਾ ਦਿੱਤੀਆਂ
1: ਜੀ।
0: ਲਾਗੇ ਖੜੇ ਸੀ ਸਰਦਾਰ ਜੱਸਾ ਸਿੰਘ
1: ਜੀ,
0: ਤੇ ਉਹ ਕੌੜਾ ਮੱਲ ਕਹਿੰਦਾ ਵਾ ਜੀ ਇਹ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ, ਇੱਕ ਤੇ ਆਪਾਂ ਇਹਨਾਂ ਤੇ ਥੋੜੀ ਜੀ ਸਖਤੀ ਨਾ ਕਰੀਏ
1: ਜੀ,
0: ਤੇ ਇਹਨਾਂ ਨੂੰ ਕੁਛ ਨਾ ਕੁਛ ਇਹਨਾਂ ਨੂੰ ਵੀ ਦੇਣਾ ਚਾਹੀਦਾ
1: ਜੀ।
0: ਉਹਨਾਂ ਨੇ ਕੀਤਾ ਵੀ ਸਾਡਾ ਜਿਹੜਾ ਪੱਟੀ ਹੈ ਨਾ ਜੀ,
1: ਹਾਂਜੀ
0: ਇਹ ਕਿਸੇ ਟਾਈਮ ਬੜਾ ਰਿਚ ਸੀ, 9 ਲੱਖੀ ਪੱਟੀ ਤੁਸੀਂ ਸੁਣਿਆ?
1: 9 ਲੱਖੀ ਪੱਟੀ ਕਹਿੰਦੇ ਸੀ ਜੀ, ਹਾਂਜੀ
0: ਹਾਂਜੀ, ਕਿਉਂਕਿ ਇਹਦੇ ਚ ਉਹ ਟਕੇ ਹੁੰਦੇ ਸੀ ਉਦੋਂ ਜਾਂ ਜੋ ਵੀ ਉਹ ਮਾਮਲਾ ਕਰਦਾ ਸੀ, ਕਾਫੀ ਰਿਚ ਸੀ ਇਹ ਪੱਟੀ ਦੇ, ਕਸੂਰ ਬੜੇ ਮੀਰ ਮੰਨੇ ਗਏ ਸੀ
1: ਜੀ।
0: ਉਹਨਾਂ ਨੇ ਇੱਕ ਪੱਟੀ ਤੇ 12 ਪਿੰਡ ਨਾਲ ਸਿੱਖਾਂ ਨੂੰ ਦੇ ਦਿੱਤੇ,
1: ਨਵਾਜਿਆ ਸੀ,
0: ਨਵਾਜਿਆ ਵੀ ਤੁਸੀਂ ਇੱਥੇ ਆਪਣਾ ਜੋ ਵੀ ਉਹ ਟੈਕਸ ਕਲੈਕਸ਼ਨ ਦਾ ਸਿਸਟਮ ਸੀ ਉਹ ਉਹਨਾਂ ਨੂੰ ਦੇਣਾ ਲੈਣਾ ਕਰਕੇ ਜੋ ਵੀ ਹੁੰਦਾ ਸੀ,
1: ਹਾਂਜੀ।
0: ਇਹਨਾਂ ਨੇ ਕੀ ਕਰਨਾ ਵੀ ਚਲੋ ਉਹ ਦੇਣਾ ਸ਼ੁਰੂ ਕਰ ਦੇਣਾ, ਉਹਨਾਂ ਨੇ ਲਾਹੌਰੋਂ ਆਉਣਾ ਖੋਤਿਆਂ ਰੇੜਿਆਂ ਤੇ, ਉਹਨਾਂ ਮੀਰ ਮੰਨੂ ਨੇ ਆਪਦਾ ਆਉਣਾ ਨੀ, ਆਉਣੇ ਤੇ ਉਹਨਾਂ ਦੇ ਜ਼ਿਲ੍ਹੇ ਵੱਲ ਕੇ ਸੀ ਕਿ ਅਨਾਜ ਵਗੈਰਾ ਲੈਣ।
1: ਬਿਲਕੁਲ ਹੈ ਜੀ।
0: ਹੁਣ ਜੇ ਗੱਲ ਕਰੀਏ ਇਹਨਾਂ ਤੇ ਕਈ ਇੱਥੋਂ ਇਹਨਾਂ ਨੇ ਵੰਡ ਕੇ ਉਹਨਾਂ ਦਾ ਹਿੱਸਾ ਦੇ ਦੇਣਾ ਜੋ ਕੀਤਾ ਸੀ
1: ਜੀ,
0: ਤੇ ਇਹ ਤੋਂ ਭਿੱਖੀ ਮਿੰਟ ਖਾ ਲੜੇ ਸਾਨੂੰ ਸਿੱਧਾ ਲਾਹੌਰ ਨੂੰ ਰਸਤਾ ਜਾਂਦਾ ਹੈ।
1: ਬਿਲਕੁਲ ਹੈ ਜੀ,
0: ਅੱਜ ਕੱਲ ਤੇ ਪੱਕਾ ਬਣਿਆ
1: ਜੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਉਸ ਤੋਂ ਪਹਿਲਾਂ ਵੀ ਤਾਂ ਇਹ ਕੁਛ ਮਤਲਬ ਕਿ ਕਰ ਲੈਂਦੇ ਹੁੰਦੇ ਸੀ, ਸਾਰਾ ਕੁਝ ਕਰਦੇ ਹੀ ਰਹੇ ਕਿ ਕਸ਼ਮੀਰ ਤੱਕ ਜਾਂ ਅਫਗਾਨਿਸਤਾਨ ਤੱਕ।
0: ਹਾਂਜੀ ਤੇ ਰਾਜ ਜਾ ਕੇ ਤੇ ਰਾਜ ਜਾ ਕੇ ਖੋਲਣਾ
1: ਜੀ
0: ਇਹਨੇ ਸਾਡੇ ਬੰਦਿਆਂ ਨੇ
1: ਜੀ।
0: ਉਹ ਮੀਰ ਮੰਨੂ ਨੂੰ ਜਦੋਂ ਦੇਖਣਾ ਯਾਰ ਕਮਾਲ ਹੋ ਗਈ ਹੈ ਵੀ ਰਾਜ ਜਾ ਮੇਰਾ ਵਾ ਤੇ ਜਾਂ ਸਿੱਖਾਂ ਦਾ, ਖੂਨ ਵਾਲਾ ਤੀਜਾ ਬੰਦਾ ਆ ਕਿਹੜਾ ਗਿਆ
1: ਜੀ, ਜਾਂ ਉਹ ਮਨਾ ਕਰ ਦਿੰਦੇ ਸੀ ਅਸੀਂ ਨਹੀਂ ਦੇਣਾ ਜੀ।
0: ਉਹ ਫੁੜ ਕੇ ਉਹਨੇ ਹੈ ਵੀ ਨਹੀਂ ਇਹ ਕੰਮ ਸਾਡਾ ਨੀ, ਪਿਆਰ ਮੁਹੱਬਤ ਨਾਲ ਸੁਤਰਾਉਣਾ, ਇਹ ਛੇਤਰ ਦਾ ਛੇਤਰ ਨਾਲ ਖੜਕਣਾ ਪੈਣਾ
1: ਜੀ।
0: ਉਦੋਂ ਬਾਅਦ ਫਿਰ ਉਹਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ, ਮਤਲਬ ਆਪਣੀ ਚੀਜ਼ ਨੂੰ ਕਮਜ਼ੋਰੀ ਨੂੰ ਨੀ ਨਾ ਅਸੀਂ ਲੈ ਕੇ ਆਉਂਦੇ ਅੱਗੇ।
1: ਬਿਲਕੁਲ ਹੈ ਜੀ,
0: ਤੇ ਉਹ ਹੁੰਦੀਆਂ ਤੇ ਸਾਰਿਆਂ ਜਿਹਨੇ ਥੋੜੀਆਂ ਬਣੀਆਂ, ਏਡਾ ਵੀ ਕੋਈ ਨੀ ਹੁੰਦਾ ਮਤਲਬ ਵੀ ਬਿਨਾਂ ਮਤਲਬ ਤੋਂ ਤੁਹਾਨੂੰ ਵੱਢਣੇ ਟੁਕੜੇ ਸ਼ੁਰੂ ਕਰ ਦੂਗਾ।
1: ਬਿਲਕੁਲ ਹੈ ਜੀ।
0: ਇਸ ਕਰਕੇ ਇਹ ਚੀਜ਼ਾਂ ਸਾਡੇ ਅੰਦਰ ਉਹ, ਲੇਕਿਨ ਅੱਜ ਦੀ ਡੈਮੋਕ੍ਰੇਸੀ ਅੱਜ ਦੇ ਜ਼ਮਾਨੇ ਦੇ ਵਿੱਚ ਭਾਜੀ ਇਹ ਸਾਨੂੰ ਆਪਣੇ ਆਪ ਨੂੰ ਬਦਲਣਾ
1: ਬਦਲਣਾ
0: ਸਭ ਤੋਂ ਵੱਡਾ ਬਦਲਾਅ ਕਰਨ ਦੀ ਲੋੜ ਹੈ ਜੀ ਆਪਦੇ ਅੰਦਰ ਸਾਡੇ ਪੋਲੀਟੀਕਲ ਲੀਡਰ

0: ਲਾਈਫ ਸਟਾਈਲ ਵੀ ਚੇਂਜ ਕਰਨ ਦੀ ਜ਼ਰੂਰਤ ਹੈ ਜੀ।
1: ਲਾਈਫ ਸਟਾਈਲ ਦੀ ਸਭ ਕੁਛ ਦੀ ਤਬਦੀਲੀ ਆ, ਤੁਸੀਂ ਆਪਣੇ ਦੂਜੇ ਤੀਜੇ ਕਰ ਰਹੇ ਆ, ਲੇਕਿਨ ਸਾਨੂੰ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੇ ਲੀਡਰ ਆ ਨਾ ਜੀ ਸਾਡੇ
0: ਜੀ,
1: ਉਹਨਾਂ ਨੂੰ ਵੀ ਇਹ ਚੀਜ਼ ਸੋਚਣੀ ਪਊਗੀ ਵੀ ਉਹਨਾਂ ਤੇ ਹਮਲੇ ਕਿਉਂ ਹੁੰਦੇ ਆ
0: ਜੀ,
1: ਅੰਤਰ ਚਾਹਤ ਉਹਨਾਂ ਨੂੰ ਵੀ ਮਾਰਨੀ ਪਊਗੀ।
0: ਬਿਲਕੁਲ ਹੈ ਜੀ,
1: ਲੋਕ ਤੁਹਾਨੂੰ ਸੇਵਾ ਵਾਸਤੇ ਮੌਕਾ ਦਿੰਦੇ ਆ, ਲੋਕ ਤੁਹਾਨੂੰ ਲੁੱਟ ਲੁੱਟ ਕੇ ਜਾਇਦਾਦਾਂ ਬਣਾਉਣ ਦਾ ਮੌਕਾ ਨਹੀਂ। ਮੈਂ ਕਿਸੇ ਵੀ ਪਾਰਟੀ ਦੀ ਗੱਲ ਕਰਦਾ, ਇੱਕ ਦਿਨ ਕਰਦਾ,
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਤੁਸੀਂ ਪੋਲੀਟੀਕਲ ਸਿਸਟਮ ਇਸ ਕਰਕੇ ਬਣਾਇਆ ਜਾਂਦਾ ਵਾ ਕਿ ਇਹ ਜਿਹੜੀ ਅਫਸਰਸ਼ਾਹੀ ਆ ਉਹਦੀ ਕਰਪਸ਼ਨ ਤੇ ਉਹਦੀਆਂ ਹੇਰਾ ਫੇਰੀਆਂ ਤੇ ਤੁਸੀਂ ਨੱਥ ਪਾਉਣੀ ਹੈ
0: ਜੀ,
1: ਤੇ ਤੁਸੀਂ ਉਹਨਾਂ ਦਾ ਰਲ ਕੇ ਦੂਣਾ ਲੁੱਟਦੇ ਜੇ।
0: ਬਿਲਕੁਲ ਜੀ,
1: ਕੈਪਟਨ ਅਮਰਿੰਦਰ ਸਿੰਘ ਦਾ ਜੀ ਪਾਣਾ ਸਾਹਿਬ ਦੱਸਦੇ ਹੁੰਦੇ ਆ ਵੀ ਉਹਨਾਂ ਦੇ ਮਹਿਲ ਨੂੰ ਰੰਗ ਨਹੀਂ ਸੀ ਹੁੰਦਾ,
0: ਇੱਕ ਸਮਾਂ ਸੀਗਾ ਜੀ ਉਹ ਸਾਗ ਵੇਚਣ ਲੱਗ ਗਏ ਸੀਗੇ। ਬਿਲਕੁਲ ਜੀ,
1: ਹੁਣ ਦੋ ਵਾਰੀ ਉਹ ਮੁੱਖ ਮੰਤਰੀ ਬਣੇ, ਲਗਭਗ 9 ਸਾਲ ਰਹੇ ਮੇਰਾ ਖਿਆਲ ਹੈ
0: ਜੀ,
1: ਤੇ 9 ਸਾਲਾਂ ਦੇ ਵਿੱਚ ਨਵਾਂ ਮਹਿਲ ਬਣਾ ਲਿਆ।
0: ਬਿਲਕੁਲ,
1: ਜੇ ਕੱਲ ਨੂੰ ਕੈਪਟਨ ਸਾਹਿਬ ਕਹਿਣ ਵੀ ਅਸੀਂ ਪੰਜਾਬ ਦੀ ਸੇਵਾ ਕੀਤੀ ਆ
0: ਜੀ,
1: ਉਹ ਯਾਰ ਪੰਜਾਬ ਦੀ ਸੇਵਾ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਵਾ, ਤੁਸੀਂ ਪੰਜਾਬ ਦੀ ਸੇਵਾ ਘੱਟ ਕੀਤੀ ਹੈ ਤਾਂ ਲੁੱਟਿਆ ਜ਼ਿਆਦਾ।
0: ਨਾਲੇ ਇਹ ਤਾਂ ਕਹਿਣ ਪਈ ਅਸੀਂ ਤਾਂ ਡਿਊਟੀ ਕਰਦੇ ਹਾਂ ਆਪਣੀ, ਹਨਾ, ਸੇਵਾ ਦਾ ਤਾਂ ਮਸਲਾ ਹੀ ਨਹੀਂ ਬਣਦਾ ਕਿਸੇ ਵੀ
1: ਕੰਮ ਲਈ ਸੀ ਨਾ
0: ਜੀ।
1: ਜੇ ਹੁਣ ਬਾਦਲ ਸਾਹਿਬ ਦੀ ਗੱਲ ਕਰੀਏ, ਜੇ ਬਾਦਲ ਸਾਹਿਬ ਨੂੰ 5 ਵਾਰੀ ਯਾਰ ਮੁੱਖ ਮੰਤਰੀ ਵੀ ਤਾਂ ਲੋਕਾਂ ਹੀ ਬਣਾਇਆ।
0: ਬਿਲਕੁਲ ਬਿਲਕੁਲ ਜੀ,
1: ਜੇ ਉਹ 5 ਵਾਰ ਬਣੇ ਮੁੱਖ ਮੰਤਰੀ ਜੇ ਉਹਨਾਂ ਪੰਜਾਬ ਲਈ ਕੰਮ ਕਰ ਦਿੱਤਾ ਵਾ, ਉਹਦੇ ਚ ਆਸਾਨ ਵਾਲੀ ਗੱਲ
0: ਨੀ, ਉਹਨਾਂ ਦੀ ਜੋਬ ਆ। ਬਿਲਕੁਲ ਆ ਜੀ,
1: ਉਹਨਾਂ ਦੀ ਜੋਬ ਸੀ ਉਹ
0: ਜੀ,
1: ਪਰ ਉਹ ਪਾਵਰ ਤਾਂ ਲੋਕਾਂ ਨੇ ਦਿੱਤੀ ਸੀ ਨਾ।
0: ਬਿਲਕੁਲ,
1: ਉਸ ਪਾਵਰ ਦੇ ਬਾਰੇ ਤੁਸੀਂ ਆਪਦੇ ਕਾਰੋਬਾਰ ਕਿੰਨੇ ਖੜੇ ਕਰ ਲਿਆ, ਆਸਾਨ ਪੰਜਾਬ ਦੇ ਲੋਕਾਂ ਨੇ ਤੁਹਾਡੇ ਸਿਰ ਕੀਤਾ ਸਿਆਸਤਦਾਨੋ
0: ਜੀ,
1: ਚਾਹੇ ਉਹ ਕੇਜਰੀਵਾਲ ਸਾਹਿਬ ਆ, ਚਾਹੇ ਅੱਜ ਵਾਲੇ ਆ, ਚਾਹੇ ABC ਕੋਈ ਵੀ ਆ, ਕਾਂਗਰਸੀ ਹੈ।
0: ਬਿਲਕੁਲ ਆ ਜੀ,
1: ਤੁਸੀਂ ਪੰਜਾਬ ਤੇ ਜਾਂ ਤੁਸੀਂ ਦੇਸ਼ ਤੇ ਆਸਾਨ ਨਹੀਂ ਕੀਤਾ, ਦੇਸ਼ ਦੇ ਲੋਕਾਂ ਨੇ ਤੁਹਾਡੇ ਤੇ ਆਸਾਨ ਕੀਤਾ
0: ਜੀ।
1: ਤੁਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਡੁੱਬ ਗਿਆ, ਇਹ ਲੀਡਰ ਸਾਰੇ ਜਿਹੜੇ ਸੀ ਇਹ ਅਮੀਰ ਹੋ ਗਏ
0: ਜੀ। ਏਦਾਂ ਹੀ ਸਿੰਗਰ ਵੀ ਤਾਂ ਆਪਣੇ ਏਦਾਂ ਹੀ ਕਰਦੇ ਆ ਨਾ, ਪੱਟੀ ਸਾਹਿਬ ਉਹ ਕਹਿੰਦੇ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆ, ਇਹ ਨੀ ਭਾਈ ਮਾਂ ਬੋਲੀ ਦੇ ਜੇ ਅਸੀਂ ਉਹ ਗੀਤ ਗਾਉਂਦੇ ਆ ਜਾਂ ਉਹ ਗੱਲ ਕਰਦੇ ਆ ਕਿਸੇ ਵੀ ਬੋਲੀ ਦੇ ਵਿੱਚ ਸਮਾਂ ਕੇ, ਉਹ ਸਾਨੂੰ ਰੋਟੀ ਕਮਾ ਕੇ ਦੇ ਰਹੀ ਹੈ ਜੀ, ਸਮਾਂ ਕੇ ਉਹ ਤਾਂ ਸਾਡਾ ਰੋਜ਼ਗਾਰ ਹੈ ਜੀ।
1: ਰੋਜ਼ਗਾਰ ਵੇਖੋ ਜੀ, ਮੈਂ ਡਾਕਟਰ ਆ, ਮੈਂ ਆਖਾਂ ਮੈਂ ਮਰੀਜ਼ਾਂ ਦੀ ਸੇਵਾ ਕਰਦਾ।
0: ਬਿਲਕੁਲ ਆ ਜੀ,
1: ਪਰ ਮੈਂ ਪੈਸੇ ਵੀ ਤਾਂ ਲੈਣਾ ਨਾ।
0: ਹਾਂ ਬਿਲਕੁਲ ਬਿਲਕੁਲ, ਜੋਬ ਹੈ ਜੀ,
1: ਮੈਂ ਰੋਜ਼ੀ ਰੋਟੀ ਵੀ ਇੱਥੋਂ ਚਲਾਉਣਾ। ਗੌਰਮੈਂਟ ਨੇ ਵੇਖੋ ਜੀ ਮੈਡੀਕਲ ਕਾਲਜ ਬਣਾਇਆ ਫ੍ਰੀ ਦੇ ਵਿੱਚ, ਅਸੀਂ ਗੌਰਮੈਂਟ ਮੈਡੀਕਲ ਕਾਲਜ ਤੋਂ ਡਾਕਟਰੀ ਕੀਤੀ।
0: ਬਿਲਕੁਲ ਬਿਲਕੁਲ,
1: ਆਸਾਨ ਤੇ ਫਿਰ ਗੌਰਮੈਂਟ ਦਾ ਸਾਡੇ ਤੇ ਹੋਇਆ, ਫਿਰ ਸਾਡੇ ਕਸਟਮਰ ਜਾਂ ਸਾਡਾ ਪੇਸ਼ੈਂਟ ਦਾ ਸਾਡੇ ਤੇ ਆਸਾਨ ਹੈ ਨਾ, ਮੇਰਾ ਸਾਨ ਥੋੜੀ।
0: ਤਾਂ ਹੀ ਉਹ ਕੋਈ ਵੀ ਗ੍ਰਾਹਕ ਆ ਜਾਂ ਉਹਨੂੰ ਤਾਂ ਹੀ ਕਹਿੰਦੇ ਨੇ ਰੱਬ ਵਰਗਾ, ਉਹ ਤਾਂ ਰੱਬ ਵਰਗਾ ਜੀ।
1: ਬਿਲਕੁਲ ਬਿਲਕੁਲ, ਹੁਣ ਮਰੀਜ਼ ਆਉਣਗੇ ਨਾ ਤੇ ਡਿਗਰੀ ਕਰਕੇ ਕੀ ਚੱਟੀ ਜਾਵਾਂਗੇ ਉਹਨੂੰ।
0: ਬਿਲਕੁਲ ਬਿਲਕੁਲ,
1: ਬਹੁਤੀ ਲੁੱਟ ਵਾਲਾਂਗੇ ਅਸੀਂ, ਇਹ ਸੋਚੀਏ ਨਾ। ਇੱਕ ਬੰਦਾ ਪ੍ਰਾਈਵੇਟ ਡਾਕਟਰ ਵੇਖੋ ਜੀ ਬੰਦਾ ਵਾ, ਪ੍ਰਾਈਵੇਟ ਮਤਲਬ ਪੈਸੇ ਖਰਚਦਾ, ਇੱਕ ਬੰਦਾ ਗੌਰਮੈਂਟ ਤੋਂ ਬਣ ਕੇ ਆਉਂਦਾ।
0: ਬਿਲਕੁਲ ਆ ਜੀ,
1: ਉਹ ਸਾਨੂੰ ਵੀ ਤਾਂ ਥੋੜੀ ਬੜੀ ਫਿਰ ਅੱਗੇ ਵੇਖਣੀ ਚਾਹੀਦੀ ਹੈ ਨਾ, ਪੇਸ਼ੈਂਟ ਦਾ ਧਿਆਨ ਰੱਖੀ।
0: ਕੁਝ ਮਤਲਬ ਕਿ ਕਾਰੋਬਾਰ ਤੋਂ ਬਾਹਰ ਵੀ ਮਤਲਬ ਕਿ ਕੁਝ ਆਪਣੀ ਸਾਡੇ ਆਪਣੇ ਫਰਜ਼ ਵੀ ਹੈ, ਉਹ ਵੀ ਤਾਂ ਯਾਦ ਰੱਖਣੇ ਚਾਹੀਦੇ
1: ਨੇ, ਸਮਾਜ ਫਰਜ਼ ਵੀ ਹੈ ਨਾ,
0: ਆਲੇ ਦੁਆਲੇ ਦੇ ਜਾਂ ਪਰਿਵਾਰ ਦੇ ਜਾਂ ਕਿਸੇ ਵੀ
1: ਕੁਦਰਤ ਦੇ। ਧਰਮ ਜਿਹੜਾ ਹੁੰਦਾ ਨਾ, ਇੱਕ ਤੇ ਧਰਮ ਆ ਜਿਹਨੂੰ ਆਪਾਂ ਸਰਬ ਸਾਂਝਾ ਕਹਿ ਦਿੰਦੇ ਹਾਂ
0: ਜੀ,
1: ਲੇਕਿਨ ਤੁਹਾਡਾ ਵਿਅਕਤੀਗਤ ਵੀ ਧਰਮ ਇੱਕ ਹੈਗਾ
0: ਜੀ।
1: ਮਤਲਬ ਤੁਹਾਡਾ ਘਰ ਧਰਮ ਕਹਿੰਦਾ ਵੀ ਆਹ ਕੰਮ ਕਰਨਾ ਵਾ ਆਹ ਨਹੀਂ ਕਰਨਾ, ਉਹ ਇੱਕ ਡਿਫਰੈਂਟ ਮੈਟਰ ਹੈ।
0: ਬਿਲਕੁਲ ਹੈ ਜੀ,
1: ਤੁਸੀਂ ਇੱਕ ਮੌਕੇ ਤੇ ਕੀ ਕਰਨਾ ਵਾ, ਤੁਸੀਂ ਜੇ ਹੁਣ ਮੈਂ ਆਪਦੇ ਧਰਮ ਚ ਹੀ ਬੋਲਣ ਵੀ ਸਿੱਖ ਆ ਗਿਆ, ਉਹਨੂੰ ਦਵਾਈ ਦੇਣੀ ਪਹਿਲਾਂ ਮੁਸਲਮਾਨ ਨੂੰ ਦੇਣੀ ਦੂਜੇ ਨੂੰ, ਤੁਸੀਂ ਨਾ ਇੱਥੇ ਚੀਜ਼ਾਂ ਨਹੀਂ ਚੱਲਦੀਆਂ।
0: ਨਾਲੇ ਪੱਟੀ ਸਾਹਿਬ
1: ਜਿਹੜੀਆਂ ਵੀ ਤਾਂ ਕੁਝ ਫਰਜ਼ ਨੇ ਨਾ,
0: ਜਦੋਂ ਕੋਈ ਵੀ ਗਲਤੀ ਕਰਦੇ ਆ ਨਾ ਤਾਂ ਪਹਿਲਾਂ ਤਾਂ ਬੰਦੇ ਨੂੰ ਜੇ ਉਹ ਬ੍ਰੇਨ ਦੇ ਵਿੱਚ ਉਸ ਚੀਜ਼ ਨੂੰ ਸੋਚਦਾ ਵੀ ਹੈ ਤਾਂ ਤੁਹਾਡਾ ਮਨ ਕਹਿ ਲਓ ਜਿਹੜਾ ਅੰਦਰ ਕੌਨਸ਼ੀਅਸ ਮਾਇੰਡ ਹੈਗਾ ਉਹ ਮਤਲਬ ਕਿ ਮੈਸੇਜ ਦੇ ਦਿੰਦਾ ਨਾਲ ਦੀ ਨਾਲ, ਨਹੀਂ ਯਾਰ ਇਹ ਨਹੀਂ ਗਲਤ ਕਰ ਰਿਹਾ ਤੂੰ।
1: ਸਾਡਾ ਬ੍ਰੇਨ ਵੇਖੋ ਜੀ ਮੈਸੇਜ ਦਿੰਦਾ ਵਾ ਸਾਨੂੰ ਫਟਾਫਟ ਪਤਾ ਲੱਗਦਾ ਜਦੋਂ ਅਸੀਂ ਨੋਰਮਲ ਹੁੰਦੇ ਹਾਂ।
0: ਹਾਂਜੀ ਬਿਲਕੁਲ ਹੈ ਜੀ,
1: ਅਗਰ ਅਸੀਂ ਸਾਡੇ ਅੰਦਰ ਕੋਈ ਅਬਨੋਰਮਲਿਟੀ ਆ, ਕੋਈ ਅਨਾਟਮੀਕਲੀ ਆ, ਕੋਈ ਪੈਥੋਲੋਜੀਕਲੀ ਆ ਜਾਂ ਕੋਈ ਸਾਈਕੋਲੋਜੀਕਲੀ ਆ, ਉਹ ਇੱਕ ਅਲੱਗ ਚੀਜ਼ ਹੁੰਦੀ ਹੈ। ਅਦਰਵਾਈਜ਼ ਪਤਾ ਹੁੰਦਾ ਵਾ ਵੀ ਆਹ ਚੀਜ਼ ਆਪਾਂ ਕੰਮ ਕਰਾਂਗੇ ਤੇ
0: ਠੀਕ ਕਰਨਾ ਜਾਂ ਗਲਤ ਕਰਨਾ ਨਾਲ ਦੀ ਨਾਲ ਮੈਸੇਜ ਆ ਜਾਂਦਾ। ਬਿਲਕੁਲ ਜੀ,
1: ਪਰ ਹੁਣ ਅਸੀਂ ਵੇਖੋ ਜੀ ਅਸੀਂ ਤੇ ਮਤਲਬ ਕੀ ਕਹੀਏ ਜੀ ਹੁਣ ਗੱਲ ਵੀ ਇੰਨਾ ਬੇੜਾ ਗਰਕ ਗਿਆ, ਅਸੀਂ ਤੇ ਜਿਹੜੇ ਆ ਜਿਹਨਾਂ ਨੂੰ ਇੱਕ ਬੰਨੇ ਕਹਿੰਦੇ ਆ ਵੀ ਉਹ ਸਾਡੇ ਬੰਦੀ ਸਿੰਘ ਆ
0: ਜੀ,
1: ਦੂਜੇ ਬੰਨੇ ਅਸੀਂ ਉਹਨਾਂ ਨੂੰ ਵੀ ਧੜਿਆਂ ਚ ਵੰਡ ਲਿਆ।
0: ਦੇਖੋ ਉਹ ਵੀ ਕਿਤੇ ਨਾ ਕਿਤੇ ਮਤਲਬ ਕਿ ਚੱਕਰ ਦੇ ਵਿੱਚ ਜਾਂ ਡਿਪਲੋਮੈਸੀ ਖੇਡੀ ਜਾ ਰਹੀ ਹੈ। ਇੱਕ ਪਾਸੇ ਉਹ ਕਹਿੰਦੇ ਆ ਕਿ ਅਸੀਂ ਹਾਂ ਕੀਤਾ ਮੰਨਿਆ ਤਾਂ ਸਜਾਵਾਂ, ਦੂਸਰੇ ਪਾਸੇ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਕਹਿੰਦੀਆਂ ਨੇ ਇਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਜਾਂ ਇਹਨਾਂ ਨੂੰ ਛੱਡਿਆ ਨਹੀਂ ਜਾਂਦਾ। ਉਹਦੇ ਉੱਤੇ ਵੀ ਕਿਤੇ ਨਾ ਕਿਤੇ ਘੁੰਮਣ ਘੇਰੀ ਹੈ ਨਾ ਭਾਈ, ਲੋਕ ਇਮੋਸ਼ਨਲ ਪੱਖ ਦੇ ਨਾਲ ਵੀ ਜੁੜੇ ਹੋਏ
1: ਜਿਹੜੇ ਉਹਨਾਂ ਦੇ ਹੱਕ ਜਿਹੜੇ ਜਿਹੜੇ ਆਉਂਦੇ ਆ ਨਾ, ਅਸਲੀ ਆ ਕਾਨੂੰਨੀ ਸਿਆਸੀ ਮਸਲੇ ਵੀ ਆ ਤੇ ਕਾਨੂੰਨੀ
0: ਵੀ ਆ, ਦੋਵੇਂ ਹੀ ਆ।
1: ਲੇਕਿਨ ਦੋਵੇਂ ਹੀ ਆ, ਅੱਜ ਧਰਨਾ ਮਜਾਰਿਆਂ ਨਾਲ ਕਿੰਨੇ ਬੰਦੇ ਬਾਹਰ ਆ ਗਏ ਨੇ ਸਾਡੇ ਜਦੋਂ ਦੇ ਧਰਨੇ ਮਜਾਰੇ
0: ਕਰਦੇ।
1: ਯਾਰ ਐਫਰਟ ਕਿੰਨੀ ਕੀਤੀ ਹੈ ਸ਼੍ਰੋਮਣੀ ਕਮੇਟੀ, ਵੱਡੇ ਵੱਡੇ ਵਕੀਲ ਕਰੋ ਤੁਸੀਂ, ਉਹ ਜਾਂ ਇਨਸਾਫ਼ ਜਿਹੜੇ ਮੋਰਚੇ ਵਾਲੇ ਕਹਿੰਦੇ ਉਹ ਵੱਡੇ ਵੱਡੇ ਵਕੀਲ ਕਰਕੇ ਤੁਸੀਂ ਉਹ ਵੀ ਨਾਲ ਦੀ ਨਾਲ ਕੰਮ ਜਾਰੀ ਰੱਖੋ ਨਾ।
0: ਬਿਲਕੁਲ ਹੈ ਜੀ,
1: ਸਾਡਾ ਤੇ ਉਹ ਦੂਜੇ ਨੂੰ ਕਿਹਾ ਵੀ ਕਿਸੇ ਨੇ ਵੋਟਾਂ ਕੱਢਣੀਆਂ ਉਹਨਾਂ ਦੇ ਨਾਂ ਤੇ, ਕਿਸੇ ਨੇ ਪੈਸਾ ਇਕੱਠਾ ਕਰਨਾ ਉਹਨਾਂ ਦੇ ਨਾਂ ਤੇ।
0: ਨਾਲੇ ਇੱਕ ਚੀਜ਼ ਇਹ ਵੀ ਆ ਨਾ ਕਿ ਅਸੀਂ ਮਤਲਬ ਕਿ ਚਲੋ ਹੱਕ ਵੀ ਹੈਗਾ ਸਾਰਾ, ਪਰ ਅਸੀਂ ਕਿਤੇ ਨਾ ਕਿਤੇ ਜਿੱਦੀ ਜ਼ਿਆਦਾ ਹਾਂ ਜੀ, ਜਾਂ ਜੇ ਕੋਈ ਰਾਹ ਖੁੱਲਦਾ ਤਾਂ ਉਹਨੂੰ ਖੁੱਲਣ ਨਹੀਂ ਦੇ, ਮਤਲਬ ਕਿ ਅਸੀਂ ਕਹਿੰਦੇ ਹਾਂ ਕਿ ਜੋ ਅਸੀਂ ਮੰਗਿਆ ਸਾਨੂੰ ਉਹ ਹੀ ਦਿਓ ਨਹੀਂ ਤਾਂ ਨਾ ਦਿਓ। ਹੁਣ ਚਲੋ ਮੈਂ
1: ਉਹਦੇ ਅੜੀਏ ਲੈਣਾ,
0: ਹਾਂਜੀ ਚਲੋ ਘੱਟੋ ਘੱਟ ਰਾਹ ਤਾਂ ਖੁੱਲਦਾ, ਤੁਸੀਂ ਇੱਕ ਦਿਨ ਦੀ ਲਓ, ਅੱਗੇ ਕੀ ਪਤਾ ਹੋਰ ਵੀ ਮਿਲ ਸਕਦੀ ਆ। ਤੁਸੀਂ ਆਪਣਾ ਬਾਹਰ ਤਾਂ ਮਾੜਾ ਮੋਟਾ ਸ਼ੋਅ ਤਾਂ ਕਰੋ ਨਾ ਵੀ ਤੁਸੀਂ ਸ਼ਖਸੀਅਤ ਕਿੱਦਾਂ ਦੀ
1: ਹੋਈ। ਇੱਕ ਘੰਟੇ ਦੀ ਵੀ ਅਗਲੇ ਪਰੋਲ ਦਿੰਦੇ ਆ ਨਾ, ਇੱਕ ਘੰਟੇ ਦੀ ਵੀ ਦਿੰਦੇ ਆ, ਇੱਕ ਦਿਨ ਦੀ ਤੇ ਬੜੀ ਵੱਡੀ ਚੀਜ਼ ਹੈ, ਤੁਸੀਂ ਲਓ, ਤੁਸੀਂ
0: ਲਓ ਤਾਂ ਸਹੀ, ਬਿਲਕੁਲ ਸਟੈਪ ਤਾਂ
1: ਚੰਗਾ ਆਪਣਾ ਵੇਖੋ, ਦੂਜੀ ਵਾਰੀ ਨੂੰ ਹੋ ਸਕਦਾ ਤੁਹਾਨੂੰ ਵੱਧ ਮਿਲ ਜੇ।
0: ਬਿਲਕੁਲ
1: ਜਿਹੜੀ ਜਿੱਦੀ ਸੁਭਾਅ ਨਾ ਸਾਡਾ, ਮਤਲਬ ਉਹ ਵੀ ਮਤਲਬ ਜਿੱਦਾਂ ਰਾਜੋਵਾਲਾ ਸਾਹਿਬ ਨੂੰ ਮਤਲਬ ਵੀ ਉਹ ਆਪਣੀ ਇੱਕ ਮੰਨੇ ਕਹਿੰਦੇ ਸਾਡੀ ਐਂ ਕੋ ਫੈਸਲਾ ਕਰੋ, ਦੂਜੇ ਮੰਨੇ ਇਹ ਕਹਿੰਦੇ ਵੀ ਗਲਤੀ ਮੰਨਣੀ ਨੀ, ਕਾਨੂੰਨ ਮੁਤਾਬਕ ਤੁਹਾਨੂੰ ਚੱਲਣਾ ਪੈਣਾ ਜਾਂ ਫਿਰ ਜਿੱਥੇ ਅੱਗੇ ਡਟੇ ਰਹੋ।
0: ਬਿਲਕੁਲ ਹੈ ਜੀ,
1: ਹੁਣ ਇਹ ਵੀ ਮਤਲਬ ਕੋਈ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਿਆ ਮਾਫ਼ ਕਰਨਾ, ਕੋਈ ਕਿਸੇ ਨਾਲ ਜੁੜਿਆ ਉਸੇ ਹਿਸਾਬ ਨਾਲ ਆਪਣਾ ਕੰਮ
0: ਕਰੀ ਜਾਂਦੇ ਆ ਜੀ।
1: ਹੁਣ ਅੱਜ ਰਾਜੋਵਾਲਾ ਸਾਹਿਬ ਦਾ ਪਤਾ ਨੀ, ਅੱਜ ਕੀ ਗੱਲ ਮੇਰੇ ਖਿਆਲ ਮੈਂ ਥੋੜਾ ਜਿਹਾ ਸੁਣਿਆ ਸੀ ਵੀ ਸ਼ਾਇਦ ਕੋਈ ਜੇਲ੍ਹ ਚੋਂ ਚਿੱਠੀ ਵਗੈਰਾ ਆਈ ਉਹਨਾਂ ਦੀ ਬਾਹਰ।
0: ਹਾਂਜੀ ਉਹ ਲਿਖਦੇ ਰਹਿੰਦੇ ਆ ਭਈ ਮੇਰਾ ਫੈਸਲਾ ਕਰੋ ਜਾਂ ਫਿਰ ਵਾਪਸ ਲਓ ਜੀ ਰਿੱਟ ਜਿਹੜੀ।
1: ਫੈਸਲੇ ਤਾਂ ਨੀ ਹੈ ਨਵਾਂ ਹੀ ਮੇਰਾ ਖਿਆਲ, ਕੋਈ ਪੂਰੀ ਤੇ ਮੈਂ ਵੀ ਨਹੀਂ ਸੁਣੀ, ਪਰ ਉਹ ਜਿਹੜੇ ਹਿਸਾਬ ਨਾਲ ਉਹ ਜਗਤਾਰ ਸਿੰਘ ਹੁਣੀ ਪੜ੍ਹ ਕੇ ਜਾਂ ਸੁਣਾ ਰਹੇ ਸੀ ਨਾ
0: ਜੀ,
1: ਉਹ ਇੱਕ ਪੋਲੀਟੀਕਲ ਪਾਰਟੀ ਦੇ ਬੁਲਾਰੇ ਵਾਲੀ ਭਾਸ਼ਾ ਵਾ ਜੀ।
0: ਜੀ ਜੀ ਜੀ ਜੀ ਜੀ,
1: ਤੁਸੀਂ ਜੇ ਸੁਣੀ ਹੋਗੀ ਨਹੀਂ ਤੇ ਇੱਕ ਅੱਧੇ ਦਿਨ ਤੱਕ ਪਹੁੰਚ ਜਾਣੀ
0: ਤੁਹਾਡੇ ਕੋਲ, ਖਬਰ ਹੀ ਦੇਖੀ। ਹਾਂਜੀ ਬਿਲਕੁਲ,
1: ਹਾਂ ਉਹ ਇੱਕ ਰਾਜਨੀਤਿਕ ਪਾਰਟੀ ਦੇ ਬੁਲਾਰੇ ਵਾਲੀ ਬੋਲੀ ਬੋਲੀ ਉਹਨਾਂ ਨੇ
0: ਜੀ।
1: ਦੀਪ ਸਿੱਧੂ ਅੰਮ੍ਰਿਤਪਾਲ ਨੂੰ ਉਹਨਾਂ ਨੇ ਭੰਡਿਆ, ਨਾਂ ਨੀ ਲਿਆ ਉਹਨਾਂ ਦਾ
0: ਜੀ,
1: ਤੇ ਅਕਾਲੀ ਦਲ ਬਾਦਲ ਦੀਆਂ ਮਤਲਬ ਵੋਟਾਂ ਵਾਸਤੇ ਕੰਮ ਕੀਤਾ। ਵੇਖੋ ਜੀ ਤੁਹਾਡੀ ਕੁਰਬਾਨੀ ਆ, ਕੁਰਬਾਨੀ ਤੁਹਾਡੀ ਬੜੀ ਵਾਈਡ ਆ।
0: ਬਿਲਕੁਲ ਹੈ ਜੀ,
1: ਜੇ ਆਪਾਂ ਕੁਰਬਾਨੀ ਚਲੋ ਜਿਹੜੇ ਮੰਨਦੇ ਆ ਵੀ ਕੁਰਬਾਨੀ ਆ
0: ਜੀ,
1: ਤੇ ਪਰ ਤੁਸੀਂ ਉਹਨਾਂ ਨੂੰ ਹੁਣ ਪਤਾ ਨੀ ਜ਼ਿੰਦਗੀ ਮਗਰ ਕਿੰਨੀ ਬਚੀ ਆ ਨਹੀਂ ਕਿੰਨੀ ਬਚੀ
0: ਜੀ,
1: ਜਾਂ ਜੋ ਫੈਸਲਾ ਕਿਹੋ ਜਿਹਾ ਉਹ ਤੇ ਆਖਰ ਮੋਦੀ ਦੇ ਵਾਸੀ ਆ ਨਾ ਜਾਂ ਅਮਿਤ ਸ਼ਾਹ ਦੇ ਵਾਸੀ ਆ ਜਾਂ ਅਦਾਲਤਾਂ ਦੇ ਵਾਸੀ ਆ।
0: ਬਿਲਕੁਲ ਹੈ,
1: ਤੇ ਉਹਦੀ ਖਾਤਰ ਜਾਂ ਜਿੱਦਾਂ ਵੀ ਤੁਸੀਂ ਇੱਕ ਮਤਲਬ ਕਰਕੇ ਸਪੋਰਟ ਕਰੋਗੇ ਤੇ ਮੇਰੇ ਅਕੋਰਡਿੰਗਲੀ ਦੀ ਆਪਣੀ ਕੁਰਬਾਨੀ ਨੂੰ
0: ਜੀ
1: ਰੋਲਣਾ ਤਾਂ ਨਹੀਂ, ਚਲੋ ਮੈਂ ਕਹਿ ਸਕਦਾ ਸ਼ਬਦ ਵੀ ਛੋਟਾ ਕਰਨਾ।
0: ਬਿਲਕੁਲ ਹੈ ਜੀ,
1: ਬਾਕੀ ਤੁਸੀਂ ਦੂਜੇ ਕਰਾਨ ਦੇ ਫੈਸਲਿਆਂ ਦੀ ਗੱਲ ਕੀਤੀ ਹੈ
0: ਜੀ,
1: ਉਹ ਹੋ ਸਕਦਾ ਜੀ ਨਿਰਪੱਖ ਫੈਸਲੇ ਕਰਦੇ ਹੋਣ।
0: ਨਹੀਂ ਮੈਂ ਉਹ ਨਹੀਂ, ਮੈਂ ਪਟੀ ਸਾਹਿਬ
1: ਸਾਈਕੋਲੋਜੀ ਫੈਸਲੇ ਦੇਖਦਾ
0: ਸੀਗਾ, ਜੇ ਆਪਾਂ ਸੁਪਰੀਮ ਕਿਸੇ ਵੀ ਚਲੋ ਕਿਸੇ ਵੀ ਧਰਮ ਦੀ ਗੱਲ ਕਰਦੇ ਆ, ਜੇ ਉਹ ਮਤਲਬ ਕਿ ਆਪਣੇ ਆਪ ਦੇ ਵਿੱਚ ਪੱਕੇ ਨੇ ਤਾਂ ਅਸੀਂ ਕਿਉਂ ਮਤਲਬ ਕਿ ਜੇ ਅਸੀਂ ਮੰਨਦੇ ਆ ਸਾਡਾ ਸਭ ਤੋਂ ਸੁਪਰੀਮ ਜਿਹੜਾ ਘਰ ਆ ਤਾਂ ਅਕਾਲ ਤਖ਼ਤ ਸਾਹਿਬ ਆ ਜਾਂ ਅੰਮ੍ਰਿਤਸਰ ਸਾਹਿਬ ਆਪਣਾ ਦਰਬਾਰ ਸਾਹਿਬ ਦੀ ਗੱਲ ਕਰਦੇ ਆ, ਤੇ ਉਹ ਤੋਂ ਗੁਰੂ ਮਾਨਿਓ ਗ੍ਰੰਥ ਤੋਂ ਉਹ ਤੋਂ ਉੱਪਰ ਤਾਂ ਨਹੀਂ ਹੈਗਾ ਨਾ ਕੁਛ ਵੀ, ਜੇ ਉਹ ਫੈਸਲਾ
1: ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਕਿੰਨਿਆਂ ਕਿੰਨੇ
0: ਜੀ। ਬਿਲਕੁਲ ਹੈ ਜੀ,
1: ਉਹਦੀ ਵੈਲਿਊ ਜਿਹੜੀ ਅਸੀਂ ਪੱਲੇ ਬੰਨਣੀ ਸੀ ਉਹ ਅਸੀਂ ਕਿੰਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਬੰਦਾ ਮਾਰਨਾ ਲਿਖਿਆ ਨਹੀਂ ਗਾ।
0: ਗੁਰੂ ਗੋਬਿੰਦ ਸਿੰਘ ਸਾਹਿਬ ਦੇਖੋ ਉਹਨਾਂ ਨੇ ਕਿੰਨੇ ਮਤਲਬ ਕਿ ਅਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ ਉਹਨਾਂ ਨੇ ਉੱਥੋਂ ਕਿਲਾ ਛੱਡ ਦਿੱਤਾ ਅੱਗੇ ਵੱਧ ਗਏ ਨਾ।
1: ਹਾਂਜੀ,
0: ਤੇ ਉਹਨਾਂ ਨੇ ਕਿੰਨੇ ਨਗਰ ਵਸਾਏ ਅੱਗੇ ਜਾ ਕੇ, ਕਿੰਨੀ ਅੱਗੇ ਜਾ ਕੇ ਡਿਵੈਲਪਮੈਂਟ ਕੀਤੀ ਹੈ ਨਾ, ਉਹਨੂੰ ਵਿਚਾਰਿਆ ਨਹੀਂ ਅਸੀਂ ਕੀਤਾ ਕਿ ਉਹਨਾਂ ਨੇ
1: ਗੁਰੂ ਗ੍ਰੰਥ ਸਾਹਿਬ ਤੇ ਕਹਿੰਦਾ ਹੀ ਨਹੀਂ ਗਾ ਜੀ, ਫਲਸਫਾ ਤੇ ਕਹਿੰਦਾ ਹੀ ਨਹੀਂ ਗਾ ਵੀ ਤੁਸੀਂ ਰਾਜੇ ਬਣ ਕੇ ਤੇ ਲੋਕਾਂ ਨੂੰ ਲੁੱਟੋ।
0: ਬਿਲਕੁਲ ਹੈ ਜੀ, ਬਿਲਕੁਲ,
1: ਅਸੀਂ ਉਸ ਅਕਾਲ ਤਖ਼ਤ ਦੇ ਫਲਸਫੇ ਦੇ ਨਾਂ ਤੇ ਅਸੀਂ ਸਰਕਾਰਾਂ ਬਣਾਉਂਦੇ ਚਲਾਉਂਦੇ ਆ ਤੇ ਆਪ ਕਿੱਧਰ ਦੀ ਕਿੰਨੀਆਂ ਅਸੀਂ ਕਰਪਟ, ਉਹ ਆਪਣੇ ਆਪ ਨੂੰ ਪੰਥ ਸਾਹਿਬ ਦੇ। ਯਾਰ ਪੰਥ ਕਦੀ ਵੀ ਲੁੱਟਣ ਵਾਲਾ ਨਹੀਂ ਹੁੰਦਾ
0: ਜੀ, ਜੀ
1: ਪੰਥ ਦਸਾਨਾਵਾਂ ਦੀ ਕਿਰਤ ਕਰਨ ਵਾਲਾ ਹੁੰਦਾ, ਇੱਕ ਪਾਰਟੀ ਨਾਲ ਜੁੜੇ ਲੋਕ ਹੀ ਪੰਥ ਨਹੀਂ ਹੁੰਦੇ, ਪੰਥ ਦੀ ਪਰਿਭਾਸ਼ਾ ਬੜੀ ਵਾਈਡ ਆ
0: ਜੀ,
1: ਔਰ ਪੰਥ ਦੇ ਫਲਸਫੇ ਬੜੇ ਸੁੱਚੇ ਆ ਉੱਚੇ ਆ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਲਸਫੇ, ਪਰ ਡਿਪੈਂਡ ਕਰਦਾ ਵੀ ਉੱਥੇ ਬੈਠਾ ਵਿਅਕਤੀ ਉਹਨਾਂ ਚੀਜ਼ਾਂ ਦੀ ਖੁਦ ਕਿੰਨਾ ਫੋਲੋ ਕਰਦਾ।
0: ਬਿਲਕੁਲ,
1: ਮੈਂ ਹੁਣ ਦੂਜੇ ਸਰੋਤਿਆਂ ਨੂੰ ਕਹਾਂ ਜੀ, ਐਂ ਕਰੋ ਜੀ ਜਿਉਂ ਕਰੋ, ਮੈਂ ਇੱਥੇ ਆਣ ਕੇ ਕੋਈ ਗਲਤ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਬੋਲੀ ਜਾਵਾਂ
0: ਜੀ? ਬਿਲਕੁਲ ਹੈ ਜੀ,
1: ਮਤਲਬ ਅਸੀਂ ਵੇਖੋ ਜੀ ਅਸੀਂ ਬਾਣੇ ਤੇ ਅਸੀਂ ਕੀ ਕਹਿੰਦੇ ਨੇ ਜਿਹੜੀਆਂ ਮੁੰਦਰਾਂ ਪਾਈਆਂ ਨਾ ਅਸੀਂ ਪਾਈਆਂ ਖੁਦਗਰਜੀ ਦੀਆਂ
0: ਜੀ। ਬਿਲਕੁਲ ਹੈ ਜੀ,
1: ਖੁਦ ਗਰਜੀ ਦੀਆਂ ਮੁੰਦਰਾਂ, ਖੁਦ ਗਰਜੀ ਦੇ ਬਾਣੇ, ਤੇ ਖੁਦ ਜੇ ਉਹ ਰੰਗ ਭਾਵੇਂ ਹਰਿਆ ਹੋਵੇ, ਨੀਲਾ ਪੀਲਾ ਜਿਹੜਾ ਹੋਵੇ, ਉਹ ਭਗਵਾਂ ਹੋਵੇ, ਉਹਦੇ ਨਾਲੋਂ ਕਾਫਰ ਬੰਦੇ 50 ਗੁਣਾ ਚੰਗੇ ਹੁੰਦੇ।
0: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਇਹ ਸਾਡਿਆਂ ਨੇ ਬਣਾਈਆਂ ਮੁੰਦਰਾਂ ਪਾਈਆਂ ਵਾ ਤੇ ਮਾਲਾ ਪਾਈਆਂ ਵਾ ਖੁਦਗਰਜੀ ਦੀਆਂ, ਸਿਆਸਤ ਦੀਆਂ, ਜਾਇਦਾਦਾਂ ਲੁੱਟਮਾਰ ਕਰਨ ਦੀਆਂ
0: ਜੀ।
1: ਉਹ ਇਹਦੇ ਨਾਲ ਜਿਹੜੇ ਕਾਫਰ ਬੰਦੇ ਗੁਰਦੁਆਰੇ ਮੰਦਰ ਮਸਜਿਦ ਜਾਂਦੇ ਨੀ, ਉਹ ਭਾਜੀ 50 ਗੁਣਾ ਵਧੀਆ ਹੁੰਦੇ ਜੀ। ਉਹ ਜਾਂਦੇ ਨੀ ਤਾਂ ਕਿਸੇ ਦਿਖਾਉਂਦੇ ਵੀ ਨੀ ਉੱਥੇ ਜਾ ਕੇ।
0: ਬਿਲਕੁਲ ਹੈ ਜੀ, ਬਿਲਕੁਲ
1: ਉਹਦੀ ਕਿਰਤੇ ਕਮਾਈ ਕਰਦੇ ਆ।
0: ਨਾਲੇ ਅਗਲੇ ਕਹਿੰਦੇ ਫਕਰ ਨਾ ਕਰਦੇ ਆ ਤਾਂ ਕਰਦੇ ਆ ਨਾ, ਮੰਨਦੇ ਆ, ਬਿਲਕੁਲ ਕਰਦੇ ਆ ਜੀ।
1: ਬਿਲਕੁਲ, ਇਹ ਜਿਹੜੇ ਲੋਕ ਹੁੰਦੇ ਨਾ ਨੀ ਅੱਜ ਕੱਲ, ਇਹ ਸਾਰੇ ਇੱਕ ਨਾ ਮਤਲਬ ਕਹਿ ਲਈਏ ਨਾ, ਚਲੋ ਗੱਲ ਜਦੋਂ ਚੱਲ ਪਈ ਫਿਰ ਰਿਹਾ ਨੀ ਜਾਂਦਾ
0: ਜੀ,
1: ਤੇ ਉਹ ਇੱਕ ਗੈਂਗ ਮਤਲਬ ਇੱਕ ਸਿਸਟਮ ਬਣਿਆ ਹੋਇਆ ਲੁੱਟਣ ਦਾ, ਰਲ ਮਿਲ ਕੇ ਸਰਕਾਰੀ ਦਰਬਾਰੀ ਪੁਜਾਰੀ
0: ਜੀ
1: ਤੇ ਲਿਖਾਰੀ, ਲਿਖਾਰੀ ਅੱਜ ਕੱਲ ਦਾ ਮੀਡੀਆ
0: ਜੀ,
1: ਇਹ ਇੱਕ ਗੈਂਗ ਦਾ ਰੂਪ ਧਾਰ ਚੁੱਕਾ, ਲੋਕਾਂ ਦੇ ਖੂਨ ਚੂਸਣ ਵਾਲੇ
0: ਜੀ।
1: ਜਿਹੜੇ ਬਾਬੇ ਨਾਨਕ ਨੇ ਜਿਵੇਂ ਕਿਹਾ ਸੀ ਨਾ ਵੀ ਲੋਕਾਂ ਦੇ ਖੂਨ ਚੂਸਦੇ ਸੀ ਉਦੋਂ ਦੇ ਰਾਜੇ ਵੀ
0: ਜੀ,
1: ਤੇ ਅੱਜ ਵੀ ਉਹ ਰਾਜੇ ਆ ਕਿਸੇ ਵੀ ਤਰ੍ਹਾਂ ਦੇ ਜਿਹੜੇ ਆ, ਹੈ ਤੇ ਰਾਜੇ ਹੀ ਆ ਨਾ ਜਿਹਨੂੰ ਪਾਵਰ ਮਿਲ ਜਾਂਦੀ ਹੈ।
0: ਬਿਲਕੁਲ ਹੈ ਜੀ, ਬਿਲਕੁਲ।
1: ਅੱਜ ਖੂਨ ਦੇ ਨਾਲ ਹੱਡੀਆਂ ਵੀ ਰਗੜ ਜਾਂਦੇ ਆ
0: ਜੀ
1: ਜੀ। ਉਦੋਂ ਦੇ ਉਹਨਾਂ ਨੇ ਪੰਡਿਤਾਂ ਨੂੰ, ਜਿਹੜੇ ਮਤਲਬ ਸੱਚੇ ਸੁੱਚੇ ਪੰਡਿਤ ਨੂੰ, ਸੱਚੇ ਸੁੱਚੇ ਮੌਲਵੀ ਨੂੰ ਕੁਝ ਨਹੀਂ ਸਿੱਖਿਆ
0: ਜੀ,
1: ਉਹਨਾਂ ਪਖੰਡੀਆਂ ਨੂੰ ਕਿਹਾ ਸੀ।
0: ਬਿਲਕੁਲ ਹੈ ਜੀ।
1: ਤੇ ਜਿਹੜੇ ਬਾਬੇ ਨਾਨਕ ਦੀ ਬਾਣੀ ਦੇ ਨਾਂ ਤੇ ਰੋਟੀਆਂ ਸੇਕਦੇ, ਇਹ ਉਹਨਾਂ ਮੌਲਵੀਆਂ ਪੰਡਿਤਾਂ ਤੋਂ ਵੀ
0: ਅੱਗੇ ਜਾ ਕੇ ਜੀ। ਬਿਲਕੁਲ ਹੈ,
1: ਵਿੱਚ ਕੋਈ ਸੱਚੇ ਸੁੱਚੇ ਜਰੂਰ ਹੋਣਗੇ, ਅਸੀਂ ਨੀ ਕਹਿੰਦੇ ਵੀ ਸਾਰੇ ਕੁਝ ਹੋਣਗੇ।
0: ਬਿਲਕੁਲ,
1: ਪਰ ਬਹੁਤੇ ਉਹਦੇ ਨਾਂ ਤੇ ਮਤਲਬ ਜਿਹੜੇ ਰੋਜੀਆਂ ਰੋਟੀਆਂ
0: ਚਲਾਉਣ ਵਾਲੇ ਜੀ। ਬਿਲਕੁਲ ਹੈ ਜੀ।
1: ਪਟੀ ਸਾਹਿਬ ਕੀ ਸਾਡੀ
0: ਜੀ, ਹਾਂਜੀ ਹਾਂਜੀ, ਕੰਟੀਨਿਊ
1: ਦੱਸੋ ਦੱਸੋ।
0: ਮੈਂ ਕਿਹਾ ਔਜਲਾ ਸਾਹਿਬ ਜੁੜੇ ਆ ਨਾਲ, ਹਾਂਜੀ, ਤੇ ਉਹ ਸ਼ਾਇਦ ਗੱਲ ਕਰਨੀ ਚਾਹੁੰਦੇ ਹੋ ਤੁਹਾਡੇ ਨਾਲ ਵੀ।
1: ਕਰੋ ਕਰੋ।
0: ਹਾਂਜੀ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਜੀ ਆਨੂੰ ਜੀ।
2: ਸਤਿ ਸ੍ਰੀ ਅਕਾਲ ਭਾਰਵੀਰ ਪਟੀ ਸਾਹਿਬ, ਸਰਕਾਰ ਜੋ ਜੀ,
1: ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਜੀ ਆਨੂੰ ਜੀ ਭਾਈ ਜੀ।
2: ਪੱਟੀ ਸਾਹਿਬ, ਮੈਂ ਅੱਜ ਸਵੇਰੇ ਅਜੇ ਤੋਂ ਤੁਸੀਂ ਗੱਲਾਂ ਕਰ ਰਹੇ ਨਾ, ਮੈਂ ਅੱਜ ਸਵੇਰੇ ਉੱਠ ਕੇ ਸੋਚਦਾ ਸੀ ਵੀ ਜੇ ਜਿਹੜੀ ਸਾਡੀ ਸਿਆਸਤ ਆ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਆ, ਜੇ ਇੱਕ ਜੌ ਵਾਂਗੂ ਹੋਵੇ
0: ਜੀ,
2: ਹੋਰ ਇਹਦੇ ਕੋਈ ਸਾਈਡ ਵਾਲੇ ਬੈਨੀਫਿਸ਼ ਨਾ ਹੋਣ, ਕਿਹੜਾ ਆਜੂ ਇਹਨਾਂ ਚੋਂ, ਹੈ ਕੋਈ ਤਿਆਰ ਹੋਣ ਨੂੰ?
0: ਕੋਈ ਨੀ ਆਏਗਾ ਜੀ,
1: ਬਿਲਕੁਲ ਕਦੇ ਵੀ ਨਹੀਂ, ਕਦੇ ਵੀ ਨਹੀਂ।
2: ਅਰਬਾਂ ਪਤੀ ਸੁਖਬੀਰ ਬਾਦਲ ਕਹਿੰਦਾ ਜੀ 5 ਸਾਲ ਦੋ ਸੇਵਾ ਕਰਨੀ, ਸੇਵਾ ਭਾਈ ਤੇਰੇ ਕੋਲ ਇੰਨਾ ਪੈਸਾ ਹੋਣਾ, ਹੁਣ ਕਰ ਲੈ, ਹੁਣ ਤੈਨੂੰ ਰੋਕਦਾ ਕੋਈ?
1: ਬਾਦਲ ਸਾਹਿਬ, ਅਸੀਂ ਕੋਈ ਤੁਹਾਡੇ ਦੁਸ਼ਮਣ ਨੀ ਹੈਗੇ, ਨਾ ਅਸੀਂ ਚਲੋ ਬਹੁਤਾ ਕਿਸੇ ਦੇ ਮਿੱਤਰ ਹੀ ਆ, ਜਿਹੜਾ ਬੋਲਣਾ ਸਾਡਾ ਹੱਕ ਹੈ, ਅਸੀਂ ਵੀ ਇਸ ਦੇਸ਼ ਦੇ ਵਾਸੀ ਹਾਂ
0: ਜੀ।
1: ਤੁਸੀਂ ਜੀ ਲੋਕਾਂ ਦਾ ਪਿਆਰ ਜਿੱਤਣਾ ਚਾਹੁੰਦੇ ਜੇ ਨਾ, ਤੁਸੀਂ ਜਿੱਦ ਤੁਹਾਨੂੰ ਛੱਡਣੀ ਪਊਗੀ
0: ਜੀ।
1: ਅਸੀਂ ਨੀ ਕਹਿੰਦੇ ਵੀ ਤੁਸੀਂ ਪ੍ਰਧਾਨਗੀ ਛੱਡੋ ਜਾਂ ਸੀਐਮ ਦੇ ਕੈਂਡੀਡੇਟ, ਤੁਹਾਨੂੰ ਰਾਈਟ ਆ, ਤੁਹਾਨੂੰ ਇਲੈਕਸ਼ਨ ਲੜਨ ਦਾ, ਮੁੱਖ ਮੰਤਰੀ ਲੋਕੀ ਬਣਾਉਣਗੇ, ਤੁਹਾਨੂੰ ਰਾਈਟ ਆ
0: ਜੀ,
1: ਉਹਦੀ ਕੋਈ ਵਿਰੋਧ ਤਾਂ ਨਹੀਂ ਕਰ ਸਕਦਾ। ਲੇਕਿਨ ਕਮ ਸੇ ਕਮ ਜਿਹੜੇ ਗੁਰਬਾਣੀ ਦਾ ਕਬਜ਼ਾ ਤੁਹਾਡੇ ਨਾਂ, ਅਸੀਂ ਕਹਿੰਦੇ ਵੀ ਝੂਠਾ ਨਾਂ ਲੱਗਦਾ ਤੁਹਾਡੇ
0: ਜੀ,
1: ਅਸੀਂ ਕਹਿੰਦੇ ਵੀ ਨਹੀਂ ਕੀਤਾ, ਚਲੋ ਤੁਸੀਂ ਦੂਜਾ ਨੀ ਕਰਦਾ, ਪਰ ਜੀ ਇੱਕ ਚੈਨਲ ਸਰਦਾਰ ਜੀ ਇੰਨਾ ਵਾਹਿਗੁਰੂ ਨੇ ਦਿੱਤਾ, ਤੁਸੀਂ ਪੰਥ ਦੇ ਨਾਂ ਤੇ ਪੈਸੇ ਕਮਾਏ ਆ, ਤੁਸੀਂ ਪੰਜਾਬ ਤੋਂ ਪੈਸੇ ਕਮਾਏ ਆ
0: ਜੀ,
1: ਤੁਸੀਂ ਦਸਾਨਾਵਾਂ ਦੀ ਕਿਰਤ ਕਰਕੇ ਨੀ ਕਮਾਏ ਸਰਦਾਰ ਜੀ
0: ਜੀ।
1: ਜੇ ਦਾਨ ਇੱਕ ਚੈਨਲ ਕਰ ਦੋਗੇ ਤੇ ਲੋਕ ਤੁਹਾਨੂੰ ਚੰਗਾ ਹੀ ਆਖਣਗੇ, ਮਾੜਾ ਤਾਂ ਨੀ ਆਖਣਗੇ
0: ਜੀ,
1: ਪੈਸੇ ਲੈ ਕੇ ਦਾਨ ਕਰ ਦਿਓ
0: ਜੀ।
1: ਪਰ ਉਹ ਉੱਥੇ ਵੀ ਅਸੀਂ ਰੱਖਣੀ ਹੁਣ ਹਾਈਕੋਰਟ ਦੇ ਵਿੱਚ, ਤੁਹਾਡੀ ਰਿੱਟ ਜਿਹੜੀ ਕੈਂਸਲ ਹੋ ਗਈ ਹੈ, ਇਟ ਮੀਨ ਇੱਕ ਬੰਨੇ ਅਸੀਂ ਆਨੇ ਆ ਵੀ ਗੁਰੂ ਸਾਡਾ ਜਿਹੜਾ ਹੁਣ ਫਿਰ ਅਦਾਲਤਾਂ ਸੁਖਬੀਰ ਬਾਦਲ ਦੀ ਖਤਰੀ ਗਏ
0: ਜੀ,
1: ਦਿੱਲੀ ਜੋ ਤੁਸੀਂ ਵੀ ਖਬਰ ਕੀਤੀ ਹੈ ਜੀਡੀਸੀ ਨਾਲ ਸੰਬੰਧਿਤ ਆਈ
0: ਜੀ,
1: ਹੁਣ ਫਿਰ ਹੁਣ ਕੌਣ ਰੋਲਿਆ ਫਿਰ ਉਹਨਾਂ ਨੂੰ ਉੱਥੇ, ਕਿਉਂਕਿ ਜਦੋਂ ਐਡ ਆਉਂਦੀ ਤੇ ਗੁਰਬਾਣੀ ਦਾ ਕਮਰਸ਼ੀਅਲਾਈਜੇਸ਼ਨ ਹੀ ਹੋ ਗਿਆ ਨਾ ਫਿਰ
0: ਜੀ। ਬਿਲਕੁਲ,
1: ਦੂਜਿਆਂ ਨੂੰ ਤੁਸੀਂ ਕਹਿੰਦੇ ਲਾਗੂ ਨੀ ਕਰ ਸਕਦੇ, ਬੀਡੀਸੀ ਚਲਾ ਸਕਦਾ
0: ਜੀ,
1: ਇਹ ਜਿਹੜਾ ਮੰਝ ਧਾਰਿਆ ਨਾ ਜੀ, ਇਹਦੇ ਚੋਂ ਤੇ ਇਹਨਾਂ ਨੂੰ ਕੋਈ ਨੀ ਨਾ ਕੱਢ ਸਕਦਾ
0: ਜੀ,
1: ਇਹ ਤੇ ਇਹਨਾਂ ਹੀ ਨਿਕਲਣਾ ਇਹਦੇ ਚੋਂ।
0: ਬਿਲਕੁਲ ਹੈ ਜੀ,
1: ਬਾਕੀ ਇਹਨਾਂ ਤੇ ਜਾਨਲੇਵਾ ਹਮਲਾ ਆਇਆ, ਬਿਲਕੁਲ ਅਸੀਂ ਨਿੰਦਾ ਕਰਦੇ ਹਾਂ
0: ਜੀ,
1: ਲੇਕਿਨ ਸਰਦਾਰ ਜੀ ਜਿਹੜਾ ਅੰਮ੍ਰਿਤਸਰ ਸਾਹਿਬ ਇਹਨਾਂ ਤੇ ਹੋਇਆ ਸੀ ਨਰਾਇਣ ਸਿੰਘ ਚੌੜੇ ਵਾਲਾ ਕੇਸ
0: ਜੀ,
1: ਸੁਖਬੀਰ ਬਾਦਲ ਹੁਣ ਵਕੀਲ ਸਾਹਿਬ ਚਲੇ ਗਏ, ਸ਼ਾਇਦ ਸੁਣਦੇ ਹੋਣਗੇ
0: ਜੀ,
1: ਜਿਹੜੇ ਬੰਦੇ ਤੇ ਹਮਲਾ ਹੁੰਦਾ
0: ਜੀ
1: ਉਹਦਾ ਫਰਜ਼ ਨੀ ਬਣਦਾ ਕਿ ਐਫ ਆਈ ਆਰ ਦਰਜ ਕਰਾਵੇ ਜਾ ਕੇ?
0: ਬਿਲਕੁਲ,
1: ਸੁਖਬੀਰ ਬਾਦਲ ਨੇ ਐਫ ਆਈ ਆਰ ਦਰਜ ਕਰਾਈ ਸੀ, ਕੱਲ ਨੂੰ ਗਵਾਹੀ ਦੇਣੀ ਪਈ ਨਰਾਇਣ ਸਿੰਘ ਚੌੜੇ ਦੇ ਵਿਰੁੱਧ ਗਵਾਹੀ ਦੇਣ ਜਾਊਗਾ, ਉੱਥੇ ਜਾਊਗਾ ਗਵਾਹੀ ਦੇਣ, ਫਿਰ ਬੰਦੇ ਨੇ ਮੇਰੇ ਤੇ ਹਮਲਾ ਕੀਤਾ
0: ਜੀ।
1: SGPC ਨੇ ਉਹ ਜਿਹੜੀਆਂ ਫੁਟੇਜ ਇਹਨਾਂ ਨੂੰ ਸੂਟ ਕਰਦੀਆਂ ਸੀ ਉਹ ਦੇ ਦਿੱਤੀਆਂ, ਤੇ ਜਿੱਥੇ ਉਹਨੇ ਧਾਮੀ ਸਾਹਿਬ ਨਾਲ ਹੱਥ ਮਿਲਾਇਆ ਸੀ ਨਰਿੰਦਰ ਸਿੰਘ ਚੌੜੇ ਨੇ, ਉਹ ਫੁਟੇਜ ਹਜੇ ਤੱਕ ਨਹੀਂ ਦਿੱਤੀ ਇਹਨਾਂ
0: ਜੀ ਬਿਲਕੁਲ।
1: ਹੁਣ CBI ਜਦੋਂ ਆਊਗੀ CBI ਫੁਟੇਜ ਮੰਗੂਗੀ, ਤੁਸੀਂ ਉਹ ਦਿਓਗੇ ਫਿਰ ਉਹਨਾਂ
0: ਨੂੰ? ਜੀ ਨਹੀਂ ਉਹ ਤਾਂ ਇੱਥੇ ਵੀ CBI ਦੀ ਮੰਗ ਰਹੇ ਆ ਵੀ ਇਹ ਵੀ ਕਰੋ ਬਈ CBI ਨੂੰ,
1: ਚਲੋ ਹੋਣੀ ਚਾਹੀਦੀ ਅਸੀਂ CBI ਤੋਂ ਉੱਪਰ ਦੀ
0: ਜੀ ਬਿਲਕੁਲ,
1: ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਚਲੋ ਜੋ ਪੈਸਾ ਹੈਗਾ ਤੁਹਾਡੇ ਕੋਲ
0: ਬਿਲਕੁਲ ਹੈ ਜੀ।
1: ਬਾਕੀ ਵੇਖੋ ਜੀ ਇਹਨਾਂ ਕੋਲ ਕਿੰਨੀਆਂ ਵੱਡੇ ਵੱਡੇ ਵਕੀਲ ਆ, ਜਦੋਂ ਇਹਨਾਂ ਤੇ ਝੂਠੇ ਸੱਚੇ ਸਿਆਸਤਦਾਨਾਂ ਤੇ ਕਰਪਸ਼ਨ ਦੇ ਦੋਸ਼ ਲੱਗਦੇ ਆ ਨਾ
0: ਜੀ,
1: ਵੱਡੇ ਤੋਂ ਵੱਡੇ ਵਕੀਲ ਲਿਆਉਂਦੇ
0: ਜੀ,
1: ਮਹਿੰਗੇ ਤੋਂ ਮਹਿੰਗੇ ਵਕੀਲ ਪਹਿਲਾਂ ਹੀ ਤਿਆਰ ਹੁੰਦੇ ਆ, ਇਹਨਾਂ ਦੀ ਟੀਮਾਂ ਤੁਹਾਨੂੰ ਪਤਾ ਬੜੀਆਂ ਹੁੰਦੀਆਂ
0: ਜੀ।
1: ਅੱਛਾ ਉਹ ਨਰਿੰਦਰ ਸਿੰਘ ਚੌੜੇ ਦੀ ਜਮਾਨਤ ਨੂੰ ਚੈਲੰਜ ਕੀਤਾ ਤੁਸੀਂ?
0: ਜੀ
1: ਆਪਦਾ ਕੇਸ ਕਿਉਂ ਨਹੀਂ ਲੜਿਆ? ਤੁਹਾਡੇ ਤੇ ਜਾਨ ਲੇਵਾ ਹਮਲਾ ਹੋਇਆ ਸਰਦਾਰ ਜੀ, ਜਾਨ ਲੇਵਾ ਹਮਲਾ ਤੁਹਾਡੇ ਤੇ
0: ਜੀ,
1: ਉਹ ਤੁਸੀਂ ਕਿਉਂ ਨੀ ਲੜਿਆ? ਹੁਣ ਜੀ ਫਿਰ ਉੱਥੇ ਕਹੇ ਵੀ ਇਹ ਗੋਲਮਾਲ ਆ,
0: ਬਿਲਕੁਲ
1: ਫਿਰ ਆਖਣਾ ਜੀ ਇਹ ਬੰਦਾ ਝੂਠੀਆਂ ਗੱਲਾਂ ਬਣਾਉਂਦਾ। ਕੁਐਸਚਨ ਮਾਰਕ ਤਾਂ ਫਿਰ ਜਿਹਨੂੰ ਰੱਬ ਨੇ ਮੱਤ ਦਿੱਤੀ ਆ ਉਹ ਕੁਐਸਚਨ ਮਾਰਕ ਤਾਂ ਵੀ ਜੀ ਫਿਰ ਲੱਗਣ।
0: ਬਿਲਕੁਲ ਆ ਜੀ ਬਿਲਕੁਲ, ਨਹੀਂ ਵਧੀਆ ਪੁਆਇੰਟ ਆ ਤੁਹਾਡਾ।
1: ਇੱਕ ਬੰਨੇ ਤੁਸੀਂ ਹਾਂਜੀ, ਇੱਕ ਬੰਨੇ ਤੁਹਾਡੀ ਤੇ ਜਾਨ ਤੇ, ਦੂਜੇ ਬੰਨੇ ਤੁਸੀਂ ਉਸ ਬੰਦੇ ਤੇ ਐਕਸ਼ਨ ਹੀ ਕੋਈ ਨੀ ਲੈ ਰਹੇ
0: ਜੀ ਜੀ,
1: ਇੱਕ ਮਹੀਨੇ ਰਲਿਆ ਮਿਲਿਆ ਕੰਮ ਨਹੀਂ ਹੋ ਸਕਦਾ ਫਿਰ
0: ਜੀ।
2: ਪੱਟੀ ਸਾਹਿਬ ਉਧਰੋਂ ਬੈਨੀਫਿਟ ਹੋਰ ਪਾਸੇ, ਉਧਰੋਂ ਵੀ ਆਪਦਾ ਬੈਨੀਫਿਟ ਸੀ ਤੇ ਇਧਰੋਂ ਵੀ ਆਪਦਾ ਬੈਨੀਫਿਟ ਆ, ਗੱਲ ਤਾਂ ਇਹੀ ਹੈ ਨਾ
0: ਜੀ।
1: ਬਿਲਕੁਲ ਬਿਲਕੁਲ,
2: ਮਤਲਬ ਇਹ ਇਹਨਾਂ ਦੇ ਹੁਣ ਪੱਟੀ ਸਾਹਿਬ ਉਹੀ ਗੱਲ ਹੋ ਗਈ ਜਿਵੇਂ ਤੁਸੀਂ ਉਹ ਦਾਦੇ ਨੂੰ ਬਜ਼ੁਰਗ ਫਿਰਦੇ ਰਹੇ, ਇਹ ਇਹ ਅਜੇ ਨਾ ਉਸੇ ਗੱਲ ਚ ਜਿਉ ਰਹੇ ਨੇ ਕਿ ਬਾਦਲ ਸਾਹਿਬ ਨੇ ਬਿਆਨ ਦੇਤਾ ਬਜ਼ੁਰਗਾਂ ਨੂੰ ਪੜ੍ਹ ਕੇ, ਮੇਰੇ ਵਰਗੇ ਤੁਹਾਡੇ ਵਰਗੇ ਪੜ੍ਹੇ ਲਿਖੇ ਨੇ ਸੁਣਾ ਤਾ, ਉਹਨਾਂ ਨੇ ਕਿਹਾ ਬਾਦਲ ਸਾਹਿਬ ਐਂ ਕਰਦੇ ਨੇ, ਅਖਬਾਰ ਚ ਬਿਆਨ ਆਇਆ ਹੁੰਦਾ ਸੀ, ਭੁੱਲ ਜਾਂਦੇ ਸੀ, ਹੁਣ ਤਾਂ ਲਿਆ ਕੇ ਲੋਕ ਮੂਹਰੇ ਸਿੱਟਦੇ ਨੇ ਤੁਹਾਡੀ ਗੱਲ ਨੂੰ।
0: ਬਿਲਕੁਲ
2: ਹਾਂਜੀ
1: ਬਿਲਕੁਲ ਬਿਲਕੁਲ,
2: ਉਦੋਂ ਬਾਦਲ ਸਾਹਿਬ ਬਿਆਨ ਅੰਮ੍ਰਿਤਸਰ ਦਿੰਦੇ ਸੀ ਤੇ ਮਾਨਸੇ ਵਾਲੇ ਕਈ ਕਹਿੰਦੇ ਬਾਦਲ ਸਾਹਿਬ ਪਿੱਛੇ ਜਾਨ ਵਾਰ ਦਾਂਗੇ, ਹਾਂਜੀ
1: ਬਿਲਕੁਲ,
2: ਹੁਣ ਚਾਹੇ ਮਾਨਸੇ ਦੇ ਲੋ ਚਾਹੇ ਅਮਰੀਕਾ ਦੇ ਲੋ, ਬਿਆਨ ਤਾਂ ਐਂ ਲੱਗਦਾ ਤੁਹਾਡੇ ਮੂਹਰੇ ਦਿੱਤਾ ਹੋਇਆ,
0: ਮਿੰਟੋ ਮਿੰਟ ਹੀ ਆ ਜਾਂਦਾ ਜੀ। ਬਿਲਕੁਲ
1: ਬਿਲਕੁਲ, ਮਿੰਟੋ ਮਿੰਟ ਹੀ ਆ ਜਾਂਦਾ ਜੀ,
2: ਕਰਕੇ ਹੁਣ ਸੱਚ ਸਾਹਮਣੇ ਆਉਣ ਲੱਗ ਗਿਆ ਤੇ ਸੱਚ ਸਾਹਮਣੇ ਹੋ ਗਿਆ ਤੇ ਪੜਦਾ ਉੱਠ ਖੜਿਆ ਜੀ, ਪੜਦਾ ਉੱਠਿਆ ਹੋਇਆ ਤੇ ਉਹਦੇ ਵਿੱਚ ਫਿਰ ਹਮਾਮ ਚ ਸਾਰੇ ਨੰਗੇ ਦਿਖੀ ਜਾਂਦੇ
0: ਨੇ।
1: ਦੇਖੋ ਜੀ ਪਹਿਲਾਂ ਆਉਂਦਾ ਸੀ
2: ਪੰਥ ਨੂੰ ਖਤਰਾ, ਮੈਂ ਤਾਂ ਜਿਹੜੀ ਗੱਲ ਕਰਦੇ ਪੱਟੀ ਸਾਹਿਬ ਵੀ ਜੋ ਸਿਆਸਤ ਨੂੰ ਇਹਨਾਂ ਨੇ ਜੋਬ ਨਹੀਂ ਸਮਝਿਆ, ਜੇ ਸਿਆਸਤ ਨੂੰ ਜੋਬ ਸਮਝਦੇ ਮੈਂ ਕਹਿੰਦਾ ਕਰਕੇ ਦਿਖਾਵੇ ਨੇ, ਕੋਈ ਬਾਹਰਲੇ ਮੁਲਕ ਹੈ ਜੀ ਕਾਰ ਅਗਲੇ ਦੀ ਆਪਦੀ ਹੁੰਦੀ ਆ, ਉਹਨੂੰ ਪਰਦੀ ਚੀਜ਼ਾਂ ਦਿੰਦੇ ਨੇ ਭਾਈ,
0: ਬਿਲਕੁਲ
2: ਸਾਰਾ ਕੁਝ ਆਪਦਾ, ਇੱਥੇ ਸਾਰੀਆਂ ਸਹੂਲਤਾਂ ਮਿਲਦੀਆਂ ਨੇ
0: ਜੀ।
1: ਹਾਂਜੀ ਸਾਡੇ ਇੱਥੇ ਸਿਆਸਤ ਧੰਦਾ ਵਾ, ਧਰਮ ਧੰਦਾ ਵਾ,
2: ਧੰਦਾ ਜੀ ਬਿਲਕੁਲ
1: ਧੰਦਾ,
2: ਜਿੰਨੇ ਬਿਜ਼ਨਸਮੈਨ ਨੇ ਜੀ, ਜਿੰਨੇ ਬਿਜ਼ਨਸਮੈਨ ਜਦ ਤੋਂ ਸਿਆਸਤ ਆ ਗਏ, ਬਿਜ਼ਨਸਮੈਨ ਕਹਿੰਦਾ ਉਹਨੇ ਧੰਦਾ ਕਰਨਾ ਹੁੰਦਾ ਆ ਕੇ, ਉਹਨਾਂ ਨੇ ਸਿਆਸਤ ਧੰਦਾ ਬਣਾ ਲਈ, ਅੱਗੇ ਸਮਰਪਿਤ ਹੋ ਕੇ ਆਉਂਦੇ ਸੀ ਲੋਕ
0: ਜੀ,
2: ਸਮਰਪਿਤ ਸੀ ਹੁਣ ਧੰਦਾ ਹੋ ਗਿਆ ਜੀ, ਚਾਹੇ ਉਹ ਧਰਮ ਹੈ, ਧਰਮ ਵੀ ਧੰਦਾ ਬਣ ਗਿਆ, ਧਰਮ ਕਿਹੜਾ ਧੰਦਾ ਨੀ ਬਣਿਆ
0: ਜੀ,
2: ਧਰਮ ਵੀ ਧੰਦਾ ਬਣ ਗਿਆ,
1: ਧੰਦਾ ਸਿਆਸਤ ਵੀ ਧੰਦਾ,
2: ਤੇ ਆ ਜਿਹੜੇ ਧੰਦਾ ਹੋ ਗਿਆ ਵੀ ਧੰਦੇ ਵਾਲੇ, ਧੰਦੇ ਵਾਲੇ ਤਾਂ ਗੰਦੇ ਪਾਉਣਾ ਜੀ, ਹੁਣ ਤੁਹਾਡਾ ਤੁਹਾਡਾ ਧੰਦਾ ਜੀ ਡਾਕਟਰੀ ਹੈ, ਮੈਂ ਤੁਹਾਡੇ ਸਾਹਮਣੇ ਆ ਕੇ ਦੁਕਾਨ ਖੋਲ ਲਵਾਂ ਤੁਹਾਡੇ ਵਾਲੇ ਜੀ, ਇਹ ਧੰਦਾ ਮੇਰਾ ਜੀ, ਇਹ ਤੁਸੀਂ ਪ੍ਰਾਈਜ਼ ਸਿੱਟ ਦੇ, ਮੈਂ ਵੀ ਸਿੱਟ ਦੂ, ਐਂ ਹੈ ਜੀ ਬਸ, ਉਹਦੇ ਵਿੱਚ ਬੈਨੀਫਿਟ ਦੇਖਣਾ ਜਾਂ ਤੁਸੀਂ ਦੇਖਣਾ ਇਕੱਠੇ ਨਾਲ,
1: ਹੁਣ
2: ਸਾਰੀ
1: ਸਿਆਸਤ
2: ਸਾਰੇ ਰਿਸ਼ਤੇਦਾਰ ਨੇ ਜੀ, ਸਾਰੀ ਪੱਟੀ ਸਾਹਿਬ ਸਾਰੇ ਇੱਕ ਦੂਜੇ ਦੇ ਰਿਸ਼ਤੇਦਾਰ ਨੇ ਜੀ, ਹਾਂਜੀ ਸਾਰੇ ਬਿਜ਼ਨਸਮੈਨ ਨੇ, ਟਰਾਂਸਪੋਰਟ ਮੰਤਰੀ ਟਰਾਂਸਪੋਰਟ ਆ ਜੀ, ਉਹਦੀ ਆਪਦੀ ਟਰਾਂਸਪੋਰਟ ਆ, ਤੇ ਅਸੀਂ ਕਹਿੰਦੇ ਟਰਾਂਸਪੋਰਟ ਦਾ ਸੁਧਾਰ ਕਰੋ, ਖਿਲਾਫ਼ ਤਾਂ ਹਟੇ ਬਣਾਏ ਹੋਏ ਨੇ ਇਹਨਾਂ
0: ਨੇ, ਬਿਲਕੁਲ
1: ਵੇਖੋ ਜੀ ਮੈਂ ਤਾਂ ਸਿੱਧਾ ਕਿਹਾ ਵੀ ਇਹ ਇੱਕ ਗਰੋਹ ਆ
0: ਜੀ,
1: ਗਰੋਹ ਆ ਰਲ ਮਿਲ ਕੇ, ਰਿਸ਼ਤੇਦਾਰ ਆ ਜਾਂ ਯਾਰ ਦੋਸਤ ਆ ਜਾਂ ਮਤਲਬ ਅੰਗਲੀ ਸੰਗਲੀ ਫਿਰ ਬਣ ਹੀ ਜਾਂਦੇ ਜਦੋਂ ਵਿਕੀ ਜਾਂਦੇ ਚੋਰ ਚੋਰ ਮਸੇਰ ਭਾਈ
0: ਜੀ,
1: ਉਹ ਲੁੱਟ ਰਹੇ ਆ ਧਰਮ ਦੇ ਵੀ ਜਿਹੜੀਆਂ ਦੂਜੇ ਬੰਨੇ ਇਹਨਾਂ ਨੇ ਉਹ ਵੈਲਿਊਜ ਜਿਹੜੀਆਂ ਸੀ ਖਤਮ ਕਰ ਦਿੱਤੀਆਂ ਨੇ
0: ਜੀ,
1: ਜੋ ਦੇ ਧਾਰੀ ਸਾਧ ਵਾ ਉਹ ਇਹਨਾਂ ਲੋਕਾਂ ਦੇ ਮਤਲਬ ਕਿਹਦੇ ਹੁਣ ਕਿਹਨੂੰ ਆਖੀਏ ਤਾਂ ਤੰਦ ਤਾਣੀ ਦਿਨੋ ਦਿਨ ਵਿਗੜਨੀ ਆ, ਸੁਧਰਨੀ
0: ਬਿਲਕੁਲ ਆ ਜੀ,
1: ਤੇ ਮਾਨਸਿਕ ਜਿਹੜੀ ਸਾਡੀ ਆ ਜੀ ਮਾਨਸਿਕ ਪੀੜਾ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ,
0: ਬਿਲਕੁਲ ਆ ਜੀ ਬਿਲਕੁਲ,
1: ਉਹ ਫਰਸਟ੍ਰੇਸ਼ਨ ਜਿਹੜੀ ਸਾਡੇ ਲੋਕਾਂ ਦੇ ਅੰਦਰ ਆ, ਉਹ ਸਿਆਸਤਦਾਨਾਂ ਦੇ ਵਿਰੁੱਧ ਆ ਜਾ ਰਿਹਾ, ਉਹ ਕਿਸੇ ਨਾ ਕਿਸੇ ਰੂਪ ਵਿੱਚ ਨਿਕਲ ਰਹੀ ਹੈ,
0: ਬਿਲਕੁਲ ਆ ਜੀ,
2: ਹੁਣ ਤੁਹਾਡੇ ਇਲਾਕੇ ਵਾਲੇ ਪਹਿਲਾਂ ਕੈਰੋ ਪਰਿਵਾਰ ਨਾਲ ਲੜਦੇ ਰਹੇ ਵੀ ਇਹ ਕਾਂਗਰਸੀ, ਇਹਨੇ ਬਾਦ ਸਾਹਿਬ ਨੇ ਕੁੜੀ ਵਿਆਹ ਦੀ, ਬਾਅਦ ਜਵਾਈ ਨੂੰ ਟਿਕਟ ਦੇ ਦਿੱਤੀ, ਲੜਦੇ ਕੌਣ ਰਹੇ
1: ਜੀ, ਲੜਦੇ ਨਹੀਂ ਨੇ,
2: ਉਹੀ ਗੱਲ ਕਹਿੰਦਾ ਜੀ,
1: ਲੜਦੇ ਸਾਡੇ ਬਜ਼ੁਰਗਾਂ ਨਾਲ ਕੀ ਗਿਆ ਜੀ,
2: ਨਾ ਜੀ
1: ਇਹ ਵੇਖੋ ਜੀ ਸਾਡੀਆਂ ਇਹ ਇਧਰ ਜੀ, ਚਲੋ ਮੈਂ ਭਾਰਤ ਸਾਹਿਬ
2: ਅਸੀਂ ਲੜੀ ਜਾਂਦੇ ਆ, ਅਸੀਂ ਲੜੀ ਜਾਂਦੇ ਆ ਵੀ ਔਜਲੇ ਨੇ ਵਿਆਹ ਨਹੀਂ, ਕੋਈ ਨਹੀਂ ਸੋਹਣੀ ਦੇਣਾ, ਢਿੱਲੋਂ ਨੇ ਹੋ ਗਏ ਢਿੱਲੋਂ ਦੇ ਵਿਆਹ ਦੀ ਫੜ ਲਓ ਪੂਛ,
0: ਬਿਲਕੁਲ
1: ਵੇਖੋ ਜੀ ਸਾਡੀ ਸਾਡਾ ਕੀ ਕਰਨਾ ਵੀ ਸਾਡੇ ਬਜ਼ੁਰਗਾਂ ਨੇ ਜਿਹੜੇ ਨਰਮੇ ਕਪਾਹ ਮਿਰਚਾਂ ਮਾੜੀਆਂ ਮੋਟੇ ਵੇਚਣੀਆਂ ਉਹਨਾਂ ਨੇ ਵੇਚ ਬੂਚ ਕੇ ਲਾ ਬਣੇ ਜੇ ਕੋਈ ਲੜਾਈ ਝਗੜਾ ਹੋਣਾ ਦੇ
0: ਜੀ,
1: ਤੇ ਇਹਨਾਂ ਦੀ ਇਹ ਮੁੱਖ ਮੰਤਰੀ ਸਾਹਿਬ ਸੀ ਉਦੋਂ ਵੱਡੇ ਕੈਰੋਂ ਸਾਹਿਬ
0: ਜੀ,
1: ਇਹਨਾਂ ਦੇ ਜਾਂ ਸਾਡੇ ਵਿਰੋਧੀਆਂ ਜਿਹੜੇ ਕਾਂਗਰਸੀ ਉਹਨਾਂ ਦੇ ਕੰਮ ਸਿਫਾਰਸ਼ ਨਾ ਹੋਏ ਨੇ
0: ਜੀ,
1: ਚਲੋ ਚੱਲਦਾ ਚਲਾਉਂਦਾ ਰਿਹਾ, ਮੁੜ ਕੇ ਮਤਲਬ ਵੀ ਉਹ ਜਿਵੇਂ ਵੀ ਪਾਰਟੀ ਬਾਜੇ ਸੀ ਅਕਾਲੀ ਵਾਸਤੇ, ਸਾਡੇ ਬਜ਼ੁਰਗ ਤੇ ਖੈਰ ਇਹਨਾਂ ਦੇ ਕਰੇ, ਅਸੀਂ ਤੇ ਬੜੇ ਪੁਰਾਣੇ, ਜਿੰਨੇ ਵੀ ਆ ਨਨਕਾਣਾ ਸਾਹਿਬ ਦੂਜੇ ਤੀਜੇ ਪਹਿਲਾਂ ਮੋਰਚੇ ਲੱਗੇ ਗੱਡੀਆਂ, ਚਾਹੇ ਸਾਡੇ ਦਾਦੇ ਪਾਪੀ ਉੱਥੇ ਵੀ ਡਾਂਗਾ ਸੋਟੇ ਖਾ ਕੇ ਆਏ, ਬਾਹਾਂ ਵੱਢੀਆਂ ਗਈਆਂ, ਬੁਰਾ ਹਾਲ।
0: ਜੀ
1: ਜਿੱਦਣ ਪਾਕਿਸਤਾਨ ਬਣਿਆ ਨਾ ਜੀ,
0: ਜੀ
1: ਤੇ ਸਾਡੇ ਪਿੰਡ ਦੇ ਤਿੰਨ ਬੰਦੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਵਿਚ ਸੀ
0: ਜੀ।
1: ਇੱਕ ਬਾਪੂ ਦਾ ਨਾਂ ਉਹ ਅਸੀਂ ਵੇਖਿਆ ਵਾ, ਪਿਆਰਾ ਸਿੰਘ ਖੋਜੀ ਕਹਿੰਦੇ ਸੀ ਉਹਨੂੰ
0: ਜੀ।
1: ਤੇ ਜਿਹੜੇ ਸਾਡੇ ਦਾਦਾ ਜੀ ਉਹਨਾਂ ਦੇ ਸ਼ਰੀਕੇ ਚੋ ਭਰਾ ਸੀ ਨਾ ਦੋ
0: ਜੀ,
1: ਉਹ ਅਸੀਂ ਨੀ ਵੇਖਿਓ ਸਾਡੀ, ਮਤਲਬ ਚਲੋ ਸੰਭਾਲ ਤੋਂ ਪਹਿਲਾਂ ਹੀ ਹੋਇਆ ਸਭ ਕੁਛ
0: ਜੀ।
1: ਉਦੋਂ ਲੋਕ ਜਦੋਂ ਛੱਡ ਕੇ ਆ ਗਏ ਹੈ ਨਾ, ਉਹਨਾਂ ਨੇ ਕਿਹਾ ਵੀ ਸਾਡਾ ਫਰਜ਼ ਆ ਵੀ ਅਸੀਂ ਗੁਰੂ ਘਰ ਛੱਡ ਕੇ ਨਹੀਂ ਜਾਣਾ, ਮਰਨਾ ਮਰ ਜਾਂਗੇ
0: ਜੀ।
1: ਉਹ ਗੁਰੂ ਉਹ ਜਿਹੜਾ ਪਿਆਰਾ ਸਿੰਘ ਸੀ ਉਹ ਆ ਗਿਆ ਪਿੰਡ ਸਹੀ ਸਲਾਮਤ ਦੋ ਦਿਨ ਪਹਿਲਾਂ ਤੁਰ ਪਿਆ, ਤੇ ਸਾਡੇ ਜਿਹੜੇ ਸੀ ਉਹਨਾਂ ਵੀ ਨਹੀਂ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਵੀ ਇਹ ਉੱਥੇ ਮਾਰੇ ਗਏ ਮਤਲਬ
0: ਜੀ।
1: ਬੜਾ ਲੰਮਾ ਅਸੀਂ ਸਾਡੀਆਂ ਨੀ, ਉਹਨਾਂ ਸਮਿਆਂ ਦੇ ਵਿੱਚ ਨਾ ਤਿੰਨ ਟੈਕਸੀਆਂ ਚੱਲਦੀਆਂ ਹੁੰਦੀਆਂ ਸੀ
0: ਜੀ,
1: ਜਿਹੜੀਆਂ ਪਿੱਛੇ ਟਰਾਲੀ ਦੇ ਡਾਲੇ ਜੇ ਵਰਗੀਆਂ ਨੀ ਸੀ,
0: ਹਾਂਜੀ ਹਾਂਜੀ ਹਾਂਜੀ,
1: ਪਛਾਣ ਖੁੱਲਦਾ ਹੁੰਦਾ ਸੀ ਡਾਲਾ ਜਿਹਾ,
0: ਡਾਲਾ ਖੁੱਲਦਾ ਹੁੰਦਾ ਸੀ ਹਾਂਜੀ
1: ਹਾਂਜੀ ਹਾਂਜੀ। ਇੱਕ ਚੱਲਦੀ ਸੀ ਪੱਟੀ ਤੋਂ ਲਾਹੌਰ ਵਾਇਆ ਭਿੱਖੀ ਪਿੰਡ ਖਾਲੜਾ
0: ਜੀ,
1: ਤੇ ਇੱਕ ਪੱਟੀ ਤੋਂ ਕਸੂਰ ਚੱਲਦੀ ਸੀ
0: ਅੱਗੇ
1: ਵਾਇਆ ਖੇਮ ਕਰਨ
0: ਜੀ।
1: ਤੇ ਉਹ ਫਿਰ ਜਦੋਂ ਇਹ ਹੁਣ ਤੁਹਾਨੂੰ ਪਤਾ ਵਾ ਵੀ ਸਰਕਾਰਾਂ ਨਾਲ ਅੰਗਰੇਜ਼ਾਂ ਨਾਲ ਮੱਥਾ ਲਾਇਆ ਹੁੰਦਾ ਸੀ ਸਾਡੇ ਬਜ਼ੁਰਗਾਂ ਨੇ ਸਾਰੇ ਮਾਮਲਿਆਂ ਮੁਮਲਿਆਂ ਚ ਜਾਣਾ, ਉਹ ਮਾੜੀਆਂ ਚੰਗੀਆਂ ਹੈਗੀਆਂ ਜਿਹੜੀਆਂ ਫਿਰ ਉਹ ਰੱਦ ਕਰਵਾ ਲਈਆਂ
0: ਜੀ ਜੀ ਜੀ।
1: ਉਹ ਪਰਮਿਟ ਪੁਰਮਿਟ ਜੋ ਵੀ ਥੋੜੇ ਬੜੇ ਉਦੋਂ ਜਿਹੋ ਜਿਹਾ ਸਿਸਟਮ ਹੋਊਗਾ ਉਹ ਮਤਲਬ ਕੁਰਕ ਹੋ ਗਈਆਂ ਸੀ ਸਾਡੀ
0: ਜੀ।
1: ਇਹਨਾਂ ਜੀ ਕਹਿੰਦੇ ਬਾਦਲ ਸਾਹਿਬ ਹੁਣ ਦੀ ਇੱਕ ਚੱਲਦੀ ਸੀ ਤੇ ਅੱਜ ਵੇਖ ਲੋ ਕਿਧਰ ਨੂੰ।
0: ਬਿਲਕੁਲ ਜੀ,
1: ਚਲੋ ਹੋ ਸਕਦਾ ਵੀ ਉਹ ਇਹ ਸਿਆਣੇ ਹੋਣ ਸਾਡੇ ਬੇਵਕੂਫ ਹੋਣ
0: ਜੀ, ਬਿਲਕੁਲ ਜੀ।
1: ਇਸ ਕਰਕੇ ਉਹ ਜਦੋਂ ਫਿਰ ਕੈਰੋਂ ਸਾਹਿਬ ਨੂੰ ਇਹਨਾਂ ਨੇ ਸਭ ਕੁਛ ਅੱਗੇ ਕਰਤਾ, ਮੇਜਰ ਸਿੰਘ ਬੋਕੇ ਵੀ ਲਾਤਾ ਨੁਕਰੇ
0: ਜੀ,
1: ਅਸੀਂ ਫਿਰ ਛੱਡ ਗਏ।
0: ਬਿਲਕੁਲ ਜੀ, ਥੈਂਕ ਯੂ ਪਟੇਲ
1: ਸਾਹਿਬ, ਬਹੁਤ ਵਧੀਆ ਲੱਗਿਆ। ਅਸੀਂ ਕਦੀ ਕਾਂਗਰਸ ਨੂੰ ਅਸੀਂ ਕਦੀ ਵੋਟ ਨਹੀਂ ਪਾਈ, ਫਿਰ ਵੀ ਅਸੀਂ ਕਦੀ ਕਾਂਗਰਸ ਨੂੰ ਵੋਟ ਨਹੀਂ ਪਾਈ
0: ਜੀ ਜੀ ਜੀ ਜੀ ਜੀ।
1: ਅਸੀਂ MP ਦੀ ਵੋਟ ਜਿਹੜੀ ਹੈ ਜੀ ਉਹ ਅਕਾਲੀ ਦਲ ਦੇ ਉਮੀਦਵਾਰ ਨੂੰ ਹੀ ਪਾਉਂਦੇ ਰਹੇ ਹਾਂ
0: ਜੀ ਜੀ,
1: ਸ਼੍ਰੋਮਣੀ ਕਮੇਟੀ ਦੀ ਵੀ ਇਹਨਾਂ ਨੂੰ ਪਾਉਂਦੇ ਰਹੇ ਹਾਂ, ਸਿਰਫ MLA ਦੀ ਵੋਟ ਇਹਨਾਂ ਦਾ ਕਰਕੇ ਚਲੋ ਅਸੀਂ ਨਹੀਂ ਪਾਈ। ਹਾਲਾਂਕਿ ਦੇਸ਼ਪੁਰ ਦਾ ਬੰਦਾ ਵਧੀਆ ਸੀ, ਮੈਂ ਅੱਜ ਵੀ ਤਾਰੀਫ ਕਰਦਾ ਉਹਦੀ
0: ਜੀ ਜੀ।
1: ਸਰਦਾਰ ਪ੍ਰਤਾਪ ਸਿੰਘ ਕੈਰੋਂ ਵੱਲੋਂ ਸੁਣੀਦਾ ਵੀ ਬੰਦੇ ਵਧੀਆ ਸੀ
0: ਜੀ,
1: ਸਾਡੇ ਕੋਲ ਆਉਂਦੇ ਜਾਂਦੇ ਬਜ਼ੁਰਗਾਂ ਨੂੰ ਮਿਲਦੇ ਸੀ, ਇਹ ਜਿੰਨੇ ਵੀ ਦੇਸ਼ ਪ੍ਰਤਾਪ ਜੀ ਹੋਣੀ ਵੀ
0: ਜੀ
1: ਵਧੀਆ ਨੇ ਬੰਦੇ, ਪਰ ਉਹ ਜੋ ਬਜ਼ੁਰਗ ਕਹਿ ਗਏ ਸੀ ਵੀ ਇਹਨਾਂ ਨੂੰ ਵੋਟ ਨਹੀਂ ਪਾਉਣ
0: ਜੀ,
1: ਉਹ ਕੰਮ ਤੇ ਅਸੀਂ ਅੱਜ ਵੀ ਪੱਕੇ ਹਾਂ।
0: ਬਿਲਕੁਲ ਜੀ, ਥੈਂਕ ਯੂ ਪਟੇਲ ਸਾਹਿਬ, ਬਹੁਤ ਵਧੀਆ ਲੱਗਿਆ,
1: ਕੋਈ ਗੱਲ ਨਹੀਂ
0: ਹਾਂਜੀ ਬਿਲਕੁਲ।
1: ਬਾਕੀ ਮਨੋਵਿਗਿਆਨੀ ਤੌਰ ਤੇ ਅਸੀਂ ਦਿਨੋ ਦਿਨ ਵਿਗੜਨਾ ਜੀ, ਸਾਡੀ ਖੁਰਾਕ ਸਾਡੀ ਸੋਚ ਇੰਸਟਕ ਲੜਾਈ ਝਗੜਾ, ਜੋ ਸੁਣੋਗੇ ਜੋ ਪੜੋਗੇ ਉਸੋ ਜਿਹਾ ਤੁਹਾਡਾ ਮਨ ਬਣਨਾ
0: ਬਣਦਾ ਜੀ। ਬਿਲਕੁਲ,
1: ਸ਼ਾਂਤੀ ਦੀ ਗੱਲ ਕਰੋਗੇ, ਹੁਣ ਸ਼ਾਂਤੀ ਤੇ ਸਾਡੇ ਗੁਰੂ ਅਰਜਨ ਦੇਵ ਜੀ ਨੇ ਸ਼ਾਂਤੀ ਦੀ ਗੱਲ ਕੀਤੀ ਸੀ ਨਾ,
0: ਬਿਲਕੁਲ ਜੀ ਬਿਲਕੁਲ,
1: ਉਹਨਾਂ ਦਾ ਅਸਰ ਕਿਉਂ ਨੀ, ਕੋਈ ਉਹਨਾਂ ਦਾ ਅਸਰ ਕਿਉਂ ਨੀ ਹੁੰਦਾ ਸਾਡੇ,
0: ਨਹੀਂ ਬਿਲਕੁਲ ਜੀ।
1: ਅਸੀਂ ਵੱਢ ਟੁੱਕ ਜੀ ਯਕੀਨ ਰੱਖਣਾ ਜ਼ਰੂਰੀ
0: ਜੀ, ਬਿਲਕੁਲ,
1: ਉਹ ਕੰਪਰੋਮਾਈਜ਼ਿੰਗ ਚੀਜ਼ ਹੀ ਨੀ ਹੈਗੀ, ਅਸੀਂ ਸੋਚਣਾ ਹੀ ਨੀ ਵੀ ਤਰੱਕੀ ਇੱਦਾਂ ਵੀ ਹੋ ਸਕਦੀ ਹੈ।
0: ਬਿਲਕੁਲ ਜੀ
1: ਬਿਲਕੁਲ, ਹਰ ਇੱਕ ਚੀਜ਼ ਨੂੰ ਪੰਥ ਦੀ ਦਾਰੀ ਜੀ, ਦੂਜੇ ਦੀ ਵਿਰੋਧੀ ਜੀ, ਸਿੱਖ ਵਿਰੋਧੀ ਤਾਕਤਾਂ ਤੇ ਜਥੇਦਾਰ ਦੇ, ਜਿੱਦਾਂ ਤੁਸੀਂ ਅੱਜ ਗੱਲ ਕੀਤੀ ਹਰਿਆਣੇ ਦੀ ਘਟਨਾ ਚ,
0: ਬਿਲਕੁਲ
1: ਦੱਸੋ ਨਾ ਸਿੱਖ ਵਿਰੋਧੀ ਤਾਕਤਾਂ ਹੈਗੀਆਂ ਕਿਹੜੀਆਂ,
0: ਭੈਣ ਕੌਣ, ਬਿਲਕੁਲ ਜੀ,
1: ਉਹ ਸਿੱਖ ਵਿਰੋਧੀ ਤਾਕਤ ਹੁਣ ਕਾਂਗਰਸ ਦਾ ਨੀ ਗਈ, ਉਹ ਪਾਵਰ ਚ ਨੀ ਕਿਤੇ ਵੀ,
0: ਬਿਲਕੁਲ ਜੀ,
1: ਹੁਣ ਤੇ ਫਿਰ ਬੀਜੇਪੀ ਹੋਊਗੀ ਨਾ,
0: ਬਿਲਕੁਲ ਜੀ,
1: ਇਹਨਾਂ ਮੁਤਾਬਕ ਜੇ ਹੈਗੀ ਹੈ ਤੇ ਬੀਜੇਪੀ ਵੀ ਤੁਹਾਡੇ ਕੀ ਕਹਿੰਦੇ ਹੁੰਦੇ ਆ ਵੀ ਹੁਣ ਕੀ ਕਹਾਂ ਮੈਂ ਅਗਲਾ ਸ਼ਬਦ, ਕਿਉਂ ਭਾਈ ਭਾਈ ਕੇ ਮਗਰ ਵੋਟਾਂ ਫਿਰ ਪਾਉਂਦੇ ਫਿਰਦੇ ਜੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਅਸੀਂ ਵੀ ਹਰ ਇੱਕ ਕੰਮ ਦੇ ਵਿੱਚ ਵੇਖੋ, ਉਹ ਮੰਡ ਸੀ, ਮੰਡ ਇੱਕ ਪਾਗਲ ਬੰਦਾ ਭਾਈ
0: ਜੀ,
1: ਉਹ ਪਾਗਲ ਬੰਦਿਆਂ ਦੇ ਪਿੱਛੇ ਲੱਗ ਲੱਗ ਕੇ ਉਹਨਾਂ ਦੇ ਕਰਨੇ ਕਤਲੀਆਂ ਧਰਮ ਨੇ ਮਜਾਰੇ ਮਰੋ ਜੀ ਲੜੋ ਜੀ
0: ਜੀ,
1: ਉਹ ਅਸੀਂ ਆਪਣੇ ਸੁਭਾਅ ਆਪਣੀ ਇਮੇਜ ਖਰਾਬ ਕਰ ਰਹੇ ਹਾਂ।
0: ਬਿਲਕੁਲ ਬਿਲਕੁਲ ਜੀ,
1: ਓਕੇ ਜੀ, ਹੁਣ ਮੈਨੂੰ ਛੁੱਟੀ,
0: ਥੈਂਕ ਯੂ ਪੱਟੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ
2: ਪੱਟੀ ਸਾਹਿਬ
0: ਜੀ, ਔਜਲਾ ਸਾਹਿਬ
2: ਪੱਟੀ ਸਾਹਿਬ ਚਲੇ ਗਏ,
0: ਹਾਂਜੀ ਉਹ
1: ਨਾਲ
0: ਹੀ ਨੇ, ਦੱਸੋ ਦੱਸੋ ਹਾਂਜੀ,
2: ਮੈਂ ਕਿਹਾ ਹਾਲਾਤ ਸਾਡੇ ਇਹ ਹੋਏ ਨੇ ਨਾ ਵੀ ਉਹ ਪਹਿਲਾਂ ਆਪ ਮਰੋ ਫਿਰ ਪਰਿਵਾਰ ਆ, ਦੇਖ ਲੋ ਵੀ ਪਹਿਲਾਂ ਦੋਏ ਜੀ ਬਚੇ ਸੀ ਬਿਆਨ ਸਿੰਘ ਪਰਿਵਾਰ ਚ, ਬਿਮਲ ਕੌਰ ਖਾਲਸਾ ਤੇ ਉਹਦਾ ਸਹੁਰਾ ਦੋਹਾਂ ਨੂੰ ਟਿਕਟ ਦੇ ਦਿੱਤੀ ਜੀ।
0: ਬਿਲਕੁਲ
2: ਹਾਂਜੀ
1: ਹਾਂਜੀ,
2: ਹੁਣ
1: ਹਾਂਜੀ
2: ਆ ਹੁਣ ਗਾਹਾਂ ਵਾਲੀ ਪੀੜੀ ਹੈਗੀ ਆ, ਗਾਹਾਂ ਨੂੰ ਫਿਰ ਦੋ ਇੱਕ ਲੜਕੇ ਬਣ ਗਿਆ ਤੇ ਦੂਜਾ ਤਿਆਰ ਖੜੀ ਹੈ, ਭੈਣ ਭੈਣ ਵੀ ਆ ਗਈ,
1: ਮੈਨੂੰ 5 ਮਿੰਟ ਫੇਰ ਲਾਉਣੇ ਪੈਣੇ
2: ਆ, ਨਹੀਂ ਮੈਂ ਦੇਖੋ
1: 5 ਮਿੰਟ ਫੇਰ ਲਾਵਾਂ ਜੀ ਹੁਣ,
2: ਅਸੀਂ ਇਹਨਾਂ ਨੇ ਗੱਲ ਅਸੀਂ ਇਹਨਾਂ ਨੇ ਕੀ ਕਰਿਆ ਉੱਥੇ ਜਾ ਕੇ, ਕਿਹੜੇ ਮੁੱਦੇ ਉਠਾਏ
0: ਜੀ,
2: ਹੈ ਮਤਲਬ ਅਸੀਂ ਅੱਜ ਤੱਕ ਇਹ ਨਹੀਂ ਸੋਚ ਸਕਿਆ ਵੀ ਅਸੀਂ ਚੁਣਨਾ ਕੌਣ ਆ ਜੀ,
0: ਜੀ
2: ਅਜੇ ਤੱਕ ਅਸੀਂ ਸਮਝ ਨੀ ਰੱਖ ਸਕੇ ਕਿ ਅਸੀਂ ਚੁਣਨਾ ਕਿਹਨੂੰ ਹੈ
0: ਜੀ। ਬਿਲਕੁਲ,
1: ਸ਼ਹਾਦਤ ਜਿਹੜੀ ਹੁੰਦੀ ਹੈ ਨਾ ਸ਼ਹਾਦਤ
0: ਜੀ,
1: ਉਹਦੇ ਮੀਨਿੰਗ ਬੜੇ ਵਾਈਡ ਹੁੰਦੇ
0: ਵੱਖਰੇ ਨੇ ਜੀ।
1: ਸ਼ਹਾਦਤ ਇੱਕ ਆਪਣੀ ਜਗ੍ਹਾ ਤੇ ਵਧੀਆ ਹੋ ਸਕਦੀ ਹੈ, ਚੰਗਾ ਹੋ ਸਕਦਾ, ਲੇਕਿਨ ਸਿਆਸਤ ਦੀ ਯੋਗਤਾ ਸ਼ਹਾਦਤ ਨਹੀਂ ਹੁੰਦੀ
0: ਜੀ।
1: ਜੇ ਆਖੋ ਵੀ ਸ਼ਹਾਦਤ ਦਾ ਕਰਕੇ ਜਾਂ ਕੁਰਬਾਨੀ ਦਾ ਕਰਕੇ ਫਲਾਣੇ ਬੰਦੇ ਨੂੰ MP ਬਣਾਉਣਾ ਵਾ, ਇਹ ਚੀਜ਼ਾਂ ਦੋਵਾਂ ਦਾ ਕੋਈ ਮੇਲ ਨਹੀਂ ਗਾ।
0: ਬਿਲਕੁਲ ਹੈ ਜੀ,
2: ਕੁੱਕੀ ਗਿੱਲ ਉਹਨਾਂ ਨੂੰ ਦਾੜੀਆਂ ਕੱਟਿਆ ਦਿਖਾ ਕੇ ਵੀ ਸਾਡੇ ਕਿਰਦਾਰ ਸੀਗੇ ਜੀ,
1: ਬਿਲਕੁਲ। ਹੁਣ ਮਤਲਬ ਜਿਹੜੇ ਜਿਹੜੀ ਸਿਆਸਤ ਹੁੰਦੀ ਹੈ ਨੀ, ਸਿਆਸਤ ਤਾਂ ਲੁੱਟਦੀ ਹੈ
0: ਜੀ,
1: ਕੁਰਬਾਨੀ ਜਾਂ ਸ਼ਹਾਦਤ ਜਿਹੜੀ ਉਹ ਤਿਆਗ ਦੀ ਗੱਲ ਕਰਦੀ ਹੈ, ਧਰਮ ਵੀ ਤਿਆਗ ਦੀ ਗੱਲ ਕਰਦਾ
0: ਜੀ,
1: ਇਹਨਾਂ ਦੋਵਾਂ ਚੀਜ਼ਾਂ ਦਾ ਕੋਈ ਮੇਲ ਨਹੀਂ ਹੈ,
0: ਮੇਲ ਨਹੀਂ ਗਾ ਜੀ।
1: ਬਾਕੀ ਜਦੋਂ ਉਹ ਬਾਪੂ ਪੀ ਸੁੱਚਾ ਸਿੰਘ ਮਲਵਾ ਸੀ ਉਹਨਾਂ ਦਾ ਨਾਂ, ਜਿਹੜੇ ਬੇਅੰਤ ਸਿੰਘ ਜੀ ਨੇ ਮਾਰਿਆ, ਸੋਰੀ ਆਪਣਾ ਉਹ ਇੰਦਰਾ ਗਾਂਧੀ ਮਾਰੀ, ਬੇਅੰਤ ਸਿੰਘ ਹੋਣਾ ਦੇ ਪਿਤਾ ਜੀ ਦਾ ਨਾਂ
0: ਜੀ, ਔਜਲਾ ਸਾਹਿਬ ਸ਼ਾਇਦ ਤੁਹਾਨੂੰ ਯਾਦ,
1: ਸੁੱਚਾ ਸਿੰਘ ਮਲਵਾ ਸੀ ਮੇਰਾ, ਸੁੱਚਾ ਸਿੰਘ ਮਲਵਾ ਸੀ ਸ਼ਾਇਦ ਨਾਂ। ਉਹ ਨਾ ਭਗਤੌਰ ਸਿੰਘ ਢਿੱਲੋਂ ਦੱਸਦੇ ਸੀ, ਉਹ ਕਹਿੰਦੇ ਵੀ ਜਦੋਂ ਉਹ ਹੋਈ ਨਾ ਇਲੈਕਸ਼ਨ
0: ਜੀ,
1: ਤੇ ਇਹਨਾਂ ਨੇ ਮਤਲਬ ਉਦੋਂ ਪੈਸਿਆਂ ਪੂਸਿਆਂ ਨਾਲ ਤੋਲਣ ਦਾ ਕੰਮ ਚੱਲਦਾ ਸੀ
0: ਹਾਂਜੀ,
1: ਤੇ ਬਾਪੂ ਸੁੱਚਾ ਸਿੰਘ ਮਲਵਾ ਨੂੰ ਲੈ ਕੇ ਜਾਇਆ ਕਰਨਾ ਪਿੰਡ ਪਿੰਡ, ਜਿਹਨਾਂ ਨੇ ਉਹਨਾਂ ਨੂੰ ਮਤਲਬ ਟਿਕਟ ਦਵਾਈ ਸੀ, ਮਗਰ ਜਿਹਨਾਂ ਨੇ ਧੰਦਾ ਚਲਾਉਣਾ ਸੀ
0: ਜੀ,
1: ਟਿਕਟ ਤੇ ਦਵਾਤੀ ਤੇ ਮਗਰ ਤੇ ਹੋਰ ਹੀ ਹੁੰਦੇ ਆ ਨਾ ਲੋਕ, ਮਤਲਬ ਬੰਦੇ ਇਹਨਾਂ ਨੂੰ ਕੀ ਪਤਾ ਜਿੱਤ ਕੇ ਕੀ ਕਰਨਾ ਕੀ ਹਾਰ ਕੇ ਕਰਨਾ
0: ਜੀ।
1: ਉਹ ਕਹਿੰਦੇ ਵੀ ਉਹ 3-4 ਦਿਨ ਇਲੈਕਸ਼ਨ ਚ ਰਹਿ ਗਏ ਤੇ ਬਾਪੂ ਸੁੱਚਾ ਸਿੰਘ ਬਿਮਾਰ ਹੋ ਗਿਆ
0: ਜੀ,
1: ਮਤਲਬ ਕਾਫੀ ਮਤਲਬ ਉਹਨਾਂ ਦੀ ਕੰਡੀਸ਼ਨ ਵਿਗੜ ਗਈ ਤੇ ਉਹਨੂੰ ਹਸਪੀਟਲ ਚ ਐਡਮਿਟ ਕਰਾ ਕੇ, ਡਾਕਟਰ ਸਾਹਿਬ ਨੂੰ ਕਹਿੰਦੇ ਆ ਵੀ ਜੇ ਰੱਬ ਨਾ ਕਰੇ ਕੋਈ ਗੱਲਬਾਤ ਹੋ ਵੀ ਗਈ ਨਾ
0: ਜੀ,
1: ਇਹਨਾਂ ਦਾ ਡਿਕਲੇਅਰ ਨਹੀਂ ਕਰਨਾ,
0: ਡਿਕਲੇਅਰ ਨਹੀਂ ਕਰਨਾ ਜੀ।
1: ਉਹਨਾਂ ਦਾ ਕਹਿੰਦੇ ਵੀ ਸਰੀਰ ਕਮਜ਼ੋਰ ਸੀ
0: ਜੀ,
1: ਤੇ ਉਹ ਜਿਹੜੀ ਬੀਬੀ ਰਾਣੀ ਸੀ ਨਾ ਉਹਨਾਂ ਦੇ ਘਰ ਵਾੜੀ, ਉਹਦਾ ਵਜਨ ਥੋੜਾ ਜ਼ਿਆਦਾ ਹੈ
0: ਜੀ,
1: ਫਿਰ ਉਹਨਾਂ ਸੋਚਿਆ ਵੀ ਇਹਦੇ ਕੰਮ ਹੀ ਬੜਾ
0: ਜੀ,
1: ਮਤਲਬ ਵੀ ਮਾਤਾ ਨੂੰ ਤਲਾਓ ਤੁਸੀਂ ਪੈਸੇ ਜ਼ਿਆਦਾ ਹੋਣਗੇ
0: ਜੀ।
1: ਉਹ ਬਾਪੂ ਦਾ ਵਜਨ ਘੱਟ ਸੀ ਉਹਨੂੰ ਹੋਸਪਿਟਲ ਪਾਤਾ, ਤੇ ਜਿਹੜੀ ਮਾਤਾ ਦਾ ਵਜਨ ਜ਼ਿਆਦਾ ਸੀ ਉਹਨੂੰ ਫਿਰ ਉਹਨੂੰ ਤਲਾਉਣਾ ਸ਼ੁਰੂ ਕਰਤਾ ਸਿੱਕਿਆਂ ਨਾਲ ਪੈਸਿਆਂ
0: ਨਾਲ।
1: ਹੁਣ ਕੀ ਗੱਲ ਕਰੋਗੇ ਤੁਸੀਂ ਇਹਨਾਂ ਦੀ, ਇਹਨਾਂ ਮਤਲਬ ਉਹਨਾਂ ਵਾਸਤੇ ਪੈਸਾ ਵੱਟਾ ਸੀ
0: ਜੀ,
1: ਬਾਪੂ ਨੂੰ ਚੰਗੇ ਭਲੇ ਨੂੰ ਹੋਸਪਿਟਲ ਦਾਖਲ ਕਰਾਤਾ, ਭਾਰ ਘੱਟਿਆ ਜਾਂ ਪੈਸੇ ਘੱਟ ਇਕੱਠੇ ਹੁੰਦੇ, ਤੇ ਮਾਤਾ ਭਾਰੀ ਸੀ ਮਾਤਾ ਨੂੰ ਜਾ
0: ਫੰਡ ਇਕੱਠਾ ਹੋ ਗਿਆ,
1: ਪੈਸੇ ਜ਼ਿਆਦਾ ਇਕੱਠੇ ਹੁੰਦੇ ਸੀ, ਉਹ ਵਜਨ ਦੀ ਵੈਲਿਊ ਪੈ ਗਈ
0: ਜੀ।
1: ਇਹ ਤੇ ਹਾਲ ਹੈ ਜੀ, ਹੁਣ ਗੱਲ ਕਰੇ ਕੀ ਤੇ ਬੰਦਾ ਕੀ ਨਾ ਕਤਰੇ ਇੱਥੇ,
0: ਬਿਲਕੁਲ ਹੈ ਜੀ। ਥੈਂਕ
1: ਯੂ, ਓਕੇ ਜੀ ਭਾਈ,
0: ਥੈਂਕ ਯੂ, ਬਹੁਤ ਬਹੁਤ
1: ਸ਼ੁਕਰੀਆ, ਸਤਿ ਸ੍ਰੀ ਅਕਾਲ, ਸਤਿ ਸ੍ਰੀ
0: ਅਕਾਲ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਪਟੀ ਸਾਹਿਬ, ਧੰਨਵਾਦ ਜੀ, ਥੈਂਕ ਯੂ
0: ਜੀ। ਔਜਲਾ ਸਾਹਿਬ ਕੁਝ ਕਹਿਣਾ ਚਾਹੋਗੇ ਹੋਰ?
2: ਨਹੀਂ ਜੀ, ਬਸ ਆਹੀ ਠੀਕ ਹੈ ਜੀ। ਦੇਖੋ ਜਿਹੜੇ ਬੰਦੇ ਸਮਝਦੇ ਉਹਨਾਂ ਨੂੰ ਸੁਣ ਕੇ ਕੋਈ ਰਾਜੀ ਨਹੀਂ
0: ਜੀ।
2: ਦੇਖੋ ਅੱਜ ਤੋਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ, ਉਹ ਜਿਹੜੇ ਕਾਮਰੇਡ ਧਰਨੇ ਧੁਰਨੇ ਲਾਉਂਦੇ ਹੁੰਦੇ ਸੀ, ਉਹਨਾਂ ਨੂੰ ਅਸੀਂ ਕਹਿੰਦੇ ਵੀ ਇਹ, ਉਹ ਕਹਿੰਦੇ ਵੀ ਆਊਗਾ ਕਦੋਂ ਆਊਗਾ, ਕਹਿੰਦੇ 100 ਸਾਲ ਨੂੰ, ਅਸੀਂ ਕਹਿਣਾ ਤੁਸੀਂ ਕਿਹੜਾ ਜਿਉਂਦੇ ਹੋਏਗੇ ਉਦੋਂ, ਪਰ ਉਦੋਂ ਸਮਝ ਨੀ ਆਉਂਦੀ, ਪਰ ਕਈ ਗੱਲਾਂ ਚ ਉਹ ਜਿਹੜੇ ਜੋ ਵੀ ਉਹ ਆਵਾਜ਼ਾਂ ਉਠਾਉਂਦੇ ਸੀ
0: ਜੀ,
2: ਉਹ ਅੱਜ ਹੋ ਰਿਹਾ ਨਾ, ਉਹ ਕੁਛ
0: ਹੋ ਰਿਹਾ ਜੀ,
2: ਕਾਰਪੋਰੇਟ ਯੁੱਗ ਆ ਰਿਹਾ ਨਾ, ਉਹ ਕਹਿੰਦੇ ਸੀ ਹੱਥ ਵੱਢ ਦੇਣਗੇ,
0: ਬਿਲਕੁਲ ਹੈ ਜੀ।
2: ਗੱਲ ਕੁੱਲ ਮਿਲਾ ਕੇ ਇਹ ਹੈ ਕਿ ਜਿੰਨਾ ਚਿਰ ਸਾਡੇ ਤੇ ਨਿੱਜ ਭਾਰੂ ਹੈ
0: ਜੀ,
2: ਅਸੀਂ ਕਿਸੇ ਚੀਜ਼ ਨੂੰ ਟਾਰਗੇਟ ਰੱਖ ਕੇ ਸੁਣਦੇ ਹਾਂ ਵੀ ਆਹ ਚੀਜ਼ ਮੇਰਾ ਟਾਰਗੇਟ ਤਾਂ ਇਹਦੇ ਚ ਮੈਂ ਆਹ ਅਚੀਵ ਕਰੂੰਗਾ, ਤੇ ਉਹ ਫਿਰ ਨਿੱਜ ਹੈ ਜੀ, ਨਿੱਜ ਦੇ ਵਿੱਚੋਂ ਕੀ ਨਿਕਲਦਾ ਬਾਕੀਆਂ ਦਾ ਘਾਣ ਤੇ ਆਪਦਾ ਫਾਇਦਾ,
0: ਬਿਲਕੁਲ ਹੈ ਜੀ।
2: ਇਹ ਹੈ ਸਾਡਾ, ਚਾਹੇ ਧਰਮ ਲਾ ਲਓ ਚਾਹੇ ਸਾਡੀ ਸਿਆਸਤ ਲਾ ਲਓ ਜੀ
0: ਜੀ,
2: ਤੇ ਇਹਦੇ ਵਿੱਚੋਂ ਆਹ ਨਿਕਲ ਰਿਹਾ ਜੀ,
0: ਬਿਲਕੁਲ ਦਰੁਸਤ ਹੈ ਜੀ,
2: ਧੰਨਵਾਦ ਜੀ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ। ਹੈਲੋ ਦੋਸਤੋ, ਇਹ ਸਾਂਝੀ ਔਜਲਾ ਸਾਹਿਬ ਤੇ ਡਾਕਟਰ ਪੱਟੀ ਸਾਹਿਬ ਜਿਹੜੇ ਸਨ ਵਿਚਾਰ ਵਟਾਂਦਰਾ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ। ਇੱਕ ਕਾਲ ਆ ਰਹੀ ਸੀ ਤੇ ਮੈਂ ਜ਼ਰੂਰ ਉਹਨਾਂ ਦੇ ਨਾਲ ਜੋੜ ਕੇ ਤੇ ਗੱਲਬਾਤ ਸੁਣ ਕੇ ਫਿਰ ਆਪਾਂ ਚੱਲਦੇ ਹਾਂ ਅੱਗੇ ਨੂੰ। ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ, +358 ਵਿਚਾਰ ਚਰਚਾ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਹਿੱਸਾ ਬਣੋਗੇ, ਤੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਹੈ ਇਸ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਜ਼ਰੂਰ ਆਪਾਂ ਛੇੜੀਏ, ਖਬਰਾਂ ਜਾਂ ਹੋਰ ਸਾਰਾ ਸਿਲਸਿਲਾ ਤਾਂ ਨਾਲ ਚੱਲਦਾ ਹੀ ਚੱਲਦਾ ਹੈ, ਪਰ ਉਹਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਜ਼ਰੂਰੀ ਹੈ ਨਾਲ ਨਾਲ। ਸਾਡੇ ਜਿਹੜੇ ਹੋਰ ਸਮਾਜੀ ਮੁੱਦੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਆਪਣੇ ਸਾਡੇ ਜਿਹੜੇ ਹਾਲਾਤ ਨੇ ਉਹਨਾਂ ਦੇ ਬਾਰੇ ਵੀ ਵਿਚਾਰਨ ਦੀ ਜਿਹੜੀ ਜ਼ਰੂਰਤ ਹੈ। ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਡੈਨਮਾਰਕ ਤੋਂ ਆਪਣੇ ਨਾਲ ਜੁੜ ਚੁੱਕੇ ਨੇ ਬਾਈ ਜੀ ਬਹਾਦਰ ਸਿੰਘ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਬਹਾਦਰ ਸਿੰਘ ਜੀ, ਸਵਾਗਤ ਹੈ ਜੀ।
3: ਹਾਂਜੀ ਬਾਜੀ, ਵਾਹਿਗੁਰੂ ਖਾਲਸਾ ਵਾਹਿਗੁਰੂ
0: ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ, ਜੀ ਆਨੰਦ ਜੀ ਬਾਈ ਜੀ ਕੀ ਕਹਿਣਾ ਚਾਹੁੰਦੇ?
3: ਪਹਿਲਾਂ ਦੋ ਗੱਲਾਂ ਦਾ ਚਲੋ ਤੁਹਾਨੂੰ ਮਜ਼ਾਕ ਕਰਦਾ, ਬਾਅਦ ਵਿੱਚ ਹੋਰ ਵੀ ਕਰਦੇ ਹਾਂ
0: ਜੀ।
3: ਪਹਿਲਾਂ ਤਾਂ ਤੁਹਾਡੀ ਚੋਰੀ ਫੜੀ ਗਈ, ਅੱਜ ਤੁਹਾਨੂੰ ਕਿਹਾ ਵੀ ਅੱਜ ਮੇਰੇ ਆਪਣੇ ਘਰੇਲੂ ਸੀਗੇ ਕੱਲ ਜਿਹੜਾ ਫੋਰਮ ਤੁਸੀਂ ਨਹੀਂ ਕੀਤਾ ਪਰ ਪੋਸਟ ਪਾਈ ਸੀ ਕਿ ਤਕਨੀਕੀ ਕਰਾ
0: ਤੁਹਾਡੀ ਆਵਾਜ਼ ਥੋੜੀ ਕੱਟ ਹੋ ਰਹੀ ਹੈ ਦੇਖਿਓ ਮਾੜਾ ਜਿਹਾ
3: ਵੋਟਾਂ ਬਾਰੇ ਕੀ ਮਸਲਾ ਉੱਥੇ ਚੱਲ ਰਿਹਾ ਅੱਜ ਕੱਲ
0: ਬਾਈ ਜੀ ਨਹੀਂ ਉਹ ਖਹਿਰਾ ਸਾਹਿਬ ਸੀਗੇ ਆਪਣੇ ਖੇੜਾ ਹੁਣੀ ਜਗਵੰਤ ਖੇੜਾ ਜੀ ਤੇ ਇਹ ਆਪਣੇ ਉਹ ਅਮਰੀਕਾ ਤੋਂ ਸੀਗੇ ਤੇ ਪੱਟੀ ਸਾਹਿਬ ਡਾਕਟਰ ਮਲਕੀਤ ਸਿੰਘ ਪੱਟੀ ਨੇ ਪੱਟੀ ਤੋਂ ਆਪਣੇ ਅੰਮ੍ਰਿਤਸਰ ਤਰਨ ਤਰਨ ਆਈ ਉੱਥੋਂ ਜੀ
3: ਚਲੋ ਫੇਰ ਆਪਾਂ ਇਹਨੂੰ ਗੱਲ ਇੱਥੇ ਰੋਕ ਲੈਂਦੇ
0: ਹਾਂ ਹਾਂਜੀ
3: ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਆਹ ਜਿਹੜੀ 80 ਕਰੋੜ ਵਾਲੀ ਆ
0: ਜੀ
3: ਇੱਕ ਮਿੰਟ
0: ਜੀ ਸਵਾਗਤ ਹੈ ਦੁਬਈ ਤੋਂ ਜੀ
4: ਜੀ ਥੈਂਕ ਯੂ ਸੋ ਮਚ ਵੀਰ ਭਾਈ ਵੀ ਜਿਹੜੇ ਇਸ ਵੇਲੇ ਭੈਣ ਭਰਾ ਇਕੱਠੇ ਹੋਏ ਆ ਰੇਡੀਓ ਦੁਆਬਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਬਾਦਲਾ ਖਿਆਲ ਹੋ ਰਿਹਾ ਸੀ ਅਵੀਰ ਜੀ ਜਿਹੜੇ ਜੁੜੇ ਸੀ ਤੇ ਅਵਜਲਾ ਸਾਹਿਬ ਵੀ ਨਾਲ ਗੱਲਬਾਤ ਕਰ ਰਹੀ ਸੀ
0: ਜੀ
4: ਬਿਲਕੁਲ ਇਸੇ ਤਰ੍ਹਾਂ ਹੀ ਆ ਜਦੋਂ ਦੇਖੋ ਜੀ ਅਸੀਂ ਗੱਲਬਾਤ ਕਰਦੇ ਕੋਈ ਮਸਲਾ ਮਸਾਇਲ ਹੈਗਾ ਆ ਫਿਰ ਉਹਦੇ ਉੱਤੇ ਜਦੋਂ ਹੈਗਾ ਜਦੋਂ ਤਬਾਦਲਾ ਖਿਆਲ ਹੁੰਦਾ ਤਾਂ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਸੋਲੂਸ਼ਨ ਵੀ ਨਿਕਲਦੇ ਆ
0: ਜੀ
4: ਹਾਂ ਤੇ ਸਿਆਸਤ ਜਿਹੜੀ ਹੈਗੀ ਆ ਸਿਆਸਤ ਔਰ ਰਿਆਸਤ ਦੇ ਵਿੱਚ ਫਰਕ ਹੈਗਾ
0: ਜੀ
4: ਕਿਉਂਕਿ ਸਿਆਸਤ ਜਿਹੜੀ ਹੈਗੀ ਆ ਸਿਆਸਤ ਹੁਣ ਕਿਸ ਚੀਜ਼ ਦਾ ਨਾਂ ਬਈ ਜੋ ਕਹਿਣਾ ਉਹ ਤਾਂ ਕਰਨਾ ਨੀ
0: ਜੀ
4: ਅੱਛਾ ਤੇ ਜੋ ਕਰਨਾ ਹੈ ਉਹ ਕਹਿਣਾ ਨੀ
0: ਕਹਿਣਾ ਨੀ
4: ਉਲਟਾ ਹੋ ਗਿਆ ਨਾ ਇੱਕ ਜੋ ਕਰਨਾ ਹੈ ਉਹ ਕਹਿਣਾ ਨੀ
0: ਕਹਿਣਾ ਨੀ
4: ਤੇ ਜੋ ਕਹਿਣਾ ਹੈ ਉਹ
0: ਕਰਨਾ ਨੀ ਗਾ
4: ਇਹਦਾ ਨਾਂ ਸਿਆਸਤ ਹੈਗਾ ਤੇ ਜਿਹੜਾ ਹੈਗਾ ਪਰ ਬਹਰਹਾਲ ਦੇਖੋ ਜੀ ਸਿਆਸਤ ਜਿਹੜੀ ਹੈਗੀ ਆ ਕੁਛ ਅਜੀਮ ਹਸਤੀਆਂ ਗੁਜ਼ਰੀਆਂ ਜਿਹੜੀਆਂ ਮਾਜੀ ਦੇ ਵਿੱਚ ਉਹਨਾਂ ਨੇ ਸਿਆਸਤ ਹਜ਼ਰਤ ਸੁਲੇਮਾਨ ਦਾ ਨਾਮ ਤੁਸੀਂ ਸੁਣਿਆ ਹੋਣਾ ਲੇਕਿਨ ਉਹਨਾਂ ਦੀ ਸਿਆਸਤ ਵੀ ਜਿਹੜੀ ਹੈਗੀ ਆ ਇੱਕ ਮਿਸਾਲ ਦੁਨੀਆਂ ਦੇ ਵਿੱਚ ਬਣੀ ਹੈਗੀ ਆ ਸਿਆਸਤ ਕਰਕੇ ਗਏ ਆ ਜਿਹੜੇ ਹੈਗੇ ਮਾਜੀ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਕਰੀਮ ਪਰਸਨੈਲਿਟੀਜ਼ ਹੋਈਆਂ ਜਿਹਨਾਂ ਨੇ ਸਿਆਸਤ ਕੀਤੀ ਆ ਪਰ ਉਹਨਾਂ ਦੇ ਨਾਂ ਰਹਿ ਗਏ
0: ਜੀ
4: ਪਰ ਇੱਕ ਚੀਜ਼ ਹੈਗੀ ਆ ਮੈਂ ਵੀਰ ਭੁਪਿੰਦਰ ਜੀ ਗੱਲ ਕਹਿਣਾ ਚਾਹਾਂਗਾ
0: ਜ਼ਰੂਰ
4: ਸਿਆਸਤ ਔਰ ਧਰਮ ਨੀਤੀ ਜਿਹੜੀਆਂ ਇਕੱਠੀਆਂ ਨਹੀਂ ਚੱਲ ਸਕਦੀ
0: ਨਹੀਂ ਚੱਲ ਸਕਦੀ ਬਿਲਕੁਲ ਹਾਂ
4: ਕਿਉਂਕਿ ਜੇ ਕਹੀਏ ਨਾ ਆਪਾਂ ਧਰਮ ਨੀਤੀ ਤੇ ਰਾਜਨੀਤੀ ਇਹਨਾਂ ਨੂੰ ਮਿਕਸ ਕਰ ਦਈਏ ਤੇ ਮਿਕਸ ਕਰਕੇ ਜਿਹੜਾ ਹੈਗਾ ਬੰਬ ਫਟਦਾ ਹੈਗਾ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਇਹ ਮਿਕਸ ਹੋ ਹੀ ਨਹੀਂ ਸਕਦਾ
0: ਜੀ
4: ਕਿਉਂਕਿ ਬਹੁਤ ਡੇਂਜਰਸ ਆ
0: ਜੀ
4: ਧਰਮ ਨੀਤੀ ਜਿਹੜੀ ਹੈਗੀ ਆ ਉਹਦੇ ਵਿੱਚ ਰਹਿਮ ਆਉਂਦਾ ਹੈਗਾ
0: ਜੀ
4: ਤੇ ਰਾਜਨੀਤੀ ਦੇ ਵਿੱਚ ਤਾਂ ਰਹਿਮ ਨਾਂ ਦੀ ਚੀਜ਼ ਹੈ
0: ਭਾਈ ਬਿਲਕੁਲ
4: ਰਹਿਮ ਨਾਂ ਦੀ ਚੀਜ਼ ਹੋਵੇ ਤਾਂ ਕਤਲ
0: ਵਗੈਰਾ
4: ਦਾਨ ਕਿਉਂ ਭਰਾਈ ਜਾਂਦੀ ਆ
0: ਮਾਫ਼ੀ ਦੀ ਗੱਲ
4: ਦੋਸ਼ਾਂ ਦੇ ਇਸੇ ਕਰਕੇ ਇਹ ਜਿਹੜੇ ਹੈਗੇ ਆ ਰਾਜਨੀਤੀ ਵਾਲੇ ਇਹਨਾਂ ਇਸੇ ਕਰਕੇ ਮੁੱਖ ਨਹੀਂ ਕਰਦੇ ਕਿ ਜੇ ਧਰਮ ਨੀਤੀ ਆ ਗਈ ਤੇ ਫਿਰ ਰਹਿਮ ਆ ਜਾਣਾ
0: ਜੀ
4: ਜਦੋਂ ਰਹਿਮ ਆ ਗਿਆ ਤੇ ਦਇਆ ਆ ਜਾਣੀ ਆ ਤੇ ਦਇਆ ਆ ਗਈ ਤੇ ਸਾਡੀ ਧਰਮ ਜਿਹੜੀ ਰਾਜਨੀਤੀ ਗਈ
0: ਸਿਆਸਤ ਕਾਤੇ ਕਰਾਂਗੇ ਫਿਰ ਜੀ
4: ਹਾਂ ਇਸ ਕਰਕੇ ਇਹਨਾਂ ਦਾ ਡਿਗੜਾ ਇਹ ਮਿਕਸ ਨਹੀਂ ਹੋਇਆ ਤੇ ਨਾ ਇਹਨਾਂ ਨੇ ਕਿਆਮਤ ਤੱਕ ਹੋਣਾ ਹੀ ਹੈਗਾ
0: ਜੀ
4: ਲੇਕਿਨ ਬਹਰਹਾਲ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਤੁਸੀਂ ਗੱਲ ਕੀਤੀ ਸੀ ਉਹ ਅੱਜ ਉਹਨਾਂ ਦਾ ਨਾਂ ਹੈਗਾ 10 ਗੁਰੂਆਂ ਦਾ ਨਾਂ ਆ
0: ਬਿਲਕੁਲ
4: ਜੇ ਉਹਨਾਂ ਨੇ ਦੇਖੋ ਰਾਜਨੀਤੀ ਵੀ ਕਰਕੇ ਦਿਖਾਈ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਹੋਏ ਆ ਇੱਕ ਮਿਸਾਲ ਹੈ ਉਹਨਾਂ ਨੂੰ ਜਿਹੜਾ ਹੈਗਾ ਪੈਦਾ ਕੀਤੀ
0: ਗੁਰੂਆਂ ਨੇ ਕੀਤੀ ਬਿਲਕੁਲ
4: ਜੇ ਗੁਰੂ ਗੋਬਿੰਦ ਸਿੰਘ ਜੀ ਹੋਏ ਉਹਨਾਂ ਨੇ ਕੀ ਕਿਹਾ ਸੀ ਉਹਨਾਂ ਨੇ ਕਿਹਾ ਵੀ ਭਾਈ ਜਿਹੜਾ ਹੈਗਾ ਜਦੋਂ ਸਾਰੇ ਹਥਿਆਰ ਫੇਲ ਹੋ ਜਾਂਦੇ ਆ
0: ਤੇ
4: ਜ਼ਾਲਮ ਦੇ ਖਿਲਾਫ਼ ਤਲਵਾਰ ਉਠਾ ਲੈਣੀ ਚਾਹੀਦਾ
0: ਜੀ ਪਰ ਇਸ ਇਹਨਾਂ ਪੰਕਤੀਆਂ ਨੂੰ ਜਾਂ ਇਹਨਾਂ ਇਸ ਚੀਜ਼ ਨੂੰ ਚੱਕ ਕੇ ਕੁਝ ਉਹਦਾ ਨਜਾਇਜ਼ ਫਾਇਦਾ ਵੀ ਅੱਜ ਦੇ ਸਮੇਂ ਚ ਉਠਾਈ ਜਾਂਦੇ ਆ ਨਾ ਜੀ ਕਿ ਸਾਨੂੰ ਗੁਰੂ ਸਾਹਿਬ ਕਹਿੰਦੇ ਨੇ
4: ਜੀ ਬਿਲਕੁਲ ਹਾਂ ਹਾਂ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਲਕੁਲ ਇਹ ਗੱਲ ਹੈ ਲੇਕਿਨ ਉਹਨਾਂ ਨੇ ਤਾਂ ਕਰਕੇ ਦਿਖਾਇਆ ਜਾਣਾ ਕਿ ਚੁਕਾਰ ਹਮਾਹੀ ਤੇ ਦਰ ਗੁਜ਼ਸਤ ਹਲਾਲ ਅਸਤ ਬੋਧਨ ਬਾਦ ਤਮਸੀਰ ਦਸਤ ਕਿ ਯਾਨੀ ਜੇ ਅਸਾਂ ਤਲਵਾਰ ਵੀ ਉਠਾਲਣ ਨਹੀਂ ਜਾਏਗਾ ਲੇਕਿਨ ਜ਼ਾਲਮ ਦੇਖਲਾ
0: ਜ਼ਾਲਮ ਦੇਖ
4: ਜਿਹੜਾ ਹੁਣ ਜ਼ਾਲਮ ਦੰਡ ਦਿਨਾਉਂਦਾ ਆਇਆ ਉਹਨੇ ਜਿਹੜਾ ਹੈਗਾ ਤੇ ਜੇ ਬਈ ਭਾਈ ਤੁਸੀਂ ਜਿਹੜਾ ਹੈਗਾ ਕਿਉਂ ਜਿਹੜਾ ਹੈਗਾ ਕਹਿੰਦੇ ਵੀ ਚੱਲ ਯਾਰ ਜੋ ਹੁੰਦਾ ਹੋ ਜਾਵੇ ਤਾਂ ਉਹ ਤਾਂ ਤੁਹਾਨੂੰ ਤਹਿਸ ਨਹਿਸ ਕਰਕੇ ਉਹ ਜਾਏਗਾ ਜਿਹੜਾ ਹੈਗਾ
0: ਬਿਲਕੁਲ
4: ਪਰ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤਾਕਤ ਹੋਣੀ ਬੜੀ ਜ਼ਰੂਰੀ ਹੈਗੀ
0: ਨਾਲੇ ਉਹਨਾਂ
4: ਦਾ ਆਦਮੀ ਜਿਹੜਾ ਹੈਗਾ
0: ਉਹਨਾਂ ਦੀ ਲੜਾਈ ਵੀ ਉਹਨਾਂ ਦੀ ਲੜਾਈ ਵੀ ਕਿਸੇ ਧਰਮ ਦੇ ਖਿਲਾਫ਼ ਨਹੀਂ ਸੀ ਜਾਂ ਕਿਸੇ ਇੱਕ ਧੜੇ ਦੇ ਨਾਲ ਨਹੀਂ ਸੀ ਉਹਨਾਂ ਦੀ ਲੜਾਈ ਜਿਹੜੀ ਜ਼ੁਲਮ ਦੇ ਖਿਲਾਫ਼ ਸੀ ਨਾ ਉਹ ਚੀਜ਼ ਅਜੇ ਪਛਾਣਨੀ ਨਹੀਂ ਜੀ
4: ਬਿਲਕੁਲ ਜ਼ੁਲਮ ਦੇ ਖਿਲਾਫ਼ ਸੀ ਉਹਨਾਂ ਦੀ ਬਿਲਕੁਲ ਬਿਲਕੁਲ ਉਹਨਾਂ ਨੇ ਜਿਹੜਾ ਹੈਗਾ ਦੇਖ ਲੋ ਤਲਵਾਰ ਵੀ ਉਠਾਈ ਤੇ ਜ਼ਾਲਮ ਨੂੰ ਠੱਲ ਵੀ ਪਾਈ
0: ਬਿਲਕੁਲ
4: ਅੱਜ ਉਹਨਾਂ ਦਾ ਨਾਮ
0: ਵੀ ਹੈ
4: ਇਹ ਚੀਜ਼ਾਂ ਹੈਗੀਆਂ ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਆਪਣਾ ਦੀਪ ਭਪਿੰਦਰ ਜੀ
0: ਸ਼ੁਕਰੀਆ ਜੀ
4: ਤੇ ਜੇ ਕਹੋ ਤਾਂ ਫਿਰ ਮੈਂ ਦੋ ਕੁ ਬੋਲ
0: ਜ਼ਰੂਰ ਜ਼ਰੂਰ ਦੋ ਕੁ ਬੋਲ ਸੁਣਾ ਦਿਓ
4: ਜੀ ਜੀ ਮਿਕਸ ਸੌਂਗ ਹੀ ਸੁਣਾ ਦਿੰਦਾ ਤੁਹਾਨੂੰ
0: ਜ਼ਰੂਰ ਜ਼ਰੂਰ ਜ਼ਰੂਰ ਜੀ
4: ਲਓ ਜੀ ਸੌਂਗ ਨੰਬਰ 1 ਜੀ ਸਾਨੂੰ ਇੱਥੇ ਨਾ ਤੂੰ ਦੇਖੀ

0: ਹਾਈ ਜੀ ਕਦੇ ਵੀ ਨਹੀਂ ਆਉਣਾ ਸਾਨੂੰ ਦੀਦੀਆਂ ਉਡੀਕਾਂ ਹਾਈ ਜੀ ਕਦੇ ਵੀ ਨਹੀਂ ਆਉਣਾ ਸਾਨੂੰ ਦੀਦੀਆਂ ਉਡੀਕਾਂ ਹਾਈ ਜੀ ਕਦੇ ਵੀ ਨਹੀਂ ਆਉਣਾ ਸਾਨੂੰ ਦੀਦੀਆਂ ਉਡੀਕਾਂ ਕਦੇ ਵੀ ਨਹੀਂ ਆਉਣਾ ਸਾਨੂੰ ਦੀਦੀਆਂ ਉਡੀਕਾਂ ਸਾਨੂੰ ਦੀਦੀਆਂ ਉਡੀਕਾਂ ਸਾਨੂੰ ਦੀਦੀਆਂ ਉਡੀਕਾਂ
1: ਕੀ ਬਾਤ ਹੈ ਜੀ
0: ਲਓ ਜੀ ਅਸੀਂ ਸੌਂਗ ਨੰਬਰ 1
1: ਜੀ
0: ਤੇ ਸੌਂਗ ਨੰਬਰ 7 ਜੀ
1: ਜੀ
0: ਰੁੱਖਾਂ ਵਾਂਗੂ ਸੈਣਾ

0: ਪਾਲੂ ਇੱਕ ਪਿਆਰੀ ਟੀਰੀ
1: ਵਾਹ ਜੀ ਵਾਹ, ਕਿਆ ਬਾਤ ਹੈ ਜੀ।
0: ਇਹ ਸੀ ਸੌਂਗ ਨੰਬਰ ਸੈਕੰਡ ਤੇ ਲਾਸਟ ਸੌਂਗ ਨੰਬਰ ਥ੍ਰੀ ਜੀ।
1: ਜੀ
0: ਜੀ ਜੀ ਜੀ ਸੌਂਗ ਨੰਬਰ ਥ੍ਰੀ ਓਕੇ
1: ਜੀ।
0: ਦਿਮਾਗ ਦੇ ਵਿੱਚ ਆ ਰਹੇ ਜੀ, ਯਕਦਮ ਘੁੰਮ ਨਹੀਂ ਰਿਹਾ ਮੈਂ।
1: ਕੋਈ ਨੀ, ਦੁਬਾਰਾ ਕਾਲ ਕਰ ਲਿਓ ਜੇ ਨਹੀਂ ਆ ਰਿਹਾ ਤਾਂ, ਕੋਈ ਗੱਲ ਨੀ।
0: ਚਲੋ ਠੀਕ ਆ ਜੀ, ਮੈਂ ਬਾਅਦ ਚ ਕਰਾਂਗਾ।
1: ਠੀਕ ਹੈ ਜੀ, ਠੀਕ ਹੈ, ਥੈਂਕ ਯੂ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਮਾਮਾ ਜੀ ਦੁਬਈ ਤੋਂ ਜੁੜ ਕੇ ਗਏ, ਨਾਲ ਗੱਲਬਾਤ ਮੁੱਦੇ ਤੇ ਕਰਕੇ ਗਏ ਨੇ, ਨਾਲ ਦੋ ਗੀਤਾਂ ਦਾ ਜਿਹੜਾ ਰੂੰਗਾ ਵੀ ਦੇ ਕੇ ਗਏ ਨੇ। ਸਤਿ ਸ੍ਰੀ ਅਕਾਲ ਜੀ, ਆਪਣੇ ਦੁਬਾਰਾ ਤੋਂ ਫਿਰ ਤੋਂ ਬਾਈ ਜੀ ਬਹਾਦਰ ਸਿੰਘ ਜੀ, ਸਵਾਗਤ ਹੈ ਜੀ।
2: ਹਾਂਜੀ ਭਾਈ, ਸਤਿ ਸ੍ਰੀ
1: ਅਕਾਲ ਜੀ। ਆਨੁ ਜੀ,
2: ਚਲੋ ਆਪਾਂ ਉਹ ਗੱਲ ਉੱਥੇ ਮੁਕਾ ਦਿੱਤੀ ਸੀ।
1: ਹਾਂਜੀ ਜੀ, ਜਰੂਰ।
2: ਫਿਰ ਆਪਾਂ ਸੋਚੀ ਸੀ 80 ਕਰੋੜ ਵਾਲੀ
1: ਜੀ।
2: ਮੈਂ ਹੋ ਸਕਦਾ ਜਿਹੜੀਆਂ ਮੈਂ ਅੱਜ ਪਹਿਲਾਂ ਕਿਹਾ ਹੋਰ ਸ਼ਾਇਦ ਤੁਹਾਡੇ ਨਾਲ ਵਿਚਾਰ ਨਾ ਰਹਿਣ ਜਾਂ ਪੱਟੀ ਨਾ ਜਾਓ।
1: ਨਹੀਂ ਨਹੀਂ, ਕੋਈ ਨਹੀਂ, ਕੋਈ ਨਹੀਂ, ਕਰੋ ਕਰੋ, ਕੋਈ ਗੱਲ ਨਹੀਂ।
2: ਅਸੀਂ ਹਰ ਆਪਣੀ ਸਾਡੀ ਸੋਚ ਆ
1: ਜੀ।
2: ਇਹ 80 ਕਰੋੜ ਵਾਲੀ ਹੈ ਨਾ, ਮੈਂ ਸਭ ਤੋਂ ਪਹਿਲਾਂ ਕਹੂੰਗਾ ਕਿ ਬਹੁਤ ਗਲਤ ਕੰਟਰੀ ਚ 80 ਕਰੋੜ ਦਿੱਤਾ ਗਿਆ
1: ਜੀ,
2: ਬਹੁਤ ਗਲਤ ਦੇਸ਼ ਵਿੱਚ
1: ਜੀ।
2: ਇੱਕ ਨੰਬਰ ਇਹ ਹੋ ਗਿਆ, ਦੂਜਾ ਤੁਸੀਂ ਖੁਦ ਹੀ ਕਿਹਾ ਵੀ ਉਹਨਾਂ ਦੇ ਕੋਈ ਬਾਲ ਬੱਚੇ ਹੈ ਨੀ ਸੀਗੇ ਜਿਹਨਾਂ ਨੇ 80 ਕਰੋੜ ਦਿੱਤਾ
1: ਜੀ।
2: ਅੱਛਾ, ਦੋਸਤੋ 80 ਕਰੋੜ ਇੱਕ ਪਾਸੇ ਤੁਸੀਂ ਕਹਿੰਦੇ ਦਾਨ ਕੀਤਾ, ਦੂਜੇ ਪਾਸੇ 80 ਕਰੋੜ ਨੂੰ ਉਹਨਾਂ ਨੇ ਪੂਰੀ ਜ਼ਿੰਦਗੀ ਕਮਾਈ ਕੀਤੀ ਹੋਊਗੀ, ਮਿਹਨਤ ਕੀਤੀ ਹੋਊਗੀ, ਪੜ੍ਹਾਈਆਂ ਕੀਤੀ ਹੋਊਗੀਆਂ, ਐਜੂਕੇਸ਼ਨ ਕੀਤੀ, ਉਹ ਘੰਟੇ ਲਾਏ ਹੋਣਗੇ, ਸਾਲ ਲਾਏ ਹੋਣਗੇ,
1: 31-32 ਸਾਲ ਕੰਮ ਵੀ ਕੀਤਾ ਜੀ, ਸੇਵਾ ਵੀ ਕੀਤੀ, ਜੋਬ ਕੀਤੀ,
2: ਹੋ ਗਿਆ ਨਾ 31-32 ਹੋ ਗਿਆ ਨਾ ਦੇਖੋ
1: ਜੀ।
2: ਤੇ ਦੂਜੇ ਪਾਸੇ ਤੁਸੀਂ ਗੱਲ ਕੀਤੀ 80 ਕਰੋੜ ਦੀ ਹੀਰੋਇਨ ਦੀ ਤਰੀਕੇ,
1: ਬਿਲਕੁਲ ਜੀ।
2: ਅੱਛਾ ਹੁਣ ਦੇਖੋ, ਇੱਕ ਪਾਸੇ 31-32 ਸਾਲ 80 ਕਰੋੜ, ਤੇ ਦੂਜੇ ਪਾਸੇ ਝੋੜੇ ਚ ਪੈਂਦਾ ਹੋਣਾ 80 ਕਰੋੜ ਦਾ ਸਮਾਨ
1: ਮਿੰਟਾਂ ਸਕਿੰਟਾਂ ਦੇ ਵਿੱਚ ਜੀ,
2: ਮਿੰਟਾਂ ਸਕਿੰਟਾਂ
1: ਜੀ।
2: ਤੇ ਉਹ ਕੰਟਰੀ ਮੈਂ ਮੇਰੀ ਮੈਂ ਤੁਹਾਨੂੰ ਸਾਫ਼ ਕਹਾਂ, ਮੈਂ ਹਮੇਸ਼ਾ ਉਸ ਕੰਟਰੀ ਬਾਰੇ ਨੈਗੇਟਿਵ ਸੋਚਦਾ, ਕੋਈ ਕਿਤੇ ਗੱਲ ਹੋਗੀ ਚੰਗੀ ਜਿਹੜੀ ਮੈਂ ਚੰਗੀ ਕਹਿੰਦਾ, ਨਹੀਂ ਤਾਂ
1: ਮੈਨੂੰ ਬਿਲਕੁਲ ਹੈ ਜੀ,
2: ਮੈਨੂੰ ਮੈਨੂੰ ਐਂ ਲੱਗਦਾ ਜਿੱਦਾਂ ਨਾ ਦਰਖਤ ਦੇ ਪਿੱਛੇ ਇੱਲਾਂ ਨੀ ਹੁੰਦੀਆਂ।
1: ਹਾਂਜੀ, ਗਿਰਜਾ ਕਹਿ ਲੋ, ਇੱਲਾਂ ਤਾਂ ਫਿਰ ਵੀ ਛੱਡ ਦਿੰਦੀਆਂ, ਗਿਰਜਾ ਨੀ ਛੱਡਦੀਆਂ, ਇੰਤਜ਼ਾਰ ਕਰਦੀਆਂ ਰਹਿੰਦੀਆਂ।
2: ਉਹ ਹੁਣ ਜਿਹੜਾ 80 ਕਰੋੜ ਗਿਆ ਨਾ, ਜਿਹੜਾ ਤੁਸੀਂ ਨੈਬ ਸੰਘ ਨਾਂ ਲਿਆ ਜੇ ਉਹ ਉਹ ਹੁਣ ਤਾਂ ਸਕੀਮਾਂ ਲੱਗਣੀ ਹੋ ਗਈਆਂ ਹੋਣੀਆਂ ਵੀ ਕਬਜ਼ਾ ਕਿੱਦਾਂ ਕਰੀਏ।
1: ਹਾਂ ਬਿਲਕੁਲ ਹੈ
2: ਯਾਰ, ਤੁਸੀਂ ਭਾਜੀ ਖੁਦ ਸੋਚੋ, ਜਿਹੜੇ ਜਿਹੜੇ ਲੋਕ ਰੇਤਾ ਰੋੜੇ
1: ਜੀ
2: ਤੁਹਾਨੂੰ ਕਰੋੜਾਂ ਅਰਬਾਂ ਖਰਚੇ ਵੇਚਣ ਡੇ ਹੋਗਾ ਹਨਾ, ਕੋਈ ਟਾਈਮ ਹੁੰਦਾ ਜੀ ਸਾਡੇ ਵੇਲੇ ਤੁਹਾਡੇ ਵੇਲੇ, ਅਸੀਂ ਉਦੋਂ ਫ੍ਰੀ ਚ ਹੁੰਦੀ ਸੀ ਰੇਤਾ, ਲੋਕੀ ਚੋਂ ਭਰ ਕੇ ਲੈ ਜਾਂਦੇ,
1: ਬਿਲਕੁਲ 250 ਨੂੰ ਟਰਾਲੀ ਹੁੰਦੀ ਸੀ ਜੇ ਵੱਧ ਤੋਂ ਵੱਧ ਉਸ ਸਮੇਂ ਚ ਜੀ,
2: ਉਹ ਤਾਂ ਉਹਨੇ ਲੈਣੀ ਨਾ,
1: ਹਾਂਜੀ
2: ਟਰੈਕਟਰ ਦਾ ਟਰਾਲੀ ਉਹਦਾ,
1: ਹਾਂਜੀ ਬਿਲਕੁਲ
2: ਆਪਾਂ
1: ਬਿਲਕੁਲ ਹੈ ਜੀ।
2: ਮੈਂ ਉਹ 80 ਕਰੋੜ ਨੂੰ ਸਮਝੂਗਾ ਕਿ ਉਹਨਾਂ ਦੀ ਮਜਬੂਰੀ ਸੀ ਕਿ ਉਹਨਾਂ ਦਾ ਕੋਈ ਹੈ ਨੀ ਅੱਗੇ ਪਿੱਛੇ ਤਾਂ ਦਿੱਤੇ ਗਏ, ਨਹੀਂ ਤਾਂ ਮੈਂ ਤਾਂ
1: ਦਿੱਤੇ ਪਲੈਨਿੰਗ ਦੇ ਨਾਲ ਹੀ ਆ ਕਿ ਇੱਥੇ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਆ ਤਕਰੀਬਨ 2000 ਵਰਗ ਹੈਗਾ ਉਹਨਾਂ ਦਾ ਲੈਂਡ ਜਿਹੜਾ ਹੈ, ਤੇ ਉੱਥੇ ਬਕਾਇਦਾ ਘਰ ਬਣਿਆ ਹੋਇਆ ਵਧੀਆ।
2: ਹਾਂਜੀ ਮੇਰੀ ਗੱਲ ਮੈਂ ਦੇਖੋ ਭਾਵਾਂ ਪਲੈਨਿੰਗ ਦਿੱਤੇ ਪਰ
1: ਜੀ
2: ਮੈਂ ਇਹ ਕਹਿ ਰਿਹਾ ਟੋਟਲ ਮਿਲਾ ਕੇ ਗਲਤ ਕੰਟਰੀ।
1: ਹਾਂ ਬਿਲਕੁਲ ਬਿਲਕੁਲ ਦਰੁਸਤ, ਉਹ ਤਾਂ ਦਰੁਸਤ ਹੈ ਜੀ ਗੱਲ ਬਿਲਕੁਲ।
2: ਇੱਕ ਇਹ ਗੱਲ, ਦੂਸਰੀ ਗੱਲ ਔਜਲਾ ਸਾਹਿਬ ਪੱਟੀ ਸਾਹਿਬ ਨੇ ਕਿਹਾ ਵੀ ਜਿਹੜੀ ਸਿਆਸਤ ਉਹ ਜੋਬ, ਮੈਂ ਸਿਆਸਤ ਨੂੰ ਕੋਈ ਜੋਬ ਮੰਨਦਾ ਹੀ ਨਹੀਂ
1: ਜੀ,
2: ਕਿਉਂਕਿ ਇਹ ਜੋਬ ਨਹੀਂ ਆ
1: ਜੀ,
2: ਇਹ ਤੁਸੀਂ ਕੋਈ ਇੰਟਰਵਿਊ ਦੇ ਕੇ ਨਹੀਂ, ਇਹ ਤੁਸੀਂ ਜਿੱਦਾਂ ਆਖੀ ਉਸ ਚੱਲਦਾ ਨਾ ਨਾਰਾ ਇੰਡੀਆ ਦੇ ਵਿੱਚ ਪੰਜਾਬ ਚ, ਰਾਜ ਨੀ ਸੇਵਾ, ਜੇ ਸੇਵਾ ਹੈ ਤਾਂ ਸੇਵਾ ਅਸੀਂ ਗੁਰਦੁਆਰੇ ਜਾਂਦੇ ਉਹਦੇ ਆਪਾਂ ਪੈ ਲੈਂਦੇ ਹਾਂ
1: ਬਿਲਕੁਲ,
2: ਤੁਸੀਂ ਖੁਦ ਹੁਣ ਅੱਛਾ ਦੇਖੋ ਸਰਪੰਚ, ਸਰਪੰਚ ਬਣਦੀ ਜਨਾਨੀ ਤੇ ਬੰਦਾ ਸਰਪੰਚ ਹੀ ਕਰਦਾ ਉੱਥੇ
1: ਕਰਦਾ ਜੀ ਬਿਲਕੁਲ,
2: ਸਰਪੰਚ ਬਣਦਾ ਤੇ ਮੁੰਡਾ
1: ਅਗਲੇ ਨੂੰ ਸਾਈਨ ਵੀ ਨਹੀਂ ਕਰਨੇ ਆਉਂਦੇ ਤਾਂ ਸਾਰਾ ਮੋਹਰਾ ਸਾਰਾ ਕੁਝ ਹੀ ਲਾਈ ਜਾਂਦਾ ਜੀ, ਬਿਲਕੁਲ
2: ਜਨਾਨੀ ਬਣੀ ਸਰਪੰਚ, ਘਰ ਵਾਲਾ ਸਰਪੰਚ ਹੀ ਕਰਦਾ, ਉਹਦੇ ਘਰ ਵਾਲਾ ਸਰਪੰਚ
1: ਉਹਦੇ ਨਾਲ ਮੱਲੋ, ਉਹ ਤੁਸੀਂ ਦੇਖੋ ਮੱਲੋ ਮੱਲੀ ਉਹਦੇ ਨਾਲ ਸਰਪੰਚ ਨਾਂ ਲੱਗ ਜਾਂਦਾ ਹੈ, ਸਰਪੰਚ ਨੀ ਜੇ ਸਰਪੰਚ ਹੋਵੇ ਤਾਂ ਸਰਪੰਚ ਨੀ ਕਹੂਗਾ ਕੋਈ, ਹੈ ਨਾ
2: ਬਿਲਕੁਲ। ਹੁਣ ਭਾਜੀ ਜੇ ਸਰਪੰਚ ਜੇ ਪੇ ਬਣ ਗਿਆ ਤਾਂ ਮੁੰਡਾ ਮੋਟਰਸਾਈਕਲ ਤੇ ਲਿਖਾਈ ਫਿਰਦਾ ਸਰਪੰਚ
1: ਜੀ।
2: ਅੱਛਾ ਜਿਹੜੀ ਸਰਪੰਚੀ ਸੀਗੀ ਜਦੋਂ ਅਸੀਂ ਛੋਟੇ ਸੀ, ਸਾਡੇ ਨਾਲ ਇਹ ਸੀ ਪਿੰਡ ਦਾ ਜਿਹੜਾ ਕੋਈ ਚੰਗਾ ਬੰਦਾ ਉਹ ਕਹਿੰਦਾ ਮੈਂ ਰੱਜਿਆ ਟੁੱਜਿਆ, ਮੈਂ ਪਿੰਡ ਚੰਗੇ ਕੰਮ ਕਰਨਾ ਚਾਹੁੰਦਾ, ਮੈਂ ਸਰਪੰਚ ਬਣਦਾ, ਮੈਂ ਪਿੰਡ ਉਹਦੀ ਨੁਹਾਰ ਸਵਾਰੂਗਾ, ਉਹ ਜੋਬ ਥੋੜੀ ਸੀਗੀ
1: ਜੀ।
2: ਜੇ ਉਹ ਜੋਬ ਨੀ ਤੇ ਐਮ ਪੀ ਐਮ ਏ ਐਲ ਏ ਇਹਦੀ ਕੋਈ ਜੋਬ ਨੀ ਆ
1: ਜੀ,
2: ਮੇਰੀ ਜਿਹੜੇ ਹੈ ਨੀ ਜੇ ਤੁਹਾਡੀ ਹੋਵੇ ਜੋਜਾ ਸਾਹਿਬ ਪੱਟੀ ਸਾਹਿਬ ਹੋਵੇ ਮੈਂ ਨੀ ਮੰਨਦਾ, ਪਰ ਮੇਰੇ ਹਿਸਾਬ ਨਾਲ ਮੈਂ ਅੱਜ ਨੀ ਕਹਿਣ ਲੱਗਾ ਮੈਂ ਪਤਾ ਨੀ ਬਹੁਤ ਸਾਰਾ ਕਹਿੰਦਾ, ਮੈਂ ਯਾਰ ਰਾਜਨੀਤੀ ਦਾ ਕੰਮ ਜੋਬ ਹੈ ਹੀ ਨੀ,
1: ਬਿਲਕੁਲ
2: ਤੁਸੀਂ ਆਪਣੀ ਮਰਜ਼ੀ ਨਾਲ ਆਏ ਆ, ਤੁਸੀਂ ਸੇਵਾ ਕਰਨਾ। ਹਾਂ ਤੁਸੀਂ ਇੱਕ ਸਾਸ਼ਾ, ਸਾਰੇ ਇਹ ਕਹਿੰਦੇ ਨਾ, ਜਿੰਨੇ ਵੀ ਰਾਜਨੇਤਾ ਆ ਸਾਰੇ ਇਹ ਕਹਿੰਦੇ ਨਾ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ। ਜੇ ਕੈਲੀਫੋਰਨੀਆ ਬਣਾਉਣਾ ਉਹ ਤੁਸੀਂ ਜੋਬ ਸੁਣੋ, ਫਿਰ ਉਹ ਤਾਂ ਤੁਸੀਂ ਸੇਵਾ ਕਰਨੀ ਆ, ਜ਼ੋਰ ਲਾਉਣਾ ਯਾਰ, ਜੋਬ ਕਿਹੜੇ ਹਿਸਾਬ ਨਾਲ ਹੋ ਗਈ
1: ਜੀ।
2: ਹਾਂ ਅੱਛਾ, ਮੈਂ ਹੁਣ ਦੂਜੇ ਪਾਸੇ ਵੀ ਇਹਨੂੰ ਕਰ ਲੈਣਾ, ਠੀਕ ਆ ਮੈਂ ਮੰਨ ਸਕਦਾ ਵੀ ਚਲੋ ਠੀਕ ਆ ਵੀ ਹੌਲੀ ਹੌਲੀ ਹੌਲੀ ਹੌਲੀ, ਜਿੱਦਾਂ ਹੁਣ ਸਰਪੰਚਾਂ ਨੂੰ ਪੈਸੇ ਲਾ ਪਏ ਮਿਲਣੇ, ਪਹਿਲਾਂ ਨੀ ਮਿਲਦੇ ਹੁੰਦੇ ਜਦੋਂ, ਸ਼ਾਇਦ ਤੁਹਾਨੂੰ ਯਾਦ ਹੋਵੇ, ਮੈਨੂੰ ਯਾਦ ਜਦੋਂ ਆਪਾਂ ਛੋਟੇ ਬੇਕਾਰ ਹੀ ਆ, ਉਹ ਤਾਂ ਕੋਈ ਫਾਇਦਾ ਹੈ ਨੀਗਾ। ਉਹ ਸਿਰਫ ਅੱਜ ਕੱਲ ਲੋਕੀ ਕਰੋੜ ਰੁਪਇਆ ਲਾ ਦਿੰਦੇ ਆ 1500 ਤਨਖਾਹ ਲੈਣ ਲਈ
1: ਜੀ,
2: ਸਿਰਫ ਟੋਰ ਆ
1: ਜੀ।
2: ਤੇ ਬਾਕੀ ਇਹਨਾਂ ਨੇ ਜਿਹੜੀ ਗੱਲ ਕਰਕੇ ਗਏ ਆ, ਵੀ ਤੁਸੀਂ ਵੀ ਕਿਹਾ, ਉਹਨਾਂ ਨੇ ਵੀ ਕਿਹਾ ਵੀ ਕਿਸੇ ਤੇ ਹਮਲਾ ਕਰਨਾ ਉਹ ਗਲਤ ਆ, ਨਾਨਾ ਜੇ ਹਨਾ ਜਿੰਨਾ ਮਰਜ਼ੀ ਗੰਦਾ ਹੋਵੇ ਕੋਈ। ਅੱਛਾ ਮੇਰੇ ਸਾਨੂੰ ਫਿਰ ਜਨਰਲ ਅਡਵਾਇਤ ਕਿਉਂ ਕੀਤਾ ਸੀ, ਉਹਦੇ ਅਸੀਂ ਕਹਿੰਦੇ ਬਰਸੀਆਂ ਮਨਾਉਂਦੇ ਹਾਂ ਆਪਣੇ ਸਰਦਾਰ ਊਧਮ ਸਿੰਘ ਦੀਆਂ
1: ਜੀ,
2: ਉਹਦੀ ਕਹਿੰਦੇ ਮਨਾਉਂਦੇ। ਜੇ ਹੁਣ ਜੇ ਕੁੱਤਾ ਕੋਈ ਪਾਗਲ ਹੋ ਜਾਵੇ ਉਹਨੂੰ ਫਿਰ ਤੁਸੀਂ ਉਹਦੇ ਖੁੱਲਾ ਖੁੱਲਾ ਛੱਡ ਰੱਖਣਾ
1: ਜੀ।
2: ਜੇ ਤੁਹਾਡੇ ਘਰ ਸੱਪ ਆਵੜਿਆ ਹੋਵੇ ਤੁਸੀਂ ਉਹਨੂੰ ਉਹਨੂੰ ਉਹਦੀ ਛੁੱਕ ਘੁੰਮੀ ਚੱਲ ਫਿਰ ਮਜ਼ੇ ਕਰ, ਦੁੱਧ ਪਾਉਂਦੇ ਆ
1: ਜੀ,
2: ਉਹਨੂੰ ਛਿਲੋਂਗੇ ਨਾ ਤੁਸੀਂ। ਹੁਣ ਹੁਣ ਸਾਨੂੰ ਕਦੇ ਪਤਾ ਨੀ ਪ੍ਰਕਾਸ਼ ਨੇ ਬਾਦਲ ਨੇ ਕੀ ਕੀਤਾ
1: ਜੀ,
2: ਸਭ ਨੂੰ ਪਤਾ
1: ਜੀ।
2: ਇਹ ਗੱਲ ਲਹਿਦਾ ਆ ਭਰਨੀਆਂ ਕਿਸੇ ਹੋਰ ਨੂੰ ਪੈ ਜਾਂਦੀਆਂ ਆ, ਗਾਹ ਕੋਈ ਹੋਰ ਆ ਜਾਂਦਾ, ਉਹ ਤਾਂ ਮੇਰੇ ਨਾਲ ਬੀਤੀ ਹੋਣੀ। ਜੇ ਮੈਂ ਕਿਸੇ ਦਾ ਸੁਣੇ ਕਰ ਗਿਆ ਗਾਹ ਮੇਰੇ ਨਿਆਣੇ ਸਾਡੇ ਜਾਣਗੇ ਅਗਰ, ਹਨਾ। ਹੁਣ ਹੁਣ ਹੁਣ ਮੰਡ ਜਿਹੜੇ ਕੰਮ ਕਰਦਾ ਸੀ ਉਹਦੇ ਹੁਣ ਛਿੱਤਰੇ ਪੈਣੇ ਸੀ ਨਾ
1: ਜੀ।
2: ਇਸ ਕਰਕੇ ਆਪਾਂ ਉੱਧਰ ਨੀ ਦੇਖੋ, ਜਿੱਦਾਂ ਹੁਣ ਇਹਨਾਂ ਨੇ ਗੱਲ ਕੀਤੀ ਵੀ ਪੱਟੀ ਸਾਹਿਬ ਨੇ ਫਿਰ ਕਿਹਾ ਵੀ ਭਾਵਾਂ ਉਹ 50 ਟਾਂਕੇ ਲੱਗੇ ਭਾਵੇਂ ਇੱਕ ਵੀ ਲੱਗਾ ਕੋਈ ਵੀ ਨੀ ਲੱਗਾ, ਉਹ ਪਰ ਯਾਰ ਝੂਠ ਹੁੰਦਾ ਝੂਠ ਹੀ ਕਹਿਣਾ ਪੈਣਾ ਤੁਹਾਨੂੰ।
1: ਨਹੀਂ ਉਹ ਤਾਂ ਸਹੀ ਆ ਆਪਣੇ ਬਹਾਦਰ ਸਿੰਘ ਜੀ, ਪਰ ਹੁਣ ਇੱਥੇ ਆਪਾਂ ਚਲੋ ਤੁਸੀਂ ਡੈਨਮਾਰਕ ਚ ਮੈਂ ਫਿਨਲੈਂਡ ਦੇ ਵਿੱਚ, ਆਪਾਂ ਤਾਂ ਇੱਥੇ ਰੂਲ ਦੇ ਮੁਤਾਬਕ ਮਤਲਬ ਕਿ ਬੇਸਬਾਲ ਬਣੀ ਮਤਲਬ ਕਿ ਗੱਡੀ ਚ ਰੱਖ ਸਕਦੇ ਆ ਨਾ। ਹੁਣ ਇੱਥੇ ਤਾਂ ਉਹਨੂੰ ਵੀ ਕ੍ਰਿਮੀਨਲ ਮੰਨਿਆ ਜਾਂਦਾ ਜਿਹੜਾ ਮਤਲਬ ਕਿ ਵਿਚਾਰ ਹੀ ਦੇ ਦੇਵੇ ਵੀ ਹਾਂ ਮਤਲਬ ਕਿ ਉਹਨੂੰ ਵੀ ਨਾਲ ਓਨੀ ਹੀ ਸਜ਼ਾ ਹੁੰਦੀ ਹੈ ਕਿ ਹਾਂ ਏਦਾਂ ਕਰ ਲੋ
2: ਭਾਜੀ। ਬਿਲਕੁਲ ਤੁਹਾਡੀ ਗੱਲ ਸਹੀ ਆ
1: ਜੀ।
2: ਹੁਣ ਆਪਾਂ ਜੇ ਇਹੋ ਹੀ ਹਾਲਾਤ ਉੱਥੇ ਹੋਣ
1: ਜੀ
2: ਫਿਰ ਕਿਸੇ ਨੇ ਹਮਲਾ ਕਰਨਾ ਹੀ ਨਹੀਂ।
1: ਮੈਂ ਇਸੇ ਕਰਕੇ ਲਿਖਿਆ ਨਾਮ ਵੀ ਇਹ ਤਾਂ ਹੀ ਮੈਂ ਦਿੱਤਾ ਸੀਗਾ ਭਾਈ, ਸਾਡੀ ਮਾਨਸਿਕਤਾ ਜਾਂ ਸਾਡਾ ਜਿਹੜਾ ਅਸੀਂ ਜਾਗਰੂਕ ਹੋਣਾ ਬਦਲਾਖੋਰੀ। ਉਹ ਦੇਖੋ ਵੀ ਪਹਿਲਾਂ ਕਿਸੇ ਦੀ ਕੁੜੀ ਜਾਂ ਮੁੰਡਾ ਭੱਜ ਜਾਂਦੇ ਸੀ ਤਾਂ ਉਹ ਨੱਕ ਦਾ ਸਵਾਲ ਕਰਕੇ ਤਾਂ ਮਤਲਬ ਕਿ ਸਾਡੀ ਇੱਜ਼ਤ ਨੀ ਰਹੀ, ਜੇ ਨੀ ਰਿਹਾ ਤਾਂ ਉਹਨੂੰ ਵੱਢ ਮੁਕਾਉਂਦੇ ਸੀ, ਸਾਰਾ ਕੁਝ ਕਰ ਦਿੰਦੇ ਸੀ, ਸਾਰਾ ਟੱਬਰ ਮੁੜ ਕੇ ਅੰਦਰ ਹੋ ਜਾਂਦਾ ਸੀ। ਅੱਜ ਵੀ ਕਿਤੇ ਨਾ ਕਿਤੇ ਇਹ ਹਾਲਾਤ ਹੈਗੇ ਨੇ ਕਿ ਉਹਦੇ ਨਾਲ ਇਹ ਨੀ ਗਾ ਭਾਈ ਚਲੋ ਜੇ ਅੱਜ ਐਜੂਕੇਟਡ ਹੋ ਗਏ ਆ ਜਾਂ ਸਾਰਾ ਕੁਝ ਹੈ ਤਾਂ ਸਾਡੀ ਸੋਚ ਦੇ ਵਿੱਚ ਵੀ ਤਾਂ ਸਾਡੀ ਉਹ ਦਇਆ ਜਾਂ ਜਦੋਂ ਆਪਾਂ ਧਰਮ ਦੀ ਗੱਲ ਕਰਦੇ ਹਾਂ ਜਾਂ ਸਾਡੇ ਇੱਕ ਇਨਸਾਨੀਅਤ ਤੌਰ ਦੇ ਉੱਤੇ ਵੀ ਜਦੋਂ ਕੋਈ ਗਲਤ ਕੰਮ ਕਰਦੇ ਆ ਤਾਂ ਮਨ ਦੇ ਵਿੱਚ ਸਵਾਲ ਤਾਂ ਆਉਂਦਾ ਹੀ ਆ। ਚਲੋ ਬੱਚੇ ਨੇ ਕਈ ਵਾਰੀ ਬੱਚਿਆਂ ਨੂੰ ਇੱਥੇ ਘਰ ਵੀ ਹੈ ਨਾ ਕੋਈ ਗਲਤੀ ਕਰ ਲੈਂਦੇ ਆ ਤਾਂ ਟੋਕ ਦੇਈਦਾ ਹੈ ਤਾਂ ਵੀ ਮਤਲਬ ਕਿ ਆਪਣੇ ਆਪ ਨੂੰ ਕਈ ਵਾਰੀ ਫੀਲ ਹੋਣ ਲੱਗ ਜਾਂਦਾ ਯਾਰ ਕਾਹਤੋਂ ਮੈਂ ਬੋਲ ਕਿਹਾ ਹਨਾ, ਜਾਂ ਫੀਲ ਉਹਨਾਂ ਤੋਂ ਸੋਰੀ ਫੀਲ ਕਰ ਲਈ ਦੀ ਹੈ, ਪਰ ਆਪਣੇ ਉਹ ਚੀਜ਼ ਨੂੰ ਅਸੀਂ ਭੁੱਲਦੇ ਹੀ ਨਹੀਂ ਗੇ, ਮਤਲਬ ਕਿ ਪੀੜ੍ਹੀ ਦਰ ਪੀੜ੍ਹੀ ਭੁੱਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ।
2: ਹੁਣ ਇਹ ਭਾਜੀ ਹੁਣ ਦੋ ਗੱਲਾਂ ਨਾਲ, ਹੁਣ ਦੇਖੋ ਹੁਣ ਇੱਕ ਤਾਂ ਪਾਸੇ ਬੱਚਿਆਂ ਵਾਲੀ ਆ, ਇੱਕ ਪਾਸੇ ਚੰਗੇ ਭਲੇ ਸਿਆਣੇ ਬਜ਼ੁਰਗ ਬੰਦੇ ਗਲਤੀਆਂ ਕਰਨ
1: ਜੀ,
2: ਤੇ ਉਹਨਾਂ ਨੂੰ ਫਿਰ ਕਿੱਦਾਂ ਕੀ ਕਰੀਏ, ਉਹਨਾਂ ਨੂੰ ਮਾਫ ਕਿਹੜੇ ਹਿਸਾਬ ਨਾਲ ਕਿੱਦਾਂ ਕੀ ਕਰੋ ਵੀ ਯਾਰ
1: ਨਹੀਂ ਭਾਜੀ ਕਾਨੂੰਨ ਹੈਗਾ ਨਾ, ਉਹਦੇ ਲਈ ਆਪਾਂ ਹੱਥ ਦੇ ਵਿੱਚ ਆਪ ਕਾਹਤੋਂ ਲੈਨੇ ਉਸ ਚੀਜ਼ ਨੂੰ
2: ਜੀ, ਪਰ ਉੱਥੇ ਕਾਨੂੰਨ ਕਿਹੜਾ, ਉੱਥੇ ਤਾਂ ਤੁਹਾਡੇ ਸਾਹਮਣੇ ਉਹਨਾਂ ਦਾ ਉਹ ਕੀੜੇ ਮਕੌੜੇ ਕਹਿਣ ਦੇ ਜਿਹੜੇ ਜਿਹਨਾਂ ਨੇ ਫੈਸਲਾ ਕਰਨਾ ਸੁਪਰੀਮ ਕੋਰਟ ਦੇ ਜੱਜ ਜਿਹੜੇ ਆ, ਕਦੀ ਤਾਂ ਉਹ ਕਹਿ ਜਾਂਦੇ ਆ ਕਿ ਕਦੀ ਉਹ ਕਹਿ ਜਾਂਦੇ ਆ ਕਿ ਅਸੀਂ ਪੰਜ ਜੱਜਾਂ ਨੇ, ਇਹ ਤਾਂ ਸ਼ਾਇਦ ਯਾਦ ਹੋਵੇ ਕੁਛ ਸਾਲ ਪਹਿਲਾਂ ਗੱਲ ਚੱਲੀ ਸੀਗੀ, ਪੰਜ ਜੱਜਾਂ ਨੇ ਹੱਥ ਖੜੇ ਕਰਦੇ ਵੀ ਅਸੀਂ ਕੋਈ ਨੀ ਕਰ ਸਕਦੇ, ਇੱਥੇ ਤਾਂ ਸਾਡੀ ਕੋਈ ਨੀ ਮੰਨਦਾ, ਯਾਦ ਆ ਨਾ ਪਤਾ ਨੀ ਉਦੋਂ ਬਹੁਤ ਤਕੜਾ ਬਿਆਨ ਸੀ ਪੰਜ ਜੱਜਾਂ ਦਾ ਵੱਡੇ ਜੱਜਾਂ ਨੂੰ, ਤੇ ਹੁਣ ਉਹੀ ਸੁਪਰੀਮ ਕੋਰਟ ਦਾ ਜੱਜ ਹੋਵੇ ਤਾਂ ਉਹ ਲੋਕਾਂ ਨੂੰ ਨਿਆਣਿਆਂ ਨੂੰ ਕੀੜੇ ਮਕੌੜੇ ਕਵੇ, ਕਾਕਰੋਚ ਕਵੇ, ਜਾਂ ਇਹ ਪਹਿਲੀ ਵਾਰੀ ਨੀ ਹੋਇਆ ਕੋਈ, ਇਹ ਬਹੁਤ ਵਾਰੀ ਕਰਦੇ ਆ।
1: ਹਾਂ ਪਰ ਉਹ ਖਮਿਆਜਾ ਵੀ ਤਾਂ ਭੁਗਤਿਆ ਨਾ ਹੁਣ ਸਰਕਾਰ ਨੂੰ, ਕਿੰਨਾ ਬੈਕ ਫੁੱਟ ਦੇ ਉੱਤੇ ਲੈ ਗਈ ਉਸ ਚੀਜ਼ਾਂ ਨਾਲ।
2: ਬਸ ਹੁਣ ਤੁਸੀਂ ਆਪ ਹੀ ਕਹਿਤਾ ਖਮਿਆਜਾ, ਹੁਣ ਇੱਧਰ ਵੀ ਖਮਿਆਜਾ ਵਾਲੀ ਗੱਲ ਲਾ ਲਓ ਨਾ ਫਿਰ ਬਾਦਲ ਪਰਿਵਾਰ ਤੇ ਵੀ।
1: ਚਲੋ ਮਤਲਬ ਕਿ ਉਹਨਾਂ ਨੇ ਸਿਆਸੀ ਤੌਰ ਦੇ ਉੱਤੇ ਉਸ ਚੀਜ਼ ਦਾ ਖਮਿਆਜਾ ਭੁਗਤੇ ਹੀ ਰਹੇ ਨੇ 8-10 ਸਾਲ, ਮੈਂ ਉਸ ਚੀਜ਼ ਨੂੰ ਨੀ ਗੱਲ ਕਰਦਾ, ਪਰ ਕਿਸੇ ਦੀ ਜਾਨ ਲੈਣੀ ਉਹ ਤਾਂ ਨੀ ਨਾ ਆਪਾਂ ਨੂੰ ਕੋਈ ਅਧਿਕਾਰ ਦਿੰਦਾ ਜਿੱਡਾ ਵੱਡਾ ਮਰਜ਼ੀ। ਹੁਣ ਏਦਾਂ ਤਾਂ ਫਿਰ ਆਪਣੇ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਜਾਂ ਬਾਬਰ ਸੀਗਾ ਜਾਂ ਹੋਰ ਸੀਗਾ, ਫਿਰ ਉਹ ਬਾਬਰ ਵੀ ਆਪਣੀ ਜਗ੍ਹਾ ਸਹੀ ਸੀਗਾ ਫਿਰ ਉਸ ਚੀਜ਼ ਦੇ ਨਾਲ ਦੇਖਿਆ ਜਾਵੇ ਤਾਂ।
2: ਨਹੀਂ ਸਾਡੇ ਗੁਰੂ ਸਾਹਿਬ ਨੇ 10 ਜੰਗਾਂ ਲੜੀਆਂ, ਕਹਿੰਦੇ 14 ਨੀ ਲੱਗਦਾ 14 ਚ ਮਰੇ ਹੋਗੇ
1: ਜੀ। ਹੁਣ ਬਹੁਤ ਸਾਰੀ ਕੈਟਾਗਰੀ ਏਦਾਂ ਦੀ ਹੈਗੀ ਆ ਜਿਹੜੇ ਕਿ ਮਤਲਬ ਕਿ ਅਰਬ ਮੁਲਕਾਂ ਦੇ ਵਿੱਚ ਕਹਿ ਲਓ ਜਾਂ ਇੱਧਰ ਆਪਣੇ ਈਰਾਨ ਤੋਂ ਅਗਲੇ ਪਾਸੇ ਨੂੰ ਨਿਕਲ ਜਾਈਏ ਤਾਂ ਉਹ ਕੁਝ ਲੋਕ ਹੈਗੇ ਨੇ ਗੁਰੂ ਸਾਹਿਬ ਗੁਰੂ ਗ੍ਰੰਥ ਸੋਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਮੰਨਦੇ ਹੀ ਨਹੀਂ ਗੇ ਗੁਰੂ। ਉਹ ਕਹਿੰਦੇ ਨਹੀਂ ਭਾਈ ਇਹ ਮਤਲਬ ਕਿ ਜਿੱਦਾਂ ਹੁਣ ਆਪਾਂ ਕਹਿੰਦੇ ਆ ਚਲੋ ਮੈਂ ਵੱਡੀ ਗੱਲ ਕਹਿਣ ਲੱਗਿਆ ਓਪਨਲੀ ਓਨੇਰ ਤਾਂ ਜਿੱਦਾਂ ਆਪਾਂ ਹੁਣ ਜਿਹੜੇ ਸੀਗੇ ਆਪਣੇ ਮੁਗਲ ਸੀਗੇ ਜਾਂ ਸੀਗੇ ਉਹ ਚੀਜ਼ਾਂ ਨੂੰ ਮੰਨਦੇ ਤਾਂ ਅਗਲੇ ਉਹ ਚੀਜ਼ ਦੇ ਨਾਲ ਮੇਲ ਖਾਂ ਕਰਾਉਂਦੇ ਆ ਉਸ ਚੀਜ਼ ਦਾ ਭਾਈ ਇਹ ਅਸੀਂ ਤਾਂ ਛੇ ਗੁਰੂ ਤੱਕ ਹੀ ਮੰਨਦੇ ਹਾਂ ਜਾਂ ਗੁਰੂ ਨਾਨਕ ਨੂੰ ਹੀ ਗੁਰੂ ਮੰਨਦੇ ਆ ਬਾਕੀਆਂ ਨੂੰ ਨਹੀਂ ਮੰਨਦੇ।
2: ਨਹੀਂ ਚਲੋ ਉਹ ਤਾਂ ਅਸੀਂ ਜਿੱਦਾਂ ਹੁਣ ਸਾਡੇ ਚ ਬੰਦੇ ਬਥੇਰੇ ਹੋਣੇ ਜਿਹੜੇ ਨਹੀਂ ਮੰਨਦੇ ਹਨਾ ਜਿੱਦਾਂ ਹੁਣ ਆਪਾਂ ਵੀ ਕਹਿੰਦੇ ਸਰਦਾਰ ਵੀ 33 ਕਰੋੜ ਦੇ ਕਿਹੜੇ ਹਿਸਾਬ ਨਾਲ ਬਣ ਗਏ ਦੇਵਤੇ ਦੇ
1: ਗੱਲ ਇਹ ਆ ਨਾ ਕਿ ਆਪਾਂ ਨੂੰ ਆਪਾਂ ਹੁਣ ਚਲੋ ਇਹਨਾਂ ਮੁਲਕਾਂ ਚ ਵੀ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਤਾਂ ਉਹ ਬਾਤਚੀਤ ਕੀਤੀ ਜਾ ਸਕਦੀ ਹੈ ਕੋਈ ਗਲਤ ਹੈ ਤਾਂ ਉਹ ਟੇਬਲ ਟਾਕ ਕੀਤੀ ਜਾ ਸਕਦੀ ਹੈ ਜਾਂ ਕਾਨੂੰਨੀ ਤੌਰ ਦੇ ਉੱਤੇ ਖਿੱਚ ਤੂੰ ਕੀਤੀ ਜਾ ਸਕਦੀ ਹੈ ਪਰ ਮੇਰਾ ਮੰਨਣਾ ਹੋ ਸਕਦਾ ਕਿ ਸਹਿਮਤ ਨਾ ਹੋਵੋ ਤੁਸੀਂ ਪਰ ਮੇਰਾ ਮਨ ਨਹੀਂ ਕਰਦਾ ਕਿ ਕਿੱਡੇ ਤੋਂ ਵੱਡੇ ਤੋਂ ਵੱਡਾ ਗੁਨਾਹ ਕਿਉਂ ਨਾ ਕੀਤਾ ਹੋਵੇ ਪਰ ਮੈਨੂੰ ਲੱਗਦਾ ਕਿ ਉਹ ਸੁਲਝਾਇਆ ਜਾ ਸਕਦਾ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਹੈ ਜੀ।
2: ਮੈਂ ਉਸ ਕੰਟਰੀ ਦੇ ਵਿੱਚ ਚ ਨਹੀਂ ਮੰਨਾਂਗਾ ਉਸ ਕੰਟਰੀ ਜਿਹੜੀ ਕੰਟਰੀ ਆਪਾਂ ਗੱਲ ਕਰ ਰਹੇ ਨਾ ਉਸ ਕੰਟਰੀ ਨਹੀਂ ਮੈਂ ਮੰਨਾਂਗਾ ਕਿਉਂਕਿ ਉੱਥੇ ਜਿਹੜੇ ਬੰਦਿਆਂ ਨੇ ਫੈਸਲੇ ਕਰਨੇ ਆ ਉਹ ਤੁਹਾਡੇ ਖਿਲਾਫ ਆ ਪਹਿਲੇ ਹੀ ਖਿਲਾਫ ਆ ਜਿਨ੍ਹਾਂ ਨੇ ਤੁਹਾਨੂੰ ਭਾਵਾਂ ਹੋਵੇ ਕੋਈ ਵੱਡਾ ਕੋਈ ਛੋਟਾ ਕੋਈ ਅਮੀਰ ਕੋਈ ਗਰੀਬ ਉਹ ਜੇ ਉੱਥੇ ਡੈਮੋਕ੍ਰੇਸੀ ਆਪਾਂ ਜੇ ਉੱਥੇ ਡੈਮੋਕ੍ਰੇਸੀ ਹੈ ਹੀ ਨਹੀਂ ਤਾਂ ਫਿਰ ਆਪਾਂ ਫਿਰ ਕਿੱਦਾਂ ਕਿਹੜੇ ਹਿਸਾਬ ਨਾਲ ਆਪਾਂ ਡੈਮੋਕ੍ਰੇਸੀ ਅਦਾਲਤਾਂ ਦੇ ਵਿੱਚ ਤੁਸੀਂ 50-50 ਸਾਲ ਲੜ ਰਹੇ ਹੋ ਆ ਜਿਹੜੇ ਬੰਦੇ ਸ਼ੱਕ ਦੀ ਦੇਖੋ ਜਦੋਂ ਤੁਸੀਂ ਗੱਲ ਕੀਤੀ ਆ ਰਾਜਵਾਣੇ ਦੀ ਮੈਂ ਕੋਈ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਆਪਣੀ ਇੱਜ਼ਤ ਛੋਟ ਤੇ ਕੁਰਬਾਨੀ ਇਹਨੂੰ ਕੋਈ ਕੋਈ ਸਾਂਭ ਸਕਦਾ ਆ
1: ਜੀ।
2: ਰਾਜਵਾਣੇ ਨੇ ਹੁਣ ਜਿਹੜੀ ਚਿੱਠੀ ਪਾਈ ਆ ਉਹ ਸਿਰਫ ਉਹ ਤੁਸੀਂ ਖੁਦ ਹੀ ਕਿਹਾ ਵੀ ਬਾਦਲਾਂ ਦਾ ਪੱਟੀ ਸਾਹਿਬ ਵੀ ਕਹਿ ਗਿਆ ਕਿ ਬਾਦਲਾਂ ਨੇ ਕਰਕੇ ਉਸ ਵਿਧੀ ਸਿੱਧਾ ਜਿਹੜਾ ਵੀ ਉਹ ਪਾਰਟੀ ਵੱਲੋਂ
1: ਦੀਦੀ
2: ਆ ਹਨਾ ਉਹਨੂੰ ਏਦਾਂ ਦਾ ਬੋਲਣਾ ਚਾਹੀਦਾ ਹੀ ਨੀ ਗਾ ਹੋਰ ਵੀ ਤਾਂ ਹੈਗਾ ਹੀ ਆ ਉਹ ਚੁੱਪ ਗੱਲ ਹੀ ਨੀ ਕਰਨੀ ਹੁਣ ਉਹ ਜਿਹੜਾ ਕੁੱਕੀ ਆ ਤੁਸੀਂ ਇਹਦੀ ਗੱਲ ਕਰਦੇ ਆ ਉਹ ਬੰਦਾ ਮੈਨੂੰ ਨੀ ਪਤਾ ਵੀ ਉਹ ਬੰਦਾ ਕਿਹੜੇ ਪਾਸਿਓਂ ਕੀ ਉਹ ਖੜਕੂ ਰਿਹਾ ਜਾਂ ਨਹੀਂ ਰਿਹਾ ਜਿਹੜਾ ਬੰਦਾ ਕਰਕੇ ਬਾਅਦ ਚ ਪਛਤਾਉਂਦਾ ਉਹਦਾ ਮਤਲਬ ਉਹ
1: ਕਤਲ ਕੀਤਾ ਸੀ ਨਾ ਉਹਨਾਂ ਦੀ ਬੇਟੀ ਬਕਾਇਦਾ ਆ ਕੇ ਉਹਨਾਂ ਨੇ ਉਹ ਕੇਸ ਨੂੰ ਵਾਪਸ ਲਿਆ ਸੀਗਾ ਤੇ ਫਿਰ ਉਹਨਾਂ ਦੀ ਰਿਹਾਈ ਹੋਈ ਆ ਜੀ।
2: ਮਤਲਬ ਫਿਰ ਉਹ ਧੱਕੇ ਨਾਲ ਖੜਕੂ ਬਣਿਆ ਫਿਰਦਾ ਹੁਣ ਵੀ
1: ਨਹੀਂ ਨਹੀਂ ਧੱਕੇ ਨਾਲ ਨੀ ਬਣਿਆ ਫਿਰਦਾ ਉਹ ਜਿਹੜਾ ਉਹਨਾਂ ਨੇ ਕੰਮ ਉਦੋਂ ਕੀਤੇ ਆ ਉਸ ਸਮੇਂ ਦੇ ਵਿੱਚ ਉਹ ਪ੍ਰਭਾਵਿਤ ਹੋ ਕੇ ਜਾਂ ਗੁਰੂ ਸਾਹਿਬ ਦੀ ਗੱਲ ਕਰਦੇ ਆ ਉਹ ਕਿਸੇ ਮਤਲਬ ਕਿ ਇਸ ਤਰ੍ਹਾਂ ਦੀ ਇਹ ਨੀ ਕਿ ਮਤਲਬ ਕਿ ਆਪਣੇ ਸੰਤ ਭਿੰਡਰਾਂ ਵਾਲਾ ਜੀ ਤੋਂ ਪ੍ਰਭਾਵਿਤ ਹੋਏ ਨੇ ਜਾਂ ਖਾਲਿਸਤਾਨ ਦੀ ਲਹਿਰ ਚੱਲਦੀ ਸੀ ਉਸ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਨੇ ਸਿਰਫ ਨਿਰਾਸ਼ਾ ਦੇ ਕਰਕੇ ਜਾਂ ਉਹ ਚੀਜ਼ ਕਰਕੇ ਉਸ ਸਮੇਂ ਨੌਜਵਾਨੀ ਦੇ ਤੌਰ ਦੇ ਉੱਤੇ ਉਹ ਕਹਿੰਦੇ ਅਸੀਂ ਜੁੜੇ ਹੋਏ ਸੀ ਤਾਂ ਅਮਰੀਕਾ ਚ ਵੀ ਉਹਨਾਂ ਨੇ ਜੇਲ੍ਹ ਮਤਲਬ ਕਿ ਉਹਦੇ ਵਿੱਚ ਵੀ ਰਹੇ ਆ ਫਿਰ ਇੰਡੀਆ ਆ ਕੇ ਵੀ ਰਹੇ ਆ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦੇ ਪਰਿਵਾਰ ਨੇ ਮਤਲਬ ਕਿ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਦੀ ਬੇਟੀ ਜਿਹੜੀ ਸੀਗੀ ਉਹ ਕਹਿੰਦੀ ਕਿ ਮੈਂ ਇਹਨਾਂ ਨੂੰ ਮਤਲਬ ਕਿ ਰਹਿਮ ਦੀ ਅਪੀਲ ਜਾਂ ਕਿੱਦਾਂ ਵੀ ਕੀਤੀ ਹੈ ਇਹਨਾਂ ਨੇ ਉਹਨਾਂ ਨੇ ਨਹੀਂ ਮੰਗੀ ਸੀ ਪਰ ਉਹ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਅਸੀਂ ਕੇਸ ਵਾਪਸ ਲੈਂਦੇ ਹਾਂ ਨਾ
2: ਪਰ ਭਾਜੀ ਉਹ ਖੁਦ ਮੰਨਦਾ ਆ ਮੈਂ ਵੀ ਸੁਣਿਆ ਕੱਲ ਪਾਸ ਮੇਰੇ ਖੁਦ ਧੀ ਰੱਬ ਵੱਲੋਂ ਦੀਪ ਸਿੱਧੂ ਦੀ ਪੀੜੀ ਵਿੱਚ ਆ ਗਈ ਮੋਰੇ ਜਿਹਨੂੰ ਉਹ ਰਾਜਵਾਣੇ ਹੁਣ ਕਰਨ ਡਿਆ ਭੰਡਣ ਡਿਆ ਹੁਣ ਅੰਦਰੋਂ ਦੀਪ ਸਿੱਧੂ ਨੇ ਵੀ ਕਿਹਾ ਸੀਗਾ ਵੀ ਕੁੱਕੀ ਹੁਣ ਸਿੱਧਾ ਕਿਹਾ ਕਿ ਸਾਡੇ ਕੋਲ ਗੁੱਸੇ ਚ ਹੋ ਗਿਆ ਹੁਣ ਗੁੱਸੇ ਨੂੰ ਤਾਂ ਕੁਰਬਾਨੀ ਨੂੰ ਆਪਾਂ ਕਿੱਦਾਂ ਜੋੜ ਸਕਦੇ
1: ਜੀ
2: ਨਹੀਂ ਜੋੜ ਸਕਦੇ ਦੋ ਗੱਲਾਂ ਅਲੱਦ ਅਲੱਦ ਆਇਆ ਯਾਰ ਉਹ ਗੁੱਸਾ ਕੁਰਬਾਨੀ ਜਿਹੜੀ ਕੁਰਬਾਨੀ ਆ ਉਹ ਪਲੈਨ ਬਣਾ ਕੇ ਪੱਕੇ ਮੰਨੀ ਗੁੱਸਾ ਹੁੰਦਾ ਖੜੇ ਪੈਰ ਤੁਹਾਡੇ ਕੋਲ ਚਪੇੜ ਕਿਸੇ ਵੱਜ ਗਈ ਬਾਅਦ ਪਛਾਣਾ ਯਾਰ ਮੇਰੇ ਕੋਲ ਚਪੇੜ ਮਾਰ ਹੋ ਗਈ ਸੋਰੀ ਮਾਫੀ ਉਹ ਗੁੱਸਾ ਆ ਜੇ ਮੈਂ ਪਲੈਨ ਬਣਾਇਆ ਵੀ ਅੱਜ ਮੈਂ ਜਾਣਾ ਆ ਜਾਂਦੇ ਛੱਡਣੇ ਚਪੇੜਾਂ ਚਾਰ
1: ਪਲੈਨ
2: ਆ
1: ਬਿਲਕੁਲ ਆ ਜੀ ਪਲੈਨ
2: ਬਾਕੀ ਜੇ ਇੱਕ ਹੋਰ ਮੈਂ ਸੋਚਦਾ ਸੀਗਾ ਕਿ ਸਾਨੂੰ ਪਹਿਲਾਂ ਵੀ ਆਪਾਂ ਗੱਲ ਕੀਤੀ ਇੱਕ ਵਾਰੀ ਸਾਨੂੰ ਸਭ ਤੋਂ ਵੱਡੀ ਮਾਰ ਪਈ ਉਹ ਹੈਗੀ ਆ ਇੱਕ ਧਰਮ ਤੋਂ ਇੱਕ ਰਾਜਨੀਤੀ ਤੋਂ
1: ਬਿਲਕੁਲ
2: ਧਰਮ ਨੇ ਸਾਨੂੰ ਏਦਾਂ ਕਿ ਤੋੜ ਕੇ ਰੱਖ ਦਿੱਤਾ ਨਾ ਜਦੋਂ ਲੜਾ ਕੇ ਰੱਖਤਾ ਤੇ ਸਾਨੂੰ ਕੰਗਾਲ ਕਰ ਦਿੱਤਾ ਆ ਇਹਨੇ ਧਰਮ ਨੇ ਕਿੰਨੇ ਲੱਖਾਂ ਗੁਰਦੁਆਰੇ ਆ ਲੱਖਾਂ ਤੁਸੀਂ ਬਾਹਰ ਆਪਾਂ ਤੁਰੇ ਫਿਰਦੇ ਆ ਪਤਾ ਨੀ ਹਨਾ ਕੀ ਹੋ ਰਿਹਾ ਮੈਂ ਅੱਜ ਨਾ ਤੁਹਾਨੂੰ ਅੱਜ ਤੋਂ ਐਕਸਪੀਰੀਅੰਸ ਲੱਗਾ ਦੱਸਣ ਅਸੀਂ ਕਿੱਥੇ ਆ ਤੇ ਇਹ ਲੋਕ ਕਿੱਥੇ ਆ ਇਹ
1: ਕਾਹਤੇ ਆ ਬਿਲਕੁਲ ਹੈ ਜੀ
2: ਮੈਂ ਅੱਜ ਇਹਦਾ ਮਤਲਬ ਇਹ ਨੀ ਕਿ ਇਹ ਲੋਕੀ ਧਰਮੀ ਹੈ ਨੀ ਜਾਂ ਕਿੱਦਾਂ ਇਹ ਰੌਲਾ ਨੀ ਪਾਉਂਦੇ ਯਾਰ
1: ਉਹ ਨਿੱਜ ਆ ਨਾ ਉਹਨਾਂ ਦਾ ਮੰਨਣਾ ਨਹੀਂ ਮੰਨਣਾ ਕੀ ਤੁਸੀਂ ਖਾਣਾ ਕੀ ਪਹਿਨਣਾ ਉਹ ਉਹਨਾਂ ਦਾ ਨਿੱਜ ਆ ਜੀ ਬਿਲਕੁਲ ਹੈ
2: ਅਸੀਂ ਸਭ ਤੋਂ ਪਹਿਲਾਂ ਤਾਂ ਕਹਿੰਦੇ ਵੀ ਮੈਂ ਹੀ ਰੱਬ ਬਣ ਜਾਵਾਂ ਦੂਜਾ ਜੇ ਨਹੀਂ ਬਣ ਸਕਦਾ ਫਿਰ ਆਪਾਂ ਇਹ ਚਾਹੁੰਦੇ ਆ ਕਿ
1: ਨਾਲੇ ਬਾਈ ਜੀ ਉਹ ਇਸ ਮੁੱਦੇ ਦੇ ਉੱਤੇ ਧਰਮ ਦੇ ਮੁੱਦੇ ਦੇ ਉੱਤੇ ਡਿਬੇਟ ਹੀ ਨਹੀਂ ਕਰਨਾ ਚਾਹੁੰਦੇ ਜਾਂ ਨਾ ਕਰਦੇ ਹੀ ਨੇ ਜੀ ਉਹ ਜਿਹਨੇ ਮੰਨਣਾ ਮੰਨਣਾ ਉਹ ਜਿਹਨੇ ਨਹੀਂ ਮੰਨਣਾ ਨਾ ਮੰਨੋ ਅਗਲੇ ਕਹਿੰਦੇ ਬਿਲਕੁਲ
2: ਉਹ ਸਾਡੇ ਤਾਂ ਉੱਥੇ ਇੱਡੀ ਕੁ ਮੂਰਖਤਾ
1: ਆਪਣੇ ਤਾਂ ਹੁਣ ਮੀਡੀਆ 'ਚ ਡਿਬੇਟ ਹੀ ਇਹ ਚੱਲਦੀ ਹੈ ਕਿ ਧਰਮ ਨੇ ਆਹ ਕਰ ਦਿੱਤਾ ਉਹਨੇ ਇਹਨੂੰ ਕਹਿ ਦਿੱਤਾ ਆਹ ਚੱਕਤਾ ਉਹ ਕਰਤਾ
2: ਹਿੰਦੂ ਮੁਸਲਮਾਨ ਤੇ ਸਿੱਖ
1: ਜੀ
2: ਨਾਰਮਲ ਲੋਕ ਕੀ ਨੀ ਕਰਦੇ
1: ਜੀ
2: ਇਹ ਕਰਦੇ ਉਹੀ ਆ ਜਿਹਨਾਂ ਕੋਲ ਅਸੀਂ ਡੈਮੋਕ੍ਰੇਸੀ ਭਾਲਦੇ ਹਾਂ
1: ਬਿਲਕੁਲ ਹੈ ਜੀ
2: ਹਨਾ ਤੇ ਇਹ ਜਦੋਂ ਆਪਾਂ ਇੱਥੇ ਦੀ ਵਜ੍ਹਾ ਲੱਗਾ ਦੱਸਣ ਲੱਗਾ ਅੱਜ ਦੀ ਗੱਲ ਮੈਂ ਅੱਜ ਇੱਕ ਦੁਕਾਨ ਤੇ ਕੰਮ ਕਰਨ ਗਿਆ ਉੱਥੇ ਸਿਕਿਉਰਿਟੀ ਦਾ ਤੇ ਉੱਥੇ ਉਹ ਆਈਸਕ੍ਰੀਮ ਦੇ ਰਹੇ ਫ੍ਰੀ ਵਾਪਸ ਉਹ ਸਿਰਫ ਤੁਹਾਨੂੰ ਦੱਸਣ ਲੱਗਾ ਸਾਡੀ ਸੋਚ ਕਿੱਥੇ ਤੇ ਇਹਨਾਂ ਦੀ ਸੋਚ ਕਿੱਥੇ ਇਹ ਕਾਹਤੇ ਅੱਗੇ ਹਟ ਦੋ
1: ਜੀ
2: ਅੱਛਾ ਉਹ ਮੈਂ ਉੱਥੇ ਤਾਂ ਕੜਾ ਤੇ ਘੁੰਮਣ ਡਿਆ ਤੇ ਉਹ ਅਸੀਂ ਆਈਸਕ੍ਰੀਮ ਦੇਣ ਡਿਆ ਅੱਜ ਫ੍ਰੀ ਦੇ ਵਿੱਚ ਫ੍ਰੀ ਚ ਨਹੀਂ ਦੱਸਾਂ ਕਰੋਨਾ ਤਾਂ ਦੋ ਗੋਲੇ ਨਹੀਂ ਹੁੰਦੇ ਗੋਲੇ ਜਾ ਉਹ ਦੱਸਾਂ ਦੋ ਉਹ ਤਾਂ ਮਹਿੰਗੇ ਹੁੰਦੇ ਚਲੋ ਤੇ ਉਹ ਮੈਂ ਨਾ ਖੜਾ ਖੜਾ ਤੇ ਮੈਨੂੰ ਨਾ ਪਤਾ ਲੱਗਾ ਵੀ ਕਹਿੰਦੇ ਉਹ ਇਹ ਜਨਾਨੀ ਹੈ ਨਾ ਉਹ ਜਿਹੜਾ ਮਾਲਕ ਆ ਉਹਦੀ ਘਰ ਵਾਲੀ ਆ
1: ਜੀ
2: ਮੈਂ ਕਿਹਾ ਅੱਛਾ ਤੇ ਕਹਿੰਦੇ ਜਿਹੜੀ ਕੁੜੀ ਉਹ ਪਾ ਰਹੀ ਕੁਲਫੀ ਦੇ ਰਹੀ ਲੋਕਾਂ ਨੂੰ ਉਹ ਉਹਦੀ ਕੁੜੀ ਆ
1: ਜੀ
2: ਮਾਲਕ ਦੀ ਅੱਛਾ ਉਹ ਦੁਕਾਨ ਕਹਿੰਦੀ ਕਹਾਉਂਦੀ ਆ ਤੁਸੀਂ ਸ਼ਾਇਦ ਪੜ੍ਹ ਕੇ ਦਿਓ ਤੁਹਾਡੇ ਪਾਸ ਇੱਥੇ ਵੀ ਹੋਵੇ ਕੂਲ ਸ਼ੋਪ ਕਹਿੰਦੇ ਉਹਨੂੰ ਕੂਲ ਸ਼ੋਪ ਮੇਗਾ ਸਟੋਰ ਦਾ ਲਿਖਿਆ ਉੱਤੇ ਕੂਲ ਸ਼ੋਪ ਤੇ ਸਮਾਨ ਮਹਿੰਗਾ ਆ ਅੱਛਾ ਉਹ ਪਤਾ ਨੀ ਅਰਬਾਂ ਦੇ ਮਾਲਕ ਹੋਣੇ ਆ
1: ਜੀ
2: ਜਿਸ ਹਿਸਾਬ ਨਾਲ ਦੁਕਾਨ ਚੱਲਦੀ ਤਾਂ ਮੈਨੂੰ ਪਤਾ ਲੱਗਾ ਉਹ ਬਹੁਤ ਜ਼ਿਆਦਾ ਕੰਮ ਵਧੀਆ ਉਹਨਾਂ ਦਾ ਨਾ
1: ਜੀ
2: ਤੇ ਹੁਣ ਉਹ ਜਨਾਨੀ ਨੂੰ ਕੀ ਮਤਲਬ ਸੀ ਉੱਥੇ ਕੂੜਾ ਡੱਬਾ ਵੀ ਢੋਣ ਰਹੀ ਸੀ ਉਹ ਕੁੜੀ ਨੂੰ ਨਾਲ ਲਾਇਆ ਆਈਸਕ੍ਰੀਮ ਪਾ ਕੇ ਗਾਹਕਾਂ ਨੂੰ
1: ਜੀ
2: ਮਤਲਬ ਕਿ ਪਤਾ ਤਾਂ ਲੱਗੇ ਨਾ ਕਿ ਸਾਡੀ ਜ਼ਿੰਮੇਵਾਰੀ ਹੈ ਕਿੱਥੇ ਆ
1: ਉਹ ਬਿਲਕੁਲ ਗੱਲ ਤਾਂ ਜ਼ਿੰਮੇਵਾਰੀ ਸਮਝਣ ਦੀ ਆ ਬਿਲਕੁਲ ਉਹਨਾਂ ਨੂੰ ਇਹ ਨਹੀਂ ਨਾ ਵੀ ਅਸੀਂ ਮਿਲਨਰ ਆ ਜਾਂ ਇਦਾਂ ਆ ਉਦਾਂ ਆ ਉਹ ਨਹੀਂ ਉਹਨਾਂ ਨੂੰ ਪਤਾ ਕਿ ਅਸੀਂ ਕਿੱਥੋਂ ਸ਼ੁਰੂ ਹੋਏ ਆ ਜਿਹੜਾ ਸਾਡੀ ਜੋਬ ਹੈ ਉਹ ਜੋਬ ਆ ਜੀ
2: ਬਿਲਕੁਲ ਹੁਣ ਕਿੱਦਾਂ ਰੋਟੀ ਕਮਾਉਣੀ ਆ ਅੱਛਾ ਉਹ ਨਾ ਜਨਾਨੀ ਖੜੇ ਖੜੇ ਮੈਂ ਨਾ ਉਹ ਨਾ
1: ਹੁਣ ਤੁਹਾਡੇ ਡੈਨਮਾਰਕ ਦੇ ਵਿੱਚ ਦੇਖੋ ਲੇਗੋ ਲੈਂਡ ਦੀ ਗੱਲ ਆਉਂਦੀ ਹੈ ਜਾਂ ਲੇਗੋ ਦੀ ਗੱਲ ਆਉਂਦੀ ਹੈ ਉਹ ਛੋਟਾ ਜਿਹਾ ਲੱਕੜ ਦੇ ਖਿਡੌਣੇ ਜਿੱਦਾਂ ਆਪਾਂ ਬਚਪਨ ਦੇ ਵਿੱਚ ਲੈਂਦੇ ਹੁੰਦੇ ਸੀ ਟਰੈਕਟਰ ਲੱਕੜ ਦਾ ਹੋ ਗਿਆ ਬਣਵਾ ਲੈਣਾ ਇੱਦਾਂ ਉਹ ਕਾਰ ਜਾਂ ਟਰੈਕਟਰ

0: ਕਹਿੰਦਾ ਮੈਂ ਕਿਹਾ ਤੂੰ ਵੀ ਪੈਸੇ ਦੇਣੇ ਆ
1: ਜੀ
0: ਕਹਿੰਦੀ ਆਹੋ ਕਿਉਂ ਕਿਉਂ ਨੀ ਦੇਣੇ ਕਹਿੰਦੀ ਮੈਂ ਕਹਿੰਦੀ ਭਾਵੇਂ ਸਾਡੀ ਦੁਕਾਨ ਆ ਮੈਂ ਪੈਸਾ ਦੇਣੇ ਨਾ ਮੈਂ ਹੈਰਾਨ ਰਹਿ ਗਿਆ ਗੱਲ ਫਿਰ ਉੱਥੇ ਆ ਗਈ ਵੀ ਸਾਡਾ ਸਰਪੰਚ ਨੀ ਬਣਦੀ ਆ ਤੇ ਉਹ ਕਰਨ ਡਿਆ ਘਰ ਵਾਲਾ ਸਰਪੰਚ ਹੀ
1: ਜੀ
0: ਇਹ ਬਣਦਾ ਤੇ ਮੁੰਡਾ ਕਰਨ ਡਿਆ ਗਾਂ ਸਰਪੰਚ ਹੀ
1: ਬਿਲਕੁਲ
0: ਸਾਡੇ ਆਹ ਹਾਲਾਤ ਆ
1: ਜੀ ਬਿਲਕੁਲ
0: ਜਿਸ ਦਿਨ ਅਸੀਂ ਆ ਰਾਜਨੀਤੀ ਦੇ ਪਿੱਛੋਂ ਹਟ ਗਏ
1: ਜੀ
0: ਲੜਨੋਂ
1: ਉਹ ਜਰੂਰ ਮਤਲਬ ਕਿ ਕਹਿ ਸਕਦੇ ਆ ਕਿ ਇਸ ਪੱਧਰ ਦੇ ਉੱਤੇ ਪਹੁੰਚ ਚੁੱਕੀ ਹੈ ਜੀ
0: ਨਹੀਂ ਮੇਰਾ ਕਹਿਣ ਦਾ ਮਤਲਬ ਇਹੀ ਆ ਕਿ ਤੁਸੀਂ ਗੁਰਦੁਆਰੇ ਜਾਂਦੇ ਆ ਨਾ
1: ਜੀ
0: ਆਪਣਾ ਮੱਥਾ ਦੇਖ ਕੇ ਬਾਹਰ ਆ ਜਾਓ ਨਾ ਅਸੀਂ ਤਾਂ ਇਹ ਚਾਹੁੰਦੇ ਆ ਕਿ ਉੱਥੇ ਜਾ ਕੇ ਰੱਬ ਕਹਿੰਦਾ ਮੈਨੂੰ ਹੀ ਮਿਲਣਾ
1: ਮੈਨੂੰ ਮਿਲਣਾ ਬਿਲਕੁਲ
0: ਅੱਛਾ ਫੇਰ ਉੱਥੇ ਨੀ ਮਿਲਿਆ ਤੇ ਬਾਹਰ ਅੱਗੇ ਲੱਭਣ ਲੱਗ ਪੈਂਦੇ ਆ
1: ਜੀ
0: ਆਪਾਂ ਜੇ ਛੱਡ ਦਈਏ ਨਾ ਵੀ ਸਾਨੂੰ ਜੇ ਮਿਲਣਾ ਤੇ ਤੁਹਾਨੂੰ ਆਪ ਹੀ ਮਿਲ ਜਾਣਾ ਤੁਸੀਂ
1: ਬਿਲਕੁਲ
0: ਸੱਚ ਬੋਲ ਲਵੋ ਕਿਸੇ ਨੂੰ ਪੱਟੀ ਨਾ ਲਾਵੋ
1: ਜੀ
0: ਕਿਸੇ ਨੂੰ ਕਿਸੇ ਚ ਲੜਾਈ ਨਾ ਪਾਵੋ ਕਿਸੇ ਨੂੰ ਮਾਰੋ ਨਾ ਤੇ ਉਹ ਤੁਹਾਨੂੰ ਆਪ ਹੀ ਮਿਲ ਜਾਣਾ ਹੈਗਾ
1: ਬਿਲਕੁਲ ਹੈ ਜੀ
0: ਦੂਜਾ ਇਹਨਾਂ ਦੇ ਮਗਰ ਨਾ ਲੱਗੀ ਰਾਜਨੀਤੀ ਲੋਕਾਂ ਦੀ ਇਹਨਾਂ ਦੇ ਮਗਰ ਨਾ ਲੱਗੋ ਖਾਤਰ ਉਸ ਕੰਟਰੀ ਦਾ ਇੱਥੇ ਵੀ ਹੈਗੀ ਆ
1: ਹਾਂ ਬਿਲਕੁਲ
0: ਇੱਥੇ ਕਦੀ ਨੀ ਸੁਣਿਆ ਕਦੀ ਕੋਈ ਕਿਸੇ ਨਾਲ ਟਾਈਮ ਪਾਉਣ ਡਿਆ ਗਾਉਣੇ ਵਾਲੇ ਦੇ ਮਗਰ ਇੱਕ ਬਾਬੇ ਦੇ ਮਗਰ ਜਾਂ ਇੱਕ ਰਾਜਨੇਤਾ ਦੇ ਮਗਰ ਕੋਈ ਟਾਈਮ ਪਾਉਣ ਡਿਆ ਆ ਜਾ ਤੈਨੂੰ ਵੱਢ ਦਿਆਂ ਚੱਕ ਲਾਂਗੇ
1: ਉੱਥੇ ਤਾਂ
0: ਉੱਥੇ ਤੁਸੀਂ ਲਿਖੋ ਤੁਸੀਂ ਮੜ ਜਾ ਕਿਤੇ ਕੁਛ
1: ਨਾਲੇ ਬਾਈ ਜੀ ਉੱਥੇ ਹੁਣ ਦੇਖੋ ਐਜੂਕੇਸ਼ਨ ਦਾ ਬਹੁਤ ਫਰਕ ਹੈ ਨਾ ਸਾਡੇ ਉੱਥੇ ਟੀਪੂ ਸੁਲਤਾਨ ਜਾਂ ਉਹ ਮੁਗਲਾਂ ਦਾ ਹੀ ਪੜ੍ਹਾਈ ਜਾਂਦੇ ਉਸ ਸਮੇਂ ਦਾ ਹੁਣ ਇਹਨਾਂ ਮੁਲਕਾਂ ਦੇ ਵਿੱਚ ਅੱਜ ਉਹ ਤੁਹਾਡੇ ਹੁਣ ਮੁਲਕ ਦੇ ਵਿੱਚ ਦੇਖਿਆ ਜਾਵੇ ਤਾਂ ਪਿਛੋਕੜ ਜਦੋਂ ਤੁਹਾਡਾ ਮੁਲਕ ਬਣਿਆ ਤੁਸੀਂ ਕਿਸ਼ਤੀ ਦੀ ਗੱਲ ਕੀਤੀ ਹੈ ਤੁਹਾਡੇ ਉਹ ਲੋਕ ਮਾਹਰ ਹੁੰਦੇ ਸੀਗੇ ਕਿ ਲੈਂਡ ਲੱਭਣ ਦੇ ਵਿੱਚ ਤੇ ਉਹ ਜਾਂਦੇ ਹੁੰਦੇ ਸੀਗੇ ਮਤਲਬ ਕਿ ਅੰਗਰੇਜ਼ ਪੈਸਾ ਦਿੰਦੇ ਸੀਗੇ ਤੁਸੀਂ ਲੱਭੋ ਮਾਰ ਧਾੜ ਬਥੇਰੀ ਕੀਤੀ ਇਹਨਾਂ ਨੇ ਵੀ ਲੁੱਟ ਹੋਰ ਬਥੇਰਾ ਕੁਝ ਕਰਦੇ ਰਹੇ ਹੈ ਤੇ ਲੈਂਡ ਲੱਭ ਕੇ ਪਹਿਲਾਂ ਉੱਥੇ ਜਿਹੜੇ ਲੋਕ ਹੁੰਦੇ ਸੀ ਬਸਤੀਆਂ ਹੁੰਦੀਆਂ ਸੀ ਕੁਝ ਕਬੀਲੇ ਹੁੰਦੇ ਸੀ ਉਹਨਾਂ ਨੂੰ ਅੱਗ ਲਾ ਦਿੰਦੇ ਸੀ ਘਰਾਂ ਘੁਰਾਂ ਨੂੰ ਤੇ ਉਹਨਾਂ ਦੀਆਂ ਜਨਾਨੀਆਂ ਬੱਚੇ ਮਰਦਾਂ ਨੂੰ ਮਾਰ ਮੁਕਾਉਂਦੇ ਸੀਗੇ ਲੁੱਟ ਲਿਆਉਂਦੇ ਸੀਗੇ ਉਸ ਤੋਂ ਬਾਅਦ ਜਿਹੜਾ ਸੀ ਉਹ ਆਪਣਾ ਹਿੱਸਾ ਲੈ ਕੇ ਪਰੇ ਹੋ ਜਾਂਦੇ ਸੀ ਡੈਨਮਾਰਕ ਵਾਲੇ ਤੇ ਉਹ ਬ੍ਰਿਟਿਸ਼ ਜਿਹੜੇ ਸੀਗੇ ਉੱਥੇ ਜਾ ਕੇ ਰਾਜ ਕਰਨ ਲੱਗ ਜਾਂਦੇ ਸੀ
0: ਉਹ ਦੂਜੇ ਸੀਗੇ ਉਹ ਜਿਹੜੇ ਲੁੱਟਦੇ ਹੁੰਦੇ ਸੀ ਬੇੜੀਆਂ
1: ਹਾਂਜੀ ਆਪਣੇ ਮੈਨੂੰ ਚੇਤਾ ਭੁੱਲ ਗਿਆ ਇੱਕ ਸੀਰੀਜ਼ ਵੀ ਹੈਗੀ ਉਹਦੇ ਉੱਤੇ ਬਣੀ ਹੋਈ ਹੈ ਹਾਂਜੀ
0: ਅੱਛਾ ਮੈਂ ਹੋਰ ਤੁਹਾਨੂੰ ਛੋਟੀ ਐਗਜ਼ਾਮਪਲ ਦੇ ਕੇ ਕੱਢਦਾ ਹਾਂ ਸ਼ਾਇਦ ਹੋਰ ਵੀ ਕਿਸੇ ਦਾ ਫੋਨ ਆਉਂਦਾ ਹੋਵੇ
1: ਜੀ
0: ਮੈਂ ਨਾ 4 ਦਿਨ ਪਹਿਲਾਂ ਇੱਕ ਮੁੰਡੇ ਦੀ ਫੋਟੋ ਖਿੱਚੀ ਸੀ ਇੱਥੇ ਕੰਮ ਤੇ
1: ਜੀ
0: ਤੇ ਮੈਂ ਕੰਮ ਤੇ ਹੁਣ ਵੀ ਚਲੋ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੇਰੀ ਉਮਰ ਕਿੰਨੀ ਆ ਕਹਿੰਦਾ 15 ਸਾਲ
1: ਜੀ
0: ਮੇਰਾ ਸੁਣ ਕੇ ਨਾ ਮੈਂ ਪਹਿਲਾਂ ਵੀ ਬਹੁਤ ਇੱਦਾਂ ਨਿਕਲਿਆ ਨੋਟ ਕਰਦਾ ਨਾ ਹੁਣ ਫੇਰ ਮੈਂ ਕਿਹਾ ਯਾਰ 15 ਸਾਲ ਤੈਨੂੰ ਹੁਣੇ ਸਮਝ ਪੈ ਗਈ ਉਹ ਜੋ ਤਰਜਾ ਪਾ ਦਿੱਤੀ ਸਿਸਟਮ ਨੇ ਜਾਂ ਘਰਦਿਆਂ ਨੇ ਸਿਸਟਮ ਹੀ ਕਹਿ ਲਓ ਘਰਦਿਆਂ ਦੇ ਬਾਅਦ ਦੀ ਗੱਲ ਪਹਿਲਾਂ ਸਿਸਟਮ ਵੀ ਮੈਂ ਦਿਹਾੜੀ ਲਾਉਣੇ ਤੇ ਆਉਣਾ ਆ ਰੋਟੀ ਸੋ ਮਿਲਣੀ ਆ ਇਹ ਨੀ ਹੈਗਾ ਕਿ ਉਹ ਵੀ ਘਰ ਜਾ ਸਕਦਾ ਜਦੋਂ ਸਾਡੇ ਉੱਥੇ ਬਹਿੰਦੇ ਆ ਨਾ ਉਹ ਕੰਮ ਕਰਦੇ ਆ ਕੱਪੜੇ ਵੀ ਵਧੀਆ ਮੰਗਦੇ 10-20 ਹਜ਼ਾਰ ਦੇ ਬੂਟ ਮੰਗਦੇ ਆ ਸਾਰੇ ਦਿਨ ਵੀਡੀਓ ਬਣਾਉਂਦੇ ਆ
1: ਤੇ
0: ਸ਼ਾਮ ਨੂੰ ਆ ਕੇ ਪਲੇਟ ਚੱਕ ਕੇ ਪਰੇ ਮਾਰਦੇ ਆ ਕੀ ਬਣਾਇਆ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਇੱਥੇ 15 ਸਾਲ ਦਾ ਮੁੰਡਾ ਉਹ ਦਿਹਾੜੀ ਲੱਗਾ ਲਾਉ
1: ਜੀ ਉਹ ਵਰਕ ਕਲਚਰ ਆ ਨਾ ਕੋਈ ਨੀ ਆਪਾਂ ਕਿਸੇ ਦਿਨ ਕਰਦੇ ਇਹਦੇ ਉੱਤੇ ਕੰਮ ਦੋਸਤ ਇਹਦੇ ਉੱਤੇ ਵੀ ਡਿਮਾਂਡ ਕਰਦੇ ਆ ਮੈਂ ਕਿਸੇ ਦਿਨ ਜ਼ਰੂਰ ਇਹ ਇਸ਼ੂ ਲੈ ਕੇ ਆਵਾਂਗਾ ਆਪਣੇ ਮਤਲਬ ਕਿ ਕਰਮ ਕਰਨ ਦੀ ਗੱਲ ਆਉਂਦੀ ਹੈ ਤਾਂ ਕੰਮ ਕਾਜ ਦੀ ਗੱਲ ਆਉਂਦੀ ਹੈ ਤਾਂ ਇੱਥੇ ਉਹ ਸਭਿਆਚਾਰ ਜਿਹੜਾ ਇਹਨਾਂ ਮੁਲਕਾਂ ਤੇ ਯੂਰਪੀਅਨ ਚ ਮਤਲਬ ਕਿ ਬੱਚੇ ਕਿੱਦਾਂ ਸ਼ੁਰੂ ਕਰਨ ਨਾਲ ਲਾਏ ਜਾਂਦੇ ਆ ਉਹਦੇ ਉੱਤੇ ਜ਼ਰੂਰ ਆਪਾਂ ਡਿਬੇਟ ਕਿਸੇ ਦਿਨ ਕਰਦੇ ਹਾਂ ਜੀ ਬਹਾਦਰ ਸਿੰਘ ਜੀ ਜੁੜੇ ਸੀ ਬਾਈ ਜੀ ਤੇ ਆਪਣੇ ਨਾਲ ਮੁਕੱਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਵਾਜ਼ ਦੱਸ ਦਿਓ ਬੈਕ ਤਾਂ ਨੀ ਆਉਂਦੀ ਮੈਂ ਫਿਰ ਦੂਸਰੀ ਲਾਈਨ ਤੇ ਲੈ ਲੈਂਦਾ
2: ਨਹੀਂ ਠੀਕ
1: ਆਉਂਦੀ ਆ ਜੋ ਲੰਘੇ ਹੋ ਕੀ ਕਹਿਣਾ ਚਾਹੁੰਦੇ ਹੋ
2: ਮੇਰਾ ਤਾਂ ਨਾ ਹੁਣ ਸੌਣ ਦਾ ਟਾਈਮ ਹੋਇਆ ਸੀ ਮੈਂ ਵੈਸੇ ਗੱਲ ਸੁਣਦਾ ਪਿਆ ਸੀ ਸਾਰੇ ਸੱਜਣਾਂ ਦੀ
1: ਜੀ
2: ਪਰ ਮੈਨੂੰ ਨਾ ਚਲੋ ਬਾਈ ਜੀ ਸਤਿਕਾਰਤ ਨੇ ਗੱਲ ਕਰਕੇ ਗਏ ਮੈਨੂੰ ਨਾ ਇਹਨਾਂ ਦੀਆਂ ਗੱਲਾਂ ਨੇ ਪਰੇਸ਼ਾਨ ਬਹੁਤ ਕੀਤਾ ਮੈਂ ਤਾਂ ਜੁੜਿਆ ਨਹੀਂ
1: ਕੋਈ ਨਹੀਂ ਚਲੋ ਉਹਨਾਂ ਦੇ ਆਪਣੇ ਸੁਝਾਅ
2: ਨੇ ਉਹਨਾਂ ਦੇ ਵਿਚਾਰ ਨੇ ਉਹਨਾਂ ਦੇ ਪਰ ਨਾ ਮੈਨੂੰ ਐ ਲੱਗਿਆ ਵੀ ਜਿਹੜਾ ਬੰਦਾ ਇੱਕ ਵਾਈਸ ਚਾਂਸਲਰ ਦਾ ਮੁੰਡਾ ਵੈਲ ਸੈਟਲ ਫੈਮਿਲੀ ਤੋਂ
1: ਜੀ
2: ਜ਼ਰੂਰੀ ਨਹੀਂ ਉਹ ਧਰਮ ਦੇ ਪਿੱਛੇ ਲੱਗ ਕੇ ਗਿਆ ਹੋਵੇ ਇੱਕ ਅਣਖ ਦੇ ਪਿੱਛੇ ਆਪਣੀ ਉਹ ਅਕਸਰ ਕੁੱਕੀ ਗੱਲ ਕਹਿੰਦਾ ਹੁੰਦਾ ਵੀ ਮੈਂ ਆਪਣੀ ਡਿੱਗੀ ਪੱਗ ਮੰਨ ਲਓ ਵੀ ਮੈਂ ਸਿਰ ਤੇ ਰੱਖਣੀ ਸੀ ਉਹ ਬੰਦੇ ਨੇ 16 ਸਾਲ ਬਾਈ ਜੀ ਆਪਣੇ 16-17 ਸਾਲ ਜ਼ਿੰਦਗੀ ਦੇ ਉਹੀ ਗੱਲ ਉਹ ਉਹਨਾਂ ਜੇਲਾਂ ਦੇ ਗਾਲ ਤੇ ਵੀ ਜਿੱਥੇ ਨਾ ਕੋਈ ਆਪਣੀ ਮੰਨ ਲਓ ਭਾਸ਼ਾ ਵਾਲਾ ਬੰਦਾ ਸੀ ਨਾ ਕੋਈ ਹੋਰ ਸੀ ਹੈ।

0: ਨਹੀਂ, ਉਹਨਾਂ ਦਾ ਮਕਸਦ ਤਾਂ
1: ਉਹ
0: ਇਹੀ ਆ ਕਿ
1: ਤਾਂ
0: ਜੋ ਮੇਰੇ ਨਾਲ ਵਾਪਰਿਆ ਉਹ ਆਉਣ ਵਾਲੀ ਨਵੀਂ ਨੌਜਵਾਨੀ ਪੀੜ੍ਹੀ ਦੇ ਨਾਲ ਨਾ ਵਾਪਰੇ, ਹੈ ਨਾ, ਉਹ ਤਾਂ ਸੁਚੇਤ ਇਹੀ ਕਰਦੇ ਆ। ਬਿਲਕੁਲ
1: ਗੱਲ ਉਹੀ ਹੈ, ਉਹ ਸਮਝਾਉਣਾ ਹੀ ਇਹੀ ਇਹੀ
0: ਗੁਮਰਾਹ ਨਾ
1: ਪੀੜ੍ਹੀ ਨੂੰ
0: ਹੋਵੋ ਇਹਨਾਂ ਸਿਆਸਤਦਾਨਾਂ ਜਾਂ ਧਰਮ ਦੀ ਨੀਤੀ ਦੇ ਰਾਜਨੀਤੀ ਚ ਨਾ
1: ਗੁਮਰਾਹ ਨਾ
0: ਹੋਵੋ,
1: ਤੁਹਾਡੇ ਤੁਹਾਡੇ ਮਗਰ ਕਿਸੇ ਨੇ ਚਾਰ
0: ਕਿਸੇ ਨੇ
1: ਫੜੇ
0: ਨਹੀਂ
1: ਕਿੱਲੇ
0: ਹੋਵੋ।
1: ਲੈ ਕੇ ਨੀ ਜਾਣਾ
0: ਬਿਲਕੁਲ ਬਿਲਕੁਲ
1: ਹੈ। ਤੇ ਉਹ ਬੰਦੇ ਤਾਂ ਹੋ ਗਏ, ਉਹ ਵੀ ਗੱਲ ਆ ਵੀ ਉਹ ਉਹ ਤਾਂ ਉਹ ਹੋ ਗਏ ਵੀ ਉਹ ਮੰਨ ਲਓ ਵੀ ਜੋ ਮਰਜ਼ੀ ਕਹਿ ਲਓ ਉਹਨਾਂ ਨੂੰ, ਹਨਾ। ਤੇ ਜਿਹੜੇ ਹੁਣ ਅੱਜ ਦੇ ਮੰਨ ਲਓ ਆਪਾਂ ਨੀ ਕਹਿੰਦੇ ਹੈਗੇ ਵੀ ਮਾੜੇ ਨੇ ਜਾਂ ਚੰਗੇ ਨੇ, ਦੀਪ ਸਿੱਧੂ ਹਰੀ ਜਾਂ ਲਾ ਲਓ ਜੋ ਵੀ ਨੇ,
0: ਜੀ
1: ਇਹ ਇਹ ਹੁਣ ਇਹ ਇਹ ਨੇ ਉਹੀ ਗੱਲ ਹੈ ਵੀ ਸਾਡੀ ਕੌਮ ਦੇ ਹੀਰੇ ਹੈ ਜੀ।
0: ਉਹ ਬਾਈ ਜੀ ਉਹ ਹੈ ਨਾ, ਚਲੋ ਮੈਂ ਚਲੋ ਉਹਦੇ ਤੇ ਵੀ ਗੱਲ ਕਰ ਲੈਣਾ ਆ, ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ, ਉਹ ਅਸਲ ਦੇ ਵਿੱਚ ਨਾ ਉਹੀ ਇਮੋਸ਼ਨਲ ਪੱਖ ਦੇ ਨਾਲ ਜੁੜ ਕੇ ਗੁਮਰਾਹ ਆਪ ਵੀ ਹੋਏ ਨੇ ਤੇ ਅਗਲੀ ਨੌਜਵਾਨੀ ਨੂੰ ਵੀ ਚਲੋ ਕਿਤੇ ਨਾ ਕਿਤੇ ਉਹ ਜੋ ਉਸ ਅਹਿਸਾਸ ਨੂੰ ਜਜ਼ਬਾਤਾਂ ਦੇ ਨਾਲ ਜੁੜੇ ਹੋਏ ਆ ਉਹ ਵੀ ਗੁਮਰਾਹ ਹੋਏ ਨਾਲ, ਹੈ ਨਾ ਜੀ।
1: ਬਿਲਕੁਲ
0: ਇਹ ਤਾਂ ਚਲੋ ਮੈਂ ਇਹ ਇਹਦੇ ਵਿੱਚ ਮੈਂ ਸਹਿਮਤੀ ਨੀ ਜਤਾਉਂਦਾ ਵੀ ਦੀਪ ਸਿੱਧੂ ਮਤਲਬ ਕਿ ਘਟਨਾ ਦੇ ਕਾਰਨ ਜਿਹੜਾ ਉਹ ਚਲੋ ਦੁਨੀਆਂ ਤੋਂ ਚਲੇ ਗਿਆ, ਉਹ ਮਾੜੀ ਗਾ ਮੰਦਭਾਗੀ ਆ, ਉਹਦੇ ਲਈ ਵੀ ਸਹਿਮਤੀ ਓਨੀ ਹੈ,
1: ਬਿਲਕੁਲ
0: ਜੋ ਕੁਝ ਵੀ ਵਾਪਰਿਆ ਮਾੜਾ ਵਾਪਰਿਆ। ਪਰ ਜੇ ਦੂਸਰਾ ਪੱਖ ਸਾ ਦੇਖੀਏ ਨਾ, ਜੇ ਮੈਂ ਇਹ ਨੀ ਉਹਨੂੰ ਮੈਂ ਇਹ ਨੀ ਕਹਿੰਦਾ ਕਿ ਉਹ ਚੰਗਾ ਹੋਇਆ, ਪਰ ਜੇ ਉਹਨੂੰ ਅੱਗੇ ਹੋਰ ਥੋੜਾ ਜਿਹਾ ਵਧਾ ਕੇ ਦੇਖੋ, ਜੇ ਅੱਜ ਦੀਪ ਸਿੱਧੂ ਅੱਜ ਵੀ ਹੁੰਦਾ ਤੇ ਅੱਜ ਪੰਜਾਬ ਦੀ ਸਿਚੁਏਸ਼ਨ ਮੈਨੂੰ ਲੱਗਦਾ ਕਿ ਕਿਤੇ ਦੀ ਕਿਤੇ 84 ਵਾਲੇ ਹਾਲਾਤਾਂ ਤੱਕ ਵੀ ਜਾ ਸਕਦੀ ਸੀ।
1: ਨਹੀਂ ਚਲੋ ਜਾਂਦੀ ਨਾ ਜਾਂਦੀ, ਪਰ ਗੱਲ ਉਹ ਹੈ ਨਾ ਭਾਰਤ ਬਾਈ ਜੀ, ਗੱਲ ਗੱਲ ਇਹ ਹੈ ਵੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗਾਲਤੀ ਬਾਈ ਜੀ, ਅਸੀਂ ਉਹਨਾਂ ਦੀ ਕਦਰ
0: ਕੀ ਪਾਈ ਹੈ। ਬਿਲਕੁਲ ਜੀ, ਹੁਣ ਬਾਹਰੋਂ ਬੈਠਾ ਵੀ ਇੱਕ ਬਿਆਨ ਦੇ ਦਿੰਦਾ ਵੀ ਭਾਈ ਇੰਨੇ ਪੈਸੇ ਦੇਵਾਂਗੇ, ਇੰਨੇ ਪੈਸੇ ਆ ਕੰਧਾਂ ਦੇ ਉੱਤੇ ਲਿਖ ਦਿਓ ਜਾਂ ਆਹ ਕਰ ਦਿਓ ਜੀ 15 ਅਗਸਤ ਤੇ ਕਰ ਦਿਓ। ਆ ਹੁਣ ਕਿੰਨਿਆਂ ਕੁ ਦੀ ਉਹਨਾਂ ਨੇ ਬਾਂਹ ਫੜੀ ਆ, ਜਾਂ ਉਹ ਚਾਰ ਮੁੰਡੇ ਜਿਹੜੇ ਸੀਗੇ ਉਹਨਾਂ ਨੇ ਸਿਲੇਬਸ ਕਹਿ ਲਓ ਆਪਣਾ ਕੀ ਆਪਣੇ ਕਿਤਾਬਾਂ ਹੀ ਰੱਖੀਆਂ ਸੀ ਆਪਣੇ ਕੋਲ, ਪੜ੍ਹਦੇ ਸੀਗੇ ਜਾਂ ਰੱਖੀਆਂ ਸੀਗੀਆਂ, ਤੇ ਉਹਨਾਂ ਦੇ ਚੁੱਲਿਆਂ ਦੇ ਵਿੱਚ ਕੀ ਅੱਗ ਬਾਲਦੀ ਆ, ਪੁੱਛੀ ਆ ਕਿਸੇ ਨੇ ਬਾਂਹ ਫੜੀ ਆ ਉਹਨਾਂ ਦੀ ਇਹਨਾਂ ਨੇ।
1: ਭਾਰਤ ਬਾਈ ਜੀ ਅੱਜ ਜੱਗੀ ਜੋਲ ਸਭ ਤੋਂ ਵੱਡਾ ਐਗਜ਼ਾਮਪਲ ਹੈ,
0: ਇੰਗਲੈਂਡ ਤੋਂ ਹਾਂ ਵਿਆਹ ਕਰਾਉਣ ਆਇਆ ਸੀ,
1: ਵਿਆਹ ਕਰਾ ਕੇ ਆਇਆ ਸੀ, ਮੈਨੂੰ ਲੱਗਦਾ ਥੋੜੇ ਥੋੜੇ ਜਿਹੇ ਦਿਨ ਹੋਏ ਸੀ ਉਹਨੂੰ, ਤੇ ਕੀ ਹਾਲਾਤ ਨੇ ਕੋਈ ਹੈਗਾ ਪੁੱਛਣ ਵਾਲਾ
0: ਜੀ।
1: ਹੈ ਇੱਥੇ ਉੱਥੇ ਬਾਹਰੋਂ ਬੈਠੇ ਅਸੀਂ, ਮੰਨ ਲਓ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ, ਉੱਥੋਂ ਬਹਿ ਕੇ ਅਸੀਂ ਬਿਆਨ ਦੇਈ ਜਾਂਦੇ ਹਾਂ ਵੀ
0: ਬਿਲਕੁਲ
1: ਵੀ ਹੋ ਜਾਓ ਜੀ ਕੌਮ ਦੇ ਪਿੱਛੇ ਸ਼ਹੀਦ, ਤੁਸੀਂ ਫਲਾਣੇ ਹੋ ਜਾਓ ਜੀ, ਧਮਕਾਣੇ ਹੋ ਜਾਓ
0: ਜੀ,
1: ਵੀ ਤੁਸੀਂ ਜਿਨ ਜਿਹੜੇ ਵੀ ਸੱਜਣ ਨੂੰ ਲੱਗਦਾ ਫਿਰ ਤੁਸੀਂ ਇੱਥੇ ਆਓ ਨਾ, ਇਹਨਾਂ ਹਾਲਾਤਾਂ ਦਾ ਸਾਹਮਣਾ ਕਰੋ, ਇੱਥੇ ਆ ਕੇ ਤੁਸੀਂ ਬਣਾਓ ਜੋ ਬਣਾਉਣਾ ਉਹੀ ਗੱਲ, ਉੱਥੋਂ ਬਾਹਰ ਬਹਿ ਕੇ ਤੇ ਕੋਈ ਮਰਜ਼ੀ ਕੁਛ ਕਹੀ ਕੋਈ।
0: ਹੁਣ ਤੁਸੀਂ ਦੇਖੋ ਰਾਜੋਆਣਾ ਸਾਹਿਬ ਦੀ ਗੱਲ ਕਰਦੇ ਆ ਜਾਂ ਭਿਓਰੇ ਉਹਨਾਂ ਦੀ ਗੱਲ ਕਰਦੇ ਆ ਜਾਂ ਉਹਨਾਂ ਦੇ ਉੱਤੇ ਤਾਂ ਇਹ ਕਾਰਨ ਕਰਕੇ ਕੇਸ ਮਤਲਬ ਕਿ ਖਾਲਿਸਤਾਨ ਦੀ ਮੰਗ ਜਾਂ ਹੋਰ ਜਿਹੜੇ ਹੈਗੇ ਨੇ ਧਿਰਾਂ ਹੈਗੀਆਂ ਉਹ ਤਾਂ ਉਹ ਕੇਸ ਉਹਨਾਂ ਦੇ ਉੱਤੇ ਕੇਸ ਚੱਲ ਰਹੇ ਨੇ, ਫਸੇ ਹੋਏ ਨੇ। ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਸਾਹਿਬ ਸਿਆਸਤ ਦੇ ਵਿੱਚ ਵੀ ਪੂਰਾ ਐਨ ਜੰਮ ਕੇ ਉਹਨਾਂ ਨੇ ਸਿਆਸਤ ਕੀਤੀ ਆ, 80-85 ਉਹ ਆਪਣੇ ਮੂੰਹੋਂ ਕਹਿੰਦੇ ਆ ਕਿ ਕੇਸ ਮੈਂ ਮਤਲਬ ਕਿ ਮੇਰੇ ਤੇ ਸੀਗੇ ਉਹ ਕਿੱਥੇ ਗਏ ਹੈ, ਤੇ ਉਹ ਆਪਣੀ ਕਿੰਨੀ ਵਧੀਆ ਜ਼ਿੰਦਗੀ ਜਿਹੜੀ ਜਿਉਂ ਰਹੇ ਆ, ਕਿੱਡਾ ਕਿੱਡਾ ਵੱਡਾ ਕਾਰੋਬਾਰ ਹੈ ਸਾਰੀਆਂ ਚੀਜ਼ਾਂ ਨੇ।
1: ਭਾਰਤ ਬਾਈ ਜੀ ਉਹ ਬੰਦੇ ਜਿਵੇਂ ਮਰਜ਼ੀ ਹੈ, ਮੈਂ ਕਹਿੰਦਾ ਮੈਂ ਰਾਜੋਆਣੇ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ, ਕਈ ਗੱਲਾਂ
0: ਬਿਲਕੁਲ
1: ਸਿਆਸੀ ਵੀ ਲੱਗਦੀ
0: ਸਿਆਸੀ ਵੀ ਹੈ,
1: ਪਰ ਉਹ ਜਿਹੜੇ ਬੰਦੇ ਉਹ ਛੋਟੀਆਂ ਛੋਟੀਆਂ ਕੋਠੜੀਆਂ ਚ ਉਹਨਾਂ ਨੇ ਸਾਰੀ ਜ਼ਿੰਦਗੀ ਕੱਢਤੀ, ਤੁਸੀਂ ਸੋਚ ਕੇ ਤਾਂ ਇਮੇਜਿਨ ਤੇ ਕਰਕੇ ਦੇਖੋ ਨਾ
0: ਬਿਲਕੁਲ
1: ਕੀ ਹਾਲਾਤ ਹੋਣਗੇ ਜੀ ਉਹਨਾਂ,
0: ਬਿਲਕੁਲ।
1: ਪਰ ਅਸੀਂ ਅਸੀਂ ਉਹੀ ਗੱਲ ਜਿਹੜੇ ਅੱਜ ਦੇ ਉਪਾ ਨਾ ਕੋਈ ਇਹਨਾਂ ਦੀ ਮੈਨੂੰ, ਜੇ ਤੁਸੀਂ ਇਹਨਾਂ ਦਾ ਬੈਕਗ੍ਰਾਉਂਡ ਵੀ ਕੱਢ ਕੇ ਦੇਖ ਲਓ
0: ਸੰਵਿਧਾਨ ਦੀ ਸਹੁੰ ਨੀ ਚੱਕਣੀ ਜਾਂ ਅਸੀਂ ਮੰਨਦੇ ਨੀ, ਫਿਰ ਉਸੇ ਸਹੁੰ ਨੂੰ ਚੱਕ ਕੇ ਤਾਂ ਉਹ
1: ਆਪਣੀ
0: ਪੈਨਸ਼ਨ ਵੀ ਲਵਾਉਣੀ ਆ।
1: ਪੁੱਕੀ ਗੱਲ ਹਰੀ ਤਾਂ ਉਹ ਤਾਂ ਹੋ ਗਏ, ਉਹੀ ਗੱਲ ਆ ਵੀ ਉਹਨਾਂ ਨੇ ਪਤਾ ਨੀ ਸੋਚ ਕੇ ਮਾਰੀ ਵੀ ਜਾਓ ਅਣਖ ਵਾਸਤੇ ਤੁਰ ਪਏ, ਇਹ ਤਾਂ ਕਹਿੰਦੇ ਸੀ ਵੀ ਅਸੀਂ ਕਿਸੇ ਨੂੰ ਕਹਿੰਦੇ ਸੀ ਕੋਈ ਮੱਥਿਆ ਲੱਗਣ ਹੱਟ ਜੂ, ਕਿਸੇ ਨੂੰ ਕੋਈ ਬਿਆਨ ਦਿੰਦੇ ਸੀ, ਅਸੀਂ ਕਹਿੰਦੇ ਸੀ ਸੰਵਿਧਾਨ ਦੇ ਹਿਸਾਬ ਨਾਲ ਅਸੀਂ ਸੂਬੇ ਦੀ ਇਲੈਕਸ਼ਨ ਲੜ ਕੇ ਅਸੀਂ ਮੁੱਖ ਮੰਤਰੀ ਬਣ ਕੇ ਤੇ ਅਸੀਂ ਤਾਂ ਸੁਧਾਰ ਕਰਨਾ।
0: ਨਹੀਂ ਮੁਕੱਦਰ ਜੀ ਮੈਂ ਤਾਂ ਇੱਥੇ ਤੱਕ ਵੀ ਚਲੋ ਗੱਲ ਕਹਿਣ ਨੂੰ ਤਿਆਰ ਹਾਂ, ਜੇ ਕੋਈ ਬੰਦਾ ਗਲਤੀ ਕਰ ਲੈਂਦਾ ਜੇ ਮੇਰਾ ਮੰਨਣਾ ਮੈਂ ਇਹ ਨਹੀਂ ਕਹਿੰਦਾ ਕਿ ਹਰ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਹੈ ਜਾਂ ਮੈਂ ਕਿਸੇ ਨੂੰ ਲਾ ਕੇ ਨਹੀਂ ਕਹਿ ਰਿਹਾ ਜੇ ਮੇਰੇ ਕੋਲੋਂ ਕੋਈ ਗਲਤੀ ਹੋਈ ਹੈ ਠੀਕ ਹੈ ਮੈਂ ਉਹ ਗਲਤੀ ਨੂੰ ਸਵੀਕਾਰ ਕਰ ਲਿਆ ਹਾਂ ਮੇਰੇ ਕੋਲ ਹੋ ਗਈ ਗਲਤੀ ਹੈ ਨਾ ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੋਈ ਇਹ ਨਹੀਂ ਗਾ ਮਤਲਬ ਕਿ ਗਲਤੀ ਕਰ ਲਈ ਮੈਂ ਮੰਨ ਕੇ ਜਾਂ ਕਿੱਦਾਂ ਮੈਨੂੰ ਤਾਂ ਸਮਾਂ ਕਿ ਪ੍ਰਾਊਡ ਹੈ ਚਲੋ ਮੈਂ ਆਪਣੀ ਚੈਨ ਦੀ ਨੀਂਦ ਤਾਂ ਸੌ ਸਕਦਾ ਬਿਲਕੁਲ ਹੈ ਜੀ
1: ਨਹੀਂ ਉਹ ਗਲਤੀ ਤਾਂ ਉਹ ਮੰਨਦੇ ਹੀ ਨੀ ਹੈਗੇ ਬਾਈ ਜੀ ਉਹ ਤਾਂ ਇਹ ਕਹਿੰਦੇ ਨੇ ਵੀ ਸਾਡੇ ਕਹਿਣ ਦਾ ਮਤਲਬ ਆ
0: ਜੀ
1: ਸਾਡੇ ਕਹਿਣ ਦਾ ਮਤਲਬ ਆ
0: ਜੀ
1: ਕਦੋਂ ਕਿਸੇ ਨੇ ਗਲਤੀ ਮੰਨੀ ਹੈ
0: ਜੀ ਗਲਤੀ ਮੰਨ ਵੀ ਲਈ ਤਾਂ ਉਹਦੇ ਵਿੱਚ ਮਤਲਬ ਕਿ ਕੋਈ
1: ਮੰਨੀ ਹੋਈ ਨੀ ਬਾਈ ਜੀ ਨਹੀਂ ਮੰਨੀ ਹੈਗੀ ਐਵੇਂ ਕੋਈ ਉਹੀ ਗੱਲ ਹੈ ਗੁਮਰਾਹ ਕਰਨ ਦੇ ਮਾਰੇ ਕੋਈ ਕਹੀ ਜਾਵੇ ਉਹਨੇ ਗਲਤੀ ਜਿਹਨੇ ਜਿਹੜੇ ਬੰਦੇ ਨੇ ਤੁਸੀਂ ਮੈਨੂੰ ਦੱਸੋ ਉਹਦੇ ਕੋਲ ਉਹ ਅਮਰੀਕਾ ਦੇ ਵਿੱਚ ਸੀ ਉਹਦੇ ਕੋਲ ਅਸਾਇਲਮ ਲੈ ਇੱਥੇ ਤਾਂ ਸਾਡੇ ਤਾਂ ਉਹੀ ਗੱਲ ਹੈ ਇੱਥੋਂ ਭੱਜ ਕੇ ਜਾ ਕੇ ਅਸਾਇਲਮ ਲੈਂਦੀ ਹੈ ਦੁਨੀਆ ਉਹਦੇ ਕੋਲ ਅਸਾਇਲਮ ਲੈਣ ਦਾ ਮੌਕਾ ਸੀ ਉਹ ਫਿਰ ਵੀ ਕਹਿੰਦਾ ਵੀ ਮੈਂ ਇੰਡੀਆ ਜਾਣਾ ਆਪਣੇ ਦੇਸ਼ ਚ ਜਾਣਾ
0: ਬਿਲਕੁਲ
1: ਚਾਰ ਸਾਲ ਪੰਜ ਸਾਲ ਉਹਨੇ ਫਿਰ ਆ ਕੇ ਇੱਥੇ ਜੇਲ੍ਹ ਕੱਟੀ ਤੇ
0: ਬਿਲਕੁਲ ਹੈ ਜੀ ਬਿਲਕੁਲ
1: ਉਹਨੇ ਉਹੀ ਗੱਲ ਜੇ ਕਿਸੇ ਬੰਦੇ ਕੋਲ ਮੰਨ ਲਓ ਅਸਾਇਲਮ ਲੈਣ ਦਾ ਉੱਥੇ ਲੈ ਲੈਂਦਾ ਫਿਰ ਜੇ ਉਹਨੇ ਭੱਜਣਾ ਹੀ ਹੁੰਦਾ ਇਹਨਾਂ ਗੱਲਾਂ
0: ਹੁਣ ਪੰਨੂ ਹੁਣ ਭਗੌੜੀ ਗਿਆ ਉੱਥੋਂ ਇੰਡੀਆ ਤੋਂ ਇਹ ਬਿਲਕੁਲ ਹੈ ਜੀ
1: ਅਸੀਂ ਘੱਟੋ ਘੱਟ ਬਾਈ ਜੀ ਜੇ ਕਿਸੇ ਨੇ ਆਪਣੀ ਜ਼ਿੰਦਗੀ ਗਾਲੀ ਹੈ ਘੱਟੋ ਘੱਟ ਉਹਨਾਂ ਦੀ ਥੋੜੀ ਬਹੁਤੀ ਕਦਰ ਤਾਂ ਜਾਣੀ ਹੈ ਨਾ ਇਹ ਥੋੜੀ ਹੈ ਵੀ ਅੱਜ ਵਾਲੇ ਇਹਨਾਂ ਦੇ ਪਿੱਛੇ ਦੂਜਿਆਂ ਦੇ ਪਿੱਛੇ ਉਹਨਾਂ ਨੂੰ ਉਹੀ ਗੱਲ ਹੈ ਵੀ ਤੁਸੀਂ ਕਿਸੇ ਨੂੰ ਕੁਛ ਕਹੀ ਜਾਓ ਕੋਈ ਕਿਸੇ ਨੂੰ ਇਹ ਕੌਣ ਉਹੀ ਗੱਲ ਵੀ ਤੁਹਾਡੇ ਵਾਸਤੇ ਕੱਲ ਨੂੰ ਕੋਈ ਤੁਰਨ ਨੂੰ ਤਿਆਰ ਹੋਊਗਾ
0: ਬਿਲਕੁਲ ਹੈ ਜੀ ਬਿਲਕੁਲ
1: ਐਵੇਂ ਐਵੇਂ ਨਹੀਂ ਮੈਂ ਆਪਾਂ ਕਦੇ ਉਹੋ ਜਿਹੀ ਗੱਲ ਤੋਂ ਬਾਹਰ ਨਹੀਂ ਪਰ ਆਪਾਂ ਅੱਜ ਵਾਲਿਆਂ ਦੇ ਮਗਰ ਲੱਗ ਗਏ ਕੱਲਾ ਇਹ ਥੋੜੀ ਹੈ ਵੀ ਆਪਾਂ ਹੁਣ ਇਹੀ ਭਾਈ ਸਾਹਿਬ ਕਹਿੰਦੇ ਸੀ ਤੁਸੀਂ ਇੱਕ ਵੀ ਬਿਆਨ ਇਹਨਾਂ ਮੈਚ ਕਰਕੇ ਵਿਖਾ ਦੋ ਜਦੋਂ ਆਏ ਜੀਰਾ ਫੈਕਟਰੀ ਦੇ ਅੱਗੇ ਬੈਠੇ ਸੀ ਜਦੋਂ ਕਹਿੰਦੇ ਇੱਥੇ ਕਹਿੰਦੇ ਬੈਠੇ ਕੀ ਕਰਦੇ ਹੋ ਜੇ ਪੰਜ ਚਾਰ ਮਰ ਜਾਓਗੇ ਤੇ ਕਿਹੜਾ ਮੱਤਿਆ ਲੱਗਣੋਂ ਹਟ ਜੂ
0: ਜੀ ਬਿਲਕੁਲ
1: ਅੱਜ ਤਾਂ ਮਰਿਆ ਤਾਂ ਕੋਈ ਵੀ ਨੀ ਸਿਰਫ ਉਹ ਆਪ ਬਾਈ ਹਰੀ ਉਹ ਜੇਲ ਚ ਹੀ ਨੇ ਨਾ
0: ਜੀ ਜੀ
1: ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਪੁੱਛ ਕੇ ਵੇਖੋ ਕਹਿੰਦੇ ਵੀ ਉਹਨਾਂ ਨੂੰ ਛੁਡਾ ਕੇ ਲਿਆਓ ਜੀ
0: ਹੈ
1: ਤੇ ਜਿਹਦਾ ਮਰ ਜਾਂਦਾ ਉਹਦੇ ਵਾਸਤੇ ਮੱਥਿਆ ਲੱਗਣੀ ਹਟਦੀ ਹੈ ਕਿ ਨਹੀਂ
0: ਬਿਲਕੁਲ
1: ਗੱਲਾਂ ਬਿਆਨ ਦੇਣੇ ਉਹੀ ਗੱਲ ਹੈ ਜੋ ਮਰਜ਼ੀ ਕਹਿਣਾ ਬਹੁਤ
0: ਕਹਿਣਾ ਸੌਖਾ ਹੈ ਬਿਲਕੁਲ
1: ਜਿਹਦਾ ਜਿਹਦਾ ਜਿਹਦਾ ਮਰਦਾ ਨਾ ਉਹਨੂੰ ਪੁੱਛ ਕੇ ਵੇਖਣਾ ਚਾਹੀਦਾ ਵੀ ਉਹਦੇ ਵਾਸਤੇ ਮੱਥਿਆ ਲੱਗਦੀ ਹੈ ਕਿ ਨਹੀਂ ਆਹ ਕਿੰਨੇ ਮਰੇ ਨੇ ਉਹੀ ਗੱਲ ਉਦੋਂ ਰਾਜੋਵਾਲਾ ਸਾਹਿਬ ਦੀ ਹੋਈ ਸੀ ਨਾ ਜਦੋਂ ਉਹ ਜਸਪਾਲ ਮਾਰਿਆ ਗਿਆ ਮੁੰਡਾ ਉੱਥੇ ਉਹ ਵੀ ਇਹਨਾਂ ਬਿਆਨਬਾਜ਼ੀਆਂ ਦੇ ਪਿੱਛੇ ਹਾਈਪਰ ਹੋ ਗਏ ਦੇ ਜੋ ਵੀ ਹੈ
0: ਤੁਸੀਂ ਦੇਖੋ ਕਈ ਵਾਰੀ ਟਵਾਣਾ ਸਾਹਿਬ ਗੱਲ ਕਰਦੇ ਹੁੰਦੇ ਆ ਦਲਾਵਰ ਮੁੰਡਾ ਜਿਹੜਾ ਸੀਗਾ ਉਹ ਲੱਗਦਾ ਹੀ ਨਹੀਂ ਸੀ ਉਹ ਕਹਿੰਦੇ ਬਈ ਸਾਡੇ ਤਾਂ ਨਾਲ ਉੱਥੇ ਹੁੰਦਾ ਸੀ ਪੜ੍ਹਦਾ ਸੀਗਾ ਯੂਨੀਵਰਸਿਟੀ ਤੇ ਉਹ ਲੱਗਦਾ ਹੀ ਨਹੀਂ ਸੀਗਾ ਵੀ ਏਦਾਂ ਦਾ ਕੰਮ ਕਰ ਸਕਦਾ ਨਾ ਉਹ ਬਿਲਕੁਲ ਕਿਸੇ ਨੇ ਸੋਚਿਆ
1: ਬਿਲਕੁਲ ਮੈਂ ਉਹੀ ਮੈਂ ਚਲੋ ਆਪਾਂ ਕਿਸੇ ਦੇ ਖਿਲਾਫ਼ ਨੀ ਚਲੋ ਦੀਪ
0: ਬਿਲਕੁਲ
1: ਜਿਹੜੀ ਜ਼ਿੰਦਗੀ ਸੀ ਉਹਦੀ ਆਪਣੀ ਹੈ ਇਹਨਾਂ ਦੀ ਆਪਣੀ
0: ਜੀ
1: ਪਰ ਆਪਾਂ ਘੱਟੋ ਘੱਟ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਬਾਈ ਜੀ ਜੇਲ੍ਹ ਚ ਗਲਤੀ ਆਪਾਂ ਉਹਨਾਂ ਨੂੰ ਤਾਂ ਕਹਿੰਦੇ ਹਾਂ ਵੀ ਉਹ ਤਾਂ ਐਵੀ ਜਾਂ ਫਲਾਣਾ ਧਮਕਾਣਾ ਹੈ ਇਹ ਹੁਣ ਵੀ ਅੱਗੇ ਵਾਲੇ ਜਿਹੜੇ ਨੇ ਇਹ ਉਹ ਜੋ ਮੈਂ ਹੈਗਾ ਮੈਂ ਮੈਂ ਭੇਖ ਧਾਰ ਕੇ ਦਾੜੀ ਤੱਕ ਕੇ ਯਾਤਰਾ ਪਾ ਕੇ ਲੋਕਾਂ ਨੂੰ ਗੁੰਮਰਾਹ
0: ਨਹੀਂ ਉਹ ਤਾਂ ਦੇਖੋ ਹੁਣ ਦਾੜੀ ਰੱਖ ਲੈਣ ਤਾਂ ਮਿੰਟੋ ਮਿੰਟੀ ਟਿਕਟਾਂ ਅਗਲੇ ਕਹਿਣਾ ਆ ਜਾਓ ਭਾਈ ਸਾਡੇ ਚ ਆਉਣ ਪੁੱਛਣਗੇ ਮਿੰਟੋ ਮਿੰਟੀ
1: ਨਹੀਂ ਦਾੜੀ ਕੇਸ ਤੇ ਫਿਰ ਅਮਰਤਾ ਵੀ ਛਕਿਆ
0: ਬਿਲਕੁਲ
1: ਪੈਮਾਨਾ ਥੋੜੀ ਹੁੰਦਾ
0: ਪੈਮਾਨਾ ਨੀ ਗਾ ਜੀ ਬਿਲਕੁਲ ਆਪਣੇ ਨਾ ਔਜਲਾ ਸਾਹਿਬ ਜੁੜੇ ਨੇ ਸ਼ਾਇਦ ਗੱਲ ਕਰਨਾ ਚਾਹੁੰਦੇ ਦੋ ਮਿੰਟ ਚ ਆਪਾਂ ਫਿਰ ਨਿਬੇੜਦੇ ਆ ਪ੍ਰੋਗਰਾਮ ਨੂੰ ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ
2: ਹੈ ਸਤਿ ਸ੍ਰੀ ਅਕਾਲ ਜੀ ਦੇਖੋ ਜਦੋਂ ਤੁਸੀਂ ਤਾਂ ਛੋਟੇ ਸੀਗੇ ਮੇਰੇ ਯਾਦ ਆ ਜੀ ਵੀ ਜਦੋਂ ਪੰਜਾਬ ਬੰਦ ਸੀ ਮੈਂ ਮਤਲਬ
0: ਐਮਰਜੈਂਸੀ ਦਾ
2: 16 ਸਾਲਾਂ ਦਾ ਸੀ ਉਦੋਂ ਅਸੀਂ ਸੜਕ ਖਾਲੀ ਜਿਵੇਂ ਤੁਰੇ ਜਾਂਦੇ ਸੀ ਕਹਿੰਦੇ ਪਤਾ ਲੱਗਿਆ ਉਹ ਮਤਲਬ ਆਏ ਤਾਂ ਹੁੰਦਾ ਰੇਡੀਓ ਤਾਂ ਬੰਦ ਹੋ ਗਈ ਸਾਰਾ ਕੁਝ ਕਹਿੰਦੇ ਹਰਿਮੰਦਰ ਸਾਹਿਬ ਤੇ ਹਮਲਾ ਹੋ ਗਿਆ ਮੁੰਡਾ ਮੇਰੇ ਨਾਲ ਕਹਿੰਦਾ ਚੱਲੀਏ ਤੁਰ ਕੇ ਚੱਲਦੇ ਹਰਿਮੰਦਰ ਸਾਹਿਬ ਨੂੰ ਮਤਲਬ ਇੱਕ ਜਜ਼ਬਾਤ ਸੀਗੇ ਨਾ ਮੇਰੇ ਕਹਿਣ ਦਾ ਮਤਲਬ ਜਿਵੇਂ ਹੁਣ ਕੁੱਕੀ ਗਿੱਲੇ ਕਹਿੰਦਾ ਵੀ ਜਦੋਂ ਅਟੈਕ ਤੋਂ ਬਾਅਦ ਮੈਂ ਹਰਿਮੰਦਰ ਸਾਹਿਬ ਗਿਆ ਵੀ ਮੇਰੇ ਉਸ ਗੱਲ ਨੇ ਬਹੁਤ ਡੂੰਘਾ ਅਸਰ ਪਾਇਆ ਕਹਿੰਦਾ ਉਸ ਤੋਂ ਬਾਅਦ ਹੋਰ ਡੂੰਘਾ ਉਦੋਂ ਹੋਇਆ ਜਦੋਂ ਦਿੱਲੀ ਗਏ ਦੰਗਿਆਂ ਤੋਂ ਬਾਅਦ
1: ਬਿਲਕੁਲ
2: ਦੰਗੇ ਨੀ ਸਰੋ
1: ਬਿਲਕੁਲ
2: ਕਤਲੇਆਮ ਤੋਂ ਬਾਅਦ ਦਿੱਲੀ ਗਏ, ਉਹ ਚੀਜ਼ ਨੇ ਕਹਿੰਦਾ
1: ਉੱਥੇ
2: ਮੇਰੇ ਬੜੀ ਸੱਟ ਮਾਰੀ
0: ਬਿਲਕੁਲ ਜੀ
2: ਉਹ ਜਿਹੜੀ ਮਾਫੀ ਵੀ ਉਹਦੀ ਬੇਟੀ ਨੇ ਦਿੱਤੀ ਉਹਨੇ ਉਹਨੂੰ ਸਮਝਾਇਆ ਕਨਵੈਂਸ ਕਰਿਆ, ਉਹ ਕਹਿੰਦਾ ਵੀ ਮੇਰੀ ਤੇਰੇ ਡੈਡੀ ਨਾਲ ਕੋਈ ਦੁਸ਼ਮਣੀ ਸੀ,
0: ਦੁਸ਼ਮਣੀ ਨਹੀਂ ਸੀ
2: ਫਿਰ ਠੀਕ ਆ ਵੀ ਉਹ ਗਲਤ ਗਲਤੀ ਹੋਈ ਵੀ ਤੇਰੀ ਮਾਂ ਸਾਡੇ ਵਿੱਚ ਵਿਚਾਲੇ ਆ ਕੇ ਤੇਰੀ ਮਾਂ ਦੀ ਗੋਲੀ ਤੇ ਤਾਂ ਲੱਗੀ ਆ ਵੀ ਉਹ ਚਲੋ ਹੁੰਦਾ ਹੀ ਉਹਦਾ ਹਸਬੈਂਡ ਸੀਗਾ ਉਹ
0: ਜੀ,
2: ਉਹ ਕਹਿੰਦਾ ਮੇਰੇ ਤੇ ਜੇ ਪਰਸਨਲ ਸੋਚੇ ਮੇਰੀ ਤੇਰੇ ਡੈਡੀ ਨਾਲ ਕੋਈ ਦੁਸ਼ਮਣੀ ਨਾ ਕੱਲ ਸੀ ਨਾ ਅੱਜ ਸੀ,
0: ਜੀ
2: ਗੱਲ ਇਹ ਸੀ ਕਿ ਉਹ ਇਸ ਕਾਸੇ ਦੇ ਪਿੱਛੇ ਸੀ ਉਹ
0: ਬਿਲਕੁਲ
1: ਬਿਲਕੁਲ।
0: ਹੁਣ ਡਾਇਰ ਦੀ ਕਹਿੰਦੇ,
2: ਮਤਲਬ
0: ਡਾਇਰ ਦੀ
2: ਉਹਨਾਂ
0: ਦੁਸ਼ਮਣੀ ਜੇ ਦੇਖਿਆ ਜਾਵੇ ਤਾਂ ਉਹ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਖਤਮ ਕੀਤਾ ਤਾਂ ਉਹਨਾਂ ਦੀ ਥੋੜੀ ਉਸ ਹਿਸਾਬ ਨਾਲ ਦੇਖ ਸਕਦੇ ਆ ਬਿਲਕੁਲ।
2: ਹਾਂ ਹੁਣ ਊਧਮ ਸਿੰਘ ਨੇ ਡਾਇਰ ਨੂੰ ਗੋਲੀ ਚਲਾਉਂਦੇ ਨੂੰ ਦੇਖਿਆ ਸੀ ਹੋਈ ਤਾਂ
0: ਜੋ ਜਲਿਆਂ ਵਾਲੇ ਬਾਗ ਚ
2: ਸੀ
0: ਵਾਪਰਿਆ ਸੀ ਉਸ ਕਰਕੇ ਉਹਨਾਂ ਦੇ ਕਿਹੜਾ ਪਰਿਵਾਰਕ ਮੈਂਬਰ ਸੀ ਵਿੱਚ।
2: ਹੁਣ ਕੁੱਕੀ ਗਿੱਲ ਦੀ ਜਿਹੜੀ ਜੇ ਆਪਾਂ ਕਹਿੰਦੇ, ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਕੁੱਕੀ ਗਿੱਲ ਨੂੰ ਤਾਂ ਖਬਰਾਂ ਆਉਣ ਵਾਲੇ ਸਮੇਂ ਚ ਦਾੜੀ ਚੱਕ ਵੀ ਇਹ ਜੀ ਇਹ ਗੌਰਮੈਂਟ ਦੇ ਪਿੱਠੂ ਹੁੰਦੇ ਆ ਦੇਖੋ, ਤੇ ਜਿਹੜਾ ਦਾੜੀ ਵਾਲੇ ਨੇ ਸਾਡੇ ਯੋਧੇ ਬਣਾਤੇ ਅਸੀਂ, ਤੇ ਦਾੜੀ ਵਾਲੇ ਨੇ ਘਾਣ ਕਿੰਨਾ ਕਰਿਆ ਸਾਡਾ
0: ਜੀ
1: ਬਿਲਕੁਲ।
2: ਜਰੂਰੀ ਤਾਂ ਨੀ ਹੈ ਕਿ ਤੁਸੀਂ
1: ਨਹੀਂ ਫਿਰ ਖੜੇ, ਫਿਰ ਔਜਲਾ ਬਾਈ ਜੀ ਖੜੇ ਖੜੇ ਕਿਹੜੀ ਗੱਲ ਤੇ ਨੇ ਵੀ ਜਿਹੜਾ ਤੁਸੀਂ ਸਟੈਂਡ ਇੱਥੇ ਆ ਕੇ ਲਿਆ ਸੀ ਤੁਸੀਂ ਅੱਜ ਉਸ ਗੱਲ ਤੇ ਖੜੇ ਹੋ।
2: ਤੁਸੀਂ ਦੇਖੋ ਵੀ ਜਿੰਦਾ ਐਡਾ ਪਹਿਲਾਂ ਚਲੋ ਕਹਿੰਦੇ ਆ ਵੀ ਸਮਗਲਰ ਸੀ ਉਹ ਹੁੰਦੇ ਮਾਝੇ ਵਾਲੇ ਸਾਰੇ ਦਲੇਰੇ ਸੀ ਉਦੋਂ ਪਹਿਲਾਂ ਤੋਂ ਸ਼ੁਰੂ ਤੋਂ ਹੀ ਹਨਾ ਜੰਮੇ ਰਹਿੰਦੇ ਸੀ ਉਧਰ, ਜਦੋਂ ਸੰਤਾਂ ਨੇ ਸਪੈਸ਼ਲ ਬੁਲਾਇਆ ਉਹਨੂੰ ਉਹਦੀ ਇੰਨੀਆਂ ਦੇਖੀਆਂ ਵੀ ਇੰਨੇ ਕੰਮ ਕਰਦਾ ਸੰਤਾਂ ਨੇ ਸੱਦਿਆ ਉਹਨੂੰ ਮਿਲਣ ਲਈ
0: ਜੀ,
2: ਤੇ ਜਦੋਂ ਉਹਦੇ ਦਾੜੀ ਵਾਲ ਕੱਟੇ ਦੇਖੇ ਤੇ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਮੇਰੇ ਕੋਲ ਨਾ ਆਈ, ਉਹ ਸੰਤਾਂ ਨੂੰ ਪੈ ਗਿਆ ਸੀ ਉਹ ਕਹਿੰਦਾ ਤੁਸੀਂ ਅੰਦਰ ਬੈਠੇ ਹੋ ਵੀ ਸਾਨੂੰ ਕਿਵੇਂ ਕਿਵੇਂ ਕਿਵੇਂ ਵਿਚਰਨਾ ਪੈਂਦਾ ਜਾ ਕੇ ਉੱਥੇ, ਕਿਹੜੇ ਭੇਸ ਸਾਨੂੰ ਬਦਲਨੇ ਪੈਂਦੇ ਨੇ, ਉਹ ਸੰਤਾਂ ਨੂੰ ਪੈ ਗਿਆ ਸੀ। ਸੰਤਾਂ ਨੇ ਫੇਰ ਕਿਹਾ ਸੀ ਉਹਨੂੰ ਕਹਿੰਦੇ ਜਦੋਂ ਉਹਨੂੰ ਲੋੜ ਪਈ ਉਹਨੇ ਅੰਮ੍ਰਿਤ ਵੀ ਚੱਕ ਲਿਆ ਫਿਰ
0: ਜੀ,
2: ਜਦੋਂ ਲੋੜ ਹੋਈ ਜੇ ਹੁਣ ਊਧਮ ਸਿੰਘ ਉੱਕੜੇ ਬਣ ਕੇ ਵਿਚਰਦਾ ਤੇ ਖਬਰਾਂ ਕੁਛ ਵੀ ਨੀ ਕਰ ਸਕਦਾ ਸੀ ਉਹ,
0: ਨਾਲੇ ਦੇਖੋ ਉੱਥੇ
2: ਇਹ ਜਰੂਰੀ ਤਾਂ ਨਹੀਂ ਕਿ ਬਾਣਾ ਤੇ ਜਿਹੜੀ ਅਸੀਂ ਸਾਡਾ ਦਿਖਾਵਾ ਇਹ ਜੇ ਜਜ਼ਬਾ ਜੇ ਇਹੀ ਕੁਰਬਾਨੀ ਕਰ ਸਕਦਾ, ਕੁਰਬਾਨੀ ਤਾਂ ਬੱਕਰਾ ਵੀ ਦਿੰਦਾ।
0: ਹੁਣ ਉਹਦੇ ਵਿੱਚ ਦੀਪਾ ਵੀ ਸੀ ਉੱਥੇ, ਉਹਦਾ ਕਿਰਦਾਰ ਦੇਖ ਲਓ।
2: ਨਹੀਂ ਹੁਣ ਜਿਹੜਾ ਸੁੱਖੀ ਨਾ ਕੁੱਕੀ ਨਾ ਸੁੱਖੀ ਹੈ
0: ਜੀ,
2: ਉਹ ਕੀ ਕਰ ਰਿਹਾ ਅੱਜ ਕੱਲ ਬਈ, ਉਹ ਕੀ ਕਰ ਰਿਹਾ ਪਤਾ
1: ਨਹੀਂ। ਉਹਨੇ ਦੱਸੇ ਕੁੱਕੀ ਨੇ ਬਿਨਾਂ ਨਾਂ ਲਿਆ ਦੱਸੇ, ਕਹਿੰਦਾ ਵੀ ਅਸੀਂ ਤਾਂ ਮਰਨ ਵਾਸਤੇ ਤੁਰੇ ਸੀ ਘਰੋਂ, ਕਹਿੰਦਾ ਵੀ ਅਸੀਂ ਜਦੋਂ ਉਹ ਬਿਨਾਂ ਨਾਂ ਲਏ ਕਿਹਾ ਸੀ ਉਹਨੇ ਵੀ ਅਸੀਂ ਤਾਂ ਸਾਰੇ ਪੈਸੇ ਵੀ ਦੇ ਤੇ ਸੀ ਤੇ ਅੱਜ ਪਤਾ ਨੀ ਵੀ ਤੁਸੀਂ ਸਮਝ ਹੀ ਸਕਦੇ ਹੋ ਹੁਣ।
0: ਜੀ ਜੀ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਬਾਈ,
1: ਹੁਣ ਕਹਿਣ ਗੱਲ ਉਹੀ ਹੈ ਨਾ ਬਾਈ ਜੀ, ਮੈਂ ਇਸੇ ਕਰਕੇ ਵੀ ਅਸੀਂ ਜਿਨ੍ਹਾਂ ਨੇ ਬਾਈ ਜੀ ਜ਼ਿੰਦਗੀਆਂ ਗਾਲਤੀਆਂ ਉਹਨਾਂ ਨੂੰ ਤਾਂ ਅਸੀਂ ਕਹਿੰਦੇ ਵੀ ਤੁਸੀਂ ਐਵੇਂ, ਤੁਸੀਂ ਤਾਂ ਔਜਲਾ ਬਾਈ ਜੀ ਕਹਿੰਦੇ ਵੀ ਆਉਣ ਵਾਲੇ ਟਾਈਮ ਤੇ ਤਾਂ ਹੁਣੇ ਹੀ ਉਹੀ ਗੱਲ ਕਹਿਣ ਦੇ ਆਪਾਂ, ਆਉਣ ਵਾਲੇ ਟਾਈਮ ਤੇ ਤਾਂ ਕਿੰਨੇ ਕਹਿਣਾ
0: ਜੀ ਜੀ,
1: ਇਹ ਤਾਂ ਹੁਣੇ ਹੀ ਉਹੀ ਗੱਲ ਆ ਵੀ
0: ਬਿਲਕੁਲ ਹੈ। ਹੋ ਕੀ ਰਿਹਾ ਵਾਪਰ ਕੇ, ਆਪਾਂ ਵੀ ਵਿਚਾਰੀਏ ਨਾ ਉਸ ਚੀਜ਼ ਨੂੰ ਕੀ ਸਾਡੇ ਫਾਇਦੇ ਚ ਜਾ ਰਹੀ ਹੈ ਕੀ ਸਾਡੇ ਨੁਕਸਾਨ ਚ ਜਾ ਰਹੀ ਹੈ।
1: ਅੱਜ ਕੀ ਗੱਲ ਕਹਿਣ ਦਿਆ ਵਾ ਜੇ ਮੈਂ ਕੱਲ ਪਰਸੋਂ ਚੌਥੇ ਮੈਂ ਉਸੇ ਗੱਲ ਤੇ ਸਟੈਂਡ ਕਰਦਾ ਕਿ ਜਾਂ ਮੇਰੇ ਬਿਆਨ ਬਦਲ ਗਏ ਉਹਦੀ ਗੱਲ
0: ਬਿਲਕੁਲ ਬਿਲਕੁਲ ਬਿਲਕੁਲ
1: ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਜਿੰਦਗੀ ਗਾਲੀ ਆ ਉਹਨਾਂ ਨੂੰ ਐਵੇਂ ਤਾਂ ਨਾ ਸੀ, ਉਹਨਾਂ ਨੂੰ ਐ ਨਾ ਕਰੀਏ ਵੀ ਘੱਟੋ ਘੱਟ ਵੀ ਉਹ ਕੀ ਬੰਦਾ ਬਾਈ ਜੀ ਕੋਈ ਵੀ ਹੈ ਜਿਹਨੇ ਮੰਨ ਲਓ
0: ਜਾਨ ਗਵਾ ਦਿੰਦਾ ਤਾਂ ਸ਼ਹੀਦਾਂ ਚ ਗਿਣਿਆ ਜਾਣਾ ਸੀ, ਉਦੋਂ ਸਾਰਿਆਂ ਨੇ ਜਾਣਨਾ ਸੀ ਕੁੱਕੀ ਗਿੱਲ ਹੁੰਦਾ
2: ਸੀ, ਸਾਡੇ ਤਾਂ ਮਰਨਾ ਪੈਂਦਾ,
0: ਮਰਨਾ ਪੈਂਦਾ
2: ਫੇਰ ਅਸੀਂ ਹੀਰੋ ਆ,
0: ਹੀਰੋ ਆ
2: ਫੇਰ ਅਸੀਂ ਸ਼ਹੀਦ ਨਹੀਂ, ਬਸ ਸਾਡੇ ਤਾਂ ਕੌਮ ਦੇ ਵਿੱਚ ਇਹ ਹੈ ਜਿਉਂਦੇ ਰਹੋ ਤਾਂ ਗਦਾਰ ਆ
0: ਜੀ।
2: ਮੈਂ ਤਾਂ ਕਿੰਨੀ ਗਿਰੀ ਕਿਹਾ, ਮੈਂ ਗੀਤ ਲਿਖਿਆ ਜਦੋਂ ਟਵਾਂਡਾ ਸਾਹਿਬ ਕਹਿੰਦੇ ਲਿਖੋ ਗੀਤ, ਮੈਂ ਮਤਲਬ ਪਿੰਡਾਂ ਵਾਲੇ ਮੈਂ ਤਾਂ ਹੁਣ ਵੀ ਕਹਿੰਦਾ ਵਧੀਆ ਰਹਿ ਗਏ ਪਿੰਡਾਂ ਵਾਲੇ ਸ਼ਹੀਦ ਹੋ ਗਏ ਉਦੋਂ
0: ਜੀ,
2: ਵਧੀਆ ਰਹਿ ਗਏ ਉਹ
1: ਨਹੀਂ,
2: ਹੁਣ ਨੂੰ ਤਾਂ ਮਤਲਬ ਪਤਾ ਨੀ ਕੀ ਕੁਛ ਕਰ ਦਿੰਦੇ ਸੀ ਉਹਨਾਂ ਨੂੰ, ਸਾਡੇ ਤਾਂ ਮਰਨਾ ਪੈਂਦਾ
0: ਬਿਲਕੁਲ ਹੈ ਜੀ,
2: ਦੇਖੋ ਕੁੱਕੀ ਦੀ ਕਿਸੇ ਨੇ ਹੈਲਪ ਨੀ ਕਰੀ, ਉਹ ਆਪਦੀ ਕਾਬਲੀਅਤ ਨਾਲੇ ਬਚਿਆ,
0: ਹਾਂ ਬਿਲਕੁਲ
2: ਕਨਵੈਂਸ ਕਰਿਆ ਉਹਨੇ,
0: ਬਿਲਕੁਲ
2: ਕਨਵੈਂਸ ਨਹੀਂ ਘਰੋਂ ਤਕੜੇ ਨੀ ਕਨਵੈਂਸ ਕੀਤਾ ਉਹਨੇ, ਉਹਦੀ ਬੇਟੀ ਨੂੰ ਕਨਵੈਂਸ ਕੀਤਾ ਉਹਨੇ ਵੀ ਮੇਰੀ ਦੁਸ਼ਮਣੀ ਨੀ ਸੀ ਕੋਈ ਵੀ ਜੇ ਤੂੰ ਕਹੇ,
0: ਬਿਲਕੁਲ
2: ਨਾ ਜਿਹੜੇ ਮਾਰੇ ਸੀ ਨਾ ਮੇਰੇ ਕੁਛ ਲੱਗਦੇ ਸੀ ਉਹ
0: ਜੀ,
1: ਉਹ ਤਾਂ ਔਜਲਾ ਬਾਈ ਜੀ, ਉਹ ਤਾਂ ਹੀ ਤਾਂ ਕਹਿੰਦੇ ਨੇ ਜਿਹੜੇ ਅੱਜ ਕੱਲ ਵਾਲੇ ਆ ਬਣੇ ਹੋਏ ਨੇ, ਉਹ ਕਹਿੰਦਾ ਨੀ ਸੀ ਕੁੱਕੀ ਗੱਲ, ਕਹਿੰਦਾ ਮੈਨੂੰ ਜੇਲ੍ਹ ਚ ਕਹਿੰਦੇ ਵੀ ਤੁਸੀਂ ਹੌਸਲਾ ਰੱਖੋ। ਉਹ ਕਹਿੰਦਾ ਭਾਈ ਸਾਹਿਬ ਮੈਨੂੰ ਸਾਰੀ ਜ਼ਿੰਦਗੀ ਮੈਂ ਜੇਲ੍ਹ ਚ ਗਾਲਤੀ, ਤੇ ਤੁਸੀਂ ਮੈਨੂੰ ਦੱਸੋ ਕਿ ਮੈਂ ਹੌਸਲਾ ਰੱਖਣਾ ਕਿ ਕੀ ਰੱਖਣਾ
0: ਇਹ ਤਾਂ ਔਜਲਾ ਸਾਹਿਬ ਉਹ ਗੱਲ ਹੋ ਗਈ ਜਿੱਦਾਂ ਤੁਸੀਂ ਇੱਕ ਵਾਰੀ ਸੁਣਾਉਂਦੇ ਸੀਗੇ ਭਈ ਸਿੱਖੀ ਦੀ ਸੇਵਾ ਕਰੋ ਤੁਹਾਡੇ ਕੋਲ ਆ ਕੇ 4 ਕਿਤਾਬਾਂ ਲੈ ਕੇ।
1: ਹਾਂ
2: ਆਹੋ
0: ਜੀ
1: ਉਹੀ ਗੱਲ
2: ਇੱਥੇ ਫਿਰਦੇ ਨੇ। ਮੈਂ ਉਹਨੂੰ ਕਿਹਾ ਕਹਿੰਦਾ ਜੀ ਇੱਕ 500 ਰੁਪਇਆ ਦੇ ਦਿਆ ਕਰੋ, 1 ਰੁਪਇਆ 33 ਪੈਸੇ ਬਣਦੇ ਕਹਿੰਦਾ ਰੋਜ਼ ਦੇ। ਮੈਂ ਕਾਹਦੇ ਵਾਸਤੇ? ਕਹਿੰਦੇ ਜੀ ਆਹ ਫਿਰਦੇ ਨੇ। ਉਹ ਮੈਂ ਕੁਦਰਤੀ ਨਵਾਂ ਨਵਾਂ ਬਿਜਨਸ ਲਿਆ ਸੀ, ਮੇਰੇ 5-7 ਸਾਲ ਕਿਤੇ ਜਾ ਨਾ ਹੋਇਆ
0: ਜੀ।
2: ਮੈਂ ਉਹਨੂੰ ਕਿਹਾ, ਮੈਂ ਜੀ ਪਰਸੋਂ ਪਿਛਲੇ ਵੀਕ ਤੁਸੀਂ ਸ਼ਾਟਲ ਸੀਗੇ ਜੀ? ਉਹ ਕਹਿੰਦਾ ਹਾਂਜੀ। ਮੈਂ ਉਦੋਂ ਪਹਿਲਾਂ ਟੈਕਸਲ ਸੀਗੇ ਜੀ? ਕਹਿੰਦਾ ਹਾਂਜੀ। ਮੈਂ ਪਿਛਲੇ ਮਹੀਨੇ ਤੁਸੀਂ ਇੰਗਲੈਂਡ ਸੀਗੇ? ਕਹਿੰਦਾ ਹਾਂਜੀ। ਤੇ ਮੈਂ ਕਿਹਾ ਜੀ ਇਹ ਜਿਹੜੀਆਂ ਕਿਤਾਬਾਂ ਪੜ੍ਹ ਕੇ ਲੈਕਚਰ ਤੁਸੀਂ ਦਿੰਦੇ ਹੋ, ਮੈਨੂੰ ਦਿਓ 1 ਸਾਲ ਬਾਅਦ ਜੇ ਮੈਨੂੰ ਇਹਦੇ ਨੌਲੇਜ ਨਾ ਹੋਈ ਤਾਂ ਕਿਤਾਬਾਂ ਵਾਪਸ ਲੈ ਜਿਓ,
0: ਨਹੀਂ ਤਾਂ ਮੈਂ ਵੀ ਤੁਹਾਡੇ ਨਾਲ ਦੋ।
2: ਕਹਿੰਦਾ ਕੀ ਗੱਲ ਜੀ? ਮੈਂ ਕਿਹਾ ਜੀ ਇਹ ਤੁਹਾਡੀ ਜੌਬ ਹੈ, ਮੈਂ $60,000 ਤੋਂ ਤਨਖਾਹ ਲੈਣਾ ਮਹੀਨੇ ਦੀ। ਤੂੰ ਕਹਿੰਦਾ ਮੈਂ ਇਸ ਆਰਗੇਨਾਈਜ਼ ਚੋਂ, ਮੈਂ ਕਿਹਾ ਮੇਰਾ ਕੰਮ ਆ ਜੇ ਮੈਂ ਚ ਪਰਫੈਕਟ ਨਹੀਂ ਹੋਊਂਗਾ ਮੈਂ ਫੇਲ ਹਾਂ। ਮੈਂ ਕਿਹਾ 1 ਸਾਲ ਬਾਅਦ ਮੈਂ ਆਹੀ ਕੁਛ ਮੈਂ ਵੰਡਣ ਲੱਗ ਜੂੰਗਾ, ਲਿਆ ਫੜਾਓ ਜੀ ਆ 4 ਕਿਤਾਬਾਂ ਮੈਨੂੰ ਦੋ ਤੇ ਮੈਨੂੰ ਦੇਣ ਲੱਗ ਜਿਓ ਪੈਸੇ।
1: ਬਿਲਕੁਲ
2: ਮੁੜ ਕੇ ਅੱਜ ਮੰਗਦੇ ਨੇ
1: ਗੱਲ ਉਹੀ ਹੈ ਨਾ, ਨਹੀਂ ਗੱਲ ਉਹੀ ਹੈ ਨਾ, ਉਹ ਜਿਹੜੀ ਉਹ ਖੁੱਲੇ ਖੁੱਲੇ ਭੇਦ ਕਿਤਾਬ ਵਾਲੇ ਸੀ ਨਾ, ਜਿਨ੍ਹਾਂ ਨੇ ਉਹ ਕਿਤਾਬ ਦਾ ਕਦੇ ਜਵਾਬ ਨੀ ਦਿੱਤਾ ਵੀ ਵੀ ਵੀ ਅਸੀਂ ਘੱਟੋ ਘੱਟ ਜਵਾਬ ਹੀ ਦੇ ਦਈਏ, ਉਹ ਬੰਦੇ ਜਾ ਕੇ ਕੁੱਕੀ ਨੂੰ ਕਹਿੰਦੇ ਵੀ ਹੌਸਲਾ ਰੱਖੋ। ਉਹ ਕਹਿੰਦਾ ਭਾਈ ਸਾਹਿਬ ਤੁਸੀਂ ਆਪਣਾ ਕੰਮ ਕਰੋ, ਮੈਨੂੰ ਮੈਂ ਉਹਨਾਂ ਕੋਠਿਆਂ ਤੇ ਰਿਹਾ ਵਾ, 7-7 ਕੋਠਿਆਂ ਦੇ ਵਿੱਚ ਜਿੱਥੇ ਬੂਹਾ ਵੀ ਨੀ ਦਿਖਾਉਂਦਾ ਤੇ ਕਦੇ ਚਾਨਣ ਵੀ ਨੀ ਸੀ ਵੇਖਿਆ।
2: ਮੁੜ ਕੇ ਟੀਵੀ ਚਲਾ ਲਿਆ, TV 84 ਮੁੜ ਕੇ TV 84 ਆ ਗਿਆ, ਉਹ ਪੈਸੇ ਇਕੱਠੇ ਕਰਨ ਗੁਰਦੁਆਰੇ। ਮਾੜੀ ਕਿਸਮਤ ਉਹਦੀ, ਮੈਂ ਸੈਕਟਰੀ ਸੀਗਾ ਗੁਰਦੁਆਰੇ ਦਾ ਉਦੋਂ। ਕਿਤਾਬਾਂ ਪੜ੍ਹ ਕੇ ਤੂੰ ਉੱਥੇ ਗੁਰਦੁਆਰਿਆਂ ਚ ਬੋਲਦਾ ਤੇਰੀ ਜੋਬ ਆ, ਜੇ ਬੋਲੇਗਾ ਤੈਨੂੰ ਸੁਣੂ ਕੌਣ?
0: ਬਿਲਕੁਲ
1: ਬਿਲਕੁਲ,
2: ਇਹ ਤੇਰੀ ਜੋਬ ਆ। ਮੈਂ ਕਿਹਾ ਮੈਂ ਉਹਨੂੰ ਮੂਹਰੇ ਆਈ ਕਿਹਾ, ਮੈਂ ਕਿਹਾ ਮੈਨੂੰ 3 ਸਾਲ ਹੋ ਗਏ ਜਹਾਜ਼ ਵਾਲਾ ਅੱਡਾ ਦੇਖੇ ਨੂੰ, ਤੂੰ ਰੋਜ਼ ਜਹਾਜ਼ ਚ ਚੜਿਆ ਫਿਰਦਾ
0: ਕਦੇ ਕਿਸੇ ਸਟੇਟ ਚ ਕਦੇ ਕਿਸੇ ਸਟੇਟ ਚ।
2: ਡਾਕਟਰ ਅਮਰਜੀਤ ਆ ਜੀ ਜਿਹੜਾ ਪੰਥ ਕਮੇਟੀ ਦਾ ਬੁਲਾਰਾ ਹੁੰਦਾ ਸੀ, ਮੈਂ ਆਪਾਂ ਕਿਹੜਾ ਡਰਦੇ ਹੈਗੇ, ਉਹ ਸੀ। ਮੈਂ ਉਹਨੂੰ ਕਦੇ ਪੁੱਛ ਲਿਓ ਤੇਰਾ ਤੇਰੇ ਬਾਪੂ ਦਾ ਨਾਮ ਕੀ ਆ, ਦਸ਼ਵੇਸ਼ ਪਿਤਾ, ਤੇਰਾ ਪਿੰਡ ਕਿਹੜਾ, ਆਨੰਦਪੁਰ ਸਾਹਿਬ ਦਾ ਵਾਸੀ ਆ? ਮੈਂ ਕਿਹਾ ਉਹ ਤਾਂ ਮੈਂ ਵੀ ਹਾਂ, ਪਰ ਮੈਂ ਜਿੱਦਣ ਮੈਂ ਉਹਨੂੰ ਇਹ ਵੀ ਸਵਾਲ ਕਰਿਆ, ਮੈਂ ਕਿਹਾ ਉਹ ਤਾਂ ਮੈਂ ਵੀ ਹਾਂ ਜੀ, ਪਰ ਮੈਂ ਕਿਹਾ ਜਿੱਦਣ ਨਾ ਲਾ ਕੇ ਆਈ ਸਕੂਲ ਚ ਉਦਣ ਇਹ ਲਿਖਾ ਕੇ ਆਈ, ਸਿਕੰਦਰ ਸਿੰਘ ਸੈਨਾ ਸਰਦਾਰ ਨੇਤਰ ਸਿੰਘ
0: ਜੀ,
2: ਸਰਟੀਫਿਕੇਟ ਤੇ ਮੇਰੇ ਤੇ ਇਹ ਲਿਖਿਆ ਹੋਇਆ, ਉੱਥੇ ਬਾਜ ਵਾਲਾ ਨੀ ਲਿਖਿਆ ਹੋਇਆ
0: ਜੀ,
2: ਉਹ ਨੀ ਦੱਸਦਾ ਲੈ ਆਪਦਾ ਹੁਣ ਤਾਂ ਕਿਸੇ ਨੂੰ, ਆਨੰਦਪੁਰ ਸਾਹਿਬ ਦਾ ਵਾਸੀ ਆ ਮੈਂ, ਬਾਜ ਵਾਲਾ ਦਾ ਪਿਓ ਆ ਮੇਰਾ ਲੈ।
0: ਉਹ ਜਿੱਦਾਂ ਆਪਣੇ ਪਿੰਗਲ ਵਾੜੇ ਤੋਂ ਨੀ ਆਉਂਦੇ ਹੁੰਦੇ ਸੀ, ਕਈਆਂ ਨੇ ਆਪ ਹੀ ਮੋਹਰ ਬਣਾ ਕੇ ਉਹ ਡੱਬਾ ਫੜਿਆ ਹੁੰਦਾ ਸੀ, ਪਿੰਗਲ ਵਾੜੇ ਤੋਂ ਆ ਜੀ। ਕਿਹੜੇ ਪਿੰਗਲ ਵਾੜੇ ਤੋਂ, ਜਲੰਧਰ ਬ੍ਰਾਂਚ ਨਾ ਜਾ, ਹੁਸ਼ਿਆਰਪੁਰ ਬ੍ਰਾਂਚ ਨਾ ਜਾ,
2: ਅੱਜ ਕੱਲ ਯੂਪੀ ਵਾਲੇ ਲੋਟ ਆਏ ਇਹਨਾਂ ਦੇ, ਅੱਜ ਕੱਲ ਇਹਨਾਂ ਦੇ ਯੂਪੀ ਵਾਲੇ ਬਹੁਤ ਲੋਟ ਆਏ ਨੇ, ਉਧਰੋਂ ਬਹੁਤ ਕਣਕ ਇਕੱਠੀ ਕਰਦੇ ਆ
0: ਜੀ,
2: ਪੰਜਾਬ ਵਾਲੇ ਘੱਟ ਦਿੰਦੇ ਆ ਹੁਣ।
1: ਉਹ ਗੱਲ ਉਹੀ ਹੈ ਨਾ, ਇੱਕ ਬੰਦੇ ਤਾਂ ਮੰਨ ਲਓ ਖਾਲਿਸਤਾਨ ਦੇ ਨਾਰੇ ਲਾਈ ਜਾਣ, ਕੁਛ ਲਾਈ ਜਾਣ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨੀ, ਇੱਕ ਜੇ ਕਿਸੇ ਕੋਲ ਲਿਟਰੇਚਰ ਵੀ ਮਿਲ ਗਿਆ ਤੇ ਉਹ ਉਹਨਾਂ ਨੂੰ ਉਹੀ ਗੱਲ, ਉਹਨਾਂ ਦੇ ਮਗਰ ਕੋਈ ਕੇਲੇ ਲੈ ਕੇ ਜਾਣ ਵਾਲਾ ਵੀ ਨੀ।
0: ਬਿਲਕੁਲ,
2: ਤੁਸੀਂ ਆਪਣੇ ਸਾਹਮਣੇ ਜਿਹਨੇ ਲਿਖੀ ਹੈ ਉਹਨੂੰ ਕੁਛ ਨੀ ਹੋਇਆ
0: ਜੀ,
2: ਸਿਮਰਜੀਤ ਮਾਨ ਨਾਰੇ ਲੈਂਦਾ ਉਹਨੂੰ ਕੁਛ ਲਿਆ, ਉਹ ਲਿਟਰੇਚਰ ਏ ਵੰਡਿਆ ਤੇ ਉਹ ਅੰਦਰ ਨੇ,
0: ਅੰਦਰ ਨੇ ਜੀ,
1: ਉਹ ਅੰਦਰ।
0: ਬਿਲਕੁਲ,
1: ਫਿਰ ਉਹ ਕੁੱਕੀ ਗੱਲ ਇਹੀ ਤਾਂ ਸਮਝਾਉਂਦਾ ਵੀ ਤੁਸੀਂ ਸਮਝ ਜੋ ਵੀ ਇਸ ਲਾਣੇ ਦੇ ਮਗਰ ਨਾ ਲੱਗੋ, ਇਸ ਕਰਕੇ ਮਾੜਾ।
0: ਬਿਲਕੁਲ, ਥੈਂਕ ਯੂ ਮੁਕੱਦਰ ਜੀ, ਸ਼ੁਕਰੀਆ ਬਾਈ ਜੀ, ਬਹੁਤ ਬਹੁਤ
2: ਧੰਨਵਾਦ। ਇੱਥੇ ਦਾ ਮੁਕੱਦਰ ਵੀਰੇ ਉਹੀ ਗੱਲ ਆ ਨਾ, ਕਹਿੰਦਾ ਵਿੱਚ ਚੜਾਈ ਕੁਝ ਕਰਕੇ ਮਰ ਜਾਓ, ਫੇਰ ਕਹਿੰਦੇ ਆ ਕੁਰਬਾਨੀ ਕੀਤੀ ਹੈ,
0: ਕੁਰਬਾਨੀ ਕੀਤੀ ਹੈ,
2: ਇੰਨਾ ਕੇ ਆ ਸਬਰ ਸਾਡਾ ਕੀ ਆ, ਟੀਸੀ ਤੋਂ ਟੋਆ, ਟੋਏ ਤੋਂ ਟੀਸੀ,
0: ਟੀਸੀ ਹੈ,
2: ਬਸ ਇੰਨਾ ਕਿਹਾ ਸੀ, ਇੰਨਾ ਕ ਸਬਰ ਸਾਡਾ, ਇੰਨੇ ਕ ਯੋਗ ਹੈ।
0: ਬਿਲਕੁਲ,
2: ਚਾੜਨ ਲੱਗੇ ਵੀ ਅਸੀਂ ਤਾਹਾਂ ਨੀ ਦੇਖਦੇ ਵੀ ਕਿੱਥੇ ਚਾੜਨਾ, ਜਾਂ ਛੱਡਦੇ ਆ ਇਹ ਵੀ ਨੀ ਦੇਖਦੇ ਵੀ ਇਹਨੇ ਕੀਤਾ ਕੀ ਸੀ
0: ਜੀ,
2: ਉਹ ਵੀ ਥੱਲੇ ਛੱਡ ਦਿੰਦੇ ਆ,
0: ਉਹ ਵੀ
2: ਬਾਕੀ ਵਿਚਾਰ ਆਪੋ ਆਪਣੇ, ਕਿਸੇ ਨੂੰ ਮਾਂ ਆਬਾਦੀ, ਕਿਸੇ ਨੂੰ ਮਾਂ ਸਵਾਦੀ,
0: ਸਵਾਦੀ ਜੀ, ਬਿਲਕੁਲ। ਬਿਲਕੁਲ ਔਜਲਾ,
2: ਧੰਨਵਾਦ,
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ। ਲੋ ਦੋਸਤੋ, ਇਹ ਸਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਕੁਝ ਕਮੈਂਟ ਨੇ ਦੋਸਤਾਂ ਦੇ, ਉਹ ਪੜ੍ਹ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਤੇ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਮਾਨ ਸਿੰਘ ਜੀ ਸੈਣੀ ਸਾਹਿਬ ਭੇਜਦੇ ਨੇ ਫਿਨਲੈਂਡ ਵਾਲੇ, ਤੇ ਹੈਲਸਿੰਕੀ ਕੀ ਤੋਂ ਲਿਖਦੇ ਆ ਕਿ ਭਾਜੀ ਜੁਰਮ ਤਾਂ ਅੰਗਰੇਜ਼ਾਂ ਦਾ ਵੀ ਸੀ। ਬਿਲਕੁਲ ਸਹੀ ਜੀ, ਜਿਨ੍ਹਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਜਿਹੜਾ ਰੇਹੜੀਆਂ ਦੇ ਮੂਹਰੇ ਜਿਹੜਾ ਜੋੜਿਆ, ਰੇੜਿਆਂ ਦੇ ਮੋਹਰੇ ਜੋੜਿਆ। ਹਾਂਜੀ ਬਿਲਕੁਲ, ਦੇਖੋ ਅਮਰੀਕਾ ਦੇ ਵਿੱਚ ਕਿੰਨਾ ਜ਼ੁਲਮ ਹੋਇਆ, ਤਾਂ ਗੁਲਾਮ ਬਣਾ ਕੇ ਲਿਆਂਦੇ ਜਾਂਦੇ ਸੀ, ਖਾਲੀ ਇੰਗਲੈਂਡ ਤੱਕ ਜਿਹੜਾ ਖਾਲੀ ਉੱਥੋਂ ਲੈ ਆਉਂਦੇ ਜਾਂਦੇ ਸੀਗੇ, ਪਰ ਉਹਨਾਂ ਨੂੰ ਇੱਥੇ ਤਾਂ ਕਿ ਭਾਰ ਭਰ ਕੇ ਲਿਜਾਇਆ ਜਾਵੇ ਉਹ ਛੱਡ ਦਿੱਤੇ ਜਾਂਦੇ ਸੀ। ਇਸੇ ਤਰ੍ਹਾਂ ਹੀ ਉਹਨਾਂ ਨੂੰ ਉੱਥੇ ਹੀ ਰੋਲਣਾ ਪੈਂਦਾ ਸੀਗਾ ਮੁਲਕਾਂ ਦੇ ਵਿੱਚ। ਤੇ ਲਿਖਦੇ ਨੇ ਕਿ ਭਾਜੀ ਜੁਰਮ ਤਾਂ ਅੰਗਰੇਜ਼ਾਂ ਦਾ ਵੀ ਸੀਗਾ, ਜਿਨ੍ਹਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਰੇਹੜੀਆਂ ਦੇ ਮੋਹਰੇ ਜਿਹੜਾ ਜੋੜਿਆ ਸੀ, ਫਿਰ ਉਸ ਟਾਈਮ ਜਿਨ੍ਹਾਂ ਜ਼ੁਲਮ ਖਿਲਾਫ਼ ਬਗਾਵਤ ਕੀਤੀ, ਹੁਣ ਅਸੀਂ ਵੀ ਉਹਨਾਂ ਨੂੰ ਮੁਜਰਮ ਕਹਿ ਰਹੇ ਹਾਂ। ਮੈਂ ਅੱਜ ਕੱਲ੍ਹ ਜੋ ਹੋ ਰਿਹਾ ਮੈਂ ਉਹਦੀ ਗੱਲ ਜਿਹੜਾ ਨਹੀਂ ਕਰ ਰਿਹਾ, ਤੁਸੀਂ ਅੰਗਰੇਜ਼ੀ ਰਾਜ ਦੀ ਗੱਲ ਕੀਤੀ ਹੈ ਤੇ ਉਹਦੀ ਕਹਿੰਦੇ ਗੱਲ ਕਰ ਰਹੇ ਹਾਂ। ਬਿਲਕੁਲ ਦਰੁਸਤ ਹੈ ਜੀ, ਸਮੇਂ ਸਮੇਂ ਦੇ ਨਾਲ ਦੇਖੋ ਹਾਲਾਤਾਂ ਨੂੰ ਜਦੋਂ ਆਪਾਂ ਨਜ਼ਰ ਮਾਰਦੇ ਹਾਂ, ਸੱਚ ਦੀ ਪਛਾਣ ਕਰਦੇ ਹਾਂ, ਜੋ ਸਾਰੀਆਂ ਚੀਜ਼ਾਂ। ਬਾਈ ਜੀ ਸਹਿਮਤ ਆ ਉਹ ਤੁਹਾਡੀ ਗੱਲ ਨਾਲ, ਏਦਾਂ ਹੈਗਾ ਆ ਸਾਰਾ। ਹੁਣ ਦੇਖੋ ਜਿਹੜੇ ਅੱਤਵਾਦ ਦੇ ਨਾਲ ਜੁੜੇ ਲੋਕ ਨੇ ਉਹ ਅਗਲਿਆਂ ਨੂੰ ਸ਼ਹੀਦ ਕਹਿੰਦੇ ਆ, ਤੇ ਜਿਨ੍ਹਾਂ ਨੇ ਬਦਲੇ ਲਏ ਨੇ ਫਿਰ ਉਹ ਆਪਣਿਆਂ ਨੂੰ ਸ਼ਹੀਦ ਕਹਿੰਦੇ ਆ ਜੀ, ਤੇ ਦੂਜੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਆ, ਜਾਂ ਸਾਰਾ ਕੁਝ ਚੱਲਦਾ। ਤੇ ਦੋਸਤੋ ਬਖਸ਼ੀ ਜੀ ਆਖਰ ਦੇ ਵਿੱਚ 2 ਮਿੰਟ ਚ ਉਹਨਾਂ ਦੀ ਗੱਲਬਾਤ ਸੁਣ ਕੇ ਸਮਾਪਤੀ ਕਰਦੇ, ਸਮਾਂ ਬੜਾ ਆਪਣਾ ਲੰਬਾ ਹੋ ਗਿਆ। ਬਖਸ਼ੀ ਜੀ ਸਵਾਗਤ ਹੈ ਜੀ ਨੂੰ ਜੀ, ਮੁਹੰਮਦ ਸਾਹਿਬ ਕੀ ਹਾਲ ਚਾਲ ਨੇ ਜੀ?
3: ਥੈਂਕ ਯੂ ਸੋ ਮਚ ਵੀਰਗੁਰ ਜੀ, ਮੈਂ ਵੀ ਜਿਆਦਾ ਟਾਈਮ ਨਹੀਂ ਲੈਣਾ, ਗੱਲਾਂ ਬਾਤਾਂ ਬਹੁਤ ਬਈ ਇੰਟਰਸਟਿੰਗ ਹੋ ਰਹੀਆਂ ਸੀ।
0: ਥੈਂਕ ਯੂ ਜੀ,
3: ਬਿਲਕੁਲ ਬਹੁਤ
0: ਜੀ।
3: ਤੇ ਬਾਕੀ ਚੀਜ਼ਾਂ ਦਾ ਕਹਿੰਦਾ ਸ਼ਹੀਦੋਂ ਕੀ ਚਿਤਾਓ ਪਰ ਲਗਤੇ ਰਹੇਗੇ ਹਰ ਪਰਸ ਵਤਨ ਪਰ ਮਿਟਣੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ।
0: ਬਿਲਕੁਲ,
3: ਕਹਿੰਦੇ ਜਿਹੜੇ ਮਰ ਮਿਟ ਜਾਂਦੇ ਹੈਗੇ ਆ ਉਹ ਜਿਹੜੇ ਹੈਗੇ ਆ ਕਹਿੰਦਾ ਮੇਰੇ ਉਹਨਾਂ ਦਾ ਨਾਂ ਰਹਿ ਜਾਂਦਾ,
0: ਨਾਂ ਰਹਿ ਜਾਂਦਾ। ਬਿਲਕੁਲ,
3: ਇਹ ਚੀਜ਼ਾਂ ਹੈਗੀਆਂ। ਹਾਂ, ਤੇ ਬਾਕੀ ਜਿਹੜਾ ਹੈਗਾ ਉਹ ਜਿਹੜਾ ਕੁਛ ਰਹਿ ਗਿਆ ਸੀ ਮੈਂ ਕਿਹਾ ਗੁਣਗੁਣਾਉਣਾ।
0: ਜ਼ਰੂਰ ਜ਼ਰੂਰ,
3: ਤੇ ਹਾਂ ਉਹ ਵੀ ਗੁਣਗੁਣਾਉਣਾ। ਤੇ ਛੋਟਾ ਜਿਹੀ ਇੱਕ ਹਾਸੇ ਵਾਲੀ ਗੱਲ ਵੀ ਮੈਂ ਕਿਹਾ ਮੈਂ ਸੁਣਾਈ
0: ਜ਼ਰੂਰ,
3: ਥੋੜਾ ਹੀ ਟਾਈਮ ਹੋਇਆ। ਉਹ ਗੱਲ ਇਹ ਸੀ ਜਿਵੇਂ ਮੇਰਾ ਕੋਈ ਦੋਸਤ ਸੀ ਵੀਰਪਾ ਆਪਣਾ ਪਤੰਦਰ ਜੀ,
0: ਹਾਂਜੀ,
3: ਤੇ ਉਹ ਜਿਹੜਾ ਨਾ ਲੈ ਦੋ ਦੋਸਤਾਂ ਨੂੰ ਨਾਲ
0: ਜੀ।
3: ਅੱਛਾ, ਹੈ ਜਿਗਰੀ ਯਾਰ ਸੀ
0: ਜੀ,
3: ਤੇ ਮੈਂ ਕਿਹਾ ਯਾਰ ਤੂੰ ਤਾਂ ਮੇਰਾ ਜਿਗਰੀ ਯਾਰ ਆ, ਤੇ ਮੈਂ ਕਿਹਾ ਵੀ ਯਾਰ ਦੋ ਨਾਲ ਅੱਜ ਲੈਣੇ ਕਿਉਂਕਿ ਮੈਂ ਦੇਖੇ ਨੀ ਸੀ ਪਹਿਲਾਂ
0: ਜੀ।
3: ਕਹਿੰਦਾ ਇਹ ਕਹਿੰਦਾ ਜਿਵੇਂ ਆਪਾਂ ਦੋਨੋਂ ਜਿਗਰੀ ਯਾਰ ਆ ਨਾ, ਕਹਿੰਦਾ ਇਹ ਵੀ ਮੇਰੇ ਜਿਗਰੀ ਯਾਰ ਆ। ਮੈਂ ਕਿਹਾ ਬਹੁਤ ਵਧੀਆ ਗੱਲ ਹੈ, ਮੈਂ ਕਿਹਾ
0: ਜੀ।
3: ਤੇ ਮੈਂ ਕਿਹਾ ਵੀ ਚਲੋ ਥੋੜਾ ਜਿਹਾ ਤਾਰੂਫ ਹੀ ਮੈਂ ਕਿਹਾ ਕਰਾ ਦਿਓ, ਮੈਂ ਕਿਹਾ ਵੀ ਭੁਪਿੰਦਰ ਜੀ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਤਾਰੂਫ ਹੀ ਕਰਾ ਦਿਓ
0: ਜੀ।
3: ਮੈਂ ਕਿਹਾ ਪਹਿਲਾ ਭਾਗ ਕਿਹੜਾ? ਕਹਿੰਦਾ ਜੀ ਇਹ ਜਿਹੜਾ ਹੈਗਾ ਜੀ ਇਹ ਜੀ ਪੀ ਕੇ ਤੇ ਆ ਗਈ। ਬਿਲਕੁਲ ਸਹੀ ਗੱਲ ਹੈ, ਕਹਿੰਦਾ ਇਹ ਭਰਾਵਾ ਇਹੋ ਹੀ ਗੱਲ ਆ, ਕਹਿੰਦਾ ਵੀ ਇਹ ਕਹਿੰਦਾ ਵੀ ਮੈਂ ਕੱਲ ਤੋਂ ਤਿਆਗ ਦੇਣੀ ਆ, ਮੈਂ ਕੱਲ ਤੋਂ ਪੀਣੀ ਨੀਗੀ
0: ਜੀ।
3: ਤੇ ਜਦੋਂ ਕੱਲ ਆਉਂਦਾ ਤਾਂ ਕਹਿੰਦਾ ਫੇਰ ਪੈਗ ਲਾ ਲੈਂਦਾ
0: ਜੀ,
3: ਤੇ ਕਹਿੰਦੇ ਲੋਕਾਂ ਨੇ ਹੁਣ ਇਹਦਾ ਨਾਂ ਹੀ ਪੀ ਕੇ ਤਿਆਗੀ ਰੱਖ ਦਿੱਤਾ ਵੀ ਪੀ ਲੈਂਦਾ, ਬਾਅਦ ਚ ਕਹਿੰਦਾ ਮੈਂ ਤਿਆਗ
0: ਦੇ।
3: ਮੈਂ ਕਿਹਾ ਚਲੋ ਇਹ ਤਾਂ ਹੋ ਗਿਆ, ਮੈਂ ਕਿਹਾ ਨਾਲ ਨਾਲ ਦਾ ਕਿਹੜਾ? ਮੈਂ ਕਿਹਾ ਭਾ ਹੈਗਾ
0: ਜੀ।
3: ਕਹਿੰਦਾ ਜੀ ਇਹ ਪੀ ਕੇ ਸੇਠ
0: ਜੀ।
3: ਅੱਛਾ ਵੀ, ਮੈਂ ਕਿਹਾ ਪੀ ਕੇ ਸੇਠ ਆ, ਤੇ ਮੈਂ ਕਿਹਾ ਜੇ ਨਾਮ ਪੀ ਪੀ ਹੋਵੇ ਤਾਂ ਫੇਰ ਗਰੀਬ ਦਾ
0: ਗਰੀਬ
3: ਜਿਹੜੇ ਦੋ ਜਿਹੜੇ ਹੈਗੇ ਨਾ
0: ਜਰੂਰ
3: ਮਿਕਸ ਸੁਣਾ ਦਿੰਦਾ ਟੱਪੇ ਜੀ।

آتھم جی کے دلوں پلاؤ گا ہے نظام پوریا سپنا سمجھ کے

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੇ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ। ਅੱਜ ਬੁੱਧਵਾਰ ਵਾਲਾ ਦਿਨ ਹੈ ਤੇ 12 ਅਗਸਤ ਦਾ ਦਿਹਾੜਾ 2026 ਦਾ ਤੇ ਬੁੱਧ ਕੰਮ ਸ਼ੁੱਧ, ਜਿਸ ਦੇ ਵਿੱਚ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਨਾਲ ਜੁੜਦੇ ਆ, ਗੱਲਾਂ ਬਾਤਾਂ ਕਰਦੇ ਆ ਤੇ ਸਾਰਾ ਸਿਲਸਿਲਾ ਆਪਣਾ ਚੱਲਦਾ ਨਾਲ ਨਾਲ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਅੱਜ ਦਾ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਤਾਬਾਂ ਦੀ ਦੁਨੀਆਂ ਦੇ ਬਾਰੇ, ਜਿਸ ਦੇ ਵਿੱਚ ਕਿਤਾਬਾਂ ਬਦਲਦੀਆਂ ਨੇ ਸੋਚ ਤੇ ਸੋਚ ਬਦਲਦੀ ਹੈ ਜ਼ਿੰਦਗੀ। ਕਿੰਨੀ ਅਹਿਮੀਅਤ ਹੈ ਕਿਤਾਬਾਂ ਦੀ ਖਾਸ ਦਿਹਾੜੇ ਦੇ ਉੱਤੇ, ਕਿਉਂਕਿ ਕਿਤਾਬਾਂ, ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਤਾਂ ਕਿਤਾਬਾਂ ਤੇ ਲਾਇਬ੍ਰੇਰੀਆਂ ਗਿਆਨ ਦੇ ਚਸ਼ਮੇ ਹੁੰਦੀਆਂ ਨੇ, ਜਿੱਥੇ ਕੁਝ ਵਿਅਕਤੀ ਰੱਜ ਕੇ ਗਿਆਨ ਦਾ ਰਸ ਜਿਹੜਾ ਪੀਂਦੇ ਨੇ ਤੇ ਕਈ ਕੇਵਲ ਜਿਹੜੇ ਨੇ ਸਵਾਦ ਹੀ ਚੱਖਦੇ ਨੇ। ਅੱਜ ਦੇ ਦਿਹਾੜੇ ਦੇ ਉੱਤੇ 12 ਅਗਸਤ 1765 ਨੂੰ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਜਿਹੜੀ ਸੀ ਉਹਦੇ ਵੱਲੋਂ ਸ਼ਾਸਨ ਦੀ ਸ਼ੁਰੂਆਤ ਹੋ ਗਈ ਸੀ ਤੇ 1851 ਦੇ ਵਿੱਚ ਆਈਜਕ ਸਿੰਗਰ ਨੂੰ ਸਿਲਾਈ ਮਸ਼ੀਨ ਦਾ ਜਿਹੜਾ ਸੀਗਾ ਪੈਂਟੈਂਟ ਮਿਲਿਆ ਸੀ, ਜਿਹੜੀ ਕਾਲੀ ਤੇ ਪੀਲੇ ਗੋਲਡਨ ਅੱਖਰਾਂ ਵਾਲੀ ਜਿਹੜੀ ਸਿਲਾਈ ਮਸ਼ੀਨ ਆ, ਅੱਜ ਬਹੁਤ ਸਾਰੇ ਮੁਲਕਾਂ ਦੇ ਵਿੱਚ ਚੱਲਦੀ ਹੈ, ਆਪਣੇ ਇੰਡੀਆ ਦੇ ਵਿੱਚ ਵੀ ਕਾਫੀ ਮਸ਼ਹੂਰ ਰਹੀ ਹੈ ਤੇ 1865 ਦੇ ਵਿੱਚ ਡਾਕਟਰ ਲਿਸਟਰ ਨੇ ਪਹਿਲੀ ਵਾਰ ਜਿਹੜਾ ਸੀ ਡਾਕਟਰੀ ਸੰਦਾਂ ਨੂੰ ਜਨਮ ਰਹਿਤ ਕਰਕੇ, ਜਾਣੀ ਕਿ ਜੰਗਾਲ ਤੋਂ ਰਹਿਤ ਕੀਤਾ ਤੇ ਆਪਰੇਸ਼ਨ ਦੇ ਲਈ ਵਰਤਿਆ। ਜਰਮ ਜਾਣੀ ਕਿ ਕੀਟਨਾਸ਼ਕ ਬਣਾਇਆ ਉਹਨੂੰ ਤੇ 1873 ਦੇ ਵਿੱਚ ਨਾਮਧਾਰੀ ਝੰਡਾ ਸਿੰਘ ਠੱਟਾ ਅੰਮ੍ਰਿਤਸਰ ਨੂੰ ਫਾਂਸੀ ਹੋਈ ਤੇ 1908 ਦੇ ਵਿੱਚ ਹੈਨਰੀ ਫੋਰਡ ਨੇ ਕਾਰ ਦਾ ਪਹਿਲਾ ਮਾਡਲ ਬਣਾਇਆ। 1915 ਦੇ ਵਿੱਚ ਨੰਗਲ ਕਲਾਂ ਕਤਲ ਕੇਸ ਦੇ ਵਿੱਚ ਗਦਰੀ ਬੰਤਾ ਸਿੰਘ, ਸੰਘੋਵਾਲ ਜਲੰਧਰ ਤੇ ਬੂਟਾ ਸਿੰਘ ਅਕਾਲਗੜ੍ਹ ਜਿਹੜੇ ਖੁਰਦ ਲੁਧਿਆਣਾ ਨੂੰ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਲੱਗੀ। 1960 ਦੇ ਵਿੱਚ ਨਾਸਾ ਨੇ ਆਪਣਾ ਜਿਹੜਾ ਸੀਗਾ ਪਹਿਲਾ ਗ੍ਰਹਿ ਜਿਹੜਾ ਛੱਡਿਆ ਸੀਗਾ ਤੇ ਇਸੇ ਤਰ੍ਹਾਂ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਗੱਲਾਂ ਬਾਤਾਂ ਜਿਹਦੇ ਉੱਤੇ ਕਰਨੀਆਂ ਮੁੱਦੇ ਦੇ ਉੱਤੇ ਉਹਦੇ ਬਾਰੇ ਥੋੜੀ ਜਿਹੀ ਵਿਚਾਰ ਚਰਚਾ ਕਰਦੇ ਹਾਂ, ਤੁਹਾਡੇ ਨਾਲ ਖੋਲਦੇ ਹਾਂ ਤੇ ਫਿਰ ਆਪਾਂ ਸਮਰਜੀਤ ਸਿੰਘ ਸ਼ਮੀ ਹੁਣਾਂ ਨੂੰ ਨਾਲ ਲੈ ਕੇ ਤੇ ਇਹਦੇ ਉੱਤੇ ਗੱਲਾਂ ਬਾਤਾਂ ਕਰਾਂਗੇ। ਜਿਵੇਂ ਕਿ ਨਾਲ ਦੋਸਤ ਜੁੜੇ ਹੋਏ ਨੇ ਆਪਣੇ ਪਰਮਿੰਦਰ ਬਾਈ ਜੀ ਫਗਵਾੜੇ ਵਾਲੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ ਤੇ ਲਾਈਕ ਨੰਬਰ 1 ਭੇਜ ਰਹੇ ਨੇ ਤੇ ਉਮੀਦ ਕਰਦੇ ਹਾਂ ਹੌਲੀ ਹੌਲੀ ਸਭ ਸੱਜਣ ਜੁੜ ਜਾਣਗੇ। ਲਾਇਬ੍ਰੇਰੀ ਦਿਵਸ ਜਿਸ ਦਾ ਅੱਜ ਜਿਹੜਾ ਸਬੱਬ ਬਣਿਆ ਇਹਦੇ ਉੱਤੇ ਗੱਲਬਾਤ ਕਰਨ ਦੇ ਲਈ ਤੇ ਅੱਜ ਮਤਲਬ ਕਿ ਇਸਦੇ ਲਾਇਬ੍ਰੇਰੀ ਦਿਵਸ ਮਨਾਇਆ ਜਾਂਦਾ ਹੈ ਤੇ ਭਾਰਤ ਦੇ ਵਿੱਚ ਲਾਇਬ੍ਰੇਰੀ ਦੇ ਪਿਤਾਮਾ ਡਾਕਟਰ ਸ਼ਿਆਲੀ ਰਾਮਾ ਰੰਗਾਨਾਥਨ ਨੂੰ ਮੰਨਿਆ ਜਾਂਦਾ ਹੈ। ਜਿਵੇਂ ਅੱਜ ਕੱਲ੍ਹ ਹੋਰ ਦਿਵਸ ਮਨਾਏ ਜਾਂਦੇ ਨੇ ਉਸੇ ਤਰ੍ਹਾਂ ਹੀ ਗਿਆਨ ਦੇ ਸਾਗਰ ਦੇ ਵਿੱਚ ਵਿਚਰਨ ਵਾਲੇ ਲੋਕ ਲਾਇਬ੍ਰੇਰੀਅਨ ਦਿਵਸ ਜਿਹੜਾ ਮਨਾਉਂਦੇ ਨੇ। ਇਸਦੇ ਜਨਮ ਦਾਤਾ ਡਾਕਟਰ ਰੰਗਾਨਾਥਨ ਦਾ ਜਿਹੜਾ ਜਨਮ ਸੀਗਾ ਬਰਥ ਸੀਗਾ ਅੱਜ ਦੇ ਦਿਹਾੜੇ ਤੇ 12 ਅਗਸਤ 1892 ਨੂੰ ਪਿੰਡ ਸ਼ਿਆਲੀ ਜੋ ਕਿ ਹੁਣ ਸਿਰਕਾਜੀ ਤਾਮਿਲਨਾਡੂ ਦੇ ਵਿੱਚ ਹੋਇਆ ਤੇ ਆਪਣੀ ਮੁੱਢਲੀ ਵਿੱਦਿਆ ਜਿਹੜੀ ਸੀ ਉਹਨਾਂ ਨੇ ਜਿਹੜਾ ਸੀ ਬਾਅਦ ਦੇ ਵਿੱਚ ਮਦਰਾਸ ਕ੍ਰਿਸ਼ਚੀਅਨ ਕਾਲਜ ਚੋਂ 1916 ਦੇ ਵਿੱਚ ਐਮ ਏ ਗਣਿਤ ਦੇ ਵਿੱਚ ਜਾਣੀ ਕਿ ਮੈਥ ਦੇ ਵਿੱਚ ਕੀਤੀ ਤੇ ਆਪਣੇ ਅਧਿਆਪਨ ਦੀ ਸ਼ੁਰੂਆਤ ਮੰਗਲੁਰੂ ਤੋਂ ਕੀਤੀ ਸੀਗੀ ਤੇ ਲਾਇਬ੍ਰੇਰੀਅਨ ਦਾ ਸਫ਼ਰ 1924 ਤੋਂ ਉਹਨਾਂ ਨੇ ਸ਼ੁਰੂ ਕੀਤਾ। ਇੰਗਲੈਂਡ ਤੋਂ ਲਾਇਬ੍ਰੇਰੀਅਨ ਜਿਹੜਾ ਲਾਇਬ੍ਰੇਰੀ ਸਾਇੰਸ ਦਾ ਕੋਰਸ ਕਰਕੇ ਵਾਪਸ ਆਉਣ ਦੇ ਉੱਤੇ ਕਈ ਲਾਇਬ੍ਰੇਰੀਆਂ ਦਾ ਦੌਰਾ ਕੀਤਾ ਤੇ ਲਾਇਬ੍ਰੇਰੀ ਦਾ ਹਰ ਪੱਖ ਪ੍ਰਬੰਧਨ ਕਲਾਸੀਫਿਕੇਸ਼ਨ ਕੈਟਾਲਾਗਿੰਗ ਆਦਿ ਜਿਹੜਾ ਸੀ ਉਹਦੇ ਉੱਪਰ ਕੰਮ ਕੀਤਾ ਤੇ 1947 ਤੋਂ 1955 ਤੱਕ ਦਿੱਲੀ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਰਹੇ। ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਰਾਓ ਸਾਹਿਬ ਤੇ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਆ ਗਿਆ ਤੇ 1963 ਦੇ ਵਿੱਚ ਸ਼ਾਰਦਾ ਰੰਗਾਨਾਥਨ ਇੰਡੋਮੈਟ ਦੀ ਸਥਾਪਨਾ ਕੀਤੀ ਸੀ ਤੇ 12 ਦੇ ਕਰੀਬ ਲਾਇਬ੍ਰੇਰੀ ਦੇ ਪ੍ਰਬੰਧਾਂ ਉੱਤੇ ਕਾਰਜਸ਼ੀਲ ਬਾਰੇ ਕਿਤਾਬਾਂ ਵੀ ਲਿਖੀਆਂ। 27 ਤੇ 28 ਸਤੰਬਰ 1972 ਦੀ ਰਾਤ ਨੂੰ ਉਹਨਾਂ ਦਾ ਦੇਹਾਂਤ ਹੋਇਆ ਤੇ ਉਹ ਲਾਇਬ੍ਰੇਰੀ ਦੇ 5 ਨਿਯਮ ਉਹਨਾਂ ਨੇ ਬਣਾਏ ਸੀਗੇ ਜਿਸ ਦੇ ਵਿੱਚ ਕਿਤਾਬਾਂ ਵਰਤਣ ਦੇ ਲਈ ਨੇ ਤੇ ਦੂਸਰਾ ਹਰ ਪਾਠਕ ਦੇ ਕੋਲ ਉਸਦੀ ਕਿਤਾਬ ਹੋਣੀ ਚਾਹੀਦੀ ਹੈ ਤੇ ਤੀਸਰਾ ਹਰ ਕਿਤਾਬ ਦਾ ਪਾਠਕ ਹੋਣਾ ਚਾਹੀਦਾ ਹੈ ਚੌਥਾ ਪਾਠਕ ਦਾ ਸਮਾਂ ਬਚਾਉਣਾ ਚਾਹੀਦਾ ਹੈ ਤੇ ਪੰਜਵਾਂ ਲਾਇਬ੍ਰੇਰੀ ਇੱਕ ਜਿਹੜਾ ਵਧਣਸ਼ੀਲ ਸੰਸਥਾ ਹੈ ਤਕਨੀਕੀ ਵਿਕਾਸ ਹੋਣ ਦੇ ਨਾਲ ਨਾਲ ਅੱਜ ਕੱਲ੍ਹ ਕੰਮ ਬਹੁਤ ਸੌਖਾ ਹੋ ਗਿਆ ਤੇ ਹੁਣ ਲਾਇਬ੍ਰੇਰੀ ਚਾਰ ਦੁਆਰੀ ਦੇ ਵਿੱਚ ਹੀ ਨਹੀਂ ਸਗੋਂ ਆਨਲਾਈਨ ਜਿਹੜਾ ਲਾਇਬ੍ਰੇਰੀ ਬਣ ਗਈ ਜਿਹੜੀ 24 ਘੰਟੇ ਖੁੱਲ੍ਹੀ ਰਹਿੰਦੀ ਹੈ ਤੇ ਕੋਈ ਵੀ ਪਾਠਕ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਕੇ ਕੰਪਿਊਟਰ ਜਾਂ ਫੋਨ ਦੇ ਉੱਤੇ ਸੂਚਨਾ ਤਕਨੀਕ ਦੇ ਨਾਲ ਲਾਇਬ੍ਰੇਰੀ ਦੇ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ ਕਾਲਜਾਂ ਤੇ ਯੂਨੀਵਰਸਿਟੀਆਂ ਇਨ੍ਹਾਂ ਨੈੱਟਵਰਕਾਂ ਦੇ ਮੈਂਬਰ ਬਣ ਕੇ ਕਿਤਾਬਾਂ ਮੈਗਜ਼ੀਨ ਤੇ ਅਖ਼ਬਾਰਾਂ ਪੜ੍ਹ ਸਕਦੇ ਹੈ ਤੇ ਮਨੁੱਖ ਦੇ ਸੰਪੂਰਨ ਵਿਕਾਸ ਦੇ ਲਈ ਲਾਇਬ੍ਰੇਰੀ ਦਾ ਵੱਡਾ ਯੋਗਦਾਨ ਹੈ ਕੋਈ ਵੀ ਸਕੂਲ ਕਾਲਜ ਤੇ ਯੂਨੀਵਰਸਿਟੀ ਤੋਂ ਲਾਇਬ੍ਰੇਰੀ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ ਪਿੰਡਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਧਾਰਮਿਕ ਸਥਾਨ ਤਾਂ ਹਨ ਪਰ ਲਾਇਬ੍ਰੇਰੀ ਕੋਈ ਨਹੀਂ ਦੇਖਦੀ ਸਕੂਲ ਤੇ ਕਾਲਜਾਂ ਤੋਂ ਇਲਾਵਾ ਪੰਜਾਬ ਦੇ ਵਿੱਚ ਅੰਦਾਜ਼ੇ ਮੁਤਾਬਕ 50 ਤੋਂ 60 ਪਿੰਡਾਂ ਮਗਰ ਇੱਕ ਲਾਇਬ੍ਰੇਰੀ ਹੈ ਪਰ ਉੱਥੇ ਵੀ ਪਾਠਕਾਂ ਦੀ ਗਿਣਤੀ ਸੀਮਤ ਹੁੰਦੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਲਾਇਬ੍ਰੇਰੀ ਦੀ ਹਾਲਤ ਬਹੁਤ ਤਰਸਯੋਗ ਹੈ ਕਿਤੇ ਅਲਮਾਰੀਆਂ ਦੀ ਘਾਟ ਹੈ ਤੇ ਕਿਤੇ ਕਿਤਾਬਾਂ ਦੀ ਕਈ ਕਿਤਾਬਾਂ ਪਾਟੀਆਂ ਤੇ ਪੁਰਾਣੀਆਂ ਨੇ ਤੇ ਅਖ਼ਬਾਰ ਵੀ ਦੋ ਤਿੰਨ ਜਿਹੜਾ ਹੈਗੇ ਨੇ ਜੋ ਅਧਿਆਪਕਾਂ ਤੱਕ ਹੀ ਜਿਹੜਾ ਰਹਿ ਜਾਂਦੇ ਹੈ ਤੇ ਲਾਇਬ੍ਰੇਰੀਆਂ ਦੀ ਦੇਖਭਾਲ ਦੇ ਢੁਕਵੇਂ ਪ੍ਰਬੰਧ ਨਹੀਂ ਲਾਇਬ੍ਰੇਰੀਆਂ ਦਾ ਜਿਹੜਾ ਕੰਮ ਸੇਵਾਦਾਰਾਂ ਜਾਂ ਹੋਰਾਂ ਤੋਂ ਲਿਆ ਜਾਂਦਾ ਹੈ ਉੱਥੇ ਲਾਇਬ੍ਰੇਰੀਅਨ ਨਹੀਂ ਲਾਇਆ ਜਾਂਦਾ ਕਾਲਜਾਂ ਦੇ ਵਿੱਚ ਹਾਲਤ ਕੁਝ ਬਿਹਤਰ ਨੇ ਹਾਲਾਤ ਜਿਹੜੇ ਨੇ ਪੰਜਾਬੀ ਸੂਬਾ 1966 ਦੇ ਵਿੱਚ ਬਣਿਆ ਪਰ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਲਾਇਬ੍ਰੇਰੀ ਐਕਟ ਬਣਾਉਣ ਦੇ ਲਈ ਧਿਆਨ ਹੀ ਨਾ ਦਿੱਤਾ ਜਦਕਿ ਤਾਮਿਲਨਾਡੂ ਦੇ ਵਿੱਚ 1948 ਚ ਆਂਧਰਾ ਪ੍ਰਦੇਸ਼ ਦੇ ਵਿੱਚ 1960 ਕਰਨਾਟਕ 1965 ਦੇ ਵਿੱਚ ਤੇ ਮਹਾਰਾਸ਼ਟਰ 1967 ਦੇ ਵਿੱਚ ਪੱਛਮੀ ਬੰਗਾਲ ਕੇਰਲਾ ਗੁਜਰਾਤ ਰਾਜਸਥਾਨ ਉੱਤਰ ਪ੍ਰਦੇਸ਼ ਉੱਤਰਾਖੰਡ ਹਰਿਆਣਾ ਮਿਜ਼ੋਰਮ ਛੱਤੀਸਗੜ੍ਹ ਬਿਹਾਰ ਅਰੁਣਾਚਲ ਪ੍ਰਦੇਸ਼ ਗੋਆ ਵਿੱਚ ਲਾਇਬ੍ਰੇਰੀ ਐਕਟ ਬਣੇ ਹੋਏ ਨੇ ਪੰਜਾਬ ਸਰਕਾਰ ਨੂੰ ਇਹ ਐਕਟ ਜੋ ਕਿ ਸ਼ਬਦ ਗੁਰੂ ਦੇ ਜਿਹੜਾ ਵਾਰਸ ਨੇ ਤੇ ਉਹਨਾਂ ਕੋਲੋਂ ਹਲੇ ਤੱਕ ਇਹ ਐਕਟ ਹੀ ਬਣਿਆ ਲਾਇਬ੍ਰੇਰੀ ਦਾ ਪੰਜਾਬ ਸਰਕਾਰ ਨੂੰ ਐਕਟ ਜਿਹੜਾ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਜਿਸ ਦਾ ਸਭ ਤੋਂ ਜ਼ਿਆਦਾ ਫਾਇਦਾ ਨੌਜਵਾਨ ਪੀੜ੍ਹੀ ਨੂੰ ਹੋਏਗਾ ਕਿਉਂਕਿ ਚੰਗੀਆਂ ਸਾਹਿਤਕ ਕਿਤਾਬਾਂ ਪੜ੍ਹਨ ਦੇ ਨਾਲ ਮਾਨਸਿਕ ਤੇ ਬੌਧਿਕ ਜਿਹੜਾ ਵਿਕਾਸ ਹੁੰਦਾ ਹੈ ਇਸ ਤਰ੍ਹਾਂ ਵਿਅਕਤੀ ਸਮਾਜਿਕ ਬੁਰਾਈਆਂ ਤੋਂ ਬਚਿਆ ਰਹਿੰਦਾ ਤੇ ਨਵੀਂ ਪੀੜ੍ਹੀ ਦਾ ਸੋਸ਼ਲ ਮੀਡੀਆ ਦੇ ਵਿੱਚ ਜ਼ਿਆਦਾ ਤੇ ਚੰਗਾ ਸਾਹਿਤ ਪੜ੍ਹਨ ਦੇ ਨਾਲ ਰੁਝਾਨ ਘੱਟ ਰਿਹਾ ਜਿੱਥੇ ਲਾਇਬ੍ਰੇਰੀ ਵੱਧ ਹੋਣਗੀਆਂ ਉੱਥੇ ਦੇ ਲੋਕ ਉੱਚ ਤੇ ਵਿਸ਼ਾਲ ਦ੍ਰਿਸ਼ਟੀ ਵਾਲੇ ਦਿਮਾਗੀ ਪੱਖੋਂ ਰੋਸ਼ਨ ਤੋਂ ਇਲਾਵਾ ਜ਼ਿੰਦਗੀ ਦੇ ਸਹੀ ਤੇ ਸਾਰਥਿਕ ਮਨੋਰਥ ਦੇ ਨਾਲ ਜੁੜੇ ਹੋਣਗੇ ਲੋੜ ਹੈ ਨੌਜਵਾਨਾਂ ਨੂੰ ਸਾਹਿਤ ਦੇ ਨਾਲ ਜੋੜਨ ਦੀ ਤੇ ਸਾਹਿਤ ਦੇ ਨਾਲ ਜੋੜਨ ਵਾਸਤੇ ਕੁਝ ਪ੍ਰਕਾਸ਼ਕਾਂ ਤੇ ਜਥੇਬੰਦੀਆਂ ਤਰਕਸ਼ੀਲ ਸੁਸਾਇਟੀਆਂ ਤੇ ਜਨ ਚੇਤਨਾ ਵੱਲੋਂ ਲੋਕਾਂ ਦੇ ਵਿੱਚ ਸਾਹਿਤ ਲਿਜਾਣ ਦੇ ਵਧੀਆ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਤਰਕਸ਼ੀਲ ਸਾਹਿਤ ਵੈਨ ਰਾਹੀਂ ਪੰਜਾਬ ਭਰ ਦੇ ਵਿੱਚ ਚਲਦੀ ਫਿਰਦੀ ਲਾਇਬ੍ਰੇਰੀ ਰਾਹੀਂ ਸਕੂਲਾਂ ਕਾਲਜਾਂ ਤੇ ਜਨਤਕ ਥਾਵਾਂ ਤੇ ਆਮ ਜਨਤਾ ਦੇ ਹੱਥਾਂ ਦੇ ਵਿੱਚ ਕਿਤਾਬਾਂ ਪਹੁੰਚਾਈਆਂ ਜਾ ਰਹੀਆਂ ਨੇ ਇੱਕ ਸਰਵੇਖਣ ਦੇ ਨਾਲ ਵੇਖਿਆ ਗਿਆ ਕਿ ਜਿਹੜੇ ਲੋਕ ਪੜ੍ਹਨ ਦੇ ਲਈ ਜ਼ਿਆਦਾ ਸਮਾਂ ਲਾਉਂਦੇ ਨੇ ਉਹਨਾਂ ਦੀ ਉਮਰ ਵੀ ਲੰਬੀ ਹੁੰਦੀ ਹੈ ਤੇ ਇਹ ਸੀ ਦੋਸਤੋ ਅੱਜ ਦੀ ਗੱਲਬਾਤ ਲਾਇਬ੍ਰੇਰੀਆਂ ਦੀ ਜਿਹਦੇ ਉੱਤੇ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 1962 ਸਟੂਡੀਓ ਦਾ ਨੰਬਰ ਰਹੇਗਾ ਗੁਰਲਾਲ ਕੰਗ ਜੀ ਜੁੜੇ ਹੋਏ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਸਿਕੰਦਰ ਸਿੰਘ ਔਜਲਾ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਅਮਰੀਕਾ ਤੋਂ ਬੁਲਾ ਰਹੇ ਨੇ ਫਤਿਹ ਸਾਂਝੀ ਕਰ ਰਹੇ ਆ ਤੇ ਇਸੇ ਤਰ੍ਹਾਂ ਹੋਰ ਵੀ ਸੱਜਣ ਜੁੜੇ ਹੋਏ ਆ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਨਾਲ ਦੀ ਨਾਲ ਆਪਾਂ ਤਾਰਾਂ ਜੋੜਦੇ ਹਾਂ ਸਮਾਜੀ ਸਿੰਘ ਸ਼ਮੀ ਹੁਣਾਂ ਦੇ ਨਾਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਉਹਨਾਂ ਦੇ ਨਾਲ ਵੀ ਕਰਦੇ ਹਾਂ ਤੇ ਇਸੇ ਤਰ੍ਹਾਂ ਤੁਸੀਂ ਆਪਣਾ ਇੱਕ ਕੁਐਸਚਨ ਜ਼ਰੂਰ ਪਾਇਆ ਤੁਹਾਡੇ ਲਈ ਦੋਸਤੋ ਕਿ ਤੁਹਾਡੀ ਜ਼ਿੰਦਗੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਕਿਤਾਬ ਕਿਹੜੀ ਹੈ ਉਹਦਾ ਜ਼ਿਕਰ ਤੁਸੀਂ ਅੱਜ ਜ਼ਰੂਰ ਕਰਨਾ ਹੈ ਜਾਂ ਕੋਈ ਵੀ ਕਿਤਾਬ ਤੁਸੀਂ ਪੜ੍ਹੀ ਹੋਵੇ ਤੁਹਾਡੇ ਮਨ ਨੂੰ ਲੱਗੀ ਹੋਵੇ ਕੁਝ ਜ਼ਿੰਦਗੀ ਦੇ ਵਿੱਚ ਜਾਂ ਕੁਝ ਉਹਦੇ ਵਿੱਚੋਂ ਸਿੱਖਿਆ ਹੋਵੇ ਜਾਂ ਕਿਸੇ ਨੂੰ ਸਿਖਾਇਆ ਹੋਵੇ ਉਸ ਕਿਤਾਬ ਦਾ ਜ਼ਿਕਰ ਜ਼ਰੂਰ ਕਰਨਾ ਹੈ ਕਿਉਂਕਿ ਲਾਇਬ੍ਰੇਰੀ ਦਿਵਸ ਹੈ ਅੱਜ ਦੇ ਦਿਹਾੜੇ ਦੇ ਉੱਤੇ ਤੇ ਸ਼ਬਦ ਗੁਰੂ ਦੇ ਨਾਲ ਆਪਣਾ ਪੰਜਾਬ ਵੈਸੇ ਜੁੜਦਾ ਹੈ ਬਾਕੀ ਦੇਖਦੇ ਹਾਂ ਕਿੰਨਾ ਕੁ ਅਸੀਂ ਕਿਤਾਬਾਂ ਦੀ ਜਿਹੜੀ ਘੋਗ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਮਰ ਸਿੰਘ ਸਮਰ ਜੀ ਸੰਮੀ ਜੀ ਜੀ ਨਿੱਘਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਫਿਰ ਤੋਂ ਇੱਕ ਵਾਰ ਅੱਜ ਜੀ ਦੋਸਤਾਂ ਦੇ ਨਾਲ ਸਾਂਝਾ ਕਰ ਰਹੇ ਹੋ ਤੁਸੀਂ ਜੀ ਆਨੂੰ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਰੇਡੀਓ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਨੂੰ ਮੁਹੱਬਤ ਜ਼ਿੰਦਾਬਾਦ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸ਼ਮੀ ਜੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਆਪਾਂ ਮੂੰਹ ਮਿੱਠਾ ਕਰ ਲਈਏ ਅੱਜ ਆਪਣੇ ਸਰੋਤਾ ਪਰਿਵਾਰ ਦੇ ਵਿੱਚ ਜੱਸੀ ਬਾਈ ਜੀ ਦਾ ਬਰਥਡੇ ਹੈ ਜੀ, ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਸਾਰੇ ਆਪਣੇ ਪਰਿਵਾਰ ਦੇ ਵੱਲੋਂ।
2: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਮਨਦੀਪ ਜੱਸੀ ਜੀ, ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਸਾਰੇ ਹੀ ਦੋਸਤਾਂ ਵੱਲੋਂ, ਔਰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ,
1: ਜ਼ਿੰਦਾਬਾਦ।
2: ਅੱਜ ਲੱਗਦਾ ਕੇਕ ਨੂੰ ਫੂਕ ਮਾਰ ਰਹੇ ਹੋਣਗੇ ਜਰੂਰ ਇਸ ਵੇਲੇ ਮੋਮਬੱਤੀਆਂ ਨੂੰ।
1: ਤੇ ਦੂਸਰੀ ਮੁਬਾਰਕਬਾਦ ਦਿੰਦੇ ਆ ਜੀ ਜਿਹੜੇ ਕਦਰਦਾਨ ਨੇ ਜਾਂ ਸ਼ਬਦਾਂ ਦੀ ਅਹਿਮੀਅਤ ਜਾਣਦੇ ਨੇ, ਅੱਜ ਉਹਨਾਂ ਦਾ ਦਿਹਾੜਾ, ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ ਜੀ।
2: ਬਿਲਕੁਲ ਜੀ, ਬਿਲਕੁਲ। ਤੇ ਬਹੁਤ ਹੀ ਖੂਬਸੂਰਤ ਅੱਜ ਕਿਤਾਬਾਂ ਦੇ ਉੱਤੇ ਚਰਚਾ ਜਿਹੜੀ ਹੈ, ਇਹ ਅੱਜ ਦਾ ਮੁੱਢ ਵਜਿਆ ਹੈ ਤੇ ਮੁਬਾਰਕ ਵਿਸ਼ਾ ਹੈ ਜੀ।
1: ਜੀ,
2: ਤੇ ਲਾਇਬ੍ਰੇਰੀ ਦਿਵਸ ਦੇ ਉੱਤੇ ਪੁਸਤਕ ਪ੍ਰੇਮੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਖਾਸ ਦਿਨ ਬਣ ਜਾਂਦਾ ਹੈ ਸਾਹਿਤ ਪ੍ਰੇਮੀਆਂ ਲਈ, ਪਾਠਕਾਂ ਲਈ, ਲੇਖਕਾਂ ਲਈ
1: ਜੀ,
2: ਤੇ ਲਿਖਣ ਪੜ੍ਹਨ ਵਾਲੇ ਲੋਕਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਦਿਨ ਜਿਹੜਾ ਅੱਜ ਬਣ ਜਾਂਦਾ ਹੈ ਕਿ ਅੱਜ ਅਸੀਂ ਆਪਣੀ ਲਾਇਬ੍ਰੇਰੀ ਵਾਸਤੇ ਕੀ ਕਰਦੇ ਹਾਂ, ਉਹਦੀ ਅਹਿਮੀਅਤ ਕੀ ਹੈ, ਇਹਦੇ ਉੱਤੇ ਜਿਵੇਂ ਚਰਚਾ ਤੁਸੀਂ ਕਰ ਵੀ ਰਹੇ ਸੀ
1: ਜੀ,
2: ਤੇ ਬਹੁਤ ਖੂਬਸੂਰਤ ਤੇ ਸਾਰਥਕ ਹੋ ਸਕਦੀ ਹੈ ਅੱਜ ਦੀ ਚਰਚਾ ਜੀ।
1: ਬਿਲਕੁਲ ਹੈ ਜੀ। ਤੇ ਸ਼ਮੀ ਜੀ, ਮੈਂ ਤੁਹਾਡੇ ਤੋਂ ਹੀ ਸ਼ੁਰੂਆਤ ਕਰਦਾ, ਚਲੋ ਤੁਸੀਂ ਇਸ ਵਰਗ ਦੇ ਨਾਲ ਵੀ ਜੁੜੇ ਹੋਏ ਹੋ, ਸਾਹਿਤਕ ਸਫ਼ਰ ਵੀ ਹੈ ਤੁਹਾਡਾ, ਕਿਤਾਬਾਂ ਵੀ ਆਈਆਂ ਨੇ, ਤੇ ਦਿਲ ਤੋਂ ਦਿਲ ਤੱਕ ਦੀ ਗੱਲ ਵੀ ਕਰਦੇ ਹੋ, ਤੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਇਹੀ ਪੁੱਛਾਂਗਾ ਕਿ ਕਿਤਾਬ ਪੜ੍ਹਨ ਦਾ ਚਾਅ ਜਾਂ ਸਭ ਤੋਂ ਪਹਿਲੀ ਕਿਤਾਬ ਜੇ ਯਾਦ ਹੋਵੇ ਤਾਂ ਜ਼ਰੂਰ ਦੱਸਣਾ, ਤੇ ਕਿਹੋ ਜਿਹਾ ਸਾਹਿਤ ਤੁਸੀਂ, ਜੋ ਤੁਹਾਡੀ ਸ਼ਖਸੀਅਤ ਹੈ ਜਿਵੇਂ ਕਿ ਹਸਮੁੱਖ ਜਾਂ ਸਾਰਾ ਕੁਝ, ਸੀਰੀਅਸਨੈਸ ਹਰ ਚੀਜ਼ ਜਿਹੜੀ ਪਾਈ ਜਾ ਸਕਦੀ ਹੈ, ਤਾਂ ਬਹੁਤ ਬਹੁਤ ਪੱਕੀ ਸ਼ਖਸੀਅਤ ਹੈ ਜੀ, ਤੇ ਇਹ ਸਾਰਾ ਕੁਝ ਮਤਲਬ ਕਿ ਕਿੱਥੋਂ, ਇੱਕ ਤਾਂ ਕਹਿ ਸਕਦੇ ਹਾਂ ਕਿ ਐਜੂਕੇਸ਼ਨ ਜਿਹੜੀ ਹੈ ਆਪਣੀ ਨੋਰਮਲ ਹੁੰਦੀ ਹੈ, ਕੰਪਲਸਰੀ, ਉਹ ਤਾਂ ਹੈ ਹੀ ਹੈ, ਉਹ ਜ਼ਰੂਰੀ ਹੈ, ਪਰ ਜਿਹੜੀ ਇੱਕ ਕਿਤਾਬਾਂ ਦੀ ਦੁਨੀਆ ਆ ਉਹ ਕੰਨਾ ਕਸਰ ਜਿਹੜਾ ਛੱਡਦੀ ਹੈ ਕਿਸੇ ਦੇ ਉੱਤੇ ਵੀ।
2: ਮੈਨੂੰ ਜਿੱਥੋਂ ਤੱਕ ਯਾਦ ਹੈ ਆਪਣੇ, ਜੇ ਆਪਾਂ ਟਾਈਮ ਲਾਈਨ ਚ ਜਾਂਦੇ ਹਾਂ ਆਪਣੀ ਲਾਈਫ ਹਿਸਟਰੀ ਦੇ ਵਿੱਚ
1: ਜੀ,
2: ਤੇ ਬਹੁਤ ਹੀ ਗੱਲ ਹੋਵੇ, ਬਚਪਨ ਦੀ ਗੱਲ ਹੋਏਗੀ, ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ, ਆ ਜਿਹੜਾ ਮੰਡੀ ਜ਼ਿਲ੍ਹਾ ਪੈਂਦਾ ਸੀ ਤੇ ਸਲਾਪੜ ਸੁੰਦਰ ਨਗਰ ਇਹ ਕਲੋਨੀਆਂ ਨੇ, ਉਹਦੇ ਵਿੱਚ
1: ਜੀ
2: ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਜਾਣਾ ਤੇ ਉੱਥੇ ਨਿੱਕੀਆਂ ਜਿੰਦਾ ਵੱਡੇ ਸਾਕੇ ਤੇ ਹੋਰ ਜਿਹੜੀਆਂ ਨੇ ਚਾਰ ਸਾਹਿਬਜ਼ਾਦੇ, ਉਹਨਾਂ ਦੀਆਂ ਬੜੀਆਂ ਹੀ ਕਲਰਫੁੱਲ ਜਿਹੜੀਆਂ ਨੇ ਕਿਤਾਬਾਂ ਪੜ੍ਹਨ ਨੂੰ ਮਿਲੀਆਂ
1: ਜੀ,
2: ਉਹ ਪੜ੍ਹ ਕੇ ਇੰਟਰਸਟ ਬੜਾ ਬਣਿਆ ਤੇ ਲਗਾਤਾਰ ਫਿਰ ਇਹ ਜਿਹੜਾ ਕਿਸੇ ਨਾ ਕਿਸੇ ਰੂਪ ਚ ਜਾਰੀ ਰਿਹਾ। ਯਾਦ ਹੋਊਗਾ ਤੁਹਾਨੂੰ ਕਿ ਪਹਿਲੇ ਸਮਿਆਂ ਚ ਜਦੋਂ ਮੇਲੇ ਲੱਗਦੇ ਸਨ
1: ਤਾਂ
2: ਉੱਥੇ ਉਹ ਜਿਹੜੇ ਕਵਿਸ਼ਰੀ ਵਾਲੇ ਨਾ ਚਿੱਠੇ ਮਿਲਦੇ ਹੋ, ਚਿੱਠੇ ਕਹਿੰਦੇ ਹੁੰਦੇ ਸੀ ਉਹਨਾਂ ਨੂੰ,
1: ਚਿੱਠੇ,
2: ਚਿੱਠਾ, ਉਹ ਚਿੱਠਿਆਂ ਦੇ ਵਿੱਚ ਕੋਈ ਕਿੱਸਾ ਹੈ, ਕੋਈ ਰੂਪ ਬਸੰਤ ਆ ਗਿਆ, ਕੋਈ ਜਾਨੀ ਚੋਰ ਆ ਗਿਆ, ਕੋਈ ਇਹੋ ਜਿਹੇ ਬੜੇ ਇੰਟਰਸਟਿੰਗ ਜੇ ਮਿਰਜ਼ਾ ਸਾਹਿਬਾਂ
1: ਜੀ
2: ਤੇ ਗੁਰੂ ਸਾਹਿਬਾਨ ਦੀਆਂ ਸਾਖੀਆਂ ਹੋ ਗਈਆਂ, ਤੇ ਇਹ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਇੱਕ ਰਲਵਾਂ ਮਿਲਵਾਂ ਮਾਹੌਲ ਜਿਹੜਾ ਅਸਰ ਹੈ ਉਹ ਮੈਂ ਦੇਖਿਆ ਕਿ ਉਹ ਪੈਂਦਾ
1: ਜੀ।
2: ਅੱਗੇ ਜਾ ਕੇ ਫਿਰ ਇਹ ਜਦੋਂ ਆਪਾਂ ਸਕੂਲੀ ਐਜੂਕੇਸ਼ਨ ਦੇ ਨਾਲ ਵੀ ਇਹਨੂੰ ਦੇਖਦੇ ਆ
1: ਜੀ,
2: ਜਿਹੜੇ ਨਾ ਰੂਟੀਨ ਦੇ ਸਬਜੈਕਟ ਨੇ ਉਹਨਾਂ ਦਾ ਆਧਾਰ ਬਣਦੀ ਹੈ ਭਾਸ਼ਾ
1: ਜੀ,
2: ਤੇ ਭਾਸ਼ਾ ਜਿਵੇਂ ਪੰਜਾਬੀ ਸਾਡੀ ਭਾਸ਼ਾ ਹੈ
1: ਜੀ,
2: ਤੇ ਪਹਿਲੇ ਸਮੇਂ ਦੇ ਵਿੱਚ ਸਾਡੀ ਵਾਰੀ ਪੰਜਵੀਂ ਤੱਕ ਸਿਰਫ ਪੰਜਾਬੀ ਦੇ ਵਿੱਚ ਹੀ ਜਿਹੜਾ ਪੜ੍ਹਾਇਆ ਜਾ ਰਿਹਾ ਸੀ, ਤੇ ਛੇਵੀਂ ਚ ਜਾ ਕੇ ਜਿਹੜੀ ਆ ਉਹ ਅੰਗਰੇਜ਼ੀ ਦੀ ABC ਸ਼ੁਰੂ ਹੁੰਦੀ ਸੀ
1: ਜੀ,
2: ਤੇ ਮੁੜ ਕੇ ਹਿੰਦੀ ਜਿਹੜੀ ਆ ਉਹ ਉਹਦੀ ਐਂਟਰੀ ਹੋ ਜਾਂਦੀ ਸੀ
1: ਜੀ,
2: ਐ ਹੌਲੀ ਹੌਲੀ ਸਟੈਪ ਬਾਏ ਸਟੈਪ ਜਿਹੜਾ ਚੱਲਦਾ ਰਿਹਾ ਕੰਮ
1: ਜੀ।
2: ਤੇ ਮੈਨੂੰ ਇਹ ਵੀ ਇੱਕ ਹੋਰ ਚੇਤੇ ਆਉਂਦੀ ਆ ਲਾਇਬ੍ਰੇਰੀ ਨਾਲ ਜੁੜੀ, ਵਿਸ਼ੇਸ਼ ਤੌਰ ਤੇ ਜਿਹੜੀ ਸਿੱਧੇ ਤੌਰ ਤੇ ਯਾਦ ਹੈ
1: ਜੀ,
2: ਉਹ ਇੱਥੇ ਜਦੋਂ ਜਿਹੜਾ ਤਲਵਾੜੇ ਦੇ ਸਕੂਲਾਂ ਦੇ ਵਿੱਚ ਇੱਥੇ ਜਦੋਂ ਜਿਹੜੀ ਦਾਖਲਾ ਲਿਆ ਕੇ
1: ਜੀ
2: ਬਾਪੂ ਜੀ ਦੀ ਟ੍ਰਾਂਸਫਰ ਤੋਂ ਬਾਅਦ ਇੱਥੇ ਭਾਰਤ ਸਾਹਿਬ ਕੋਈ ਮੈਨੂੰ ਲੱਗਦਾ ਉੱਪਰੋਂ ਚਿੱਠੀ ਆਈ ਹੋਏਗੀ ਜਾਂ ਕਿਵੇਂ, ਉਹ ਹੁਕਮ ਆ ਗਏ ਕਿ ਭਾਈ ਬੱਚਿਆਂ ਨੂੰ ਲਾਇਬ੍ਰੇਰੀ ਦੀਆਂ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਜਿਹੜੀਆਂ ਉਹ ਦਿਓ
1: ਜੀ।
2: ਉਹ ਫਿਰ ਸਾਨੂੰ ਲਾਈਨਾਂ ਚ ਲੈ ਗਏ, ਕੋਈ ਪਤਾ ਨੀ ਪਤਾ ਨੀ ਕਿੱਧਰ ਨੂੰ ਕਿਹੜੀ ਕਿਤਾਬ ਆਏਗੀ ਕੀ ਹੈ,
1: ਜੀ
2: ਬਟ ਉਹ ਇਸ਼ੂ ਕਰ ਦਿੱਤੀਆਂ ਗਈਆਂ
1: ਜੀ।
2: ਤੇ ਉਹ ਇਹੋ ਜਿਹੇ ਇਸ਼ੂ ਹੋਈਆਂ ਕਿ ਮੁੜ ਕੇ ਬਾਕੀ ਕਲਾਸ ਤਾਂ ਥਾਏ ਥਾਏ ਪਹੁੰਚ ਗਈ
1: ਜੀ
2: ਤੇ ਹੌਲੀ ਹੌਲੀ ਉਹ ਚਿੱਠੀ ਦਾ ਅਸਰ ਖਤਮ ਹੋ ਗਿਆ, ਪਰ
1: ਜੀ
2: ਮੁੜ ਕੇ ਅਸੀਂ ਲਾਇਬ੍ਰੇਰੀ ਚੋਂ ਬਾਹਰ ਹੀ ਨਹੀਂ ਆਏ
1: ਜੀ
2: ਤੇ ਉਹ ਜਮਾ ਕਰਾਉਂਦੇ, ਹੋਰ ਨਵੀਂ ਆ ਰਹੀ ਹੈ, ਇੱਕ ਜਾ ਰਹੀ ਆ ਰਹੀ ਹੈ,
1: ਜੀ
2: ਤੇ ਉਹ ਕਰੇਜ ਜਿਹੜਾ ਹੈ ਨਾ ਕਿਤਾਬਾਂ ਦਾ, ਖਾਸ ਕਰਕੇ ਉਹਨਾਂ ਦਿਨਾਂ ਚ ਸੋਹਣ ਸਿੰਘ ਸੀਤਲ ਹੋਰਾਂ ਦੇ ਜਿਹੜੇ ਨਾਵਲ ਨੇ
1: ਜੀ
2: ਇਤਿਹਾਸ ਦੇ ਉੱਤੇ, ਸਿੱਖ ਰਾਜ ਦੇ ਜਿਹੜੇ ਆ
1: ਜੀ
2: ਬਾਰੇ ਖਾਸ ਤੌਰ ਤੇ ਲਿਖੇ ਉਹਨਾਂ ਨੇ,
1: ਜੀ
2: ਸਿੱਖ ਰਾਜ ਦੀਆਂ ਸ਼ਾਮਾਂ ਹੋ ਗਈਆਂ ਤੇ ਹੋਰ ਸਾਰਾ, ਇਹ ਇੱਕ ਸੀਰੀਜ਼ ਸੀ ਪੂਰੀ
1: ਜੀ
2: ਇਤਿਹਾਸ ਦੇ ਉੱਤੇ, ਬੜੀ ਸ਼ਾਨਦਾਰ।
1: ਜੀ
2: ਇੱਕ ਸਿਲੇਬਸ ਦੇ ਵਿੱਚ ਜਿਹੜਾ ਨਾਵਲ ਲੱਗਿਆ ਹੁੰਦਾ ਸੀ ਤੂਤਾਂ ਵਾਲਾ ਖੂਹ,
1: ਜੀ
2: ਇਹਨਾਂ ਚੀਜ਼ਾਂ ਨੂੰ ਇੱਕ ਤਾਂ ਹੀ ਕਿਤਾਬਾਂ, ਇੱਕ ਜਿਹੜਾ ਜ਼ਿੰਦਗੀ ਦਾ ਦਰਿਆ ਹੈ ਕਹਿ ਲਓ, ਉਹਦੇ ਫਲੋ ਦੇ ਵਿੱਚ ਆ ਰਹੀਆਂ ਜਾ ਰਹੀਆਂ, ਲੇਕਿਨ ਮੇਰੀ ਕਹਿ ਲਓ ਪਤਾ ਨੀ ਕਿਵੇਂ ਆਦਤ ਸੀ ਕਿ ਬੰਦੇ ਨੂੰ ਹੁੰਦਾ ਨਾ ਕਿ ਇਹਨੂੰ ਇਹ ਵੀ ਰੱਖ ਲਓ ਕਿਤਾਬ, ਇਹ ਵੀ ਰੱਖ ਲਓ ਕਿਤਾਬ, ਉਹ ਹੌਲੀ ਹੌਲੀ ਐਸੀਆਂ ਰੱਖੀਆਂ ਨੇ
1: ਜੀ
2: ਕਿ ਇੱਕ ਮਾਈਕਰੋ ਲਾਇਬ੍ਰੇਰੀ ਦੀ ਜਿਹੜੀ ਹੈ ਉਹ ਬਣ ਗਈ ਆਪਣੇ ਆਪ
1: ਬਣ ਗਈ ਜੀ। ਜੀ
2: ਤੋਂ ਇਹ ਸਿਲਸਿਲਾ ਅੱਜ ਵੀ ਜਾਰੀ ਹੈ
1: ਜੀ। ਤੇ ਸ਼ਮੀ ਜੀ ਲਿਖਣ ਦੀ ਜੀ ਚੇਟਕ ਸੀ ਫਿਰ ਉਹ ਕਿੱਦਾਂ ਸ਼ੁਰੂ ਹੁੰਦੀ ਹੈ ਜੀ?
2: ਇਹ ਇੰਟਰਕਨੈਕਟਡ ਜਿਹਾ ਹੀ ਹੁੰਦਾ, ਆਪਾਂ ਮਤਲਬ ਇਹਦਾ ਕੋਈ ਸਟਾਰਟਿੰਗ ਪੁਆਇੰਟ ਕੋਈ ਯਾਦ ਨਹੀਂ, ਪਰ ਇਹ ਜ਼ਰੂਰ ਹੈ ਕਿ ਜਦੋਂ ਛੋਟੇ ਹੁੰਦਿਆਂ ਘਰੇ ਉਹ ਆਉਂਦਾ ਸੀ ਅਖਬਾਰ, ਸ਼ੁਰੂ ਹੋਇਆ ਸੀ ਉਹਨਾਂ ਦਿਨਾਂ ਚ ਪੰਜਾਬੀ ਟ੍ਰਿਬਿਊਨ
1: ਜੀ,
2: ਤੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਉਹ ਕਾਰਟੂਨ ਬੱਚਿਆਂ ਵਾਲੇ ਛਪਦੇ ਤੇ ਉਹਨਾਂ ਨੂੰ ਸਭ ਤੋਂ ਵਧੇ ਇੰਟਰਸਟ ਲੱਗਦਾ ਸਾਨੂੰ ਕਿ ਹਾਂ ਵੀ ਆਹ ਬਹੁਤ ਵਧੀਆ ਚੀਜ਼ ਹੈ
1: ਜੀ,
2: ਤੇ ਕਹਾਣੀਆਂ ਉਹਨਾਂ ਦਿਨਾਂ ਦੇ ਵਿੱਚ ਹੀ ਮੈਂ ਅਲਫ ਲੈਲਾ ਵਾਲੀਆਂ ਕਹਾਣੀਆਂ ਉਹ ਚ ਪੜ੍ਹੀਆਂ, ਉਹ ਕਿਸੇ ਨੇ ਅਨੁਵਾਦ ਕਰਕੇ ਬਾਤਿਸ਼ ਸ਼ਾਇਦ ਇਹਨਾਂ ਦਾ ਨਾਮ ਸੀ
1: ਜੀ,
2: ਉਹਨਾਂ ਵੱਲੋਂ ਬੜਾ ਪਿਆਰਾ ਅਨੁਵਾਦ ਕੀਤਾ ਗਿਆ ਸੀ
1: ਜੀ,
2: ਤੇ ਉਹ ਸੀਰੀਜ਼ ਚੱਲੀ
1: ਜੀ।
2: ਇਹ ਹੌਲੀ ਹੌਲੀ ਜਿਹੜਾ ਹੈ ਨਾ ਇੱਕ ਅਖਬਾਰਾਂ ਦਾ ਜਿਹੜਾ ਮੰਚ ਹੈ
1: ਜੀ,
2: ਪ੍ਰਿੰਟ ਮੀਡੀਆ ਦਾ, ਇਹ ਬੜਾ ਮਹੱਤਵਪੂਰਨ ਹੈ
1: ਜੀ।
2: ਇਹਦੇ ਚ ਜਦੋਂ ਮੈਂ ਪ੍ਰੀਤਲੜੀ ਵੀ ਦੇਖਿਆ ਤੇ ਹੋਰ ਸਾਰੇ ਮੈਗਜ਼ੀਨ ਵੀ, ਲਗਭਗ ਕਾਫੀ ਮੈਗਜ਼ੀਨ ਆ ਰਹੇ ਸੀ
1: ਜੀ,
2: ਤੇ ਉਹਨਾਂ ਦੇ ਵਿੱਚੋਂ ਨਾ ਪਾਠਕਾਂ ਦੇ ਜਿਹੜੇ ਖੱਤ ਹੈ
1: ਜੀ,
2: ਉਹ ਮੈਨੂੰ ਲੱਗਦਾ ਕਿ ਪਹਿਲੀ ਪੌੜੀ ਕਹੀ ਜਾ ਸਕਦੀ ਹੈ ਕਿ ਉਦੋਂ ਉਸ ਵੇਲੇ ਕਹਿ ਲੋ ਵੀ ਉਹਦੇ ਚ ਪਾਰਟੀਸਪੇਟ ਕੀਤਾ
1: ਜੀ,
2: ਕਿਸੇ ਅਖਬਾਰ ਨੂੰ ਮੈਗਜ਼ੀਨ ਨੂੰ ਸ਼ਾਇਦ ਲਿਖਿਆ
1: ਜੀ,
2: ਲੇਕਿਨ ਯਾਦ ਮੈਨੂੰ ਹੈਗਾ ਕਿ ਸਭ ਤੋਂ ਪਹਿਲਾਂ ਜਿਹੜੇ ਆ ਜ਼ਿਆਦਾਤਰ ਜਿਹੜੇ ਨਿੱਠ ਕੇ ਲਿਖੇ ਉਹ ਅਜੀਤ ਅਖਬਾਰ ਨੂੰ ਲਿਖੇ
1: ਜੀ,
2: ਉਹ ਪਾਠਕਾਂ ਦੇ ਖਾਤੇ ਉਹਦੇ ਵਿੱਚ ਅਜੇ ਹੁਣ ਵੀ ਛਪਦੇ ਆ
1: ਜੀ,
2: ਤੇ ਉਹਨਾਂ ਦਿਨਾਂ ਚ ਉਹ 25 ਪੈਸੇ ਦਾ ਜਾਂ ਕਿੰਨੇ ਦਾ ਹੋਏਗਾ ਕਾਰਡ ਆ ਜਾਂਦਾ ਸੀ
1: ਜੀ,
2: ਉਹਨੂੰ ਐਨ ਭਰ ਭੁਰ ਕੇ ਐਨ ਚੰਗੀ ਤਰ੍ਹਾਂ ਦੋਨੋਂ ਪਾਸੇ ਲਿਖ ਲਿਖ ਕੇ ਐਨ ਫਸਾ ਫਸਾ ਕੇ ਖੂਜੇ ਲਾ ਕੇ ਇਹਨੂੰ ਲਿਖਿਆ ਜਾਏ, ਫਿਰ ਉਹ ਜਦੋਂ ਛਪ ਕੇ ਆਇਆ ਨਾ ਪਹਿਲੀ ਵਾਰੀ ਉੱਪਰ ਸਾਰੀ ਵਿਚਾਰ ਲਿਖ ਦਿੱਤੇ, ਹੋਰ ਸਾਰਾ ਹੋ ਗਿਆ, ਥੱਲੇ ਲਿਖਿਆ ਸਮਰਜੀਤ ਸਿੰਘ ਸ਼ਮੀ ਤਲਵਾੜਾ, ਮੈਂ ਕਹਿੰਦਾ ਇਹ ਨੇਰੀਆਂ ਆ ਗਈਆਂ ਤੇ ਉਹਦੇ ਬੰਦੇ ਨੂੰ ਆਪਣਾ ਨਾਮ ਛਪਿਆ ਦੇਖ ਕੇ ਬੰਦਾ ਸੋਚਦਾ ਲੈ ਬਈ ਆਹ ਤਾਂ ਲਾਟਰੀ ਹੋ ਗਈ ਬਈ,
1: ਬਿਲਕੁਲ
2: ਉਦੋਂ ਬਾਅਦ ਫਿਰ ਚੱਲ ਸੋ ਚੱਲ ਚੱਲਦਾ ਰਿਹਾ
1: ਜੀ।
2: ਪਹਿਲੀ ਵਾਰ ਅਜੀਤ ਨੂੰ ਕਵਿਤਾ ਭੇਜੀ ਇੱਕ, ਉਹ ਬੱਚਿਆਂ ਵਾਲੀ ਕਵਿਤਾ ਸੀ ਹਾਸੇ ਮਜ਼ਾਕ ਵਾਲੀ, ਲਿਆ ਜੀ ਮੈਂ ਚਾਹ ਬਣਾ ਕੇ ਰੱਖਿਓ, ਚਾਹ ਮਿਲੂਗੀ 90 ਮੀਲ ਦੀ, ਦੇਖਿਓ ਫਿਰ ਦੀ ਪੰਡੇ ਕੀਲ ਦੀ, ਰੱਖਿਓ ਲਾਲਾ ਢਿੱਡ ਬਚਾ ਕੇ, ਲਿਆ ਜੀ ਮੈਂ ਚਾਹ ਬਣਾ ਕੇ, ਏਦਾਂ ਦੀਆਂ ਹਲਕੀਆਂ ਫੁਲਕੀਆਂ ਉਹ ਜਿਹੜੀਆਂ ਬੱਚਿਆਂ ਦੀਆਂ ਹੁੰਦੀਆਂ ਨੇ ਉਹ ਲਿਖ, ਏਦਾਂ ਹੌਲੀ ਹੌਲੀ ਜਿਹੜੀ ਹੈ ਨਾ ਆਪ ਮੁਹਾਰੇ ਸਹਿਜੇ ਹੀ ਇੱਕ ਸ਼ੁਰੂਆਤ ਜੀ ਹੋ ਗਈ, ਤੇ ਬਸ ਇਹ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਜੀ।
1: ਜੀ ਬਿਲਕੁਲ ਹੈ ਜੀ। ਤੇ ਸ਼ਮੀ ਜੀ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਇੱਥੇ ਸਾਡੇ ਫਿਲਹਾਲ ਦੇ ਵਿੱਚ ਤਾਂ ਬਹੁਤ ਲਾਇਬ੍ਰੇਰੀ ਕਲਚਰ ਜਿਹੜਾ ਨਾ ਬਹੁਤ ਇੰਟਰਸਟਿੰਗ ਹੈ ਜਦੋਂ ਇਹਦੇ ਚ ਝਾਤ ਮਾਰਦੇ ਹਾਂ, ਤੇ ਇਹ ਜੇ ਦੇਖਿਆ ਜਾਵੇ ਤਾਂ ਮੈਂ ਇਹਦੇ ਉੱਤੇ ਇੱਕ ਆਰਟੀਕਲ ਪਿਛੇ 1921 ਚ ਲਿਖਿਆ ਸੀ, 2021 ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀਗਾ ਇੱਥੇ ਦੀਆਂ ਲਾਇਬ੍ਰੇਰੀਆਂ ਦਾ, ਤੇ ਸਾਡੀ ਕੈਪੀਟਲ ਦੀ ਜਿਹੜੀ ਹੈ ਹੈਲਸਿੰਕੀ ਦੀ ਲਾਇਬ੍ਰੇਰੀ ਦੁਨੀਆਂ ਦੇ ਵਿੱਚ ਛਾਈ ਹੋਈ ਹੈ, ਤੇ ਉਹਦੇ ਵਿੱਚ ਖਾਸੀਅਤਾਂ ਜਾਂ ਉਹਦੀ ਚਰਚਾ ਹਮੇਸ਼ਾ ਫਿਨਲੈਂਡ ਦੇ ਵਿੱਚ ਵੀ ਰਹਿੰਦੀ ਹੈ, ਤੇ ਇੱਕ ਪੱਖ ਹੈਗਾ ਇਹਦਾ ਕਿ ਤੁਸੀਂ ਇਹਨਾਂ ਚਾਹੇ ਤੁਹਾਨੂੰ ਆਪਣੀ ਜਿਹੜੀ ਹੈ ਛੋਟੇ ਪਿੰਡਾਂ ਤੋਂ ਲੈ ਕੇ ਸਕੂਲਾਂ ਕਾਲਜਾਂ ਤਾਂ ਉਹ ਤਾਂ ਹੈ ਹੀ ਹੈ, ਮਤਲਬ ਕਿ ਪ੍ਰਾਇਮਰੀ ਸਕੂਲ ਨੇ ਚਾਹੇ ਉਹ ਹਾਇਰ ਸਕੂਲ ਨੇ ਜਾਂ ਯੂਨੀਵਰਸਿਟੀਆਂ, ਉਹ ਸਾਰਾ ਸਿਸਟਮ ਤਾਂ ਹੈਗਾ ਜਾਂ ਨੋਰਮਲ ਹੀ ਹੈ, ਸ਼ੁਰੂ ਤੋਂ ਹੀ ਚੱਲਦਾ ਤੇ ਪਿੰਡਾਂ ਪਿੰਡਾਂ ਦੇ ਵਿੱਚ ਇਹਨਾਂ ਨੇ ਨਾ ਲਾਇਬ੍ਰੇਰੀਆਂ ਖੋਲ ਦਿੱਤੀਆਂ ਤੇ ਉਸ ਤੋਂ ਜਦੋਂ ਲਾਇਬ੍ਰੇਰੀਆਂ ਨਹੀਂ ਹੁੰਦੀਆਂ ਸੀ ਨਾ ਤੇ ਜਦੋਂ ਮੈਂ ਵੀ ਇੱਥੇ ਆਇਆ 2005 ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜਾ ਜੋ ਮੇਰੇ ਨਾਲ ਸੀਗੇ ਇੱਥੇ ਦੇ ਰਹਿਣ ਸਹਿਣ ਵਾਲੇ ਸੀਗੇ ਤੇ ਉਹਨਾਂ ਨੇ ਮੈਨੂੰ ਸਿਰਫ ਮੇਰਾ ਟਾਈਮ ਕਹਿ ਲਓ ਜਾਂ ਜਿੱਦਾਂ ਵੀ ਹੈ ਪਾਸ ਕਰਨ ਦੇ ਲਈ ਉਹਨਾਂ ਨੇ ਮੈਨੂੰ ਹਨਾ ਸਭ ਤੋਂ ਪਹਿਲਾਂ ਲਾਇਬ੍ਰੇਰੀ ਲੈ ਕੇ ਗਏ ਤੇ ਉੱਥੇ ਮੈਨੂੰ ਲਾਇਬ੍ਰੇਰੀ ਦਾ ਕਾਰਡ ਬਣਾ ਕੇ ਦਿੱਤਾ ਤੇ ਜਦੋਂ ਮਰਜ਼ੀ ਆ ਕੇ ਤੁਸੀਂ ਇੱਥੋਂ ਕਿਤਾਬ ਲੈ ਜਾਓ। ਜੇ ਕਿਸੇ ਵੀ ਸਬਜੈਕਟ ਦੇ ਵਿੱਚ ਜੇ ਪੰਜਾਬੀ ਦੇ ਵਿੱਚ ਤੁਹਾਨੂੰ ਕੋਈ ਕਿਤਾਬ ਲੱਭਦੀ ਹੈ ਫਿਨਲੈਂਡ ਦੇ ਵਿੱਚ ਪੂਰੇ, ਜੇ ਉਸ ਲਾਇਬ੍ਰੇਰੀ ਦੇ ਵਿੱਚ ਉਹ ਕਿਤਾਬ ਅਵੇਲੇਬਲ ਨਹੀਂ ਹੈ, ਚਾਹੇ ਫਿਨਲੈਂਡ ਦੇ ਕਿਸੇ ਵੀ ਖੂੰਜੇ ਦੇ ਵਿੱਚ ਲਾਇਬ੍ਰੇਰੀ 'ਚ ਪਈ ਹੈ, ਤੇ ਤੁਸੀਂ ਉਹਨਾਂ ਨੂੰ ਆਪਣੀ ਲੋਕਲ ਲਾਇਬ੍ਰੇਰੀ ਦੇ ਵਿੱਚ ਦੱਸ ਦਿਓ ਤੇ ਕਿਤਾਬ ਦਾ ਬਾਰੇ ਵੀ ਆਹ ਕਿਤਾਬ ਚਾਹੀਦੀ ਹੈ ਤੇ ਉੱਥੇ ਪਈ ਹੈ ਤੇ ਉਹਨਾਂ ਨੇ ਤੁਹਾਨੂੰ ਹਫ਼ਤੇ ਦੇ ਵਿੱਚ ਉਹ ਕਿਤਾਬ ਮੰਗਾ ਕੇ ਦੇ ਦੇਣੀ ਹੈ ਜੀ, ਜੇ ਫ੍ਰੀ ਹੋਏਗੀ ਤਾਂ ਤੁਸੀਂ ਪੜ੍ਹ ਸਕਦੇ ਹੋ। ਤੇ ਇਹ ਸਫ਼ਰ ਜਿਹੜਾ ਅਸਲ ਦੇ ਵਿੱਚ ਇੱਥੇ ਫਿਨਲੈਂਡ ਦੇ ਵਿੱਚ 1913 ਦੇ ਵਿੱਚ ਸ਼ੁਰੂ ਹੋਇਆ। ਉਸ ਸਮੇਂ ਦੇ ਵਿੱਚ 200 ਬੱਸਾਂ ਚੱਲਦੀਆਂ ਫਿਲਦੀਆਂ ਲਾਇਬ੍ਰੇਰੀਆਂ ਸੀਗੀਆਂ ਤੇ ਅੱਜ ਵੀ ਉਸ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਹੋਇਆ, ਚਾਹੇ ਪੂਰੇ ਫਿਨਲੈਂਡ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ 'ਚ ਕਸਬਿਆਂ 'ਚ ਹਰ ਪਾਸੇ ਤੁਹਾਨੂੰ ਲਾਇਬ੍ਰੇਰੀ ਮਿਲ ਜਾਏਗੀ। ਪਰ ਉਹ ਜਿਹੜਾ ਕੀਮਤੀ ਜਿਹੜੀਆਂ ਬੱਸਾਂ ਨੇ ਕਹਿ ਲਓ ਜਿੱਥੇ ਸ਼ੁਰੂਆਤ ਸ਼ੁਰੂ ਹੋਈ ਸੀ ਉਸੇ ਰੂਪ ਦੇ ਵਿੱਚ ਟਾਮੀ ਟਾਮੀ ਬੱਸ ਤੁਹਾਨੂੰ ਜਿਹੜੀ ਹੈ ਗਰਮੀਆਂ ਦੇ ਸਮੇਂ ਦੇ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਘੁੰਮਦੀ ਜ਼ਰੂਰ ਮਿਲ ਜਾਏਗੀ ਜੀ, ਤੇ ਉਹਦੇ ਵਿੱਚੋਂ ਅਜੇ ਵੀ ਤੁਸੀਂ ਕਿਤਾਬ ਮਤਲਬ ਕਿ ਉੱਥੋਂ ਕਲੈਕਟ ਕਰ ਸਕਦੇ ਹੋ ਜੀ। ਤੇ ਇਸ ਤਰ੍ਹਾਂ ਦਾ ਸਿਸਟਮ ਇੱਥੇ ਹੈ ਤੇ ਖਾਸ ਕਰ ਜਦੋਂ ਸ਼ਬਦ ਗੁਰੂ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਦੇਖਦੇ ਹਾਂ ਨਾ ਆਪਣੇ, ਚਲੋ ਖੇਡਾਂ ਦੇ ਲਈ ਮੈਨੂੰ ਲੱਗਦਾ ਕਿ ਜਿੱਦਾਂ ਸਾਡੀ ਪਰਵਰਿਸ਼ ਮੇਰੀ ਪਰਵਰਿਸ਼ ਹੋਈ ਹੈ ਕਿ ਘਰ ਦਾ ਜਿਹੜਾ ਐਟਮੋਸਫੇਅਰ ਹੈਗਾ ਆ ਉਹਦੇ ਵਿੱਚ ਕਿੰਨਾ ਕੁ, ਚਲੋ ਆਪਾਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਪਾਠ ਉਹ ਸਾਰਾ ਕੁਝ ਜੋ ਵੀ ਸਤਿਕਾਰ ਹੈਗਾ ਜਿਸ ਵੀ ਧਰਮ ਦੇ ਨਾਲ ਲੋਕ ਜੁੜੇ ਨੇ ਉਹਨੂੰ ਪੂਰਾ ਰਿਸਪੈਕਟ ਵੀ ਕਰਦੇ ਆ, ਉਹਨੂੰ ਪੜ੍ਹਦੇ ਵੀ ਹੈ, ਸਾਰਾ ਕੁਝ ਕਰਦੇ ਆ, ਪਰ ਇੱਥੇ ਸਿਸਟਮ ਥੋੜਾ ਜਿਹਾ ਦੇਖਿਆ ਜਾਵੇ ਤਾਂ ਧਰਮ ਨੂੰ ਇੱਕ ਸਾਈਡ ਵੱਖਰਾ ਰੱਖ ਕੇ ਉਹ ਦੇਖਦੇ ਨੇ ਕਿ ਜਿਹੜਾ ਜਦੋਂ ਬੱਚਾ ਪੈਦਾ ਵੀ ਹੁੰਦਾ ਨਾ ਕਿਸੇ ਪਰਿਵਾਰ ਦੇ ਵਿੱਚ ਤਾਂ ਉਹਨੂੰ ਮਤਲਬ ਕਿ ਜਦੋਂ ਕਿ ਸਾਲ ਡੇਢ ਸਾਲ ਦਾ 2 ਸਾਲ ਦਾ ਬੱਚਾ ਹੋ ਗਿਆ ਤੇ ਉਹਨੂੰ ਮਤਲਬ ਕਿ ਉਹਨੂੰ ਕਿਤਾਬ ਪੜ੍ਹਨੀ ਤਾਂ ਨਹੀਂ ਆਉਂਦੀ, ਪਰ ਰਾਤ ਨੂੰ ਸ਼ਾਮ ਨੂੰ ਜਿੱਦਾਂ ਆਪਣੇ ਸਮੇਂ ਛੋਟੇ ਹੁੰਦੇ ਨਾ ਲੋਰੀਆਂ ਸੁਣਦੇ ਹੁੰਦੇ ਸੀ ਜਾਂ ਕੋਈ ਨਾ ਕੋਈ ਬਾਤਾਂ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਤੇ ਨੀਂਦ ਆ ਜਾਂਦੀ ਸੀ, ਇਸੇ ਤਰ੍ਹਾਂ ਇੱਥੇ ਅੱਜ ਵੀ ਮਤਲਬ ਕਿ ਲੋਰੀਆਂ ਦਿੱਤੀਆਂ ਜਾਂਦੀਆਂ ਨੇ ਬੱਚੇ ਨੂੰ, ਮਤਲਬ ਕਿ ਕੁਝ ਨਾ ਕੁਝ ਬੈਠ ਕੇ ਸਟੋਰੀ ਸੁਣਾਈ ਜਾਂਦੀ ਹੈ, ਜਦੋਂ ਉਹਨੂੰ ਪੜ੍ਹਨਾ ਆ ਜਾਂਦਾ 5-6 ਸਾਲ ਦਾ ਹੋ ਜਾਂਦਾ ਮਾੜੇ ਮੋਟੇ ਅੱਖਰ ਪਛਾਣਨ ਲੱਗ ਜਾਂਦਾ ਸ਼ੁਰੂ ਹੋ ਜਾਂਦੀ ਹੈ ਜ਼ੁਬਾਨ ਉਹਦੀ, ਤਾਂ ਕਿਤਾਬਾਂ ਉਹਨੂੰ ਗਿਫਟ ਦੇ ਰੂਪ ਦੇ ਵਿੱਚ ਮਤਲਬ ਕਿ ਬਚਪਨ ਤੋਂ ਹੀ ਮਿਲਣ ਲੱਗ ਜਾਂਦੀਆਂ ਨੇ, ਜਦੋਂ ਹਲੇ ਉਹ ਚਾਹੇ 6 ਮਹੀਨਿਆਂ ਦਾ ਹੋਵੇ ਚਾਹੇ ਸਾਲ ਦਾ ਹੋਵੇ, ਤਾਂ ਜਦੋਂ ਉਹਨੂੰ

0: ਕਿਤਾਬ ਆ ਉਹ ਤੇ ਇਹਨੇ ਜਿਵੇਂ ਤੁਸੀਂ ਦੱਸਿਆ ਐ ਕਲਰਫੁਲ ਹੋਣੀ ਚਾਹੀਦੀ ਆ, ਅਟ੍ਰੈਕਟਿਵ ਹੋਣੀ ਚਾਹੀਦੀ ਆ, ਤਾਂ ਕਿ ਉਹਦਾ ਦਿਲ ਕਰੇ, ਉਹ ਦੇਖੇ, ਉਹਨੂੰ ਉਹਦੇ ਨਾਲ ਜੁੜੇ। ਜਿਵੇਂ ਹੁਣ ਮੈਂ ਆਪਣਾ ਵੀ ਕਹਿੰਦਾ ਵੀ ਨਿੱਜੀ ਤਜਰਬਾ ਵੀ ਸਾਂਝਾ ਕੀਤਾ ਕਿ ਸ਼ੁਰੂਆਤੀ ਦੌਰ ਦੇ ਵਿਚ ਜਿਹੜਾ ਓਸਾਕਾ ਸਰਹੰਦ ਤੇ ਜਿਹੜੀ ਕਿਤਾਬ ਸੀ ਤੇ ਉਹ ਦੂਸਰੀ ਕਿਤਾਬ ਚਮਕੌਰ, ਚਮਕੌਰ ਸਾਹਿਬ ਬਾਰੇ, ਇਹ ਦੋ ਸ਼ਾਇਦ ਸ਼੍ਰੋਮਣੀ ਕਮੇਟੀ ਵੱਲੋਂ ਛਾਪੀਆਂ ਗਈਆਂ ਹੋਣਗੀਆਂ, ਅਜੇ ਵੀ ਮਿਲ ਜਾਂਦੀਆਂ ਨੇ ਜਦੋਂ ਵੀ ਆਪਾਂ ਕਿਸੇ ਇਤਿਹਾਸਕ ਗੁਰਦੁਆਰੇ ਜਾਂਦੇ ਹਾਂ ਜਿੱਥੇ ਐਸ ਟੀ ਪੀ ਸੀ ਦੀ ਕੋਈ ਸ਼ੋਪ ਹੋਏਗੀ, ਗੁਰਮਤ ਜਿਹੜਾ ਲਿਟਰੇਚਰ ਹੈ ਉਹਦੇ ਵਿੱਚ ਹੁਣ ਵੀ ਮਿਲ ਜਾਂਦੀਆਂ ਨੇ। ਤੋ ਉਹਨਾਂ ਦਾ ਰੰਗ ਰੂਪ ਹਲੇ ਵੀ ਉਵੇਂ ਦਾ ਹੀ ਹੈ ਜਿਹੜਾ ਅੱਜ ਤੋਂ ਇੰਨੇ ਸਾਲ ਪਹਿਲਾਂ ਸੀ। ਤੋ ਇਹ ਜਿਹੜੀ ਤੁਸੀਂ ਗੱਲ ਕੀਤੀ ਨਾ ਭਾਰਤ ਸਾਹਿਬ ਕਿ ਜਦੋਂ ਬੱਚੇ ਨੂੰ ਇਹ ਚੀਜ਼ ਗਿਫਟ ਮਿਲਦੀ ਹੈ, ਗਿਫਟ ਸਾਰਿਆਂ ਨੂੰ ਪਿਆਰੇ ਹੁੰਦੇ ਆ, ਉਹ ਉਹਦੇ ਨਾਲ ਜਰੂਰ ਜੁੜਦਾ
1: ਜੀ।
0: ਤੇ
1: ਉਹਦੇ ਨਾਲ ਦੇਖੋ ਹਰ ਪਰਿਵਾਰ ਦੇ, ਹਰ ਪਰਿਵਾਰ ਦੇ ਵਿੱਚ ਮਤਲਬ ਕਿ ਛੋਟੀ ਤੋਂ ਛੋਟੀ ਲਾਇਬ੍ਰੇਰੀ ਵੀ ਆ ਤੇ ਵੱਡੀ ਤੋਂ ਵੱਡੀ ਲਾਇਬ੍ਰੇਰੀ ਵੀ ਹੈ।
0: ਹਾਂਜੀ ਬਿਲਕੁਲ ਜੀ, ਲਾਇਬ੍ਰੇਰੀ ਮਤਲਬ ਤੁਸੀਂ ਦੇਖੋ ਇਹ ਜਰੂਰੀ ਨੀ ਕਿ ਉਹ ਚ ਹਜ਼ਾਰਾਂ ਹੀ ਕਿਤਾਬਾਂ
1: ਹੋਣ,
0: ਕਿਉਂਕਿ ਜਿਹੜੀਆਂ ਪਬਲਿਕ ਲਾਇਬ੍ਰੇਰੀਜ਼ ਆ, ਜਿਵੇਂ ਹੁਣ ਮੈਂ ਸਕੂਲ ਦੀ ਲਾਇਬ੍ਰੇਰੀ ਦੀ ਗੱਲ ਕਰਾਂ, ਉਹਦੀ ਆਪਣੀ ਇੱਕ ਲਿਮਿਟ ਹੋਈ, ਇੱਕ ਵਨ ਰੂਮ ਦੀ ਲਾਇਬ੍ਰੇਰੀ ਹੋਊਗੀ, ਤੇ ਜੇ ਕਾਲਜ ਜਾਵਾਂਗੇ ਉੱਥੇ ਜ਼ਿਆਦਾ ਕਮਰਿਆਂ ਹੋ ਸਕਦੀ ਹੈ ਫੈਲੀ ਹੋਈ, ਤੇ ਯੂਨੀਵਰਸਿਟੀ ਵਾਲੀ ਦਾ ਅੰਤ ਹੀ ਕੋਈ ਨੀ ਕਿ ਉਹਦਾ ਬਹੁਤ ਜ਼ਿਆਦਾ ਵੱਡਾ ਪ੍ਰੋਜੈਕਟ ਹੋ ਜਾਂਦਾ ਹੈ।
1: ਮਤਲਬ ਕਿ ਪ੍ਰੋਫੈਸ਼ਨ ਦੀ ਕਿਤਾਬ ਉੱਥੇ ਮਿਲ ਜਾਂਦੀ ਹੈ,
0: ਉਹ ਮਿਲ ਜਾਂਦੀ ਹੈ ਜੀ। ਪਰ ਜਿਹੜੀ ਜਿੱਥੋਂ ਤੱਕ ਘਰੇਲੂ ਲਾਇਬ੍ਰੇਰੀ ਹੈ ਨਾ, ਇਹ ਤਾਂ ਤੁਸੀਂ ਜੇ 10 ਕਿਤਾਬਾਂ ਵੀ ਹੈਗੀਆਂ, 5 ਕਿਤਾਬਾਂ ਵੀ ਹੈ, ਉਹ ਸ਼ੁਰੂਆਤ ਹੋ ਗਈ ਸਮਝੋ, ਨੀ ਰੱਖੀ ਗਈ, ਉਹਦੇ ਵਿੱਚ ਹੌਲੀ ਹੌਲੀ ਐਡ ਹੋਈ ਜਾਂਦੀਆਂ ਨੇ, ਆਪਾਂ ਜੋ ਜੋ ਲਿਆਈ ਜਾਂਦੇ ਆ ਤੇ ਉਹ ਜੁੜਦਾ ਜਾਂਦਾ ਕੰਮ। ਤੋ ਇਹ ਜ਼ਰੂਰ ਜਿਹੜਾ ਉਪਰਾਲਾ ਹੋਣਾ ਚਾਹੀਦਾ ਕਿਤਾਬਾਂ ਨਾਲ ਸਾਂਝ ਜਿਹੜੀ ਹੈ। ਅੱਗੇ ਵੀ ਆਪਾਂ ਗੱਲ ਇਹਦੇ ਬਾਰੇ ਕੀਤੀ ਸੀ ਕਿ ਜ਼ਰੂਰ ਹਰ ਘਰ ਦੇ ਵਿੱਚ ਕਿਤਾਬਾਂ ਦੀ ਜਿਹੜੀ ਹੋਣ ਦਾ ਹੋਣਾ ਬਹੁਤ ਜ਼ਰੂਰੀ ਹੈ।
1: ਨਹੀਂ ਲਿਆ ਕੇ ਰੱਖ ਲਓ, ਲਾਣਤਾਂ ਤਾਂ ਪਾਉਣੀ ਲੱਗ ਹੀ ਜਾਂਦੇ ਆ, ਵੀ ਮੇਰੇ ਵੱਲ ਨੂੰ ਵੀ ਦੇਖ ਲਾ ਕਿਸੇ ਦਿਨ ਤਾਂ ਹੱਥ ਚ ਫੜੂੰਗਾ ਹੀ ਮੈਨੂੰ। ਬਿਲਕੁਲ ਹੈ ਜੀ ਜੀ,
0: ਉਹ ਕੋਈ ਜਿਹੜੇ ਉਹਨਾਂ ਨੇ ਸ਼ਾਇਦ ਲਿਖਿਆ ਸੀ ਮੇਰਾ ਦਾਗਿਸਤਾਨ ਦੇ ਵਿੱਚ, ਕਹਿੰਦੇ ਸਿਉਂਕ ਸੋਚਦੀ ਹੋਏਗੀ ਕਿ ਆਦਮੀ ਕਿੰਨਾ ਮੂਰਖ ਹੈ, ਕਿਤਾਬਾਂ ਨੂੰ ਜਿਹੜਾ ਐ ਰੱਖੀ ਜਾਂਦਾ ਸਾਨੂੰ ਗਾਣੀ ਪੈ ਰਹੀ ਹੈ
1: ਜੀ।
0: ਇੱਕ ਇੰਟਰਸਟਿੰਗ ਤੁਸੀਂ ਦੇਖੋ ਇਹਨਾਂ ਦੇ ਨਾਲ ਕਹਾਣੀਆਂ ਜੁੜ ਜਾਂਦੀਆਂ ਨੇ ਲਾਇਬ੍ਰੇਰੀ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਇਹ ਸਿਰਫ ਚਾਰ ਦੀਵਾਰੀ ਨਹੀਂ ਹੈ, ਇਹ ਸਿਰਫ ਕਹਿੰਦੇ ਵੀ ਕਿਤਾਬਾਂ ਦਾ ਇੱਕ ਸਟੋਰ ਨਹੀਂ ਹੈ, ਬਲਕਿ ਇਹ ਇੱਕ ਤੁਸੀਂ ਦੱਸ ਵੀ ਰਹੇ ਸੀ ਕਿ ਨੌਲੇਜ ਦਾ ਇੱਕ ਪੂਰਾ
1: ਭੰਡਾਰ
0: ਹੈ, ਸਟੋਰ ਹੈ, ਲਾਈਟ ਹਾਊਸ ਹੈ
1: ਜੀ।
0: ਬਸ ਉਹਦੇ ਵੱਲ ਬੰਦੇ ਨੂੰ ਜਾਣਾ ਚਾਹੀਦਾ, ਥੋੜਾ ਜਿਹਾ ਜੇ ਕਦਮ ਅੱਗੇ ਵਧਾਏਗਾ ਤੇ ਉਹ ਖੱਟ ਕੇ ਲਿਆਊ ਕੁਛ ਨਾ ਕੁਛ ਵਿੱਚੋਂ।
1: ਕਹਿੰਦੇ ਖੱਟ ਕੇ ਲਿਆਂਦਾ ਪਟਿਆਲਾ ਤੇ ਪਟਿਆਲੇ ਤੋਂ ਆਪਣੇ ਨਾਲ ਜੁੜ ਗਏ ਨੇ ਲਾਲੀ ਬਾਈ ਜੀ, ਉਹਨਾਂ ਦੀ ਗੱਲ ਸੁਣ ਲਈ
0: ਜੀ। ਵਾਹ
1: ਜੀ, ਨਾਲ ਮੁਕੱਦਰ ਜੀ ਵੀ ਜੁੜ ਰਹੇ ਸੀ, ਉਹਨਾਂ ਨੂੰ ਵੀ ਲੈਣੇ ਆ ਬਾਅਦ ਦੇ ਵਿੱਚ ਨਾਲ ਫ੍ਰੀ ਕਰਕੇ ਲਾਈਨ। ਸਤਿ ਸ੍ਰੀ ਅਕਾਲ ਟੋੜਾ ਸਾਹਿਬ, ਸਵਾਗਤ ਜੀ ਆਨੂੰ ਜੀ। ਲਾਲੀ ਟੋੜਾ ਜੀ ਸਵਾਗਤ ਹੈ ਬਾਈ ਜੀ, ਲੱਗਦਾ ਕਿਤੇ ਸੌਂਦਾ ਨੀ ਗਿਆ ਜੀ, 8-9 ਮਿੰਟ ਤੋਂ ਹੋਲਡ ਦੇ ਉੱਤੇ ਸਨ ਜੀ। ਲਾਲੀ ਜੀ ਸਵਾਗਤ ਹੈ ਜੀ।
2: ਹਾਂਜੀ
1: ਹਾਂਜੀ
2: ਜੀ ਆਨੂੰ ਜੀ, ਮੈਂ ਨਾ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਸੀ ਤੋਂ ਹਰਿਆਣਾ
1: ਜੀ। ਸਾਡੇ ਲਾਲੀ ਜੀ ਆਪਣੇ ਸਪੀਕਰ ਤੇ ਤਾਂ ਨੀ ਲੱਗਿਆ ਹੋਇਆ ਫੋਨ?
2: ਨਹੀਂ ਨਹੀਂ ਨਹੀਂ।
1: ਅੱਛਾ ਜੀ, ਥੋੜੀ ਗੂੰਜ ਰਹੀ ਆਵਾਜ਼, ਮੈਂ ਤਾਂ ਪੁੱਛ ਰਿਹਾ ਜੀ। ਜੀ
2: ਨਹੀਂ ਨਹੀਂ, ਮੈਂ ਨਾ ਮੈਂ ਕਮਰੇ ਦੇ ਵਿੱਚ ਬਾਹਰ ਆ ਗਿਆ।
1: ਹਾਂਜੀ ਜੀ ਆਨੂੰ,
2: ਨਹੀਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਨਾ, ਮੈਂ ਕਿਹਾ ਕਿਤਾਬਾਂ ਨਾ ਪਤਾ ਕੀ ਗੱਲ ਆ, ਮੈਨੂੰ ਬਹੁਤ ਸ਼ੌਂਕ ਹੈ ਚੀਜ਼ ਦੇ। ਅਸੀਂ ਨਾ ਥੋੜੀ ਦੇਰ ਪਹਿਲਾਂ ਨਾ ਅਸੀਂ ਗੱਲ ਕਰ ਰਹੇ ਸੀ ਬਾਈ ਮਕੱਤਰ ਵੀਰ ਨਾਲ ਵੀ, ਅਸੀਂ ਗੱਲ ਕਰ ਰਹੇ ਸੀ
1: ਜੀ,
2: ਕਿਉਂਕਿ ਮੈਨੂੰ ਪੇਪਰ ਪੜ੍ਹਨਾ ਬਹੁਤ ਮਤਲਬ ਮੈਨੂੰ ਸ਼ੌਂਕ ਆ
1: ਜੀ।
2: ਪੇਪਰ ਦੇ ਵਿੱਚ ਨਾ ਜਿਹੜਾ ਮੇਨ ਆਰਟੀਕਲ ਆਉਂਦੇ ਨੇ ਨਾ, ਅਸਲ ਦੇ ਵਿੱਚ ਮੇਰਾ ਫੋਕਸ ਉੱਥੇ ਹੁੰਦਾ
1: ਜੀ,
2: ਜਿੰਨਾ ਪੇਪਰ ਦਾ ਨਿਚੋੜ ਹੁੰਦਾ ਨਾ ਉਹਦੇ ਵਿੱਚ ਹੀ ਹੁੰਦਾ
1: ਜੀ,
2: ਉਹਦੇ ਵਿੱਚ ਹੀ ਨਿਚੋੜ ਹੁੰਦਾ
1: ਜੀ।
2: ਅੱਛਾ ਫਿਰ ਦੇਖੋ ਤੁਸੀਂ ਉਹਦੇ ਵਿੱਚ ਨਾ ਜਿੰਨੇ ਸੰਪਾਦਕ ਜਿਹੜੇ ਹੈਗੇ ਨੇ, ਜਿਵੇਂ ਜੋਤੀ ਮਲਹੋਤਰਾ ਹੋਏ, ਰਾਮ ਚੰਦਰਾ ਗੋਏ, ਮਤਲਬ ਬਹੁਤ ਵਧੀਆ, ਰਵਿੰਦਰ ਜੌਹਰ ਹੋਏ ਨੇ, ਬਹੁਤ ਵਧੀਆ ਮਤਲਬ ਰਾਈਟਰ ਨੇ, ਜਿਹੜੇ ਸੰਪਾਦਕ ਨੇ, ਉਹ ਸਾਰਾ ਕੁਛ ਕਰਦੇ ਨੇ
1: ਜੀ।
2: ਬਟ ਉਹ ਤੋਂ ਬਾਅਦ ਨਾ ਜਿਹੜੇ ਉਹਨਾਂ ਦੇ ਜਵਾਬ ਆਉਂਦੇ ਨੇ ਉਹ ਹੋਰ ਵੀ ਦਿਲਚਸਪ ਹੁੰਦੇ ਨੇ, ਵੀ ਇਹ ਤੋਂ ਬਾਅਦ ਮਤਲਬ ਜਿਹੜੇ ਸਰੋਤੇ ਨੇ ਵੀ ਸੁਣਦੇ ਆ, ਇਹ ਤੋਂ ਬਾਅਦ ਵੀ ਇਹਦਾ ਕੀ ਨਿਚੋੜ ਕੱਢਿਆ ਉਹਨਾਂ ਨੇ
1: ਜੀ,
2: ਵੀ ਇਹ ਜਿਹੜੇ ਆਰਟੀਕਲ ਆਏ ਨੇ ਉਹਦੇ ਵਿੱਚ ਨੀਚੇ ਲਿਖਿਆ ਹੁੰਦਾ ਪਾਠਕਾਂ ਦੇ ਮਤਲਬ ਕੇ ਜਿਹੜੇ ਸਪਾਲ

0: ਨੇ ਵੀ ਮਤਲਬ ਵੀ ਉਹਦੇ ਵਿੱਚ ਵੀ ਕੀ ਉਹਨਾਂ ਦਾ ਉਹ ਲਿਖਿਆ ਹੁੰਦਾ ਵੀ ਉਹਦਾ ਕੀ ਜਵਾਬ ਆ
1: ਜੀ,
0: ਇਹ ਬਹੁਤ ਵੱਡੀ ਗੱਲ ਆ
1: ਜੀ।
0: ਜਿਵੇਂ ਤੁਸੀਂ ਕਿਤਾਬਾਂ ਦੀ ਗੱਲ ਕਰੀ ਹੈ ਨਾ, ਕਿਤਾਬਾਂ ਦੇਖੋ ਪਤਾ ਕੀ ਗੱਲ, ਦੇਖੋ ਇਹ ਤੁਹਾਨੂੰ ਬਹੁਤ ਸਿਖਾਉਂਦੀ ਆ।
1: ਜੀ
0: ਮੇਰਾ ਨਾ ਮੈਨੂੰ ਜੋ ਜੋ ਮੈਂ ਸਿੱਖਿਆ ਹੈ ਨਾ, ਮੈਂ ਇਹ ਚੀਜ਼ ਤੋਂ ਹੀ ਸਿੱਖਿਆ।
1: ਜੀ
0: ਮੈਂ ਨਾ ਇੱਕ ਛੋਟੇ ਪਰਿਵਾਰ ਦੇ ਵਿੱਚ ਉੱਠ ਕੇ ਨਾ, ਚਲੋ ਸਾਡਾ ਪਰਿਵਾਰ ਵੱਡਾ ਹੋ ਗਿਆ ਬਾਅਦ ਦੇ ਵਿੱਚ,
1: ਜੀ
0: ਪਰ ਸਾਡੇ ਪੀੜ੍ਹੀ ਦੇ ਵਿੱਚ ਨਾ ਮੇਰੇ ਦਾਦਾ ਦਾਦੀ ਜੀ ਬਹੁਤ ਸਿਆਣੇ ਸੀ, ਪੜ੍ਹੇ ਲਿਖੇ ਸੀ, ਗੁਰਮੁਖੀ ਪੜ੍ਹਦੇ ਸੀ, ਬਟ ਜਿਹੜੀ ਸਾਡੀ ਅੱਗੇ ਵਾਲੀ ਪੀੜ੍ਹੀ ਹੈ ਸਾਡੇ ਬਜ਼ੁਰਗਾਂ ਦੀ,
1: ਜੀ
0: ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ। ਉਹ ਤੋਂ
1: ਜੀ
0: ਬਾਅਦ ਸਾਡਾ ਵਕਤ ਆਇਆ,
1: ਜੀ
0: ਮੇਰੇ ਦਾਦਾ ਜੀ ਨਾ ਜੀ ਪੇਪਰ ਪੜ੍ਹਨੇ ਵਿੱਚ ਇੰਨਾ ਸ਼ੌਕੀਨ ਸੀ ਨਾ, ਉਹ ਮਤਲਬ ਉਂਗਲੀਆਂ ਰੱਖ ਰੱਖ ਕੇ ਨਾ ਕੱਲੀ
1: ਜੀ
0: ਕੱਲੀ ਲਾਈਨ ਪੜ੍ਹਦੇ ਹੁੰਦੇ ਸੀ। ਮੈਂ ਉਹਨਾਂ ਨੂੰ ਸੁਣਦਾ ਨਾ, ਮਤਲਬ ਦੇਖਦਾ ਵੀ ਯਾਰ ਇੰਨਾ ਕਿਉਂ ਤਰੀਕੀ ਨਾਲ ਪੜ੍ਹਦੇ ਨੇ ਪੇਪਰ।
1: ਜੀ
0: ਓਦਾਂ ਪੜ੍ਹਨਾ ਮੇਰਾ ਸ਼ੌਕੀਨ ਮਤਲਬ ਸ਼ੌਕ ਹੋ ਗਿਆ।
1: ਜੀ
0: ਸੋ ਐ ਨਾ ਵੀ ਦੇਖੋ ਪਤਾ ਕੀ ਗੱਲ ਆ,
1: ਜੀ
0: ਇਹਦੇ ਵਿੱਚ ਨਾ ਨਿਚੋੜ ਆ ਨਾ ਜਿਹੜਾ ਬਹੁਤ ਵੱਡਾ ਹੁੰਦਾ। ਜਿਹੜੇ ਤੁਸੀਂ ਕਿਤਾਬਾਂ ਪੜ੍ਹਦੇ ਆ ਨਾ ਆਪਾਂ, ਮਤਲਬ ਕਿ ਵਧੀਆ ਰਾਈਟਰਾਂ ਦੀਆਂ ਲਿਖੀਆਂ ਹੋਈਆਂ ਨੇ,
1: ਜੀ
0: ਤੇ ਮੈਂ ਤਾਂ ਸ਼ਮੀ ਨੂੰ ਮਿਲਿਆ ਨਾ ਵੀ ਬਾਕੀ ਜਿੰਦਾ ਦਿਲ ਬੰਦੇ ਨੇ ਨਾ, ਮਤਲਬ ਕਿ ਬਹੁਤ
1: ਜੀ
0: ਵੱਡੀ ਗੱਲ ਆ ਵੀ ਇੰਨਾ ਇਹਨਾਂ ਦਾ, ਮੈਂ ਇਹਨਾਂ ਦੇ ਖੁਦ ਵੀ ਪੜ੍ਹੇ ਨੇ ਇਹਨਾਂ ਦੇ, ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਨੇ ਮਤਲਬ ਲਿਖੀਆਂ ਨੇ, ਜਾਂ ਮਤਲਬ
1: ਜੀ
0: ਇਹਨਾਂ ਦੇ ਜੋ ਆਰਟੀਕਲ ਦੇਖੇ ਨੇ,
1: ਜੀ
0: ਮੈਂ ਜ਼ਿਆਦਾ ਨੀ ਪੜ੍ਹ ਪਾਇਆ ਹੈਗਾ, ਪਰ ਫਿਰ ਵੀ ਬਹੁਤ ਜਿੰਦਾ ਦਿਲ ਬੰਦੇ ਨੇ। ਸ਼ਮੀ ਤੁਹਾਨੂੰ ਪ੍ਰਣਾਮ ਆ ਜੀ, ਬਹੁਤ ਵੱਡੀ ਗੱਲ ਆ
1: ਜੀ,
0: ਤੇ
2: ਸ਼ੁਕਰੀਆ ਜਨਾਬ, ਸ਼ੁਕਰੀਆ ਜੀ, ਜਿੰਦਾਬਾਦ ਯਾਰੀਆ।
0: ਬਾਈ ਜੀ ਹਾਂ, ਤੁਸੀਂ ਨਾ ਇੰਨਾ ਜ਼ਿਆਦਾ, ਜੇ ਤੁਹਾਨੂੰ ਪ੍ਰਮਾਤਮਾ ਨੇ ਥੋੜਾ ਜਿਹਾ ਆ ਚੀਜ਼ ਉਹ ਕਰਤੀ ਤੇ ਫਿਰ ਵੀ ਨਾ ਤੁਸੀਂ ਜਿੰਦਾ ਦਿਲ ਬੰਦੇ, ਮੈਂ ਤੁਹਾਨੂੰ ਮੈਂ ਕਹਿੰਦਾ ਸਿਰਦਾ ਕਰਦਾ
1: ਜੀ,
0: ਬਹੁਤ ਵੱਡੀ ਗੱਲ ਹੈ।
2: ਸ਼ੁਕਰੀਆ
1: ਜੀ।
0: ਤੇ ਇਹ ਨਾ ਜਿਹੜਾ ਤੁਸੀਂ ਪੜ੍ਹਨ ਦਾ ਜਿਹੜਾ ਸ਼ੌਂਕ ਨਾ, ਮੈਂ ਨਾ ਕਈ ਵਾਰ ਮੈਂ ਹੱਸਦਾ ਹੁੰਦਾ ਸੀ ਚੋਣਾ ਸਾਹਿਬ ਨੂੰ, ਮੈਂ ਵੀ ਮੈਂ ਇੰਨਾ ਸ਼ੌਂਕ ਰੱਖਦਾ ਸੀ ਪੜ੍ਹਨ ਦੇ ਵਿੱਚ ਨਾ, ਜਦੋਂ ਮੈਂ ਯੂਪੀ ਤੋਂ ਆਉਂਦਾ ਹੁੰਦਾ ਟ੍ਰੇਨ ਦੇ ਵਿੱਚ ਨਾ, ਚਲੋ ਹੁਣ ਤਾਂ ਮੈਂ ਗੱਡੀ ਚ ਆਉਂਦਾ ਜਾਂਦਾ ਕਈ ਸਾਲਾਂ ਤੋਂ,
1: ਜੀ
0: ਮੈਂ ਮੈਗਜ਼ੀਨ ਲੈ ਜਾਂਦਾ ਹੁੰਦਾ ਸੀ, ਮੈਂ ਉਸ ਪੜ੍ਹਨ ਦਾ ਬਹੁਤ ਸ਼ੌਕੀਨ ਸੀ, ਤੇ ਉਹ ਆਰਟੀਕਲ ਇੰਨਾ ਜ਼ਿਆਦਾ ਪੜ੍ਹਦਾ ਸੀ ਮੈਂ, ਦੋ ਮੈਗਜ਼ੀਨ ਖਤਮ ਕਰਦਾ ਸੀ ਆਉਂਦਾ ਹੁੰਦਾ, ਨੀਂਦ ਆਉਂਦੀ ਨਹੀਂ ਸੀ ਗੱਡੀ ਦੇ ਵਿੱਚ,
2: ਵਾਹ ਜੀ ਵਾਹ,
0: ਮਤਲਬ ਆਉਂਦਾ ਆਉਂਦਾ ਦੋ ਮੈਗਜ਼ੀਨ ਮਤਲਬ ਜਿਹੜੇ ਹੁੰਦੇ ਸੀ ਕਈ ਪੇਪਰ ਹੁੰਦੇ ਸੀ ਕਈ ਪੇਜ ਹੁੰਦੇ ਸੀ, ਆਉਂਦਾ ਆਉਂਦਾ ਖਤਮ ਕਰ ਦਿੰਦਾ ਸੀ, ਪੜ੍ਹ ਲੈਂਦਾ ਸੀ ਸਾਰਾ ਆਉਂਦਾ ਆਉਂਦਾ ਹੀ, ਦੇਖ ਲਓ ਤੁਸੀਂ ਇੰਨਾ ਜ਼ਿਆਦਾ ਮੈਨੂੰ ਕਿਉਰੋਸਿਟੀ ਸੀ, ਮਤਲਬ ਇੰਨਾ ਜ਼ਿਆਦਾ ਮਤਲਬ ਮਤਲਬ ਝਟਕ ਸੀ
1: ਜੀ,
0: ਇੰਨਾ ਜ਼ਿਆਦਾ। ਹੁਣ ਵੀ ਮੇਰੀ ਪੇਪਰ ਪੜ੍ਹਨ ਦੀ ਇੰਨੀ ਝਟਕ ਆ ਵੀ ਜਦੋਂ ਮੈਨੂੰ ਪੇਪਰ ਨੀ ਮਿਲਦਾ, ਜਿਵੇਂ ਆਮ ਮੈਨੂੰ ਫੇਮ ਨੀ ਮਿਲਦੀ, ਚਿੱਟਾ ਨੀ ਮਿਲਦਾ, ਜਦ ਤੱਕ ਮੇਰਾ ਪੇਪਰ ਨੀ ਮੇਰੇ ਘਰੇ ਆਉਂਦਾ ਹੈ, ਕਈ ਵਾਰ ਨਹੀਂ ਵੀ ਆਉਂਦਾ ਲੇਟ ਵੀ ਹੋ ਜਾਂਦਾ, ਤਾਂ ਫਿਰ ਮੇਰੇ ਝਟਕ ਹੁੰਦੀ ਹੈ ਚੀਜ਼ ਦੇ ਵਿੱਚ। ਉਹ ਮੇਰੇ ਆਰਟੀਕਲ ਸਿਰਫ ਬਿਲਕੁਲ ਜਿਹੜੇ ਮੇਨ ਪੇਪਰ ਜਿਹੜਾ ਮੇਨ ਜਿਹੜਾ ਪੰਜਵਾਂ ਸਫ਼ਾ ਜਾਂ ਛੇਵਾਂ ਸਫ਼ਾ ਦੇ ਵਿੱਚ ਨਾ ਜਿਹੜੇ ਮੇਨ ਆਰਟੀਕਲ ਆਉਂਦੇ ਨੇ, ਖਾਸ ਕਰਕੇ ਐਤਵਾਰ ਵਾਲਾ
1: ਜੀ,
0: ਉਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਰਟੀਕਲ ਆਉਂਦੇ ਨੇ, ਇੰਨਾ ਮੈਂ ਕਹਿੰਦਾ ਵੀ ਜੇ ਬੰਦਾ ਉਹ ਪੜ੍ਹ ਲਵੇ ਨਾ
1: ਜੀ,
0: ਤੁਹਾਨੂੰ ਕੁਛ ਕਰਨ ਦੀ ਜਾਂ ਮਤਲਬ ਕੁਛ ਸਿੱਖਣ ਦੀ ਜਾਂ ਕੁਛ ਮਤਲਬ ਖੇਤਰ ਉੱਧਰ ਗੱਲ ਕਰਨ ਦੀ ਲੋੜ ਨਹੀਂ
1: ਜੀ,
0: ਇੰਨਾ ਜ਼ਿਆਦਾ ਮਤਲਬ ਉਹਦੇ ਵਿੱਚ ਨੌਲੇਜ
1: ਜੀ,
0: ਇੰਨਾ ਜ਼ਿਆਦਾ ਮਤਲਬ ਕਿ ਜਿਵੇਂ ਤੁਸੀਂ ਭਾਰਤ ਸਾਹਿਬ, ਤੁਹਾਨੂੰ ਵੀ ਮੈਂ ਸਲੂਟ ਕਰਦਾ ਵੀ ਮਤਲਬ ਕਿ ਵਰਡ ਵਰਡ ਲੇਵਲ ਦੀ ਜਿਹੜੀ ਤੁਸੀਂ ਉਹ ਕਰਦੇ, ਮੈਂ ਹੁਣ ਵੀ ਮਤਲਬ ਇਹ ਨੀ ਹੈਗਾ ਮੈਂ ਪੇਪਰੇ ਪੜ੍ਹਦਾ
1: ਜੀ,
0: ਹੋਰ ਵੀ ਜਿਹੜੀ ਬਾਹਰ ਵਾਲੀ ਨਿਊਜ਼ ਨੇ ਨਾ ਜਿਹੜੀ ਮੈਂ ਬਾਹਰ ਵਾਲੀ ਹੁੰਦੀ ਨੇ ਵੀ ਮਤਲਬ ਕਿ ਬਹੁਤ ਜ਼ਿਆਦਾ ਚੰਗਾ ਲੱਗਦਾ ਹਨਾ, ਵੀ ਇਹ ਵੀ ਨੌਲੇਜ ਲੈਣੀ ਜ਼ਰੂਰੀ ਹੈ,
1: ਬਿਲਕੁਲ
0: ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਆਪਣੀ ਪੀੜ੍ਹੀ ਨੂੰ ਸਿਖਾਈਏ, ਠੀਕ ਹੈ, ਕਮ ਸੇ ਕਮ ਸਾਨੂੰ ਤੁਰਨ ਲੱਗੇ ਜਾਂ ਅੱਗੇ ਬਾਹਰ ਜਾ ਕੇ ਕੁਛ ਤਾਂ ਪਤਾ ਲੱਗੇ
1: ਹਨਾ,
0: ਦੂਜੇ ਸਿਖਾ ਪਾਈਏ,
1: ਬਿਲਕੁਲ ਹੈ ਜੀ,
0: ਬਿਲਕੁਲ। ਮੈਨੂੰ ਬਹੁਤ ਚੰਗਾ ਲੱਗਿਆ ਬਾਈ ਜੀ,
1: ਥੈਂਕ ਯੂ,
0: ਸਮਾਂ ਦੇਣ ਲਈ ਧੰਨਵਾਦ,
1: ਸਮਾਂ ਦੇਣ ਲਈ ਧੰਨਵਾਦ,
0: ਥੈਂਕ ਯੂ,
1: ਥੈਂਕ ਯੂ, ਸਤਿ ਸ੍ਰੀ ਅਕਾਲ, ਹਰਦੀਪ ਦਵਿੰਦਰ ਜੀ ਵੀ ਨਾਲ ਜੁੜ ਜਾਣ, ਆਪਣੀ ਸਾਂਝ ਜ਼ਰੂਰ ਪਾਉਣ, ਤੇ ਰਾਜਨ ਸੈਣੀ ਜੀ, ਹੋਰ ਸਾਰੇ ਸੱਜਣ, ਕਿਉਂਕਿ ਕੱਲੀ ਪੰਜਾਬੀ ਦੀ ਕਿਤਾਬ ਹੀ ਨਹੀਂ, ਹੋਰ ਬਹੁਤ ਜਿਸ ਜਿਸ ਦੇ ਵਿਚ ਵੀ ਦੋਸਤ ਪੜ੍ਹਨਾ ਪਸੰਦ ਕਰਦੇ ਨੇ, ਕਾਨੂੰਨ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਪੈਂਦੀਆਂ ਨੇ, ਸਾਰਾ ਕੁਝ ਆ ਉਹਦੇ ਵਿਚ, ਤੇ
2: ਬਿਲਕੁਲ
1: ਹਾਂਜੀ,
2: ਇਹ ਤਾਂ ਭਰ ਸਾਹਿਬ ਵੱਡੀ ਗੱਲ ਆ। ਦੇਖੋ ਜਿਵੇਂ ਕਹਿੰਦੇ ਨਾ ਜਿਹੜਾ ਇੰਟਰਸਟ ਸਾਡਾ ਬਣ ਜੇ ਉਹ ਫਿਰ ਅੱਗੇ ਚੱਲਿਆ ਰਹਿੰਦਾ, ਉਸ ਇੰਟਰਸਟ ਦੇ ਨਾਲ ਬੰਦਾ ਅੱਗੇ ਵਧਦਾ ਰਹਿੰਦਾ ਹੈ।
1: ਬਿਲਕੁਲ,
2: ਲਾਇਬ੍ਰੇਰੀ ਦੀ ਜਿਵੇਂ ਟੌੜਾ ਸਾਹਿਬ ਗੱਲ ਕਰਕੇ ਗਏ ਨਾ, ਇਹ ਦੇਖੋ ਇਹ ਕਹਿ ਲੋ ਵੀ ਆਪਾਂ ਇਹਦਾ ਕਰੇਜ਼ ਕਹਿ ਲੋ ਜਾਂ ਅਟੈਚਮੈਂਟ ਕਹਿ ਲੋ ਕਿ ਸਾਡਾ ਇਹਨਾਂ ਲਗਾਵ ਆ ਕਿਤਾਬਾਂ ਦੇ ਨਾਲ, ਜਿਵੇਂ ਟੌੜਾ ਸਾਹਿਬ ਦੱਸ ਰਹੇ ਸੀ ਕਿ ਉਹ ਕਿਵੇਂ ਜਿਹੜਾ ਮੈਗਜ਼ੀਨ ਨੇ ਉਹਨਾਂ ਨੂੰ ਪੜ੍ਹ ਲੈਂਦੇ ਸਨ ਸਫ਼ਰ ਦੇ ਦੌਰਾਨ। ਇਹ ਇੱਕ ਬਹੁਤ ਹੀ ਕਮਾਲ ਦੀ ਗੱਲ ਆ। ਉਹ ਮੇਰੇ ਇੱਕ ਦੋਸਤ ਨੇ ਕਿੱਸਾ ਇੱਕ ਸਾਂਝਾ ਕੀਤਾ, ਕਹਿੰਦੇ ਅਸੀਂ ਜਿਹੜੇ ਆ ਨਾਰਥ ਈਸਟ ਵੱਲ ਜਾਣਾ ਸੀਗਾ ਤੇ ਉਹ ਤੁਹਾਨੂੰ ਪਤਾ ਕਿ ਖਾਸਾ ਟਾਈਮ ਲੱਗਦਾ ਕਈ ਗੱਡੀ ਚੱਲਦੀ ਆ ਤੇ ਉਹ ਕਹਿੰਦੇ ਵੀ ਟਾਈਮ ਕਿਵੇਂ ਪਾਸ ਕਰੀਏ। ਉਹ ਗਰੁੱਪ ਸੀ 10-15 ਕੁ ਜਣਿਆਂ ਦਾ, ਉਹ ਇੱਕ ਬੰਦਾ ਕਹਿੰਦਾ ਚਲੋ ਤੁਸੀਂ ਮੇਰੇ ਆਲੇ ਦੁਆਲੇ ਬਹਿ ਜਾਓ ਮੈਂ ਸ਼ੁਰੂ ਕਰਦਾ। ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਲੂਣਾ ਪੜ੍ਹ ਕੇ ਗਾ ਕੇ, ਜਿਵੇਂ ਉਹ ਕਿਉਂਕਿ ਉਹ ਬਹੁਤ ਹੀ ਸ਼ਾਨਦਾਰ ਹੈ, ਉਹ ਕਹਿੰਦੇ ਜੀ ਸਾਨੂੰ ਇਹ ਨਾ ਪਤਾ ਲੱਗੇ ਵੀ ਕਿੱਥੇ ਬੈਠੇ ਆ ਕੀ ਆ।
1: ਵਾਅਦਾ ਕਰਾਂਗਾ ਮੈਂ ਕਿਤਾਬ ਪੜ੍ਹਨ ਦਾ, ਮੇਰਾ ਸਬੱਬ ਮੈਨੂੰ ਲੱਗਦਾ ਕਿ 18-19 ਸਾਲ ਦੀ ਉਮਰ ਹੋਣੀ ਆ ਤੇ ਉਦੋਂ ਮੈਂ ਪੜ੍ਹੀ ਸੀ ਇਹ ਜੀ।
2: ਜੀ ਬਹੁਤ ਕਮਾਲ ਹੈ ਜੀ, ਬਹੁਤ ਕਮਾਲ, ਬਹੁਤ ਹੀ ਮਤਲਬ ਕਹਿ ਲੋ ਵੀ ਉਹ ਮੀਲ ਪੱਥਰ ਹੈ।
1: ਬਿਲਕੁਲ,
2: ਉਹ ਇੰਨੀ ਸ਼ਾਨਦਾਰ ਹੈ ਕਿ ਉਹ ਕਹਿੰਦੇ ਜੀ ਸਾਨੂੰ ਕੋਈ ਸਫ਼ਰ ਦਾ ਪਤਾ ਹੀ ਨੀ ਲੱਗਿਆ। ਉਦੋਂ ਪਹਿਲਾਂ ਜਿਗ ਝਾੜਾ ਪਾ ਰਹੇ ਸੀ, ਗਰਮੀ ਲੱਗ ਰਹੀ ਹੈ, ਹੋ ਰਿਹਾ ਬਾਹ ਹੋ ਰਿਹਾ, ਕਹਿੰਦਾ ਕਿਸੇ ਨੂੰ ਕੁਛ ਨੀ ਹੋਇਆ, ਆਰਾਮ ਨਾਲ ਬੈਠੇ ਰਹੇ, ਅਲੱਗ ਦੁਨੀਆਂ ਜੀ ਜਿਹੜੇ ਆ ਉਹ ਪਹੁੰਚ ਗਏ। ਇਹਨਾਂ ਦੇ ਵਿੱਚ ਜਿਹੜੀ ਹੈ ਪਾਵਰ ਆ ਤੇ ਜਿਹੜੀਆਂ ਨੇ ਬੁਕਸ ਦੀ ਜਦੋਂ ਆਪਾਂ ਲਿਖਣ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਵੱਖਰਾ ਆਯਾਮ ਆ ਜਾਂਦਾ, ਕਿਉਂਕਿ ਅਸੀਂ ਅੱਜ ਇਹਦੇ ਉੱਤੇ ਲਾਇਬ੍ਰੇਰੀ ਦੇ ਉੱਤੇ ਖਾਸ ਤੌਰ ਤੇ ਇਹਦਾ ਜ਼ਿਕਰ ਕਰ ਰਹੇ ਹਾਂ। ਦੇਖੋ ਇੱਕ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ ਉਹ ਬੜਾ ਪਾਪੂਲਰ ਰਿਹਾ, ਮੈਨੂੰ ਬਹੁਤ ਵਧੀਆ ਲੱਗਦਾ ਰਿਹਾ, ਪਰ ਉਹਨੂੰ ਖਰੀਦਣ ਦੀ ਕਪੈਸਿਟੀ ਸਾਡੀ ਉਦੋਂ ਨਹੀਂ ਸੀ, ਪਰ ਜਦੋਂ ਤੱਕ ਸਾਡੀ ਖਰੀਦਣ ਦੀ ਕਪੈਸਿਟੀ ਹੋਈ ਉਦੋਂ ਤੱਕ ਉਹ ਛਪਣਾ ਹੀ ਬੰਦ ਹੋ ਗਿਆ ਤੇ ਹੁਣ ਉਹ ਟੋਟਲੀ ਡਿਜੀਟਲ ਫਾਰਮ ਚ ਛਾਪਦੇ ਆ, ਬੁੱਕ ਫਾਰਮ ਚ ਨਹੀਂ ਛਾਪਦੇ, ਬੁੱਕ ਪ੍ਰਿੰਟਿੰਗ ਉਹਨਾਂ ਨੇ ਬੰਦ ਹੀ ਕਰਤੀ ਉਹਦੀ। ਲਗਭਗ ਜੇ ਮੈਂ ਗਲਤ ਨਾ ਹੋਵਾਂ ਤਾਂ 28 ਵੋਲਿਊਮ ਨੇ ਉਹਦੇ, ਬਹੁਤ ਵੱਡੇ ਵੱਡੇ ਤੇ ਜਿਹੜੀ ਉਹ ਵੱਡੀਆਂ ਦੋ ਅਲਮਾਰੀਆਂ ਲਗਭਗ ਭਰ ਜਾਂਦੀਆਂ ਉਹਦਾ ਨਾਲ ਹੀ, ਤੇ ਦੋ ਜਿਹੜੇ ਵੋਲਿਊਮ ਆ ਉਹ ਤਾਂ ਸਿਰਫ ਇੰਡੈਕਸ ਹੀ ਦੱਸਦੇ ਆ ਵੀ ਕਿਹੜੀ ਕਿਹੜੀ ਚੀਜ਼ ਕਿੱਥੇ ਆ। ਉਹ ਬਹੁਤ ਮੈਨੂੰ ਬਹੁਤ ਕਮਾਲ ਦੀ ਕਿਤਾਬ ਲੱਗਦੀ ਰਹੀ ਹਮੇਸ਼ਾ ਹੀ, ਉਹ ਲਾਇਬ੍ਰੇਰੀ ਜਿੱਥੇ ਮੈਂ ਜਾਣਾ ਉਹਨੂੰ ਲੱਭ ਕੇ ਲਿਖਣਾ ਰਿਹਾ ਠੀਕ ਆ ਭਾਈ ਆਹ ਇਹ ਚੋਂ ਕੋਈ ਚੀਜ਼ ਦੇਖ ਲਓ, ਕਿਉਂਕਿ ਉਹ ਰੈਂਡਮ ਹੈ ਰੈਫਰ, ਉਹਨੂੰ ਤਾਂ ਐਂ ਤਾਂ ਹੈ ਨੀ ਵੀ ਆਪਾਂ ਇੱਥੋਂ ਸ਼ੁਰੂ ਕਰਨੀ ਉੱਥੋਂ ਸ਼ੁਰੂ ਕਰਨੀ, ਜਿਹੜਾ ਮਰਜ਼ੀ ਪੰਨਾ ਖੋਲ ਲਓ ਜਾਂ ਸਪੈਸੀਫਿਕਲੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਆ ਫਿਰ ਤਾਂ ਉਹ ਹੈਗਾ ਹੀ ਹੈਗਾ ਇਨਸਾਈਕਲੋਪੀਡੀਆ। ਪੰਜਾਬੀ ਦੇ ਵਿੱਚ ਇਹ ਕੰਮ ਜਿਹੜਾ ਹੈ ਨਾ ਬਹੁਤ ਕਮਾਲ ਦਾ ਇਹ ਕੀਤਾ ਉਹਨਾਂ ਨੇ, ਆਪਣੇ ਮਹਾਨ ਕੋਸ਼ ਲਿਖਿਆ ਭਾਈ ਕਾਨ ਸਿੰਘ ਨਾਭਾ ਜੀ ਨੇ, ਉਹ ਉਹਨਾਂ ਦੀ ਇਕੱਲੀ ਕਿਤਾਬ ਜਿਹੜੇ ਇਕੱਲੀ ਕਿਤਾਬ ਤੇ ਉਹ ਮਤਲਬ ਅੱਜ ਤੱਕ ਵੀ ਉਸ ਪੱਧਰ ਦਾ ਕੰਮ ਜਿਹੜਾ ਉਹ ਦੇਖਣ ਨੂੰ ਨਹੀਂ ਮਿਲ ਰਿਹਾ। ਆਪਾਂ ਯੂਨੀਵਰਸਿਟੀਆਂ ਵੀ ਨੇ ਔਰ ਯੂਨੀਵਰਸਿਟੀਆਂ ਦੇ ਵਿੱਚ ਖੋਜ ਕਾਰਜ ਵੀ ਹੋ ਰਹੇ, ਬੜਾ ਕੁਛ ਹੋ ਰਿਹਾ, ਬਹੁਤ ਜ਼ਿਆਦਾ ਤੇ ਕੰਮ ਵੀ ਹੋ ਰਿਹਾ, ਪਰ ਜਿਹੜਾ ਉਹ ਵਨ ਮੈਨ ਆਰਮੀ ਵਾਲਾ ਕੰਮ ਜਿਹੜਾ ਕੀਤਾ ਨਾ ਉਹਨਾਂ ਨੇ ਉਹ ਕਮਾਲ ਹੈ। ਬੰਦਾ ਹੈਰਾਨ ਹੁੰਦਾ ਸੋਚ ਕੇ ਕਿ ਜੇ ਉਹ ਕਵਿਤਾ ਦੀ ਗੱਲ ਕਰ ਰਹੇ ਹੈ, ਕਵਿਤਾਵਾਂ ਦੀ ਗੱਲ ਕਰ ਰਹੇ ਹੈ, ਪਿੰਗਲ ਰੂਲਸ ਦੀ ਗੱਲ ਕਰ ਰਹੇ ਹੈ, ਉਹਦੇ ਰੂਲਸ ਨੂੰ ਉਹਨਾਂ ਨੇ ਪਰੋਇਆ, ਜਿਵੇਂ ਮਾਲਾ ਦੀ ਪਰੋਈ ਜਾਂਦੀ ਹੈ ਮੋਤੀ ਦੇ ਬਣ ਕੇ ਉਹ ਐ ਪਰੋਏ ਹੋਏ ਆ। ਜੇ ਉਹ ਜੜੀ ਬੂਟੀਆਂ ਦੀ ਗੱਲ ਕਰਦੇ ਆ ਉਹਦੇ ਵਿੱਚ ਹਨੇਰੀ ਪੂਰੀ ਲਿਆਉਂਦੇ ਆ, ਜੇ ਉਹ ਜਿਵੇਂ ਹੁਣ ਗੁਰਬਾਣੀ ਦੇ ਵਿੱਚ ਸੰਖਿਆਵਾਂ ਦਾ ਜ਼ਿਕਰ ਆਉਂਦਾ ਤਾਂ ਉਹ ਸੰਖਿਆਵਾਂ ਦੀ ਗੱਲ ਕਰਦੇ ਆ, ਉਹ ਵੀ ਐਨ ਪੂਰੇ ਕਪਾਰ ਖੋਲਣ ਵਾਲਾ ਕੰਮ ਹੁੰਦਾ ਉਹਨਾਂ ਦਾ, ਬਹੁਤ ਕਮਾਲ ਆ।
1: ਉਹ
2: ਕਹਿੰਦੇ ਲਾਇਬ੍ਰੇਰੀ ਵਾਲਾ ਕੰਮ ਹੀ ਆ ਉਹ, ਇੱਕ ਕਿਤਾਬ ਦਾ ਹੀ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਜੀ, ਜਾਂ ਰੈਫਰੈਂਸ ਬੁੱਕ ਦੇਖੀ ਜਾ ਸਕਦੀ ਹੈ। ਸੋ ਇਹ ਜੀ ਜੀ
1: ਜੀ ਸ਼ਮੀ ਜੀ, ਆਪਣੇ ਨਾਲ ਤੁਸੀਂ ਗੁਰੂ ਨਗਰੀ ਦੀ ਗੱਲ ਕੀਤੀ ਹੈ ਤੇ ਗੁਰੂ ਨਗਰੀ ਤੋਂ ਹੀ ਆਪਣੇ ਨਾਲ ਬਾਕਮਾਲ ਸ਼ਖਸੀਅਤ ਹਰਫਾਂ ਤੇ ਕਲਮਾਂ ਦੇ ਜਿਹੜੇ ਨੇ ਮਾਹਰ ਜਾਦੂਗਰ ਕਹਿ ਸਕਦੇ ਹਾਂ ਦੀਪ ਦਵਿੰਦਰ ਜੀ ਜੁੜੇ ਆ, ਉਹਨਾਂ ਦੀਆਂ ਲਾਜਵਾਬ ਗੱਲਾਂ ਬਾਤਾਂ ਸੁਣਦੇ ਆ ਜਦੋਂ ਬੰਦੇ ਦਾ ਸਾਹ ਵੀ ਰੁਕ ਜਾਂਦਾ ਹੈ ਤੇ ਆਪਾਂ 2 ਮਿੰਟ ਸਾਹ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਆਪਣਾ, ਤੇ ਉਹਨਾਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਦੇ ਹਾਂ, ਸਾਹਿਤ ਦੇ ਨਾਲ ਬਹੁਤ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਦੀਪ ਦਵਿੰਦਰ ਜੀ, ਜੀ ਅਨੂ ਜੀ ਨਿੱਘਾ ਸਵਾਗਤ ਹੈ ਜੀ।
3: ਬਹੁਤ ਹੀ ਸਤਿਕਾਰ ਤੇ ਵੱਡੇ ਸਮਿੰਦਰ ਸ਼ਮੀ
1: ਸਾਹਿਬ,
3: ਮੈਂ
2: ਵਿਦੇਸ਼
3: ਤੋਂ ਹਾਂਜੀ, ਜਿੰਨੇ ਵੀ ਦੇਸ਼ ਵਿਦੇਸ਼ ਤੋਂ ਦੁਆਬਾ ਰੇਡੀਓ ਨੂੰ ਸਾਡੇ ਦੋਸਤ ਸੁਣ ਰਹੇ ਆ
1: ਜੀ,
3: ਸਾਰਿਆਂ ਨੂੰ ਗੁਰੂ ਨਗਰੀ ਤੋਂ ਮੇਰੇ ਵੱਲੋਂ ਨਮਸਕਾਰ ਤੇ ਆਦਾਬ
1: ਆਦਾਬ ਜੀ। ਜੀ ਆਨੂੰ ਜੀ, ਕਿਵੇਂ ਫੀਲ ਹੁੰਦਾ ਹੈ ਦੀਪ ਦਵਿੰਦਰ ਜੀ, ਅੱਜ ਲਾਇਬ੍ਰੇਰੀ ਦਿਵਸ ਵੀ ਹੈ ਤੇ ਕਿਤਾਬਾਂ ਦੀ ਦੁਨੀਆ ਦੀ ਗੱਲ ਹੋ ਰਹੀ ਹੈ, ਤੁਸੀਂ ਤਾਂ ਬਾਖੂਬੀ ਉਹਦੇ ਵਿੱਚ ਪੂਰੇ ਗੜੋਚ ਕਹਿ ਸਕਦੇ ਹੋ, ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ੇ ਦੇ ਉੱਤੇ?
3: ਸਾਡੇ ਇਨਕਲਾਬੀ ਸ਼ਾਇਰ ਰਵਿੰਦਰ ਸਹਿਰਾ ਹੋਰਾਂ ਦੀ ਇੱਕ ਨਜ਼ਮ ਦੀਆਂ ਦੋ ਲਾਈਨਾਂ ਨੇ
1: ਜੀ,
3: ਕਿ ਅਸੀਂ ਵੀ ਸ਼ਾਇਦ ਆਪਣੇ ਹਿੱਸੇ ਦੀ ਜ਼ਿੰਦਗੀ ਕੀੜਿਆਂ ਵਾਂਗ ਰੀਂਗ ਰੀਂਗ ਕੇ ਕਰਦੇ ਬਸਰ।
1: ਕੀ ਬਾਤ ਹੈ ਜੀ,
3: ਸਾਨੂੰ ਸੋਝੀ ਨਾ ਹੁੰਦੀ ਸੰਘਰਸ਼ਾਂ ਅਤੇ ਟੱਕਰਾਂ ਦੀ, ਜੇ ਸਾਡੇ ਕੋਲ ਨਾ ਹੁੰਦੀ ਲੋ ਅੱਖਰਾਂ ਦੀ।
1: ਵਾਹ ਜੀ ਵਾਹ ਜੀ,
2: ਬਹੁਤ ਹੀ ਖੂਬ ਜੀ, ਕੀ ਬਾਤ।
3: ਜਿਹੜੀ ਇਹ ਸ਼ਬਦ ਦੀ ਲੋ ਹੈ, ਜਿਹੜੀ ਹਰਫਾਂ ਦੀ ਲੋ ਹੈ
1: ਜੀ
3: ਸਾਡੇ ਕੋਲ, ਇਹ ਸਾਨੂੰ ਭਾਰਤ ਭਾਜੀ ਜੀਵਨ ਜਾਚ ਸਿਖਾਉਂਦੀ ਹੈ।
1: ਬਿਲਕੁਲ,
3: ਜੇ ਅੱਜ ਅਸੀਂ ਇੰਨੀਆਂ ਪਿਆਰੀਆਂ ਗੱਲਾਂ ਕਰ ਰਹੇ ਹਾਂ
1: ਜੀ,
3: ਜੇ ਅੱਜ ਅਸੀਂ ਇੰਨੀਆਂ ਸਿਆਣੀਆਂ ਗੱਲਾਂ ਕਰ ਰਹੇ ਹਾਂ
1: ਜੀ,
3: ਜੇ ਅੱਜ ਅਸੀਂ ਇੰਨੀ ਵਿਧਵਤਾ ਭਰਪੂਰ ਜਿਹੜੇ ਸੰਵਾਦ ਆ ਉਹ ਰਚਾ ਰਹੇ ਹਾਂ
1: ਜੀ,
3: ਇਹਦੇ ਪਿੱਛੇ ਨਿਰਸੰਦੇਹ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਜਿਹੜੀ ਕਿਤਾਬ ਸਾਡੇ ਕੋਲ ਹੈ
1: ਜੀ,
3: ਗੁਰੂ ਬਾਬਿਆਂ ਦੇ ਉਸ ਕਥਨ ਦੇ ਮੁਤਾਬਕ ਕਿ ਪੋਥੀ ਪਰਮੇਸ਼ਰ ਕਾ ਥਾਨ
1: ਜੀ,
3: ਜਿਹਨੂੰ ਸ਼ਬਦ ਨੂੰ ਰੱਬ ਦਾ ਰੂਪ ਸਾਡੇ ਗੁਰੂਆਂ ਨੇ ਮੰਨਿਆ
1: ਜੀ,
3: ਅਸੀਂ ਉਸ ਸ਼ਬਦ ਨੂੰ ਨਮਸਕਾਰ ਕਰਦੇ ਹਾਂ
1: ਜੀ,
3: ਉਸ ਸ਼ਬਦ ਕੋਲੋਂ ਸੇਧ ਲੈਂਦੇ
1: ਹਾਂ,
3: ਉਹ ਹੀ ਸ਼ਬਦ ਸਾਨੂੰ ਜਿਹੜਾ ਉਹ ਸੰਵਾਦ ਰਚਾਉਣ ਦੇ ਵਿੱਚ ਸਾਡੇ ਨਾਲ ਸਹਾਈ ਹੁੰਦਾ, ਜਿਹੜੀ ਅੱਜ ਆਪਾਂ ਹਨਾ ਅੱਜ ਸਾਡਾ ਆਪਾਂ ਲਾਇਬ੍ਰੇਰੀ ਦਿਵਸ ਮਨਾ ਰਹੇ ਹਾਂ, ਆਪਾਂ ਕਿਤਾਬਾਂ ਦਾ ਦਿਨ ਮਨਾ ਰਹੇ ਹਾਂ, ਕਿਤਾਬਾਂ ਦੀ ਮਹਿਫਲ ਦਾ ਦਿਨ ਮਨਾ ਰਹੇ ਹਾਂ, ਕਿਤਾਬਾਂ ਦੇ ਪਰਿਵਾਰ ਦਾ ਦਿਨ ਮਨਾ ਰਹੇ ਹਾਂ।
1: ਬਿਲਕੁਲ,
3: ਉਹਨਾਂ ਪੁਸਤਕਾਂ ਨੇ ਦੁਨੀਆਂ ਨੂੰ ਜਿਹੜਾ ਉਹਨਾਂ ਦੀ ਦੁਨੀਆਂ ਭਰ ਦੀ ਵਿਆਕਰਨ ਨੂੰ ਜਿਹੜਾ ਆਪਣੀ ਬੁੱਕ ਚ ਜਿਹੜਾ ਸਮੇਟ ਕੇ
1: ਰੱਖਿਆ ਹੋਇਆ। ਬਿਲਕੁਲ,
3: ਮੈਂ ਉਦੋਂ ਦਾ ਸੁਣ ਰਿਹਾ ਭਾਰਤ ਭਾਜੀ ਕੇ ਸੰਮੀ ਭਾਜੀ ਦੀਆਂ ਬੜੀਆਂ ਮੁੱਲਵਾਨ ਗੱਲਾਂ, ਤੁਹਾਡੀਆਂ ਬੜੀਆਂ ਮੁੱਲਵਾਨ
1: ਟਿੱਪਣੀਆਂ,
3: ਤੇ ਖਾਸ ਕਰਕੇ ਸਾਡੇ ਜਿਹੜੇ ਸਰੋਤੇ ਜਿਹੜੇ ਆ ਉਹ ਅੱਜ ਦੀ ਇਸ ਪਲੇਟਫਾਰਮ ਤੋਂ ਜਿਹੜੀ ਨਿੱਕੀ ਮੋਟੀ ਚਰਚਾ ਦੇ ਨਾਲ ਵਿੱਚ ਹਿੱਸਾ ਲੈ ਰਹੇ
1: ਜੀ।
3: ਦੇਖੋ, ਕੁਛ ਗੱਲਾਂ, ਕੁਛ ਚੀਜ਼ਾਂ, ਕੁਝ ਵਸਤਾਂ ਇੰਨੀਆਂ ਯਾਦ ਕਿਉਂ ਰਹਿੰਦੀਆਂ ਨੇ
1: ਜੀ
3: ਸਾਡੇ ਕੋਲ? ਸਮੀ ਭਾਜੀ ਮੇਰੇ ਨਾਲ ਸਹਿਮਤ ਹੋਣਗੇ
1: ਜੀ
3: ਕਿ ਸਾਡੇ ਕੋਲ ਬਹੁਤ ਮੁੱਲਵਾਨ, ਜਿਹਨੂੰ ਪੂਰੀ ਦੁਨੀਆਂ ਚ ਸਭ ਤੋਂ ਵੱਧ ਸਰਾਇਆ ਗਿਆ ਉਹ ਪੁਸਤਕ ਹੈ ਮੇਰਾ ਦਾਗਿਸਤਾਨ।
1: ਦਾਗਿਸਤਾਨ ਰਸ਼ੀਅਨ
2: ਲਿਟਰੇਚਰ,
3: ਰਸ਼ੀਅਨ ਲਿਟਰੇਚਰ ਹੈ ਤੇ ਲੇਕਿਨ ਅਸੀਂ ਤਾਂ ਜਾਣਦੇ ਹਾਂ ਭਾਰਤ ਭਾਜੀ
1: ਜੀ,
3: ਅਸੀਂ ਤਾਂ ਜਾਣਦੇ ਹਾਂ ਮੇਰੇ ਦਾਗਿਸਤਾਨ ਨੂੰ, ਕਿਉਂਕਿ ਜੇ ਕਿਤੇ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਬੁੱਕਲ ਚ ਵਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਸ ਵੇਲੇ ਦੇ ਹੈਡ ਆਫ ਦੀ ਡਿਪਾਰਟਮੈਂਟ
1: ਜੀ
3: ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਗੁਰਬਖਸ਼ ਸਿੰਘ ਫਰੈਂਕ
1: ਜੀ,
3: ਜੇ ਉਸ ਕਿਤਾਬ ਦਾ ਅਨੁਵਾਦ ਪੰਜਾਬੀ ਚ ਨਾ ਕਰਦੇ ਤੇ ਇਹ ਜਿਹੜਾ ਅਸੀਂ ਦੁਨੀਆਂ ਭਰ ਚ ਭਰ ਦੀ ਮੈਂ ਗੱਲ ਕਰ ਰਿਹਾ ਵਾਂ, ਇਹ ਬਿਲਕੁਲ ਨਾ ਮੈਂ ਕਰਦਾ।
1: ਬਿਲਕੁਲ,
3: ਕਿਉਂਕਿ ਜਿਹੜੀ ਮੇਰੀ ਭਾਸ਼ਾ ਚ ਜਦੋਂ ਅਨੁਵਾਦ ਹੋਇਆ, ਮੇਰੀ ਮਾਤ ਭਾਸ਼ਾ ਸਾਡੀ ਚ ਜਦੋਂ ਉਹਦਾ ਅਨੁਵਾਦ ਹੋਇਆ ਮਿਲਦਾ, ਤੇ ਫਿਰ ਆਪਾਂ ਉਹਨੂੰ ਦੁਨੀਆਂ ਭਰ ਦੇ ਜਿਹੜੇ ਸਾਹਿਤ ਦੇ ਹਾਣ ਦੀ ਗੱਲ ਕਰਦੇ ਹਾਂ, ਆਪਾਂ ਮੇਰੇ ਦਾਗਿਸਤਾਨ ਦੀ ਜਿਹੜੀ ਹੈ ਨਾ
1: ਆਪਾਂ
3: ਗੱਲ
1: ਕਰਦੇ ਹਾਂ ਜੀ।
3: ਇਹ ਸਾਡੇ ਕੋਲ ਆਧਾਰ ਨੇ, ਇਹ ਸਾਡੇ ਕੋਲ ਬੜੀਆਂ ਮੁੱਲਵਾਨ ਗੱਲਾਂ ਨੇ, ਜਿਹਦੇ ਕਰਕੇ ਆਪਾਂ ਜਿਹੜੀ ਇਹ ਚਰਚਾ ਵਾ ਕਿਤਾਬਾਂ ਦੀ ਜਿਹੜਾ ਵਾ ਕਿਤਾਬਾਂ ਦੀ ਦੁਨੀਆਂ ਨਾਲ ਜਿਹੜਾ ਉਹ ਜੁੜ ਕੇ ਰਹਿੰਦੇ ਹਾਂ
1: ਜੀ।
3: ਅਸੀਂ ਜਦੋਂ ਵਾਰਿਸ ਸ਼ਾਹ ਹੋਰਾਂ ਨੂੰ ਯਾਦ ਕਰਦੇ ਹਾਂ
1: ਜੀ,
3: ਤੇ ਵਾਰਿਸ ਸ਼ਾਹ ਨੂੰ ਐਜ਼ ਏ ਮੈਨ ਕਰਕੇ ਨਹੀਂ ਹੈ, ਆਪਾਂ ਵਾਰਿਸ ਸ਼ਾਹ ਨੂੰ ਉਹਨਾਂ ਦੀ ਲਿਖਤ ਕਰਕੇ, ਉਹਨਾਂ ਦੀ ਰਿਜੀ ਹੀਰ ਕਰਕੇ ਆਪਾਂ ਉਹਨਾਂ ਨੂੰ ਯਾਦ ਕਰਦੇ
1: ਹਾਂ।
3: ਆਪਾਂ ਅੱਜ ਵੀ ਜਿਹੜੀ ਹੀਰ ਹੈ ਉਹ ਕਿੰਨੀ ਸਦੀਆਂ ਪੁਰਾਣੀ ਉਹਨਾਂ ਦੀ ਲਿਖਤ ਹੈ, ਉਹ ਜਦੋਂ ਉਹਦਾ ਪੰਜਾਬੀ ਚ ਅਨੁਵਾਦ ਹੋਇਆ, ਖਾਸ ਕਰਕੇ ਜਦੋਂ ਉਹਦਾ ਗੁਰਮੁਖੀ ਚ ਅਨੁਵਾਦ ਹੁੰਦਾ ਹੈ
1: ਜੀ,
3: ਤੇ ਉਹ ਉਦੋਂ ਸਾਨੂੰ ਸਮਝ ਲੱਗਦੀ ਹੈ ਕਿ ਸਾਡੇ ਬਾਬੇ ਇੰਨੀਆਂ ਕਮਾਲ ਦੀਆਂ ਗੱਲਾਂ ਲਿਖਦੇ ਸੀਗੇ।
1: ਬਿਲਕੁਲ,
3: ਉਹ ਸਿਰਫ ਉੱਥੇ ਉਹਨਾਂ ਦੇ ਇਸ਼ਕ ਦੀ ਗੱਲ ਨਹੀਂ ਕਰਦੇ
1: ਜੀ,
3: ਉਹ ਉਹਦੇ ਵਿੱਚ ਇੰਨੀਆਂ ਜੀਵਨ ਜਾਂਚ ਦੀਆਂ ਜਿਹੜੀਆਂ ਬਹੁ ਮੁੱਲੀਆਂ ਕਦਰਾਂ ਕੀਮਤਾਂ ਨੇ ਉਹ ਇੰਨੀ ਬਰੀਕ ਬਾਨੀ ਦੇ ਨਾਲ ਉਹਦੀ ਚਰਚਾ ਕਰਦੇ ਹੈ ਕਿ ਅਸੀਂ ਕਈ ਵਾਰੀ ਹੈਰਾਨ ਰਹਿ ਜਾਂਦੇ ਹਾਂ ਕਿ ਅੱਜ ਜਦੋਂ ਸਾਡੇ ਬੱਚੇ ਦੁਨੀਆਂ ਭਰ ਦੇ ਵੱਡੇ ਜਿਹੜੇ ਅਦਾਰੇ ਨੇ ਵਿਦਿਅਕ ਅਦਾਰੇ, ਉੱਥੋਂ ਜਾ ਕੇ ਪੜ੍ਹਨ ਜਾਂਦੇ ਆ, ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਬੱਚਾ ਜਿਹੜਾ ਵਾ ਉਹ ਫਲਾਣੇ ਦੇਸ਼ ਦੀ ਫਲਾਣੀ ਯੂਨੀਵਰਸਿਟੀ ਤੋਂ ਜਿਹੜੀ ਹੈ ਉਹ ਉੱਥੇ PhD ਕਰਨ ਗਿਆ, ਉੱਥੇ ਅਗਲਾ ਖੋਜ ਕਾਰਜ ਕਰਨ ਗਿਆ, ਉਹ ਅਗਲੀਆਂ ਪੜ੍ਹਾਈਆਂ ਕਰਨ ਗਿਆ। ਪਰ ਸਾਡੇ ਉਹ ਜਿਹੜੇ ਪੁਰਖੇ ਹੈ
1: ਜੀ,
3: ਉਹਨਾਂ ਨੇ ਕਿੱਥੇ ਪੜ੍ਹਾਈਆਂ ਕੀਤੀਆਂ ਸੀਗੀਆਂ
1: ਜੀ,
3: ਉਹਨਾਂ ਨੇ ਕਿੱਥੇ ਬਹਿ ਕੇ ਗੱਲਾਂ ਕੀਤੀਆਂ ਸੀਗੀਆਂ ਕਿ ਉਹਨਾਂ ਨੇ ਇਹ ਤੱਥ ਕੱਢ ਕੇ ਦਿੱਤੇ। ਅੱਜ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਦੇ ਹਾਂ ਉਹਨਾਂ ਦਾ ਉਹ ਵੱਡਾ ਸਲੋਗਨ ਪੜ੍ਹਦੇ ਹੈ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸੋ ਕਿਆ ਰੀਸ। ਉਹ ਦੁਨੀਆਂ ਭਰ ਦੀ ਜਿਹੜੀ ਜਦੋਂ ਆਪਾਂ ਦੇਖਦੇ ਹਾਂ ਕਿ ਜਿਹੜੀ ਊਚ ਨੀਚ ਦੀ ਜਾਤ ਪਾਤ ਦੀ ਜਿਹੜੀ ਗੱਲ ਹੈ ਉਹ ਉਸ ਸਦੀ ਚ ਵੀ ਗੁਰੂ ਨਾਨਕ ਸਾਹਿਬ ਜਿਹੜੇ ਆ ਜਿਹੜੀ ਗੱਲ ਕਰਕੇ ਗਏ ਆ ਉਹ ਅੱਜ ਵੀ ਓਨਾ ਹੀ ਅਰਥ ਰੱਖਦੀ ਹੈ ਸਾਡੇ ਲਈ।
1: ਬਿਲਕੁਲ
3: ਇਹ ਇਹ ਕਿਤਾਬਾਂ ਇਹ ਪੁਸਤਕਾਂ ਇਹ ਸਾਡੇ ਲਈ ਕਿ ਗੁਰਬਾਣੀ ਕਹਿੰਦੀ ਆ ਪਿਓ ਦਾਦੇ ਦਾ ਬੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆਰਾ ਨਦਾਨਾ। ਭਾਰਤ ਸਾਹਿਬ ਜੇ ਅੱਜ ਮੈਂ ਚਾਰ ਗੱਲਾਂ ਕਰਨ ਜੋਗਾ, ਜੇ ਮੈਂ ਚਾਰ ਸ਼ਬਦ ਝਰੀਟਣ ਜੋਗਾ
1: ਜੀ,
3: ਤੇ ਮੈਂ ਸਮਝਦਾ ਕਿ ਇਹਦੇ ਪਿੱਛੇ ਸਭ ਤੋਂ ਵੱਡਾ ਉਹਨਾਂ ਕਿਤਾਬਾਂ ਦਾ ਹੱਥ ਹੈ ਜਿਹੜੀਆਂ ਮੇਰੇ ਬਾਪ ਨੇ ਲਿਆ ਕੇ ਤੇ ਸਾਡੇ ਸੁਫੇ ਦੀ ਗੀਚੀ ਤੇ ਲਿਆ ਲਿਆ ਕੇ ਧਰੀਆਂ,
1: ਜਿਹਨੂੰ
3: ਅਸੀਂ ਬਚਪਨ ਚ ਪੜ੍ਹਦੇ ਹਾਂ, ਜਿੱਥੋਂ ਅਸੀਂ ਆਪਣੇ ਮਾਂ ਕੋਲੋਂ ਉਹ ਨਾਵਲ ਜਸਵੰਤ ਸਿੰਘ ਕਮਲ ਹੋਰਾਂ ਦੇ, ਪੂਨ ਸਿੰਘ ਸੀਤਲ ਹੋਰਾਂ ਦੇ, ਨਾਨਕ ਸਿੰਘ ਹੋਰਾਂ ਦੇ ਨਾਵਲ ਜਿਹੜੇ ਆ ਉਹ ਕਿਸੇ ਜਨਮ ਸਾਖੀ ਵਾਂਗ ਸੁਣਦੇ ਰਹੇ। ਉਹ ਗੱਲਾਂ ਅੱਜ ਵੀ ਜਿਹਨ ਦੇ ਵਿੱਚ ਜਿਹੜੀਆਂ ਅਸੀਂ ਬਚਪਨ ਚ ਸੁਣੀਆਂ ਉਹ ਅੱਜ ਵੀ ਜਿਉਂਦਾ ਤਿਉਂ ਨੇ। ਕਿਤਾਬਾਂ ਸਾਨੂੰ ਜਿਹੜੀ ਸਕੂਲੀ ਵਿਦਿਆ ਉਹ ਸਾਨੂੰ ਕਮਾਉਣ ਯੋਗ ਬਹੁਤ ਬਣਾ ਸਕਦੀ ਹੈ
1: ਜੀ,
3: ਉਹ ਸਾਨੂੰ ਵਧੀਆ ਅਦਾਰਿਆਂ ਦੇ ਵਿੱਚ ਸਾਨੂੰ ਰੁਜ਼ਗਾਰ ਦਵਾ ਸਕਦੀ ਹੈ
1: ਜੀ,
3: ਲੇਕਿਨ ਜਿਹੜੀਆਂ ਪੁਸਤਕਾਂ ਗਿਆਨ ਦਾ ਸਾਧਨ ਬਣਦੀਆਂ ਨੇ, ਧਿਆਨ ਦਾ ਸਾਧਨ ਬਣਦੀਆਂ ਨੇ, ਵਿਗਿਆਨ ਦਾ ਸਾਧਨ ਬਣਦੀਆਂ ਨੇ
1: ਜੀ,
3: ਉਹ ਪੁਸਤਕਾਂ ਤੁਹਾਨੂੰ ਤਾ ਉਮਰ ਉਹ ਗਿਆਨ ਬਖਸ਼ ਕੇ ਰੱਖਦੀਆਂ
1: ਜੀ।
3: ਤੁਸੀਂ ਹਜ਼ਾਰ ਬੰਦੇ ਚ ਖਲੋ ਕੇ ਵੀ ਗੱਲ ਕਰਦੇ ਹੋ ਤੇ ਤੁਹਾਡੇ ਪਿੱਛੇ ਆਪਣੇ ਆਪ ਜਿਹੜੀਆਂ ਪੁਸਤਕਾਂ ਨੇ ਉਹਨਾਂ ਦੇ ਪੱਲੇ ਪੰਨੇ ਪਲਟਦੇ ਜਾਂਦੇ ਨੇ
1: ਜੀ,
3: ਪੰਨਾ ਦਰ ਪੰਨਾ ਤੁਸੀਂ ਬੋਲਦੇ ਗਾਂਹ ਤੁਰਦੇ ਹੋ ਤੇ ਕਿਤਾਬਾਂ ਤੁਹਾਨੂੰ ਕਿਤੇ ਵੀ ਜਿਹੜੀਆਂ ਨੇ ਉਹ ਥਿੜਕਣ ਨਹੀਂ ਦਿੰਦੀਆਂ, ਸ਼ਬਦ ਤੁਹਾਡੀ ਜ਼ੁਬਾਨ ਤੇ ਜਿਹੜੇ ਆ ਉਹ ਮੋਰਨੀ ਵਾਂਗੂ ਪਹਿਲਾਂ ਪਾਉਂਦੇ ਨੇ।
1: ਬਿਲਕੁਲ ਹੈ ਜੀ, ਕਿਆ ਬਾਤ ਹੈ ਜੀ,
2: ਵਾਹ ਜੀ ਵਾਹ
3: ਜੀ। ਸਮੀ ਭਾਜੀ
1: ਜੀ,
2: ਕੋਈ ਸ਼ੱਕ ਨੀ ਜੀ, ਇਹ ਤੇ ਵਾਕਈ ਕਹਿ ਲੋ ਵੀ ਤੁਸੀਂ ਇੱਕ ਤਰ੍ਹਾਂ ਨਾਲ ਗਾਗਰ ਤੇ ਸਾਗਰ ਭਰ ਦਿੱਤੀ ਏ
1: ਜੀ,
2: ਇਹ ਸਾਰਥਕ ਜਿਹੜੀ ਚਰਚਾ ਜਿਹੜੀ ਹੈ ਬਣ ਗਈ ਹੈ,
1: ਬਣ ਗਈ ਹੈ ਜੀ, ਬਿਲਕੁਲ ਹੈ ਜੀ।
3: ਪਰ ਅੱਜ ਦੇ 21ਵੀਂ ਸਦੀ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਜਦੋਂ ਅਸੀਂ ਕਿਤਾਬਾਂ ਦੀ ਗੱਲ ਕਰ ਰਹੇ ਹਾਂ ਤੇ ਸਾਡੇ ਕੋਲ ਕਿਤਾਬ ਨੂੰ ਜਿਹੜੀਆਂ ਦਰਪੇਸ਼ ਚੁਣੌਤੀਆਂ ਪਹਿਲੇ ਦਿਨ ਤੋਂ ਆਈਆਂ
1: ਜੀ,
3: ਉਹ ਅੱਜ ਵੀ ਬੜੀ ਕਿਸਮ ਦੇ ਨਾਲ ਇਹ ਚੁਣੌਤੀਆਂ ਸਾਡੇ ਸਾਹਮਣੇ ਨੇ।
1: ਬਿਲਕੁਲ
3: ਭਾਰਤ ਭਾਜੀ, ਜਿੰਨਾ ਕੁ ਵੇਲਿਆਂ ਚ ਅਸੀਂ ਹਾਈ ਸਕੂਲ ਦੇ ਵਿੱਚ ਪੜ੍ਹਦੇ ਸਾਂ ਇੱਥੇ, ਉਹਨਾਂ ਕੁ ਵੇਲਿਆਂ ਚ ਜਦੋਂ ਆਪਾਂ 85 ਦਾ ਦੌਰ ਦੇਖਦੇ ਹਾਂ, 85 ਦਾ ਦੌਰ ਦੇਖਦੇ ਹਾਂ, ਤੇ ਤੁਸੀਂ ਕਦੀ ਬੱਸ ਚ ਸਫ਼ਰ ਕਰਦੇ ਸੋ ਤੇ ਤੁਸੀਂ ਦੇਖਦੇ ਹੋ ਕਿ ਕੋਈ ਨਾ ਕੋਈ ਬੰਦਾ ਸੀਟ ਤੇ ਬੈਠਾ ਕਿਤਾਬ ਪੜ੍ਹ ਰਿਹਾ, ਛੋਟਾ ਮੋਟਾ ਜਿਹਾ ਇੱਥੇ ਨਾਵਲ ਹੈ, ਕੋਈ ਅਖਬਾਰ ਪੜ੍ਹ ਰਿਹਾ। ਅਖਬਾਰ ਤੁਹਾਡੇ ਕੋਲ ਮੰਗੀ ਜਾਂਦੀ ਸੀਗੀ ਬੱਸ ਦੇ ਵਿੱਚ, ਉਹ ਇੱਕ ਵਰਕਾ ਕਿਸੇ ਕੋਲ ਪਹੁੰਚ ਗਿਆ, ਕਿਸੇ ਕੋਲ ਪਹੁੰਚ ਗਿਆ, ਤੁਸੀਂ ਉਤਰਨ ਲੱਗੇ ਆਪਣੀ ਅਖਬਾਰ ਇਕੱਠੀ ਕਰਦੇ ਹੋ, ਦਵਾ ਦਾ ਅੱਡਾ ਆ ਗਿਆ ਭਾਈ ਮੇਰੇ ਵਰਗੇ ਇਕੱਠੇ ਕਰਕੇ ਦੇ ਦੋ
1: ਜੀ।
3: ਤੁਹਾਡੇ ਘਰਾਂ ਦੇ ਵਿੱਚ ਜਿਹੜੇ ਧਾਰਮਿਕ ਲੋਕ ਸੀਗੇ ਉਹਨਾਂ ਦੇ ਅੰਦਰ ਸਲਫਾਂ ਦੇ ਉੱਤੇ ਕਿਤੇ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਏ ਦਾ, ਜੌਹਰ ਖਾਲਸੇ ਵਰਗੀਆਂ ਕਿਤਾਬਾਂ ਪਈਆਂ ਹੁੰਦੀਆਂ
1: ਜੀ,
3: ਉੱਥੇ ਸ਼ਾਹ ਮੁਹੰਮਦ ਦਾ ਕਿਤੇ ਜੰਗਨਾਮਾ ਕਿੱਸਾ ਸਾਡੇ ਕਿਸੇ ਯੁੱਗ ਦੇ ਵਿੱਚ ਸਾਡੇ ਕੋਲ ਹੁੰਦੇ ਸੀ
1: ਜੀ।
3: ਅੱਜ ਸਮੀ ਭਾਜੀ ਤੇ ਦੋਵੇਂ ਤੁਸੀਂ ਮੇਰੇ ਭਰਾ ਜੇ ਤੇ ਮੈਂ ਬਿਲਡਿੰਗ ਨਾਲ ਜੁੜਿਆ
1: ਜੀ,
3: ਅੱਜ ਵੀ ਜਦੋਂ ਕੋਈ ਸਾਨੂੰ ਐਸਟੀਮੇਟ ਪੁੱਛ ਲੈ ਕੇ ਘਰ ਤੇ ਕਿੰਨਾ ਖਰਚਾ ਆ ਸਕਦਾ, ਅਸੀਂ ਉਹਨੂੰ ਇੱਕ ਐਸਟੀਮੇਟ, ਉਹ ਫਿਰ ਉਹਦੇ ਚ ਪੁੱਛਦੇ ਆ ਵੀ ਇਹਦੇ ਚ ਕੀ ਪਲੈਨਿੰਗ ਕਰ ਸਕਦੇ ਹਾਂ ਆਪਾਂ, ਸਾਡਾ ਡਰਾਇੰਗ ਰੂਮ ਕਿਸ ਕਿਸਮ ਦਾ ਹੋ ਸਕਦਾ, ਸਾਡੀ ਕਿਚਨ ਕਿਸ ਕਿਸਮ ਦੀ ਹੋ ਸਕਦੀ, ਸਾਡੇ ਹੋਰ ਬਾਕੀ ਦੇ ਸਾਰਾ ਕੁਝ, ਉਹ ਦੁਨੀਆਂ ਭਰ ਦੇ ਵਿੱਚੋਂ ਚੀਜ਼ਾਂ ਖੋਜ ਖੋਜ ਕੇ ਨੈੱਟ ਦੇ ਹਵਾਲੇ ਦੇ ਨਾਲ ਉਹਦੇ ਚ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਆ
1: ਕਿ
3: ਘਰ ਅਤ ਆਧੁਨਿਕ ਬਣੇ, ਜਿਹਦੇ ਚ ਹਰ ਸੁੱਖ ਸੁਵਿਧਾ ਹੋਵੇ, ਜਿਹਦੇ ਚ ਦੁਨੀਆਂ ਬਾਹਰ ਦੇ ਹਰ ਬੰਦਾ ਵੇਖਣ ਆਵੇ, ਕਿਉਂਕਿ ਅੱਜ ਕੱਲ ਘਰ ਰਹਿਣ ਨਾਲੋਂ ਘੱਟ ਵਿਖਾਲਣ ਵਾਲਾ ਜਿਹੜਾ ਵਾ
1: ਉਹ
3: ਡਿਸਪਲੇ ਵਰਗਾ ਜ਼ਿਆਦਾ ਹੋ ਦਿਖਾਵੇ ਬਾਜੀ ਜਾਂਦੀ। ਪਰ ਮੈਂ ਇੱਕ ਪ੍ਰੋਜੈਕਟ ਦੇ ਉੱਤੇ ਘੱਟੋ ਘੱਟ ਸਮੇਂ ਭਾਜੀ 1.5 ਸਾਲ ਰਹਿੰਦਾ
1: ਜੀ,
3: ਮੈਂ 1.5 ਸਾਲ ਚ ਘਰ ਉਸਰਦਾ ਦੇਖਦਾ,
1: ਉਹਦੇ
3: ਚ ਹਰ ਤਰ੍ਹਾਂ ਦੀ ਗਤੀਵਿਧੀ ਜਿਹੜੀ ਉਸਰਦੀ ਆ ਉਹਦਾ ਮੈਂ ਮੌਕੇ ਦਾ ਗਵਾਹ ਹੁੰਦਾ
1: ਜੀ।
3: ਪਰ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਜਦੋਂ ਘਰਾਂ ਚ ਰਹਿਣ ਵਾਲੇ ਆਉਂਦੇ ਨੇ, ਜਦੋਂ ਉੱਥੇ ਉਹਨਾਂ ਦੇ ਰਹਿਣ ਬਹਿਣ ਹੋ ਜਾਂਦਾ, ਕੋਈ ਨੁੱਕਰ ਇਹੋ ਜਿਹੀ ਸਾਡੇ ਕੋਲ ਰਾਖਵੀਂ ਨਹੀਂ ਰੱਖਦੇ ਆਪਾਂ ਯਾਰ ਉੱਥੇ ਕਿਤਾਬਾਂ ਦੇ ਸੈਲਫ ਜੋ ਬਣਾਉਂਦੇ,
1: ਪਹਿਲਾਂ ਹਰ ਘਰ ਦੇ ਵਿੱਚ ਅੰਗੀਠੀ ਰਖਾਉਂਦੇ ਹੁੰਦੇ ਸੀ ਜੀ, ਖਾਸ ਕਰਕੇ
3: ਉੱਥੇ ਤੇ ਤੁਹਾਡੀਆਂ ਕਿਤਾਬਾਂ, ਤੁਹਾਡੇ ਗੁਰਕਾ ਸਾਹਿਬ
1: ਜੀ
3: ਕੁਝ ਨਾ ਕੁਝ ਹੁੰਦੇ ਸੀਗੇ
1: ਜੀ।
3: ਹੁਣ ਹੁਣ ਘਰ ਚ 20 ਬਾਰ ਤਾਂ ਆਰਾਮ ਨਾਲ ਆਪਾਂ ਡਿਜ਼ਾਇਨ ਕਰਾਉਂਦੇ ਹਾਂ ਸਾਡੇ
1: ਜੀ
3: ਘਰ ਚ ਜਾਂ ਡਰਾਇੰਗ ਰੂਮ ਦੇ
1: ਵਿੱਚ, ਬਿਲਕੁਲ
3: ਉੱਥੇ ਕੋਈ ਨਾ ਸੱਜਣ ਮਿੱਤਰ ਆਇਆ ਰਹਿੰਦਾ, ਕੋਈ ਸ਼ੰਮੀ ਭਾਜੀ ਵਰਗਾ ਕਿਤੇ ਰਾਏ ਬਗਾਏ ਕਿਤੇ ਸ਼ਾਲ ਸ਼ੂਲ ਚ ਆ ਜਾਂਦਾ, ਕਦੀ ਕਿਤੇ ਬੰਦੇ ਦੀ ਬੰਦੇ ਦਾ ਗਲ ਗੁਲ ਫੜਿਆ ਹੁੰਦਾ ਕਿਤੇ ਸਾਫ਼, ਉਹ ਵੀ ਬੰਦੇ ਨੇ ਕਰਨਾ ਹੁੰਦਾ, ਉਹ
2: ਗੁਰਦਾਸਪੁਰ
3: ਸਾਹਿਬ ਇਹਨਾਂ ਨੂੰ ਬੁਲਾਉਂਦੇ, ਇਹ ਕੰਮ ਨੂੰ ਬੁਲਾਉਂਦੇ ਹੁੰਦੇ ਬਹੁਤ ਵਾਰੀ ਇਹਨਾਂ, ਪਰ ਅਸੀਂ ਕਦੀ ਵੀ ਸਾਡੇ ਮੈਂ ਦੇਖਦਾ ਕਿ ਕਦੀ ਵੀ ਉਹ ਜਗ੍ਹਾ ਅਸੀਂ ਰਾਖ ਵੀ ਘਰਾਂ ਚ ਨਹੀਂ ਰੱਖਦੇ ਜਿੱਥੇ ਸਾਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਸਾਡੇ ਕੋਲ ਕਿਤਾਬਾਂ ਵੀ ਘਰ ਦਾ ਸ਼ਿੰਗਾਰ ਬਣ
1: ਜੀ।
3: ਮੇਰਾ ਘਰ ਬਹੁਤ ਛੋਟਾ ਵਾ ਸੰਮੀ ਸਾਹਿਬ, ਪਰ ਇੱਥੇ ਆਉਣ ਵਾਲੇ ਪ੍ਰਾਹੁਣੇ ਬਹੁਤ ਵੱਡੇ ਹੁੰਦੇ ਆ, ਬੜੇ ਅਮੀਰ ਮੇਰੇ ਘਰ ਪ੍ਰਾਹੁਣੇ ਆਉਂਦੇ ਆ, ਤੇ ਮੇਰੇ ਘਰ ਬਹੁਤ ਵਾਰੀ ਬਲਦੇਵ ਸਿੰਘ ਸ਼ਰਤਨਾਮਾ ਵੱਡਾ ਨਾਵਲਕਾਰ ਮੇਰੇ ਘਰ ਆਇਆ, ਮੇਰੇ ਘਰ ਬਹੁਤ ਵਾਰੀ ਜਿਹੜੇ ਦਰਸ਼ਨ ਬੁੱਟਰ ਹੋਣੀ ਸੁਸ਼ੀਲ ਸਿੰਘ ਹੋਣੀ, ਮੈਨੂੰ ਇਹ ਵੀ ਮਾਣ ਹੈ ਕਿ ਅੰਮ੍ਰਿਤਸਰ ਦੀ ਇੱਕ ਫੇਰੀ ਦੇ ਦੌਰਾਨ ਸਾਡੇ ਲਹਿੰਦੇ ਪੰਜਾਬ ਦੇ ਬਾਬਾ ਨਜ਼ਮੀ ਹੋਰੀ ਇੱਕ ਵਾਰੀ ਕਦਮ ਪਾ ਕੇ ਗਏ ਸਾਡੇ, ਤੇ ਇਹ ਪਰ ਉਹਦੇ ਬਾਵਜੂਦ ਵੀ ਮੇਰੇ ਘਰ ਦੇ ਬਹੁਤ ਕੋਣੇ ਨੇ ਜਿੱਥੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਚੰਗੀ ਕਿਤਾਬ ਜਿਹੜੀ ਆ ਨਾ ਉਹ ਇੰਜ ਸਜਾ ਕੇ ਰੱਖੋ ਤੇ ਜਦੋਂ ਕੋਈ ਸਾਡੇ ਘਰ ਕੋਈ ਆਵੇ ਉਹਦੇ ਮੱਥੇ ਕਿਤਾਬਾਂ ਲੱਗਣ,
1: ਖਿੱਚ ਪਵੇ ਜੀ। ਹਾਂਜੀ ਬਿਲਕੁਲ ਹੈ ਜੀ,
2: ਵਾਹ ਜੀ ਵਾਹ, ਬਹੁਤ
3: ਪੁਸਤਕਾਂ ਲੱਗਣ,
1: ਬਿਲਕੁਲ ਹੈ।
3: ਸ਼ਮੀ ਭਾਜੀ ਤੁਹਾਨੂੰ ਯਾਦ ਹੋਣਾ ਹੈ, ਤੁਹਾਨੂੰ ਯਾਦ ਹੋਣਾ ਇੱਕ ਵੇਲੇ ਚ ਜਦੋਂ ਦੀਵਾਲੀ ਦੇ ਮੌਕੇ ਘਰਾਂ ਚ ਕਲੀ ਕਰਦੇ ਸੀ ਨਾ,
1: ਤੇ
3: ਸਾਡੇ ਘਰ ਦੇ
2: ਅੰਦਰ
3: ਇਹ ਵੱਖ ਵੱਖ ਵੱਖ ਡਿਜ਼ਾਈਨ ਦੇ ਕੈਲੰਡਰ ਟੰਗਦੇ ਸੀ ਲੋਕੀ, ਕਿਤੇ ਸ਼ਰਵਣ ਜਿਹੜਾ ਵਾ ਆਪਣੇ ਮੋਢੇ ਦੇ ਉੱਤੇ ਆਪਣੇ ਬਜ਼ੁਰਗ ਮਾਂ ਬਾਪ ਦੀ ਵਹਿੰਦੀ ਲੈ ਕੇ ਉਹ ਨਿਕਲ ਰਿਹਾ ਵਾ, ਕਿਤੇ ਉਹ ਬਾਬੇ ਸ਼੍ਰੀ ਚੰਦਰ ਹੋਰੀ ਉਹ ਲੰਮੀ ਬਾਂਹ ਕਰਕੇ ਘੋੜੇ ਤੇ ਉੱਡ ਕੇ ਕਿਤੇ ਜਾ ਰਹੇ, ਲਕਸ਼ਮੀ ਦਾਸ ਦੇ ਪੁੱਤਰ ਨੂੰ ਅੱਗੋਂ ਉਤਾਰ ਰਹੇ ਹੈ, ਕਿਤੇ ਗੁਰੂ ਅਰਜਨ ਦੇਵ ਧਰਤੀ ਤਵੀ ਤੇ ਬੈਠੇ ਹੈ, ਕਿਤੇ ਸ਼ਬਾਸ਼ ਸਿੰਘ ਹੋਰਾਂ ਵੀ ਚਰਖੜੀ ਤੇ ਚਾੜਿਆ ਜਾ ਰਿਹਾ, ਕਿਤੇ ਇੱਕ ਕੁੜੀ ਖੜੀ ਹੈ ਕੁੰਜੀਆਂ ਫੜ ਕੇ ਆ ਲੈ ਮਾਏ ਸਾਂਭ ਕੁੰਜੀਆਂ, ਧੀਆਂ ਘਰ ਚੱਲੀਆਂ ਸਰਦਾਰੀ ਵਰਗੇ, ਜਿਹੜੇ ਕੈਲੰਡਰ ਤੁਹਾਡੇ ਕਮਰਿਆਂ ਚ ਟੰਗੇ ਹੁੰਦੇ ਸੀਗੇ ਉਹਨਾਂ ਕੈਲੰਡਰਾਂ ਤੋਂ ਤੁਹਾਡੇ ਬੱਚੇ ਜਾਣਕਾਰੀਆਂ ਲੈਂਦੇ ਸੀਗੇ ਕਿ ਭਾਈ
1: ਗੁਰਮੁਖੀ ਦੇ ਵਿੱਚ ਵੀ ਕੈਲੰਡਰ ਆਉਂਦੇ ਸੀ, ਮੈਨੂੰ ਨੀ ਲੱਗਦਾ ਕਿ ਹੁਣ ਆਉਂਦੇ ਆ,
3: ਨਹੀਂ ਹੁਣ ਖਤਮ ਹੋ ਗਏ ਕੈਲੰਡਰ, ਹੁਣ ਤੇ ਤੁਹਾਡੇ ਘਰ ਨੈਟ ਦੀਆਂ ਫੋਟੋਆਂ ਨੇ ਹਰ ਰੋਜ਼ ਬਦਲਦੀਆਂ ਨੇ, ਬੜੇ ਮਹਿੰਗੇ ਮਹਿੰਗੇ ਜਿਹੜੀ ਸੀਨਰੀ ਹੈ ਅਸੀਂ ਉਹ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਕੰਧ ਦੇ ਡਿਜ਼ਾਇਨ ਉਹਦੇ ਮੁਤਾਬਕ ਜਗ੍ਹਾ ਬਣਾਈ ਜਾਂਦੀ ਹੈ, ਕਿੱਥੇ ਹੁਣ ਜਦੋਂ ਸਾਡੀਆਂ ਮਾਸੀਆਂ ਤੇ ਮਾਵਾਂ ਰਲ ਕੇ ਜਦੋਂ ਚਿੱਟੇ ਕਾਲੇ ਕੈਮਰੇ ਦੇ ਉੱਤੋਂ ਫੋਟੋ ਲਵਾਉਂਦੀਆਂ ਸੀਗੀਆਂ ਦੋਵੇਂ ਹੱਥ ਜੋੜ ਕੇ ਅੱਗੇ, ਬੱਚੇ ਉਹਨਾਂ ਨੇ ਅੱਗੇ ਬਿਠਾਲੇ ਹੁੰਦੇ ਸੀਗੇ, ਉਹ ਸਾਡੇ ਅੰਗੀਠੀਆਂ ਦੀ
1: ਸ਼ਾਨ ਹੁੰਦੀ ਸੀ ਜੀ।
3: ਅੱਜ ਤੁਹਾਡੇ ਕੋਲ ਫੋਟੋਗ੍ਰਾਫਰ ਵਿਆਹ ਸ਼ਾਦੀ ਚ ਆਉਂਦਾ, ਉਹ ਲੱਖਾਂ ਰੁਪਇਆ ਲੈਂਦਾ, ਉਹਦੇ ਇਸ਼ਾਰੇ ਤੇ ਤੁਸੀਂ ਨੱਚਦੇ ਹੋ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਨੀ ਮਿਲ ਸਕਦੇ, ਉਹ ਘੰਟਾ ਘੰਟਾ ਤੁਹਾਡੇ ਕੋਲ ਪੋਜ ਬਣਵਾਉਂਦਾ, ਇੱਥੇ ਖਲੋ ਜਾ ਤੂੰ ਉੱਥੇ ਖਲੋ ਜਾ, ਅਸੀਂ ਆਪਣਾ ਵਿਆਹ ਨੀ ਵੇਖਦੇ, ਅਸੀਂ ਉਹਦੇ ਤੇ ਨੱਚਦੇ ਹਾਂ ਹਨਾ। ਹੁਣ ਸਾਡੇ ਘਰਾਂ ਚੋਂ ਇਹ ਚੀਜ਼ਾਂ ਬੇਸ਼ੱਕ ਗਾਇਬ ਹੋ ਗਈਆਂ, ਪਰ ਜਿਹੜੀ ਪੁਸਤਕ ਹੈ ਇਹ ਕਿਤੇ ਗਾਇਬ ਹੋਣ ਵਰਗੀ ਸ਼ੈ ਨਹੀਂ ਹੈ। ਪਹਿਲਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਗੁਰੂ ਬਾਬਿਆਂ ਨੇ ਉੱਥੇ ਪਰਮੇਸ਼ਰ ਕਾ ਥਾਨ ਵਰਗਾ ਖਿਤਾਬ ਜਿਸ ਇਸ ਚੀਜ਼ ਨੂੰ ਦਿੱਤਾ, ਨਾ ਪਰਮੇਸ਼ਰ ਨੇ ਕਿਤੇ ਜਾਣਾ ਤੇ ਨਾ ਕਿਤੇ ਕਿਤਾਬ ਤੇ ਜਾਣਾ, ਜਦੋਂ ਕਾਗਜ਼ੀ ਹੋਂਦ ਚ ਨਹੀਂ ਸੀ ਆਇਆ, ਜਦੋਂ ਕਲਮ ਹੋਂਦ ਚ ਨਹੀਂ ਸੀ ਆਈ, ਜਦੋਂ ਸ਼ਾਹੀ ਹੋਂਦ ਚ ਨਹੀਂ ਸੀ ਆਈ, ਅੱਜ ਵੀ ਕਿਤੇ ਤੁਸੀਂ ਦੋਵੇਂ ਭਰਾ ਸਾਡੇ ਅੰਮ੍ਰਿਤਸਰ ਆਇਓ, ਮੇਰੇ ਸ਼ਾਇਰ ਮਿੱਤਰ ਦੇਵਦਰ ਸਾਹਿਬ ਜਿਹੜਾ ਬੂਟਾ ਲਾ ਕੇ ਗਏ ਆ ਪੰਜਾਬ ਮਿਊਜ਼ੀਅਮ ਉਹਨਾਂ ਨੇ ਆਪਣੇ ਸਕੂਲ ਚ, ਉਹਦੇ ਬੱਚੇ ਜਿਹੜੇ ਉਹ ਚਲਾ ਰਹੇ ਆ, ਅੱਜ ਵੀ ਤਾਰ ਪੱਤਰ ਦੇ ਉੱਤੇ ਕਿਤਾਬਾਂ ਦੀ ਲਿਖਤ ਜਿਹੜੀ ਹੈ ਸਾਨੂੰ ਉਹ ਮਿਲਦੀ
1: ਹੈ,
3: ਪੱਤਿਆਂ ਦੇ ਉੱਤੇ ਵੀ ਮਨੁੱਖ ਜਿਹੜਾ ਆਪਣੀ ਲਿਖਤ ਲਿਖਦਾ ਸੀਗਾ, ਅਸੀਂ ਸਲੇਟਾਂ ਤੇ ਲਿਖਦੇ ਰਹੇ ਹਾਂ, ਅਸੀਂ ਫੱਟੀਆਂ ਤੇ ਲਿਖਦੇ ਰਹੇ ਹਾਂ,
1: ਬਿਲਕੁਲ
3: ਸਾਡੀਆਂ ਫੱਟੀਆਂ ਬੇਸ਼ਕ ਅਸੀਂ ਅਗਲੇ ਦਿਨ ਪੋਚ ਕੇ ਫੇਰ ਉਹਦੇ ਉੱਤੇ ਨਵੇਂ ਪੂਰਨੇ ਪਾ ਕੇ ਲਿਖਦੇ ਸਾਂ, ਜਿਹੜੀ ਫੱਟੀ ਸਾਡੇ ਦਿਮਾਗ ਦੇ ਅੰਦਰ ਸਾਡੀ 35 ਦੀ ਮੁਹਾਰ ਨੀ ਜਿਹੜੀ ਉਹਦੇ ਚ ਆ ਗਈ, ਜਿਹੜਾ ਉਹਦੇ ਉੱਤੇ ਮੇਰੇ ਸਕੂਲ ਦਾ ਲੇਖ ਸਾਡੇ ਜਿਹਨ ਦੇ ਵਿੱਚ ਫਸ ਗਿਆ, ਉਹ ਅੱਜ ਵੀ ਮਨਫੀ ਨਹੀਂ ਹੈ
1: ਜੀ
3: ਪਾਰਜ ਭਾਜੀ। ਅੱਜ ਵੀ ਮੈਂ ਬੀਤੇ 3 ਦਹਾਕਿਆਂ ਤੋਂ ਪਾਰ ਦੀਆਂ ਤੇ ਗੱਲਾਂ ਕਰ ਰਿਹਾ, ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਉਹਨਾਂ ਚ ਕਿਵੇਂ ਜੀਵੇ ਆ। ਮੈਂ ਅੱਜ ਦੇ ਦਿਨ ਦੇ ਉੱਤੇ ਜਦੋਂ ਕਿਤਾਬਾਂ ਦਾ ਦਿਨ ਹੈ, ਉਹ ਵੱਡੇ ਲੋਕਾਂ ਦਾ ਦਿਨ ਹੈ ਕਿ ਜਿਹਨਾਂ ਨੇ ਮਿਹਨਤ ਦੇ ਨਾਲ ਕਿਤਾਬ ਰਚਦੇ ਆ, ਰਚਨਾ ਰਚਦੇ ਆ, ਪੁਸਤਕ ਜਿਹੜੀ ਆ ਸਾਡੇ ਹੱਥ ਆਉਂਦੀ ਆ, ਸਾਡੀ ਜੀਵਨ ਜਾਚ ਬਦਲਦੀ ਆ। ਮੈਂ ਜਿੱਥੇ ਦੁਆਬਾ ਰੇਡੀਓ ਦਾ ਧੰਨਵਾਦੀ ਆ,
1: ਉੱਥੇ
3: ਖਾਸ ਕਰਕੇ ਆਪਣੇ ਨਾਲ ਦੋਵਾਂ ਭਰਾਵਾਂ ਦਾ ਇੱਕ ਚੰਗੀ ਮਹਿਫਲ ਰਚਾ ਕੇ, ਇੱਕ ਚੰਗੀ ਗੱਲਬਾਤ ਕਰਕੇ, ਇਹਨੂੰ ਹੋਰ ਸੁਣਨ ਯੋਗ ਤੇ ਮਾਨਣ ਯੋਗ ਬਣਾ ਕੇ ਰੱਖ।
1: ਬਿਲਕੁਲ ਜੀ, ਥੈਂਕ ਯੂ ਦਵਿੰਦਰ ਜੀ, ਬਹੁਤ ਵਧੀਆ ਲੱਗਿਆ ਜੀ, ਤੁਹਾਡੇ ਵਿਚਾਰ ਹਰ ਵਾਰ ਦੀ ਤਰ੍ਹਾਂ ਬਾਕਮਾਲ ਹੁੰਦੇ ਆ, ਦਿਲ ਤੱਕ ਆਪਦਾ ਸਾਰ ਹੋ ਕੇ ਸੁਣੀ ਜਾਈਏ ਜੀ ਤੁਹਾਨੂੰ ਬਸ ਸਾਹਮਣੇ ਬਿਠਾ ਕੇ ਜੀ।
2: ਬਿਲਕੁਲ ਬਿਲਕੁਲ ਜੀ, ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ ਹੈ ਜੀ।
3: ਬਹੁਤ ਸ਼ੁਕਰੀਆ ਦੋਵਾਂ ਭਰਾਵਾਂ ਦਾ,
1: ਥੈਂਕ ਯੂ ਜੀ,
3: ਬਹੁਤ ਜਲਦੀ ਮਿਲਦੇ, ਵਾਅਦੇ ਦੇ ਨਾਲ
1: ਫਿਰ ਮਿਲਦੇ ਆ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਨ ਜੀ ਦੀਪ, ਦਵਿੰਦਰ ਜੀ, ਸ਼ਮੀ ਜੀ ਕੁਝ ਕਹਿਣਾ ਚਾਹੋਗੇ ਦੋ ਬੋਲ ਦਵਿੰਦਰ ਜੀ ਦੇ ਲਈ, ਤੇ ਉਸ ਤੋਂ ਬਾਅਦ ਮੁਕੱਦਰ ਜੀ ਦੀ ਗੱਲ ਸੁਣਦੇ
2: ਆ
1: ਜੀ। ਜਰੂਰ ਕਹੋ।
2: ਹਾਂਜੀ ਹਾਂਜੀ, ਮੁਕੱਦਰ ਜੀ ਨੂੰ ਨਾਲ ਜੋੜ ਹੀ ਲਓ, ਫੇਰ ਹੀ ਆਪਾਂ ਇਹ ਨਾਲ ਨਾਲ
1: ਪਹੁੰਚਾ ਮਾਰ ਦਿੰਦੇ ਆ ਅੱਜ। ਤੁਸੀਂ ਦੋ ਸ਼ਬਦ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਜਰੂਰ ਕਰੋ।
2: ਬਿਲਕੁਲ ਜੀ ਬਿਲਕੁਲ, ਬਹੁਤ ਹੀ ਮਤਲਬ ਨਾ ਕਮਾਲ ਦੀ ਜਿਹੜੀ ਗੱਲਬਾਤ ਦੀਪ ਦਵਿੰਦਰ ਜੀ ਦੀ, ਹਮੇਸ਼ਾ ਦੀ ਤਰ੍ਹਾਂ ਬਾ ਕਮਾਲ, ਔਰ ਕਹਿ ਲੋ ਵੀ ਇੱਕ ਇੱਕ ਜਿਹੜਾ ਸ਼ਬਦ ਆ ਉਹ ਰੂਹ ਨੂੰ ਕੀਲਣ ਵਾਲਾ ਹੁੰਦਾ ਹੈ ਉਹਨਾਂ ਦਾ, ਤੇ ਬਹੁਤ ਕਮਾਲ। ਤੇ ਜਿਹੜੀ ਉਹਨਾਂ ਦੀ ਸ਼ੈਲੀ ਹੈ, ਜਿਹੜਾ ਉਹਨਾਂ ਦਾ ਜਿਹੜਾ ਅੰਦਾਜ਼ੇ ਬਿਆਨ ਹੈ, ਕਿਆ ਬਾਤਾਂ ਕਿਆ ਬਾਤਾਂ ਜੀ।
1: ਬਿਲਕੁਲ,
2: ਇੱਕ ਗੱਲ ਦੇ ਵਿੱਚ ਗੱਲ ਜਿਹੜੀ ਨਾ ਉਹ ਮੈਨੂੰ ਬੜੀ ਕਮਾਲ ਦੀ ਉਹਨਾਂ ਦੀ ਲੱਗੀ ਕਿ ਜਿਹੜੀਆਂ ਲਾਇਬ੍ਰੇਰੀਆਂ ਨੇ
1: ਜੀ,
2: ਇਹਨਾਂ ਦਾ ਜਨਮ ਜਿਹੜੀਆਂ ਅੱਜ ਕੱਲ ਦੀਆਂ ਕਿਤਾਬਾਂ ਤੋਂ ਕਈ ਹਜ਼ਾਰ ਸਾਲ ਪਹਿਲਾਂ ਹੀ ਹੋ ਚੁੱਕਾ ਸੀ। ਉਹ ਜਿਹੜੇ ਪੱਤਿਆਂ ਤੇ ਲਿਖਣ ਵਾਲਾ ਕੰਮ ਜਿਹੜਾ ਕਰੀ ਬੈਠੇ ਸੀ, ਉਹ ਜਿਹੜੀ ਸਭ ਤੋਂ ਪੁਰਾਣੀ ਲਾਇਬ੍ਰੇਰੀ ਜਿਹੜੀ ਕਹਿੰਦੇ ਆ ਉਹ ਉਹਦਾ ਲਿਖਦੇ ਉਹ ਸਲੇਟਾਂ ਤੇ ਸੀ
1: ਜੀ,
2: ਜਿਹੜੀਆਂ ਉਹਦੇ ਉੱਤੇ ਅੱਖਰ ਉਕਰੇ ਹੋਏ ਆ
1: ਜੀ,
2: ਤੇ ਹਜ਼ਰਤ ਮੂਸਾ ਜਿੰਦਾ ਉਹਨਾਂ ਦਾ ਵੀ ਜ਼ਿਕਰ ਹੋਇਆ
1: ਜੀ।
2: ਤੇ ਉਹ ਜਦੋਂ ਉਹਨਾਂ ਦੀ ਜਿਹੜੀ ਗੱਲਬਾਤ ਸੀ ਉਹ ਵੀ ਫੱਟੀਆਂ ਹੀ ਲੈ ਕੇ ਆਏ ਸੀ, ਲਿਖਾ ਕੇ ਟੈਬਲੇਟਸ ਲੈ ਕੇ ਆਏ ਸੀ ਜਿਹੜੇ ਉਹਨਾਂ ਦੇ ਕਮਾਂਡਮੈਂਟਸ ਬਣੀਆਂ ਬਾਅਦ ਚ
1: ਜੀ।
2: ਉਹ ਦੇਖੋ ਲਾਇਬ੍ਰੇਰੀ ਤਾਂ ਕਿਤਾਬਾਂ ਦੇ ਆਉਣ ਤੋਂ ਬਹੁਤ ਦੇਰ ਪਹਿਲਾਂ, ਉਹ ਪੱਤਿਆਂ ਵਾਲਾ ਜਿਹੜਾ ਯੁੱਗ
1: ਜਦੋਂ ਲਿਪੀਆਂ ਬਣੀਆਂ,
2: ਇੱਥੇ ਹੁਸ਼ਿਆਰਪੁਰ ਦੇ ਵਿੱਚ ਜੀ, ਹੁਸ਼ਿਆਰਪੁਰ ਦੇ ਵਿੱਚ ਸਾਧੂ ਆਸ਼ਰਮ ਜਿਹੜਾ ਹੈਗਾ ਜਿਹੜੀ ਯੂਨੀਵਰਸਿਟੀ ਦੇ ਅੰਡਰ ਹੈਗਾ, ਬੜਾ ਉਹਦੇ ਵਿੱਚ ਬੜੇ ਸਾਂਭੇ ਪਏ ਨੇ ਇਹੋ ਜਿਹੇ ਗ੍ਰੰਥ ਜਿਹੜੇ ਪੱਤਿਆਂ ਦੇ ਉੱਤੇ ਲਿਖੇ ਹੋਏ ਸਲੋਕ, ਉੱਥੇ ਜਾਓ ਤੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਂਭ ਕੇ ਰੱਖੇ ਹੋਏ ਆ। ਪ੍ਰਾਚੀਨ ਜਿਹੜੀਆਂ ਨੇ ਲਿਖਤਾਂ ਨੇ
1: ਜੀ,
2: ਕਾਗਜ਼ ਦੀ ਖੋਜ ਦੇਖੋ ਇਹਨਾਂ ਚੀਨ ਵਾਲਿਆਂ ਨੇ ਕਰ ਲਈ, ਫਿਰ ਕਹਿੰਦੇ ਚਾਹੀ ਚਾਹੀ ਵੀ ਉਹ ਲੈ ਕੇ ਆਏ ਤੇ ਹੋਰ ਸਾਰਾ
1: ਆਪਣੇ
2: ਉਦੋਂ ਤੋਂ ਲੈ ਕੇ
1: ਗ੍ਰੀਕ ਦੀ ਬਹੁਤ ਵੱਡੀ ਹਿਸਟਰੀ ਹੈ ਇਹਦੇ ਵਿੱਚ ਚੀਜ਼ਾਂ ਦੇ ਵਿੱਚ।
2: ਬਿਲਕੁਲ ਜੀ ਬਿਲਕੁਲ, ਉਹ ਪੱਥਰ ਵਾਲੇ ਯੁੱਗ ਤੋਂ ਲੈ ਕੇ ਕਾਗਜ਼ ਵਾਲੇ ਯੁੱਗ ਤੱਕ, ਤੇ ਨਵੀਂ ਜਿਹੜੀ ਪ੍ਰਿੰਟਿੰਗ ਪ੍ਰੈਸ ਗੁਟਨਬਰਗ ਲੈ ਆਏ
1: 1400
2: ਦੇ ਵਿੱਚ, ਉਦੋਂ ਬਾਅਦ ਤੇ ਕਿਤਾਬਾਂ ਜਿਹੜੀਆਂ ਨੇ ਇਹਨਾਂ ਦਾ ਮਾਡਰਨ ਰੂਪ ਆਇਆ, ਸਸਤੀਆਂ ਵੀ ਹੋ ਗਈਆਂ, ਪਹੁੰਚ ਦੇ ਵਿੱਚ ਵੀ ਆ ਗਈਆਂ, ਪਾਪੂਲਰ ਵੀ ਹੋ ਗਈਆਂ, ਉਹਨਾਂ ਨੇ ਕ੍ਰਾਂਤੀ ਲਿਆਂਦੀ ਗੁਟਨਬਰਗ ਹੋਰਾਂ ਨੇ।
1: ਬਿਲਕੁਲ,
2: ਤੇ ਆ ਜਿਹੜਾ ਅੱਜ ਦਾ ਮੌਸਮ ਕਿਤਾਬਾਂ ਵਾਲਾ ਉਹਨਾਂ ਕਰਕੇ ਆਪਾਂ ਕਹਿ ਸਕਦੇ ਹਾਂ ਸੰਭਵ ਹੋਇਆ ਪ੍ਰਿੰਟਿੰਗ ਪ੍ਰੈਸ ਦੇ ਆਉਣ ਨਾਲ, ਹਨੇਰੀ ਪੂਰੀ ਆ ਗਈ ਕਿ। ਤੇ ਹੁਣ ਇਹ ਤੋਂ ਵੀ ਅੱਗੇ ਜਿਹੜੀ ਗਾਹ ਲੰਘੀ, ਜਦੋਂ ਆਪਾਂ ਬ੍ਰਿਟੈਨਿਕਾ ਇਨਸਾਈਕਲੋਪੀਡੀਆ ਦੀ ਗੱਲ ਕਰਦੇ ਸੀ, ਉਹਨਾਂ ਨੇ ਪ੍ਰਿੰਟ ਜਿਹੜੇ ਆ ਬੰਦ ਕਰਕੇ ਡਿਜੀਟਲੀ ਉਹਨੂੰ ਲੈਣਾ ਸ਼ੁਰੂ ਕਰਤਾ। ਆਪਾਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਇੰਟਰਨੈਟ ਦੀ ਦੁਨੀਆਂ ਦੇ ਵਿੱਚ ਵੀ ਜਿਹੜਾ ਡਿਜੀਟਲ ਲਾਇਬ੍ਰੇਰੀਆਂ ਦਾ ਇੱਕ ਪੂਰਾ ਆਪਾਂ ਨੂੰ ਖਜ਼ਾਨਾ ਮਿਲਦਾ ਹੈ, ਇਹਦਾ ਵੀ ਇੱਕ ਹੋਰ ਰੂਪ ਬਣਦਾ। ਦੇਖੋ ਇੱਕ ਇਹਦਾ ਵੀ ਇੱਕ ਅਲੱਗ ਤਰ੍ਹਾਂ ਦਾ ਪਹਿਲੂ ਵੀ ਹੈਗਾ, ਉਹ ਵੀ ਦਿਲਚਸਪ ਆ, ਉਹਦੇ ਨਾਲ ਤੁਸੀਂ ਵੀ ਜੁੜੇ ਹੋਏ ਹੋ। ਜਿਹੜੀਆਂ ਕਿਤਾਬਾਂ ਨੇ ਜਿਹੜੀਆਂ ਉਹ ਪ੍ਰਿੰਟਿੰਗ ਪ੍ਰੈਸ ਹੋ ਗਿਆ ਤੇ ਡਿਜੀਟਲੀ ਹੋ ਗਿਆ, ਉਹ ਫਾਰਮੈਟ ਤਾਂ ਹੋ ਗਿਆ ਕਿ PDF ਆ ਗਿਆ ਜੀ, ਪਰ ਆਡੀਓ ਬੁੱਕਸ ਦਾ ਜ਼ਮਾਨਾ ਵੀ ਆ ਗਿਆ, ਆਵਾਜ਼ ਨਾਲ। ਹੁਣ ਮੈਂ ਕਮੈਂਟ ਦੇ ਵਿੱਚ ਪੜ੍ਹ ਰਿਹਾ ਸੀ, ਗੁਰੀ ਜੀ ਲਿਖ ਰਹੇ ਸਨ ਕਿ ਭਾਈ ਟਾਈਮ ਨੀ ਮਿਲਦਾ, ਤੇ ਜੀ ਆਪਾਂ ਕੰਮ ਕਾਰ ਵਾਲੇ ਬੰਦੇ ਆ
1: ਜੀ,
2: ਉਹ ਹੋਰ ਵੀ ਦੋਸਤਾਂ ਦੀ ਸਮੱਸਿਆ ਹੁੰਦੀ ਹੈ ਕਿ ਉਹ ਟਾਈਮ ਨੀ ਕੱਢ ਸਕਦੇ, ਉੱਥੇ ਬੈਠ ਕੇ ਨੀ ਪੜ੍ਹਨਾ ਪੜ੍ਹ ਸਕਦੇ ਜਾਂ ਕੁਛ ਦਿਲ ਕਰਦਾ ਹੁੰਦਾ, ਪਰ ਉਹ ਐ ਵੀ ਕੰਨਾਂ ਨੂੰ ਟੂਟੀ ਲਾ ਕੇ ਤੇ ਆਡੀਓ ਬੁੱਕ ਨੂੰ ਬੰਦਾ ਸੁਣ ਸਕਦਾ ਹੈ, ਨਾਲੇ ਗੱਲਾਂ ਨਾਲੇ ਗੀਤ ਉਹ ਮਾਹੌਲ ਬਣਿਆ ਰਹਿੰਦਾ। ਔਰ ਤੁਸੀਂ ਦੇਖੋ ਕਿ ਇਹ ਜਿਹੜੀ ਡਿਜੀਟਲ ਦੁਨੀਆ, ਚਾਹੇ ਉਹ PDF ਹੋਏ ਚਾਹੇ ਆਡੀਓ ਜਿਹੜੀ ਬੁੱਕਸ ਹੋਣ, ਉਹਦੇ ਨਾਲ ਵੀ ਕਨੈਕਟੀਵਿਟੀ ਦੇ ਵਿੱਚ ਵਾਧਾ ਹੀ ਹੋਇਆ,
1: ਬਿਲਕੁਲ
2: ਨੁਕਸਾਨ ਕੋਈ ਨੀ ਹੋਇਆ
1: ਜੀ।
2: ਤੋ ਆਪਾਂ ਦੇਖੀਏ ਕਿ ਸਾਡੀ ਕਿੰਨੀ ਖੂਬਸੂਰਤ ਮੁਲਾਕਾਤ, ਤੁਸੀਂ ਵੇਖੋ ਉਹਨਾਂ ਨੂੰ ਖੋਜ ਕੀਤੀ ਬੇਅੰਤ ਬਰੀਵਾਲਾ ਜੀ, ਉਹਨਾਂ ਨੇ ਬੜੇ ਸ਼ਾਨਦਾਰ ਲੇਖਕ ਨੇ,
1: ਉਹ
2: ਡਿਜੀਟਲ
1: ਲਾਇਬ੍ਰੇਰੀ।
2: ਹਾਂਜੀ ਬਿਲਕੁਲ ਜੀ, ਔਰ ਤੁਸੀਂ ਡਿਜੀਟਲ ਲਾਇਬ੍ਰੇਰੀ ਦੇ ਵਿੱਚੋਂ ਹੀ ਉਹਨਾਂ ਨੂੰ ਲੱਭਿਆ ਤੇ ਸਾਂਝ ਪਈ ਤੇ ਬਹੁਤ ਹੀ ਪਿਆਰਾ ਮਾਹੌਲ ਬਣਿਆ। ਬਿਲਕੁਲ ਜੀ ਬਿਲਕੁਲ, ਇਹ ਜਿਹੜੀ ਦੁਨੀਆਂ ਨਾ ਜੀ, ਇਹ ਜਿਹੜੀ ਬਦਲ ਰਹੀ ਹੈ, ਬਦਲਦੀ ਦੁਨੀਆਂ ਦੇ ਨਾਲ ਅਜਾਮ ਵੀ ਬਦਲ ਰਹੇ ਆ। ਮੈਂ ਦੇਖ ਰਿਹਾ ਸੀਗਾ ਕਿ ਮੈਂ ਕੁਛ ਮੈਗਜ਼ੀਨ ਜਿਹੜੇ ਮੇਰੇ ਕੋਲ ਆਉਂਦੇ ਆ, ਬੁੱਕਸ ਆਉਂਦੀਆਂ ਰੈਗੂਲਰ ਆ ਰਹੀਆਂ ਨੇ
1: ਜੀ,
2: ਲੇਕਿਨ ਇੱਕ ਕਨਸੈਪਟ ਆ ਜਿਹੜਾ ਡਿਜੀਟਲੀ ਕੁਛ ਪਲੇਟਫਾਰਮ ਨੇ ਜਿਹੜੇ ਤੁਹਾਨੂੰ ਕਿਤਾਬਾਂ ਦੇ ਨਾਲ ਹੀ ਜੋੜਦੇ ਆ
1: ਜੀ।
2: ਇੱਕ ਮੈਨੂੰ ਪਲੇਟਫਾਰਮ ਲੱਭਿਆ, ਉਹਨਾਂ ਨੇ ਕੀ ਕੀਤਾ ਕਿ ਕੁਛ ਆਪਣਾ ਸਾਲ ਖੰਡ ਦੇ ਜਿਹੜੇ ਆ ਉਹ ਸਬਸਕ੍ਰਿਪਸ਼ਨ ਲੈ ਲਈ
1: ਜੀ,
2: ਤੇ 10,000 ਦੇ ਕਰੀਬ ਮੈਗਜ਼ੀਨ ਅਖਬਾਰ ਤੇ ਹੋਰ ਜੇ ਉਹ ਜਿਹੜੇ ਨੇ ਮੇਰੇ ਪੜ੍ਹਨ ਦੀ ਸਮਰੱਥਾ ਵੀ ਨੀ, ਉਹ ਪੂਰਾ ਸਾਲ ਹੀ ਆਉਂਦੇ ਰਹਿਣਗੇ।
1: ਬਿਲਕੁਲ ਹੈ ਜੀ।
2: ਇਹਦੇ ਨਾਲ ਦੋ ਗੱਲਾਂ ਹੋਈਆਂ, ਇੱਕ ਤੇ ਇਹ ਹੋਇਆ ਕਿ ਮੇਰੇ ਕੋਲ ਜਿਹੜੇ ਆ ਉਹ ਸਟੋਰੇਜ ਪ੍ਰੋਬਲਮ ਆ ਰਹੀ ਹੈ ਕਿ ਭਾਈ ਇੱਥੇ ਕਿਤਾਬਾਂ ਜਿਹੜੀਆਂ ਆ ਰਹੀਆਂ ਨੇ, ਮੈਗਜ਼ੀਨ ਆ ਰਹੇ, ਉਹਨਾਂ ਨੂੰ ਸਾਂਭਣ ਦੀ ਸਮੱਸਿਆ ਬਣ ਜਾਂਦੀ ਹੈ ਕਿ ਤੁਸੀਂ ਪੜ੍ਹ ਲਿਆ ਉਦੋਂ ਬਾਅਦ ਉਹਨੂੰ ਕੀ ਕਰੋਗੇ, ਕਿਸੇ ਖੁੰਡੇ ਚ ਰੱਖ ਦੋਗੇ, ਉੱਥੇ ਧੂੜ ਤੇ ਵਿੱਚ ਉਹ ਰੋਂਦਾ ਰਹੇਗਾ ਤੇ ਬੇਅਦਬੀ ਟਾਈਪ ਜਿਹੜਾ ਮਾਹੌਲ ਹੋ ਜਾਂਦਾ, ਤੇ ਉਹਨੂੰ ਆਪਾਂ ਅੱਗੇ ਸ਼ੇਅਰ ਵੀ ਕਰ ਦਾਂਗੇ ਲਾਇਬ੍ਰੇਰੀਆਂ ਦੇ ਵਿੱਚ, ਕੁਛ ਹੋ ਸਕਦਾ ਅਲਟਰਨੇਟਿਵ, ਲੇਕਿਨ ਉਹ ਇੱਕ ਵੱਖਰਾ ਪ੍ਰੋਜੈਕਟ ਬਣ ਜਾਂਦਾ ਸਾਂਭ ਸੰਭਾਲ ਦਾ
1: ਜੀ।
2: ਤੋ ਪਰ ਜਿਹੜੇ ਇਹ ਡਿਜੀਟਲੀ ਏਦਾਂ ਦੇ ਪਲੇਟਫਾਰਮ ਹੈ, ਇਹਦੇ ਚ ਇਹੋ ਜਿਹੀ ਚੱਕਰ ਨੀ ਪੈਂਦਾ, ਤੁਸੀਂ ਪੜ੍ਹ ਲਿਆ ਤੇ ਕਹਾਣੀ ਖਤਮ ਹੋ ਗਈ,
1: ਸੁਣੀ ਜਾਓ, ਤੁਹਾਨੂੰ
2: ਬਹੁਤ ਵਧੀਆ ਲੱਗਿਆ, ਚਾਹੇ ਸੁਣ ਲਓ ਚਾਹੇ ਪੜ੍ਹ ਲਓ
1: ਜੀ।
2: ਤੋ ਇਹਨੇ ਇੱਕ ਆਸਾਨ ਕੀਤਾ ਹੈ ਕੰਮ,
1: ਬਿਲਕੁਲ।
2: ਤੇ AI ਨੇ ਵੀ ਇਹਦੇ ਵਿੱਚ ਆਪਣਾ ਕਹਿ ਲਓ ਵੀ ਤਹਿ ਲਾਤੀ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਵੇਂ ਮੇਰਾ ਦਾਗਿਸਤਾਨ ਦੀ ਗੱਲ ਭਾਜੀ ਕਰ ਰਹੇ ਸੀਗੇ
1: ਜੀ,
2: ਹੁਣ ਜੇ ਮੰਨ ਲਓ ਮੇਰੇ ਵਰਗੇ ਨੇ ਇਹ ਨਾਮ ਪਹਿਲੀ ਵਾਰੀ ਸੁਣਿਆ, ਰਸੂਲ ਹਮਜ਼ਾ ਤੋਬਰਾਨ ਦਾ ਨਾਮ ਪਹਿਲੀ ਵਾਰ ਸੁਣਿਆ, ਜਾਂ ਉਹਨਾਂ ਦਾ ਜਿਵੇਂ ਉਹਨਾਂ ਨੇ ਫਰੈਂਕ ਸਾਹਿਬ ਦੀ ਗੱਲ ਕੀਤੀ, ਉਹਨਾਂ ਦੇ ਬਾਰੇ ਅਗਰ ਮੈਂ AI ਚ ਮੈਂ ਪਾਊਂਗਾ ਕੋਈ, ਉੱਥੋਂ ਉਹਦੀ ਸਮਰਾਈਜ਼ ਕਰਕੇ ਉਹ ਕਿਤਾਬ ਮੇਰੇ ਸਾਹਮਣੇ ਆਜੂ ਕਿ ਹਾਂ ਵੀ ਆਹ ਕਿਤਾਬ ਚ ਆਹ ਕੁਛ ਹੈ,
1: ਬਿਲਕੁਲ।
2: ਮੈਂ ਕਹੂੰਗਾ ਭਾਈ ਮੈਨੂੰ 100 ਕੁ ਸ਼ਬਦਾਂ ਚ ਦੱਸੋ, 50 ਚ ਦੱਸੋ ਕਾਹਦੇ ਬਾਰੇ ਕਿਤਾਬ, ਉਹ ਮੇਰੀ ਦਿਲਚਸਪੀ ਜਾਗੇਗੀ, ਪੜ੍ਹਾਂਗਾ, ਕਿਉਂਕਿ ਬ੍ਰਦਰ ਕਰਮਾ ਜੋ ਵਰਗੀ ਏਡੀ ਹੈਵੀ ਕਿਤਾਬਾਂ ਦੋਸਤੋ ਬੁੱਕ ਦੀਆਂ ਉਹਨਾਂ ਨੇ ਆਪਾਂ ਪੜ੍ਹਦੇ ਹਾਂ,
1: ਬਿਲਕੁਲ।
2: ਉਹ ਤਾਂ ਕਹਿ ਲੋ ਵੀ ਤਾਂ ਹੀ ਸ਼ੁਰੂਆਤ ਹੋਊਗੀ ਜੇ ਥੋੜਾ ਬਹੁਤ ਇੰਟਰਸਟ ਬਣਿਆ
1: ਹੋਵੇ। ਕਿਤਾਬ ਹੈਗੀ ਆ, ਮੈਥੋਂ 2 ਸਾਲ ਹੋ ਗਏ ਪਈ ਨੂੰ ਲਿਆਂਦੀ ਨੂੰ, 3 ਸਾਲ ਹੀ ਹੋ ਗਏ ਸੀ, ਉਹ ਹਜੇ ਤੱਕ ਪਹਿਲਾਂ ਪੰਨਾ ਵੀ ਨਹੀਂ ਪੜਿਆ, ਜੇਲ ਤੇ ਉੱਤੇ ਰਿਪੋਰਟਸ ਲਿਖਿਆ ਹੋਇਆ ਉਹ ਹੀ ਦੀਦਾ ਜੀ ਬਸ।
2: ਮੈਂ ਰਾਜਨ ਸੈਣੀ ਜੀ ਹੋਰਾਂ ਨੇ ਇੱਕ ਪੁਸਤਕ ਵੀ ਦਿੱਤੀ ਸੀ ਬਹੁਤ ਹੀ ਪਿਆਰੀ, ਲੈਸ ਮੈਜਰੇਬਲਸ ਵਿਕਟਰ ਹਿਊਗੋ, ਤੇ ਉਹ ਕਾਫੀ ਵੱਡੀ ਕਿਤਾਬ ਹੈ, ਤੇ ਪਰ ਜਦੋਂ ਤੁਸੀਂ ਉਹਨੂੰ ਪੜ੍ਹਨਾ ਸ਼ੁਰੂ ਕਰਦੇ ਹੋ ਤੁਸੀਂ ਇੱਕ ਅਲੱਗ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੇ ਹੋ, ਤੇ ਉਹਦਾ ਚੈਪਟਰ ਬਾਈ ਚੈਪਟਰ ਬਿਟ ਬਾਈ ਬਿਟ ਕਹਿੰਦੇ ਹੋ, ਗੁੜ ਖਾਣ ਵਾਲੀ ਗੱਲ, ਗੁੜ ਦਾ ਬੁਰਾ ਰੋਜ਼ ਇੱਕੋ ਵਾਰ ਨੀ ਖਾਧਾ ਜਾ ਸਕਦਾ, ਉਹਦੀ ਮਾੜਾ ਰੋਜ਼ ਤੁਸੀਂ ਉਹਨੂੰ ਆਪਾਂ ਟੁਕੜੇ ਟੁਕੜੇ ਕਰਕੇ
1: ਕਰਦਾ ਕਿ ਜੇ ਇਹਨੂੰ ਖਾਈ ਜਾਈਏ ਤੇ ਭਾਈ ਮੁੱਕ ਜਾਣੀ ਆ ਨਾ, ਇਹ ਨਾ ਖਾਈਏ
2: ਮੁੱਕ ਜਾਣੀ
1: ਜੀ, ਬਿਲਕੁਲ।
2: ਹਾਂਜੀ, ਮਤਲਬ ਉਹ ਕਿਤਾਬ ਦਾ ਸਾਈਜ਼ ਦਿਖਦਾ ਵੀ ਨੀ, ਹੁਣ ਜਿਵੇਂ ਸੰਜੀਵ ਕੁਮਾਰ ਹੋਰਾਂ ਨੂੰ ਕੋਈ ਜਿਹੜੇ ਐਕਟਰ ਸੀਗੇ ਉਹ ਕਿਸੇ ਨੇ ਕਿਹਾ ਬਈ ਯਾਰ ਤੁਹਾਡੀ ਤਾਂ ਉਮਰ ਇੰਨੀ ਹੋ ਗਈ ਤੁਸੀਂ ਮੁੰਡੇ ਵਾਲਾ ਰੋਲ ਕਰਦੇ ਹੋ ਜੀ, ਤੇ ਉਹਦੇ ਫੈਨ ਨੂੰ ਪੁੱਛਿਆ ਕਿਸੇ ਨੇ, ਕਹਿੰਦੇ ਵੀ ਉਹ ਤੁਹਾਡਾ ਜਿਹੜਾ ਫੇਵਰੇਟ ਐਕਟਰ ਤੁਸੀਂ ਕਹਿੰਦੇ ਉਹ ਆ, ਅੱਜ ਕੱਲ ਤੇ ਹੋਰ ਬਹੁਤ ਆ ਗਏ,
1: ਬਹੁਤ ਨੇ ਜੀ,
2: ਉਹ ਕਹਿੰਦੇ ਯਾਰ ਸਾਨੂੰ ਤੇ ਉਹੀ ਵਧੀਆ ਲੱਗਦੇ ਆ ਸੰਜੀਵ ਕੁਮਾਰੀ, ਕਹਿੰਦੇ ਯਾਰ ਉਹ ਤਾਂ ਐ ਮਤਲਬ ਉਹਨਾਂ ਦੀ ਗੋਗੜ ਵੀ ਦੇਖਦੇ ਕਈ ਵਾਰੀ, ਹਾਲਾਂਕਿ ਭਾਵੇਂ ਗੱਪ ਮਾਰੀ ਹੋਏ,
1: ਬਿਲਕੁਲ
2: ਡਿਸਕਰਜ ਕਰ ਰਿਹਾ ਸੀ ਜਿਹੜਾ ਪੁੱਛਣ ਵਾਲਾ, ਉਹ ਕਹਿੰਦਾ ਭਾਈ ਸਾਹਿਬ ਜੋ ਮਰਜ਼ੀ ਹੋਏ ਜਦ ਉਹ ਬੰਦਾ ਐਕਟਿੰਗ ਕਰਦਾ ਹੈ ਸ਼ੁਰੂ ਕਰਦਾ ਫਿਰ ਸਿਰਫ ਐਕਟਿੰਗ ਹੀ ਦਿਸਦੀ ਹੈ, ਫਿਰ ਕਿਰਦਾਰ ਦਿਖਦਾ ਜਿਹਨੂੰ ਉਹ ਨਿਭਾ ਰਿਹਾ, ਫਿਰ ਉਹ ਗਾਇਬ ਹੋ ਜਾਂਦਾ ਆਪ ਵਿੱਚੋਂ, ਉਹ ਬੰਦਾ ਐਕਟਰ ਨਹੀਂ ਦਿਖਦਾ ਫਿਰ ਉਹ ਕਿਰਦਾਰ ਦਿੰਦਾ
1: ਵਿੱਚੋਂ।
2: ਇਸੇ ਤਰ੍ਹਾਂ ਹੀ ਜਿਹੜੀ ਲੈਸ ਮੈਜਰੇਬਲ ਵੀ ਆ ਇਹ ਹੁਣ ਮੇਰੇ ਕੋਲ ਮੇਰੀ ਲਾਇਬ੍ਰੇਰੀ ਚ ਅਮਾਨਤ ਹੈ ਭਾਜੀ ਦੀ ਰਾਜਨ ਸੈਣੀ ਸਾਹਿਬ ਦੀ, ਤੋ ਇਹਨੂੰ ਵੀ ਕਹਿ ਲੋ ਵੀ ਆਪਣੀ ਲਾਇਬ੍ਰੇਰੀ ਜਦੋਂ ਦਿਖਦਾ ਇੱਕ ਤਰ੍ਹਾਂ ਦੀ ਬਹੁਤ ਜਬਰਦਸਤ ਇਹ ਕਿਤਾਬ ਹੈ
1: ਜੀ,
2: ਔਰ ਸੋਚ ਬਦਲ ਰਿੜਕ ਦਿੰਦੀ ਹੈ ਆਪਣੀ ਸੋਚ ਨੂੰ,
1: ਬਿਲਕੁਲ
2: ਜੀ।
1: ਪੂਰਨ ਮਾਛੀ ਬਹੁਤ ਇੰਟਰਸਟਿੰਗ ਨਾਵਲ, ਉੱਤੇ ਗੱਲ ਕਰਦੇ ਆ ਅੱਗੇ ਜਾ ਕੇ ਸ਼ਮੀ ਜੀ ਦੇ ਨਾਲ ਵੀ। ਔਜਲਾ ਸਾਹਿਬ ਨੇ ਲਿਖਿਆ ਕਿ ਪੂਰਨ ਮਾਛੀ ਪੜ੍ਹਿਆ, ਮੇਰੇ ਖਿਆਲ ਦਾ ਸਾਡੇ ਸਿਲੇਬਸ ਦੇ ਵਿੱਚ ਵੀ ਇਹ ਜਿਹੜਾ ਨਾਵਲ ਲੱਗਿਆ ਰਿਹਾ। ਉਸ ਤੋਂ ਪਹਿਲਾਂ ਆਪਾਂ ਮੁਕੱਦਰ ਜੀ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਥੋੜੀ ਜੀ, 28 ਮਿੰਟ ਤੋਂ ਮਤਲਬ ਕਿ ਹੋਲਡ ਦੇ ਉੱਤੇ ਨੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਬਾਈ ਜੀ।
4: ਕੋਈ ਗੱਲ ਨੀ, ਸਾਨੂੰ ਤਾਂ ਉਹੀ ਗੱਲ 28 ਘੰਟੇ ਇੰਤਜ਼ਾਰ ਕਰਨਾ ਕਰਦੇ ਰਹਿੰਦੇ।
1: ਸ਼ੁਕਰੀਆ,
4: ਕੋਈ ਗੱਲ ਨੀ, ਕੋਈ ਗੱਲ ਨੀ, ਇਹ ਚੱਲਦਾ ਰਹਿੰਦਾ। ਉਹ ਮੈਂ ਤਾਂ ਇਹ ਗੱਲ ਕਹਿਣਾ ਬਾਈ ਜੀ, ਗੱਲ ਇਹ ਹੈ ਨਾ ਵੀ ਆਪਾਂ ਨਾ ਚਲੋ ਕਿਤਾਬਾਂ ਦੀ ਗੱਲ ਤੁਸੀਂ ਕੀਤੀ, ਮੈਂ ਦੋ ਕੁ ਗੱਲਾਂ ਬਾਤਾਂ, ਇੱਕ ਕਿਤਾਬ ਤੇ ਇੱਕ ਜੱਸੀ ਬਾਈ ਦਾ ਜਨਮ ਦਿਨ ਉਹਦੇ ਤੇ ਸੁਣਾਉਣੀਆਂ ਨੇ ਦੋ ਕੁ
1: ਜਰੂਰ ਜੀ।
4: ਤੇ ਪਰ ਇਹ ਜਰੂਰ ਇਹ ਜਰੂਰੀ ਆ ਵੀ ਇਹ ਜਰੂਰੀ ਹੈਗਾ ਵੀ ਜਿਵੇਂ ਕਿਆ ਕਹਿੰਦੇ ਪੜ ਪੜ ਗੱਡੀ ਲੱਦੀ ਹੈ ਵੀ ਇਹ ਨਾ ਹੋਵੇ ਵੀ ਆਪਣੀ ਤੇ ਭਾਰ ਪਾਈ ਜਾਈ ਆਪਾਂ ਪੜ ਪੜ ਕੇ ਉਹਨੂੰ ਉਹਨੂੰ ਆਪਾਂ ਮੰਨ ਲਓ ਦੂਜਿਆਂ ਦੇ ਸਾਹਮਣੇ ਐਕਸਪਲੇਨ ਵੀ ਕਰੀਏ ਤੇ ਉਹਨੂੰ ਆਪਾਂ ਕਹਿਣ ਦੀ ਜ਼ਰੂਰਤ ਵੀ ਰੱਖੀਏ ਘੱਟੋ ਘੱਟ
1: ਬਿਲਕੁਲ
4: ਇਹ ਨੀ ਉਹ ਜਿਵੇਂ ਕਹਿੰਦੇ ਭਗਤ ਸਿੰਘ ਜੰਮਣਾ ਤੇ ਗੁਆਂਢੀਆਂ ਦੇ ਘਰ ਜੰਮੇ ਹੈ ਹੁਣ ਭਗਤ ਸਿੰਘ ਹੁਣ ਹਰ ਇੱਕ ਗੁਆਂਢੀ ਦੇ ਕਰਕੇ ਤੇ ਜੰਮੋ ਹੁਣ ਉਹ 23 ਸਾਲ ਦੀ ਉਮਰ ਚ ਕਹਿੰਦੇ ਤੁਰ ਗਿਆ ਉਹ ਹੁਣ ਅੱਜ ਤੱਕ ਤਾਂ ਜੰਮਿਆ ਨੀ ਉਹ
2: ਹੈ
4: ਇਸ ਕਰਕੇ ਇਹ ਠੀਕ ਹੈ ਕਿਤਾਬਾਂ ਜਰੂਰੀ ਨੇ ਪੜ੍ਹਨਾ ਗਿਆਨ ਜਰੂਰੀ ਹੈ ਪਰ ਆਪਾਂ ਉਹਨੂੰ ਪੜ੍ਹ ਕੇ ਕਹਿਣ ਦੀ ਹਿੰਮਤ ਵੀ ਰੱਖਣੀ ਜਿਹੜੀ ਹੈ ਨਾ ਉਹ ਵੀ ਬੜੀ ਜਰੂਰੀ
1: ਬਿਲਕੁਲ
4: ਜਿਹੜੀ ਆਪਾਂ
2: ਬਹੁਤ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਜਿਵੇਂ ਹੁਣ ਕਿਸੇ ਨੇ ਕੋਈ ਬੁੱਕ ਪੜ੍ਹ ਲਈ ਤੁਸੀਂ ਕੋਈ ਕਿਤਾਬ ਪੜ੍ਹੀ ਤੇ ਉਦੋਂ ਜੇ ਆਪਾਂ ਡਿਸਕਸ ਕਰੀਏ ਦੋਸਤਾਂ ਮਿੱਤਰਾਂ ਨਾਲ ਉਹਦੀ ਸਾਂਝ ਪਾ ਦਈਏ ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਫਰੂਟਫੁਲ ਹੋ ਜੂ ਕੰਮ
1: ਬਿਲਕੁਲ ਹੈ ਜੀ ਇੰਟਰਸਟ ਬਣਦਾ ਇੱਕ
2: ਆਪਣੀ ਆਪਣੀ ਜਾਂ ਕਿਸੇ ਦੀ ਵੀ ਸੋਚ ਤੇ ਅਸਰ ਪੈ ਸਕਦਾ
1: ਜੀ
4: ਹਾਂ ਇਹ ਨਹੀਂ ਵੀ ਗਿਆਨ ਇਕੱਠਾ ਆਪਾਂ ਇਕੱਲੇ ਹੀ ਕਰੀ ਜਾਈਏ
1: ਜੀ ਯੂਟਿਊਬ ਦੇ ਉੱਤੇ ਥੋੜੀਆਂ ਘੱਟ ਨੇ ਜਿੰਨੀਆਂ ਕੀ ਹੈਗੀਆਂ 2 ਸਾਲਾਂ ਦੇ ਵਿੱਚ ਯੂਟਿਊਬ ਦੇ ਉੱਤੇ ਜੋ ਪਾਇਆ ਦੋਸਤੋ ਸੁਣ ਸਕਦੇ ਆ ਜੀ ਉਹਦੇ ਵਿੱਚ ਕਿਤਾਬਾਂ ਆਡੀਓ ਤੇ ਵੀਡੀਓ ਦੇ ਨਾਂ ਦੇ ਉੱਤੇ ਦਰਜ ਹੈ ਚੈਨਲ ਚ ਜਾ ਕੇ ਜੀ
4: ਪੜ੍ਹਨਾ ਤਾਂ ਚਲੋ ਠੀਕ ਹੈ ਬਹੁਤ ਸੌਖਾ ਹੈ ਅੱਜ ਕੱਲ ਤਾਂ ਜੇ ਉਹ ਸਾਡੇ ਵਰਗੇ ਕੋਈ ਵਿਚਾਰ ਦੇਣ ਵਾਲੇ ਨੂੰ ਉਹਨੂੰ ਸਰਟੀਫਿਕੇਟ ਅੱਗੋਂ ਉਹੀ ਗੱਲ ਐਸੇ ਮਿਲਦੇ ਨੇ ਵੀ ਜਿਹੜੇ ਪੁੱਛੋ ਨਾ ਵੀ ਤੂੰ ਫਲਾਣਾ ਤੂੰ ਧਮਕਾਣਾ ਹੈ ਇਸ ਕਰਕੇ ਕਿਤਾਬਾਂ ਤੋਂ ਗਿਆਨ ਲੈਣਾ ਤੇ ਉਹ ਵੀ ਗਿਆਨ ਠੀਕ ਹੈ ਪਰ ਜਿਹੜਾ ਨੋਰਮਲੀ ਗਿਆਨ ਜਿਹੜਾ ਆਪਾਂ ਨੂੰ ਹੋਣਾ ਚਾਹੀਦਾ ਨਾ ਬਾਈ ਸਾਡੇ ਕੋਲ ਤਾਂ ਉਹ ਵੀ ਨੀ ਹੈਗਾ ਕਿਤਾਬਾਂ ਵਾਲੀ ਤੇ ਗੱਲ ਦੂਰ ਛੱਡੋ
1: ਜੀ
4: ਪੜ੍ਹਨ ਵਾਸਤੇ ਵੀ ਉਹੀ ਗੱਲ ਹੈ ਮੈਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਉਹ ਦਿੱਲੀ ਤੋਂ ਜਿਹੜਾ ਮੁੰਡਾ ਇਰਫਾਨ ਉਹਨੂੰ ਪੜ੍ਹਨਾ ਹੀ ਨੀ ਆਉਂਦਾ ਬਾਈ ਨਾ ਕਦੇ ਉਹ ਸਕੂਲ ਗਿਆ ਨਾ ਕਦੇ ਉਹ ਪਰ ਉਹਨੇ ਜਿਹੜਾ ਗਿਆਨ ਲਿਆ ਉਹ ਬਿਨਾਂ ਪੜ੍ਹਨ ਤੋਂ ਲਿਆ ਤੇ ਉਹ ਮੈਂ ਕਹਿੰਦਾ ਵੱਡੇ ਵੱਡੇ ਪੜ੍ਹਨ ਵਾਲੇ ਨੇ ਧੱਜੀਆਂ ਉਡਾ ਦਿੰਦਾ ਮੁੰਡਾ ਉਹ
1: ਜੀ
4: ਤੇ ਗੱਲ ਤਾਂ ਜਿਹੜਾ ਦਿੱਲੀ ਜਦੋਂ ਜੈਨਜੀ ਦਾ ਧਰਨਾ ਚੱਲਦਾ ਸੀ ਨਾ ਪਿੱਛੇ ਉਹ ਇਰਫਾਨ ਮੁੰਡਾ ਮੈਂ ਤੁਹਾਨੂੰ ਭੇਜ ਦਾਂਗਾ ਮੈਂ ਲਿੰਕ ਭੇਜ ਦਾਂਗਾ ਤੁਸੀਂ ਉਹ ਮੁੰਡੇ ਦੀ ਉਹ ਇੱਕ ਦਿਨ ਵੀ ਸਕੂਲ ਨੀ ਗਿਆ ਹੈਗਾ ਨਾ ਉਹਨੂੰ ਹਿੰਦੀ ਟੁੱਟੀ ਫੁੱਟੀ ਥੋੜੀ ਬਹੁਤੀ ਪੜ੍ਹਨੀ ਆਉਂਦੀ ਹੈ ਪਰ ਉਹ ਵੀ ਜਿਵੇਂ ਵੀ ਜੋ ਵੀ ਗਿਆਨ ਹੈ ਉਹ ਕਦੇ ਗੂਗਲ ਤੋਂ ਲੈ ਲੈਂਦਾ ਕਦੇ ਯੂਟਿਊਬ ਤੋਂ ਲੈ ਲੈਂਦਾ ਕਿਵੇਂ ਵੀ ਹੈ ਉਹ ਲੈ ਕੇ ਤੇ ਉਹੀ ਗੱਲ ਉਹਦੇ ਤੋਂ ਪੜ੍ਹਦਾ ਤੇ ਉਹ ਪਰ ਹੌਸਲਾ ਉਹਦਾ ਐਡਾ ਬਾਈ ਜੀ ਗੱਲ ਹੌਸਲੇ ਦੀ ਹੈ ਵੀ ਉਹ ਗੱਲ ਕਹਿੰਦਾ ਆਪਣੀ ਖੁੱਲ ਕੇ ਇਹ ਨੀ ਵੀ ਉਹਨੇ ਪੜ੍ਹ ਲਿਆ ਜਾਂ ਗਿਆਨ ਲੈ ਲਿਆ ਵੀ ਆਪਣੇ ਅੰਦਰ ਜਜ਼ਬ ਕਰ ਲਿਆ ਜਾਂ ਕਿਤਾਬਾਂ ਵੀ ਉਹਨੂੰ ਉਹ ਸਰਕਾਰ ਦੇ ਸਾਹਮਣੇ ਕਹਿਣ ਦੀ ਵੀ ਹਿੰਮਤ ਰੱਖਦਾ
1: ਜੀ ਜੀ ਜੀ
2: ਬਿਲਕੁਲ ਉਹੀ ਗੱਲ ਹੈ ਨਾ ਕਿ ਉਧਰ ਬੰਦਾ ਪੜ੍ਹਾ ਰਿਹਾ ਹੋਵੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਤੇ ਆਪ ਡਰੀ ਬੈਠੀ ਹੋਵੇ ਕਾਗਰੋਚ ਤੋਂ ਤੇ ਉਹਦਾ ਵੀ ਕੀ ਫਾਇਦਾ ਹੋਇਆ
1: ਜੀ
4: ਬਿਲਕੁਲ ਗੱਲ ਉਹੀ ਹੈ ਤੇ ਉਹ ਮੈਂ ਤੁਹਾਨੂੰ ਮੈਂ ਭੇਜਾਂਗਾ ਤੁਹਾਨੂੰ ਸਪੈਸ਼ਲੀ ਲਿੰਕ ਭੇਜ ਦਾਂਗਾ ਤੁਸੀਂ ਉਹ ਮੁੰਡੇ ਦੀਆਂ ਗੱਲਾਂ ਸੁਣਿਓ ਬਾਕੀ ਤੁਹਾਨੂੰ ਲੱਗੂ ਵੀ ਕੋਈ ਗਿਆਨ ਵੀ ਉਹਦੇ ਕੋਲ ਇੰਨਾ ਤੇ ਉਹ ਸਾਰਾ ਕੁਛ ਹੀ ਹੈ ਤੇ ਕਹਿਣ ਦਾ ਹੌਸਲਾ ਵੀ ਹੈਗਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਹਿਣ ਦਾ ਹੌਸਲਾ ਆਪਣੀ ਗੱਲ
1: ਜੀ
2: ਉਹ ਜ਼ਰੂਰੀ ਹੈ ਜੀ ਬਿਲਕੁਲ
4: ਹਾਂਜੀ ਤੇ ਲਓ ਫਿਰ ਮੈਂ ਨਾ ਹੁਣ ਟਾਈਮ ਤੁਸੀਂ ਅੱਜ ਤਾਂ ਮੈਨੂੰ ਐਂ ਲੱਗਦਾ ਵੀ ਤੁਸੀਂ ਸ਼ਨੀ ਐਤਵਾਰ ਦੀ ਕਸਰ ਕੱਢਣ ਆਏ ਹੋ ਖੁੱਲੇ ਹੀ ਲੱਗੇ ਪਏ
1: ਨਹੀਂ ਕੋਈ ਗੱਲ ਨਹੀਂ ਆਂਦੀ ਆਂਦੀ ਜੀ ਜੀ
4: ਨਹੀਂ ਕੋਈ ਗੱਲ ਨਹੀਂ ਸ਼ਮੀ ਬਾਈ ਜੀ ਸਮਝ ਗਏ ਤੁਸੀਂ ਭਾਰ ਚ ਬਾਈ ਜੀ ਤੁਸੀਂ ਨੀ ਸਮਝਦੇ ਸਾਡੇ ਸਾਡੀਆਂ ਰਮਜਾਂ ਨੂੰ ਸਮਝ ਗਏ
1: ਜੀ ਸਮਝ ਗਏ ਉਹ ਲਾਂਗਾ ਲਾਉਣ ਆਏ ਨੇ ਕਿ ਉਹ ਇਦਾਂ ਕਹਿ ਦੋ ਸਿੱਧਾ
4: ਆ ਆ ਉਹੀ ਗੱਲ ਤੇ ਲਓ ਫਿਰ ਮੈਂ ਦੋ ਕੁ ਗੱਲਾਂ ਕਹਿ ਕੇ ਮੈਂ ਖਤਮ ਕਰਦਾ ਮੇਰੇ ਪਿੱਛੇ ਹੋਰ ਸੱਜਣ ਵਾਲੇ ਹੋਣੇ ਨੇ ਉਹ ਗੱਲ ਆਪਾਂ ਜਿਆਦਾ ਟਾਈਮ ਲਾਉਣਾ ਨੀ ਤੇ ਆ ਸੁਣਿਓ ਪਹਿਲਾਂ ਜੱਸੀ ਬਾਈ ਵਾਸਤੇ ਸੁਣੇ ਸਾਡੇ ਭਰਾ ਦਾ ਜਨਮ ਦਿਨ ਅੱਜ ਤੇ ਇਹਦੇ ਬਹਾਨੇ ਨਹੀਂ ਬਹਾਨਾ ਤੇ ਸਾਡੇ ਭਰਾ ਦਾ ਹੈ ਗੱਲ ਅਸੀਂ ਆਪਣੀ ਕਰਨੀ ਹੈ
1: ਕੀ ਬਾਤ ਹੈ
2: ਠੀਕ ਹੈ ਜੀ
4: ਤੇ ਲਓ ਸੁਣਿਓ ਅੱਜ ਥੋੜਾ ਜਿਹਾ ਉਹੀ ਗੱਲ ਹੈ ਉਹ ਨੱਚਣ ਟੱਪਣ ਵਾਲਾ ਸੁਣਾ ਦੇਣਾ ਤੁਹਾਨੂੰ ਵੀ ਥੋੜਾ ਜਿਹਾ ਹਿਪ ਹੋਪ ਲਾ ਲੋ ਜਾਂ ਕੀ ਆਉਂਦੇ ਹੁੰਦੇ ਨੇ ਅੱਜ ਦੀ ਜਨਰੇਸ਼ਨ ਪਤਾ ਨੀ ਕੀ ਕਹਿੰਦੀ ਉਹਨੂੰ
1: ਜੀ
2: ਬਿਲਕੁਲ ਜੀ ਬਿਲਕੁਲ ਆਉਣ ਦੇ
4: ਉਹ ਕਹਿੰਦਾ

0: ਅੱਜਾਂ ਚ ਹੋਈਆਂ ਛੁੱਟੀ ਇਹ ਦੋਵੇਂ ਦੋਵੇਂ ਉਧਰੋਂ ਵੀ ਤੇ ਉਧਰੋਂ ਵੀ ਜਵਾਬ ਆਈ ਜਾਏਗਾ ਇੱਥੇ ਦੋ ਕੁ ਪੈਰੇ ਨੇ ਬਸ
1: ਜੀ।
0: ਕਾਲਜਾਂ ਚ ਹੋਈਆਂ ਛੁੱਟੀਆਂ ਦੱਸ ਕਿਹੜੇ ਮੈਂ ਬਹਾਨੇ ਆਵਾਂ ਉਹ ਤੂੰ ਤਾਂ ਥੱਲੇ ਆ ਜਾ ਗੋਰੀਏ ਨੀ ਤੈਨੂੰ ਤਲੀਆਂ ਤੇ ਚੋਗ ਚੁਗਾਂ ਹਾਣੀਆਂ ਨੂੰ ਪੈਂਦੀ ਜਦੋਂ ਹਾਣੀਆਂ ਦੀ ਲੋੜ ਨੀ।

0: ਥੋੜਨੀ ਉਹ ਇਕੱਠੇ ਸੈਲੀਬ੍ਰੇਟ ਕਰਾਂਗੇ, ਇਕੱਠੇ ਸੈਲੀਬ੍ਰੇਟ ਕਰਾਂਗੇ, ਤੇਰਾ ਬਰਥਡੇ ਹੈ ਤਾਂ ਮੈਂ ਬੁਲਾਵਾਂ।
1: ਹਾਂ ਹਾਂ ਹਾਂ

0: ਵਾਹ
1: ਹੈ।
0: ਜੀ
1: ਆ
0: ਵਾਹ
1: ਇੱਕ ਆ ਤੁਹਾਡੀ ਕਿਤਾਬ, ਕਿਤਾਬ ਤੇ ਇੱਕ ਗਾਣਾ ਹੈ ਵੀ ਜਰੂਰੀ ਨੀ, ਕਿਤਾਬ ਠੀਕ ਹੈ ਜਰੂਰੀ ਹੈ,
0: ਜੀ
1: ਪਰ ਇੱਕ ਛੋਟੀਆਂ ਜਿਹੀਆਂ ਦੋ ਕੁ ਲਾਈਨਾਂ ਮੈਂ ਤੁਹਾਡੀ
0: ਜਰੂਰ
1: ਕਿਤਾਬ ਤੇ ਮੈਨੂੰ ਯਾਦ ਆ ਗਈਆਂ।
0: ਆਉਣ ਦਿਓ ਜੀ।
1: ਹੈ ਉਹ ਕਹਿੰਦਾ,

0: फिर कह दियो
1: जी
0: कहीं हाले दिल भी, कहीं हाले दिल भी सुनाता है चेहरा। फिर कहता मुकद्दर सिंह
1: जी
0: ना बोलो फिर भी बताता है चेहरा, ये चेहरा हकीकत में एक आईना है। फिर कह दियो तो बता मेरे चेहरे पे क्या क्या लिखा है। वो करके एक कहानी लंबी है वापस,
1: जी
0: ये चली जाएंगे सारी रात,
1: क्या
0: सारी
1: बात है,
0: रात
1: क्या बात
0: ठीक है ठीक है। पर सारा कुछ किताबां नहीं, चलो ठीक है किताबां भी एक जरूरी ने, पढ़ने वाले चेहरा भी पढ़ लेंदे ने।
1: जी पढ़
0: शमी भाई जी
2: लेंगे बिल्कुल जी बिल्कुल, कोई शक नहीं जी,
0: आही
2: और चुप की
0: लंबा
2: आवाज भी
0: गल
2: सुन लेंगे
0: साडा।
2: जी बिल्कुल जी
0: हाँ बिल्कुल बिल्कुल,
1: थैंक यू
0: आ
1: मुकद्दर सिंह
0: शनिवार
1: जी।
0: शनिवार ऐतवार लंबा ओही गल रख लियो साडा ओही गल।
1: जी जी जी जरूर जी
2: नहीं
1: जरूर
2: ओ कबूल है जी, बिल्कुल कबूल है जी, ओ गुस्ताखियां ने मेरे पदर ते
1: जी
0: नहीं
2: जी
0: कोई गल
2: बिल्कुल
0: ना,
2: जी,
0: मोहब्बत जिंदाबाद ते जिंदगी
1: जिंदगी
0: जिंदाबाद,
1: जिंदाबाद,
0: सत श्री
1: थैंक
0: अकाल
2: यू
0: भाई
2: जिंदगी
0: जी, बहुत बहुत
2: जिंदाबाद
1: शुक्रिया,
2: जी,
1: सत श्री अकाल जी। ਹਾਂਜੀ ਦੋਸਤੋ, ਇਸ ਤਰ੍ਹਾਂ ਜੀ ਮੁਕੱਦਰ ਜੀ ਜੁੜੇ ਸਨ
2: ਸਤਿ
1: ਤੇ ਔਜਲਾ ਸਾਹਿਬ ਲਿਖਦੇ ਨੇ, ਹਾਂਜੀ ਉਹਨਾਂ ਨੇ ਲਿਖਿਆ ਸੀਗਾ ਪੂਰਨ ਮਾਛੀ ਦੇ ਬਾਰੇ, ਤੇ ਕਹਿੰਦੇ ਕਦੇ ਪੜਿਆ
2: ਜੀ
1: ਸੀ ਨਾਵਲ ਪੂਰਨ ਮਾਛੀ, ਮੈਨੂੰ ਅੱਜ ਵੀ ਭੁੱਲਦੀ ਨਾ ਉਹ ਚਿਹਰੇ ਵਾਲੀ ਹਾਸੀ, ਉਹ ਤਾਂ ਪੜਿਆ ਪੂਰਾ ਪਰ ਸੁਪਨਾ ਰਹਿ ਗਿਆ ਅਧੂਰਾ, ਬਸ ਲੱਗਦਾ ਉਸੇ ਨੇ ਸਿਕੰਦਰ ਦੇ ਹੱਥ ਕਲਮ ਫੜਾਤੀ ਹੈ, ਤੇ ਕਲਮ ਫੜਾਈ ਹੈ ਜਾਂ ਫੜ ਲਈ
2: ਵਾਹ
1: ਹੈ, ਤੇ ਸ਼ਮੀ ਜੀ ਆਪਣੇ ਨਾਲ ਉਹ
2: ਹਾਂ
1: ਜੁੜੇ
2: ਹਾਂ
1: ਗਏ ਨੇ ਤੇ ਉਹਨਾਂ ਦੀ ਜ਼ੁਬਾਨੀ ਆਪਾਂ ਸੁਣਦੇ ਹਾਂ ਗੱਲਾਂ ਬਾਤਾਂ ਉਹਨਾਂ ਤੋਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ,
2: ਠੀਕ ਹੈ ਜੀ,
1: ਸਵਾਗਤ ਹੈ ਯੂਐਸ ਤੋਂ ਜੀ।
3: ਦੋਨੋ ਵੀਰਾਂ ਨੂੰ ਸਵਾਗਤ, ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਜੀ ਸਤਿ ਸ੍ਰੀ ਅਕਾਲ ਜੀ,
3: ਜੋ ਬੀਤ ਗਿਆ ਉਹ ਚੰਗਾ ਹੈ, ਐਵੇਂ
1: ਜੀ
3: ਬੀਤੇ ਨੂੰ ਪਛਤਾਈਦਾ ਨਹੀਂ।
1: ਕਿਆ ਬਾਤ ਹੈ ਜੀ,
3: ਸਿਕੰਦਰਾ ਚਾਹੇ ਮੁਕੱਦਰਾ, ਇਹ ਸੱਚ ਸਿਆਣੇ ਕਹਿ ਗਏ ਉਸ ਵੇਲੇ ਨੂੰ ਭੁੱਲ ਜਾਈ।
1: ਵਾਹ ਜੀ ਵਾਹ ਜੀ ਵਾਹ ਜੀ, ਕਿਆ ਬਾਤ ਹੈ ਜੀ,
3: ਹੁਣ ਤਾਂ ਪਟਿਆਲੇ ਦੇ ਵੀ ਫਲਾਈਓਵਰ ਬਣ ਗਏ, ਮੂੰਹ
1: ਬਿਲਕੁਲ
3: ਪਤਾ ਵੀ
1: ਬਣ
3: ਲੱਗਦਾ
1: ਗਏ,
3: ਤੁਹਾਨੂੰ।
1: ਬਿਲਕੁਲ ਹੈ ਜੀ,
3: ਇਹ ਅਜੇ ਵੀ ਦੇਖੀ ਜਾਂਦਾ ਵੀ ਘੱਗਰ ਚੜ ਗਿਆ ਤੇ ਦੇਖੋ ਸ਼ਬਦ, ਸ਼ਬਦ ਦਾ ਜਿਹੜਾ ਸ਼ਬਦ
1: ਜੀ
3: ਚਾਹੇ ਕਿਤਾਬੀ ਰੂਪ ਹੈ ਜੀ,
1: ਜੀ
3: ਚਾਹੇ ਅਸੀਂ ਸੁਣਦੇ ਆ, ਚਾਹੇ ਅਸੀਂ ਪੜ੍ਹਦੇ ਆ, ਚਾਹੇ ਦੇਖਦੇ ਆ,
1: ਜੀ
3: ਉਹ ਤੁਹਾਡੇ ਤੇ ਅਸਰ ਕਰਦਾ ਹੀ ਕਰਦਾ ਜੀ, ਜਾਂ ਤੁਸੀਂ ਉਹਨੂੰ ਪੜ੍ਹ ਕੇ ਜਿਉਂਦੇ ਹੋ।
1: ਬਿਲਕੁਲ ਹੈ ਜੀ ਜੀ,
3: ਤੋ ਕਿਤਾਬਾਂ ਅਸਰ ਪਾਉਂਦੀਆਂ ਨੇ, ਚਾਹੇ ਤੁਸੀਂ ਅਖਬਾਰ ਰਾਹੀਂ ਕੁਛ ਪੜ੍ਹੋ ਉਹ ਵੀ ਤੁਹਾਡੇ ਤੇ ਅਸਰ ਕਰਦੀਆਂ ਨੇ, ਇਹ ਚ ਕੋਈ ਸ਼ੱਕ ਨਹੀਂ। ਕਿਤਾਬਾਂ ਦਾ ਦੀਪ ਦਵਿੰਦਰ ਜੀ ਵੀ ਦੱਸ ਕੇ ਗਏ ਨੇ
1: ਜੀ,
3: ਗੱਲ ਤਾਂ ਹੈ ਕਿ ਪੜ੍ਹ ਕੇ ਜੇ ਅਸੀਂ ਉਹ ਤੇ ਅਮਲ ਕਰਕੇ ਵਿਚਾਰਾਂਗੇ,
1: ਜੀ
3: ਤੁਹਾਨੂੰ ਕਿਸੇ ਚਾਹੇ ਹੁਣ ਤੁਹਾਡੇ ਨਾਲ ਫੋਨ ਤੇ ਗੱਲ ਕਰਨਾ ਸਿੱਖਿਆ ਜਾਂ ਟਵਾਣਾ ਰੇਡੂ ਤੇ ਸਿੱਖਿਆ, ਤੁਹਾਡੇ ਉਹ ਲਫ਼ਜ਼ਾਂ ਹੀ ਤੁਹਾਡੇ ਪੜ੍ਹੇ ਹੋਏ ਤੁਹਾਡੇ ਤੇ ਅਸਰ ਕਰਿਆ ਹੈ, ਤਾਂ ਹੀ ਤੁਸੀਂ ਕਿਸੇ ਨਾਲ ਗੱਲ ਕਰ ਸਕਦੇ ਹੋ ਉਸ ਵਿਸ਼ੇ
1: ਬਿਲਕੁਲ ਦਰੁਸਤ ਹੈ ਜੀ।
3: ਤੇ ਜਾਂ ਤੁਸੀਂ ਵੱਖ ਵੱਖ ਚੀਜ਼ਾਂ ਪੜ੍ਹਦੇ ਹੋ ਫਿਰ ਤੁਸੀਂ ਕਦੇ ਕਿਸੇ ਵਿਸ਼ੇ ਤੇ ਵੀ ਗੱਲ ਕਰੋ ਬੇਸ਼ੱਕ।
1: ਮੈਨੂੰ ਅੱਜ ਵੀ ਚੇਤੇ ਆ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਨਾ ਰੇਡੀਓ ਤੇ ਕਾਲ ਕਰਨ ਦੀ, ਤੇ ਇੱਕ ਦੋ ਇੱਕ ਰੇਡੀਓ ਸੀਗਾ ਰਾਬਤਾ ਰੇਡੀਓ ਆਪਣਾ ਆਸਟ੍ਰੇਲੀਆ ਤੋਂ ਚੱਲਦਾ ਸੀ, ਉਹਨਾਂ ਨੇ ਚਲੋ ਥੋੜਾ ਬਹੁਤਾ ਨਾਲ ਲਾਇਆ ਗੱਲਾਂ ਬਾਤਾਂ ਕਰਨ ਲੱਗੇ, ਤੇ ਉਸ ਤੋਂ ਬਾਅਦ ਟਵਾਣਾ ਸਾਹਿਬ ਦੇ ਨਾਲ ਗੱਲਬਾਤ ਕੀਤੀ, ਤੇ ਉਹ ਸਮਾਂ ਵੀ ਮੈਨੂੰ ਚੇਤੇ ਹੈ ਤਕਰੀਬਨ 2008-09 ਦਾ ਸਮਾਂ ਸੀ ਜਦੋਂ ਪਹਿਲੀ ਕਾਲ ਕੀਤੀ ਸੀ, ਉਦੋਂ ਦੇ ਹੀ ਚਲੋ ਟਵਾਣਾ ਸਾਹਿਬ ਨਾਲ ਤਾਂ ਜੁੜੇ ਹੋਏ ਹਾਂ, ਤੇ ਕੌਨਸਪਰੈਸੀ ਵਿਸ਼ਾ ਵੀ ਮੈਂ ਇੱਦਾਂ ਦਾ ਚੁਣ ਲਿਆ ਬੜਾ ਔਖਾ ਇੱਕ ਸਰੂਤਾ, ਤੇ ਮੁੜ ਕੇ ਮੈਂ ਵਾਤਾਵਰਨ ਦੇ ਉੱਤੇ ਗੱਲ ਕਰਾਂ, ਟਵਾਣਾ ਸਾਹਿਬ ਕਹਿੰਦੇ ਤੁਸੀਂ ਇੱਦਾਂ ਕਰੋ ਆਪਣੇ ਆਪ ਹੀ ਤੁਸੀਂ ਐਕਸਪਲੇਨ ਕਰੋ ਤਾਂ ਵਧੀਆ ਲੱਗੇਗਾ, ਤੇ ਮੇਰੀਆਂ ਲੱਤਾਂ ਕੰਬਣ, ਦਿਲ ਦੀ ਧੜਕਣ ਵਧੀ ਹੋਈ ਹੈ, ਤੇ ਜੋ ਹਿਸਾਬ ਦੇ ਨਾਲ ਵੀ ਕੀਤਾ ਚਲੋ ਸਰੋਤਿਆਂ ਨੇ ਉਸ ਚੀਜ਼ ਨੂੰ ਪਸੰਦ ਵੀ ਕੀਤਾ, ਹੌਲੀ ਹੌਲੀ ਝਾਕਾ ਖੁੱਲਿਆ, ਚਲੋ ਅੱਜ ਮਾਈਕ ਦੇ ਉੱਤੇ ਬੈਠੇ ਆ ਜੀ।
3: ਨਹੀਂ ਦੇਖੋ ਤੁਸੀਂ ਕੋਈ ਨਾਵਲ ਪੜ੍ਹ ਲਓ, ਸਾਹਿਤਕ ਨਾਵਲ ਪੜ੍ਹ ਲਓ, ਕੋਈ ਕ੍ਰਾਂਤੀਕਾਰੀ ਨਾਵਲ ਪੜ੍ਹ ਲਓ
1: ਜੀ,
3: ਜਾਂ ਕਿਤਾਬ ਪੜ੍ਹ ਲਓ ਕੋਈ ਕ੍ਰਾਂਤੀਕਾਰੀ, ਮਤਲਬ ਇੱਕ ਤੁਹਾਡੇ ਅੰਦਰ ਜਜ਼ਬਾ ਪੈਦਾ ਹੁੰਦਾ ਹੈ, ਮੈਂ ਮੇਰੇ ਕੋਲ ਨਾਵਲ ਪਿਆ ਮੈਂ ਨਾਵਲ ਪੜ੍ਹਿਆ
1: ਜੀ,
3: ਜੀਰੇ ਕੋਲ ਦੇ ਸੀਗੇ ਉਹ
1: ਜੀ,
3: ਜਿਨ੍ਹਾਂ ਨੇ ਪਾਕਿਸਤਾਨ ਜਾਇਆ, ਉਹਨਾਂ ਦੀ ਫਿਲਮ ਵੀ ਬਣੀ ਹੈ ਹਿੰਦੀ ਦੇ ਵਿੱਚ
1: ਜੀ।
3: ਉਹ ਆਪਣੇ ਜਸੂਸ ਸੀਗੇ, ਮਤਲਬ ਉਹਨਾਂ ਨੇ ਕਿੰਨੀ ਕੁੱਟ ਖਾਧੀ, ਜਰੂਰੀ ਨਹੀਂ ਇੰਨੀ ਦੇਸ਼ ਭਗਤੀ, ਉਹ ਮੁੜ ਕੇ ਵਾਪਸ ਆਏ, ਫਿਰ ਉਹ ਮਤਲਬ ਪ੍ਰਧਾਨ ਮੰਤਰੀ ਨੂੰ ਮਿਲਦੇ ਰਹੇ, ਪ੍ਰਧਾਨ ਮੰਤਰੀ ਨਾਲ ਸਿੱਧਾ ਉਹਨਾਂ ਦਾ ਮੇਲ ਹੁੰਦਾ ਰਿਹਾ
1: ਜੀ।
3: ਮਤਲਬ ਜਦ ਤੁਸੀਂ ਉਹਨਾਂ ਦਾ ਕਿਰਦਾਰ ਜਿਉਂ ਕੇ ਦੇਖਦੇ ਹੋ, ਪੜ੍ਹਦੇ ਪੜ੍ਹਦੇ ਯਾਨੀ ਤੁਹਾਨੂੰ ਐਂ ਲੱਗਦਾ ਮਤਲਬ ਕਿੱਡਾ ਤਸ਼ੱਦਦ ਦੇਸ਼ ਲਈ ਝੱਲਿਆ ਹੋਇਆ ਲੋਕਾਂ ਨੇ।
1: ਮੈਂ ਝੂਠ ਨੀ ਬੋਲਦਾ, ਆਪਣੇ ਔਜਲਾ ਸਾਹਿਬ ਸ਼ਮੀ ਜੀ ਚਲੋ ਤੁਸੀਂ ਨਾਲ ਹੀ ਹੋ,
3: ਦਵਾ ਖਾਣੀ ਦਵਾ ਉਹਨਾਂ ਦਾ ਨਾਂ ਜੀ, ਮੇਰੇ ਇੱਥੇ ਕਿਤਾਬ ਮੇਰੇ ਕੋਲੇ ਪਈ ਹੈ, ਇੱਥੇ ਨਾਵਲ ਬਹੁਤ ਵੱਡਾ ਨਾਵਲ ਹੈ ਜੀ ਉਹਨਾਂ ਦਾ ਲਿਖਿਆ ਆ, ਸ਼ਮੀ ਜੀ ਸ਼ਾਇਦ ਪੜ੍ਹਿਆ ਹੋਵੇ, ਫਿਰੋਜ਼ਪੁਰ ਕੋਲ ਦੇ ਸੀਗੇ ਉਹ
1: ਜੀ। ਅਸਲ ਦੇ ਵਿੱਚ ਜਿਹੜਾ ਪ੍ਰਭਾਵ ਜ਼ਰੂਰ ਪੈਂਦਾ ਹੈ ਜੀ ਸ਼ਮੀ ਜੀ,
2: ਨਹੀਂ ਅਜੇ ਮੇਰੇ ਧਿਆਨ ਚ ਨੀ ਆ ਰਿਹਾ ਜੀ, ਤੁਸੀਂ ਜ਼ਿਕਰ ਕਰੋ ਜ਼ਰੂਰ,
1: ਤੇ
3: ਮੈਂ ਕੱਲ ਨੂੰ ਕੱਢ ਕੇ ਰੱਖੂ। ਮੇਰੇ ਕੋਲ ਨਾ ਇੱਥੇ ਜਮੀ, ਮੈਂ ਸਟੋਰ ਤੇ ਬਹੁਤ ਬੁੱਕਸ ਰੱਖੀ ਆ, ਘਰੇ ਵੀ ਰੱਖੀ ਆ, ਮੈਂ ਸ਼ਾਇਦ ਘਰੇ ਹੋਗਾ, ਕੋਈ ਨੀ ਲੱਭ ਕੇ ਮੈਂ
1: ਤੂੰ।
3: ਨਾਵਲ ਬਹੁਤ ਪੜ੍ਹਨ ਯੋਗ ਨਾਵਲ ਆ ਜੀ, ਉਹਨਾਂ ਨੇ ਮਤਲਬ ਕਿੰਨਾ ਤਸ਼ੱਦਦ ਝੱਲਿਆ
1: ਜੀ,
3: ਮਤਲਬ ਕੁੱਟ ਮਾਰ ਜੋ ਵੀ ਹੈ, ਪਰ ਮੁੜ ਕੇ ਦੇਸ਼ ਨੇ ਕਦਰ ਨੀ ਪਾਈ ਉਹਨਾਂ ਦੀ, ਉਹਨਾਂ ਨੇ ਉਹ ਵੀ ਐਂਡ ਦੇ ਰੁਸਤਾ ਲਿਖਿਆ ਕਹਿੰਦਾ, ਪਰ ਫੇਰ ਵੀ ਮਤਲਬ ਵਾਈਫ ਰੁਲ ਗਈ ਪਿੱਛੇ, ਬੱਚੇ ਰੁਲ ਗਏ, ਉਹ ਵੀ ਨੀ ਸਾਂਭੇ ਕਿਸੇ ਨੇ, ਮਤਲਬ ਜਾਨੀ ਗੱਲ ਇਹ ਨੀ ਕਰਦੇ ਆਪਾਂ ਵੀ, ਜਦੋਂ ਤੁਸੀਂ ਇਹੋ ਜਿਹੇ ਕਿਰਦਾਰ ਪੜ੍ਹਦੇ ਹੋ ਤੁਹਾਡੇ ਤੇ ਅਸਰ ਛੱਡਦੇ ਨੇ ਉਹ।
1: ਤੁਹਾਡੇ ਸਾਹਮਣੇ ਬੈਠੀ ਐਗਜ਼ਾਮਪਲ ਔਜਲਾ ਸਾਹਿਬ, ਮੈਂ ਉਹੀ ਗੱਲ ਕਰਨ ਲੱਗਿਆ ਸੀਗਾ, ਚਲੋ ਗਦਰੀ ਬਾਬਿਆਂ ਨੂੰ ਪਿਛਲੇ ਸਮਿਆਂ ਦੇ ਵਿੱਚ ਜਦੋਂ ਦੇ ਰੇਡੀਓ ਨਾਲ ਜੁੜਿਆ ਬਹੁਤ ਪੜ੍ਹਨਾ ਸ਼ੁਰੂ ਕੀਤਾ ਦੇਖਿਆ, ਜੇ ਅੱਜ ਪੱਗ ਬੰਨ ਰਹੇ ਆ ਨਾ, ਚਲੋ ਗੁਰੂ ਸਾਹਿਬ ਦੇ ਜਾਂ ਇਤਿਹਾਸ ਪੜ੍ਹਿਆ ਜਾਂ ਜੋ ਵੀ ਪੜ੍ਹਿਆ ਤੇ ਗਦਰੀ ਬਾਬਿਆਂ ਨੂੰ ਪੜ੍ਹਿਆ, ਉਹ ਕਿਤੇ ਨਾ ਕਿਤੇ ਜਿਹੜਾ ਪੱਗ ਉਹਨਾਂ ਦੀ ਦੇਣ ਆ ਮੇਰੇ ਸਿਰ ਦੇ ਉੱਤੇ ਜੋ ਇਸ ਵੇਲੇ ਹੈ ਜੀ।
3: ਤੁਸੀਂ ਦੇਖੋ ਮੈਂ ਕਹਿੰਦਾ ਤੁਸੀਂ ਸਵੇਰ ਸ਼ਾਮ ਬਾਣੀ ਪੜ੍ਹਨ ਲੱਗ ਜਾਓ, ਉਹ ਵੀ ਤੁਹਾਡੇ ਤੇ ਅਸਰ ਕਰਦਾ, ਉਹੋ ਜਿਹਾ ਹੀ ਤੁਹਾਡਾ ਵਹਾਅ ਹੋ ਜਾਂਦਾ, ਜੋ ਆ ਹੁਣ ਇੱਕ ਰੀਲ ਚੰਗੀ ਦੇਖਣ ਲੱਗ ਤੁਹਾਡੇ ਕੋਲ ਚੰਗੀਆਂ ਰੀਲਾਂ ਹੋਣਗੀਆਂ, ਤੁਹਾਡਾ ਉਹੋ ਜਿਹਾ ਮਨ ਹੋਈ ਜਾਣਾ ਬੈਠਿਆਂ ਦਾ, ਤੁਸੀਂ ਇੱਕ ਮਾੜੀ ਰੀਲ ਨੈਗੇਟਿਵ ਵਾਲੀ ਦੇਖ ਲਓ ਜਾਂ ਕੋਈ ਹੋਰ ਪਾਸ ਕਰਲਾ ਹੀ ਦੇਖ ਲਓ, ਤੁਹਾਡਾ ਉਹੋ ਜਿਹਾ ਤੁਹਾਡੇ ਤੇ ਦਿਮਾਗ ਤੇ ਅਸਰ ਹੋਈ ਜਾਣਾ
1: ਜੀ।
3: ਹਾਂ ਇਹ ਗੱਲ ਹੈ ਵੀ ਕਿਤਾਬਾਂ ਜਿੰਨਾ ਅਸਰ ਛੱਡਦੀਆਂ ਨੇ
1: ਜੀ,
3: ਤੁਹਾਡੇ ਇਹਦੇ ਵਿੱਚ ਵਾਧਾ ਕਰਦੀਆਂ ਨੇ, ਤੁਹਾਡੇ ਬਹੁਤ ਇੱਕ ਤਾਂ ਤੁਹਾਡੇ ਸਹਿਜ ਬਹੁਤ ਲਿਆਉਂਦੀਆਂ, ਮੈਂ ਮੇਰੇ ਚ ਬਹੁਤ ਬਦਲਾ ਆਇਆ
1: ਬਿਲਕੁਲ ਹੈ ਜੀ,
3: ਖੁਦ ਜੀ, ਕਿਉਂਕਿ ਜਦੋਂ ਮੈਂ ਪੰਜਾਬ ਛੱਡਿਆ ਸੀ ਉਹਦਾ 23 ਸਾਲ ਦੀ ਤਾਂ ਉਮਰ ਸੀ ਸਾਰੀ, ਉਹ ਹੈ ਹੀ ਮਤਲਬ ਦੂਏ ਸਿਰੇ ਦਾ ਕੰਮ ਸੀ
1: ਜੀ,
3: ਇੱਥੇ ਆ ਕੇ ਕੁਦਰਤੀ ਉਹ ਲਗਾ ਹੋਇਆ, ਅਖਬਾਰ ਨਾਲ ਲਗਾ ਹੋਇਆ, ਪਹਿਲਾਂ ਅਖਬਾਰ ਪੜ੍ਹਦੇ ਰਹਿਣਾ, ਫਿਰ ਹੌਲੀ ਹੌਲੀ ਕਿਤਾਬਾਂ ਮੰਗਾਉਣ ਲੱਗ ਗਏ, ਕੋਈ ਲੱਭ, ਉਹ ਚੀਜ਼ ਨੇ ਅਸਰ ਬਹੁਤ ਕਰਿਆ, ਕੋਈ ਸ਼ੱਕ
1: ਬਿਲਕੁਲ ਹੈ ਜੀ,
3: ਬਹੁਤ ਜ਼ਿਆਦਾ ਅਸਰ ਕਰਿਆ। ਮੈਂ ਮੁੜ ਕੇ ਕਹੀ ਮੇਰੇ ਦੋਸਤ ਵੀ ਮਿਲ ਗਏ, ਪਹਿਲਾਂ ਤਾਂ ਹੁਣ ਤਾਂ ਨੀ, ਜਦੋਂ ਪਹਿਲਾਂ ਮੈਨੂੰ ਕਹਿੰਦੇ ਉਮਰ 28-30 ਕਹੇ ਤੂੰ ਹਿੱਲ ਗਿਆ, ਮੈਨੂੰ ਕਹਿੰਦੇ ਹਿੱਲਿਆ ਹੋਇਆ ਕਹਿੰਦੇ, ਜੀ ਮਤਲਬ ਮੈਂ ਕਿਹਾ ਨਹੀਂ ਯਾਰ, ਗੱਲਾਂ ਦੇ ਵਿੱਚ ਫਰਕ ਪੈ ਗਿਆ, ਕਹਿਣੀ ਚ ਫਰਕ ਪੈ ਗਿਆ, ਕਹਿਣਾ ਵੀ ਨਹੀਂ ਯਾਰ ਐ ਨੀ ਐ ਹੁੰਦਾ ਐ ਹੁੰਦਾ, ਅਸਰ ਕਰਦਾ ਹੋ,
1: ਅਸਰ ਕਰਦਾ ਜੀ,
3: ਵਧੀਆ ਸਹਿਤ ਵਧੀਆ ਪੜ੍ਹਨਾ ਚਾਹੀਦਾ। ਹੁਣ ਤੁਸੀਂ ਆ ਕੱਲ ਕਿਰਨਜੋਤ ਦੀ ਗੱਲ ਹੋਈ, ਕਿਰਨਜੀਤ ਕੁੜੀ ਬਰਨਾਲੇ ਵਾਲੀ,
1: ਹਾਂਜੀ ਹਾਂਜੀ ਹਾਂਜੀ ਹਾਂਜੀ,
3: ਉਹਨੂੰ ਇਨਸਾਫ਼ ਦਵਾਉਣ ਦੇ ਵਿੱਚ ਹੱਥ ਉੱਥੇ ਬਰਨਾਲੇ ਇਲਾਕੇ ਦੇ ਸਹਿਤ ਦਾ
1: ਬਿਲਕੁਲ ਹੈ ਜੀ,
3: ਸੰਘਰਸ਼ੀ ਉੱਥੇ ਤਾਂ ਪੈਦਾ ਹੋਇਆ ਕਿ ਲੋਕ ਸਹਿਤ ਅੱਜ ਵੀ ਪੜ੍ਹਦੇ ਨੇ
1: ਬਿਲਕੁਲ ਹੈ ਜੀ, ਤਰਕਸ਼ੀਲ,
3: ਮੈਂ ਕਹਿੰਦਾ ਉਹੀ ਕਿਸੇ ਹੋਰ ਪਾਸੇ ਹੁੰਦਾ ਸ਼ਾਇਦ ਇੰਨਾ ਰੋਹ ਨਾ ਜਾਗਦਾ, ਇੰਨੇ ਡੇਢ ਰੋਕ ਨਾ ਹੁੰਦੇ ਭੱਜ ਜਾਂਦੇ, ਜਿੰਨਾ ਉਸ ਸਮੇਂ ਦੀ ਸਰਕਾਰ ਉਹ ਬੰਦਿਆਂ ਨਾਲ ਸੀ ਜਿਨ੍ਹਾਂ ਨੇ ਇੱਕ ਕਰਮ ਕੀਤਾ, ਜਿਨ੍ਹਾਂ ਨੇ ਕੁੜੀ ਮਾਰੀ
1: ਬਿਲਕੁਲ ਹੈ ਜੀ,
3: ਫਿਰ ਦੇਖੋ ਉਹਨਾਂ ਦੇ ਝੂਠੇ ਪਰਚੇ ਹੋਏ, ਜੇਲਾਂ ਗਏ ਪਰ ਫਿਰ ਵੀ ਪਿੱਛੇ ਨੀ ਹਟੇ, ਉਹ ਇੱਕ ਸਟਰੀ ਕਿਉਂ ਨੇ, ਉਹ ਸਹਿਤ ਨਾਲ ਜੁੜੇ ਹੋਏ ਨੇ, ਹੁਣ ਦੇਖੋ ਇੱਕ ਭਦੌੜ ਦੇ ਵਿੱਚੋਂ ਹੀ ਕਿੰਨੇ ਸਾਹਿਤਕਾਰ ਨੇ, ਕਿੰਨੇ ਗਾਇਕ ਨੇ, ਕਿੰਨੇ ਗੀਤਕਾਰ ਨੇ ਭਦੌੜ ਦੇ ਹਲਕੇ ਉਹਦੇ ਪਿੱਛੇ ਕਸਬੇ ਚੋਂ, ਕਿਉਂ ਆ, ਕਿਉਂ ਪਰ ਲੋਕ ਸਾਹਿਤ ਨਾਲ ਜੁੜੇ,
1: ਆਪਣੇ ਆਪ ਚ ਜਾਗਰੂਕਤਾ ਨਾ ਆਪਣੇ ਹੱਕਾਂ ਦੇ ਜੀ, ਬਿਲਕੁਲ ਹੈ
3: ਬਿਲਕੁਲ, ਹੱਕਾਂ ਲਈ ਜਾਗਰੂਕਤਾ ਤਾਂ ਹੀ ਹੈ ਵੀ ਉਹ ਪੜ੍ਹਦੇ ਆਏ ਨੇ, ਇੱਕ ਦੂਜੇ ਨੂੰ ਦੇਖਦੇ ਆਏ ਨੇ, ਅਸਰ ਹੈ ਮਿੱਟੀ ਦਾ, ਅਸਰ ਹੈ ਧਰਤੀ ਦਾ, ਅਸਰ ਹੈ ਹਵਾ ਦਾ, ਪੌਣ ਪਾਣੀ ਦਾ, ਜਿੱਥੇ ਬਹਿੰਦੇ ਹੋਣਗੇ ਕੋਈ ਤਾਂ, ਜੇ 10 ਬੈਠਣਗੇ 8 ਸਾਹਿਤ ਨਾਲ ਜੁੜੇਗੇ, ਗਲਤ ਤਾਂ ਤੁਰਦੀ ਹੋਊ, ਗਲਤ ਤਾਂ ਕਰਦੇ ਹੋਣੇ ਆ ਨਾ,
1: ਬਿਲਕੁਲ ਹੈ ਜੀ,
3: ਕਿੱਡਾ
2: ਜੀ,
3: ਇੱਕ ਉਸ ਸਮੇਂ ਦੇ ਰਾਜੇ ਟਾਈਪ ਬੰਦਿਆਂ ਨੂੰ ਕਹਿੰਦਾ ਕਚਹਿਰੀ ਲਾ ਕੇ ਬਹਿੰਦਾ ਸੀ ਦਲੀਪ ਸਿੰਘ, ਤੇ ਮਤਲਬ ਉਹ ਬੰਦੇ ਹਿਲਾ ਕੇ ਰੱਖਦੇ,
1: ਹਿਲਾ ਕੇ ਰੱਖਦੇ ਸੀ ਜੀ,
3: ਤੇ ਸਰਕਾਰ ਉਹਨਾਂ ਦੀ ਪਿੱਠ ਪਿੱਛੇ ਖੜੀ ਸੀ ਉਸ ਸਮੇਂ ਦੀ
1: ਬਿਲਕੁਲ ਹੈ ਜੀ,
3: ਇਸ ਕਰਕੇ ਜੋੜਨਾ ਚਾਹੀਦਾ ਜੀ ਕਿਤਾਬਾਂ ਨਾਲ
1: ਸਾਨੂੰ ਜੀ,
3: ਧੰਨਵਾਦ ਜੀ, ਵਧੀਆ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਤੇ ਸ਼ਮੀ ਜੀ ਨਾਲ ਆਪਣੇ ਗੁਰਮੇਲ ਦਾਦੂ ਜੀ ਨੇ, ਤੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ, ਸਮੇਟਦੇ ਹਾਂ, ਤੇ ਨਾਲ ਆਪਣੇ ਬਹਾਦਰ ਸਿੰਘ ਜੀ ਵੀ ਜੁੜਨ ਦੀ ਕੋਸ਼ਿਸ਼ ਕਰ ਰਹੇ, ਉਹਨਾਂ ਨੂੰ ਵੀ ਜੋੜਦੇ ਹਾਂ ਨਾਲ। ਗੁਰਮੇਲ ਦਾਦੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ, ਸ਼ਮੀ ਜੀ ਤੇ ਸਾਰੇ ਸੁਣਨ ਵਾਲੇ ਪਰਿਵਾਰ ਨੂੰ
1: ਸਤਿ ਸ੍ਰੀ ਅਕਾਲ ਜੀ,
4: ਤੇ ਪ੍ਰੋਗਰਾਮ ਲਾਇਆ
1: ਜੀ,
4: ਮੈਂ ਤਾਂ ਜਿਵੇਂ ਕਹਿ ਲੋ ਐਂਡ ਆਫ ਦਾ ਡੇ ਇਸ ਤੇ ਪਹੁੰਚਿਆ ਵੀ ਮੇਰੇ ਤਾਂ ਦੋ ਹੀ ਦੋਸਤ ਹੈ
1: ਜੀ,
4: ਜੇ ਹੁਣ ਮੈਂ ਕਵਾਂ, ਇੱਕ ਤਾਂ ਮੈਂ ਆਪਦਾ ਦੋਸਤ ਆਪ ਆ, ਇੱਕ ਮੇਰਾ ਦੋਸਤ ਕਿਤਾਬਾਂ
1: ਜੀ।
4: ਤੇ ਕਿਤਾਬਾਂ ਦੀ ਜਿਹੜੀ ਮੈਂ ਸ਼ੁਰੂਆਤ ਤਾਂ ਮੈਂ ਬਚਪਨ ਤੋਂ, ਬਚਪਨ ਹੀ ਕਹਿ ਸਕਦੇ ਹਾਂ, ਛੇਵੀਂ ਸੱਤਵੀਂ ਤੋਂ ਹੀ, ਉਦੋਂ ਤੋਂ ਹੀ ਕਿਤਾਬਾਂ ਦੇ ਨਾਲ ਮੈਨੂੰ ਨਾ ਬੜਾ ਸ਼ੌਂਕ ਸੀ ਇਹਨਾਂ ਦਾ। ਉਹਨਾਂ ਟਾਈਮਾਂ ਚ ਜਿਹੋ ਜਿਹਾ ਟਾਈਮ ਸੀ, ਜਿਵੇਂ ਕਹਿ ਲਓ ਵੀ ਫਿਰ ਕਾਲਜ ਟਾਈਮ, ਮੈਂ ਵੇਦ ਪ੍ਰਕਾਸ਼ ਸ਼ਰਮਾ ਦੇ ਜਸੂਸੀ ਨਾਵਲ ਬਹੁਤ ਪੜ੍ਹੇ ਆ, ਵਿਜੇ ਵਿਕਾਸ ਸੀਰੀਜ਼ ਹੁੰਦੀ ਸੀ ਉਹ, ਸੀ ਆਈ ਡੀ, ਉਹ ਬਾਅਦ ਚ ਬਣੇ ਤੇ ਉਹ ਬੜੇ ਮਤਲਬ, ਫਿਰ ਮੈਗਜ਼ੀਨ ਲੈ ਕੇ ਕਾਲਜ ਦੇ ਮੂਹਰੇ ਦੁਕਾਨ ਹੁੰਦੀ, ਉਦੋਂ ਮੈਗਜ਼ੀਨ ਲੈਣੇ, ਅਖਬਾਰ ਤੇ ਹੋਰ, ਉਹ ਬੜਾ ਲੰਮਾ ਸਫ਼ਰ ਆ ਜੀ। ਤੇ ਹੁਣ ਵੀ ਮੇਰੇ ਨਾਲ ਕਿਤਾਬਾਂ, ਮੈਂ ਪਹਿਲਾਂ ਮੇਰੇ ਲਾਇਬ੍ਰੇਰੀ ਥੱਲੇ ਬੇਸਮੈਂਟ ਚ ਮੈਂ ਬਣਾਈ ਸੀ, ਤੇ ਹੁਣ ਮੈਂ ਆਪਦੇ ਬੈੱਡ ਦੇ ਨਾਲ ਹੀ ਨਾ ਆਈਕੀਆ ਚੋਂ ਲਿਆ ਕੇ ਬੁੱਕ ਸੈਲਫਾਂ ਤੇ ਮੈਂ ਆਪਦੇ ਬੈੱਡ ਦੇ ਬਿਲਕੁਲ ਨਾਲ ਉਹ ਬਣਾ ਲਈ ਜੀ। ਤੇ ਹੁਣ ਜਿਵੇਂ ਮੇਰੇ ਸਾਹਮਣੇ ਕਿਤਾਬਾਂ ਹੀ ਹੁੰਦੀਆਂ
1: ਜੀ,
4: ਤੇ ਜੇ ਹੁਣ ਮੈਂ ਆਪਦੀ ਜਮਾ ਟੌਪ ਆ ਜਿਹੜੀ ਉਹਦੀਆਂ ਪੰਜ ਛੇ ਕਿਤਾਬਾਂ ਦਾ ਨਾਂ ਲੈਣਾ ਚਾਹਵਾਂ ਤਾਂ ਸਾਰਿਆਂ ਤੋਂ ਟੌਪ ਤੇ ਪੰਜਾਬੀ ਦੇ ਵਿੱਚ ਕੁਰਾਨ ਮਜੀਦ ਪਿਆ, ਫਿਰ ਭਗਵਤ ਗੀਤਾ ਪਈ ਹੈ ਪੰਜਾਬੀ ਚ, ਫਿਰ ਬਾਈਬਲ ਪਿਆ ਪੰਜਾਬੀ ਚ, ਫਿਰ ਹਿੰਦੀ ਚ ਮਹਾ ਸ਼ਿਵ ਪੁਰਾਣ ਪਿਆ, ਫਿਰ ਉਸੋ ਦੀ ਸੰਭੋਗ ਤੋਂ ਸੰਵਾਦੀ ਵੱਲ ਪਿਆ, ਉਦੋਂ ਬਾਅਦ ਪਿਆ ਜੀ ਸ਼ਿਵ ਕੁਮਾਰ ਸਮੁੱਚੀ ਕਵਿਤਾ।
1: ਕਿਆ ਬਾਤ ਹੈ।
4: ਤੇ ਉਦੋਂ ਬਾਅਦ ਥੱਲੇ ਤਾਂ ਫਿਰ ਚਲੋ ਪੜਾਰਾ ਜੀ, ਬੜਾ ਮੈਂ ਨਾ ਜਦੋਂ ਕਈ ਵਾਰੀ ਕਿਤਾਬ ਪੜ੍ਹਦਾ ਜੀ ਤੇ ਉਹ ਨਾ ਕਿਤਾਬ ਦੇ ਵਿੱਚ ਨਾ ਪਤਾ ਨੀ ਕਿਉਂ, ਹੁਣ ਪਹਿਲਾਂ ਨੀ ਸੀ, ਸ਼ੁਰੂਆਤ ਵੇਲੇ ਨੀ ਹੁੰਦਾ ਇਹ, ਥੋੜਾ ਜਿਹਾ ਕਿਤਾਬ ਦੇ ਵਿੱਚ ਜਾ ਵੜੀਦਾ, ਫਿਰ ਉਹਦੇ ਵਿੱਚ ਆਪਦੇ ਆਪ ਨੂੰ ਨਾ ਉਹਦੇ ਵਿੱਚ ਜਿਵੇਂ ਜਿਉਣ ਲੱਗ ਜਾਈਦਾ।
1: ਤੇ
4: ਹਾਂ ਮੈਂ ਤਾਂ ਕਹਿਣਾ ਜੀ ਆਦਤ ਹਰ ਕਿਸੇ ਨੂੰ ਪਾਉਣੀ ਚਾਹੀਦੀ ਹੈ ਕਿਤਾਬਾਂ ਪੜ੍ਹਨ ਦੀ, ਤੇ ਜੇ ਕਿਸੇ ਨੂੰ ਨਹੀਂ ਵੀ ਆਦਤ ਤਾਂ ਸ਼ੁਰੂ ਤੋਂ ਪਹਿਲਾਂ ਜਿਵੇਂ ਨਾਵਲ ਜਾਂ ਕਹਾਣੀਆਂ ਏਦਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ, ਤੇ ਫਿਰ ਹੌਲੀ ਹੌਲੀ ਤੁਹਾਨੂੰ ਹੁਣ ਕਈ, ਹਾਂਜੀ ਹੁਣ ਕਈ ਕਿਤਾਬਾਂ ਮੈਂ ਤੁਹਾਨੂੰ ਦੱਸਾਂ ਜੀ, ਹੁਣ ਮੈਂ ਤੁਹਾਡੇ ਰੇਡੀਓ ਤੋਂ ਸੁਣ ਕੇ ਆਪਣੇ ਚਹਿਲ ਸਾਹਿਬ ਨੇ ਜਦੋਂ ਕਾਫੀ ਪਹਿਲਾਂ ਕਿਤਾਬ, ਹਾਂਜੀ ਉਹਨਾਂ ਨੇ ਪੰਜਾਬ ਕਿਤਾਬ ਦਾ ਜ਼ਿਕਰ ਕਰਿਆ ਸੀ ਰਾਜਮੋਹਨ ਗਾਂਧੀ ਦੀ,
1: ਹਾਂਜੀ ਹਾਂਜੀ,
4: ਤੇ ਉਹਨਾਂ ਨੇ ਉਹਨਾਂ ਦਾ ਜ਼ਿਕਰ ਸੁਣ ਕੇ ਫਿਰ ਮੈਂ ਉਹ ਕਿਤਾਬ ਟੋਰਾਂਟੋ ਤੋਂ ਲੈ ਕੇ ਆਇਆ
1: ਜੀ।
4: ਤੇ ਹੋਰ ਜਿਵੇਂ ਟਵਾਣਾ ਸਾਹਿਬ ਦੇ ਨਾਲ ਉਹਨਾਂ ਦੇ ਜਿਵੇਂ ਗੱਲ ਕਰਦੇ ਸੀ, ਉਹ ਕਹਾਣੀਆਂ ਪੜ੍ਹਦੇ ਸੀ, ਅਫਸਲ ਇਹੋ ਜਿਹਾ ਰੰਧਾਵਾ ਦੀਆਂ, ਬੰਦੇ ਖਾਣੀਆਂ ਮੇਰੇ ਕੋਲ ਪੂਰੀ ਉਹਨਾਂ ਦੀ, ਹਾਂਜੀ
1: ਸਤਨਾਮ।
4: ਤੇ ਮੈਂ ਤਾਂ ਇਹੀ ਕਹੂੰਗਾ ਜੀ ਵੀ ਦੁਆਬਾ ਰੇਡੀਓ ਦਾ ਬਹੁਤ ਬਹੁਤ ਕਹਿ ਲਓ ਵੀ ਸ਼ੁਕਰਾਨਾ ਹੀ ਆ।
1: ਥੈਂਕ ਯੂ।
4: ਤੇ ਬੰਦੇ ਚਲੋ ਥੋੜੇ ਜੁੜੇ ਹੁੰਦੇ ਆ, ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਸਰੋਤੇ ਥੋੜੇ ਹੀ ਹੁੰਦੇ ਆ ਜੀ, ਉਹ ਹਾਂਜੀ ਉਹ ਨਾ ਹਰਭਜਨ ਮਾਨ ਇੱਕ ਵਾਰੀ ਇੱਥੇ ਸ਼ੋਅ ਲਾਉਣਾ

0: ਚੜਨ ਦੀਆਂ ਸਾਰਿਆਂ ਦੀਆਂ ਗੱਲਾਂ ਬਾਤਾਂ ਸੁਣੀ ਦੀਆਂ ਤੇ ਸਾਰਿਆਂ ਦੇ ਆਪ
1: ਦੁਆ ਕਿੰਨਾ ਆਪਣੇ ਨਾਲ ਜ਼ਿਕਰ ਕਰਦੇ ਹੁੰਦੇ ਆ ਕਿਤਾਬਾਂ ਦਾ। ਚਲੋ ਇੰਡੀਆ ਗਏ ਨੇ ਸ਼ਾਇਦ ਕਾਫੀ ਸਮਾਂ।
0: ਹਾਂਜੀ ਹਾਂਜੀ ਹਾਂਜੀ
1: ਤੇ
0: ਹਾਂਜੀ
1: ਬਹੁਤ
0: ਉਹਨਾਂ
1: ਬਹੁਤ ਕੁਝ ਪੜਿਆ ਜੀ, ਉਹ ਪੜ੍ਹਦੇ ਰਹਿੰਦੇ, ਉਹ ਵੀ ਬਹੁਤ ਕਿਤਾਬਾਂ ਦਾ
0: ਬਿਲਕੁਲ ਜੀ
1: ਉਹਨਾਂ ਨੂੰ
0: ਬਿਲਕੁਲ ਜੀ ਬਿਲਕੁਲ ਬਹੁਤ ਨਾ ਜਿਵੇਂ ਹੁਣ ਜਿਹੜੀ ਆਸਤਿਕ ਤੇ ਨਾਸਤਿਕ ਭਗਤ ਸਿੰਘ ਕਿਤਾਬਾਂ ਮੈਂ ਬੜੇ ਛੋਟੇ ਹੁੰਦੇ ਨੇ ਅੱਠਵੀਂ ਨੌਵੀਂ ਚ ਮਤਲਬ ਅੱਠਵੀਂ ਸੀਗੇ ਸੱਤਵੀਂ ਚ ਉਦੋਂ ਪੜ੍ਹ ਲਈ ਸੀ
1: ਜੀ।
0: ਤੇ ਜਿਹੜਾ ਪਵਿੱਤਰ ਪਾਪੀ ਨਾਵਲ ਆ ਉਹ ਮੈਨੂੰ ਬੀ ਏ ਦੇ ਫਸਟ ਈਅਰ ਦੇ ਵਿੱਚ ਸਾਡਾ ਸਬਜੈਕਟ ਸੀਗਾ ਪਵਿੱਤਰ ਪਾਪੀ
1: ਜੀ,
0: ਤੇ ਉਹ ਮੈਂ ਹੁਣ ਵੀ ਬਾਰੇ ਮੰਗਵਾ
1: ਸੀ ਨਾਵਲਾਂ ਦੀ ਮੜੀ ਦਾ ਦੀਵਾ।
0: ਹਾਂਜੀ ਉਹ ਹੁਣ ਵੀ ਜਿਵੇਂ ਮੈਂ ਪਵਿੱਤਰ ਪਾਪੀ ਸਪੈਸ਼ਲ ਮੰਗਾ ਕੇ ਆਪਦੀ ਕਲੈਕਸ਼ਨ ਦੇ ਵਿੱਚ ਰੱਖਿਆ, ਫਿਰ ਮੈਂ ਉਹ ਪਵਿੱਤਰ ਪਾਪੀ ਫਿਲਮ ਵੀ ਸਪੈਸ਼ਲ ਦੇਖੀ
1: ਜੀ।
0: ਤੇ ਉਹ ਹੀਰ ਵਾਰਿਸ ਸਾਨੂੰ ਹੁੰਦੀ ਸੀਗੀ ਬੀ ਏ ਦੇ ਵਿੱਚ, ਉਹ ਹੀਰ ਵਾਰਿਸ ਪੜ੍ਹੀ ਤੇ ਉਹ ਹੀਰ ਵਾਰਿਸ ਓਦਾਂ ਵੀ ਹੁਣ ਜਿਵੇਂ ਨਾ ਇਹ ਮੋਹ ਪਾਉਣਾ ਪੈਣਾ ਜੀ ਇਹਨਾਂ ਦੇ ਨਾਲ, ਤਾਂ ਜੇ ਮੋਹ ਪੈ ਜੇ ਨਾ ਕਿਤਾਬਾਂ ਨਾਲ ਤਾਂ ਉਹ ਫਿਰ ਨਾ ਤੁਹਾਡੇ ਚ ਸ਼ਾਂਤੀ ਟਿਕਾ ਤੇ ਉਹ ਜਿਹਨੂੰ ਆਪਾਂ ਹਿਊਮਨਿਟੀ ਕਹਿੰਦੇ ਆ ਅੱਜ ਕੱਲ ਜਿਹਦੀ ਲੋੜ ਆ ਇਨਸਾਨੀਅਤ ਦੀ ਜਿਹੜੀ ਤੁਹਾਡੀ ਹੈਗੀ ਆ ਉਹ ਉਹ ਬਹੁਤ ਇਹਨਾਂ ਤੋਂ ਹੀ ਮਿਲਦੀ ਆ ਜੀ ਇਹ ਜਿਵੇਂ ਕਹਿ ਲੋ ਨਾ। ਤੇ ਆਤਾ ਜੀ ਬਸ ਤੁਸੀਂ ਜਿਉਂਦੇ ਵਸਦੇ ਰਹੋ, ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਜੀ,
1: ਥੈਂਕ ਯੂ ਸਤਿ
2: ਸ੍ਰੀ ਅਕਾਲ ਜ਼ਿੰਦਾਬਾਦ
1: ਜ਼ਿੰਦਾਬਾਦ ਜੀ। ਤੇ ਸ਼ਮੀ ਜੀ ਜਿਵੇਂ ਗੁਰਮੇਲ ਦਾਦੂ ਜੀ ਗੱਲ ਕਰਕੇ ਗਏ ਨੇ ਨਾ, ਮੈਨੂੰ ਚੇਤਾ ਆਉਂਦਾ ਇੱਕ ਗੱਲ। ਚਲੋ ਸਬੱਬ ਬਣਦਾ ਸੱਜਣਾ ਮਿੱਤਰਾਂ ਨਾਲ ਜਦੋਂ ਯੂਰਪ ਦੀ ਸੈਰ ਸਪਾਟਾ ਕਰਦੇ ਹਾਂ, ਤੇ ਮੇਰੇ ਮਨ ਦੇ ਵਿੱਚ ਤੁਹਾਡੀ ਵੀ ਮੁਲਾਕਾਤ ਇੰਡੀਆ ਦੇ ਸਮੇਂ ਦੇ ਵਿੱਚ ਹੋਈ ਆ ਆਪਣੇ ਸੁਰਜੀਤ ਗੱਗ ਹੋਣਾ ਦੇ ਨਾਲ, ਤੇ ਉਹ ਸ਼ਖਸੀਅਤ ਵੀ ਬਾ ਕਮਾਲ ਹੈ। ਤੇ ਜਦੋਂ ਮੈਂ ਉਹਨਾਂ ਦੇ ਘਰ ਗਿਆ ਨਾ, ਮੈਨੂੰ ਪਤਾ ਦੇਖਿਆ ਮੈਂ ਉੱਥੇ ਜਾ ਕੇ, ਤੇ ਸ਼ਮੀ ਜੀ ਕੋਈ ਕਮਰਾ ਨਹੀਂ, ਆਲੇ ਦੁਆਲੇ ਹਰ ਕਮਰੇ ਦੇ ਚਾਰ ਕੰਧਾਂ ਹੁੰਦੀਆਂ ਨੇ, ਉਹਦੇ ਆਲੇ ਦੁਆਲੇ ਬਸ ਕਿਤਾਬਾਂ ਹੀ ਕਿਤਾਬਾਂ ਕਿਤਾਬਾਂ ਹੀ ਕਿਤਾਬਾਂ ਦੇਖਦੀਆਂ ਸੀ, ਹੋਰ ਕੁਝ ਨਹੀਂ ਦੇਖਦਾ ਸੀ ਜੀ।
2: ਜੀ ਬਿਲਕੁਲ ਜੀ, ਬਹੁਤ ਹੀ ਕਮਾਲ ਦੀ ਜਿਹੜੀ ਚਰਚਾ ਸਾਰੇ ਦੋਸਤਾਂ ਵੱਲੋਂ ਹੋਈ, ਦਾਦੂ ਜੀ ਕਿਹਾ ਵਾ ਤਾਂ
1: ਜੀ
2: ਤੇ ਔਜਲਾ ਸਾਹਿਬ ਹੋਰਾਂ ਨੇ ਇਹੀ ਜ਼ਿਕਰ ਕੀਤਾ। ਦੇਖੋ ਆਪਾਂ ਸਮ ਅਪ ਕਰਨਾ ਹੋਵੇ ਨਾ ਅੱਜ ਦੀ ਚਰਚਾ ਨੂੰ ਤਾਂ ਕਹਿ ਸਕਦੇ ਹਾਂ ਕਿ
1: ਸੱਜਣ ਦੀ ਗੱਲ ਸੁਣ ਲਈਏ ਫਿਰ ਸਮ ਅਪ ਕਰਦੇ ਹਾਂ। ਬਹਾਦਰ ਸਿੰਘ ਜੀ ਜੁੜੇ ਨੇ ਡੈਨਮਾਰਕ ਤੋਂ, ਬੁੱਲੇਵਾਲ ਵਾਲੇ, ਤੁਹਾਡੇ ਲਾਗਲੇ ਨੇ ਜੀ, ਤੁਹਾਡੇ ਇਲਾਕੇ ਦੇ ਨੇ। ਸਤਿ ਸ੍ਰੀ ਅਕਾਲ ਭਾਈ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ, ਡੈਨਮਾਰਕ
3: ਜੀ
1: ਜੀ,
3: ਪਰ ਮੈਂ ਤੁਹਾਨੂੰ ਮਜ਼ਾਕ ਇਹ ਵੀ ਕਹਿ ਸਕਦਾ ਵੀ ਅੱਜ ਮੈਨੂੰ ਪੰਜਾਬੀ ਕਿਤੇ ਟੱਕਰ ਜਾ ਤੁਸੀਂ
1: ਜੀ,
3: ਮੇਰੇ ਵੀ ਘਰਦਿਆਂ ਨੇ ਸਕੂਲ ਵਾਲਿਆਂ ਨੇ ਕੋਸ਼ਿਸ਼ ਕੀਤੀ ਸੀਗੀ ਬਚਪਨ ਚ
1: ਜੀ
3: ਪੜ੍ਹ ਕਿਤਾਬਾਂ ਤਾਂ ਸਕੂਲੇ ਭੇਜਿਆ ਸੀ ਮੈਨੂੰ ਉਹਨਾਂ ਨੂੰ, ਪਰ ਮੈਂ ਇਹੋ ਜਿਹਾ ਕੀੜਾ ਸੀ ਮੈਂ 4 ਮਾਹ ਤੋਂ ਬਾਹਰ ਆਇਆ ਸੀਗਾ, ਇਸੇ ਕਰਕੇ ਮੇਰੇ ਤਾਂ ਮਾਸਟਰ ਨੇ ਇਹ ਵੀ ਕਹਿ ਦਿੱਤਾ ਸੀ ਮੈਨੂੰ, ਕਹਿੰਦਾ ਬਹਾਦਰ
1: ਜੀ
3: ਤੂੰ ਨਾ ਪੀਰੀਅਡ ਨੀ ਛੱਡਣਾ, ਦੇਖ ਕੇ ਸਵਾਲ ਕਰ ਲਈ ਕਿਸੇ ਤੋਂ ਕਿਸੇ ਤੋਂ ਦੇਖ ਕੇ ਸਵਾਲ ਕਰ ਲਵੀ ਪਰ ਤੂੰ ਪੀਰੀਅਡ ਨੀ ਛੱਡਣਾ ਹੈਗਾ
1: ਜੀ।
3: ਮੈਂ ਕਿਹਾ ਚਲੋ ਸਹੀ ਆ ਜੀ, ਪਰ ਇੱਕ ਗੱਲ ਹੈ ਕਿ ਜਿੱਦਾਂ ਮੈਨੂੰ ਥੋੜੀ ਜਿਹੀ ਖੁਸ਼ੀ ਹੋਈ ਆ, ਮੈਂ ਵੀ ਕਿਤਾਬਾਂ ਮੰਗਾਈਆਂ ਕਿ ਜਦੋਂ ਕਾਂ ਸਿੰਘ ਨਾਭਾ ਵਾਲੀ
1: ਜੀ
3: ਪੜ੍ਹਨ ਲੱਗੇ ਪਤਾ ਨੀ ਮੈਨੂੰ ਨੀਂਦ ਆਉਣ ਲੱਗ ਪੈਂਦੀ ਆ, ਇਹ ਕੀੜਾ ਬਾਹਰ ਆ ਜਾਂਦਾ ਆ ਦੌੜ ਦੇ ਬਾਹਰ ਕਿਤਾਬ
1: ਨਹੀਂ, ਉਹ ਵਧੀਆ ਚੀਜ਼ ਹੈ ਜੀ, ਨਾਲੇ ਨੀਂਦ ਵਧੀਆ ਆ ਜਾਂਦੀ ਆ ਜੀ।
3: ਉਹ ਨਾ ਉਹ ਨਾ ਜਿੱਦਾਂ ਹੁਣ ਆਪਾਂ ਆਮ ਗੱਲਾਂ ਕਰਦੇ ਹਾਂ ਵੀ ਹੁਣ ਆਪਣੇ ਲੋਕੀ ਕਿਤਾਬਾਂ ਪੜ੍ਹਨੋਂ ਹਟ ਗਏ, ਗੋਰੇ ਟ੍ਰੇਨ ਚ ਬੈਠੋ ਬਾਅਦ ਚ ਬੈਠੋ ਗਾਜਰ ਖਾਉਂਦੇ ਤੇ ਨਾਲ
1: ਕਿਤਾਬ
3: ਪੜ੍ਹਦੇ ਸੀ ਨਾ
1: ਜੀ,
3: ਤੇ ਉਹ ਉਹ ਚਲੋ ਮੈਂ ਨਹੀਂ ਪੜ੍ਹਦਾ ਠੀਕ ਆ, ਪਰ ਮੈਨੂੰ ਜਦੋਂ ਤੁਸੀਂ ਜਿਹੜੇ ਬੰਦੇ ਹੁਣ ਦਿੱਲੀ ਨੂੰ ਕਰਕੇ ਗਏ ਨਾ ਮਿਲ ਜਾਏ ਤੇ ਨਾ ਜਿੱਦਾਂ ਸਾਰੀਆਂ ਗੱਲਾਂ ਕਰਕੇ ਗਏ ਆ
1: ਜੀ,
3: ਪਰ ਬਾਕੀ ਮੁਕੱਦਰ ਭਾਈ ਉਹ ਲੱਗਦਾ ਮੇਰੇ ਵਾਂਗੂ ਲੱਗਦਾ ਸੀ, ਪਰ ਇੱਕ ਗੱਲ ਹੈਗੀ ਆ ਕਿ ਜਿੱਦਾਂ ਹੁਣ ਕਹਿੰਦੇ ਨਾ ਮਜਬੂਰੀ ਨੂੰ ਸਰਵ ਕਰਨਾ ਪੈਂਦਾ, ਜਿੱਦਾਂ ਹੁਣ ਮੈਂ ਬਸ਼ੱਕ ਬਿਲਕੁਲ ਬਿਲਕੁਲ ਠੀਕ ਠਾਕ ਨਵਾਇਆ ਰਿਹਾ ਪੜ੍ਹਨ ਚ, ਤੇ ਪਰ ਨਾ ਜਿੱਦਾਂ ਹੁਣ ਇੱਥੇ ਆ ਕੇ ਮੈਂ ਡੈਨਿਸ਼ ਵੀ ਸਿੱਖੀ, ਜਿੱਦਾਂ ਹੁਣ ਉਹ ਤਾਂ ਹੀ ਮੈਂ ਹੁਣ ਕੰਮ ਕਰਦਾ ਕਰਦਾ ਟ੍ਰਾਂਸਲੇਟ ਵੀ ਕਰਦਾ, ਨਹੀਂ ਤਾਂ ਇੱਥੇ ਮੈਨੂੰ ਜਿਦਾਂ ਮੈਨੂੰ 28 ਸਾਲ ਹੋ ਗਏ ਤੇ ਲੋਕੀ 40-40 ਸਾਲ ਹੋ ਗਏ ਆ
1: ਨਹੀਂ ਆਉਂਦੀ
3: ਬਿਲਕੁਲ ਲੱਭ ਨਹੀਂ ਆਉਂਦਾ ਉਹੀ ਸਫਾਈ ਕਰ ਜਾਂ ਸਫਾਈ ਕਰਕੇ ਚਲੇ ਜਾਂਦੇ ਆ ਕਰਕੇ ਸਫਾਈ ਘਰ ਆ ਕੇ ਸੌ ਜਾਂਦੇ ਆ
1: ਬਿਲਕੁਲ
3: ਹੁਣ ਮੈਂ ਅਦਾਲਤਾਂ 'ਚ ਵੀ ਜਾਂਦਾ ਪੋਸਟ ਪੜਿਆ ਉਹਨਾਂ 'ਚ ਕੰਮ ਕਰਦਾ ਮਤਲਬ ਕਿ ਇਸ ਗੱਲ ਦੀ ਖੁਸ਼ੀ ਤਾਂ ਹੁੰਦੀ ਆ ਨਾ ਕਿ ਮੈਂ ਕੀਤਾ ਤਾਂ ਹੈ ਨਾ ਕੋਈ ਮਜ਼ਬੂਰੀ ਨੂੰ ਹੀ ਕੀਤਾ

0: ਜੀ ਬਿਲਕੁਲ ਹੈ ਜੀ, ਬਿਲਕੁਲ ਦਰੁਸਤ
1: ਜਿੱਦਾਂ
0: ਹੈ
1: ਉਹੀ
0: ਜੀ।
1: ਗੱਲ ਆ ਗਈ, ਜਿੱਦਾਂ ਉਹੀ ਗੱਲ ਆ ਗਈ ਵੀ ਜੇ ਤੁਸੀਂ ਜਿੱਦਾਂ ਪਹਿਲਾਂ ਭਾਜੀ ਕਹਿ ਕੇ ਗਏ, ਪਰ ਕ੍ਰਿਸ ਮੁਕੰਦਰ ਵੀ ਨੇ ਕਿਹਾ ਜੇ ਕਿਤਾਬਾਂ
0: ਜੀ
1: ਪੜ੍ਹ ਕੇ ਉਹਦਾ ਕੁਛ ਕੀਤਾ ਹੀ ਨਾ, ਕੋਈ ਚੰਗਾ ਕੰਮ ਨਾ ਕੀਤਾ, ਉਹਦਾ ਫਾਇਦਾ ਵੀ ਨਾ ਲਿਆ, ਜਾਂ ਕਿਸੇ ਨੂੰ ਸਮਝਾਇਆ ਨਾ,
0: ਜੀ
1: ਜਾਂ ਫਿਰ ਤੁਸੀਂ ਉਹ ਲੁੱਟ ਮਾਰਾ ਪਾਠ ਕਿਹਾ,
0: ਬਿਲਕੁਲ ਹੈ
1: ਹਰ
0: ਜੀ,
1: ਬੰਦੇ ਨਾਲ ਝੂਠ ਬੋਲਿਆ, ਉਹਦਾ ਕੀ ਫਾਇਦਾ ਹੋਣਾ ਫਿਰ।
0: ਬਿਲਕੁਲ ਹੈ, ਤਬੀਅਤ
1: ਪਰ
0: ਬਦਲਣੀ
1: ਜੇ ਤਾਂ
0: ਚਾਹੀਦੀ ਹੈ
1: ਪੀਤਾ
0: ਜੀ
1: ਜਾਂ
0: ਆਪਣੀ,
1: ਪਾਣੀ
0: ਬਿਲਕੁਲ ਹੈ
1: ਪੀਤਾ,
0: ਜੀ।
1: ਜੇ ਤੁਸੀਂ ਕੋਈ ਇਨਫੋਰਮੇਸ਼ਨ ਲਈ ਆ ਕਿਸੇ ਕਿਤਾਬ ਤੋਂ, ਜਾਂ ਤੁਹਾਨੂੰ ਕੋਈ, ਤੁਹਾਡਾ ਦਿਮਾਗ ਵਧਿਆ, ਫਿਰ ਤੁਸੀਂ ਉਹਨੂੰ
0: ਜੀ
1: ਗਾਹ ਵੰਡੋ ਨਾ,
0: ਬਿਲਕੁਲ ਹੈ ਜੀ,
1: ਤੇ ਜੇ
0: ਬਿਲਕੁਲ
1: ਤੁਸੀਂ
0: ਦਰੁਸਤ ਹੈ,
1: ਦਿਮਾਗ ਦੇ ਵਿੱਚ ਫਿਰ ਜੇ ਤੁਸੀਂ ਦਿਮਾਗ ਦੇ ਵਿੱਚ ਫਿਰ ਕਾਲੋ ਭਰੀ ਆ,
0: ਜੀ
1: ਤਾਂ ਲੁੱਟ ਮਾਰ ਕਹਿੰਦੇ ਆ ਗਰੀਬ ਬੰਦੇ ਨਾਲ, ਫਿਰ ਉਹ ਕਿਤਾਬਾਂ ਦਾ ਤੁਸੀਂ ਭੇਜ ਦੇਣ ਮਾਝੀ ਲਾਈ ਜਾਓ ਘਰ ਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
1: ਇਹ ਮੈਂ, ਚਲੋ ਠੀਕ ਹੈ, ਤੁਹਾਡਾ ਵਿਚਾਰ ਥੋੜਾ
0: ਜੀ,
1: ਵਿਹਲੇ ਨਹੀਂ ਸੀ, ਔਖਾ ਵਿਹਲੇ, ਪਰ ਫਿਰ ਵੀ ਚਲੋ ਖੁਸ਼ੀ ਹੋਈ ਵੀ ਤੂੰ ਕੋਈ ਤਾਂ ਕਿਤਾਬਾਂ ਪੜ੍ਹਦਾ ਨਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ,
1: ਮੈਂ ਵੀ ਮੰਗਾਈਆਂ ਪਰ ਪਈਆਂ ਦਰਾਜ ਵਿੱਚ ਹੀ,
0: ਨਹੀਂ
1: ਮੈਂ
0: ਕੋਈ ਗੱਲ ਨਹੀਂ,
1: ਸੱਚ
0: ਕਿਸੇ
1: ਬੋਲ
0: ਦਿਨ
1: ਰਿਹਾ।
0: ਜਦੋਂ ਤੁਹਾਡਾ ਸਮਾਂ ਸਬੱਬ ਬਣਿਆ, ਉਹ ਵੀ ਜਦੋਂ ਉਹਨਾਂ ਦੇ ਵੱਲ ਨੂੰ ਧਿਆਨ ਪੈ ਗਿਆ ਜਾਂ ਉਹਨਾਂ ਦਾ ਤੁਹਾਡੇ ਤੇ ਧਿਆਨ ਪੈ ਗਿਆ, ਤੇ ਆਪੇ ਹੀ ਹੱਥਾਂ 'ਚ ਵੀ ਆ ਜਾਣੀਆਂ ਜੀ ਕਿਸੇ ਦੇ।
1: ਮੰਗਾਈਆਂ ਵੀ ਬੜੇ ਸ਼ੌਕ ਨਾਲ,
0: ਬਸ
1: ਨਾਂ
0: ਫਿਰ
1: ਦਾ ਬਲਾ ਕੋਈ,
0: ਏਦਾਂ ਹੀ ਆ
1: ਪਰ
0: ਜੀ। ਮੈਂ
1: ਚਲੋ ਠੀਕ
0: ਤੁਹਾਨੂੰ
1: ਆ,
0: ਸੱਚੀ ਗੱਲ ਦੱਸਾਂ ਨਾ, ਜਦੋਂ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਰੇਡੀਓ ਦੇ ਉੱਤੇ, ਤਾਂ ਸ਼ੰਮੀ ਜੀ ਨੂੰ ਵੀ ਯਾਦ ਹੋਣਾ, ਹਰਮਿੰਦਰ ਚਾਹਲ ਜੀ ਵੀ ਜੁੜਦੇ ਹੁੰਦੇ ਸੀ, ਬਲੀ ਨਾਵਲ ਉਹਨਾਂ ਦਾ 84 ਦੇ ਉੱਤੇ ਸੀਗਾ, ਤੇ ਉਹ ਮੈਂ ਕੀ ਕੀਤਾ, ਮੈਂ ਨਾ ਦੋ ਪਹਿਲੇ ਪੰਨੇ ਪੜ੍ਹ ਕੇ ਤਾਂ ਮੈਂ ਮਰੋੜ ਕੇ ਰੱਖ ਦਿੱਤਾ, ਔਰ ਸਾਲ ਡੇਢ ਸਾਲ ਨਾਵਲ ਓਦਾਂ ਹੀ ਪਿਆ ਰਿਹਾ। ਉਸ ਤੋਂ ਬਾਅਦ ਕੋਈ ਕਿਤਾਬ ਬਣੀ ਪੜ੍ਹੀ ਤੇ ਉਹੀ ਸ਼ੁਰੂ ਕੀਤੀ ਸੀ ਇੱਥੇ, ਤਾਂ ਉਸ ਤੋਂ ਬਾਅਦ ਏਦਾਂ ਦਾ ਸਬੱਬ ਬਣਿਆ ਜੀ, ਤੇ ਹੁਣ ਤੱਕ ਤਕਰੀਬਨ 35 ਕੁ ਕਿਤਾਬਾਂ ਤਾਂ ਆਪਾਂ ਆਡੀਓ ਹੀ ਕਰ ਚੁੱਕੇ ਹਾਂ, ਤੇ ਚੱਲ ਸੋ ਚੱਲ ਨਾਵਲ ਹੋਰ ਕਿਤਾਬਾਂ ਚੱਲੀ ਜਾਂਦੀਆਂ ਨੇ ਜੀ। ਉਮੀਦ ਕਰਦੇ ਹਾਂ ਤੁਹਾਡੇ ਨਾਲ ਵੀ ਏਦਾਂ ਹੀ ਵਾਪਰੇਗਾ ਜੀ।
1: ਇੱਕ ਤਾਂ ਇਹਦੇ ਵਿੱਚ ਇਹ ਆ ਕਿ ਚਲੋ ਮੈਂ ਪੜ੍ਹਾ ਜੇ ਸੋਨਾ ਨਹੀਂ, ਪਰ ਇੱਕ
0: ਜੀ
1: ਇਹ ਆ ਕਿ ਤੁਹਾਡਾ ਧਿਆਨ ਦੂਜੇ ਪਾਸੇ ਚਲ ਗਿਆ,
0: ਹਾਂਜੀ,
1: ਨਹੀਂ ਤਾਂ ਤੁਸੀਂ ਕਿਸੇ ਦਾ ਬੈਠੋਗੇ, ਐਵੇਂ ਅੱਖਾਂ ਖਰਾਬ
0: ਜੀ,
1: ਹੋਈ, ਸਾਡੇ ਵਾਂਗੂ ਰੀਲਾਂ ਦੇਖੀ ਜਾਓਗੇ ਉੱਪਰ ਥੱਲੇ,
0: ਹਾਂ
1: ਆਏ ਵੀ
0: ਬਿਲਕੁਲ
1: ਅਸਰ, ਇਹ ਤਾਂ
0: ਜੀ
1: ਨਿਆਣਿਆਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਜਦੋਂ ਕਿਤਾਬ ਕੋਈ,
0: ਪੈਂਦਾ
1: ਮੈਂ
0: ਜੀ,
1: ਹੁਣ ਕੁਝ ਵੀ
0: ਪੈਂਦਾ
1: ਕਰਦਾ ਹੁਣ, ਮੈਂ ਕਦੀ ਉਹਨਾਂ ਮੁੰਡੇ ਨਾ ਟੈਲੀਫੋਨ ਨਹੀਂ ਪਾ ਕਰਦੀ, ਮੈਂ ਬਸ ਨਾ, ਮੈਂ ਕਦੀ
0: ਜੀ
1: ਕਮਾਉਣ
0: ਜੀ
1: ਦੇ
0: ਜੀ
1: ਕਮਰੇ ਲੈ ਕੇ
0: ਬਿਲਕੁਲ ਹੈ ਜੀ,
1: ਟੈਲੀਫੋਨ,
0: ਬਿਲਕੁਲ ਹੈ ਜੀ।
1: ਟੀਵੀ ਜ਼ਰੂਰ ਲਾਉਂਦੇ ਆ, ਪਰ ਰੋਟੀ ਖਾਣ ਵੇਲੇ ਉਹ ਬੰਦ ਕਰ ਦਿੱਤਾ
0: ਜੀ ਜੀ ਜੀ
1: ਤੇ ਪੜ੍ਹਨ ਨੂੰ ਜਦੋਂ, ਮਤਲਬ ਕੋਸ਼ਿਸ਼ ਕਰੀ ਦੀ ਅਸੀਂ ਪੱਟੇ ਤੇ ਚੜ੍ਹਦੀ, ਪਰ ਮੈਂ,
0: ਬਿਲਕੁਲ ਹੈ,
1: ਮੈਨੂੰ ਤਾਂ ਇੱਕ ਗੱਲ ਦਾ ਪਤਾ ਜ਼ਿਆਦਾ, ਕਿਤਾਬਾਂ ਮੈਂ ਪੜ੍ਹਾਂ ਨਾ ਪੜ੍ਹਾਂ, ਪਰ ਮੈਂ ਇਹ ਕਹਾਂ ਕਿ ਮੈਂ ਅੱਜ ਤੱਕ ਕਿਸੇ ਨੂੰ ਫੱਟੀ ਨਹੀਂ ਲਾਉਂਦੀ,
0: ਹਾਂ ਬਿਲਕੁਲ,
1: ਮਤਲਬ ਕਿ ਮੈਂ ਠੱਗੀ ਨਹੀਂ ਕਰਦਾ
0: ਜੀ,
1: ਮੈਂ ਮਦਦ ਨਹੀਂ ਕਰਦਾ, ਪਰ ਮੈਂ ਠੱਗੀ ਵੀ ਨਹੀਂ ਕਰਦਾ, ਮੈਂ
0: ਜੀ
1: ਮਦਦ ਵੀ ਕਰਦੀ ਹਾਂ,
0: ਬਿਲਕੁਲ ਹੈ ਜੀ, ਕਿਆ
1: ਪਰ
0: ਬਾਤ ਹੈ,
1: ਇਹੀ ਹੈ ਕਿ ਜੇ ਕਿਤਾਬਾਂ ਪੜ੍ਹਦਾ ਉਹ ਉਹਦਾ ਫਾਇਦਾ ਵੀ ਬਹੁਤ ਜ਼ਿਆਦਾ, ਭਾਵਾਂ
0: ਜੀ
1: ਪੈਸਿਆਂ ਦੇ ਰੂਪ ਚ ਹੋਵੇ ਤਾਂ ਭਾਵਾਂ ਕਿਸੇ ਬੋਲਾਂ ਦੇ ਰੂਪ ਵਿੱਚ ਹੋਵੇ,
0: ਜੀ ਬਿਲਕੁਲ ਹੈ ਜੀ, ਇਨਸਾਨੀਅਤ ਹੀ ਸਿਖਾਉਂਦੀਆਂ ਨੇ ਜੀ, ਉਹ ਵੀ ਬਿਲਕੁਲ ਜੀ, ਬਿਲਕੁਲ,
1: ਬਸ ਇਹ ਗੱਲਾਂ ਕਹਿੰਦੇ, ਬੜੀ
0: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਬਹਾਦਰ ਸਿੰਘ ਜੀ ਜੀ। ਦੋਸਤੋ ਇਹ ਸਨ ਆਪਣੇ ਨਾਲ ਡੈਨਮਾਰਕ ਤੋਂ ਬਹਾਦਰ ਜੀ, ਤੇ ਹਾਂਜੀ ਸ਼ਮੀ ਜੀ ਲੰਘੇ ਆਓ ਜੀ, ਆਪਾਂ ਕਰੀਏ ਸਮਾਪਤੀ ਫਿਰ ਅੱਜ।
2: ਜੀ ਜੀ ਬਿਲਕੁਲ ਜੀ, ਭਾਰਤ ਸਾਹਿਬ ਬਸ ਸਮਾਪ ਆਪਾਂ ਕਰਦੇ ਹਾਂ, ਬਹੁਤ ਵਧੀਆ ਗੱਲ ਕੀਤੀ ਬਹਾਦਰ ਸਿੰਘ ਜੀ ਨੇ
0: ਜੀ,
2: ਕਿਉਂਕਿ ਜਿਹੜੀ ਕਿਤਾਬਾਂ ਨੇ ਚਾਹੇ ਉਹ ਆਪਾਂ ਉਹਨੂੰ ਪੜ੍ਹੀਏ, ਖੁਦ ਪੜ੍ਹੀਏ, ਚਾਹੇ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਸ਼ੇਅਰ ਕਰੀਏ, ਇਹ ਇਹਨਾਂ ਦੀ ਹੋਂਦ, ਲਾਇਬ੍ਰੇਰੀ ਦੀ ਹੋਂਦ ਜਿਹੜੀ ਹੈ ਬਹੁਤ ਕਮਾਲ ਦੀ ਹੈ। ਔਰ ਇਹ ਤੁਸੀਂ ਦੇਖੋ ਕਿ ਰਾਜੇ ਆਏ, ਬੜੇ ਬੜੇ ਜੰਗ ਯੁੱਧ ਹੁੰਦੇ ਰਹੇ, ਰੈਵੋਲੂਸ਼ਨ ਆਏ, ਟੈਕਨੋਲੋਜੀ ਦੇ ਵੀ ਰੈਵੋਲੂਸ਼ਨ ਆਏ, ਪਰ ਲਾਇਬ੍ਰੇਰੀਆਂ ਕਾਇਮ ਰਹੀਆਂ, ਉਹਨਾਂ ਤੇ ਅਸਰ ਨਹੀਂ ਹੋਇਆ। ਤੇ ਹੁਣ ਤੁਸੀਂ ਦੇਖੋ ਵੀ ਕਲੇ ਟੈਬਲੇਟ ਤੋਂ ਲੈ ਕੇ ਡਿਜੀਟਲ ਨੈਟਵਰਕ ਤੱਕ, ਮੋਬਾਈਲ ਫੋਨ ਤੱਕ, ਸਭ ਲਾਇਬ੍ਰੇਰੀ ਦਾ ਜਿਹੜਾ ਕਬਜ਼ਾ ਹੈਗਾ ਉੱਥੇ ਹੈਗੀਆਂ ਨੇ। ਹੁਣ ਇਹਨਾਂ ਦਾ ਜਿਹੜਾ ਮੇਨ ਥੀਮ ਆ, ਮੇਨ ਪਰਪਜ ਆ ਜਿਹੜਾ ਲਾਇਬ੍ਰੇਰੀ ਦਾ, ਉਹ ਨੀ ਬਦਲਿਆ, ਜਮਾਨਾ ਬਦਲ ਗਿਆ
0: ਬਿਲਕੁਲ।
2: ਉਹ ਥੀਮ ਕੀ ਆ, ਦੇਖੋ ਇਹ ਲਾਇਬ੍ਰੇਰੀਆਂ ਕਰਦੀਆਂ ਕੀ ਨੇ ਕਿ ਜੋ ਬੀਤੇ ਸਮੇਂ ਦੀ ਜਿਹੜੀ ਨੌਲੇਜ ਹੈ, ਗਿਆਨ ਹੈ, ਉਹਨੂੰ ਇਹ ਸਾਂਭ ਕੇ ਰੱਖਦੀਆਂ, ਤੇ ਅੱਜ ਦੇ ਜਿਹੜੇ ਸਿੱਖਣ ਵਾਲੇ ਲੋਕ ਆ ਉਹਨਾਂ ਨੂੰ ਉਹ ਗਿਆਨ ਜਿਹੜਾ ਉਹਨਾਂ ਨਾਲ ਸਾਂਝਾ ਕਰਦੀਆਂ, ਤੇ ਅੱਗੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਜਿਹੜੇ ਥਿੰਕਰ ਨੇ ਆਉਣ ਵਾਲੇ ਟਾਈਮ ਚ ਹੋਣਗੇ ਕੱਲ, ਉਹਨਾਂ ਨੂੰ ਵੀ ਇਹ ਇੰਸਪਾਇਰ ਕਰਦੀਆਂ, ਮੋਟੀਵੇਟ ਕਰਦੀਆਂ ਕਿ ਹਾਂ ਬਈ ਆਪਾਂ ਅੱਗੇ ਵੱਧ ਕੇ ਆਹ ਕੰਮ ਕਰ ਸਕਦੇ ਹਾਂ। ਐ ਲੱਗਦਾ ਕਿ ਜਦੋਂ ਵੀ ਕੋਈ ਬੰਦਾ ਲਾਇਬ੍ਰੇਰੀ ਦੇ ਵਿੱਚ ਚੱਲ ਕੇ ਜਾਂਦਾ ਹੈ, ਉਹ ਜਿਹੜੀਆਂ ਸੈਲਫ ਦੇ ਉੱਤੇ ਪਈਆਂ ਕਿਤਾਬਾਂ ਨੂੰ ਦੇਖਦਾ, ਅਸਲ ਚ ਉਸ ਵੇਲੇ ਉਹ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਸੀ, ਕਿਤਾਬ ਤੁਹਾਨੂੰ ਆਵਾਜ਼ ਮਾਰ ਲਓ, ਤੁਸੀਂ ਕਿਤਾਬ ਨੂੰ ਆਵਾਜ਼ ਮਾਰ ਲੈਣੀ ਹੈ, ਉਹ ਐ ਮਹਿਸੂਸ ਹੋਊਗਾ ਕਿ ਹਜ਼ਾਰਾਂ ਹੀ ਜਿਹੜੇ ਮਨੁੱਖੀ ਦਿਮਾਗ ਹੈ ਨਾ, ਉਹ ਵੇਟ ਕਰ ਰਹੇ ਆ ਤੁਹਾਡੇ ਨਾਲ ਗੱਲ ਕਰਨ ਦੇ ਲਈ, ਕਿਤਾਬਾਂ ਦੇ ਵਿੱਚ ਬੰਦੇ, ਤੁਸੀਂ ਉਹਨਾਂ ਨੂੰ ਨੌਕ ਨੌਕ ਕਰੋਗੇ ਤੇ ਉਹਨਾਂ ਨੇ ਆਪਣੀ ਜਿਹੜੀ ਜਾਣਕਾਰੀ ਹੈ ਬਿਨਾਂ ਸ਼ਰਤ ਉਹ ਤੁਹਾਡੇ ਨਾਲ ਸਾਂਝੀ ਕਰ ਲੈਣੀ ਹੈ। ਇਹ ਬਿਊਟੀਫੁਲ ਚੀਜ਼ ਹੈ, ਬਹੁਤ ਹੀ ਕਮਾਲ ਦੀ ਚੀਜ਼ ਹੈ। ਤੁਸੀਂ ਅੰਦਰ ਉਹਦੇ ਜਾਂਦੇ ਤਾਂ ਇਕੱਲੇ ਹੋ, ਪਰ ਜਦੋਂ ਤੁਸੀਂ ਅੰਦਰ ਹੁੰਦੇ ਹੋ ਤਾਂ ਹਜ਼ਾਰਾਂ ਹੀ ਆਵਾਜ਼ਾਂ ਦੇ ਵਿੱਚ ਘਿਰੇ ਹੁੰਦੇ ਹੋ, ਤੇ ਬਸ ਤੁਸੀਂ ਕਰਨਾ ਕੀ ਹੈ ਕਿ ਇੱਕ ਕਿਤਾਬ ਖੋਲਣੀ ਹੈ, ਇੱਕ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦੇਣਾ,
0: ਉਹਦੇ ਵਿੱਚ
2: ਇਹ ਬਹੁਤ ਕਮਾਲ ਦਾ ਜੀ।
0: ਦੋਸਤ ਬਣ ਕੇ ਨਿਕਲਦੇ ਬਾਹਰ ਜੀ, ਕਿਰਦਾਰਾਂ ਦੇ ਰੂਪ ਦੇ ਵਿੱਚ ਜੀ।
2: ਜੀ ਬਿਲਕੁਲ ਜੀ, ਔਰ ਬਹੁਤ ਸ਼ੁਕਰੀਆ ਪਾਲ ਸਾਹਿਬ ਤੁਹਾਡਾ ਤੇ ਦੋਸਤਾਂ ਦਾ ਵੀ ਇਸ ਅੱਜ ਦੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਦੇ ਲਈ
0: ਜੀ।
2: ਮੁਹੱਬਤ ਜ਼ਿੰਦਾਬਾਦ ਹੈ ਤੇ ਜ਼ਿੰਦਗੀ
0: ਜ਼ਿੰਦਾਬਾਦ ਜੀ। ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ।
2: ਇੱਕ ਐਡ ਕਰਨੀ ਚਾਹੂੰਗਾ ਚਲਦੇ ਚਲਦੇ, ਅੱਜ ਇਹਦੇ ਨਾਲ ਸੰਬੰਧਿਤ ਹੀ ਨਾ ਬੜੀ ਕਮਾਲ ਦੀ ਗੱਲ ਹੋਈ ਕਿ ਨੰਗਲ ਡੈਮ ਤੋਂ ਸਾਡੇ ਬਹੁਤ ਹੀ ਸਤਿਕਾਰਤ ਸਾਹਿਤਕਾਰ ਵੀ ਨੇ, ਪੱਤਰਕਾਰ ਨੇ, ਗੁਰਪ੍ਰੀਤ ਗਰੇਵਾਲ ਜੀ ਅਤੇ ਉਹਨਾਂ ਦੇ ਸਾਥੀ, ਉਹਨਾਂ ਦਾ ਆਉਣਾ ਹੋਇਆ ਸਟੂਡੀਓ ਦੇ ਵਿੱਚ।
0: ਕੀ ਬਾਤ ਹੈ ਜੀ।
2: ਤੇ ਉਦੋਂ ਇੱਕ ਦਿਨ ਪਹਿਲਾਂ ਭਾਸ਼ਾ ਵਿਭਾਗ ਜਿਹੜਾ ਜਲੰਧਰ ਆਪਣਾ ਹੁਸ਼ਿਆਰਪੁਰ ਹੈ, ਉਹ ਚ ਖੋਜ ਅਫਸਰ ਨੇ ਡਾਕਟਰ ਜਸਵੰਤ ਰਾਏ ਜੀ, ਤੁਸੀਂ ਦੇਖੋ ਕਿਤਾਬਾਂ ਦੇ ਨਾਲ ਹੀ ਸਾਂਝ ਪੈ ਰਹੀ ਉਹਨਾਂ ਦੀ ਵੀ ਤੇ ਉਹਨਾਂ ਦੀ ਵੀ। ਉਹ ਕਹਿੰਦੇ ਕਿ ਇੱਕ ਵਾਰੀ ਮੈਂ ਇੱਕ ਕਿਤਾਬ ਦਾ, ਹਰਮਿੰਦਰ ਚਾਹਲ ਜੀ ਦੀ ਬੁੱਕ ਸੀ ਆਫੀਆ ਸਦੀਕੀ ਦਾ ਜਹਾਦ, ਉਹਦਾ ਰਿਵਿਊ ਕੀਤਾ ਤੇ ਉਹ ਰਿਵਿਊ ਕਰਨ ਦਾ ਮੈਨੂੰ ਸਿੱਟਾ ਇਹ ਮਿਲਿਆ ਕਿ ਮੈਂ ਜੇਲ੍ਹ ਜਾਂਦਾ ਜਾਂਦਾ ਬਚਿਆ ਮਸਾਂ ਹੀ।
0: ਅੱਛਾ ਜੀ, ਕੀ ਬਾਤ ਹੈ।
2: ਉਹ ਵਧੀਆ ਯਾਦਾਂ ਸਾਂਝੀਆਂ ਕਰ ਰਹੇ ਸਨ ਤੇ ਵਾਕਈ ਜੀ ਇਹ ਕਿਤਾਬਾਂ ਲਾਈਟ ਹਾਊਸ ਨੇ ਤੇ ਰੋਸ਼ਨੀ ਵੰਡਦੀਆਂ ਨੇ ਤੇ ਰਿਸ਼ਤੇ ਬਣਦੇ ਨੇ ਤੇ ਕਮਾਲ ਹੁੰਦਾ ਜੀ। ਬਹੁਤ ਸ਼ੁਕਰੀਆ ਭਾਰਤ ਸਾਹਿਬ,
0: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਗੱਲਬਾਤ ਕਰਕੇ ਗਏ ਨੇ, ਉਹ ਮੈਨੂੰ ਦਿਨ ਫਿਰ ਚੇਤੇ ਕਰਾ ਦਿੱਤੇ ਉਹਨਾਂ ਨੇ ਆਫੀਆ ਸਦੀਕੀ ਦਾ ਜਹਾਦ, ਉਹ ਨਾਵਲ ਵੀ ਤੁਹਾਨੂੰ ਜਿਹੜਾ ਮਿਲ ਜਾਏਗਾ ਜੀ ਸੁਣਨ ਦੇ ਲਈ। ਤੇ ਕਿਆ ਬਾਤ, ਉਹ ਕਿਆ ਨਾਵਲ ਹੈ, ਖਾਸ ਕਰਕੇ ਹਰਮਿੰਦਰ ਚਾਹਲ ਜੀ ਨੇ ਉਹਦੇ ਉੱਤੇ ਜਾ ਕੇ ਉਹ ਜਗਾਵਾਂ ਵੀ ਦੇਖੀਆਂ, ਉੱਥੇ ਖੋਜ ਕੀਤੀ ਤੇ ਉਸ ਤੋਂ ਬਾਅਦ ਉਹ ਨਾਵਲ ਜਿਹੜਾ ਰਚਿਆ ਅਮਰੀਕਾ ਦੇ ਵਿੱਚ, ਕਿਵੇਂ ਐਡੀ ਹੋਣਹਾਰ ਕੁੜੀ ਜਿਹੜੀ ਹੈ ਇਸ ਇੱਕ ਐਡੇ ਵੱਡੇ ਅਹੁਦੇ ਦੇ ਉੱਤੇ ਪਹੁੰਚ ਜਾਂਦੀ ਹੈ, ਕਿੱਡੀ ਵੱਡੀ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰਦੀ ਹੈ ਤੇ ਉਹ ਕਿੱਧਰਲੇ ਪਾਸੇ ਨੂੰ ਤੁਰ ਪੈਂਦੀ ਹੈ ਤੇ ਕੀ ਕੁਝ ਕਰ ਜਾਂਦੀ ਹੈ। ਆਫੀਆ ਸਦੀਕੀ ਦਾ ਜਹਾਦ ਨਾਵਲ ਜਿਹੜਾ ਪੜ੍ਹਨ ਯੋਗ ਹੈ ਤੇ ਸੁਣਨ ਯੋਗ ਵੀ ਹੈ, ਜੇ ਕਿਤੇ ਤੁਹਾਨੂੰ ਮਿਲ ਜਾਵੇ ਜਾਂ ਦੁਆਬਾ ਰੇਡੀ ਤੇ ਜਾ ਕੇ ਸੁਣ ਸਕਦੇ ਹੋ। ਤੇ ਬਾਕੀ ਮੈਂ ਪੱਕਾ ਨਹੀਂ ਕਹਿ ਸਕਦਾ ਸ਼ਾਇਦ ਇਹਦੇ ਉੱਤੇ ਹੋਏਗਾ ਕਿ ਨਹੀਂ, ਤੇ ਨਹੀਂ ਤਾਂ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਰਿਕਾਰਡਡ ਪ੍ਰੋਗਰਾਮ ਪਏ ਨੇ ਜਾਂ ਉਹਨਾਂ ਨੂੰ ਜਿਹੜਾ ਇਹ ਕਿਤਾਬਾਂ ਦੀਆਂ ਜਿਹੜੇ ਰੂਪ ਨੇ ਤਾਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਕਿਤਾਬ ਨੂੰ ਲੈ ਕੇ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਦੀ ਹੈ, ਉਹਨੂੰ ਅੱਗੇ ਵਧਾਈ ਦਾ ਹੈ। ਤੇ ਹੁਣ ਵੀ ਜਿਹੜਾ ਪੰਜਾਬ ਨਾਵਲ ਦੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ, ਜੋ ਕਿ ਔਰੰਗਜ਼ੇਬ ਤੋਂ ਲੈ ਕੇ ਮਾਊਂਟਬੈਟਨ ਤੱਕ ਦਾ ਸਫ਼ਰ ਤੈਅ ਕਰ ਰਿਹਾ ਹੈ, ਉਹਦੇ ਬਾਰੇ ਦਿਲਚਸਪੀ ਵੱਧ ਨਾਲ ਦੋਸਤ ਸੁਣ ਰਹੇ ਨੇ। ਹਰਪਾਲ ਪੰਨੂ ਜੀ ਨੇ ਅਨੁਵਾਦ ਕੀਤਾ ਤੇ ਆਪਣੇ ਗਾਂਧੀ ਹੁਣਾਂ ਨੇ ਜਿਹੜਾ ਉਹਨੂੰ ਲਿਖਿਆ ਹੋਇਆ। ਤੇ ਦੋਸਤੋ ਲੋ ਫਿਰ ਇਸੇ ਤਰ੍ਹਾਂ ਦੀ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੇ ਕਾਲ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ। ਫਿਰ ਥੋੜੇ ਸਮੇਂ ਤੱਕ 10 ਮਿੰਟ ਤੱਕ ਮੈਂ ਸਮਾਪਤੀ ਕਰਾਂਗਾ ਪ੍ਰੋਗਰਾਮ ਦੀ, ਤੇ ਖ਼ਬਰਾਂ ਅੱਜ ਤੁਹਾਡੇ ਲਈ ਨਹੀਂ ਸਾਂਝੀਆਂ ਕਰ ਪਾਵਾਂਗੇ, ਉਹਦੇ ਲਈ ਮਾਫ਼ੀ ਚਾਹਾਂਗੇ, ਕਿਉਂਕਿ ਦਿਲਚਸਪੀ ਵਾਲਾ ਪ੍ਰੋਗਰਾਮ ਇੱਕੋ ਰੂਪ ਦੇ ਵਿੱਚ ਰਹੇਗਾ ਤਾਂ ਵਧੀਆ ਲੱਗੇਗਾ। ਤੇ ਇਸ ਮੁੱਦੇ ਦੇ ਉੱਤੇ ਤੁਸੀਂ ਆਪਣਾ ਐਕਸਪੀਰੀਅੰਸ ਜਾਂ ਕੋਈ ਗੱਲਬਾਤ ਜਜ਼ਬਾਤ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਤੇ ਦੋਸਤੋ ਇਸੇ ਮਸਲੇ ਦੇ ਉੱਤੇ ਤੁਹਾਡੇ ਨਾਲ ਬਾਤ ਪਾਉਣਾ, ਜਿਹੜਾ ਅੱਜ ਦਿਨ ਹੈ ਉਹਦੇ ਬਾਰੇ ਇੱਕ ਆਰਟੀਕਲ, ਜਿਵੇਂ ਲਾਲੀ ਟੋੜਾ ਸਾਹਿਬ ਵੀ ਗੱਲ ਕਰਕੇ ਗਏ ਸੀ ਕਿ ਆਰਟੀਕਲ ਜਿਹੜੇ ਅਖ਼ਬਾਰਾਂ 'ਚ ਜਾਂ ਮੈਗਜ਼ੀਨ ਦੇ ਵਿੱਚ ਲੱਗਦੇ ਹੈ ਉਹ ਬੜੇ ਦਿਲਚਸਪ ਤੇ ਨਿਚੋੜ ਹੁੰਦੇ ਆ ਹਰ ਚੀਜ਼ ਦਾ, ਕਿਸੇ ਵੀ ਜਿਹੜਾ ਵਿਸ਼ੇ ਦੇ ਉੱਤੇ ਚਾਹੇ ਉਹ ਆਰਟੀਕਲ ਕਿਉਂ ਨਾ ਲਿਖਿਆ ਹੋਵੇ ਉਹਨੂੰ ਪੜ੍ਹਨਾ ਜ਼ਰੂਰ ਚਾਹੀਦਾ ਹੈ। ਤੇ ਲਓ ਫਿਰ ਬਾਤ ਪਾਉਂਦੇ ਹਾਂ ਉਹਦੇ ਵਿੱਚੋਂ ਹੀ, ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ, ਗੱਲ ਕਰਦੇ ਹਾਂ ਨੈਸ਼ਨਲ ਲਾਇਬ੍ਰੇਰੀ ਡੇ ਦੀ। ਗਿਆਨ ਪੰਧ ਦੇ ਨਿਸ਼ਕਾਮ ਸੇਵਕ ਨੇ ਲਾਇਬ੍ਰੇਰੀਅਨ ਡਾਕਟਰ ਸ਼ਿੰਦਰਪਾਲ ਕੌਰ ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਕਿਤਾਬਾਂ ਦੀ ਦੁਨੀਆਂ ਦੇ ਵਿੱਚ ਚੱਲਦੇ ਹਾਂ ਥੋੜਾ। ਕਹਿੰਦੇ ਕਿ ਹਰ ਸਮਾਜ ਦੀ ਤਰੱਕੀ ਦਾ ਅਸਲ ਮਾਪਦੰਡ ਉਸਦੀਆਂ ਇਮਾਰਤਾਂ, ਸੜਕਾਂ ਜਾਂ ਫਿਰ ਉਦਯੋਗ ਨਹੀਂ ਹੁੰਦੇ, ਸਗੋਂ ਉਸਦੇ ਨਾਗਰਿਕਾਂ ਦਾ ਜਿਹੜਾ ਗਿਆਨ ਹੁੰਦਾ ਹੈ, ਸੋਚ ਅਤੇ ਸਿੱਖਣ ਦੀ ਲਗਨ ਹੁੰਦੀ ਹੈ। ਇਸ ਗਿਆਨ ਦੀ ਸੰਭਾਲ, ਵਿਕਾਸ ਤੇ ਪਸਾਰ ਦਾ ਸਭ ਤੋਂ ਅਹਿਮ ਜਿਹੜਾ ਕੇਂਦਰ ਹੈ ਉਹ ਲਾਇਬ੍ਰੇਰੀ ਹੈ ਤੇ ਲਾਇਬ੍ਰੇਰੀਅਨ ਉਸਦਾ ਦਿਲ ਨੇ। ਇਸੇ ਲਈ ਭਾਰਤ ਦੇ ਵਿੱਚ ਹਰ ਸਾਲ 12 ਅਗਸਤ ਨੂੰ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ ਜਾਂਦਾ ਹੈ ਤੇ ਦਿਨ ਭਾਰਤੀ ਲਾਇਬ੍ਰੇਰੀ ਵਿਗਿਆਨ ਦੇ ਪਿਤਾਮਾ ਡਾਕਟਰ SR ਰੰਗਾਨਾਥਨ ਦੇ ਜਨਮ ਦਿਵਸ ਨੂੰ ਜਿਹੜਾ ਸਮਰਪਿਤ ਹੈ, ਜਿਨ੍ਹਾਂ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਲਾਇਬ੍ਰੇਰੀ ਵਿਗਿਆਨ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਅੱਜ ਅਸੀਂ ਜਾਣਕਾਰੀ ਦੇ ਅਜਿਹੇ ਦੌਰ ਦੇ ਵਿੱਚ ਗੁਜ਼ਰ ਰਹੇ ਹਾਂ ਜਿੱਥੇ ਇੱਕ ਕਲਿੱਕ ਦੇ ਨਾਲ ਲੱਖਾਂ ਨਤੀਜੇ ਸਾਹਮਣੇ ਆ ਜਾਂਦੇ ਹੈ ਤੇ ਫਿਰ ਵੀ ਜਾਣਕਾਰੀ ਦੀ ਬਹੁਤਾਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਉਪਲਬਧ ਜਾਣਕਾਰੀ ਸਹੀ ਤੇ ਭਰੋਸੇਯੋਗ ਹੋਵੇ। ਝੂਠੀਆਂ ਖਬਰਾਂ ਤੇ ਅਧੂਰੇ ਤੱਥਾਂ ਦੇ ਉੱਤੇ ਆਧਾਰਿਤ ਜਾਣਕਾਰੀ ਸਮਾਜ ਦੇ ਲਈ ਵੱਡੀ ਚੁਣੌਤੀ ਬਣ ਸਕਦੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਐਸੇ ਟਾਈਟਲ ਜਾਂ ਹੋਰ ਸਾਰੀਆਂ ਚੀਜ਼ਾਂ ਜੋ ਆਕਰਸ਼ਿਤ ਕਰਦੇ ਆ, ਧਿਆਨ ਖਿੱਚਦੇ ਆ, ਉਹ ਜ਼ਰੂਰ ਬਣਾ ਕੇ ਪਾਏ ਜਾਂਦੇ ਆ। ਉਸ ਤਰ੍ਹਾਂ ਦੀ ਖਬਰ ਅੰਦਰਲੇ ਪਾਸੇ ਕਿਜੋ ਵੀ ਨਹੀਂ ਹੁੰਦੀ, ਚਾਹੇ ਤੁਸੀਂ ਪੂਰੇ ਦਾ ਪ੍ਰੋਗਰਾਮ ਪੂਰੇ ਦਾ ਪੂਰਾ ਸੁਣ ਲਓ, ਪਰ ਉਹ ਇੱਕ ਖਿੱਚ ਦਾ ਕੇਂਦਰ ਜ਼ਰੂਰ ਬਣਾਏ ਜਾਂਦੇ ਆ। ਤੇ ਅਜਿਹੇ ਸਮੇਂ ਦੇ ਵਿੱਚ ਲਾਇਬ੍ਰੇਰੀਅਨ ਦੀ ਭੂਮਿਕਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਜਾਂਦੀ ਹੈ। ਉਹ ਸਿਰਫ਼ ਕਿਤਾਬਾਂ ਦਾ ਪ੍ਰਬੰਧਕ ਨਹੀਂ, ਸਗੋਂ ਭਰੋਸੇਯੋਗ ਜਾਣਕਾਰੀ ਦਾ ਮਾਰਗ ਦਰਸ਼ਕ ਵੀ ਹੁੰਦਾ ਹੈ। ਡਿਜੀਟਲ ਤਕਨਾਲੋਜੀ ਤੇ ਮਸਨੂਈ ਬੁੱਧੀ ਜਾਣੀ ਕਿ ਆਰਟੀਫਿਸ਼ਲ ਇੰਟੈਲੀਜੈਂਸੀ AI ਨੇ ਲਾਇਬ੍ਰੇਰੀ ਦੇ ਕੰਮ ਕਰਨ ਦਾ ਢੰਗ ਹੀ ਬਦਲ ਕੇ ਰੱਖ ਦਿੱਤਾ। ਈ ਬੁੱਕਸ ਆ ਗਈਆਂ, ਈ ਜਰਨਲਾਂ, ਸੰਸਥਾਗਤ ਜਿਹੜਾ ਰਿਪੋਜ਼ੈਂਟਰੀਆਂ, ਓਪਨ ਐਕਸੈਸ ਸਰੋਤਾਂ ਤੇ ਡਿਜੀਟਲ ਡਾਟਾਬੇਸ ਨੇ ਗਿਆਨ ਦੀ ਬਹੁਤ ਜਿਹੜੀ ਹੈ ਪਹੁੰਚ ਨੂੰ ਵਿਸ਼ਵ ਪੱਧਰ ਤੱਕ ਪਹੁੰਚਾ ਦਿੱਤਾ। ਇਸ ਦੇ ਬਾਵਜੂਦ ਵੀ, ਇੰਨਾ ਕੁਝ ਹੋਣ ਦੇ ਬਾਵਜੂਦ, ਤਕਨਾਲੋਜੀ ਮਨੁੱਖੀ ਸੋਚ, ਨੈਤਿਕਤਾ ਤੇ ਸਹੀ ਮਾਰਗਦਰਸ਼ਨ ਦੀ ਪੂਰਨ ਜੜਾ ਥਾਂ ਨਹੀਂ ਲੈ ਸਕਦੀ ਹੈ। ਇਸ ਦੇ ਲਈ ਅਜੋਕੇ ਯੁੱਗ ਦੇ ਵਿੱਚ ਲਾਇਬ੍ਰੇਰੀਅਨ ਦੀ ਲੋੜ ਤੇ ਮਹੱਤਤਾ ਘੱਟ ਹੋਣ ਦੀ ਬਜਾਏ ਹੋਰ ਵੱਧ ਗਈ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਸਫਲ ਅਮਲ ਦੇ ਲਈ ਵੀ ਮਜ਼ਬੂਤ ਲਾਇਬ੍ਰੇਰੀ ਪ੍ਰਣਾਲੀ ਦੀ ਅਤਿਅੰਤ ਜ਼ਰੂਰਤ ਹੈ। ਵਿਦਿਆਰਥੀਆਂ ਦੇ ਵਿੱਚ ਪੜ੍ਹਨ ਦੀ ਚੇਟ, ਖੋਜ ਦੀ ਰੁਚੀ, ਆਲੋਚਨਾਤਮਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਨੂੰ ਆਧੁਨਿਕ ਸਰੋਤਾਂ ਤੇ ਯੋਗ ਲਾਇਬ੍ਰੇਰੀਆਂ ਨਾਲ ਜਿਹੜਾ ਲੈਸ ਜਾਂ ਲਾਇਬ੍ਰੇਰੀਆਂ ਦੇ ਨਾਲ ਲੈਸ ਕਰਨਾ ਪਵੇਗਾ। ਦਰਅਸਲ ਇਹ ਸਿਰਫ ਸਿੱਖਿਆ ਖੇਤਰ ਦੇ ਵਿੱਚ ਕੀਤਾ ਗਿਆ ਨਿਵੇਸ਼ ਨਹੀਂ, ਸਗੋਂ ਦੇਸ਼ ਦੇ ਸੁਨਹਿਰੀ ਭਵਿੱਖ ਦੀ ਬੁਨਿਆਦ ਹੈ। ਖਾਸ ਤੌਰ ਦੇ ਉੱਤੇ ਮੈਡੀਕਲ, ਤਕਨੀਕੀ ਤੇ ਉੱਚ ਖੋਜ ਸੰਸਥਾਵਾਂ 'ਚ ਲਾਇਬ੍ਰੇਰੀਆਂ ਦੀ ਭੂਮਿਕਾ ਰੀੜ੍ਹ ਦੀ ਹੱਡੀ ਵਾਂਗ ਹੁੰਦੀ ਹੈ। ਸਹੀ ਵਿਗਿਆਨਕ ਜਾਣਕਾਰੀ, ਖੋਜ ਡਾਟਾਬੇਸ ਤੇ ਪ੍ਰਮਾਣਿਕ ਸਾਹਿਤ ਤੱਕ ਸਮੇਂ ਸਿਰ ਪਹੁੰਚ, ਮਰੀਜ਼ਾਂ ਦੀ ਬਿਹਤਰ ਦੇਖਭਾਲ, ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣਾ, ਉਹਦੇ ਨਾਲ ਨਾਲ ਨਵੀਆਂ ਖੋਜਾਂ ਨੂੰ ਚੰਗੀ ਦਿਸ਼ਾ ਪ੍ਰਦਾਨ ਕਰਦੀ ਹੈ। ਇਸੇ ਮਹੱਤਵਪੂਰਨ ਕਾਰਜ ਦੇ ਪਿੱਛੇ ਹੀ ਲਾਇਬ੍ਰੇਰੀਆਂ ਦੀ ਜਿਹੜੀ ਅਣਥੱਕ ਜਿਹੜੀ ਮਿਹਨਤ ਹੁੰਦੀ ਹੈ, ਜਿਸਦਾ ਅਕਸਰ ਜਨਤਕ ਤੌਰ ਦੇ ਉੱਤੇ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਨਾ ਹੁੰਦਾ ਹੈ। ਅੱਜ ਸਮੇਂ ਦੀ ਮੰਗ ਹੈ ਕਿ ਲਾਇਬ੍ਰੇਰੀਆਂ ਨੂੰ ਸਿਰਫ ਚਾਰ ਦੀਵਾਰੀ ਅੰਦਰ ਸਾਂਭੀਆਂ ਕਿਤਾਬਾਂ ਵਾਲੀ ਥਾਂ ਦੇ ਵਜੋਂ ਨਾ ਦੇਖਿਆ ਜਾਵੇ, ਸਗੋਂ ਇਹਨਾਂ ਨੂੰ ਗਿਆਨ, ਨਵੀਨਤਾ, ਖੋਜ ਤੇ ਸਾਰਥਕ ਸਮਾਜਿਕ ਸੰਵਾਦ ਦੇ ਹਲਚਲ ਭਰੇ ਕੇਂਦਰਾਂ ਦੇ ਵਜੋਂ ਵਿਕਸਿਤ ਕੀਤਾ ਜਾਵੇ। ਇਹਦੇ ਨਾਲ ਹੀ ਲਾਇਬ੍ਰੇਰੀਅਨ ਦੇ ਪੇਸ਼ੇਵਰ ਵਿਕਾਸ, ਜੋ ਉਹਨਾਂ ਦੇ ਵਿੱਚ ਜੌਬ ਕਰਦੇ ਹੈ, ਉਹਨਾਂ ਦੀ ਆਧੁਨਿਕ ਸਿਖਲਾਈ ਤੇ ਡਿਜੀਟਲ ਢਾਂਚੇ ਨੂੰ ਮਜ਼ਬੂਤ ਕਰਨ ਨੂੰ ਪਹਿਲ ਦੇ ਆਧਾਰ ਦੇ ਉੱਤੇ ਤਰਜੀਹ ਮਿਲਣੀ ਚਾਹੀਦੀ ਹੈ। ਹਰ ਸਾਲ 12 ਅਗਸਤ ਦਾ ਦਿਨ ਸਾਨੂੰ ਇਸ ਸੱਚਾਈ ਤੋਂ ਜਾਣੂ ਕਰਵਾਉਂਦਾ ਕਿ ਗਿਆਨ ਦਾ ਦੀਵਾ ਕਦੇ ਵੀ ਆਪਣੇ ਆਪ ਨਹੀਂ ਬਲਦਾ। ਇਸ ਲੋਅ ਨੂੰ ਸਦਾ ਰੋਸ਼ਨ ਰੱਖਣ ਲਈ ਅਣਗਿਣਤ ਲਾਇਬ੍ਰੇਰੀਅਨ ਬਿਨਾਂ ਕਿਸੇ ਪ੍ਰਸਿੱਧੀ ਦੀ ਭੁੱਖ ਤੋਂ ਚੁੱਪ ਚਾਪ ਆਪਣੀ ਸੇਵਾ ਨਿਭਾ ਰਹੇ ਨੇ। ਇਸ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਦੇ ਉੱਤੇ ਅਸੀਂ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਲਾਇਬ੍ਰੇਰੀਆਂ ਦੀ ਸਾਰਥਿਕ ਵਰਤੋਂ ਵਧਾਉਣ ਵਾਲੇ ਗਿਆਨ ਪੰਧ ਦੇ ਇਨ੍ਹਾਂ ਨਿਸ਼ਕਾਮ ਸੇਵਕਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਜਿਹੜਾ ਆਹਦ ਕਰੀਏ, ਤੇ ਇੱਕ ਇਹੋ ਹੀ ਇੱਕ ਵਿਗਿਆਨਕ ਜਾਂ ਗਿਆਨਵਾਨ ਜਿਹੜਾ ਚੇਤਨ ਅਤੇ ਵਿਕਸਿਤ ਸਮਾਜ ਦੀ ਸਿਰਜਣਾ ਦੇ ਵੱਲ ਸਾਡਾ ਸਭ ਤੋਂ ਵੱਡਾ ਜਿਹੜਾ ਕਦਮ ਹੋਵੇਗਾ। ਤੇ ਪਰ ਇਹ ਹੈ ਜੀ, ਡਾਕਟਰ ਆਪਣੇ ਜਾਨੀ ਪਛਾਣੀ ਸ਼ਖਸੀਅਤ ਨੇ ਡਾਕਟਰ ਸ਼ਿੰਦਰਪਾਲ ਕੌਰ ਹੋਣੀ, ਤੇ ਉਹਨਾਂ ਦਾ ਆਰਟੀਕਲ ਸੀਗਾ ਨੈਸ਼ਨਲ ਲਾਇਬ੍ਰੇਰੀਅਨਸ ਡੇ, ਗਿਆਨ ਪੰਧ ਦੇ ਨਿਸ਼ਕਾਮ ਸੇਵਕ ਹਨ ਲਾਇਬ੍ਰੇਰੀਅਨ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹਦੇ ਵਿੱਚ ਇੱਕ ਗੱਲ ਹੋਰ ਜੋੜਨੀ ਚਾਹਾਂਗਾ ਕਿ ਖਾਸ ਕਰ ਜਿਹੜੀ ਸਾਡੀ ਫਿਤਰਤ ਹੈ ਤੇ ਸਾਡੀ ਜਿਹੜੀ ਫਿਤਰਤ ਹੈ, ਅਸੀਂ ਕਿਸੇ ਵੀ ਚੀਜ਼ ਨੂੰ ਜਿਹੜਾ ਲੈ ਲਈਏ ਮੰਗ ਕੇ, ਚਾਹੇ ਉਹ ਕਿਤਾਬ ਹੀ ਕਿਉਂ ਨਾ ਹੋਈਏ, ਚਾਹੇ ਉਹ ਅਖਬਾਰ ਹੀ ਕਿਉਂ ਨਾ ਹੋਵੇ, ਸਵੇਰ ਨੂੰ ਕਿਸੇ ਸ਼ੋਪ ਦੇ ਉੱਤੇ ਜਾਂ ਕਾਰਖਾਨੇ ਦੇ ਉੱਤੇ ਆਪਣੀ ਅਖਬਾਰ ਆਉਂਦੀ ਹੈ ਤੇ ਸ਼ਾਮ ਤੱਕ ਤੁਹਾਨੂੰ ਅਖਬਾਰ ਨਹੀਂ ਲੱਭਦੀ, ਮਤਲਬ ਕਿ ਕਿੱਥੇ ਗਈ। ਹਾਲੇ ਕਿ ਜਿਹੜਾ ਮਾਲਕ ਹੈ ਨਾ, ਜਿਹਨੇ ਆਰਡਰ ਵੀ ਕੀਤੀ ਹੈ, ਉਹਨੂੰ ਵੀ ਨਹੀਂ ਪਤਾ ਲੱਗਦਾ। ਉਹ ਬਹੁਤ ਸਾਰੇ ਹੱਥਾਂ ਦੇ ਵਿੱਚੋਂ ਗੁਜ਼ਰਦੀ ਹੈ। ਇੱਕ ਤਾਂ ਚੰਗਾ ਪੱਖ ਹੈ, ਚਲੋ ਇੱਕ ਅਖਬਾਰ ਦੇ ਨਾਲ ਬਹੁਤ ਸਾਰੇ ਲੋਕ ਪੜ੍ਹ ਜਾਂਦੇ ਹੈ, ਪਰ ਅਖਬਾਰਾਂ ਦਾ ਵੀ ਜਿਹੜਾ ਨਾ ਵਿਕਣਾ ਜਾਂ ਉਹਨਾਂ ਦੇ ਵਿੱਚ ਜੋ ਸਾਰੇ ਐਡਵਰਟਾਈਜ਼ਮੈਂਟ ਹੋਰ ਸਾਰੀਆਂ ਚੀਜ਼ਾਂ ਲੱਗਦੀਆਂ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਾਡਾ ਵੀ ਕਸੂਰ ਹੈ ਉਹਨਾਂ ਚੀਜ਼ਾਂ 'ਚ, ਕਿਉਂਕਿ ਅਸੀਂ ਅਖਬਾਰ ਨਹੀਂ ਮੰਗਵਾਉਂਦੇ। 5 ਰੁਪਏ ਜਾਂ ਵੱਧ ਤੋਂ ਵੱਧ ਹੁਣ 15 ਰੁਪਏ ਹੋਏਗਾ ਜੀ, 20 ਰੁਪਏ ਹੋ ਗਿਆ ਹੋਊਗਾ ਅਖਬਾਰ, ਇੰਨਾ ਮਹਿੰਗਾ ਬਣੀ ਹੋਣਾ, ਅਤੇ ਉਹ ਵੀ ਲਵਾਉਣ ਜਿਹੜਾ ਲਵਾਉਣ ਦੀ ਜ਼ਰੂਰਤ ਹੈ ਉਹ ਹੀ ਘੱਟੋ ਘੱਟ ਉਹਦੇ ਵਿੱਚ ਆਰਟੀਕਲ ਜਾਂ ਖਬਰਾਂ ਜਾਂ ਬਹੁਤ ਸਾਰੀਆਂ ਐਸੀਆਂ ਵਿਸ਼ੇ ਹੁੰਦੇ ਨੇ ਜੋ ਪੜ੍ਹਨ ਯੋਗ ਹੁੰਦੇ ਹੈ, ਅਤੇ ਉਹ ਵੀ ਜ਼ਰੂਰੀ ਹੈ ਜੀ, ਅਤੇ ਉਹਦੇ ਨਾਲ ਵੀ ਜੁੜਨ ਦੀ ਜ਼ਰੂਰਤ ਹੈ। ਹੌਲੀ ਹੌਲੀ ਅਖਬਾਰ ਪੜ੍ਹਨਾ ਸ਼ੁਰੂ ਕਰਾਂਗੇ ਤਾਂ ਫਿਰ ਜਿਹੜਾ ਕਿਤਾਬਾਂ ਤੱਕ ਵੀ ਮੋਹ ਪੈ ਜਾਂਦਾ ਹੈ। ਔਜਲਾ ਸਾਹਿਬ ਲਿਖਦੇ ਨੇ, ਜੇ ਜ਼ਿੰਦਗੀ ਦੇ ਵਿੱਚ ਤੇਰਾ ਬਣਦਾ ਨਾ ਆਉਣਾ, ਇੰਨਾ ਕੁ ਲਿਖਿਆ ਜੀ ਅੱਗੇ, ਅਤੇ ਬਾਕੀ ਸੁਨੇਹੇ ਤੁਹਾਡੇ ਲੈਂਦੇ ਹਾਂ ਅਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਅਤੇ ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ, ਤੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਨਾਲ ਨਾਲ, ਤੇ ਉਸ ਸਮੇਂ ਦੇ ਵਿੱਚ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਨਾਲ ਨਿੱਘਾ ਸਵਾਗਤ ਹੈ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਆ ਗਿਆ ਜੀ ਆਪਾਂ ਨੂੰ, ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਜੱਸੀ ਬਾਈ ਸਿਆਂ, ਲਵਜੂ ਜੀ ਤੇ ਆਪਣੇ ਸੀਗੇ ਆਪਣੇ ਫਗਵਾੜੇ ਤੋਂ ਪਰਮਿੰਦਰ ਬਾਈ ਜੀ, ਉਹਨਾਂ ਦਾ ਵੀ ਸੁਨੇਹਾ ਆਇਆ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਸਭ ਤੋਂ ਪਹਿਲਾਂ ਸੁਨੇਹਾ ਉਹਨਾਂ ਦਾ ਹੀ ਸੀਗਾ। ਤੇ ਉਸ ਤੋਂ ਬਾਅਦ ਗੁਰਲਾਲ ਕੰਗ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਸਭ ਨੂੰ, ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਇਸੇ ਤਰ੍ਹਾਂ ਹੀ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ US ਤੋਂ, ਤੇ ਕਹਿੰਦੇ ਨੇ ਕਿ ਕਿਤਾਬਾਂ ਨਾਵਲਾਂ ਨੇ ਚਿੱਠੀਆਂ ਲਿਖਣ ਲਾਇਆ, ਬਾਅਦ ਦੇ ਵਿੱਚ ਗੀਤ ਲਿਖਣ ਲੱਗ ਗਏ ਜੀ। ਕਿਆ ਬਾਤ ਹੈ ਜੀ, ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਮੈਨੂੰ ਵੀ ਚੇਤਾ ਹੈ ਜੀ, ਮੈਂ ਵੀ ਬਹੁਤ ਚਿੱਠੀਆਂ ਲਿਖੀਆਂ ਨੇ ਬਲੈਤ ਦੇ ਵਿੱਚ, ਜਦੋਂ ਰਿਸ਼ਤੇਦਾਰ ਹੁੰਦੇ ਸੀ ਤਾਂ ਕੋਈ ਹੋਰ ਚਿੱਠੀ ਤਾਂ ਨਹੀਂ ਲਿਖਦਾ ਹੁੰਦਾ ਸੀਗਾ, ਤੇ ਮੈਨੂੰ ਹੀ ਲਿਖਣੀ ਪੈਂਦੀ ਸੀ, ਤੇ ਬੜੀ ਉਡੀਕ ਵੀ ਹੁੰਦੀ ਸੀ ਕਿ ਕਦੋਂ ਸੁਨੇਹਾ ਆਏਗਾ ਤੇ ਉਹਦਾ ਜਵਾਬ ਦਿੱਤਾ ਜਾਏਗਾ, ਉਹੀ ਚਿੱਠੀ ਵਾਰ ਵਾਰ ਵੀ ਪੜ੍ਹਦੇ ਰਹਿੰਦੇ ਸੀ, ਇਸ ਤਰ੍ਹਾਂ ਦਾ ਸਿਲਸਿਲਾ ਖੂਬ ਦੇਖਿਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਲਾਈਕ ਨੰਬਰ 4 ਜੀ, ਤੇ ਸਤਿ ਸ਼੍ਰੀ ਅਕਾਲ ਜੀ, ਤੇ ਇਸੇ ਤਰ੍ਹਾਂ ਕਹਿੰਦੇ ਨੇ ਮਾਲ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤਾਂ ਨੂੰ US ਤੋਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹਾਊ ਟੂ ਵਿਨ ਦੀ ਫਰੈਂਡਸ ਐਂਡ ਇਨਫਲੂਐਂਸ ਪੀਪਲ ਇਜ਼ ਏ ਬੁੱਕ ਆਈ ਲਾਈਕ ਮੋਸਟਲੀ, ਕਹਿੰਦੇ ਮੋਸਟ। ਅੱਜ ਗੈਰ ਹਾਜ਼ਰੀ ਲੱਗੀ ਹੈ ਜੀ ਆਪਣੀ ਰਾਜਨ ਸੈਣੀ ਸਾਹਿਬ, ਤੇ ਕੱਲ ਨੂੰ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਉਹਨਾਂ ਨਾਲ ਵੀ। ਲਾਲੀ ਟੋੜਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਪਟਿਆਲੇ ਤੋਂ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਮਾਲ ਸੁਰਿੰਦਰ ਜੀ ਕਹਿੰਦੇ ਨੇ US ਤੋਂ ਹੈਪੀ ਬਰਥਡੇ ਮਨਦੀਪ ਜੱਸੀ ਜੀ, ਵਿਸ਼ਿੰਗ ਯੂ ਆਲ ਦੀ ਵੈਰੀ ਬੈਸਟ ਕਹਿੰਦੇ। ਤੇ ਆਪਣੇ ਜਸਵਿੰਦਰ ਕੌਰ ਜੀ ਜੁੜੇ ਹੋਏ ਨੇ ਮਲੇਰਕੋਟ ਵਾਲੇ, ਜੱਸੀ ਜੀ ਸਾਰੇ ਪਰਿਵਾਰ ਨੂੰ ਤੇ ਮਨਦੀਪ ਵੀਰ ਨੂੰ ਜਨਮ ਦਿਨ ਦੀਆਂ ਕਹਿੰਦੇ ਨੇ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਵੀ ਕਹਿੰਦੇ ਜੀ, ਤੇ ਪਹੁੰਚ ਗਈਆਂ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲੋਟ ਪੋਟ ਚੰਦਾ ਮਾਮਾ, ਇਹ ਤਾਂ ਕਹਿੰਦੇ ਪੜ੍ਹਦੇ ਰਹੇ ਹਾਂ ਜੀ ਅਸੀਂ ਵੀ। ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਤੇ ਮੁਕੱਦਰ ਜੀ ਕਹਿੰਦੇ ਆ ਭਾਰਜ ਬਾਈ ਸਿਆਂ ਦੱਸ ਦਿਓ ਜਦੋਂ ਕਾਲ ਲਈ ਕਾਲ ਲੈਣੀ ਹੋਵੇਗੀ ਜੀ, ਮੈਂ ਪਹਿਲਾਂ ਲਾ ਲਈ ਕਈ ਵਾਰੀ ਫਿਰ ਡਿਸਟਰਬ ਕਰਦੇ ਹਾਂ ਤੁਹਾਨੂੰ, ਉਹਦੇ ਵਾਸਤੇ ਮਾਫ਼ੀ ਜੀ। ਨਹੀਂ ਮੈਂ ਹੋਲਡ ਦੇ ਉੱਤੇ ਤਾਂ ਹੀ ਰੱਖਿਆ ਸੀ ਜੀ, ਕੋਈ ਗੱਲ ਨਹੀਂ, ਮਾਫ਼ੀ ਚਾਹੁੰਦਾ ਤੁਹਾਡੇ ਤੋਂ ਵੀ ਇੰਨਾ ਸਮਾਂ ਤੁਸੀਂ ਹੋਲਡ ਰੱਖਦੇ ਹੋ। ਅਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਕਹਿੰਦੇ ਆ ਜੱਸੀ ਬਾਈ ਸਿਆਂ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਜਿਉਂਦੇ ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਜੱਸੀ ਬਾਈ ਜੀ ਸਭ ਦਾ ਧੰਨਵਾਦ ਕਰਦੇ ਆ, ਧੰਨਵਾਦ ਵੀਰ ਜੀ, ਉਹ ਮੁਕੱਦਰ ਸਿਆਂ ਜੀ ਤੇ ਸਾਰੇ ਹੀ ਪਰਿਵਾਰ ਦਾ ਧੰਨਵਾਦ ਹੈ ਜੀ। ਇਕਬਾਲ ਮਾਂਗੜ ਜੀ ਸਤਿ ਸ਼੍ਰੀ ਅਕਾਲ ਕੈਲੀਫੋਰਨੀਆ ਤੋਂ ਲਿਖਦੇ ਨੇ, ਤੇ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਸਿਆਂ ਲਵ ਯੂ ਕਹਿੰਦੇ। ਤੇ ਦੀਪ ਦਵਿੰਦਰ ਜੀ ਸਤਿ ਸ਼੍ਰੀ ਅਕਾਲ ਆਪਣੀ ਅੰਮ੍ਰਿਤਸਰ ਤੋਂ ਭੇਜ ਰਹੇ ਨੇ, ਤੇ ਨਾਲ ਜੁੜ ਕੇ ਗੱਲਬਾਤ ਵੀ ਕਰਕੇ ਗਏ ਨੇ। ਮਨਦੀਪ ਜੱਸੀ ਕਹਿੰਦੇ ਸਾਰੇ ਹੀ ਪਰਿਵਾਰ ਦੇ ਸਤਿਕਾਰਤ ਮੈਂਬਰ ਭੈਣਾਂ ਪੀਰਾਂ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਜਨਾਬ ਜੀ। ਤੇ ਅੱਗੇ ਲਿਖਦੇ ਨੇ ਆਪਣੇ ਦੀਪ ਦਵਿੰਦਰ ਜੀ, ਸੋਹਣ ਸਿੰਘ ਸ਼ੀਤਲ ਹੋਣਾ ਦੇ ਨਾਵਲ ਇਚੋ ਗਿੱਲ, ਨਹਿਰ ਤੱਕ ਅਤੇ ਦੀਵੇ ਦੀ ਲੋ, ਪੜਨ ਯੋਗ ਪੁਸਤਕਾਂ ਹਨ, ਦੀਪ ਦਵਿੰਦਰ ਸਿੰਘ ਲਿਖਦੇ ਨੇ, ਤੇ ਜ਼ਰੂਰ ਪੜਨੀਆਂ ਚਾਹੀਦੀਆਂ ਦੋਸਤੋ, ਜਿਨ੍ਹਾਂ ਨੇ ਨਹੀਂ ਇਹ ਪੜ੍ਹੇ ਨੇ ਜ਼ਰੂਰ ਪੜ੍ਹੋ। ਔਜਲਾ ਸਾਹਿਬ ਲਿਖਦੇ ਨੇ, ਜਨਮ ਦਿਨ ਦੀਆਂ ਮੁਬਾਰਕਾਂ ਜੱਸੀ ਵੀਰੇ, ਤੇ ਆਪਣੇ ਚੰਦਰ ਸ਼ੇਖਰ ਬਾਈ ਜੀ, ਬੁੱਕਸ ਵਿਦਆਊਟ ਗਿਆਨ ਨੇ ਹੋ ਸਕਦੀਆਂ, ਕਹਿੰਦੇ ਜੀ, ਮਤਲਬ ਕਿ ਕਿਤਾਬਾਂ ਤੋਂ ਬਗੈਰ ਗਿਆਨ ਤੁਹਾਨੂੰ ਨਹੀਂ ਪ੍ਰਾਪਤ ਹੋ ਸਕਦਾ, ਲਿਖਦੇ ਹੈ। ਬੁੱਕਸ ਕਰਕੇ ਹੀ ਕਹਿੰਦੇ ਅਸੀਂ ਸਾਰੇ ਅੱਗੇ ਵੱਧ ਸਕਦੇ ਹਾਂ ਜੀ, ਤੇ ਬੁੱਕਸ ਕਰਕੇ ਹੀ ਕਹਿੰਦੇ ਮਨੋਬਲ ਜਿਹੜਾ ਹੈ, ਕਿਆ ਬਾਤ ਹੈ ਜੀ, ਤੁਹਾਡਾ ਸੈਲਫ ਕੌਨਫੀਡੈਂਸ ਆ ਉਹ ਉੱਚਾ ਹੁੰਦਾ ਹੈ, ਕਹਿੰਦੇ ਕਿਆ ਬਾਤ ਹੈ ਜੀ। ਸ਼ੁਕਰੀਆ ਜੀ ਆਪਣੇ ਚੰਦਰ ਸ਼ੇਖਰ ਜੀ, ਬਾਕਮਾਲ, ਤੁਹਾਡੀ ਸੋਚ ਨੂੰ ਸਲੂਟ ਹੈ। ਗੁਰੀਮਾਨ ਜੀ ਕਹਿੰਦੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਦਵਿੰਦਰ ਭਾਰਤ ਜੀ, ਰਾਜਨ ਸੈਣੀ ਸਾਹਿਬ, ਮੁਕੱਦਰ ਸਿੰਘ ਔਜਲਾ ਜੀ, ਤੇ ਮਨਦੀਪ ਜੱਸੀ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਸਮਰਜੀਤ ਸਿੰਘ ਸ਼ੰਮੀ ਜੀ ਤੇ ਚੰਦਰ ਸ਼ੇਖਰ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਚੰਦਰ ਸ਼ੇਖਰ ਜੀ ਨੇ ਵੀ ਹੈਲੋ ਕੀਤੀ ਹੈ, ਤੇ ਸ਼ੰਮੀ ਸਰ ਜੀ ਦੀਆਂ ਗੱਲਾਂ ਕਹਿੰਦੇ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ, ਹੋ ਗਈ ਤੇ ਵੈਲ ਡਨ ਕਹਿੰਦੇ ਜੀ। ਸ਼ੰਮੀ ਭਾਜੀ ਆ ਤਾਂ ਐਂਡ ਤੋਂ ਐਂਡ ਹੋ ਗਿਆ ਕਹਿੰਦੇ ਜੀ, ਵਾਹ ਜੀ ਵਾਹ, ਕਿਆ ਬਾਤਾਂ ਨੇ ਕਹਿੰਦੇ, ਗ੍ਰੇਟ ਜੋਬ ਜੀ। ਗੁਰੀਮਾਨ ਬਾਈ ਜੀ ਕਹਿੰਦੇ ਦੀਪ ਦਵਿੰਦਰ ਜੀ ਸਤਿ ਸ੍ਰੀ ਅਕਾਲ, ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੇ ਗੁਰਲਾਲ ਸਿੰਘ ਕੰਗ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਗੁਰੀਮਾਨ ਜੀ ਪਰਮਿੰਦਰ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ ਫਗਵਾੜੇ ਵਾਲਿਆਂ ਨੂੰ, ਤੇ ਅਸੀਂ ਵੀ ਕਹਿੰਦੇ ਗੁਰੂ ਨਗਰੀ ਦੇ ਵਿੱਚੋਂ ਹੀ ਹੁੰਦੇ ਹਾਂ ਸ਼ਾਮ ਨੂੰ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਗੁਰੀਮਾਨ ਜੀ ਕਹਿੰਦੇ ਬਹੁਤ ਖੂਬ ਜੀ, ਤੇ ਕਿਤਾਬਾਂ ਨੇ ਬੜੀ ਸੋਹਣੀ ਦੁਨੀਆਂ ਵਸਾਈ ਹੋਈ ਹੈ, ਪਰ ਦੁਖਾਂਤ ਹੈ ਕਿ ਲੋਕਾਂ ਦੀਆਂ ਦੁਨੀਆਂ ਦੇ ਵਿੱਚ ਕਿਤਾਬਾਂ ਦੀਆਂ ਦੁਨੀਆਂ ਘੱਟ ਹੁੰਦੀ ਜਾ ਰਹੀ ਹੈ, ਤੇ ਇਹਨਾਂ ਦੀ ਜਗ੍ਹਾ ਫੋਨ ਲੈਂਦੇ ਜਾ ਰਹੇ ਨੇ। ਪੁਰਾਣੇ ਬਜ਼ੁਰਗਾਂ ਨੇ ਆਪਣੇ ਤਜਰਬੇ ਸ਼ਬਦਾਂ ਦੇ ਵਿੱਚ ਜਿਹੜਾ ਪਰੋਏ ਹੋਏ ਨੇ ਜੀ, ਤੇ ਬਾਈ ਰੂਹ ਮੇਰੀ ਬਹੁਤ ਕਰਦੀ ਹੈ ਕਿਤਾਬਾਂ ਸੰਗ ਸਮਾਂ ਬਿਤਾਉਣ ਨੂੰ, ਪਰ ਮਾੜੀ ਕਿਸਮਤ ਹੈ ਜ਼ਿੰਮੇਵਾਰੀਆਂ ਕਰਕੇ, ਕੰਮਾਂ ਕਰਕੇ ਦੁਨੀਆਂ ਦੀ ਜਿਹੜੀ ਹੈ ਭੱਜ ਦੌੜ ਦਾ ਜਿਹੜਾ ਹਿੱਸਾ ਬਣ ਕੇ ਰਹਿ ਗਏ ਹਾਂ, ਤੇ ਕਿਸਮਤ ਮਾੜੀ ਸਾਡੀ ਹੈ ਤੇ ਕਿਤਾਬਾਂ ਦੀ ਨਹੀਂ ਹੈ। ਪਰ ਮੇਰੀ ਦੋਸਤੀ ਅੱਜ ਦੇ ਯੁੱਗ ਜਿਹੜਾ ਕਹਿੰਦੇ ਹੈ ਵਿੱਚ ਵੀ ਕਿਤਾਬਾਂ ਦੇ ਬਹੁਤ ਨੇੜੇ ਆ, ਜਿਹੜੀ ਉਹਨਾਂ ਦੇ ਉਹਨਾਂ ਨੇ ਕਿਤਾਬ ਪੜ੍ਹਨੀ ਹੁੰਦੀ ਹੈ ਉਹ ਕਿਤਾਬ ਨੂੰ ਲੈ ਕੇ ਆਪਣੇ ਆਉਣੇ ਦੀ ਜਿਹੜੀ ਹੈ ਜ਼ਿੰਮੇਵਾਰੀ ਮੇਰੇ ਲਈ ਹੁੰਦੀ ਹੈ ਜੀ, ਕਿਆ ਬਾਤ ਹੈ ਜੀ। ਕਿਤੇ ਨਾ ਕਿਤੇ ਤਾਂ ਤੁਸੀਂ ਇਨਪੁੱਟ ਪਾ ਹੀ ਰਹੇ ਹੋ। ਗੁਰੀਮਾਨ ਜੀ ਕਹਿੰਦੇ ਆ ਕਿ ਉਹਨਾਂ ਨੂੰ ਕਿਤਾਬਾਂ ਦੇ ਕੇ ਆਉਣੀ ਦੀ ਲੱਗੀ ਸੇਵਾ ਦੇਖ ਕੇ ਮੈਨੂੰ ਲੱਗਦਾ ਹੈ ਕਿ ਮੈਂ ਜਿਹੜਾ ਵੱਡਾ ਭਾਗਾਂ ਵਾਲਾ ਹਾਂ, ਜੋ ਕਿਤਾਬਾਂ ਨੇ ਮੈਨੂੰ ਚੁਣਿਆ ਹੈ, ਮੇਰੇ ਹੱਥਾਂ ਦੇ ਵਿੱਚੋਂ ਹੋ ਕੇ ਜੋ ਜਿਹੜੇ ਕਹਿੰਦੇ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਹੀ ਲਿਖਦੇ ਨੇ ਕਿ ਇੱਕ ਮਿੰਟ ਜੀ ਮੈਂ ਇੱਧਰਲੇ ਪਾਸੇ ਦੇਖਦਾ, ਜੇ ਉੱਧਰ ਆਪਾਂ ਆ ਚੁੱਕੇ ਹਾਂ ਹੁਣ ਉੱਥੇ ਕੁ ਤੱਕ ਤਾਂ, ਤੇ ਹਾਂਜੀ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ। ਲਿਖਦੇ ਨੇ ਆਪਣੇ ਗੁਰੀਮਾਨ ਜੀ, ਹਾਂਜੀ ਕਹਿੰਦੇ ਬਾਈ ਅੱਜ ਕੱਲ੍ਹ ਲਾਇਬ੍ਰੇਰੀ ਦੇ ਵਿੱਚ ਦਿਖਦਾ ਕੌਣ ਹੈਗਾ, ਬਸ ਹੁਣ ਲਾਇਬ੍ਰੇਰੀ ਦੇ ਵਿੱਚ ਕੁਝ ਕੁ ਲੋਕ ਬੈਠੇ ਮਿਲਦੇ ਨੇ ਜੋ ਕਿਤਾਬਾਂ ਦੇ ਨਾਲ ਮੁਹੱਬਤ ਕਰਦੇ ਨੇ, ਉਹ ਗਿਆਨ ਧਨੀ ਲੋਕ ਆਪਣੇ ਆਪ ਦੇ ਵਿੱਚ ਹੀ ਰਹਿੰਦੇ ਨੇ ਤੇ ਸ਼ਾਂਤ ਭੋਲੇ ਜੇ। ਔਜਲਾ ਸਾਹਿਬ ਲਿਖਦੇ ਨੇ ਕਿ ਕਦੇ ਪੜ੍ਹਿਆ ਸੀ ਨਾਵਲ ਪੂਰਨ ਮਾਛੀ, ਮੈਨੂੰ ਅੱਜ ਵੀ ਭੁੱਲਦੀ ਨਾ ਉਹ ਚਿਹਰੇ ਵਾਲੀ ਹਾਸੀ, ਉਹ ਤਾਂ ਪੜ੍ਹਿਆ ਪੂਰਾ ਪਰ ਸੁਫਨਾ ਰਹਿ ਗਿਆ ਅਧੂਰਾ, ਬਸ ਲੱਗਦਾ ਉਸੇ ਨੇ ਸਿਕੰਦਰ ਦੇ ਹੱਥ ਕਲਮ ਫੜਾਤੀ। ਜੱਸੀ ਬਾਈ ਜੀ ਕਹਿੰਦੇ ਆ ਮੁਕੱਦਰ ਸਿੰਘ ਜੀ ਲਵ ਯੂ ਸੋਹਣਿਆ ਵੀਰਾ, ਤੇ ਔਜਲਾ ਸਾਹਿਬ ਕਹਿੰਦੇ ਵਾਕਿਆ ਹੀ ਮੁਕੱਦਰ ਨੂੰ ਸੁਣ ਕੇ ਕਹਿੰਦੇ ਲੱਗਦਾ ਨਾ ਮਿਲਿਆ ਸੋਹਣਾ ਹੁੰਦਾ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗੱਲ ਤੁਹਾਡੀ ਮੰਨ ਲੈਂਦੇ ਆ ਜਨਾਬ। ਇਕਬਾਲ ਮਾਂਗੜ ਜੀ ਕਹਿੰਦੇ ਜੱਸੀ ਵੀਰ ਜੀ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀ, ਤੇ ਜੁਗ ਜੁਗ ਜੀ ਉਹ ਕਹਿੰਦੇ ਜੀ। ਮੁਕੱਦਰ ਜੱਸੀ ਬਾਈ ਸਿਆਂ ਲਵ ਯੂ ਜਨਾਬ, ਤੇ ਮਨਦੀਪ ਜੀ ਕਹਿੰਦੇ ਧੰਨਵਾਦ ਜਨਾਬ ਜੀ, ਉਹ ਮਾਂਗੜ ਭੈਣ ਜੀ ਦੇ ਨਹੀਂ ਦੇ ਸਕਦਾ ਜੀ, ਮੁਕੱਦਰ ਸਿਆਂ ਜੀ ਤੇ ਸ਼ੰਮੀ ਜੀ, ਭਾਰਤ ਜੀ, ਭਰਾਤਾ ਜੀ ਤੇ ਰੂਹ ਤੋਂ ਸਿਜਦਾ ਜੀ, ਧੰਨਵਾਦ ਜੀ, ਬਹੁਤ ਬਹੁਤ ਜਿਉਂਦੇ ਵੱਜਦੇ ਰਹੋ, ਹੱਸਦੇ ਵੱਜਦੇ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਲਵ ਯੂ ਪਿਆਰਿਓ, ਗੱਲ ਤੁਹਾਡੀ ਮੰਨ ਲਈ ਅਸੀਂ ਕਹਿੰਦੇ। ਰਜਿੰਦਰ ਜੀਰਾ ਜੀ ਜੁੜੇ ਆ ਜੀਰੇ ਵਾਲੇ, ਕਹਿੰਦੇ ਭੁਪਿੰਦਰ ਭਾਰਤ ਜੀ, ਸ਼ੰਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ। ਤੇ ਅਗਲਾ ਸੁਨੇਹਾ ਆਇਆ ਆਪਾਂ ਨੂੰ ਜੀਰਾ ਸਾਹਿਬ ਤੋਂ ਬਾਅਦ ਗੁਰੀਮਾਨ ਜੀ ਤੇ ਹੋਰ ਸੱਜਣਾਂ ਦੇ ਸੁਨੇਹੇ ਆਏ ਨੇ ਤੇ ਜੀਰਾ ਜੀ ਕਹਿੰਦੇ ਆ ਕਿ 2 ਵਜੇ ਸੋਰੀ 1 ਮਿੰਟ ਜੀ, ਇੱਕ ਤਾਂ ਨਾ ਐਡ ਵਾਲਿਆਂ ਨੇ ਪੰਗਾ ਪਾ ਦਿੰਦੇ ਆ, ਸਾਰੇ ਸੁਨੇਹੇ ਉੱਪਰ ਥੱਲੇ ਕਰਕੇ ਰੱਖ ਦਿੰਦੇ ਆ ਜੀ। ਤੇ ਆਪਾਂ ਕਿੱਥੇ ਪਹੁੰਚ ਗਏ ਸੀ, ਕਿਉਂ ਕਰਦੇ ਹੋ ਧੱਕਾ ਕੱਲੀ ਜਾਣ ਦੇ ਨਾਲ, ਹੈ ਇੰਨਾ ਧੱਕਾ ਆਪਣੇ। ਹਾਂਜੀ ਕਹਿੰਦੇ ਭਾਜੀ ਨਹੀਂ ਇੱਧਰਲੇ ਪਾਸੇ ਸੀਗਾ ਜੀ, ਹਾਂਜੀ ਇੱਥੇ ਕ ਪਹੁੰਚੇ ਸੀ। ਜੀਰਾ ਸਾਹਿਬ ਕਹਿੰਦੇ ਆ, ਭੁਪਿੰਦਰ ਭਾਰਤ ਜੀ ਤੇ ਸ਼ਮੀ ਜੀ, ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ। ਰਜਿੰਦਰ ਜੀਰਾ ਵੱਲੋਂ ਤੇ ਸਤਿਕਾਰ ਵੱਡੇ ਭਰਾ ਜੀ ਰਜਿੰਦਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ ਭੇਜਦਿਆਂ, ਮਨਦੀਪ ਜੱਸੀ ਜੀ ਤੇ ਹੀਰ ਵਾਰਸ ਸ਼ਾਹ ਦੀ ਗੱਲ ਕੀਤੀ ਹੈ ਪਰ ਸੁਣਾਈ ਨਹੀਂ, ਦੇਖ ਲਓ ਬਾਈ ਜੀ ਅੱਜ ਜਨਮ ਦਿਨ ਤੇ ਤੁਸੀਂ। ਤੂਤਾਂ ਵਾਲਾ ਖੂਹ ਸੋਹਣ ਸਿੰਘ ਸ਼ੀਤਲ ਸਾਹਿਬ ਜੀ ਦਾ ਜੀ, ਉਹਨਾਂ ਨੂੰ ਫਤਿਹ ਸਾਂਝੀ ਕਰਦੇ ਆ ਮਨਦੀਪ ਜੀ। ਤੇ ਅੱਗੇ ਆਪਣੇ ਤੇਜਵੀਰ ਸਿੰਘ ਬਾਈ ਜੀ ਜੁੜੇ ਹੋਏ ਨੇ, ਲਿਖਦੇ ਨੇ ਭਗਵਤ ਗੀਤਾ ਨਾਲੋਂ ਜਿਹੜਾ ਹੈ ਅਸ਼ਟ ਵਕਰਾ ਗੀਤਾ ਜਿਹੜੀ ਹੈ ਬੈਸਟ ਨਹੀਂ ਹੈ, ਕਹਿੰਦੇ ਪੁੱਛਦੇ ਆ ਸ਼ਾਇਦ ਗੁਰਮੇਲ ਦਾਦੂ ਜੀ ਜਦੋਂ ਗੱਲ ਕਰਦੇ ਸੀ ਉਦੋਂ ਗੱਲ ਕਰਦੇ ਹੋਣਗੇ, ਲਿਖਿਆ ਕਮੈਂਟ ਉਹਨਾਂ ਨੇ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਗੱਲ ਤੁਹਾਡੇ ਤੁਹਾਡੀ ਇਹ ਮੰਨ ਲੈਂਦੇ ਆ ਬਾਬੇ, ਉਹ ਤੁਹਾਨੂੰ ਕਿੰਨੇ ਲਿਖਣਾ ਸਿਖਾਇਆ, ਮੈਨੂੰ ਕਿਹਨੇ ਗਾਣਾ ਸਿਖਾਇਆ, ਤੁਹਾਨੂੰ ਕਿਸਨੇ ਮਤਲਬ ਕਿ ਲਿਖਣਾ ਸਿਖਾਇਆ ਤੇ ਮੈਨੂੰ ਕਿਹਨੇ ਗਾਣਾ ਸਿਖਾਇਆ। ਮਨਦੀਪ ਜੱਸੀ ਕਹਿੰਦੇ ਨਾਵਲ ਦਾ ਸਭ ਤੋਂ ਵਧੀਆ ਡਾਇਲਾਗ ਜੀ ਜਵਾਲੇ ਨੇ ਕਿਹੜਾ ਸ਼ਾਹ ਹੋ ਜਾਣਾ, ਆਪਣੇ ਮਨਦੀਪ ਜੱਸੀ ਬਾਈ ਜੀ ਦੇ ਜੱਗੀ ਕੁੱਸਾ ਸਾਹਿਬ ਕਿਆ ਬਾਤ ਕਮਾਲ ਉਹਨਾਂ ਦੇ ਨਾਵਲ ਨੇ, ਉਹਨਾਂ ਨਾਲ ਪਿਛਲੇ ਸਮੇਂ ਚ ਆਪਾਂ ਮੁਲਾਕਾਤ ਵੀ ਕੀਤੀ ਸੀ, ਉਹ ਸੁਣਨ ਯੋਗ ਹੈ, ਬਹੁਤ ਹੀ ਦਿਲ ਵਾਲੇ ਬੰਦੇ ਨੇ ਜੀ ਤੇ ਉਹਨਾਂ ਦੇ ਨਾਵਲ ਵੀ ਬਹੁਤ ਬਾਕਮਾਲ ਨੇ, ਠੇਠ ਪੰਜਾਬੀ ਦੇ ਵਿੱਚ ਪੜ੍ਹਨ ਯੋਗ ਨੇ। ਮੁਕੱਦਰ ਜੀ ਕਹਿੰਦੇ ਆ ਕਿ ਰਵਿੰਦਰ ਕੌਸ਼ਿਕ ਸੀ ਜਿਹਨੂੰ ਇੰਦਰਾ ਗਾਂਧੀ ਨੇ ਬਲੈਕ ਟਾਈਗਰ ਤਾਂ ਖਿਤਾਬ ਦਿੱਤਾ ਸੀ, ਕਾਲੇ ਪੀਲੀਏ ਨਾਲ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਮਰਿਆ ਸੀ, ਉਹ ਸ਼ਾਇਦ ਹੋਇਆ ਸੀ, ਮਰਿਆ ਨਹੀਂ ਮਾਫ਼ੀ ਚਾਹੁੰਦਾ ਜੀ ਤੇ ਇਹ ਵਾਪਰਿਆ ਸੀ। ਕਹਿੰਦੇ ਗੁੱਡ ਨਾਈਟ ਜਨਾਬ ਜੀ, ਉਹ ਮਨਦੀਪ ਜੱਸੀ ਸਾਹਿਬ ਕਹਿੰਦੇ ਨੇ। ਤੇ ਜੀਰਾ ਸਾਹਿਬ ਕਹਿੰਦੇ ਭਾਜੀ ਅੱਜ ਦਾ ਟੌਪਿਕ ਬਹੁਤ ਹੀ ਮਨ ਨੂੰ ਛੂਹਣ ਵਾਲਾ ਜੀ, ਬਹੁਤ ਪਸੰਦ ਆਇਆ ਜੀ ਤੇ ਬਾਕੀ ਜਿੰਨੇ ਵੀ ਕੱਲ ਗੱਲਬਾਤ ਕਰਕੇ ਗਏ ਨੇ ਬਹੁਤ ਵਧੀਆ ਲੱਗਿਆ ਜੀ, ਕਾਲਰ ਜਿਹੜੇ ਗੱਲਬਾਤ ਕਰਕੇ ਗਏ ਨੇ। ਔਜਲਾ ਸਾਹਿਬ ਕਹਿੰਦੇ ਨਹੀਂ ਮੁਕੱਦਰ ਵੀਰ ਉਹ ਹੋਰ ਨੇ। ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਜੱਸੀ ਜੀ ਇੱਕ ਵਾਰ ਫਿਰ ਮੁਬਾਰਕਾਂ ਜਨਮ ਦਿਨ ਦੀਆਂ, ਚੜ੍ਹਦੀ ਕਲਾ ਚ ਰਹੋ। ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਤੇ ਜੇ ਤੂੰ ਨਾ ਮਿਲਦਾ ਕਿਹਨੇ ਸੀ ਲਿਖਣਾ ਤੇ ਕਿਹਨੇ ਸੀ ਗਾਉਣਾ, ਇਹ ਵੀ ਉਸਦੀ ਹੀ ਦੇਣ ਹੈ, ਮੁਕੱਦਰ ਜੀ ਕਹਿੰਦੇ ਆ। ਜੱਸੀ ਜੀ ਕਹਿੰਦੇ ਆ ਫਿਰ ਸੌਂ ਕੇ ਉੱਠ ਪਏ ਨੇ, ਕਹਿੰਦੇ ਇਸ਼ਕ ਨਾ ਰਹਿਮਤ ਕਰਦਾ ਕਿਹਨੇ ਲਿਖਣਾ ਗਾਉਣਾ ਸੀ, ਮਾਨ ਤੇਰਾ ਮਰ ਜਾਣਾ ਕਿਧਰੇ ਮੁਨਸ਼ੀ ਹੋਣਾ ਸੀ, ਮੁਕੱਦਰ ਸਿਆਂ ਜੀ। ਤੇ ਜੀਰਾ ਜੀ ਕਹਿੰਦੇ ਆ ਕਿ ਬਹੁਤ ਕੁਝ ਕਿਤਾਬਾਂ ਚੋਂ ਸਿੱਖਣ ਨੂੰ ਮਿਲਦਾ ਜੀ। ਤੇ ਜੱਸੀ ਜੀ ਕਹਿੰਦੇ ਨਜ਼ਰ ਸਵੱਲੀ ਪੈ ਗਈ ਸਿਰ ਤੇ ਦਾਤਿਆ ਪ੍ਰਭਾਂ ਦੀ ਨਜ਼ਰ ਸਵੱਲੀ ਪੈ ਗਈ ਸਿਰ ਤੇ ਦਾਤਿਆ ਪ੍ਰਭਾਂ ਦੀ, ਪਿਆਰ ਵਿਖਾ ਕੇ ਲੁੱਟ ਲਿਆ ਜਾਨ ਮੇਰੀ ਅਰਬਾਂ ਖਰਬਾਂ ਦੀ, ਚੁਸਕ ਚਲਾਕੀ ਨਹੀਂ ਚੱਲਣੀ ਤਕਸੀਮਾਂ ਜ਼ਰਬਾਂ ਦੀ। ਕਿਆ ਬਾਤ ਹੈ ਜੀ। ਜੀਰਾ ਜੀ ਕਹਿੰਦੇ ਆ 2 ਵਜੇ ਰੋਜ਼ ਪੋਤੀ ਨੂੰ ਸਕੂਲੋਂ ਲੈ ਕੇ ਆਈਦਾ, ਰਸਤੇ ਦੇ ਵਿੱਚ ਬੱਸ ਮਿਲਦੀ ਜੀਰਾ ਟੂ ਤਲਵਾੜਾ, ਚਿੱਤ ਕਰਦਾ ਕਿ ਕਹਿੰਦੇ ਚਿੱਤ ਵੱਜਦਾ ਸ਼ਮੀ ਜੀ ਨੂੰ ਕਿਤੇ ਮਿਲ ਹੀ ਆਵਾਂ। ਕਿਆ ਬਾਤ ਹੈ, ਜ਼ਰੂਰ ਜੀ, ਜੀਆਂ ਨੂੰ ਜੀ ਸਵਾਗਤ ਰਹੇਗਾ ਜੀਰਾ ਸਾਹਿਬ। ਜੀਰਾ ਟੂ ਤਲਵਾੜਾ, ਕਿਆ ਬਾਤ ਹੈ ਜੀ, ਸਿੱਧਾ ਹੀ ਰੂਟ ਹੈ ਜੀ। ਗੁਰੀਮਾਨ ਜੀ ਕਹਿੰਦੇ ਰਜਿੰਦਰ ਕੁਮਾਰ ਜੀ ਸਤਿ ਸ੍ਰੀ ਅਕਾਲ ਤੇ ਕੋਈ ਨਾ ਮਨਦੀਪ ਬਾਈ, ਤੇ ਗੁਰੀਮਾਨ ਸਾਹਿਬ ਜੀ ਸਤਿ ਸ੍ਰੀ ਅਕਾਲ ਤੇ ਮਨਦੀਪ ਜੱਸੀ ਜੀ ਨੂੰ ਗੁੱਡ ਨਾਈਟ ਉਹ ਕਹਿੰਦੇ ਨੇ। ਤੇ ਇਕਬਾਲ ਮਾਂਗੜ ਜੀ ਕਹਿੰਦੇ ਆ ਭਾਰਜਵੀਰ ਦਾ ਜਨਮ ਦਿਨ ਵੀ ਆਉਣ ਵਾਲਾ ਜੀ, ਕਿਆ ਬਾਤ ਹੈ ਜੀ, ਸ਼ੁਕਰੀਆ ਜੀ ਇਕਬਾਲ ਮਾਂਗੜ ਜੀ, ਤੁਹਾਨੂੰ ਯਾਦ ਹੈ ਜੀ, ਸ਼ੁਕਰੀਆ ਉਹਦੇ ਲਈ। ਤੇ ਔਜਲਾ ਸਾਹਿਬ ਕਹਿੰਦੇ ਆ ਜੇ ਜ਼ਿੰਦਗੀ ਦੇ ਵਿੱਚ ਤੇਰਾ ਬਣਦਾ ਨਾ ਆਉਣਾ ਤਾਂ ਫਿਰ ਕੀ ਹੁੰਦਾ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਉਹ ਇੱਕ ਅੱਖਰ ਦੇ ਵਿੱਚ ਯਾਦ ਰਹਿੰਦੇ ਨੇ, ਇਹ ਕੰਪਿਊਟਰ ਦੀ ਮੈਮਰੀ ਨਹੀਂ ਜਿਹੜੇ ਡਿਲੀਟ ਮਾਰਦੇ ਕੋਈ ਵੀ ਉਹਨਾਂ ਨੂੰ, ਤੇ ਅਖੀਰੀ ਸਾਹ ਤੱਕ ਸਾਂਭ ਸਾਂਭ ਕੇ ਰੱਖਾਂਗੇ ਜੀ। ਜੀਰਾ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਯਾਰੀ ਪਾਉਣੀ ਹੈ ਤੇ ਕਿਤਾਬਾਂ ਨਾਲ ਪਾਓ ਜਿਹੜੀ ਕਿ ਤੁਹਾਨੂੰ ਸੇਧ ਦਿੰਦੀਆਂ ਨੇ। ਕਿਆ ਬਾਤ ਹੈ ਜੀ, ਨੁਕਤੇ ਦੀ ਗੱਲ ਕਰ ਦਿੱਤੀ ਹੈ ਜੀਰਾ ਸਾਹਿਬ ਨੇ ਆਖਰੀ ਕਮੈਂਟ ਦੇ ਵਿੱਚ ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਲਓ ਦੋਸਤੋ ਇਸ ਤਰ੍ਹਾਂ ਸਾਰਿਆਂ ਦੇ ਸੁਨੇਹੇ ਦੋਸਤਾਂ ਦੇ ਜੇ ਕਿਸੇ ਦੋਸਤ ਦਾ ਮਿਸ ਕਰ ਗਿਆ ਹੋਇਆ ਸੁਨੇਹਾ ਤੇ ਨਾਮ ਲੈਣਾ ਰਹਿ ਗਿਆ ਹੋਵੇ ਉਹਦੇ ਲਈ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਇੱਥੇ ਹੀ ਅੱਜ ਦੇ ਵਿਸ਼ੇ ਦੇ ਨਾਲ ਕਰਦੇ ਹਾਂ ਸਮਾਪਤੀ, ਜਿਸ ਦੇ ਵਿੱਚ ਬਾਕਮਾਲ ਮਚਾ ਆਇਆ ਗੱਲਬਾਤ ਕਰਨ ਦਾ ਵੀ ਤੇ ਦੋਸਤਾਂ ਨੇ ਸਾਥ ਨਿਭਾਇਆ। ਜ਼ਿੰਦਗੀ ਨਾਮਾ ਹਾਲੇ ਦੁਨੀਆਂ ਦੇ ਵਿੱਚ ਤੇ ਬਾਅਦ ਦੇ ਵਿੱਚ ਵੀ ਸੁਣ ਕੇ ਤੁਸੀਂ ਜ਼ਰੂਰ ਫੀਡਬੈਕ ਵੀ ਭੇਜ ਸਕਦੇ ਹੋ, ਯੂਟਿਊਬ ਦੇ ਉੱਤੇ ਕਮੈਂਟ ਵੀ ਦੇ ਸਕਦੇ ਹੋ, ਵਟਸਐਪ ਦੇ ਉੱਤੇ ਵੀ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ। ਤੇ ਇਹ ਸੀ ਜੀ ਅੱਜ ਦਾ ਵਿਸ਼ਾ, ਕਿਤਾਬਾਂ ਦੀ ਦੁਨੀਆ। ਕਿਤਾਬਾਂ ਬਦਲਦੀਆਂ ਨੇ ਸੋਚ ਤੇ ਸੋਚ ਬਦਲਦੀ ਹੈ ਜ਼ਿੰਦਗੀ। ਮੁਕੱਦਰ ਜੀ ਬਾਏ ਬਾਏ ਕਰਦੇ ਆ, ਸਤਿ ਸ੍ਰੀ ਅਕਾਲ ਦੋਸਤੋ। ਇਸ ਦੇ ਨਾਲ ਹੀ ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਹੋਰੇਗੀ ਫਿਰ ਹੋਵੇਗੀ ਮੁਲਾਕਾਤ ਤੇ 9:30 ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ੍ਰੀ ਅਕਾਲ ਦੋਸਤੋ। ਤੇ ਆਖਰੀ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਸੁਣ ਸਕਦੇ ਹੋ, ਵੈਬਸਾਈਟ ਦੇ ਉੱਤੇ, ਜੋ ਕਿ ਕਹਿੰਦਾ ਕਵਿਤਾ ਵਰਗੀ ਏ ਕੁੜੀਏ ਨੀ। ਤੇ ਉਹ ਗੀਤ ਤੁਹਾਡੇ ਨਾਲ ਗੁਰਵਿੰਦਰ ਬਰਾਰ ਹੋਣਾ ਦੀ ਜਿਹੜਾ ਆਵਾਜ਼ ਦੇ ਵਿੱਚ, ਇਹ ਬੜਾ ਪਿਆਰਾ ਗੀਤ ਹੈ, ਸੁਣਨ ਯੋਗ ਹੈ, ਇਸ ਨੂੰ ਜ਼ਰੂਰ ਸੁਣਿਓ। ਜਿਹੜੇ ਦੋਸਤ ਸੁਣਨਾ ਚਾਹੁੰਦੇ ਨੇ ਐਪ ਤੇ ਵੈਬਸਾਈਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਨੂੰ ਸਰਚ ਕਰੋ ਤੇ ਯੂਟਿਊਬ ਨੂੰ ਲਾਈਕ ਕਰੋ ਤੇ ਲਾਈਕ ਨਹੀਂ ਜਾਣੀ ਕਿ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਨੂੰ ਲਾਈਕ ਤੇ ਉਹਨੂੰ ਜਿਹੜਾ ਫੋਲੋ ਕਰੋ। ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ। ਸਤਿ ਸ੍ਰੀ ਅਕਾਲ ਦੋਸਤੋ।

0: हाँ जी, सत श्री अकाल दोस्तों। प्रोग्राम सिक्ख्या ते रुजगार लैके मैं समरजीत सिंह शमी तुहाडी सेवा च हाजिर हाँ। तुसीं सुन रहे हो दुआबा रेडियो, तुहाडी अपनी आवाज़। दोस्तों, सिक्ख्या ते रुजगार दे विच तुहानूं पता है कि असी वख वख जो मुद्दे ने जुड़े हुए विषय दे नाल, चाहे वह काउंसलिंग होए, चाहे वह रुजगार नाल जुड़ी हुई कोई गल होवे, उहदे उत्ते आपां चर्चा करदे आ, सिक्ख्या नाल जुड़ियां गल्लां करदे आ, एजुकेशन दे उत्ते गल करदे आ। तो इस सारे प्रक्रिया दे विच एक बहुत ही महत्वपूर्ण जिहड़ा विषय है वह आता है पेरेंटिंग, जानी कि बच्चे का पालन पोषण। सो अज इस महत्वपूर्ण विषय के उत्ते गलबात करने लई साडे नाल जुड़े ने पैनलिस्ट डॉक्टर भावना गुप्ता जी। बहुत बहुत स्वागत है डॉक्टर साहब तुहाडा।
1: थैंक यू।
0: तो दोस्तों, डॉक्टर भावना गुप्ता जी को चेयरपर्सन हैं टर्न राउंड एजुकेशनल एंड कंसल्टेंसी सर्विसिज जलंधर। तो इस तो इलावा वो बतौर डॉक्टर भी प्रैक्टिस करते हैं, तो काउंसलिंग दे विच बहुत सरगर्म ने, तो इंडस्ट्रियल ट्रेनिंग वो दे रहे ने, तो स्टूडेंट्स नू करियर गाइडेंस दे विच उन्हां दा बहुत वड्डा जिहड़ा समां जिहड़ा लगता है, बहुत योगदान है उन्हां दा। तो विशेष तौर पर पेरेंटिंग वर्कशॉप्स वो ऑर्गनाइज करते हैं, तो उहदे विच मापिआं नू किवें जिहड़ा गाइड करते हैं, अज आपां जाणांगे उन्हां कोलों। तो डॉक्टर साहब, सब तो पहला तो जो सवाल ये आता है मन दे विच कि पेरेंटिंग की है, पालन पोषण की है, इन्हों आप कैसे डिफाइन करते हैं?
1: जी, पेरेंटिंग सब तो पहला सानू ये समझना चाहिए कि सब तो कॉम्प्लीकेटेड जॉब और फुल टाइम जॉब है पेरेंटिंग।
0: जी जी,
1: इहदा कोई निर्धारित समा नहीं है। जब तक तुसीं पेरेंट्स हो, पेरेंटिंग चलती रहती है।
0: जी जी,
1: एक बच्चे नू पैदा करना, उस दियां जरूरतां पूरियां करना, और जिस तरह आपां कहने कि सारे इदां ही पलदे है,
0: जी जी,
1: ये पेरेंटिंग नहीं है। पेरेंटिंग इस तो वध के है कुछ।
0: जी,
1: तुसी एक बच्चे नू ओ बनाना जो तुसी बनाना चाहते हो, उसनू टाइम देना पैंदा है।
0: बिल्कुल बिल्कुल जी,
1: उहदे लई जो एफर्ट्स लगदियां है वह सब इस पेरेंटिंग दे विच आ जांदा है।
0: जी जी जी जी, तो ये अपने आप दे विच ही उम्र भर चलन वाला
1: मापिआं
0: लई जिहड़ा काम
1: है, ते
0: एक दिन वाला काम नहीं हैगा।
1: हां जी,
0: इहदे उत्ते गल हो गई ते खत्म हो गई।
1: हां जी,
0: इहदे जी पर इहदा मतलब कि इहदे लई ते फिर किवें आपां इहनां नूं डिफाइन करांगे? हर बंदे दा अपना सुभाअ है, ते आपो अपने रूल, आपो अपने जिहड़े तरीके नाल अपने बच्चिआं नूं पालन पोषण उहनां दा करदे आ।
1: हां जी,
0: ते किहड़ियां चीजां जिहड़ियां ने उह सब उभर के आउंदियां ने, किस तरह आपां कहिंदे आ टाइप्स
1: इहदे? हां जी हां जी, वैसे तो थोड़े बहुत फर्क दे नाल हर एक दा स्टाइल डिफरेंट है
0: जी,
1: पर मुख्य तौर पर चार पेरेंटिंग स्टाइल्स गिने गए हैं।
0: जी जी,
1: जिन्हां विचों सब तो पहला जो अपने इत्थे आम चलता है, जिसनों असीं कहने हैं अथॉरिटेरियन स्टाइल। अथॉरिटेरियन स्टाइल वो है जिस दे विच असीं बच्चियां नूं अपना हुक्म मनन दी ही तालीम दिंदे हैं।
0: जी,
1: मैं तैनूं जो कहा बस
0: ओके है।
1: हाँ,
0: ओके है।
1: जे बच्चा क्वेश्चन करता है तो सानूं लगता है कि वह अगे बोल रहा है, वह साडी इज्जत नहीं कर रहा। क्योंकि मैं क्या
0: जी जी जी, बिलकुल बिलकुल
1: अपने आम चलता है,
0: ये सब तो ज्यादा पॉपुलर है,
1: सब तो ज्यादा पॉपुलर है। ठीक है,
0: बिल्कुल।
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ। ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ।
0: ਜੀ ਜੀ,
1: ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
0: ਜੀ ਜੀ, ਟੂ ਵੇ ਕਮਿਊਨੀਕੇਸ਼ਨ
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤੋਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
0: ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ। ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ
1: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ,
1: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
0: ਉਹਨੂੰ
1: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
1: ਹਾਂਜੀ ਠੀਕ ਹੈ
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੇ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ ਜੀ,
1: ਬੱਚੇ ਲਈ ਨਹੀਂ ਹੈ
0: ਬਿਲਕੁਲ ਬਿਲਕੁਲ,
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
1: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
0: ਉਹ ਨਹੀਂ ਬਣਦਾ,
1: ਉਹ ਨਹੀਂ ਬਣਦਾ ਉਹਨਾਂ ਦਾ,
0: ਬਿਲਕੁਲ ਬਿਲਕੁਲ ਜੀ,
1: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
0: ਜੀ ਜੀ ਜੀ,
1: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
0: ਦੋਨਾਂ ਦੀ ਗੱਲ ਹੋ ਰਹੀ ਹੈ,
1: ਹਾਂਜੀ ਉਸਦੇ, ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
0: ਜੀ ਜੀ,
1: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
0: ਜੀ ਜੀ,
1: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
0: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
1: ਬਿਲਕੁਲ।
0: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
1: ਪਾਪੂਲਰ ਆਮ ਲੋਕ ਕਰਦੇ ਆ
0: ਜੀ ਜੀ ਜੀ,
1: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਮਤਲਬ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
0: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਪੀੜੀ ਦਰ ਪੀੜੀ ਚੱਲ ਰਿਹਾ,
1: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
0: ਬਿਲਕੁਲ,
1: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ।
1: ਹਾਂ
0: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ ਬਿਲਕੁਲ,
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
0: ਬਿਲਕੁਲ ਬਿਲਕੁਲ ਬਿਲਕੁਲ,
1: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
0: ਬਿਲਕੁਲ,
1: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
0: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
1: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ
1: ਬਿਲਕੁਲ
0: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ ਹੈ ਨਾ, ਬਿਲਕੁਲ ਹਾਂ ਜੀ।
1: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ, ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
0: ਬਿਲਕੁਲ ਠੀਕ ਹੈ,
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ,
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ, ਠੀਕ ਹੈ। ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ, ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
0: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
1: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
0: ਬਿਲਕੁਲ ਬਿਲਕੁਲ,
1: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
0: ਜੀ ਜੀ ਜੀ, ਬਿਲਕੁਲ,
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
0: ਬਿਲਕੁਲ,
1: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ, ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਕੋਈ
1: ਬੋਲਦਾ, ਬੱਚੇ ਦਾ ਕੋਈ ਕਸੂਰ ਨਹੀਂ ਹੈ,
0: ਬਿਲਕੁਲ,
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
0: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ, ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
0: ਬਿਲਕੁਲ,
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ,
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
0: ਕਿੱਥੇ ਸਟੈਂਡ ਕਰ ਰਿਹਾ,
1: ਕਿੱਥੇ ਸਟੈਂਡ, ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ,
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ, ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ ਠੀਕ,
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
0: ਜੀ ਜੀ ਜੀ, ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
0: ਜੀ,
1: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ ਹੈ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ
1: ਹਾਂਜੀ
0: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ,
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੁਅਲ ਐਂਟਿਟੀ ਹੈ
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ, ਨਹੀਂ ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ,
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
0: ਜੀ ਜੀ ਬਿਲਕੁਲ,
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ।
1: ਬਿਲਕੁਲ ਹੋ ਰਿਹਾ,
0: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ। ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ,
1: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਓਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਓਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਓਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਓਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ,
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ,
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇੋਰਟੀ ਹੈ,
0: ਉਹ ਸਕਿਪਿੰਗ ਕਰੇਗਾ ਨਹੀਂ ਤੇ।
1: ਹਾਂ
0: ਉਹ ਕਹੇਗਾ ਛੱਡੋ ਪਰੇ,
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
0: ਹਾਂਜੀ ਹਾਂ ਬਿਲਕੁਲ,
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਜਿਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
1: ਬਿਲਕੁਲ,
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,

0: ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ,
1: ਜੀ ਜੀ
0: ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ
1: ਬਿਲਕੁਲ
0: ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ,
1: ਬਿਲਕੁਲ
0: ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਨੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਉਹ ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ,
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ,
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਹੈਗਾ ਬੱਚਿਆਂ ਦਾ, ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ,
1: ਇਹ ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ,
0: ਹਾਂਜੀ,
1: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ,
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਹੈ ਥੋੜ੍ਹਾ ਜਿਹਾ,
1: ਬਿਲਕੁਲ
0: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
0: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਲਾਈਕ ਦੈਟ ਨਾ,
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ, ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ,
1: ਜੀ ਜੀ ਬਿਲਕੁਲ,
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ, ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ।

0: ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
1: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
0: ਜੀ ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ, ਪਤਾ ਨਹੀਂ,
1: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
0: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ,
1: ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਹੈ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦੇ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖ
2: ਜੀ। ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਫਿਰ ਤੋਂ ਲੈ ਕੇ ਤੁਹਾਡੇ ਨਾਲ ਸ਼ਾਮਲ ਹੈ। ਦੋਸਤ ਇੰਤਜ਼ਾਰ ਵੀ ਕਰ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਪਰਮਿੰਦਰ ਜੀ ਜੁੜੇ ਹੋਏ ਨੇ ਫਗਵਾੜੇ ਤੋਂ, ਸਤਿ ਸ਼੍ਰੀ ਅਕਾਲ ਸਾਹਿਬ ਨੂੰ ਭੇਜਦੇ ਆ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਦੋਸਤਾਂ ਨੂੰ। ਤੇ ਲਾਈਕ ਨੰਬਰ 1 ਸਤਿ ਸ਼੍ਰੀ ਅਕਾਲ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ US ਤੋਂ ਭੇਜ ਰਹੇ ਨੇ। ਲੋ ਦੋਸਤੋ, ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਦੇ ਹਾਂ ਰਲ ਮਿਲ ਕੇ, ਕੁਝ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਤੇ ਹੋਰ ਸਾਰਾ ਸਿਲਸਿਲਾ ਚਲਾਵਾਂਗੇ ਜਿਵੇਂ ਜਿਵੇਂ ਸਮਾਂ ਇਜਾਜ਼ਤ ਦੇਈ ਜਾਵੇਗਾ ਤੇ ਗੱਲਾਂ ਬਾਤਾਂ ਅੱਗੇ ਵਧਾਉਂਦੇ ਜਾਵਾਂਗੇ। ਅੱਜ 11 ਅਗਸਤ 2026 ਦਾ ਦਿਹਾੜਾ ਹੈ। ਜਿਸ ਦੇ ਵਿੱਚ ਅੱਜ ਦਾ ਵਿਚਾਰ ਤੇ ਸਮੇਂ ਤੇ ਸਥਿਤੀ ਦੀ ਗੱਲ ਕਰੀਏ ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੈ। ਭਾਰਤ ਦੇ ਵਿੱਚ 9:41 ਰਾਤ ਦੇ ਹੋ ਚੁੱਕੇ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਇਸ ਵਕਤ ਘੜੀਆਂ ਦੇ 9:11 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ। ਤੇ ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਦੋਸਤੋ ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਜਾਂ ਹੋਰ ਥਰਡ ਪਾਰਟੀ ਐਪ ਨੇ, ਉਹਨਾਂ ਦੇ ਜਾਣ ਤੋਂ ਪਹਿਲਾਂ ਜ਼ਰੂਰ ਕੋਸ਼ਿਸ਼ ਕਰਿਆ ਕਿ ਉਹ ਅਹਿਮੀਅਤ ਦਿਆ ਕਰੋ ਜੋ ਅਫੀਸ਼ੀਅਲ ਦੁਆਬਾ ਰੇਡੀਓ ਦੇ ਫੇਸਬੁੱਕ ਪੇਜ ਹੈ, ਐਪ ਹੈ, ਵੈਬਸਾਈਟ ਹੈ, ਯੂਟਿਊਬ ਦਾ ਚੈਨਲ ਹੈ, ਉਹਦੇ ਉੱਤੇ ਜਾ ਕੇ ਜ਼ਰੂਰ ਤੁਸੀਂ ਸ਼ਿਰਕਤ ਕਰਿਆ ਕਰੋ ਤੇ ਆਪਣੇ ਕਮੈਂਟ ਵੀ ਲਿਖਿਆ ਕਰੋ, ਪ੍ਰੋਗਰਾਮਾਂ ਦੇ ਬਾਬਤ ਕਿਵੇਂ ਲੱਗਦੇ ਆ ਸਾਰੇ ਸੁਝਾਅ ਵੀ ਦਿਆ ਕਰੋ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਥੱਲੇ ਕਮੈਂਟ ਕਰਕੇ ਜ਼ਰੂਰ ਤੁਸੀਂ ਯੂਟਿਊਬ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਜਿਹੜਾ +358449761 ਬਾਟ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਕਾਲ ਮਿਲਾ ਕੇ ਆਪਣੀਆਂ ਪਿਆਰੀਆਂ ਤੇ ਨਿੱਘੀਆਂ ਗੱਲਾਂ ਬਾਤਾਂ ਵੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਉਹਦੇ ਉੱਤੇ ਕੋਈ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਫੁੱਲ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ ਤੇ ਜੇ ਉਸਦੇ ਵਿੱਚ ਖੁਸ਼ਬੂ ਨਹੀਂ ਤਾਂ ਉਹ ਜਿਹੜਾ ਵਿਅਰਥ ਹੈ। ਇਸੇ ਤਰ੍ਹਾਂ ਕੋਈ ਕਿੰਨੀਆਂ ਵੀ ਚੰਗੀਆਂ ਗੱਲਾਂ ਕਿਉਂ ਨਾ ਕਰਦਾ ਹੋਵੇ ਜੇ ਉਹਨਾਂ ਦੇ ਉੱਤੇ ਅਮਲ ਹੀ ਨਹੀਂ ਕਰਦਾ ਤਾਂ ਇਸਦਾ ਕੋਈ ਲਾਭ ਨਹੀਂ ਹੈ। ਗੌਤਮ ਬੁੱਧ ਹੁਣਾਂ ਦਾ ਇਹ ਕਥਨ ਹੈ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 11 August 1778 ਦੇ ਵਿੱਚ ਜਿਮਨਾਸਟਿਕ ਦੀ ਜਿਹੜੀ ਸੀ ਨੀਂਹ ਰੱਖਣ ਵਾਲੇ ਜਰਮਨ ਦੇ ਫਰੈਡਰਿਕ ਲੁਡਵਿੰਗ ਦਾ ਜਿਹੜਾ ਜਨਮ ਹੁੰਦਾ ਹੈ। 1908 ਦੇ ਵਿੱਚ ਦੇਸ਼ ਭਗਤ ਖੁਦੀ ਰਾਮ ਬੋਸ ਨੂੰ ਮੁਜ਼ੱਫਰਪੁਰ ਜੇਲ੍ਹ ਦੇ ਵਿੱਚ ਫਾਂਸੀ ਲੱਗੀ ਤੇ 1961 ਦੇ ਵਿੱਚ ਕੇਂਦਰੀ ਪ੍ਰਸ਼ਾਸਿਤ ਇਲਾਕਾ ਦਾਦਰਾ ਨਗਰ ਜਿਹੜਾ ਸੀ ਤੇ ਹਵੇਲੀ ਪੁਰਤਗੀਜ਼ ਤੋਂ ਯਾਨੀ ਕਿ ਪੁਰਤਗਾਲੀਆਂ ਤੋਂ ਆਜ਼ਾਦ ਹੋ ਕੇ ਭਾਰਤ ਦਾ ਹਿੱਸਾ ਬਣ ਗਿਆ। 1972 ਦੇ ਵਿੱਚ ਦੇਸ਼ ਵੀਅਤਨਾਮ ਦੇ ਵਿੱਚੋਂ ਆਖਰੀ ਅਮਰੀਕੀ ਫੌਜਾਂ ਨਿਕਲਣੀਆਂ ਸ਼ੁਰੂ ਕੀਤੀਆਂ ਹੋ ਗਈਆਂ ਤੇ 1985 ਦੇ ਵਿੱਚ ਰੋਨਾਲਡ ਰੀਗਨ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ। 2012 ਦੇ ਵਿੱਚ ਇਰਾਨ ਦੇ ਵਿੱਚ ਭੂਚਾਲ ਆਇਆ ਤੇ ਉਹਦੇ ਵਿੱਚ 300 ਤੋਂ ਵੱਧ ਮੌਤਾਂ ਤੇ ਹਜ਼ਾਰਾਂ ਜਿਹੜੇ ਲੋਕ ਜ਼ਖਮੀ ਹੋਏ ਸਨ। 2017 ਦੇ ਵਿੱਚ ਐਮ ਵੈਕਿਆਈ ਨਾਇਡੂ ਜਿਹੜੇ ਸਨ 13ਵੇਂ ਉਪ ਰਾਸ਼ਟਰਪਤੀ ਬਣਦੇ ਆ। ਦੂਸਰੇ ਪਾਸੇ ਗੱਲ ਕਰਦੇ ਹਾਂ ਦੇਸ਼ ਭਗਤਾਂ ਦੀ, ਜਿਨ੍ਹਾਂ ਦੇ ਵਿੱਚ ਖੁਦੀ ਰਾਮ ਬੋਸ ਉਹਨਾਂ ਦਾ ਅੱਜ ਜ਼ਿਕਰ ਕਰਦੇ ਹਾਂ ਜੋ 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਉੱਤੇ ਚੜ ਗਏ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਛੋਟੀ ਉਮਰ ਦੇ ਸ਼ਹੀਦਾਂ ਦੇ ਵਿੱਚੋਂ ਇੱਕ ਸਨ। ਜਿਨ੍ਹਾਂ ਦਾ ਜਨਮ ਖੁਦੀ ਰਾਮ ਦਾ ਜਿਹੜਾ ਜਨਮ ਸੀਗਾ 3 December 1899 ਨੂੰ ਬੰਗਾਲ ਦੇ ਪਿੰਡ ਬਹੁਵੈਨੀ ਜ਼ਿਲ੍ਹਾ ਮਦੀਨਾਪੁਰ ਦੇ ਵਿੱਚ ਤ੍ਰਿਲੋਕ ਨਾਥ ਦੇ ਘਰ ਮਾਤਾ ਲਕਸ਼ਮੀ ਪਰੀਆ ਦੇਵੀ ਦੀ ਕੁੱਖੋਂ ਹੁੰਦਾ ਹੈ। ਬਚਪਨ ਦੇ ਵਿੱਚ ਹੀ ਬਰਤਾਨੀਆ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਚੇਟਕ ਲੱਗ ਗਈ ਤੇ 9ਵੀਂ ਜਮਾਤ ਦੇ ਵਿੱਚੋਂ ਹਟ ਕੇ ਰੈਵੋਲਿਊਸ਼ਨਰੀ ਪਾਰਟੀ ਦੀ ਮੈਂਬਰਸ਼ਿਪ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਵੰਦੇ ਮਾਤਰਮ ਦੇ ਜਿਹੜਾ ਸੀ ਹੈੱਡ ਬਿੱਲ ਵੰਡਣ ਦੇ ਵਿੱਚ ਅਹਿਮ ਰੋਲ ਜਿਹੜਾ ਨਿਭਾਇਆ। ਲਾਰਡ ਕਰਜਨ ਦੇ ਵੱਲੋਂ ਬੰਗਾਲ ਦੀ ਵੰਡ ਦਾ ਜਿਹੜਾ ਲੋਕਾਂ ਵੱਲੋਂ ਭਾਰੀ ਵਿਰੋਧ ਹੋਇਆ ਜਿਸ ਦੇ ਦੌਰਾਨ ਬੋਸ ਨੇ ਜਿਹੜਾ ਸੀ ਹਿੱਸਾ ਲਿਆ। ਫਰਵਰੀ 1906 ਨੂੰ ਮਦੀਨਾਪੁਰ ਇੱਕ ਉਦਯੋਗ ਦੇ ਉੱਤੇ ਤੇ ਖੇਤੀਬਾੜੀ ਲੱਗੀ ਪ੍ਰਦਰਸ਼ਨੀ ਨੂੰ ਸੈਂਕੜੇ ਲੋਕ ਵੇਖਣ ਆਉਂਦੇ ਆ ਤੇ ਬੋਸ ਉੱਥੇ ਕ੍ਰਾਂਤੀਕਾਰੀ ਸਤਿੰਦਰ ਨਾਥ ਦੇ ਲਿਖੇ ਪੈਂਫਲੇਟ ਜਿਹੜੇ ਸਨ ਸੋਨਾਰ ਬਾਂਗਲਾ ਵੰਡ ਰਿਹਾ ਸੀ ਤੇ ਇੱਕ ਸਿਪਾਹੀ ਨੇ ਆ ਕੇ ਉਹਨੂੰ ਫੜ ਲਿਆ। ਉਸ ਦੇ ਮੂੰਹ ਦੇ ਉੱਤੇ ਮੁੱਕਾ ਮਾਰ ਕੇ ਭੱਜ ਨਿਕਲਿਆ ਤੇ 27 February 1906 ਨੂੰ ਉਹ ਦੁਬਾਰਾ ਫੜਿਆ ਜਾਂਦਾ ਹੈ। ਫਿਰ ਧੋਖਾ ਦੇ ਕੇ ਨਿਕਲ ਜਾਂਦਾ ਹੈ। ਫਿਰ ਫੜੇ ਜਾਣ ਦੇ ਉੱਤੇ 2 ਮਹੀਨੇ ਦੀ ਸਜ਼ਾ ਹੁੰਦੀ ਹੈ ਤੇ 16/5/1906 ਨੂੰ ਰਿਹਾਅ ਹੋ ਜਾਂਦਾ ਹੈ ਤੇ 6 December 1907 ਨੂੰ ਰੇਲਵੇ ਸਟੇਸ਼ਨ ਦੇ ਉੱਤੇ ਗਵਰਨਰ ਦੀ ਟ੍ਰੇਨ ਦੇ ਉੱਤੇ ਬੰਬ ਸੁੱਟਿਆ ਪਰ ਉਹ ਫਿਰ ਬਚ ਗਿਆ। 1907 ਦੇ ਵਿੱਚ ਦੋ ਅੰਗਰੇਜ਼ਾਂ ਵਾਟਸਨ ਤੇ ਪੈਂਫਲਟ ਫੁੱਲਰ ਦੇ ਕੀਤਾ ਹਮਲਾ ਨਾਕਾਮ ਰਿਹਾ। ਯੁਗਾਤਰ ਸੰਮਤੀ ਨੇ ਪ੍ਰਫੁੱਲ ਕੁਮਾਰ ਚਾਕੀ ਤੇ ਬੋਸ ਨੂੰ ਪਿਸਤੌਲ ਦੇ ਉੱਤੇ ਤੇ ਬੰਬ ਦੇ ਕੇ ਜੱਜ ਜਿਹੜਾ ਸੀ ਉਸ ਸਮੇਂ ਦਾ ਕਿੰਗਸ ਫੋਰਡ ਨੂੰ ਜਿਹੜਾ ਮਾਰਨ ਦੀ ਜ਼ਿੰਮੇਵਾਰੀ ਸੌਂਪੀ ਕਿਉਂਕਿ ਇਸ ਜੱਜ ਨੇ ਬੰਗਾਲ ਦੀ ਵੰਡ ਦੇ ਵਿਰੋਧ ਦੇ ਵਿੱਚ ਲੋਕਾਂ ਤੇ ਕ੍ਰਾਂਤੀਕਾਰੀਆਂ ਨੂੰ ਸਖ਼ਤਾਂ ਜਿਹੜੀਆਂ ਸਨ ਸਜ਼ਾਵਾਂ ਦਿੱਤੀਆਂ ਸੀ ਤੇ ਉਸਨੇ ਉਸਨੂੰ ਤਰੱਕੀ ਦੇ ਕੇ ਮੁਜ਼ੱਫਰਪੁਰ ਦਾ ਜਿਹੜਾ ਜ਼ਿਲ੍ਹਾ ਸੈਸ਼ਨ ਜੱਜ ਬਣਾ ਕੇ ਭੇਜ ਦਿੱਤਾ ਗਿਆ। ਬੋਸ ਤੇ ਚਾਕੀ ਨੇ ਜਿਹੜਾ ਸੀ ਜੱਜ ਦੇ ਬੰਗਲੇ ਉੱਤੇ ਬੱਗੀਆਂ ਦਾ ਜਿਹੜਾ ਨਿਰੀਖਣ ਕਰਦੇ ਰਹੇ ਉੱਥੇ ਪੇ ਕਦੋਂ ਆਉਂਦੇ ਆ ਜਾਂਦੇ ਆ ਲੰਘਦੇ ਆ। ਤੇ ਇੱਕ ਦਿਨ ਹਨੇਰੇ ਦੇ ਵਿੱਚ ਭੁਲੇਖੇ ਨਾਲ ਜੱਜ ਦੀ ਅਗਲੀ ਬੱਗੀ ਜਿਹੜੀ ਸੀ ਉਹਦੇ ਉੱਤੇ ਬੰਬ ਸੁੱਟ ਦਿੱਤਾ ਜਾਂਦਾ ਪਰ ਉਹ ਬਚ ਜਾਂਦਾ। ਰਾਤੋ ਰਾਤ ਨੰਗੇ ਪੈਰੀ 24 ਮੀਲ ਦੂਰ ਨਿਕਲ ਗਏ। ਆਖਰ ਉਹਨਾਂ ਪਿੱਛੇ ਲੱਗੀ ਪੁਲਿਸ ਨੇ ਬੌਸ ਨੂੰ ਗ੍ਰਿਫ਼ਤਾਰ ਕੀਤਾ ਤੇ ਚਾਕੀ ਨੇ ਖੁਦ ਨੂੰ ਗੋਲੀ ਮਾਰ ਕੇ ਉੱਥੇ ਹੀ ਆਪਣੇ ਆਪ ਨੂੰ ਖਤਮ ਕੀਤਾ। ਤੇ 11 ਅੱਜ ਦੇ ਦਿਹਾੜੇ ਦੇ ਉੱਤੇ ਅਗਸਤ ਨੂੰ 1908 ਨੂੰ ਇਸ ਯੋਧੇ ਨੂੰ ਮੁਜ਼ੱਫਰਪੁਰ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ। ਅੰਡੇਮਾਨ ਨਿਕੋਬਾਰ ਦਾ ਥੋੜਾ ਜ਼ਿਕਰ ਕਰਦਿਆਂ ਕਿਉਂਕਿ ਗਦਰੀਆਂ ਦਾ ਤੇ ਯੋਧਿਆਂ ਦਾ ਦੇਸ਼ ਭਗਤਾਂ ਦਾ ਇਹ ਘਰ ਮੰਨਿਆ ਜਾਂਦਾ ਹੈ ਤੇ ਉੱਥੇ ਦੇ ਨਿਕੋਬਾਰ ਰਚਕ ਤੱਥ ਦੇ ਬਾਰੇ ਗੱਲ ਕਰਦਿਆਂ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ। ਦੇਸ਼ ਦੇ ਵਿੱਚ ਕਿਤੇ ਵੀ ਪਹਿਲੀ ਵਾਰ ਪੋਰਟ ਬਲੇਅਰ ਜਿਹੜਾ ਸੀ ਉਹਦੇ ਵਿੱਚ ਹੀ ਤਿਰੰਗਾ ਲਹਿਰਾਇਆ ਗਿਆ ਸੀ ਜੋ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੀ ਰਾਜਧਾਨੀ ਹੈ। ਅੰਡੇਮਾਨ ਟਾਪੂਆਂ ਦੀ ਉਤਪਤੀ ਦੇ ਬਾਰੇ ਲੋਕਾਂ ਦੇ ਵਿੱਚ ਵੱਖੋ ਵੱਖਰੀਆਂ ਮਾਨਤਾਵਾਂ ਨੇ। ਮੰਨਿਆ ਜਾਂਦਾ ਹੈ ਕਿ ਅੰਡੇਮਾਨ ਸ਼ਬਦ ਮਲੇ ਸ਼ਬਦ ਹੈਂਡੂਮਨ ਤੋਂ ਜਿਹੜਾ ਆਉਂਦਾ ਹੈ ਜੋ ਕਿ ਹਿੰਦੂ ਦੇਵਤੇ ਹਨੂਮਾਨ ਦੇ ਨਾਮ ਦਾ ਬਦਲਿਆ ਹੋਇਆ ਕਹਿੰਦੇ ਰੂਪ ਹੈ। ਨਿਕੋਬਾਰ ਸ਼ਬਦ ਵੀ ਇਸ ਭਾਸ਼ਾ ਤੋਂ ਲਿਆ ਗਿਆ ਤੇ ਜਿਸਦਾ ਅਰਥ ਹੈ ਨੰਗੇ ਲੋਕਾਂ ਦੀ ਧਰਤੀ। ਅਸਲ ਦੇ ਵਿੱਚ ਤਾਂ ਉਹ ਜਿਹੜੇ ਪਹਿਲੇ ਲੋਕ ਸਨ ਨਾ ਦੁਨੀਆਂ ਦੇ ਉੱਤੇ ਆਏ ਨੇ ਰੈੱਡ ਇੰਡੀਅਨ ਕਹਿ ਲਓ ਜਾਂ ਆਪਣੇ ਆਦਿਵਾਸੀ ਕਹਿ ਲਓ ਉਹਨਾਂ ਆਪਣੇ ਅੰਡੇਮਾਨ ਨਿਕੋਬਾਰ ਦੇ ਵਿੱਚ ਉਹ ਪਹਿਲੀਆਂ ਨਸਲਾਂ ਰਹਿੰਦੀਆਂ ਨੇ। ਇੱਥੇ ਰਹਿਣ ਵਾਲੇ ਮੂਲ ਕਬੀਲੇ ਬਾਹਰੋਂ ਆਏ ਲੋਕਾਂ ਦੇ ਨਾਲ ਉਹ ਨਹੀਂ ਰਲਦੇ ਹੈ। ਇੱਥੋਂ ਦੇ ਵਸਨੀਕ ਮੁੱਖ ਤੌਰ ਦੇ ਉੱਤੇ ਜਰਵਾ ਕਬੀਲੇ ਦੇ ਨੇ ਤੇ ਉਹ ਗਿਣਤੀ ਦੇ ਵਿੱਚ 500 ਤੋਂ ਘੱਟ ਨੇ। ਇਹ ਟਾਪੂ ਵਿਸ਼ਵ ਪੱਧਰ ਦੇ ਉੱਤੇ ਬਹੁਤ ਮਸ਼ਹੂਰ ਹੈ ਪਰ ਅੱਜ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜਿੱਥੇ ਮਨੁੱਖ ਨਹੀਂ ਪਹੁੰਚ ਸਕੇ। ਇਸ ਦੇ ਕੁੱਲ 572 ਟਾਪੂਆਂ ਦੇ ਵਿੱਚੋਂ ਸਿਰਫ 36 ਦੌਰੇ ਜਿਹੜੇ ਨੇ ਜਾਂ ਰਹਿਣ ਯੋਗ ਨੇ, ਮਤਲਬ ਕਿ ਘੁੰਮਣ ਫਿਰਨ ਲਈ ਨੇ 36 ਜਾਂ ਫਿਰ ਉੱਥੇ ਰਹਿਣ ਯੋਗ ਨੇ। ਸਿਰਫ ਚੁਣੇ ਹੋਏ ਲੋਕਾਂ ਨੂੰ ਖੋਜ ਜਾਂ ਸਰਵੇਖਣ ਦੇ ਲਈ ਨਿਕੋਬਾਰ ਜਾਣ ਦੀ ਆਗਿਆ ਹੈ ਕਿਉਂਕਿ ਉੱਥੇ ਬਹੁਤ ਸਾਰੀਆਂ ਐਸੀਆਂ ਨੈਚੁਰਲ ਚੀਜ਼ਾਂ ਨੇ ਜਿਹੜੀਆਂ ਮੈਡੀਸਨ ਦੇ ਰੂਪ ਦੇ ਵਿੱਚ ਵੀ ਵਰਤੀਆਂ ਜਾਂਦੀਆਂ ਤੇ ਉਹ ਆਦਿਵਾਸੀ ਜਿਹੜੇ ਉਹ ਰਹਿੰਦੇ ਆ ਉਹਨਾਂ ਨੂੰ ਉੱਥੇ ਪਤਾ ਹੈ ਤੇ ਬੜਾ ਹੀ ਜਿਹੜਾ ਉਹ ਸੇਫ ਇਲਾਕਾ ਮੰਨਿਆ ਜਾਂਦਾ ਹੈ। ਸੈਲਾਨੀਆਂ ਦੇ ਲਈ ਇੱਥੇ ਜਾਣਾ ਵੀ ਮੁਸ਼ਕਲ ਹੈ। ਬ੍ਰਿਟਿਸ਼ ਸ਼ਾਸਨ ਨੇ ਇਸ ਜਗ੍ਹਾ ਦੀ ਵਰਤੋਂ ਕ੍ਰਾਂਤੀਕਾਰੀਆਂ ਨੂੰ ਆਜ਼ਾਦੀ ਸੰਗਰਾਮ ਅੰਦੋਲਨ ਦੇ ਵਿੱਚ ਜਬਰ ਦੀ ਨੀਤੀ ਦੇ ਉੱਤੇ ਤਹਿਤ ਭਾਰਤ ਤੋਂ ਦੂਰ ਰੱਖਣ ਦੇ ਲਈ ਕੀਤੀ ਸੀ। ਇਸ ਦੇ ਕਾਰਨ ਕਰਕੇ ਹੀ ਅੰਦੋਲਨਕਾਰੀਆਂ ਦੇ ਵਿੱਚ ਇਸ ਨੂੰ ਕਾਲਾ ਪਾਣੀ ਵਜੋਂ ਜਾਣਿਆ ਜਾਣ ਲੱਗ ਪਿਆ। ਇਸ ਦੇ ਲਈ ਪੋਰਟ ਬਲੇਅਰ ਦੇ ਵਿੱਚ ਇੱਕ ਵੱਖਰੀ ਸੈਲੂਲਰ ਜੇਲ੍ਹ ਜਿਹੜੀ ਹੈ ਬਣਾਈ ਗਈ ਸੀ ਜਿਸ ਨੂੰ ਬ੍ਰਿਟਿਸ਼ ਕਾਲ ਦੇ ਦੌਰਾਨ ਭਾਰਤ ਦੇ ਲਈ ਸਾਈਬੇਰੀਆ ਦੀ ਤਰ੍ਹਾਂ ਜਿਹੜਾ ਮੰਨਿਆ ਜਾਂਦਾ ਸੀ। ਇਸ ਟਾਪੂ ਦੇ ਵਿੱਚ ਵਪਾਰਕ ਮੱਛੀ ਫੜਨ ਦੇ ਉੱਤੇ ਪਾਬੰਦੀ ਹੈ। ਇਹ ਧਰਤੀ ਉੱਤੇ ਉਹਨਾਂ ਕੁਝ ਸਥਾਨਾਂ ਦੇ ਵਿੱਚੋਂ ਇੱਕ ਹੈ ਜਿੱਥੇ ਮੱਛੀਆਂ ਨੂੰ ਆਪਣੀ ਉਮਰ ਪੂਰੀ ਕਰਨ ਤੋਂ ਬਾਅਦ ਮਰਨ ਅਤੇ ਆਪਣੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਦਾ ਹੈ। ਅੰਡੇਮਾਨ ਭਾਰਤ ਦੇ ਮੁਕਾਬਲੇ ਇੰਡੋਨੇਸ਼ੀਆ ਅਤੇ ਬਰਮਾ ਦੇ ਨੇੜੇ ਹੈ ਤੇ ਇੰਡੋਨੇਸ਼ੀਆ ਤੋਂ ਅੰਡੇਮਾਨ ਦੀ ਦੂਰੀ 150 ਕਿਲੋਮੀਟਰ ਹੈ ਜਦੋਂ ਕਿ ਭਾਰਤ ਦੀ ਸਰਹੱਦ ਇਸ ਤੋਂ 800 ਕਿਲੋਮੀਟਰ ਦੂਰ ਹੈ। ਅੰਡੇਮਾਨੀ ਟਾਪੂਆਂ ਦੇ ਉੱਤੇ 90% ਖੇਤਰ ਸੰਘਣਾ ਜੰਗਲ ਹੈ। ਇਹ ਭਾਰਤ ਦੇ ਕਿਸੇ ਵੀ ਹੋਰ ਰਾਜ ਦੇ ਨਾਲੋਂ ਜ਼ਿਆਦਾ। ਅੰਡੇਮਾਨ ਦੇ ਵਿੱਚ ਬਹੁਤ ਜ਼ਿਆਦਾ ਤਿੱਤਲੀ ਵੇਖੋਗੇ ਕਿਉਂਕਿ ਉੱਥੇ ਵਾਤਾਵਰਨ ਜਿਹੜਾ ਕੂਲ ਹੈ ਤੇ ਅੰਡੇਮਾਨ ਤਿੱਤਲੀਆਂ ਦੇ ਲਈ ਇੱਕ ਹੈਪੀ ਟਾਪੂ ਮੰਨਿਆ ਜਾਂਦਾ ਹੈ। ਆਲੇ ਦੁਆਲੇ ਦੇ ਜਿਹੜੇ ਖੰਡੀ ਟਾਪੂਆਂ ਤੋਂ ਬਹੁਤ ਸਾਰੀਆਂ ਤਿੱਤਲੀਆਂ ਇੱਥੇ ਪਹੁੰਚਦੀਆਂ ਨੇ ਤੇ ਅੰਡੇਮਾਨ ਦੇ ਵਿੱਚ ਨਾਰੀਅਲ ਦੇ ਕੇਕੜੇ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਆ। ਇਹ ਜ਼ਮੀਨ ਤੇ ਪਾਏ ਜਾਣ ਵਾਲੇ ਸਭ ਤੋਂ ਵੱਡੇ ਕੇਕੜਿਆਂ ਦੇ ਵਿੱਚੋਂ ਇੱਕ ਨੇ। ਇਸ ਟਾਪੂ ਦੇ ਉੱਤੇ ਬੰਗਾਲੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ। ਇਸ ਤੋਂ ਇਲਾਵਾ ਇੱਥੇ ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਬੋਲਣ ਵਾਲੇ ਵੀ ਲੋਕ ਨੇ। ਅੰਡੇਮਾਨ ਦੇ ਵਿੱਚ ਆਪਣੀ ਕਲੋਨੀ ਸਥਾਪਿਤ ਕਰਨ ਵਾਲਾ ਪਹਿਲਾ ਯੂਰਪੀਅਨ ਇੱਕ ਡੈਨਿਸ਼ ਜਿਹੜਾ ਸੀ ਡੈਨਮਾਰਕ ਨਿਵਾਸੀ ਸੀਗਾ ਜੋ 1755 ਦੇ ਵਿੱਚ ਅੰਡੇਮਾਨ ਪਹੁੰਚ ਗਿਆ। ਬ੍ਰਿਟਿਸ਼ ਸਭ ਤੋਂ ਪਹਿਲਾਂ 1799 ਦੇ ਵਿੱਚ ਜਿਹੜਾ ਸੀ ਅੰਡੇਮਾਨ ਪੁੱਜੇ ਹੈ ਤੇ ਉਹ ਵੀ ਚਾਥਮ ਟਾਪੂ ਦੇ ਉੱਤੇ। ਅੰਗਰੇਜ਼ਾਂ ਨੇ ਇੱਥੇ ਆਪਣੀ ਬਸਤੀ ਤੇ ਜਲ ਸੈਨਾ ਦਾ ਅੱਡਾ ਬਣਾਇਆ। ਡੈਨਿਸ਼ ਬਸਤੀਵਾਦੀ ਰਾਜ ਇੱਥੇ 1868 ਦੇ ਵਿੱਚ ਖਤਮ ਹੋਇਆ। ਇਸ ਦੇ ਲਈ ਹੋਇਆ ਕਿਉਂਕਿ ਅੰਗਰੇਜ਼ਾਂ ਨੇ ਇਸ ਨੂੰ ਖਰੀਦਿਆ ਸੀ। ਇਸ ਤੋਂ ਬਾਅਦ ਟਾਪੂ ਦੇ ਸਮੁੱਚੇ ਅਧਿਕਾਰ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ ਚਲੇ ਗਏ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਜਿਹੜਾ ਅੰਡੇਮਾਨ ਤੇ ਨਿਕੋਬਾਰ ਇਕੱਲਾ ਹੀ ਜਿਹੜਾ ਸੀ ਭਾਰਤੀ ਖੇਤਰ ਸੀਗਾ ਜਿਸ ਦੇ ਉੱਤੇ ਜਪਾਨ ਦਾ ਕਬਜ਼ਾ ਸੀ। ਜਪਾਨ ਨੇ ਭਾਰਤ ਦੇ ਉੱਤਰ ਪੂਰਬ ਦੇ ਕੁਝ ਹਿੱਸਿਆਂ ਦੇ ਉੱਤੇ ਵੀ ਕਬਜ਼ਾ ਕਰ ਲਿਆ। ਇਸ ਟਾਪੂ ਦੇ ਉੱਤੇ ਜਪਾਨ ਨੇ 3 ਸਾਲਾਂ ਤੱਕ ਕਬਜ਼ਾ ਕੀਤਾ। ਸੁਭਾਸ਼ ਚੰਦਰ ਬੋਸ ਉਹਨਾਂ ਨੇ ਜਪਾਨ ਦੀ ਮਦਦ ਦੇ ਨਾਲ ਆਪਣੇ ਆਜ਼ਾਦ ਹਿੰਦ ਫੌਜ ਨੂੰ ਹੋਰ ਮਜ਼ਬੂਤ ਕੀਤਾ। ਇਹ ਦੂਜੇ ਵਿਸ਼ਵ ਯੁੱਧ ਦਾ ਸਮਾਂ ਸੀ ਬੌਸ ਨੇ ਉੱਤਰ ਅਤੇ ਦੱਖਣ ਦੇ ਟਾਪੂਆਂ ਦਾ ਨਾਂ ਸ਼ਹੀਦ ਦਵੀਪ ਅਤੇ ਸਵਰਾਜ ਦਵੀਪ ਰੱਖਿਆ ਸੀ। ਅੰਡੇਮਾਨ ਦੇ ਦੋ ਟਾਪੂਆਂ ਦਾ ਨਾਂ ਈਸਟ ਇੰਡੀਆ ਕੰਪਨੀ ਦੇ ਦੋ ਅਧਿਕਾਰੀਆਂ ਦੇ ਨਾਂ ਦੇ ਉੱਤੇ ਰੱਖਿਆ ਗਿਆ। ਇਹ ਟਾਪੂ ਹੈਵਲੋਕ ਅਤੇ ਨੀਲ ਟਾਪੂ ਨੇ। ਉੱਤਰੀ ਅੰਡੇਮਾਨ ਟਾਪੂਆਂ ਦੇ ਵਿੱਚ ਸਥਿਤ ਕੁਦਰਤੀ ਪ੍ਰੇਮੀ ਇਸ ਨੂੰ ਪਸੰਦ ਕਰਦੇ ਹੈ ਤੇ ਸਥਾਨ ਆਪਣੇ ਸੰਤਰੀ ਚਾਵਲ ਸੋਰੀ ਸੰਤਰੇ ਆਪਣੇ ਉਹਨਾਂ ਲਈ ਮਸ਼ਹੂਰ ਹੈ ਤੇ ਚਾਵਲ ਚੌਲ ਤੇ ਸਮੁੰਦਰੀ ਜੀਵਾਂ ਦੇ ਲਈ ਮਸ਼ਹੂਰ ਹੈ ਕਿਉਂਕਿ ਜਿਹੜੇ ਲੋਕ ਇਹਨਾਂ ਦਾ ਸੇਵਨ ਕਰ ਲੈਂਦੇ ਖਾ ਸਕਦੇ ਆ ਉਹਨਾਂ ਦੇ ਲਈ ਬਹੁਤ ਹੈਲਥੀ ਹੈ। ਇੱਥੇ ਸੈਂਡਲ ਪੀਕ ਆਲੇ ਦੁਆਲੇ ਦੇ ਟਾਪੂਆਂ ਤੋਂ ਸਭ ਤੋਂ ਉੱਚਾ ਸਥਾਨ ਮੰਨਿਆ ਜਾਂਦਾ ਜੋ 732 ਮੀਟਰ ਉੱਚਾ ਹੈ। ਕਲਪੋਂਗ ਅੰਡੇਮਾਨ ਦੀ ਇਕਲੌਤੀ ਨਦੀ ਹੈ ਤੇ ਇੱਥੋਂ ਵਗਦੀ ਹੈ। ਲਓ ਦੋਸਤੋ, ਇਹ ਸੀ ਜੀ ਅੰਡੇਮਾਨ ਨਿਕੋਬਾਰ ਦਾ ਕੁਝ ਪਿਛੋਕੜ, ਰੋਚਕ ਤੱਥ ਉਹਦੇ ਤੇ ਖਾਸੀਅਤਾਂ। ਤੇ ਲੋ ਫਿਰ ਹੁਣ ਆਪਾਂ ਚੱਲਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਲਈ ਫੋਨ ਕਾਲਾਂ ਵੀ ਜਿਹੜੀਆਂ ਨਾਲ ਖੁੱਲੀਆਂ ਰਹਿਣਗੀਆਂ। +358 44 9 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਗੱਲਬਾਤ ਚਲਾਵਾਂਗੇ ਤੇ ਤੁਹਾਡੇ ਨਾਲ ਵੀ ਗੱਲ ਵਧਾਵਾਂਗੇ। ਅੱਜ 11 ਅਗਸਤ 2026 ਦਾ ਦਿਹਾੜਾ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਹੋ ਸਕਦੇ ਆ ਸਪੀਕਰ ਸਦਮਾ ਤਲਬ ਤੇ ਫਸਲਾਂ ਤੇ ਨਸਲਾਂ ਤਬਾਹ, ਝੋਨੇ ਦਾ ਜਿਹੜਾ ਕਹਿਰ ਫਿਰ ਮਚੇਗਾ ਤੇ ਫਸਲਾਂ ਨੂੰ ਬੂਰ ਨਹੀਂ ਪੈ ਰਿਹਾ। ਜੱਜਾਂ ਦੇ ਘਰ ਚੋਰ ਫਸ ਬੜੇ ਨੇ ਤੇ ਕਟਹਿਰੇ ਦੇ ਵਿੱਚ ਮੋਰ ਜਿਹੜੇ ਨੇ ਨੱਚ ਰਹੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਦੋ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਪ੍ਰਧਾਨ ਮੰਤਰੀ ਲੇਡੀਜ਼ ਜਿਹੜੀਆਂ ਨੇ ਪੂਰੀ ਪਾਵਰ ਦੇ ਨਾਲ ਗੱਲ ਕਰਦੀਆਂ ਨੇ ਤੇ ਉਹ ਚਾਹੇ ਡੈਨਿਸ਼ ਡੈਨਮਾਰਕ ਦੀ ਪ੍ਰਧਾਨ ਮੰਤਰੀ ਹੋਵੇ ਤੇ ਚਾਹੇ ਹੋਵੇ ਇਟਲੀ ਦੀ ਮੈਲੋਨੀ, ਤੜਸੱਲੀ ਮਚਾ ਕੇ ਰੱਖ ਦਿੰਦੀਆਂ ਨੇ। ਗੱਲਾਂ ਬਾਤਾਂ ਉਹਨਾਂ ਦੀਆਂ ਵੀ ਕਰਾਂਗੇ ਤੇ ਸੰਸਦ ਦੇ ਵਿੱਚ ਹੰਗਾਮੇ ਦੇ ਦੌਰਾਨ ਮਿੰਟਾਂ ਸਕਿੰਟਾਂ ਦੇ ਵਿੱਚ 14 ਮਿੰਟਾਂ ਦੇ ਵਿੱਚ ਬਿੱਲ ਦੋ ਪਾਸ ਕਰ ਦਿੱਤੇ ਗਏ ਨੇ। ਲੋਕਤੰਤਰ ਦੇ ਲਈ ਵੱਡਾ ਸਵਾਲ ਹੈ ਤੇ ਪੰਜਾਬ ਦੇ ਵਿੱਚ ਨਸ਼ਿਆਂ ਤੋਂ ਲੈ ਕੇ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ। ਵਿਧਾਨ ਸਭਾ ਸਪੀਕਰ ਖਿਲਾਫ਼ ਅਕਾਲ ਤਖ਼ਤ ਸਾਹਿਬ ਪਹੁੰਚੀ ਹੈ ਸ਼ਿਕਾਇਤ ਤੇ ਕਿਸਾਨੀ ਤੇ ਮੰਡਰਾ ਰਹੇ ਨੇ ਝੋਨੇ ਦੇ ਪੈਦਾਵਾਰ ਘਟਣ ਦੇ ਖਤਰੇ। ਅੱਜ ਦੇ ਹਾਲ ਇਹ ਦੁਨੀਆ ਦੇ ਵਿੱਚ ਗੱਲ ਹੋਵੇਗੀ ਉਹਨਾਂ ਮੁੱਦਿਆਂ ਦੀ ਜੋ ਸਿਰਫ ਖ਼ਬਰਾਂ ਹੀ ਨਹੀਂ ਸਗੋਂ ਸਾਡੇ ਸਮਾਜ ਤੇ ਭਵਿੱਖ ਦੇ ਨਾਲ ਜੁੜੇ ਸਵਾਲ ਨੇ। ਦੁਨੀਆ ਦੇ ਮੰਚ ਦੇ ਉੱਤੇ ਭਾਰਤ ਚੀਨ ਤਣਾਅ, ਅਮਰੀਕਾ ਇਰਾਨ ਟਕਰਾਅ, ਅਡਾਨੀ ਮਾਮਲੇ ਦੇ ਵਿੱਚ ਜਿਹੜੀ ਹੈ ਖੁੱਲ੍ਹੀ ਛੁੱਟੀ, ਉਹਨੂੰ ਜਿਹੜੀ ਹੈ ਜੋ ਅਮਰੀਕਾ ਅਦਾਲਤ ਦਾ ਫੈਸਲਾ ਆ ਚੁੱਕਿਆ ਹੈ, ਯੂਰਪ ਦੀ ਬਦਲਦੀ ਇਮੀਗ੍ਰੇਸ਼ਨ ਨੀਤੀ, ਅਮਰੀਕਾ ਵੱਲੋਂ ਵੀਜ਼ਾ ਰੱਦ ਕਰਨ ਦੀ ਵੱਡੀ ਕਾਰਵਾਈ ਤੇ ਚੰਦਰਮਾ ਦੇ ਉੱਤੇ ਭਾਰਤ ਦੀ ਵੱਧਦੀ ਭੂਮਿਕਾ, ਇਹ ਸਭ ਤੁਹਾਡੇ ਸਾਹਮਣੇ ਜਿਹੜੇ ਰੱਖਾਂਗੇ ਤੇ ਗੱਲਾਂ ਬਾਤਾਂ ਕਰਦਿਆਂ ਸਭ ਤੋਂ ਪਹਿਲਾਂ ਕਹਿੰਦੇ ਆ ਬੈਠ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ। ਜ਼ਿੰਦਗੀ ਦੀਆਂ ਤਲਖ ਹਕੀਕਤਾਂ ਅੱਗੇ ਬੁਲੰਦ ਹੌਸਲੇ ਨੇ, ਲੋਹੀਆਂ ਆਪਣੇ ਚਾਲ ਸਾਹਿਬ ਜੁੜਦੇ ਹੁੰਦੇ ਆ ਨਕੋਦਰ ਏਰੀਏ ਤੋਂ, ਲੋਹੀਆਂ ਖਾਸ ਲੋਹੀਆਂ ਤੋਂ ਪੰਜ ਬਜ਼ੁਰਗਾਂ ਦੀ ਚਰਚਾ ਜਿਹੜੀ ਹੋ ਰਹੀ ਹੈ ਜਿਨ੍ਹਾਂ ਨੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਅੱਗੇ ਬੁਲੰਦ ਹੌਸਲੇ ਬੁਲੰਦ ਕੀਤੇ ਹੈ ਤੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਹੈ ਤੇ ਲੋਹੀਆਂ ਦੇ ਚਾਰ ਅਣਥੱਕ ਬਜ਼ੁਰਗ ਕੀ ਕਹਿੰਦੇ ਨੇ ਉਹ, ਉਹਨਾਂ ਦੀ ਗੱਲਬਾਤ ਦੇ ਨਾਲ ਸ਼ੁਰੂਆਤ ਕਰਦੇ ਹਾਂ। ਬਹੁਤ ਘੱਟ ਜਿਹੜੀਆਂ ਪੋਜ਼ਿਟਿਵ ਖ਼ਬਰਾਂ ਆਉਂਦੀਆਂ ਨੇ। ਨਗਰ ਦੇ ਸਭ ਤੋਂ ਵਧੇਰੇ ਭੀੜ ਭੜੱਕੇ ਵਾਲੇ ਇਲਾਕੇ ਸ਼ਹੀਦ ਭਗਤ ਸਿੰਘ ਚੌਂਕ ਦੇ ਨੇੜਿਓਂ ਲੰਘਦਿਆਂ ਅਕਸਰ ਹੀ ਇੱਕ ਵੱਖਰਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਚਾਂਦੀ ਰੰਗੀਆਂ ਦਾੜੀਆਂ ਤੇ ਚਿੱਟੇ ਹੋ ਚੁੱਕੇ ਸਿਰ ਦੇ ਵਾਲ ਭਾਵੇਂ ਬੁਢਾਪੇ ਦੀ ਗਵਾਹੀ ਦਿੰਦੇ ਨੇ, ਪਰ ਉਹ ਆਪੋ ਆਪਣੇ ਰਿਕਸ਼ਿਆਂ ਦੇ ਉੱਤੇ ਬੈਠ ਕੇ ਸਵਾਰੀਆਂ ਦੀ ਉਡੀਕ ਕਰਦੇ ਇਹਨਾਂ ਚਾਰ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚ ਅੱਜ ਵੀ ਜ਼ਿੰਦਗੀ ਜਿਉਣ ਦਾ ਅਟੁੱਟ ਜਜ਼ਬਾ ਜਿਹੜਾ ਝਲਕਦਾ ਹੈ। ਇਸ ਉਮਰ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਘਰਾਂ ਜਾਂ ਆਰਾਮ ਦੀ ਜ਼ਿੰਦਗੀ ਜਿਹੜੀ ਆ ਬਤੀਤ ਕਰਦੇ ਐ, ਉੱਥੇ ਇਹ ਚਾਰੇ ਬਜ਼ੁਰਗ ਹੱਡ ਭੰਨਵੀਂ ਜਿਹੜੀ ਮਿਹਨਤ ਕਰਕੇ ਸਮਾਜ ਦੇ ਲਈ ਹਿੰਮਤ, ਹੌਂਸਲੇ ਤੇ ਆਤਮ ਨਿਰਭਰਤਾ ਦੀ ਜਿਹੜੀ ਵੱਡੀ ਮਿਸਾਲ ਬਣੇ ਹੋਏ ਨੇ। 39 ਸਾਲਾਂ ਤੋਂ ਰਿਕਸ਼ੇ ਦੀ ਸੀਟ ਦੇ ਉੱਤੇ ਐ। ਵਾਰਡ ਨੰਬਰ 4 ਦੇ ਰਹਿਣ ਵਾਲੇ 70 ਸਾਲਾਂ ਜਗੀਰ ਸਿੰਘ ਦੀ ਜ਼ਿੰਦਗੀ ਦਾ ਸਫ਼ਰ ਸੰਘਰਸ਼ਾਂ ਦੇ ਨਾਲ ਭਰਿਆ ਰਿਹਾ। 39 ਸਾਲਾਂ ਤੋਂ ਰਿਕਸ਼ੇ ਦੀ ਸੀਟ ਦੇ ਉੱਤੇ ਬੈਠ ਕੇ ਹੱਡ ਭੰਨਵੀਂ ਮਿਹਨਤ ਕਰਕੇ ਜੀਵਨ ਬਸਰ ਕੀਤਾ। ਭਾਵੇਂ ਕਿ ਉਸਦੇ ਪਰਿਵਾਰ ਦੇ ਵਿੱਚ 2 ਲੜਕੇ ਤੇ 3 ਲੜਕੀਆਂ ਨੇ ਜੋ ਵਿਆਹੇ ਹੋਏ ਨੇ ਤੇ ਆਪਣੀ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਨੇ। ਜਗੀਰ ਸਿੰਘ ਦਾ ਬਚਪਨ ਜ਼ਿਮੀਂਦਾਰਾਂ ਦੇ ਕੋਲ ਕਾਮੇ ਵਜੋਂ ਤੇ ਬਾਅਦ ਦੇ ਵਿੱਚ ਰਾਜ ਮਿਸਤਰੀਆਂ ਦੇ ਨਾਲ ਦਿਹਾੜੀ ਕਰਕੇ ਬੀਤਿਆ। 1985 ਤੋਂ ਲਗਾਤਾਰ ਰਿਕਸ਼ਾ ਚਲਾ ਰਹੇ ਹਾਂ ਜਗੀਰ ਸਿੰਘ। ਉਹਨਾਂ ਦੀ 15 ਸਾਲ ਪਹਿਲਾਂ ਪਤਨੀ ਦਾ ਦੇਹਾਂਤ ਹੋਣ ਤੋਂ ਬਾਅਦ ਵੀ ਉਹਨਾਂ ਨੇ ਮਿਹਨਤ ਦਾ ਪੱਲਾ ਨਾ ਛੱਡਿਆ। ਅੱਜ ਕੱਲ੍ਹ ਆਟੋ ਰਿਕਸ਼ਿਆਂ ਦੇ ਦੌਰ ਦੇ ਦਿਨਾਂ ਦੇ ਭਾਰ ਦੇ ਵਿੱਚ ਵੀ ਮਸਾਂ 100 ਤੋਂ 150 ਰੁਪਏ ਹੀ ਕਮਾ ਪਾਉਂਦੇ ਨੇ ਤੇ ਕਦੇ ਕਦਾਈ 200 ਰੁਪਏ ਬਣਦੇ ਐ। ਸਰਕਾਰ ਵੱਲੋਂ ਮਿਲਦੀ 1500 ਰੁਪਏ ਪੈਨਸ਼ਨ ਪਰਿਵਾਰਕ ਖਰਚਿਆਂ ਦੇ ਵਿੱਚ ਹੀ ਨਿਕਲ ਜਾਂਦੀ ਹੈ। ਕਿਸੇ ਕਿਸਮ ਦਾ ਨਸ਼ਾ ਨਾ ਕਰਨ ਵਾਲੇ ਜਗੀਰ ਸਿੰਘ ਦਾ ਕਹਿਣਾ ਕਿ ਘਰ ਦੇ ਵਿੱਚ ਜਿਹੜਾ ਵਿਹਲੇ ਬੈਠਣ ਦੇ ਨਾਲੋਂ ਬਗਾਰ ਭਲੀ ਹੈ, ਨਾਲੋਂ ਚੌਂਕ ਦੇ ਵਿੱਚ ਜਾ ਕੇ 2 ਪੈਸੇ ਵੀ ਕਮਾ ਲਈਏ ਤਾਂ ਟਾਈਮ ਵੀ ਚੰਗਾ ਬਤੀਤ ਹੋ ਜਾਂਦਾ ਹੈ। ਉਮਰ ਨੂੰ ਮਾਤ ਦਿੰਦੀ ਹੈ ਉਹਨਾਂ ਦੀ ਹਿੰਮਤ। ਨੇੜਲੇ ਪਿੰਡ ਫੁੱਲ ਘੁੱਦੂਵਾਲ ਦੇ ਜਿਹੜਾ ਰਹਿਣ ਵਾਲਾ 85 ਸਾਲਾਂ ਸੁੱਚਾ ਸਿੰਘ ਇਸ ਟੋਲੀ ਦੇ ਸਭ ਤੋਂ ਵਡੇਰੀ ਉਮਰ ਦਾ ਵਿਅਕਤੀ ਹੈ। ਉਹਨਾਂ ਦੇ ਪਰਿਵਾਰ ਦੇ ਵਿੱਚ 2 ਲੜਕੇ ਤੇ 4 ਲੜਕੀਆਂ ਜੋ ਸਾਰੇ ਵਿਆਹੇ ਨੇ ਤੇ ਆਪੋ ਆਪਣੀ ਮਿਹਨਤ ਕਰਦੇ ਨੇ। ਬਚਪਨ ਦੇ ਵਿੱਚ ਜ਼ਿਮੀਂਦਾਰਾਂ ਦੇ ਕੋਲ ਸੀਰੀ ਦੇ ਵਜੋਂ ਕੰਮ ਕਰਨ ਤੋਂ ਬਾਅਦ ਸਾਲ 1985 ਤੋਂ ਉਹ ਵੀ ਲਗਾਤਾਰ ਰਿਕਸ਼ਾ ਚਲਾ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ। ਸਰਕਾਰੀ ਪੈਨਸ਼ਨ 1500 ਰੁਪਏ ਮਿਲਣ ਦੇ ਬਾਵਜੂਦ ਉਹ ਅੱਜ ਵੀ ਨਿਰਾਸ਼ ਨਹੀਂ ਨੇ। ਬੈਠਣ ਦੀ ਬਜਾਏ ਆਤਮ ਸਨਮਾਨ ਦੇ ਨਾਲ ਆਪਣੀ ਮਿਹਨਤ ਕਰਨਾ ਪਸੰਦ ਕਰਦੇ ਐ। ਅੱਧੀ ਸਦੀ ਦਾ ਸਫ਼ਰ ਤੈਅ ਕਰ ਲਿਆ ਪਿੰਡ ਫੂਲ ਘੁੱਦੂਵਾਲ ਦੇ ਹੀ ਰਹਿਣ ਵਾਲੇ ਸੂਬਾ ਸਿੰਘ ਨੇ। ਪਿਛਲੇ 50 ਸਾਲਾਂ ਤੋਂ ਰਿਕਸ਼ਾ ਚਲਾ ਰਹੇ ਐ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਪਤਨੀ, 2 ਵਿਆਹੇ ਹੋਏ ਲੜਕੇ ਤੇ 1 ਦਿਵਿਆਂਗ ਧੀ ਹੈ ਜੋ ਅਣਵਿਆਹੀ ਹੈ, ਪਰ ਘਰ ਦੇ ਕੰਮ ਕਾਰ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਹੈ। ਜ਼ਿੰਦਗੀ ਦੇ ਪ੍ਰਤੀ ਸਕਾਰਾਤਮਕ ਨਜ਼ਰੀਆ ਰੱਖਣ ਵਾਲੇ ਸੂਬਾ ਸਿੰਘ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਮਿਲਦੀ 1500 ਰੁਪਏ ਪੈਨਸ਼ਨ ਤੇ ਰਿਕਸ਼ੇ ਦੀ ਕਮਾਈ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ ਤੇ ਉਹ ਦੱਸਦੇ ਨੇ ਕਿ ਰਿਕਸ਼ਾ ਚਲਾਉਣ ਦੇ ਨਾਲ ਸਰੀਰਕ ਚੁਸਤੀ ਬਣੀ ਰਹਿੰਦੀ ਹੈ ਤੇ ਸਮਾਂ ਲੰਘ ਜਾਂਦਾ ਹੈ ਤੇ ਪਰਿਵਾਰ ਦੇ ਲਈ ਆਰਥਿਕ ਸਹਾਰਾ ਵੀ ਬਣ ਜਾਂਦਾ ਹੈ। ਪਰਿਵਾਰ ਦੇ ਲਈ ਅਣਥੱਕ ਮਿਹਨਤ ਕਰਦੇ ਹੈ। ਚਹੁਆਂ ਦੇ ਵਿੱਚੋਂ ਜਾਣੀ ਕਿ ਚਾਰਾਂ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਨੇ ਪਿਆਰਾ ਸਿੰਘ, ਪਿਆਰਾ ਨਾਂ ਹੈ। ਪਿਆਰਾ ਸਿੰਘ ਜਿਨ੍ਹਾਂ ਦੀ ਉਮਰ ਲਗਭਗ 60 ਸਾਲ ਹੈ, ਉਹ ਵੀ ਪਿਛਲੇ 40 ਤੋਂ 45 ਸਾਲਾਂ ਤੋਂ ਰਿਕਸ਼ਾ ਖਿੱਚ ਰਹੇ ਨੇ ਤੇ ਇਹਨਾਂ ਦਾ ਪਰਿਵਾਰਕ ਸੰਘਰਸ਼ ਅਜੇ ਲੰਮੇਰਾ ਹੈ। ਇਸਦੇ ਪਰਿਵਾਰ ਦੇ ਵਿੱਚ ਪਤਨੀ, 2 ਲੜਕੇ ਤੇ 2 ਲੜਕੀਆਂ ਨੇ। ਸੰਘਰਸ਼ਮਈ ਜੀਵਨ ਦੇ ਵਿੱਚ ਕਦੇ ਉਮੀਦ ਦਾ ਪੱਲਾ ਨਾ ਛੱਡਣ ਵਾਲੇ ਪਿਆਰਾ ਸਿੰਘ ਦਾ ਕਹਿਣਾ ਕਿ ਇੱਕ ਲੜਕਾ ਮੈਟ੍ਰਿਕ ਤੇ ਦੂਜਾ ਪ੍ਰਾਇਮਰੀ ਪਾਸ ਹੈਗਾ ਜੋ ਜਗਰਾਤਿਆਂ ਆਦੀਆਂ ਦੇ ਵਿੱਚ ਸਮਾਗਮਾਂ ਦੇ ਵਿੱਚ ਜਾ ਕੇ ਕਮਾਈ ਕਰਦਾ ਹੈ ਤੇ ਉਹ ਸਰਕਾਰੀ ਪੈਨਸ਼ਨ ਲੜਕਿਆਂ ਦੀ ਕਮਾਈ ਅਤੇ ਆਪਣੇ ਰਿਕਸ਼ੇ ਦੇ ਆਸਰੇ ਆਪਣੇ ਘਰ ਦਾ ਗੁਜ਼ਾਰਾ ਬੜੇ ਹੀ ਆਤਮ ਸਮਰਪਣ ਦੇ ਨਾਲ ਜਿਹੜਾ ਚਲਾ ਰਿਹਾ ਹੈ। ਇਹਨਾਂ ਚਾਰਾਂ ਬਜ਼ੁਰਗਾਂ ਦੀ ਕਹਾਣੀ ਤੋਂ ਇੱਕ ਗੱਲ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਉਮਰ ਦੇ ਇਸ ਪੜਾਅ ਦੇ ਵਿੱਚ ਵੀ ਪਹੁੰਚ ਕੇ ਇਹਨਾਂ ਨੇ ਕਦੇ ਹਾਲਾਤ ਅੱਗੇ ਗੋਡੇ ਨਾ ਟੇਕੇ। ਨਵੀਂ ਤਕਨਾਲੋਜੀ, ਈ ਰਿਕਸ਼ਾ, ਆਟੋ ਦੀ ਆਮਦ ਦੇ ਉੱਤੇ ਵੀ ਸਮੇਂ ਦੀ ਘਾਟ ਦੇ ਕਾਰਨ ਭਾਵੇਂ ਇਹਨਾਂ ਦੀ ਕਮਾਈ ਬਹੁਤ ਘੱਟ ਗਈ ਹੈ, ਪਰ ਇਹਨਾਂ ਦੇ ਹੌਸਲੇ ਅਜੇ ਵੀ ਜਿਹੜੇ ਨੇ ਚਟਾਨ ਵਾਂਗ ਦ੍ਰਿੜ ਨੇ। ਇਹਨਾਂ ਚਾਰਾਂ ਦਾ ਕਹਿਣਾ ਹੈ ਕਿ ਮਿਹਨਤ ਦੀ ਰੋਟੀ ਵਿੱਚ ਜੋ ਸਵਾਦ ਹੈ ਨਾ, ਉਹ ਮੁਫ਼ਤ ਦੀਆਂ ਖੈਰਾਤਾਂ ਦੇ ਵਿੱਚ ਨਹੀਂ ਹੈ। ਸਭ ਤੋਂ ਵੱਡੀ ਤੇ ਮਹੱਤਵਪੂਰਨ ਗੱਲ ਉਹਨਾਂ ਆਖੀ ਕਿ ਇਹ ਚਾਰੇ ਬਜ਼ੁਰਗ ਕਿਸੇ ਵੀ ਤਰ੍ਹਾਂ ਦੇ ਭੈੜੇ ਨਸ਼ੇ ਤੋਂ ਪੂਰੀ ਤਰ੍ਹਾਂ ਦੂਰ ਨੇ ਤੇ ਇਹਨਾਂ ਦਾ ਜੀਵਨ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਇੱਕ ਪ੍ਰੇਰਨਾ ਸਰੋਤ ਹੈ ਜੋ ਥੋੜੀ ਜਿਹੀ ਨਿਰਾਸ਼ਾ ਦੇ ਵਿੱਚ ਹਿੰਮਤ ਜੜੀ ਨੇ ਹਾਰ ਜਾਂਦੇ ਨੇ ਤੇ ਢਹਿੰਦੀ ਕਲਾ ਦੇ ਵੱਲ ਨੂੰ ਜਾਂਦੇ ਨੇ। ਲੋ ਦੋਸਤੋ, ਇਹ ਨੇ ਜੇ ਉਹ ਚਾਰ ਬਜ਼ੁਰਗ ਜਿਨ੍ਹਾਂ ਨੇ ਮਿਸਾਲ ਪੈਦਾ ਕਰਕੇ ਰੱਖ ਦਿੱਤੀ ਹੈ ਤੇ ਸਾਡੇ ਵਰਗਿਆਂ ਨੂੰ ਬਥੇਰਾ ਕੁਝ ਮਿਲਦਾ ਹੈ ਪਰ ਫਿਰ ਵੀ ਅਸੀਂ ਮਰੂ ਮੁਰੂ ਕਰਦੇ ਹਾਂ ਕਿ ਆਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ, ਆਹ ਵੀ ਕਰ ਲਈਏ ਇਕੱਠਾ, ਉਹ ਵੀ ਕਰ ਲਈਏ ਇਕੱਠਾ, ਪਰ ਜਿਹੜੀ ਮਿਹਨਤ ਦੀ ਕਮਾਈ ਹੈ ਉਹ ਸਵਾਦ ਤੇ ਅਹਿਸਾਸ ਇਹਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਮਿਲਦਾ ਹੈ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਇਸ ਦੇ ਨਾਲ ਜੁੜੀਆਂ ਹੋਈਆਂ, ਅੱਗੇ ਵੱਧਦੇ ਹਾਂ। ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਗੱਲ ਕਰਦੇ ਹਾਂ। ਕਾਟੋ ਕਲੇਸ਼ ਜੋ ਕਾਂਗਰਸ ਦਾ ਵੱਧ ਰਿਹਾ, ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਵਿਧਾਇਕਾਂ ਦੇ ਨਾਲ ਮੀਟਿੰਗ ਨੇ ਚਰਚਾ ਛੇੜ ਦਿੱਤੀ ਹੈ ਤੇ ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮਿਲਣ ਦੇ ਲਈ ਸਮਾਂ ਮੰਗ ਲਿਆ। ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੀ ਗੁੱਟਬਾਜ਼ੀ ਦੇ ਦਰਮਿਆਨ ਹੁਣ ਚੰਨੀ ਵੜਿੰਗ ਧੜੇ ਤੋਂ ਬਾਅਦ ਪਾਰਟੀ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੇ ਦਰਜਨ ਤੋਂ ਜ਼ਿਆਦਾ ਕਾਂਗਰਸੀ ਵਿਧਾਇਕਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਉਹਨਾਂ ਦੇ ਨਾਲ ਮੁਲਾਕਾਤ ਦੇ ਲਈ ਸਮਾਂ ਮੰਗਿਆ। ਜਾਣਕਾਰੀ ਦੇ ਅਨੁਸਾਰ ਵਿਧਾਇਕ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਤੇ ਪਾਰਟੀ ਦੇ ਆਗੂਆਂ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਰਾਹੁਲ ਗਾਂਧੀ ਦੇ ਸਾਹਮਣੇ ਆਪਣੀ ਗੱਲ ਰੱਖਣਾ ਚਾਹੁੰਦੇ ਐ। ਇਹ ਪਤਾ ਵੀ ਲੱਗਿਆ ਕਿ ਪ੍ਰਤਾਪ ਸਿੰਘ ਬਾਜਵਾ ਦਿੱਲੀ ਪਹੁੰਚ ਗਏ ਨੇ ਤੇ ਅਜਿਹੇ ਦੇ ਵਿੱਚ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਵਿੱਚ ਇਸ ਘਟਨਾਕ੍ਰਮ ਨੂੰ ਅਹਿਮ ਜਿਹੜਾ ਮੰਨਿਆ ਜਾ ਰਿਹਾ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ 6 ਜੁਲਾਈ ਨੂੰ ਚੰਡੀਗੜ੍ਹ ਪਹੁੰਚੇ ਸਨ। ਉਹਨਾਂ ਦੇ ਪ੍ਰਤਾਪ ਸਿੰਘ ਬਾਜਵਾ ਦੇ ਸਰਕਾਰੀ ਨਿਵਾਸ ਦੇ ਉੱਤੇ ਜਾ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਸੀ ਤੇ ਇਸ ਮੀਟਿੰਗ ਦੇ ਵਿੱਚ ਰਾਜਾ ਵੜਿੰਗ ਤੇ ਚੰਨੀ ਧੜੇ ਦੇ ਬਾਗੀ ਆਗੂ ਮੌਜੂਦ ਨਹੀਂ ਸਨ। ਬਾਜਵਾ ਨੇ ਉਸ ਸਮੇਂ ਕਿਹਾ ਸੀ ਕਿ ਜਦੋਂ ਬਘੇਲ ਪਹਿਲੇ ਦਿਨ ਆਏ ਸਨ ਤਾਂ ਉਹਨਾਂ ਵਾਅਦਾ ਕੀਤਾ ਸੀ ਕਿ ਉਹ ਬਾਜਵਾ ਇੱਕ ਸੀਨੀਅਰ ਕਾਂਗਰਸੀ ਹੋਣ ਦੇ ਜਿਹੜੇ ਨਾਤੇ ਨਾਰਾਜ਼ ਆਗੂਆਂ ਤੇ ਹਾਈਕਮਾਂਡ ਦੇ ਦਰਮਿਆਨ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਪੰਜਾਬ ਦੇ ਵਿਧਾਇਕਾਂ ਨੇ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਦੇ ਆਗੂਆਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਹੋਈ। ਵਿਧਾਇਕਾਂ ਦੀ ਰਾਏ ਇਹ ਵੀ ਸੀ ਕਿ ਮੌਜੂਦਾ ਹਾਲਾਤਾਂ ਨੂੰ ਲੈ ਕੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਜਾਵੇ ਤੇ ਪਾਰਟੀ ਦੇ ਵਿੱਚ ਆਗੂਆਂ ਵਿਚਕਾਰ ਜੋ ਮਤਭੇਦ ਨੇ ਉਨ੍ਹਾਂ ਦੇ ਬਾਰੇ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ ਜਾਵੇਗਾ। ਗੁਪਤ ਮੀਟਿੰਗ ਦੇ ਨਾਲ ਕੋਈ ਫਰਕ ਨਹੀਂ ਪੈਣਾ। ਕਾਂਗਰਸੀ ਆਗੂਆਂ ਨੇ ਇਹ ਵੀ ਕਹਿ ਦਿੱਤਾ ਕਿ ਪੰਜਾਬ ਦੇ ਕਈ ਵਿਧਾਇਕ ਨੇ ਬੀਤੇ ਦਿਨ ਹੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਰਾਹੁਲ ਗਾਂਧੀ ਨੂੰ ਮਿਲਣ ਦੇ ਲਈ ਸਮਾਂ ਮੰਗਿਆ, ਪਰ ਹਾਈਕਮਾਂਡ ਨੇ ਰਾਜਾ ਵੜਿੰਗ ਦੇ ਵਿੱਚ ਭਰੋਸਾ ਪ੍ਰਗਟਾਇਆ ਤੇ ਰਾਜਾ ਵੜਿੰਗ ਪਾਰਟੀ ਦੇ ਦਿਨ ਰਾਤ ਕਹਿੰਦੇ ਕੰਮ ਕਰ ਰਹੇ ਨੇ। ਦੂਸਰੇ ਪਾਸੇ ਇੱਕ ਵੀਡੀਓ ਵਾਇਰਲ ਹੋ ਗਈ ਜਿਸ ਨੇ ਆਮ ਆਦਮੀ ਪਾਰਟੀ ਨੂੰ ਪ੍ਰੈਸ ਕਾਨਫਰੰਸਾਂ ਦੇ ਉੱਤੇ ਜਿਹੜਾ ਕੰਮੇ ਲਾ ਦਿੱਤਾ। ਹਰਪਾਲ ਚੀਮਾ ਦਾ ਹਰਭਜਨ ਸਿੰਘ ਦੇ ਉੱਤੇ ਪਲਟਵਾਰ ਹੋਇਆ ਤੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਭਾਜਪਾ ਦੀ ਸਾਜ਼ਿਸ਼ ਹੈ, ਪਰ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਤੇ ਫਿਰ ਆਪਣੇ ਕ੍ਰਿਕਟਰ ਜਿਹੜੇ ਨੇ ਹਰਭਜਨ ਭੱਜੀ ਉਹਨਾਂ ਨੇ ਫਿਰ ਚੌਕੇ ਛੱਕੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਪੰਜਾਬ ਦੀਆਂ ਜਿਹੜੀਆਂ ਅਸਲ ਤਸਵੀਰਾਂ ਆਪਣੇ ਪੇਜ ਦੇ ਉੱਤੇ ਪਾਉਣੀਆਂ ਸ਼ੁਰੂ ਕਰਤੀਆਂ। ਪੰਜਾਬੀ ਆਡੀਓ ਹੋਣ ਦੇ ਨਾਲ ਘਟਨਾ ਕਹਿੰਦੇ ਪੰਜਾਬ ਦੀ ਨਹੀਂ ਬਣ ਜਾਂਦੀ। ਐਮ ਪੀ ਹਰਭਜਨ ਸਿੰਘ ਨੂੰ ਪੰਜਾਬ ਪੁਲਿਸ ਨੇ ਵੀ ਘੇਰਿਆ ਤੇ ਪੁਲਿਸ ਨੇ ਸਾਬਕਾ ਕ੍ਰਿਕਟਰ ਨੂੰ ਦਿੱਤੀ ਹੈ ਤੱਥਾਂ ਦੀ ਪੜਤਾਲ ਕਰਨ ਦੀ ਸਲਾਹ। ਦੂਜੇ ਪਾਸੇ ਗੁਜਰਾਤ ਦੇ ਵਿੱਚ ਡਰੱਗਜ਼ ਜਿਹੜੀ ਆ ਬਰਾਮਦ ਹੁੰਦੀ ਹੈ ਉਹਦੇ ਉੱਤੇ ਚੁੱਪੀ ਕਿਉਂ ਹੈ, ਇਹ ਗੱਲ ਆਪਣੇ ਪੰਨੂ ਹੁਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੀ ਹੈ, ਬਲਤੇਜ ਪੰਨੂ ਹੁਣਾਂ ਨੇ, ਤੇ ਕਿਹਾ ਕਿ ਰਾਜਸਥਾਨ ਦੀ ਵੀਡੀਓ ਨੂੰ ਪੰਜਾਬ ਦੀ ਦੱਸ ਕੇ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਦੋ ਨਸ਼ੇੜੀਆਂ ਦੀ ਵੀਡੀਓ ਪੰਜਾਬ ਦੇ ਵਿੱਚ ਨਹੀਂ ਸਗੋਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਬਣੀ ਹੋਈ ਪਾਈ ਗਈ ਹੈ। ਚੀਮਾ ਨੇ ਸੰਸਦ ਮੈਂਬਰ ਹਰਭਜਨ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਆਪ ਹੀ ਸੀ ਜਿਸਨੇ ਸੂਬੇ ਦੇ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪਛਾਣਿਆ ਤੇ ਸੋਚਿਆ ਕਿ ਉਹ ਪੰਜਾਬੀ ਨੌਜਵਾਨਾਂ ਦੇ ਲਈ ਇੱਕ ਰੋਲ ਮਾਡਲ ਬਣਨਗੇ। ਇਸ ਦੇ ਲਈ ਅਸੀਂ ਉਨ੍ਹਾਂ ਨੂੰ ਸੰਸਦ ਦੇ ਉੱਪਰਲੇ ਸਦਨ ਦੇ ਵਿੱਚ ਆਪ ਅਤੇ ਇਸ ਦੀ ਸਿਆਸੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਨ ਦੇ ਲਈ ਭੇਜਿਆ ਸੀ, ਪਰ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਬਿਲਕੁਲ ਇਸ ਦੇ ਉਲਟ ਕਰ ਰਹੇ ਨੇ। ਹਰਭਜਨ ਸਿੰਘ ਨੇ ਬੀਤੇ ਜਿਹੜਾ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਦੇ ਵਿੱਚ ਦੋ ਪੱਗਾਂ ਬੰਨੇ ਨੌਜਵਾਨ ਅਜੀਬ ਹਾਲਤ ਦੇ ਵਿੱਚ ਖੜੇ ਦਿਖਾਈ ਦੇ ਰਹੇ, ਯਾਨੀ ਕਿ ਜ਼ੋਂਬੀ ਦੇ ਰੂਪ ਦੇ ਵਿੱਚ, ਤੇ ਉਹਨਾਂ ਨੇ ਪੰਜਾਬ ਦਾ ਕੀ ਹਾਲ ਕਰ ਦਿੱਤਾ ਇਹ ਲਿਖਿਆ। ਜਾਪਦਾ ਹੈ ਕਿ ਮੇਰੇ ਪੰਜਾਬ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ, ਸਰਕਾਰਾਂ ਨੇ ਪੰਜਾਬ ਤੇ ਪੰਜਾਬੀ ਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ। ਇਹ ਵੀਡੀਓ ਜੋ ਕਿ ਵਾਇਰਲ ਹੋ ਚੁੱਕੀ ਹੈ ਉਹਨੂੰ ਜਿਹੜਾ ਲੱਖਾਂ ਲੋਕਾਂ ਨੇ ਦੇਖਿਆ। ਕੁਝ ਆਨਲਾਈਨ ਪਲੇਟਫਾਰਮ ਦਾਅਵਾ ਕਰ ਰਹੇ ਨੇ ਕਿ ਇਹ ਵੀਡੀਓ ਵਿਚਲੇ ਨਸ਼ੇੜੀਆਂ ਨੇ ਜ਼ੋਂਬੀ ਡਰੱਗ ਜਿਹੜੀ ਹੈ ਯਾਨੀ ਕਿ ਜਾਇਲਾ ਜੀਨ ਨੂੰ ਜਿਹੜਾ ਓਪੀਓਡਸ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਮਿਲਾ ਕੇ ਖਾਧਾ ਜਾਪਦਾ ਹੈ। ਚੀਮਾ ਨੇ ਉਹਨਾਂ ਨੂੰ ਜਿਹੜਾ ਦੋਸ਼ ਉਹਨਾਂ ਦੇ ਉੱਤੇ ਦੋਸ਼ ਲਾਇਆ ਕਿ ਅਜਿਹੀ ਵੀਡੀਓ ਪੋਸਟ ਕਰਨਾ, ਇਸ ਨੂੰ ਪੰਜਾਬ ਦੇ ਵਿੱਚ ਬਣੀ ਹੋਣ ਦਾ ਲੇਬਲ ਦੇਣਾ, ਪੰਜਾਬ ਨੂੰ ਬਦਨਾਮ ਕਰਨ ਤੇ ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਜਿਹੜਾ ਬਿਰਤਾਂਤ ਸਥਾਪਿਤ ਕਰਨ ਦੇ ਲਈ ਭਾਜਪਾ ਦੀ ਇੱਕ ਸਾਜ਼ਿਸ਼ ਹੈ ਤੇ ਕਿਹਾ ਕਿ ਭਾਜਪਾ ਦਾ ਘਿਨਾਉਣਾ ਮਨਸੂਬਾ ਸਾਫ਼ ਨਜ਼ਰ ਆ ਰਿਹਾ। ਚੀਮਾ ਨੇ ਕਿਹਾ ਕਿ ਗੁਜਰਾਤ ਦੀਆਂ ਬੰਦਰਗਾਹਾਂ ਦੇ ਉੱਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਫੜੇ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਕਿ ਨਸ਼ੇ ਗੁਜਰਾਤ ਦੇ ਰਾਹੀਂ ਪੰਜਾਬ ਦੇ ਵਿੱਚ ਭੇਜੇ ਜਾ ਰਹੇ ਨੇ। ਹਰ ਕੋਈ ਇਹ ਵੀ ਜਾਣਦਾ ਕਿ ਭਾਜਪਾ ਅਕਾਲੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਨਸ਼ੇ ਦੀ ਅਲਾਮਤ ਦੇ ਵਿੱਚ ਕਹਿੰਦੇ ਕਈ ਗੁਣਾ ਵਾਧਾ ਹੋਇਆ ਸੀ, ਤੇ ਭਾਈ ਤੁਸੀਂ ਕਿੰਨਾ ਕੁ ਰੋਕ ਲਿਆ, ਸਾਹਮਣੇ ਹੀ ਹੈ ਸਭ ਦੇ। ਦੂਜੇ ਪਾਸੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਕਹਿੰਦੇ ਸਰਕਾਰ ਨੇ ਤਸਕਰਾਂ ਤੇ ਸਮਗਲਰਾਂ ਨੂੰ ਫੜ ਕੇ ਨਸ਼ੇੜੀਆਂ ਦਾ ਇਲਾਜ ਤੇ ਪੁਨਰਵਾਸ ਜਿਹੜਾ ਕਰਕੇ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਦੇ ਉੱਤੇ ਕੇਂਦਰਿਤ ਇੱਕ ਯੋਜਨਾਬੰਦ ਮੁਹਿੰਮ ਦੇ ਰਾਹੀਂ ਨਸ਼ਿਆਂ ਦੇ ਵਿਰੁੱਧ ਜੰਗ ਵਾਰ ਆਨ ਡਰੱਗਜ਼ ਨੂੰ ਸਫਲਤਾਪੂਰਵਕ ਸ਼ੁਰੂ ਕੀਤਾ। ਤਾਂ ਪਿਛਲੇ ਦਿਨਾਂ 'ਚ ਰਿਪੋਰਟ ਸੀਗੀ ਕਿੰਨੇ ਮਿਲੀਅਨ ਜਿਹੜਾ ਲੱਖਾਂ ਦੀ ਤਾਦਾਦ ਦੇ ਵਿੱਚ ਗੋਲੀਆਂ ਜਿਹੜੀਆਂ ਨਸ਼ਾ ਛਡਾਉਣ ਵਾਲੀਆਂ ਉਹ ਕਿੱਥੇ ਚਲੇ ਗਈਆਂ ਕਿ ਇੰਨੇ ਲੋਕ ਨਸ਼ਾ ਕਰ ਰਹੇ ਨੇ। ਫਿਰ ਉਹਦੇ ਉੱਤੇ ਇਹ ਵੀ ਤਾਂ ਚੀਜ਼ ਸਪੱਸ਼ਟ ਹੁੰਦੀ ਹੈ ਕਿ ਕਿੰਨੇ ਹਿਸਾਬ ਲੱਖਾਂ ਦੇ ਹਿਸਾਬ ਦੇ ਨਾਲ ਗੋਲੀਆਂ ਜਿਹੜੀਆਂ ਚਲੀਆਂ ਗਈਆਂ, ਜਿਹੜੀਆਂ ਨਸ਼ਾ ਛਡਾਊ ਗੋਲੀਆਂ ਜਿਹੜੀਆਂ ਲੋਕ ਉਹਨਾਂ ਦੇ ਉੱਤੇ ਲੱਗ ਗਏ। ਵਿਧਾਨ ਸਭਾ ਦੇ ਸਪੀਕਰ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀ ਹੈ ਇੱਕ ਸ਼ਿਕਾਇਤ ਤੇ ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼ ਲੱਗਿਆ ਹੈ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਨੂੰ ਪੱਤਰ ਸੌਂਪਿਆ ਗਿਆ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਸੰਬੰਧਿਤ ਆਗੂਆਂ ਦੇ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖਿਲਾਫ਼ ਇੱਕ ਸ਼ਿਕਾਇਤ ਸੌਂਪਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਖੇਮਕਰਨ ਇਕਾਈ ਦੇ ਆਗੂਆਂ ਜਿਹੜੇ ਸੁਰਜੀਤ ਸਿੰਘ ਭੂਰਾ ਅਤੇ ਰਵੇਲ ਸਿੰਘ ਭੂਰਾ ਆਦਿ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਸੌਂਪਿਆ ਗਿਆ। ਪੱਤਰ ਦੇ ਵਿੱਚ ਉਹਨਾਂ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਦੇ ਵਿੱਚ ਦਾੜੇ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਤੇ ਉਹਨਾਂ ਆਖਿਆ ਕਿ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਇਜਲਾਸ ਦੇ ਦੌਰਾਨ ਜਦ ਇੱਕ ਧਿਰ ਨੇ ਸਪੀਕਰ ਦੇ ਕੋਲੋਂ ਪੁੱਛਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਕਿ ਕੋਈ ਵੀ ਗੁਰਸਿੱਖ ਮੁੱਖ ਮੰਤਰੀ ਨੂੰ ਮੂੰਹ ਨਾ ਲਾਵੇ ਤਾਂ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ। ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਸਪੀਕਰ ਨੇ ਗੁਰਸਿੱਖਾਂ ਦੇ ਦਾੜੇ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਵਿਚ ਬੈਠੇ ਵਿਧਾਇਕਾਂ ਨੂੰ ਵੀ ਉਨ੍ਹਾਂ ਸੰਗਤ ਆਖਿਆ ਜੋ ਕਿ ਚੁਣੇ ਹੋਏ ਨੁਮਾਇੰਦੇ ਸਨ। ਪੱਤਰ ਦੇਣ ਆਏ ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਕੇ ਸਪਸ਼ਟੀਕਰਨ ਲਿਆ ਜਾਵੇ ਤੇ ਕਾਰਵਾਈ ਕੀਤੀ ਜਾਵੇ। ਇਸ ਤੋਂ ਪਹਿਲਾਂ ਆਪ ਸਰਕਾਰ ਦੇ ਖਿਲਾਫ਼ ਬੇਅਦਬੀ ਸੋਧ ਐਕਟ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰਧੀਨ ਹੈ ਜਦੋਂ ਕਿ ਇੱਕ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੰਤਰੀ ਖਿਲਾਫ਼ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ। ਦੂਸਰੇ ਪਾਸੇ ਲੁਧਿਆਣੇ ਦੇ ਵਿਚ ਹਾਸੋਹੀਣਾ ਕੰਮ ਹੋ ਜਾਂਦਾ ਹੈ। ਜੱਜ ਦੇ ਘਰੋਂ ਦਿਨ ਦਿਹਾੜੇ ਸਿਲੰਡਰ ਚੋਰੀ ਹੋ ਗਿਆ ਜਦੋਂ ਚਾਹ ਬਣਾਉਣ ਲੱਗਿਆ। ਚਾਹ ਬਣਾਉਣ ਵੇਲੇ ਪਤਾ ਲੱਗਦਾ ਹੈ ਕਿ ਸਿਲੰਡਰ ਹੀ ਹੈ ਨਹੀਂ। ਲੁਧਿਆਣਾ ਦੇ ਵਿਚ ਚੋਰ ਅਤੇ ਲੁਟੇਰੇ ਇੰਨੇ ਬੋਏ ਖੌਫ ਕਹਿੰਦੇ ਹੋ ਗਏ ਨੇ ਕਿ ਹੁਣ VIP ਇਲਾਕੇ ਦੇ ਵਿਚ ਵੀ ਸੁਰੱਖਿਅਤ ਨਹੀਂ ਨੇ। ਜਾਣੀ ਕਿ ਜੱਜ ਚੋਰ ਨਹੀਂ। ਚੋਰਾਂ ਨੇ ਹੁਣ ਇੱਕ ਜੱਜ ਦੇ ਘਰ ਨੂੰ ਵੀ ਨਿਸ਼ਾਨਾ ਬਣਾ ਲਿਆ ਜਿਸ ਤੋਂ ਬਾਅਦ ਆਮ ਲੋਕਾਂ ਦਾ ਰੱਬ ਹੀ ਕਹਿੰਦੇ ਰਾਖਾ ਜਾਪਦਾ ਹੈ। ਇਹ ਘਟਨਾ ਲੁਧਿਆਣੇ ਦੇ ਸਭ ਤੋਂ ਸੁਰੱਖਿਅਤ ਇਲਾਕਿਆਂ ਦੇ ਵਿੱਚੋਂ ਇੱਕ ਸਰਾਭਾ ਨਗਰ ਦੇ ਵਿੱਚ ਵਾਪਰੀ ਹੈ ਜਿੱਥੇ ਦਿਨ ਦਿਹਾੜੇ ਇੱਕ ਜੱਜ ਦੇ ਘਰੋਂ ਰਸੋਈ ਗੈਸ ਦਾ ਸਿਲੰਡਰ ਚੋਰੀ ਹੋ ਗਿਆ ਤੇ ਘਟਨਾ JMIC ਗੌਰਵ ਗੁਪਤਾ ਦੇ ਘਰ ਦੇ ਵਿੱਚ ਵਾਪਰੀ। CRPF ਕਲੋਨੀ ਦੁਗਰੀ ਦੇ ਰਹਿਣ ਵਾਲੇ ਸ਼ੰਕਰ ਸਿੰਘ ਜੋ ਜੱਜ ਦੇ ਘਰ ਰਸੋਈਏ ਵਜੋਂ ਕੰਮ ਕਰਦਾ ਸੀ ਉਹਨੇ ਆਪਣੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ 7 ਅਗਸਤ 2026 ਨੂੰ ਸ਼ਾਮ ਕਰੀਬ 4 ਵਜੇ ਉਦੋਂ ਇਹ ਜਿਹੜਾ ਜਦੋਂ ਟਿਊਸ਼ਨ ਟੀਚਰ ਦੇ ਲਈ ਚਾਹ ਬਣਾਉਣ ਗਿਆ ਨਾ ਤਾਂ ਗੈਸ ਸਿਲੰਡਰ ਹੀ ਨਹੀਂ ਸੀਗਾ। ਜਦੋਂ ਬਾਹਰ ਜਾ ਕੇ ਜਾਂਚ ਕੀਤੀ ਗਈ ਤਾਂ ਸਿਲੰਡਰ ਗਾਇਬ ਸੀ। ਜਦੋਂ ਸਿਲੰਡਰ ਗਾਇਬ ਪਾਇਆ ਗਿਆ ਤਾਂ ਘਰ ਦੀ CCTV ਜਿਹੜੀ ਫੋਟੋ ਜਿਹੜੀ ਫਰੋਲੀ ਗਈ ਜਿਸ ਦੇ ਵਿੱਚ ਸਾਰੀ ਘਟਨਾ ਸਾਹਮਣੇ ਆ ਗਈ। ਫੋਟੋ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇੱਕ ਅਣਪਛਾਤਾ ਵਿਅਕਤੀ ਦੁਪਹਿਰ ਕਰੀਬ 3:22 ਦੇ ਉੱਤੇ ਮੁੱਖ ਗੇਟ ਦੇ ਰਾਹੀਂ ਘਰ ਦੇ ਵਿੱਚ ਦਾਖਲ ਹੁੰਦਾ ਹੈ। ਉਸਨੇ ਸ਼ਾਂਤੀ ਦੇ ਨਾਲ ਗੈਸ ਸਿਲੰਡਰ ਚੁੱਕਿਆ, ਕੋਈ ਪਰਵਾਹ ਨਹੀਂ ਸੀ, ਇਸ ਨੂੰ ਆਪਣੇ ਚਿੱਟੇ ਰੰਗ ਦੇ ਐਕਟਿਵਾ ਦੇ ਉੱਤੇ ਰੱਖਿਆ ਤੇ ਫਰਾਰ ਹੋ ਗਿਆ। ਰਸੋਈਏ ਸ਼ੰਕਰ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ Division 5 ਨੇ ਅਣਪਛਾਤੇ ਚੋਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਤੇ ਦੇਖਣਾ ਬਾਕੀ ਹੈ ਕਿ ਪੁਲਿਸ ਨੂੰ CCTV ਦੇ ਵਿੱਚ ਕੈਦ ਹੋਏ ਇਸ ਜਿਹੜਾ VIP ਚੋਰ ਨੂੰ ਸਲਾਖਾਂ ਦੇ ਪਿੱਛੇ ਪਾਉਣ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ। ਇਸ ਤੋਂ ਪਹਿਲਾਂ ਜੂਨ ਦੇ ਆਖਰੀ ਹਫ਼ਤੇ BRS ਨਗਰ ਦੇ ਸੀ ਬਲਾਕ ਦੇ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਅਮਿਤ ਬਖਸ਼ੀ ਦੀ ਰਿਹਾਇਸ਼ ਦੇ ਉੱਤੇ ਚੋਰੀ ਦਾ ਘਟਨਾ ਜਿਹੜੀ ਸੀ ਸਾਹਮਣੇ ਆਈ ਸੀ ਤੇ ਸ਼ਿਕਾਇਤ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਦੇ ਗਨਮੈਨ ASI ਜਸਵਿੰਦਰ ਪਾਲ ਦੇ ਵੱਲੋਂ ਦਰਜ ਕਰਵਾਈ ਗਈ ਸੀ। 27 ਜੂਨ ਨੂੰ ਜੱਜ ਸਟੇਸ਼ਨ ਛੁੱਟੀ ਦੇ ਉੱਤੇ ਸ਼ਹਿਰੋਂ ਬਾਹਰ ਗਏ ਸਨ ਤੇ ਅਗਲੇ ਦਿਨ ਜੱਜ ਦਾ ਫੋਨ ਆਉਣ ਤੋਂ ਬਾਅਦ ਜਸਵਿੰਦਰ ਪਾਲ ਨੇ BRS ਨਗਰ ਦੇ ਸੀ ਬਲਾਕ ਸਥਿਤ ਰਿਹਾਇਸ਼ ਦਾ ਦੌਰਾ ਕੀਤਾ ਤੇ ਘਰ ਦਾ ਸਮਾਨ ਖਿਲਰਿਆ ਹੋਇਆ ਦੇਖਿਆ ਤੇ ਚੋਰੀ ਦਾ ਸ਼ੱਕ ਹੋਣ ਦੇ ਉੱਤੇ ਉਸਨੇ ਤੁਰੰਤ ਇਸ ਮਾਮਲੇ ਦੀ ਸੂਚਨਾ ਜਿਹੜਾ ਸਰਭਾ ਨਗਰ ਪੁਲਿਸ ਨੂੰ ਦਿੱਤੀ ਤੇ ਘਰੋਂ ਲਗਭਗ 40,000 ਰੁਪਏ ਦੀ ਸਾਈਕਲ ਜਿਹੜਾ ਚਾਂਦੀ ਦੀਆਂ ਵਸਤੂਆਂ ਤੇ ਨਗਦੀ ਚੋਰੀ ਜਿਹੜੀ ਉਥੋਂ ਹੋ ਗਈ ਸੀ। ਪਾਰਲੀਮੈਂਟ ਦੀ ਗੱਲ ਕਰੀਏ ਤੇ ਰਾਜ ਸਭਾ ਦੇ ਵਿੱਚੋਂ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਦਾ ਵਾਕਆਊਟ ਹੋ ਗਿਆ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਵਿਚਕਾਰ ਲੋਕ ਸਭਾ ਚ 14 ਮਿੰਟਾਂ ਦੇ ਵਿੱਚ 2 ਬਿੱਲ ਪਾਸ ਕਰ ਦਿੱਤੇ ਤੇ ਉਹ ਚਾਹੇ ਪੰਜਾਬ ਦੀ ਵਿਧਾਨ ਸਭਾ ਤੇ ਹੋਵੇ ਤੇ ਚਾਹੇ ਦੇਸ਼ ਦੀ ਲੋਕ ਸਭਾ, ਹਾਲ ਦੋਵਾਂ ਪਾਸੇ ਇੱਕੋ ਹੀ ਨੇ। ਰਾਜ ਸਭਾ ਦੇ ਵਿੱਚ ਦਾ ਟ੍ਰਿਬਿਊਨਲ ਰਿਫਾਰਮਸ ਬਿੱਲ 2026 ਦੇ ਬਹਿਸ ਦੇ ਦੌਰਾਨ ਵਿਰੋਧੀ ਧਿਰ ਦੇ ਆਗੂ ਖੜਗੇ ਉਨ੍ਹਾਂ ਨੇ ਚੇਅਰਮੈਨ ਦੇ ਵੱਲੋਂ ਬੋਲਣ ਦੀ ਇਜਾਜ਼ਤ ਨਾ ਦਿੱਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ ਦੇ ਵਿਚ ਇੰਡੀਆ ਗੱਠਜੋੜ ਦੀਆਂ ਵਿਰੋਧੀ ਪਾਰਟੀਆਂ ਨੇ ਸਦਨ ਦੇ ਵਿਚੋਂ ਵਾਕਆਊਟ ਕਰ ਦਿੱਤਾ ਤੇ ਉਪਰੋਕਤ ਸਦਨ ਦੇ ਵਿਚ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਪਿਛਲੇ ਮਹੀਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਜਿਹੜਾ ਸੀ ਪੈਲਟ ਗੰਨ ਦੀ ਵਰਤੋਂ ਸਮੇਤ ਤਾਕਤ ਦੀ ਵਰਤੋਂ ਤੇ ਰਾਮ ਮੰਦਰ ਦੇ ਵਿਚ ਕਥਿਤ ਹੁੰਦੇ ਚਾਂਦੀ ਦੀ ਚੋਰੀ ਦੇ ਮੁੱਦੇ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੇਣ ਦੀ ਮੰਗ ਕਰਨ ਦੇ ਕਾਰਨ ਲਗਾਤਾਰ ਮੁਲਤਵੀ ਹੋਣ ਦੀ ਸਥਿਤੀ ਬਣੀ ਰਹੀ। ਉੱਤੇ ਮੰਗਲਵਾਰ ਅੱਜ ਦੁਪਹਿਰ ਤੋਂ ਪਹਿਲਾਂ ਦੇ ਸੈਸ਼ਨ ਦੇ ਵਿਚ ਦੋ ਵਾਰ ਦਾ ਸਦਨ ਨੂੰ ਮੁਲਤਵੀ ਕਰਨਾ ਪੈ ਗਿਆ ਤੇ ਦੁਪਹਿਰ 2 ਵਜੇ ਸਦਨ ਦੀ ਬੈਠਕ ਸ਼ੁਰੂ ਹੋਈ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਨਾਅਰੇਬਾਜ਼ੀ ਦੇ ਦਰਮਿਆਨ ਦਾ ਟ੍ਰਿਬਿਊਨਲ ਰਿਫਾਰਮਸ ਬਿੱਲ ਨੂੰ ਵਿਚਾਰ ਦੇ ਲਈ ਲਿਆਂਦਾ ਗਿਆ ਤੇ ਚੇਅਰਮੈਨ ਨੇ ਸੰਸਦ ਮੈਂਬਰਾਂ ਨੂੰ ਸਿਰਫ ਬਿੱਲ ਦੇ ਉੱਤੇ ਹੀ ਬੋਲਣ ਦੀ ਅਪੀਲ ਕੀਤੀ ਤੇ ਸ਼ੁਰੂ ਦੇ ਵਿਚ ਵਿਰੋਧੀ ਧਿਰ ਦੇ ਆਗੂ ਖੜਗੇ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਦੇ ਕਾਰਨ ਵਿਰੋਧੀ ਧਿਰ ਦੇ ਬੈਂਚਾਂ ਦੇ ਵੱਲੋਂ ਵਿਰੋਧੀ ਧਿਰ ਦੇ ਆਗੂ ਨੂੰ ਬੋਲਣ ਦਿਓ ਦੇ ਨਾਅਰੇ ਲਗਾਏ ਗਏ ਤੇ ਹੰਗਾਮੇ ਦੌਰਾਨ ਜਿਵੇਂ ਹੀ ਬਹਿਸ ਸ਼ੁਰੂ ਹੋਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕਰਨ ਦੇ ਨਾਲ ਨਾਲ ਨੇਮ ਦੇ ਨੁਕਤੇ ਜਿਹੜਾ ਪੁਆਇੰਟ ਆਫ ਆਰਡਰ ਜਿਹੜਾ ਉਠਾਉਣ ਦੀ ਵੀ ਕੋਸ਼ਿਸ਼ ਕੀਤੀ ਜਿਸਦੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਦਨ ਦੇ ਵਿਚ ਆਉਣ ਅਤੇ ਰਾਮ ਮੰਦਰ ਦੇ ਵਿਚ ਕਥਿਤ ਚੰਦੇ ਦੀ ਚੋਰੀ ਦੇ ਬਾਰੇ ਮੰਗਾਂ ਸ਼ਾਮਲ ਸਨ। ਹਰੀਵੰਸ਼ ਨੇ ਜਿਹੜਾ ਸੰਖੇਪ ਰੂਪ ਦੇ ਵਿਚ ਖੜਗੇ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਪਰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਸਦਨ ਦੇ ਵਿਚ ਵਿਚਾਰੇ ਜਾ ਰਹੇ ਕੰਮਕਾਜ ਦੇ ਬਾਰੇ ਬੋਲਣਾ ਚਾਹੀਦਾ ਹੈ ਤੇ ਵਿਰੋਧੀ ਧਿਰ ਦੇ ਆਗੂ ਨੇ ਰਾਮ ਮੰਦਰ ਦੇ ਮੁੱਦੇ ਤੇ ਬੋਲਣ ਦੀ ਜਿਹੜੀ ਕੋਸ਼ਿਸ਼ ਕੀਤੀ ਪਰ ਚੇਅਰਮੈਨ ਨੇ ਉਨ੍ਹਾਂ ਨੂੰ ਇਜਾਜ਼ਤ ਨਾ ਦਿੱਤੀ। ਇਸ ਤੋਂ ਬਾਅਦ ਹਰੀਵੰਸ਼ ਨੇ ਅਗਲੇ ਬੁਲਾਰੇ ਦਾ ਨਾਂ ਪੁਕਾਰਿਆ ਤੇ ਬਹਿਸ ਜਾਰੀ ਰਹਿਣ ਦੇ ਬਾਵਜੂਦ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਨੇ ਸਦਨ ਦੇ ਵਿਚੋਂ ਵਾਕਆਊਟ ਜਿਹੜਾ ਕਰ ਦਿੱਤਾ ਤੇ 14 ਮਿੰਟ ਦੇ ਵਿਚ ਬਿੱਲ ਜਿਹੜੇ ਪਾਸ ਕਰ ਛੱਡੇ। ਇੱਕ ਜਿਹੜੀ ਰਿਪੋਰਟ ਹੈ ਚੋਲਾਂ ਦੀ ਦੋਸਤੋ ਬੜੀ ਜਿਹੜੀ ਹੈ ਤਰਾਸ਼ਦੀ ਕਹਿ ਲਓ ਇਹ ਖਬਰ ਕਰਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ ਜਿਸਦੇ ਵਿਚ ਗਲੋਬਲ ਰਾਈਸ ਪ੍ਰੋਡਕਸ਼ਨ ਜਿਹੜੀ ਹੈ ਵਿਸ਼ਵ ਭਰ ਦੇ ਵਿਚ ਝੋਨੇ ਦੀ ਪੈਦਾਵਾਰ ਘਟਣ ਦਾ ਖਦਸ਼ਾ ਜਿਹੜਾ ਜ਼ਾਹਰ ਹੋ ਗਿਆ। ਗਲੋਬਲ ਰਾਈਸ ਕ੍ਰਾਈਸਿਸ ਐਲ ਨੀਨੋ ਵਧੀਆ ਲਾਗਤਾਂ ਤੇ ਭੂ ਸਿਆਸੀ ਤਣਾਅ ਫਸਲਾਂ ਦੇ ਲਈ ਖਤਰਾ ਜਿਹੜਾ ਬਣੇਗਾ। ਦੁਨੀਆ ਭਰ ਦੇ ਵਿਚ ਝੋਨੇ ਦੀ ਪੈਦਾਵਾਰ ਸਾਲ 2026 ਤੇ 27 ਦੇ ਮੰਡੀਕਰਨ ਸਾਲ ਵਿਚ 90 ਲੱਖ ਟਨ ਘੱਟ ਕੇ 53.64 ਕਰੋੜ ਟਨ ਰਹਿਣ ਦਾ ਖਦਸ਼ਾ ਜਤਾਇਆ ਗਿਆ ਕਿਉਂਕਿ ਸੰਭਾਵੀ ਤੌਰ ਦੇ ਉੱਤੇ ਮਜ਼ਬੂਤ ਐਲ ਨੀਨੋ ਯਾਨੀ ਕਿ ਗਰਮੀ ਦਾ ਮਾਹੌਲ ਬਣ ਰਿਹਾ ਤੇ ਵੱਧਦੀਆਂ ਲਾਗਤਾਂ ਤੇ ਭੂ ਸਿਆਸੀ ਤਣਾਅ ਫਸਲਾਂ ਦੇ ਲਈ ਖਤਰਾ ਬਣ ਰਹੇ ਨੇ। ਇੰਡੀਅਨ ਰਾਈਸ ਐਕਸਪੋਰਟਰਜ਼ ਫੈਡਰੇਸ਼ਨ ਜਿਹੜੀ ਹੈ IREF ਦੇ ਅਨੁਮਾਨਾਂ ਦੇ ਵਿਚ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਇੰਟਰਨੈਸ਼ਨਲ ਰਾਈਸ ਕਾਨਫਰੰਸ BIRC 2026 ਤੋਂ ਪਹਿਲਾਂ ਜਾਰੀ ਪ੍ਰੈਸ ਬਿਆਨ ਦੇ ਵਿਚ IREF ਨੇ ਕਿਹਾ ਕਿ ਇਹ ਅਨੁਮਾਨ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਮੌਸਮ ਦੇ ਨਾਲ ਜੁੜੀ ਬੇਯਕੀਨੀ ਭਾਰਤ ਪਾਕਿਸਤਾਨ ਥਾਈਲੈਂਡ ਵੀਅਤਨਾਮ ਇੰਡੋਨੇਸ਼ੀਆ ਚੀਨ ਮਿਆਂਮਾਰ ਅਤੇ ਫਿਲੀਪੀਨਸ ਸਣੇ ਪ੍ਰਮੁੱਖ ਚੌਲ ਉਤਪਾਦਕ ਜਿਹੜੇ ਨੇ ਬਰਾਮਦਕਾਰ ਅਤੇ ਦਰਾਮਦਕਾਰ ਮੁਲਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਮੱਧ ਪੂਰਬ ਦੇ ਵਿਚ ਜਾਰੀ ਤਣਾਅ ਦੇ ਨਾਲ ਜੁੜੇ ਵੱਧ ਰਹੇ ਖਾਦ ਇੰਧਨ ਅਤੇ ਆਵਾਜਾਈ ਦੇ ਖਰਚਿਆਂ ਦੇ ਨਾਲ ਨਾਲ ਲੰਬੇ ਸਮੇਂ ਤੱਕ ਚੱਲਣ ਵਾਲਾ ਤੇ ਤਿੱਬਰ ਹੁੰਦਾ ਐਲ ਨੀਨੋ ਆਲਮੀ ਚੌਲ ਬਾਜ਼ਾਰਾਂ ਦੇ ਲਈ ਨਵਾਂ ਖਤਰਾ ਪੈਦਾ ਕਰ ਰਿਹਾ। ਰਿਲੀਜ਼ ਦੇ ਅਨੁਸਾਰ ਅਮਰੀਕੀ ਕੌਮੀ ਸਮੁੰਦਰੀ ਅਤੇ ਵਾਜੂ ਮੰਡਲ ਪ੍ਰਸ਼ਾਸਨ ਜਿਹੜਾ NOAA ਨੇ ਜਲਵਾਜੂ ਅਗਾਉਂ ਮੌਨਸੂਨ ਕੇਂਦਰ ਨੇ ਜੁਲਾਈ 2026 ਤੋਂ ਲੈ ਕੇ 27 ਦੇ ਸ਼ੁਰੂ ਤੱਕ ਐਲ ਨੀਨੋ ਦੇ ਜਾਰੀ ਰਹਿਣ ਦੀ 97% ਸੰਭਾਵਨਾ ਦਾ ਅਨੁਮਾਨ ਜ਼ਾਹਰ ਕਰ ਦਿੱਤਾ ਹੈ। ਇਸ ਨੇ ਅਕਤੂਬਰ ਦਸੰਬਰ 2026 ਦੇ ਦੌਰਾਨ ਇਸ ਦੇ ਬਹੁਤ ਮਜ਼ਬੂਤ ਹੋਣ ਦੀ 81% ਤੱਕ ਦੀ ਸੰਭਾਵਨਾ ਦਾ ਸੰਕੇਤ ਦੇ ਦਿੱਤਾ। ਐਲ ਨੀਨੋ ਦੇ ਘੱਟੋ ਘੱਟ ਅਪ੍ਰੈਲ 2027 ਤੱਕ ਜਾਰੀ ਰਹਿਣ ਦੀ ਸੰਭਾਵਨਾ ਨਾਲ ਝੋਨੇ ਦੀ ਪੈਦਾਵਾਰ ਵਾਲੇ ਪ੍ਰਮੁੱਖ ਖੇਤਰਾਂ ਨੂੰ ਬਿਜਾਈ ਫਸਲ ਦੇ ਵਾਧੇ ਦੌਰਾਨ ਜਿਹੜਾ ਮੌਸਮੀ ਬੇਯਕੀਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਲਾਗਤਾਂ ਦੇ ਵਿਚ ਵਾਧਾ ਖਾਸ ਕਰਕੇ ਪੂਰੇ ਏਸ਼ੀਆ ਚ ਕਿਸਾਨਾਂ ਦੇ ਬਿਜਲੀ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਉਤਪਾਦਨ ਦੇ ਵਿਚ ਅਨੁਮਾਨਿਤ ਗਿਰਾਵਟ ਦੇ ਬਾਵਜੂਦ ਸਾਲ 2025-26 ਦੇ ਮੰਡੀਕਰਨ ਸਾਲ ਤੋਂ ਮਜ਼ਬੂਤ ਭੰਡਾਰਾਂ ਦੇ ਸਾਰੇ ਹੀ ਜਿਹੜਾ ਸਹਾਰੇ ਵਿਸ਼ਵ ਪੱਧਰੀ ਚੌਲ ਦੀ ਬਰਾਮਦ ਜਿਹੜੀ ਹੈ ਮੁਕਾਬਲਤਨ ਸਥਿਰ ਰਹਿਣ ਦੀ ਜਿਹੜੀ ਹੈ ਉਮੀਦ ਜਿਹੜੀ ਹੈ ਦਰਸਾਈ ਜਾ ਰਹੀ ਹੈ। ਜੀ ਦੋਸਤੋ ਇਹ ਨੇ ਜੀ ਫਸਲਾਂ ਤੇ ਨਸਲਾਂ ਦੇ ਹਾਲਾਤ ਤੇ ਅੱਗੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਸੈਣੀ ਸਾਹਿਬ ਦੇ ਨਾਲ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਨੂੰ ਜੀ
3: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
2: ਜੀ
3: ਮੈਂ ਤਾਂ ਨਾ ਜਿਹੜੀਆਂ ਤੁਸੀਂ ਦੋ ਖਬਰਾਂ ਪਹਿਲਾਂ ਕੀਤੀਆਂ ਉਹਨਾਂ ਨੂੰ ਦੱਸਾਂ ਜੀ
2: ਜੀ
3: ਕਿ ਜਦੋਂ ਤੁਸੀਂ ਚੋਰ ਦੀ ਖਬਰ ਕਰ ਰਹੇ ਸੀ ਨਾ ਜੀ, ਤੇ ਬੰਦਾ ਬੜਾ ਸਵਾਰਥੀ ਹੁੰਦਾ ਆ, ਬੰਦੇ ਦਾ ਧਿਆਨ ਸਿਰਫ ਆਪਣੇ ਵੱਲ ਨੂੰ ਜਾਂਦਾ ਜੀ। ਪਰਸੋਂ ਸੰਡੇ ਨਾ ਬੇਟੇ ਦੀ ਸੀਗੀ ਡਿਊਟੀ ਲੱਗੀ ਹੈ ਜੀ, ਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਕੋਰਟ ਜਾਣਾ ਆ, ਕਹਿੰਦਾ ਕੋਰਟ ਨੀ ਜਾਣਾ ਆ, ਇੱਕ ਚੋਰ ਫੜਿਆ ਆ ਉਹਨਾਂ ਨੇ। ਮੈਂ ਉਹਨਾਂ ਨੂੰ ਕਿਹਾ ਵੀ ਚੋਰ ਘਰ ਹੀ ਪੇਸ਼ ਕਰਦੇ ਹੋ, ਮੈਂ ਕਹਿੰਦਾ ਕੋਰਟ ਨੀ ਜਾਣਾ, ਤੇ ਮੈਂ ਡਿਊਟੀ ਮੈਜਿਸਟ੍ਰੇਟ ਆ, ਤੇ ਮੈਂ ਉਹਨੂੰ ਕਿਹਾ ਵੀ ਚੋਰ ਇੱਥੇ ਘਰ ਹੀ ਪੇਸ਼ ਕਰਦੇ ਹੋ। ਮੈਂ ਕਿਹਾ ਪੁੱਤ ਤੂੰ ਕਿੰਨਾ ਕੁ ਸਿਆਣਾ ਵੀ ਦੱਸ, ਚੋਰ ਨੂੰ ਘਰ ਦਿਖਾ ਤਾ।
2: ਕਿਆ ਬਾਤ ਹੈ ਸਾਡੀ ਦਾ,
3: ਤੁਸੀਂ ਖਬਰ ਕਰਦੇ ਸੀ। ਮੈਂ ਕਿਹਾ ਚੋਰ ਨੂੰ ਕੌਣ ਘਰ ਦਿਖਾਉਂਦਾ ਹੁੰਦਾ, ਮੈਂ ਕਿਹਾ ਤੂੰ ਦੇਣਾ ਉਹਦਾ ਰਿਮਾਂਡ ਹੈ ਜੀ। ਮੈਂ ਕਿਹਾ ਤੂੰ ਅੱਜ ਜਮਾਨਤ ਤਾਂ ਲੈਣੀ ਨੀ ਚੋਰ ਦੀ, ਨਹੀਂ ਕਹਿੰਦਾ ਰਿਮਾਂਡ ਹੀ ਦਿਆਂਗੇ ਜੇ ਰਿਮਾਂਡ ਮੰਗਣਗੇ। ਮੈਂ ਕਿਹਾ ਜੇ ਰਿਮਾਂਡ ਮੰਗਣਗੇ ਤਾਂ ਵੀ ਤੂੰ ਮਤਲਬ ਜਿਹੜਾ ਹੈਗਾ ਡਿਊਟੀ ਮੈਜਿਸਟ੍ਰੇਟ ਤੂੰ ਜਮਾਨਤ ਲੈਣੀ ਨੀ, ਤੇ ਜੇ ਨਾ ਵੀ ਰਿਮਾਂਡ ਮੰਗਣਗੇ ਤਾਂ ਵੀ ਤੂੰ ਜੇਲ ਹੀ ਭੇਜਣਾ ਆ। ਇਸ ਕਰਕੇ ਮੈਂ ਕਿਹਾ ਚੋਰ ਨੂੰ ਘਰ ਜਰੂਰੀ ਦਿਖਾਉਣਾ ਸੀ ਹਾਂਜੀ। ਅਗਲੇ ਨੂੰ ਪਤਾ ਲੱਗ ਗਿਆ ਵੀ ਇਸੇ ਜੱਜ ਨੇ ਅੰਦਰ ਭੇਜਿਆ, ਤੇ ਮੈਂ ਕਿਹਾ ਅਗਲੇ ਹਾਂਜੀ ਏਦਾਂ ਹੀ ਕਿਤੇ ਜੱਜ ਸਾਹਿਬ ਨੇ ਰਿਮਾਂਡ ਦੇ ਦਿੱਤਾ ਹੋਣਾ ਆ, ਤੇ ਅਗਲਾ ਜਾਂਦਾ ਸਿਲੰਡਰ ਹੀ ਲੈ ਗਿਆ, ਕਹਿੰਦਾ ਕੋਈ ਗੱਲ ਨੀ। ਫਿਰ
2: ਇੱਥੋਂ ਹੀ ਸਾਬਤ ਹੁੰਦਾ ਚਾਹੇ ਮੁੰਡਾ ਜੱਜ ਆ ਪਰ ਜੱਜ ਦਾ ਪਿਓ ਆ ਮੈਂ।
3: ਇਸ ਕਰਕੇ ਉਹ ਜਿਸ ਹਿਸਾਬ ਨਾਲ ਆਇਆ ਨਾ ਜੀ, ਉਹ ਪਹਿਲਾਂ ਆ ਚੁੱਕਾ ਸੀਗਾ, ਉਹਨੇ ਦੇਖ ਲਿਆ ਵੀ ਕੋਈ ਗੱਲ ਨੀ, ਇੱਥੇ ਜਿਹੜਾ ਹੈਗਾ ਆ ਇੱਥੋਂ ਲਿਜਾਇਆ ਜਾ ਸਕਦਾ, ਸਿਲੰਡਰ ਦੀ ਲੋੜ ਹੈ ਸਿਲੰਡਰ ਲੈ ਜਾਓ, ਤਾਂ ਕਿਹੜੀ ਗੱਲ ਹੈਗੀ ਆ, ਬਾਅਦ ਦੇ ਵਿੱਚ ਜਮਾਨਤ ਤਾਂ ਹੋ ਹੀ ਜਾਣੀ ਹੈਗੀ ਆ, ਇੱਕ ਕੇਸ ਹੋਰ ਸਹੀ
2: ਜੀ। ਬਿਲਕੁਲ ਹੈ ਜੀ,
3: ਹਾਲੇ
2: ਤਾਂ ਸ਼ੁਰੂ ਹੋਇਆ ਕੰਮ, ਹਲੇ ਤਾਂ ਟ੍ਰੇਲਰ ਸ਼ੁਰੂ ਹੋਇਆ ਹੌਲੀ ਹੌਲੀ ਜੀ।
3: ਐਨੀਵੇ ਬਾਕੀ ਤੁਸੀਂ ਦੂਜੀ ਖਬਰ ਜਿਹੜੀ ਚੌਲਾਂ ਬਾਰੇ ਗੱਲ ਕਰ ਰਹੇ ਸੀ ਨਾ ਜੀ, ਬਾਕੀ ਖਬਰਾਂ ਬਾਅਦ ਚ ਕਰਦੇ ਆ, ਪਰ ਸਭ ਮੇਰਾ ਮੰਨਣਾ ਆ, ਮੇਰੀ ਆਪਣੀ ਆਬਜ਼ਰਵੇਸ਼ਨ ਆ, ਮੈਂ ਗਲਤ ਵੀ ਹੋ ਸਕਦਾ ਬਟ ਮੇਰੇ ਨਾਲ ਸਹਿਮਤ ਹੋਵੋਗੇ ਤੁਸੀਂ, ਸਾਡੇ ਪੰਜਾਬ ਦੇ ਵਿੱਚ ਨਹੀਂ ਸਾਰੇ ਇਸ ਚੀਜ਼ ਦਾ ਫਰਕ ਪੈਣਾ। ਫਸਲ ਦਾ ਝਾੜ ਘਟੇਗਾ ਪਰ ਕਿਉਂਕਿ ਰਕਬਾ ਵੱਧ ਗਿਆ ਆ, ਮਾਲਵਾ ਸਾਰਾ ਜਿਹੜਾ ਹੈਗਾ ਸੀ ਨਾ ਜਿੱਥੇ ਮਤਲਬ ਕਪਾਹ ਬੀਜਦੇ ਸੀ ਉੱਥੇ ਨਰਮੇ ਦੀ ਖੇਤੀ ਨਹੀਂ ਹੈ, ਉੱਥੇ ਝੋਨਾ ਲੱਗ ਗਿਆ ਐਤਕੀ ਰਿਕਾਰਡ ਤੋੜ ਜਿਹੜਾ ਹੈਗਾ ਆ ਆਪਣੇ ਮਲੋਟ ਅਬੋਰ ਸਾਈਡ ਜਿਹੜੀ ਆ ਨਾ ਜੀ, ਉੱਥੇ ਝੋਨਾ ਬੀਜਿਆ ਗਿਆ ਆ। ਸੋ ਇਸ ਕਰਕੇ ਜਿਹੜਾ ਆ ਵੀ ਜੇ ਪ੍ਰੋਡਕਸ਼ਨ ਘੱਟ ਵੀ ਜਾਂਦੀ ਹੈਗੀ ਆ ਤੇ ਨੈਟ ਪ੍ਰੋਡਕਸ਼ਨ ਜਿਹੜੀ ਹੈਗੀ ਆ ਨਾ ਉਹ ਸਾਡੇ ਇੱਥੇ ਹੋ ਜਾਣੀ ਆ, ਬਟ ਐਟ ਦਾ ਸੇਮ ਟਾਈਮ ਜਿਹੜੀ ਖਬਰ ਜਿਹੜੀ ਚੁਕਾਣ ਵਾਲੀ ਹੈਗੀ ਆ ਉਹ ਇਹ ਹੈਗੀ ਆ ਕਿ ਪਹਿਲਾਂ ਜਿਹੜਾ ਲੋਟ ਆ ਉਹ ਹੀ ਨੀ ਚੱਕ ਹੋਇਆ, ਤੇ ਉਸ ਵੇਲੇ ਜਿਹੜਾ ਹੈਗਾ ਇੱਥੇ ਰੈਕ ਵਿਹਲੇ ਨੀ ਹੈਗੇ, ਗੋਦਾਮ ਉਦਾਂ ਹੀ ਭਰੇ ਪਏ ਹੈਗੇ ਆ, ਤੇ ਇੱਥੇ ਜਿਹੜਾ ਹੈਗਾ ਆ ਝੋਨਾ ਰੋਲਣ ਦੀ ਸੰਭਾਵਨਾ ਆ ਜੀ।
2: ਜੀ ਬਿਲਕੁਲ ਹੈ ਜੀ, ਬਿਲਕੁਲ ਨਹੀਂ ਉਹਦੇ ਵਿੱਚ ਦੇਖੋ, ਅੱਜ ਮੈਂ ਸੁਣ ਰਿਹਾ ਸੀ ਆਪਣੇ ਸਿਰਸੇ ਹੁਣੀ ਆ ਜੀ ਆਪਣੇ ਬੀਜੇਪੀ ਤੋਂ ਦਿੱਲੀ ਤੋਂ
3: ਜੀ,
2: ਤੇ ਉਹਨਾਂ ਦੀ ਮੈਂ ਇੱਕ ਛੋਟੀ ਜਿਹੀ 3 ਮਿੰਟ ਦੀ ਵੀਡੀਓ ਆ, ਮੈਂ ਉਹਦੇ ਉੱਤੇ ਉਹ ਬੋਲ ਰਹੇ ਨੇ, ਮੈਂ ਉਹ ਜਰੂਰ ਸਾਂਝੀ ਕਰਦਾ ਕਿ ਸੂਬਿਆਂ ਦੇ ਹਾਲਾਤ ਕੀ ਨੇ, ਉਹਨਾਂ ਨੇ ਉਹ ਚੀਜ਼ ਪੇਸ਼ ਕੀਤੀ ਹੈ, ਉਹ ਸੁਣ ਕੇ ਫਿਰ ਆਪਾਂ ਇਸੇ ਗੱਲ ਨੂੰ ਹੋਰ ਥੋੜਾ ਜਿਹਾ ਅੱਗੇ ਵਧਾਉਂਦੇ ਹਾਂ ਜੀ।
4: ਉਸਕੇ ਇੱਕ ਰਿਪ੍ਰੈਜ਼ੈਂਟੇਸ਼ਨ ਆਤੀ ਹੈ, ਉਸਪੇ ਮੈਨੇ ਮਾਤਰ ਦੋ ਲਾਈਨੇ ਲਿਖੀ, ਸੁਣੀਏਗਾ ਕਿਆ ਲਿਖਾ, ਮੇ ਬੀ ਕੰਸਿਡਰਡ ਪੋਜ਼ਿਟਿਵਲੀ ਐਸ ਪਰ ਰੂਲਸ ਐਂਡ ਰੈਗੂਲੇਸ਼ਨਸ। ਕਿਆ ਇੱਕ ਮੰਤਰੀ ਆਪ ਆਪਣੇ MLA ਹਮੇ ਆਪਣੀ ਰਿਪ੍ਰੈਜ਼ੈਂਟੇਸ਼ਨ ਭੇਜਤੇ ਹੈ ਤੋ ਕਿਆ ਲਿਖ ਸਕਤੇ ਇਸਕੇ ਇਲਾਵਾ ਹਮਨੇ, ਔਰ ਅਧਿਕਸ਼ ਜੀ ਇਸੀ ਮੇ ਲਿਖਾ ਹੈ, ਯੇ ਝੂਠ ਇਤਨਾ ਬੋਲਤੇ ਹੈ, ਇਸੀ ਰਿਪ੍ਰੈਜ਼ੈਂਟੇਸ਼ਨ ਮੇ ਹੀ ਲਿਖਾ ਹੈ कि ये कोई भी जो राइस है, मैं इसको पहले बात को इसको बताने के बाद बाकी बात बताऊंगा, ये इसी में लिखा है कि किसी भी तरीके की फर्दर इट इज टू अफर्म दैट द राइस अलॉटेड टू गवर्नमेंट दिल्ली अंडर दिस स्कीम विल नॉट इफेक्ट करंट एज वेल एज फ्यूचर कोटा अलॉटमेंट ऑफ राइस अंडर एनी स्कीम ऑफ डीबीटी दिल्ली द राइस अलॉटेड अंडर दिस स्कीम विल हैव नो फाइनेंशियल बर्डन ऑफ डीएफटी ऑफ दिल्ली। इसके बावजूद बार बार सिर्फ क्या प्रॉब्लम है, प्रॉब्लम यह है बहनों को 2500 रुपया हमने देने का वादा किया, विधानसभा में इश्यू लेके आए कि सिलेंडर नहीं मिल रहे, विधानसभा के अंदर लेके आए कि 2500 नहीं मिल रहा, रोज 2500 का मुद्दा बनाते थे, मुद्दा छिन गया, मुद्दा छिनते फड़फड़ा रहे हैं पगलों की तरह। और मुझे हैरान कि मैं आपके आज सदन में आपको अपने सदस्यों को माननीय सदस्यों को बताना चाहता हूं, अध्यक्ष जी ये जो निर्मक है, नैरमक ने 23 रुपए के हिसाब से 23 रुपए 20 पैसे के हिसाब से राइस खरीदा, एफसीआई ने कहा आप इस स्कीम में राइस नहीं खरीद सकते, और नैरमक को कहा कि आप 31 रुपए 10 पैसे जो उनका रेट है ऑक्शन का उसके हिसाब से पैसे जमा कराइए। ध्यान से सुनिएगा, आप 23 रुपए 20 पैसे के हिसाब से नहीं खरीद सकते नैरमक, हमारा इसमें कोई लेना नहीं है, ना हमारा लेना है, ना हमारा फाइनेंशियल बर्डन है, ना हमने खरीदा है, ना हमारा कोटा है, ना हमने कुछ दिया है, एक चिट्ठी आप भी अपनी पार कर लिखते हैं कि आप इसके ऊपर कंसीडर करिए, अरे भाई और इसके अलावा हम क्या लिखते हैं, लेकिन बेशर्मी की हद इतनी है, 3 दिन से यह सिर्फ और सिर्फ कि 2500 की चर्चा ना हो। जो मैं आपको बता रहा था अध्यक्ष जी, एफसीआई ने कहा नैरमक को कि आप ये ऑक्शन रेट पर राइस खरीदेंगे, नैरमक को कहा गया ऑक्शन रेट पे, उन्होंने 31 रुपए 10 पैसे के हिसाब से 26 करोड़ जमा करा दिया और बाकी 13 करोड़ जमा कराने को कहा। एफसीआई और नैरमक की बात हो रही है, ना किसी का राइस गया, ना किसी ने खरीदा, ना किसी ने बेचा, और बिना बात के अखबारों तक में छुपाया जा रहा है। और मैं अपने सदन के साथियों को यह भी बताना चाहता हूं, किसी सूरत में मैं भी बख्शने वाला नहीं हूं, कोर्ट तक लेके जाऊंगा, यह बाहर मीडिया में तो झूठ चल जाते हैं, जो मर्जी बोल दो कोई पूछने वाला नहीं है, पर मैं आपको सबके सामने बता के जा रहा हूं, मैं इसको डेफिमेशन में कोर्ट में लेके जाऊंगा, और जब वहां कागज देने पड़ेंगे तो जवाब देना पड़ेगा, बातों से बात नहीं चलने वाली, ये अब आगे से काम नहीं चलने वाला, इंतहा हो गई है। आप सोचिए हमें भी कितनी पीड़ा होती है, बिना वजह के किसी आदमी के ऊपर निरंतर केवल और केवल क्योंकि आप 2500 रुपए हजम नहीं कर पा रहे बहन बेटियों को मिलता हुआ, क्योंकि आज आपको पता है कि ड्यूसी पे चर्चा होने वाली है, गरीब परिवार के बच्चों लोग जो झुग्गियों में रहते हैं अब उनको घर मिलने वाले हैं, आपको पेट में दर्द हो रहा है, ये वजह है ये सब कुछ करने की। लेकिन जैसे मैंने पहले कहा, मैं आपको याद कराऊंगा, एक दिन इसी विधानसभा में आकर याद कराऊंगा, जिस दिन सौरव भारद्वाज को इस केस के अंदर कोर्ट में भी लेके जाऊंगा और इंसाफ की दूध का दूध और पानी का पानी करके दिखाऊंगा। धन्यवाद
2: जी सैनी साहब।
3: हाँ जी भाई साहब, वो तो उन्होंने लोकल मुद्दा हैगा या वो ता साडे इस चीज नाल तक ही तलक वास्ता हैगा या वो सेंटर दियां एजेंसीज दियां जेड़ा हैगा या कोई खरीदो फरोख्त दे विच जेड़ा या दिल्ली, हाँ जी दिल्ली सरकार दे उते कोई एलिगेशन लगाया हैगा या ते वो क्योंकि हुण उथे अपोजिशन दे विच आम आदमी पार्टी हैगी ते बीजेपी उते विच हैगी या जी, ते उस चीज दी एक्सप्लेनेशन दे रहे हैगे आ, ते नाले जदों बंदा सत्ता पार्टी दे विच हुंदा ना जी ओ पूरे जोर नाल ही बोलदा प्रगट सिंह ने भी जेड़ा है विधानसभा च क्या है जी, कहते यार टीचर वांगू बिहेव करते है, तो कहना मतलब जेड़ा तुसीं तां गल आ गई गल तुहाडी, तुसीं तां बोलन ही नहीं दिंदे, 5 दिन वेहले रखे तो कहते जेड़े 6वें दिन 9 बिल लिया के पास कर लै, तैयारी है नी कहते है नी गे को मटीरियल है नी गा बोलन नू, हां जी आ गई गल तुहाडी
2: जी।
3: तो हुण आपां आईए अपनी खबरां ते जी, अज जेड़ा हैगा आ जी पहला तां जेड़ा आ हरभजन सिंह, देखो एक एदा दी शख्सियत
2: जी
3: जेड़ा मुंडा साधारण घर तो उठिया
2: जी,
3: ਉਹਨੇ ਆਪਣਾ ਜਿਹੜਾ ਹੈਗਾ ਕ੍ਰਿਕਟ ਦੇ ਵਿਚ ਆਪਣਾ ਨਾਂ ਜਿਹੜਾ ਆ ਉਹ ਬਣਾਇਆ
2: ਜੀ,
3: ਵਰਲਡ ਕੱਪ ਖੇਡਿਆ ਹੈ ਜੀ, ਤੇ ਅਰਜਨ ਅਵਾਰਡ ਵਿਨਰ ਹੈ ਜੀ, ਉਹਨੂੰ ਇਹਨਾਂ ਨੇ ਉਹਨੇ ਇੱਕ ਟਵੀਟ ਕਰ ਦਿੱਤਾ ਇੱਕ ਵਿਦਆਊਟ ਵੈਰੀਫਿਕੇਸ਼ਨ, ਉਹਨੇ ਮਤਲਬ ਕਈ ਦੋ ਸਰਦਾਰ ਬੰਦਿਆਂ ਦੀ ਜਿਹੜੀ ਬੱਚਿਆਂ ਦੀ ਫੋਟੋ ਦੇਖੀ
2: ਜੀ
3: ਕਿ ਉਹ ਜੋਂਬੀ ਨਸ਼ੇ ਦੇ ਵਿਚ ਹੈਗੇ ਸੀਗੇ, ਤੇ ਉਹਨੇ ਮਤਲਬ ਟਵੀਟ ਕਰ ਦਿੱਤਾ
2: ਜੀ
3: ਵੀ ਕੀ ਆਪਾਂ ਰਲ ਮਿਲ ਕੇ ਪੰਜਾਬ ਨੂੰ ਇਸ ਦਲਦਲ ਦੇ ਵਿਚੋਂ ਕੱਢ ਨਹੀਂ ਸਕਦੇ
2: ਜੀ,
3: ਬੋਨਾਫਾਈਡ ਹੋਏਗਾ, ਮੈਂ ਨੀ ਸ਼ੱਕ ਕਰਦਾ ਕਿਸੇ ਗੱਲ ਦੇ ਉੱਤੇ ਜੀ
2: ਜੀ।
3: ਉਹ ਇੱਥੇ ਪੰਜਾਬ ਵਾਲਿਆਂ ਨੂੰ ਕੋਈ ਫਰਕ ਨਹੀਂ ਪਿਆ, ਜਾਂ ਜਿੱਦਾਂ ਮਰਜ਼ੀ, ਜਿੱਦਾਂ ਹੀ ਉੱਥੇ ਜਿਹੜਾ ਗਿਆ ਕੇਜਰੀਵਾਲ ਨੇ ਦੇਖਿਆ ਤੇ ਕੇਜਰੀਵਾਲ ਨੇ ਕਾਊਂਟਰ ਕੀਤਾ, ਨਾਲ ਹੀ ਆਮ ਆਦਮੀ ਪਾਰਟੀ ਐਕਟਿਵ ਹੋ ਗਈ,
2: ਘੰਟੀਆਂ ਖੜ ਗਈਆਂ ਜੀ, ਕਾਨਫਰੰਸ
3: ਘੰਟੀਆਂ ਖੜ ਗਈਆਂ ਬਿਲਕੁਲ ਜੀ, ਪ੍ਰੈਸ ਕਾਨਫਰੰਸਿਸ ਹੋ ਗਈਆਂ ਜੀ। ਉਹਨੂੰ ਗੱਦਾਰ ਤੱਕ, ਗੱਦਾਰ ਕੌਣ ਹੁੰਦਾ ਸਰ, ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲ ਜਾਣਾ ਗਲਤ, ਗੱਦਾਰ ਥੋੜਾ ਹੋ ਸਕਦਾ ਸਰ? ਗੱਦਾਰ ਤਾਂ ਹੁੰਦਾ ਆ ਕਿ ਵਨ ਹੂ ਇਜ ਅਗੇਂਸਟ ਦਾ ਕੰਟਰੀ, ਹੂ ਇਜ ਅਗੇਂਸਟ ਦਾ ਸਟੇਟ।
2: ਚੱਲਣਗੇ ਤਾਂ ਫਿਰ ਤਾਂ ਕਾਂਗਰਸ ਦੇ ਵਿੱਚ, ਅਕਾਲੀ ਦਲ ਦੇ ਵਿੱਚ, ਬੀਜੇਪੀ ਦੇ ਵਿੱਚ, ਉਹ ਸਾਰੇ ਜਿਹੜੇ ਇਹਨਾਂ ਨੇ ਜਮ੍ਹਾਂ ਕੀਤੇ ਆਮ ਆਦਮੀ
3: ਪਾਰਟੀ, ਸਾਰੇ ਆਮ ਆਦਮੀ ਪਾਰਟੀ ਵਾਲੇ ਕਿੱਥੋਂ ਆਏ ਹੈਗੇ ਸਾਰੇ? ਕੋਈ ਨਾ ਕੋਈ ਤਾਂ ਰਾਜਨੀਤਿਕ ਦਲ ਤੋਂ ਹੀ ਆਇਆ ਨਾ, ਮੁੱਖ ਮੰਤਰੀ ਸਾਹਿਬ ਲੋਕ ਭਲਾਈ ਪਾਰਟੀ ਤੋਂ ਹੁੰਦੇ ਹੋਏ ਪੀਪੀ ਹੈਗੀ ਟ੍ਰਿਪਲ ਪੀ ਦੇ ਵਿੱਚ ਆਏ, ਉੱਥੋਂ ਜਿਹੜਾ ਹੈਗਾ ਆ ਫਿਰ
2: ਬਿਲਕੁਲ
3: ਹਾਂਜੀ, ਤੇ ਮਨਪ੍ਰੀਤ ਬਾਦਲ ਦੀ ਪਾਰਟੀ ਜਿਹੜੀ ਬਣਾਈ ਸੀ ਉਹਨੇ ਉਹਦੇ ਵਿੱਚ ਰਹੇ ਹੈਗੇ, ਫਿਰ ਮੁੜ ਕੇ ਇੱਥੇ ਆਮ ਆਦਮੀ ਪਾਰਟੀ ਚ ਆਏ ਆ, ਤੇ ਕੌਣ ਹੈਗਾ ਆ ਫਿਰ? ਗੱਦਾਰ ਤਾਂ ਸਾਰੀ ਹੈ ਜੀ
2: ਜੀ,
3: ਰਾਜਨੀਤੀ ਦੇ ਵਿੱਚ ਤਾਂ ਸੈਲਫ ਜਿਹੜਾ ਇੰਟਰਸਟ ਆ ਉਹ ਸੁਪਰੀਮ ਹੁੰਦਾ ਆ ਜੀ, ਅਗਲੇ ਨੇ ਆਪਣਾ ਸਕੋਪ ਦੇਖਣਾ ਹੁੰਦਾ ਆ ਕਿ ਮੇਰਾ ਸਕੋਪ ਕਿੱਥੇ ਜਿਹੜਾ ਹੈਗਾ ਵਿਨੇਬਿਲਟੀ ਦਾ ਆ, ਤੇ ਕਿੱਥੇ ਮੈਨੂੰ ਜਾ ਕੇ ਕੁਛ ਫੈਰ ਪੈ ਸਕਦੀ ਆ
2: ਜੀ।
3: ਸੱਤਾ ਪ੍ਰਾਪਤੀ ਲਕਸ਼ ਹੁੰਦਾ ਆ ਜੀ ਰਾਜਨੀਤੀ ਦਾ, ਇਹਦੇ ਵਿੱਚ ਤਾਂ ਕੋਈ ਲੁਕ ਲੁਕੋ ਵਾਲੀ ਗੱਲ ਹੀ ਹੈ ਨੀ ਜੀ। ਜਿਹੜੇ ਆਏ ਕਹਿੰਦੇ ਜੀ ਅਸੀਂ ਤਾਂ ਜੀ ਸੇਵਾ ਕਰਨੀ ਹੈਗੀ ਆ, ਝੂਠ ਬੋਲਦੇ ਆ ਜੀ
2: ਬਿਲਕੁਲ,
3: ਕੌਣ ਸੇਵਾ ਕਰਦਾ ਜੀ? ਹਾਂਜੀ, ਤੁਹਾਡਾ ਲਕਸ਼ ਹੁੰਦਾ ਹੈਗਾ ਇਸ ਚੀਜ਼ ਦਾ ਵੀ ਹਾਂ ਜੀ ਵੀ ਤੁਸੀਂ ਪਬਲਿਕ ਡੀਲਿੰਗ ਦੇ ਰਾਹੀਂ ਜਿਹੜਾ ਆ ਉੱਪਰ ਜਾਣਾ ਚਾਹੁੰਦੇ ਹੈਗੇ ਆ,
2: ਨਾਲੇ
3: ਹੁਣ ਕਾਹਦੀ
2: ਜੇ ਸੇਵਾ ਕਰਾਉਣੀ ਆ ਤਾਂ ਭਾਈ ਜਿਹੜੇ ਜੀਰੋ ਗਰਾਉਂਡ ਦੇ ਉੱਤੇ ਕੰਮ ਕਰਨ ਵਾਲੇ ਲੋਕ ਨੇ, ਜਿਹੜੇ ਮੁੱਦੇ ਉਠਾਉਣ ਵਾਲੇ ਲੋਕ ਨੇ, ਜਿਹੜੇ ਮਿਲੀਅਨਰ ਨੇ, ਉਹਨਾਂ ਨੂੰ ਕਿਉਂ ਭੇਜਿਆ ਜਾਂਦਾ? ਲਵਲੀ ਇੰਸਟੀਟਿਊਟ ਵਾਲੇ ਭੱਜੀ ਹੋ ਗਿਆ, ਉਹ ਕਿਹੜਾ ਘੱਟ ਪੈਸਾ ਉਹਦੇ ਕੋਲੋਂ, ਸਾੜਿਆ ਨੀ ਫੂਕਨੇ, ਫੂਕਿਆ ਵੀ ਖਤਮ ਨਹੀਂ ਹੁੰਦਾ, ਕਿ ਸਾਰੇ ਇਹਨਾਂ ਨੂੰ ਉਹ ਹੀ ਲੱਭੇ ਨੇ ਅਮੀਰ ਜ਼ਿਆਦੇ।
3: ਸਰ ਰਾਘਵ ਚੱਡੇ ਨੇ ਇੱਕ ਗੱਲ ਕਹੀ ਸੀ
2: ਜੀ,
3: ਕਿਤੇ ਕਿਤੇ ਸਿਆਣੀ ਗੱਲ ਵੀ ਬਹੁਤ ਕਰ ਜਾਂਦੇ
2: ਜੀ,
3: ਉਹ ਕਹਿੰਦੇ ਜੇ ਸੇਵਾ ਆ ਤੇ ਫੇਰ ਇਹਨਾਂ ਨੂੰ ਜਿਹੜਾ ਹੈਗਾ ਇਹ ਆ ਉਸ ਚੀਜ਼ ਦੀ ਤਨਖਾਹ ਕਾਹਦੀ ਦਿੰਨੇ ਹੈਗੇ ਆ
2: ਜੀ,
3: ਜੇ ਸੇਵਾ ਵਾਸਤੇ ਹੀ ਆਏ ਆ
2: ਜੀ,
3: ਤੇ ਜੇ ਇਹ ਜੋਬ ਆ ਤੇ ਇਹਦੀ ਫਿਰ ਕੁਆਲੀਫਿਕੇਸ਼ਨ ਕਿਉਂ ਤੈਅ ਨੀ ਗੀ
2: ਜੀ?
3: ਹੈਂਜੀ, ਸੋ ਇਸ ਕਰਕੇ ਜਿਹੜਾ ਆ ਵੈਸੇ ਵੀ ਦੀਮਕ ਲੱਗ ਗਿਆ ਆ ਜੀ ਸਾਡੇ ਇਸ ਲੋਕਤੰਤਰ ਨੂੰ, ਸਾਡਾ ਲੋਕਤੰਤਰ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਕਹਿਣ ਨੂੰ ਹੀ ਲੋਕਤੰਤਰ ਰਹਿ ਗਿਆ ਆ, ਵੋਟਾਂ ਲੈ ਕੇ ਤੇ ਰਾਜੇ ਬਣ ਜਾਂਦੇ ਆ ਜੀ, ਮੁੜ ਕੇ ਕਿੰਨਾ ਕਿੰਨਾ ਖੂਨ ਚੂਸਦੇ ਹੈਗੇ ਆ ਜੀ, ਇਹ ਮਤਲਬ ਜਿਹਨੂੰ ਇੱਕ ਵਾਰੀ ਤੁਸੀਂ ਬਣਾ ਤਾ ਹੈਗਾ ਨਾ ਉਹਦਾ ਲਾਈਫ ਟਾਈਮ ਤੁਸੀਂ ਜਿਹੜਾ ਆ ਉਹ ਤੁਹਾਡੇ ਟੈਕਸ ਪੇਅਰ ਦਾ ਪੈਸਾ ਖਾਏਗਾ
2: ਜੀ। ਨਾਲੇ ਦੇਖੋ ਉਹਨਾਂ ਨੇ ਤਾਂ ਇੱਕ ਜਿਹੜਾ ਪੰਜਾਬ ਦਾ ਮੁੱਦਾ ਹੀ ਸਾਹਮਣੇ ਰੱਖਿਆ, ਜਾਂ ਮਤਲਬ ਕਿ ਜੋ ਹੈਗਾ ਉਹਦੇ ਵਿੱਚ ਇੰਨਾ ਮਤਲਬ ਕਿ ਉੱਛਲਣ ਦੀ ਕੀ ਜ਼ਰੂਰਤ ਹੈ? ਤੁਸੀਂ ਵੀ ਤਾਂ ਦੋਸ਼ ਲਾਉਂਦੇ ਹੀ ਰਹੇ ਹੋ ਬਿਕਰਮ ਮਜੀਠੀਆ, ਉਹਨਾਂ ਨੇ ਉਹ ਕਿਹੜਾ ਤੁਸੀਂ ਸਬੂਤ ਪੇਸ਼ ਕਰ ਦਿੱਤੇ ਅਜੇ ਤੱਕ ਉਹਦੇ ਨਾਲ ਘੁਲਣ ਲੱਗੇ ਹੋਏ ਹੋ ਤੁਸੀਂ?
3: ਪਰ ਇਹ ਸਭ ਜਾਂ ਤਾਂ ਪੰਜਾਬ ਦੇ ਵਿੱਚ ਨਸ਼ਾ ਨਾ ਹੋਵੇ
2: ਜੀ,
3: ਤੁਸੀਂ ਤਾਂ ਨਸ਼ੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਆ ਹੈਗਾ ਜੀ, ਤੁਹਾਡੇ ਆਪਣੇ ਹਿਸਾਬ ਨਾਲ ਵੀ ਤੁਸੀਂ 17 ਮਹੀਨੇ ਹੋ ਗਏ ਇਸ ਯੁੱਧ ਨਸ਼ਿਆਂ ਵਿਰੁੱਧ ਲੜਦਿਆਂ ਨੂੰ, ਉਹਦੇ ਦਰਮਿਆਨ ਤੁਸੀਂ 75,200 ਜਿਹੜਾ ਹੈਗਾ ਜਾਂ ਕੇਸ ਦਰਜ ਕੀਤਾ ਜੀ
2: ਜੀ,
3: ਇੱਕ ਤੇ ਉਹਦੇ ਵਿੱਚ ਜਿਹੜਾ ਹੈਗਾ ਆ ਮਤਲਬ 75,200 ਬੰਦਾ ਜਿਹੜਾ ਆ ਉਹ ਤੁਸੀਂ ਅਰੈਸਟ ਕੀਤਾ
2: ਜੀ,
3: ਹਾਂਜੀ 146 ਬੰਦੇ ਰੋਜ਼ ਦੇ ਜਿਹੜੇ ਹੈਗੇ ਆ ਜੀ, ਘੰਟੇ ਦੇ 6 ਬੰਦੇ ਜੀ
2: ਜੀ,
3: ਤੁਸੀਂ ਕਿੱਥੋਂ ਮਤਲਬ ਜਿਹੜਾ ਹੈਗਾ ਆ ਇਹ ਗੱਲ ਕਹਿ ਸਕਦੇ ਹੈਗੇ ਆ ਵੀ ਪੰਜਾਬ ਚ ਸਮੱਸਿਆ ਹੈ ਨੀ
2: ਜੀ?
3: ਈਵਨ ਸਾਡੇ ਜਿਹੜੇ ਹੈਗੇ ਆ ਡੀ ਐਡਿਕਸ਼ਨ ਸੈਂਟਰ ਫਾਰ ਦਾ ਗਰਲਸ
2: ਜੀ
3: ਕਪੂਰਥਲਾ ਤੇ ਅੰਮ੍ਰਿਤਸਰ ਬਣਾਉਣੇ ਪੈ ਗਏ
2: ਜੀ,
3: ਲੜਕੀਆਂ ਵੀ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਅਫੈਕਟਡ ਹੋ ਗਈਆਂ।
2: ਦੇਖੋ ਪਿਛਲੇ ਦਿਨਾਂ ਦੀ ਤਾਂ ਕੋਈ ਜ਼ਿਆਦਾ ਦਿਨਾਂ ਦੀ ਨਹੀਂ ਗੱਲ, ਪਿਛਲੇ ਵੀਕ ਦੀ ਗੱਲ ਆ, ਰਿਪੋਰਟ ਆਈ ਆ ਬਕਾਇਦਾ ਭਈ ਜਿਹੜੀ ਨਸ਼ਾ ਛਡਾਊ ਗੋਲੀ ਦਿੱਤੀ ਜਾਂਦੀ ਹੈ ਉਹ ਕਿੰਨੇ ਲੱਖਾਂ ਦੇ ਹਿਸਾਬ ਦੇ ਨਾਲ ਨਿਕਲ ਗਈ ਜੀ, ਤਾਂ ਫਿਰ ਕਿੱਥੇ ਗਈ ਆ
3: ਸਰ? ਉਹਦੀ 8 ਗੁਣਾ ਕੰਜ਼ੰਪਸ਼ਨ ਵੱਧ ਗਈ ਜੀ, 8 ਗੁਣਾ।
2: ਤਾਂ ਫਿਰ ਉਹ ਜੇ ਨਸ਼ਾ ਹੈ ਹੀ ਨਹੀਂ ਗਾ ਤਾਂ ਫਿਰ ਨਸ਼ਾ ਛਡਾ ਕੇ ਨੂੰ ਰਹੇ ਨੇ, ਸਵਾਲ ਤਾਂ ਇਹ ਵੀ ਖੜਾ ਹੋ ਜਾਂਦਾ।
3: ਇਹ ਉਹ ਗਿਣਤੀ ਆ ਜਿਹੜੀ ਸਰਕਾਰੀ ਹਸਪਤਾਲਾਂ ਰਾਹੀਂ ਡਿਸਟ੍ਰੀਬਿਊਟ ਹੁੰਦੀ ਆ ਜੀ, ਜੇ ਉਹ 8 ਗੁਣਾ ਉਹਦੀ ਡਿਮਾਂਡ ਵੱਧ ਗਈ ਤੇ 8 ਗੁਣਾ ਪੜ ਆ ਰਹੀ ਆ ਸਪਲਾਈ ਜ਼ਿਆਦਾ
2: ਜੋ ਲੀਗਲੀ ਰਿਕਾਰਡ ਦੇ ਵਿੱਚ ਹੈ ਜੀ।
3: ਹਾਂਜੀ, ਤੇ ਜਿਹੜੇ ਬਾਹਰ ਜਿਹੜੇ ਹੈਗੇ ਆ ਜੀ ਪ੍ਰਾਈਵੇਟਲੀ ਜਿਹੜੇ ਆ ਇਹ ਲਿਆਉਂਦੇ ਹੈਗੇ ਆ ਉਹ ਵੇਚਦੇ ਆ ਜੀ,
2: ਉਹ ਤਾਂ ਕਿਸੇ ਗਿਣਤੀ ਦੇ ਵਿੱਚ ਹੀ ਮਤਲਬ
3: ਹਾਂਜੀ
2: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਕਿ ਤੁਸੀਂ ਇਸ ਚੀਜ਼ ਨੂੰ ਕਿੱਦਾਂ ਅੱਖਾਂ ਬੰਦ ਥੋੜਾ ਕਰ ਸਕਦੇ ਹੈਗੇ ਆ, ਮੇਰੀ ਚਿੰਤਾ ਸਰ ਇਸ ਚੀਜ਼ ਦੀ ਹੈਗੀ ਆ, ਆਹ ਜਿਹੜੀ ਨਵੀਂ ਡਰੱਗ ਜਿਹੜੀ ਆਈ ਹੈਗੀ ਆ
2: ਜੌਂਬੀ ਡਰੱਗ,
3: ਹਾਂਜੀ ਤੁਸੀਂ ਦੇਖੋ ਨਾ ਉਹ ਅੰਮ੍ਰਿਤਸਰ ਦੇ ਵਿੱਚ ਬੱਸ ਸਟੈਂਡ ਦੇ ਉੱਤੇ ਇੱਕ ਲੇਡੀ ਜਿਹੜੀ ਆ ਉਹ ਇਸ ਡਰੱਗ ਨਾਲ ਅਫੈਕਟਡ ਜਿਹੜੀ ਆ ਉਹ ਘੁੰਮ ਰਹੀ ਆ
2: ਜੀ,
3: ਹਾਂਜੀ ਉਹਦੀ ਵੀਡੀਓ ਆ ਗਈ ਆ। ਸਵਾਲ ਤਾਂ ਇਹ ਹੈਗਾ ਆ ਨਾ ਕਿ ਤੁਸੀਂ ਤਾਂ ਕੰਟਰੋਲ ਕਰ ਰਹੇ ਹੈਗੇ ਆ, ਤੁਸੀਂ ਤਾਂ ਯੁੱਧ ਲੜ ਰਹੇ ਆ, ਤੁਸੀਂ ਤਾਂ ਇਹਨੂੰ ਖਤਮ ਕਰਨ ਦਾ ਦਾਵਾ ਕੀਤਾ ਸੀ
2: ਜੀ,
3: ਇਟ ਮੀਨਸ ਸਮਥਿੰਗ ਇਜ਼ ਰੋਂਗ। ਕੋਈ ਨਾ ਕੋਈ ਤਾਂ ਸਾਇੰਟਿਫਿਕ ਅਪਰੋਚ ਬਣਾਓ, ਕੋਈ ਇਹਦੀ ਸਟੱਡੀ ਕਰਾਓ ਭਾਈ ਕੀ ਚੱਕਰ ਹੈਗਾ ਵੀ ਇਹ ਕਿਉਂ ਨੀ ਖਤਮ ਹੋ ਰਿਹਾ, ਰੈਡੀਕੇਟ ਕਿਉਂ ਨੀ ਹੋ ਰਿਹਾ ਇਹ ਪ੍ਰੋਬਲਮ ਜਿਹੜੀ ਆ ਜੀ।
2: ਇਹ ਜਿਹੜੀ ਚੀਜ਼ ਆ ਨਾ ਸਹਿਰ ਸਾਹਿਬ, ਅਸਲ ਦੇ ਵਿੱਚ ਇਹ ਮਨੁੱਖਾਂ ਦੇ ਲਈ ਨਹੀਂ ਗੀ ਜਿਹੜੀ ਹੈ ਡਰੱਗ ਹੈ, ਅਸਲ ਦੇ ਵਿੱਚ ਐਕਸਲਾਜ਼ਿਨ ਜਿਹੜੀ ਹੈ ਇੱਕ ਵੈਟਨਰੀ ਜਿਹੜੀ ਹੈ ਕਹਿ ਸਕਦੇ ਡਰੱਗ ਆ, ਸੈਡਾਟਿਵ ਆ ਇਹ, ਜਿਹੜਾ

0: ਕਬੱਡੀ ਦੇ ਕਿੰਨੇ ਖਿਡਾਰੀ ਨੇ ਜੀ, ਉਹ ਜਿੱਦਾਂ ਘੋੜਿਆਂ ਦੇ ਟੀਕੇ ਲਾਉਣ ਲੱਗ ਗਏ, ਹੋਰ ਸਾਰੀਆਂ ਚੀਜ਼ਾਂ, ਤੇ ਫਿਰ ਉਹ ਕਿੱਥੋਂ ਉਹ ਮਤਲਬ ਕਿ ਦਿਲ ਪਾੜ ਕੇ ਰੱਖੂਗੀ, ਸਰੀਰ ਪਾੜਨਾ ਹੀ ਆ ਜੀ ਉਹਨੇ।
1: ਗੱਲ ਠੀਕ ਹੈ ਤੁਹਾਡੀ। ਸਵਾਲ ਤਾਂ ਇਹ ਹੈਗਾ ਆ ਕਿ ਹੈਲਥ ਪ੍ਰਤੀ ਜਿਹੜਾ ਆ, ਤੁਸੀਂ ਤੁਹਾਡੇ ਸੈਮੀਨਾਰ ਲੱਗਣੇ ਚਾਹੀਦੇ ਆ ਜੀ।
0: ਬਿਲਕੁਲ ਹੈ ਜੀ
1: ਸਰ, ਅਨਇੰਪਲਾਇਮੈਂਟ ਆ ਜੀ,
0: ਜੀ
1: ਵੱਡੀ ਗੱਲ ਇਹ ਆ, ਬੇਰੁਜ਼ਗਾਰ ਸੜਕਾਂ ਤੇ ਤੁਰੇ ਫਿਰਦੇ ਆ ਜੀ, ਉਹ ਕੀ ਕਰਨ, ਉਹਨਾਂ ਦਾ ਟਾਈਮ ਨੀ ਪਾਸ ਹੁੰਦਾ ਜੀ, ਤੇ
0: ਜੀ
1: ਜਿਹੜਾ ਆ ਵੀ ਸੋਰਸ ਆਫ ਇਨਕਮ ਕੋਈ ਨੀ ਜੀ, ਉਹਦੇ ਕਰਕੇ ਲੈਂਡ ਐਂਡ ਆਰਡਰ ਦੀ ਪ੍ਰੋਬਲਮ ਹੋ ਰਹੀ ਜੀ।
0: ਜੀ
1: ਤੁਸੀਂ ਆ ਦੇਖੋ ਨਾ ਪਿੱਛੇ ਜੇ ਉਹ ਕਿੰਨੇ 2200 ਰੁਪਏ ਵਾਸਤੇ ਜਿਹੜਾ ਹੈਗਾ ਆ, ਉਹਨੇ ਜਿਹੜਾ ਪੰਪ ਸਿੱਟ ਦਿੱਤਾ ਜੀ, ਹਾਂਜੀ
0: ਜੀ
1: ਉਹ ਪੈਟਰੋਲ ਪੰਪ ਸਿੱਟ ਗਏ, ਕਿੰਨੇ ਪੈਸੇ ਮਿਲੇ ਜੀ, ਇੱਥੇ 2200 ਰੁਪਇਆ।
0: ਜੀ
1: ਜੇ ਇੱਥੇ ਤੱਕ ਤੁਹਾਡੀ ਜਵਾਨੀ ਗਿਰ ਚੁੱਕੀ ਆ ਕਿ ਉਹ 2200 ਰੁਪਏ ਵਾਸਤੇ ਜਿਹੜਾ ਹੈਗਾ ਆ ਤੇ
0: ਕਤਲ ਕਰਨ
1: ਉਹ
0: ਮਜਬੂਰ,
1: ਕ੍ਰਾਈਮ ਕਰਨ ਵਾਸਤੇ ਮਜਬੂਰ ਹੋ ਰਹੀ ਹੈਗੀ ਆ, ਤੇ ਹਾਲਾਤ ਤਾਂ ਜਿਹੜੇ ਹੈਗੇ ਆ ਚਿੰਤਾਜਨਕ ਆ,
0: ਜੀ ਬਿਲਕੁਲ
1: ਇਹਦੀ ਪ੍ਰੋਪਰ ਸਟੱਡੀ ਹੋਣੀ ਚਾਹੀਦੀ ਹੈਗੀ ਆ ਜੀ, ਵੀ ਹਾਂ ਜੀ ਤੁਸੀਂ ਕਿੱਥੇ ਜਿਹੜਾ ਹੈਗਾ ਖੜੇ ਹੈਗੇ ਆ,
0: ਜੀ
1: ਤੁਸੀਂ
0: ਨਾਲੇ
1: ਸਰਵੇ
0: ਸੈਨਿਕਾਂ
1: ਕਰਾ
0: ਦੇ
1: ਰਹੇ
0: ਪਿੱਛੇ ਨਾ
1: ਆਪਣੇ
0: ਬਹੁਤ
1: ਟੀਚਰਾਂ
0: ਵੱਡਾ,
1: ਕੋਲੋਂ।
0: ਮਾਫੀ ਚਾਹੁੰਦਾ ਤੁਹਾਨੂੰ, ਵਿੱਚ ਟੋਕ ਰਿਹਾ, ਇਹਦੇ ਵਿੱਚ ਬਹੁਤ ਵੱਡਾ ਬਹੁਤ ਹੀ ਇੰਟਰਸਟਿੰਗ ਵਿਸ਼ਾ ਵੀ ਹੈ ਤੇ ਸੈਂਸਿਟਿਵ ਵੀ ਹੈ। ਇਹਦੇ ਉੱਤੇ ਜੇ ਹੋਰ ਵੀ ਥੋੜੀ ਗੱਲ ਕਰਾਂ ਤਾਂ ਮਤਲਬ ਕਿ ਦੇਖੋ, ਮੈਂ ਤਾਂ ਮੰਨਾਂਗਾ ਜਿੱਦਣ ਹਨਾ ਇੰਡੀਆ ਦੇ ਵਿੱਚ ਜਾਂ ਕੱਲਾ ਪੰਜਾਬ ਦਾ ਵੀ, ਜੇ ਡਰੱਗ ਖਤਮ ਕਰਨੀ ਚਾਹੁੰਦੇ ਨੇ ਨਾ, ਹਰ ਸ਼ਹਿਰ ਦੇ ਵਿੱਚ, ਵੱਡੇ ਤੋਂ ਵੱਡੇ ਸ਼ਹਿਰ ਦੇ ਵਿੱਚ ਜਿਹੜੇ 10, ਜਿੱਦਾਂ ਜਲੰਧਰ ਵਰਗਾ ਵੀ ਸ਼ਹਿਰ ਆ, ਤਾਂ ਉਹਦੇ ਵਿੱਚ 10 ਜਿਹੜੇ ਨੇ ਮੈਡੀਕਲ ਸਟੋਰ ਕਰ ਦੇਣ ਲਾਜ਼ਮੀ, ਤੇ ਉਸ ਤੋਂ ਬਾਅਦ ਸਾਰੇ ਜਿੰਨੇ ਨੇ ਨਾ ਉਹਨਾਂ ਨੂੰ ਕੈਂਸਲ ਕਰਨ ਜੀ, ਨਾ ਡਰੱਗ ਰੁਕੀ ਦਾ ਮੇਰਾ ਨਾਂ ਬਟਾ ਦਿਓ ਜੀ। ਕਿਉਂ ਨੀ ਕੰਟਰੋਲ ਕਰਦੇ, ਕਿਉਂ ਨੀ? ਇਹ ਮੈਡੀਸਨ ਦਾ ਮਾਫੀਆ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ, ਬਾਹਰੋਂ ਥੋੜੀ ਕਿਤੇ ਇਲਜ਼ਾਮਬਾਜ਼ੀ ਕਰੀ ਜਾਂਦੇ ਆ, ਬਾਹਰੋਂ ਆਉਂਦਾ ਤੇ ਬਾਹਰੋਂ ਜੇ ਚਲੋ ਥੋੜਾ ਬਹੁਤਾ ਫੜਿਆ ਵੀ ਜਾਂਦਾ ਜਾਂ ਫੜ ਵੀ ਹੋ ਜਾਂਦਾ ਹੈ, ਜੋ ਅੰਦਰ ਬਣ ਰਿਹਾ ਉਹਦੇ ਉੱਤੇ ਵੀ ਤਾਂ ਨਿਗਾਹ ਰੱਖਣੀ ਪੈਣੀ ਹੈ ਨਾ, ਜੋ ਸ਼ਰੇਆਮ ਹੀ ਸਾਰਾ ਕੁਝ ਚੱਲੀ ਜਾਂਦਾ।
1: ਭਾਰੇ ਸਾਹਿਬ, ਸਾਡੇ ਨਾ ਮਤਲਬ ਜੋ ਸੈਟਅਪ ਹੈਗਾ ਤੁਹਾਡੇ ਅਲੱਗ ਹੈਗਾ ਸੈਟਅਪ, ਇੱਥੇ ਨਾ ਗਰੋਸਰੀ ਦਾ ਉਨਾ ਬਜਟ ਨਹੀਂ ਜਿੰਨਾ ਦਵਾਈਆਂ ਦਾ ਹੈ ਜੀ।
0: ਬਿਲਕੁਲ ਹੈ ਜੀ,
1: ਹਾਂਜੀ ਮਤਲਬ ਇਹ ਹੈਗਾ ਕਿ ਤੁਹਾਡੇ ਤਾਂ ਇੱਥੇ ਜਿਹੜਾ ਹੈਗਾ ਆ ਵੀ ਛੇਤੀ ਕਿਤੇ ਦਵਾਈ ਦਿੰਦੇ ਨੇ ਜੀ,
0: ਬਿਲਕੁਲ,
1: ਤੇ ਸਾਡੇ ਤਾਂ ਤੁਸੀਂ ਦੇਖੋ ਨਾ ਹਰ ਜਗ੍ਹਾ ਹੈਗਾ ਆ, ਹਰ ਪਿੰਡ ਦੇ ਵਿੱਚ ਜਿਹੜਾ ਆ ਕੋਈ ਡਿਗਰੀ ਹੋਲਡਰ ਡਾਕਟਰ ਹੋਊਗਾ ਤੇ 10 ਝੋਲਾ ਛਾਪ ਡਾਕਟਰ ਵੀ ਹੈਗੇ ਆ, ਹੈਂਜੀ ਬਟ ਇਹ ਹੈਗਾ ਆ ਐਟ ਦਾ ਸੇਮ ਟਾਈਮ ਜਿੰਨੀ ਪਾਪੂਲੇਸ਼ਨ ਹੈਗੀ ਆ ਉਹ ਉਹਨਾਂ ਨੂੰ ਸਰਵ ਵੀ ਕਰਦੇ ਹੈਗੇ ਆ, ਉਹਨਾਂ ਨੂੰ ਪ੍ਰੋਟੈਕਟ ਵੀ ਕਰਦੇ ਆ, ਉਹਨਾਂ ਦੀ ਜੇਬ ਮੁਤਾਬਕ ਜਿਹੜਾ ਹੈਗਾ ਆ, ਜੇ ਕਿਸੇ ਦੀ ਜੇਬ ਅਲਾਓ ਕਰਦੀ ਉਹ 40 ਰੁਪਏ ਵਾਲੇ ਕੋਲ ਚਲ ਜਾਂਦਾ, ਜਿਹਦੀ ਜੇਬ ਅਲਾਓ ਕਰਦੀ ਉਹ 100 ਰੁਪਏ ਵਾਲੇ ਕੋਲ ਚਲ ਜਾਂਦਾ ਹੈਗਾ ਆ, ਜਿਹਦੀ ਜੇਬ ਅਲਾਓ ਕਰਦੀ ਉਹ 200 ਰੁਪਏ ਵਾਲੇ ਕੋਲ ਵੀ ਚਲ ਜਾਂਦਾ, ਤੇ ਫਿਰ 500 ਰੁਪਏ ਵਾਲਾ ਵੀ ਹੈਗਾ
0: ਜੀ।
1: ਸੋ ਇਸ ਕਰਕੇ ਇਹ ਸਾਡੇ ਜਿੱਦਾਂ ਦਾ ਮੈਡੀਕਲ ਸੈਟਅਪ ਹੈਗਾ ਨਾ ਜੀ, ਸਾਨੂੰ ਸਕੀਮਾਂ ਬਹੁਤ ਦਿੱਤੀਆਂ ਜਾਂਦੀਆਂ ਹੈਗੀਆਂ, ਪਰ ਇਫੈਕਟਿਵਲੀ ਜਿਹੜੀਆਂ ਹੈਗੀਆਂ ਇੱਥੇ ਬਹੁਤ ਵੱਡਾ ਬਿਜ਼ਨਸ ਆ ਜੀ, ਉਹ ਤੁਸੀਂ ਪੇਸ਼ੈਂਟ ਲੈ ਕੇ ਤੇ ਜਾਣੇ ਪਿੱਛੋਂ ਹਸਪੀਟਲ ਦੇ ਵਿੱਚ, ਉੱਥੇ ਪਹਿਲਾਂ ਜਾਂਦਿਆਂ ਨੂੰ ਪੁੱਛਦੇ ਆ ਇੰਸ਼ੋਰੈਂਸ ਹੈਗੀ ਆ,
0: ਬਿਲਕੁਲ ਹੈ ਜੀ,
1: ਹੈਂਜੀ। ਫੇਰ ਜਿਹੜਾ ਹੈਗਾ ਮੈਂ ਤੁਹਾਨੂੰ ਛੋਟੀ ਜੀ ਘਟਨਾ ਸਾਂਝੀ ਕਰਦਾ ਜੀ, ਹੋਇਆ ਕਿ ਮੇਰਾ ਦੋਸਤ ਆਰਮੀ ਤੋਂ ਰਿਟਾਇਰ ਹੋਇਆ ਆ ਜੀ, ਤੇ ਉਹ ਕਿਤੇ ਉਹਦੇ ਹਾਰਟ ਜਿਹੜੀ ਹੈਗੀ ਆ ਮਾੜੀ ਮੋਟੀ ਪੇਨ ਹੋਈ, ਹਾਂਜੀ ਉਹ ਬੀਪੀ ਉਹਦਾ ਵਧਿਆ ਆ ਸੀਗਾ, ਤੇ ਉਹ ਜਲੰਧਰ ਚਲ ਗਿਆ ਤੇ ਉਹਨਾਂ ਨੇ ਦਾਖਲ ਕਰ ਲਿਆ, ਦਾਖਲ ਕਰ ਲਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਕੀ ਚੱਕਰ ਹੈਗਾ ਏਦਾਂ ਕਰਕੇ, ਮੈਂ ਕਿਹਾ ਜਿੰਨਾ ਤੇਰਾ ਬੀਪੀ ਉਹਨੂੰ, ਮੈਂ ਕਿਹਾ ਜੋ ਮੇਰਾ ਵੱਧ ਆ ਕਰ ਰਾਤ ਦਾ, ਹਾਂਜੀ ਮੈਂ ਤਾਂ ਇੱਥੇ ਬੈਠਾ ਹੈਗਾ ਆ, ਉਹ ਮੈਂ ਕਿਹਾ ਵੀ ਕੋਈ ਘਟਨਾ ਨੀ ਹੁੰਦੀ, ਤੂੰ ਚੁੱਪ ਕਰਕੇ ਉੱਠ ਕੇ ਆ ਛੇਤੀ ਆ। ਮੈਂ ਉਹਨੂੰ ਇੱਥੇ ਆਪਣਾ ਸੱਜਣ ਡਾਕਟਰ ਹੈਗਾ ਆ ਉਹਦੇ ਕੋਲ ਲੈ ਗਿਆ
0: ਜੀ,
1: ਉਹ ਕਹਿੰਦਾ ਭਾਈ, ਕਹਿੰਦਾ ਜੀ ਉਹ ਤਾਂ ਕਹਿੰਦੇ ਸਟੰਟ ਪਾਉਣਾ ਜਾਂ ਏਦਾਂ ਕਰਕੇ ਹੈਗਾ ਜਿੱਦਾਂ ਮਰਜ਼ੀ, ਉਹ ਕਹਿੰਦਾ ਭਾਈ ਤੇਰਾ ਹੈਗਾ ਆ ਬਿੱਲ ਬਣਨਾ ਉੱਥੇ ਆਰਮੀ ਵੱਲੋਂ ਆਉਣਾ, ਤੈਨੂੰ ਚੀਰਨਾ ਚੀਰਨਾ
0: ਜੀ,
1: ਮੈਂ ਤੈਨੂੰ ਲਿਖ ਕੇ ਦੇ ਦਿੰਦਾ ਹੈਗਾ ਆ ਕਿ ਭਾਈ ਵੀ ਹਾਰਟ ਦੇ ਨਾਲ ਤੈਨੂੰ ਕੁਛ ਨੀ ਹੁੰਦਾ, ਹਾਰਟ ਦੀ ਡਿਜ਼ੀਜ਼ ਨੀ ਤੈਨੂੰ ਕੁਛ ਹੁੰਦਾ
0: ਜੀ,
1: ਹਾਂਜੀ ਵੀ ਇਟ ਇਜ਼ ਡਿਊ ਟੂ ਗੈਸਟ੍ਰਿਕ ਜਿਹੜਾ ਹੈਗਾ ਆ, ਕਈ ਵਾਰੀ ਗੈਸਟ੍ਰਿਕ ਪੇਨ ਵੀ ਏਦਾਂ ਦੀ ਹੁੰਦੀ ਆ ਕਿ ਜਿਹੜੀ ਉਹ ਏਦਾਂ ਲੱਗਦੀ ਹੁੰਦੀ ਆ ਵੀ ਜਿੱਦਾਂ ਹਾਰਟ ਦੇ ਵਿੱਚ ਹੁੰਦੀ ਆ ਤੇ ਹਾਰਟ ਦੀ ਪ੍ਰੋਬਲਮ ਆ,
0: ਬਿਲਕੁਲ,
1: ਔਰ ਇਸੇ ਚੀਜ਼ ਨੂੰ ਅਗਲੇ ਕੈਸ਼ ਕਰ ਜਾਂਦੇ ਹੈਗੇ ਜੀ, ਉਹਨਾਂ ਨੂੰ ਪਤਾ ਆ ਉਹਨਾਂ ਨੇ ਬੰਦਾ ਪਾੜ ਹੀ ਦੇਣਾ ਆ, ਇਸ ਕਰਕੇ ਕਿ ਭਾਈ ਪੈਸੇ ਮਿਲ ਜਾਣੇ ਹੈਗੇ ਆ, ਸਰਕਾਰੀ ਪੈਸੇ ਆ ਜਾਣੇ ਹੈਗੇ ਜੀ, ਇਸੇ ਤਰ੍ਹਾਂ ਇੰਸ਼ੋਰੈਂਸ ਦੇ ਆ ਜੀ, ਬੰਦਾ ਬਿਮਾਰ ਹੋਵੇ ਨਾ ਹੋਵੇ ਅਗਲਿਆਂ ਨੇ ਜੇ ਇੰਸ਼ੋਰੈਂਸ ਹੈਗੀ ਆ ਤੇ ਬੰਦਾ ਚੀਰ ਦੇਣਾ ਜੀ ਅਗਲਿਆਂ ਨੇ।
0: ਬਿਲਕੁਲ
1: ਤੋਂ
0: ਯਾਰ
1: ਸਾਡੇ ਇੱਥੇ ਜਿਹੜਾ ਹੈਗਾ ਆ ਬਹੁਤ ਵੱਡਾ ਬਿਜਨਸ ਆ, ਜੇ ਤਾਂ ਸਕੀਮਾਂ ਰਾਹੀਂ ਵੀ ਜਾਂਦੇ ਹੈਗੇ ਤਾਂ ਵੀ ਤੁਸੀਂ
0: ਜੀ
1: ਇੱਥੇ ਤਾਂ ਜਿਹੜਾ ਆ ਇਸ ਕਰਕੇ ਤੁਹਾਡੇ ਉੱਥੇ ਆ ਜਿਹੜੇ ਤੁਸੀਂ ਕੈਮਿਸਟ ਸ਼ੋਪ ਦੀ

0: ਕਲੋਜ਼ ਕਰਨ ਦੀ ਗੱਲ ਕਰਦੇ ਆ,
1: ਜੀ
0: ਇਟ ਇਜ਼ ਨੋਟ ਨੈਸੈਸਿਟੀ ਸਰ, ਇਹ ਤੁਸੀਂ ਕਲੋਜ਼ ਨਹੀਂ ਕਰਨ ਦੀ ਗੱਲ ਕਰ ਸਕਦੇ, ਇਟ ਇਜ਼ ਨੈਸੈਸਿਟੀ। ਇਹ ਤਾਂ ਗਲੀ ਗਲੀ ਦੇ ਵਿੱਚ ਚਾਹੀਦਾ ਹੈਗਾ ਆ। ਜਿਹੜੇ ਡਰੱਗ ਵੇਚਦੇ ਹੈਗੇ ਆ ਸਰ, ਉਹ ਤਾਂ ਆਪਣੇ ਘਰਾਂ ਦੇ ਵਿੱਚ ਵੇਚੀ ਜਾਂਦੇ ਹੈਗੇ
1: ਜੀ,
0: ਕਿਉਂਕਿ ਮੋਸਟਲੀ ਜਿਹੜਾ ਇੱਥੇ ਵਿਕਦੀ ਸਿੰਥੈਟਿਕ, ਉਹ ਜਿਹੜਾ ਹੈਗਾ ਆ ਘਰਾਂ ਘਰਾਂ ਚ ਪੂੜੀਆਂ ਵਿਕਦੀਆਂ ਚਿੱਟੇ ਦੀਆਂ ਜੀ,
1: ਜੀ ਜੀ
0: ਇੰਜੈਕਸ਼ਨ ਅਗਲੇ ਲਾਈ ਜਾਂਦੇ ਹੈਗੇ ਆ ਜੀ।
1: ਜੀ
0: ਕਿਸੇ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਮਤਲਬ ਨਹੀਂ ਕੀਤਾ ਜਾ ਸਕਦਾ ਕੰਟਰੋਲ ਕੇ। ਹਾਂ ਜੀ, ਇਹਨੂੰ ਤਾਂ ਇਹ ਹੈਗਾ ਕਿ ਜਿਹੜੇ ਬੰਦੇ ਅਫੈਕਟਡ ਆ ਨਾ ਜੀ, ਉਹਨਾਂ ਨੂੰ ਇਹ ਤੁਸੀਂ ਜਿਹੜਾ ਹੈਗਾ ਆ ਕਿਸੇ ਚੀਜ਼ ਇੱਕ ਤੇ ਕੰਟਰੋਲ ਕਰੋਗੇ ਤੇ ਉਹਨਾਂ ਨੇ ਦੂਜੇ ਤੇ ਚੱਲ ਜਾਣਾ ਹੈਗਾ ਜੀ,
1: ਹੋਰ ਕੋਈ ਉਹਦਾ ਸਬਸਟੀਟਿਊਟ ਲੈ ਲੈਣਗੇ ਜੀ। ਲਾਈਫ ਸਟਾਈਲ ਵੀ ਤਾਂ ਚੇਂਜ ਕਰਨ ਦੀ ਜ਼ਰੂਰਤ ਆ ਨਾ, ਉਹਨਾਂ ਦੇ ਮਾਈਂਡ ਨੂੰ ਬਿਜ਼ੀ ਰੱਖਣ ਦੀ, ਚਾਹੇ ਕੋਈ ਕੰਮ ਕਾਰ ਆ, ਚਾਹੇ ਉਹ ਸਪੋਰਟਸ ਹੈਗੀ ਆ, ਚਾਹੇ ਕੁਝ ਵੀ ਆ, ਉਧਰ ਨੂੰ ਉਹਨਾਂ ਨੂੰ ਬਿਜ਼ੀ ਕਰਨਾ ਪੈਣਾ ਜੀ। ਥੈਰੇਪੀ ਕਰਨੀ ਪੈਣੀ, ਕਾਉਂਸਲਿੰਗ ਚਾਹੀਦੀ ਆ ਨਾਲ ਨਾਲ। ਕੱਲਾ ਇਹ ਥੋੜੀ ਭਈ ਦਵਾਈ ਦੇ ਨਾਲ ਹੀ ਤੁਸੀਂ ਛਡਾ ਸਕਦੇ ਹੋ, ਇੱਕ ਵਾਰੀ ਛਡਾ ਦੋਗੇ ਬਾਅਦ ਚੋਂ ਉਹਨੂੰ ਉਸ ਤਰ੍ਹਾਂ ਦੇ ਪਾਸੇ ਨਾ ਜਾਣ ਦੇ ਲਈ ਉਹਨੂੰ ਬਿਜ਼ੀ ਵੀ ਤਾਂ ਰੱਖਣਾ ਪਏਗਾ ਨਾ ਮਾਈਂਡ ਨੂੰ, ਨਹੀਂ ਤਾਂ ਸ਼ੈਤਾਨ ਤਾਂ ਫਿਰ ਹਰ ਵੇਲੇ ਜਾਗਦਾ ਹੀ ਜਾਗਦਾ ਹੈ ਜੀ।
0: ਭਾਰੇ ਸਾਹਿਬ, ਮੇਰਾ ਆਪਣਾ ਨਿੱਜੀ ਤਜਰਬਾ ਆ
1: ਜੀ,
0: ਪਹਿਲਾਂ ਇਹਨਾਂ ਮਾਰੂ ਨਸ਼ਿਆਂ ਤੋਂ ਜਿਹੜਾ ਹੈਗਾ ਆ ਹਰਬਲ ਨਸ਼ੇ ਤੇ ਆਉਣਾ ਪਊਗਾ ਜੀ,
1: ਜੀ
0: ਸਰੀਰ ਜਿਹੜਾ ਹੈਗਾ। ਫਿਰ ਬੰਦੇ ਨੂੰ ਸਮਾਜ ਤੋਂ ਕੋਪਰੇਸ਼ਨ ਦੀ ਲੋੜ ਹੁੰਦੀ ਆ
1: ਜੀ,
0: ਪਰਿਵਾਰ ਤੋਂ ਕੋਪਰੇਸ਼ਨ ਦੀ ਲੋੜ ਹੁੰਦੀ ਆ ਜੀ। ਸਭ ਤੋਂ ਵੱਡੀ ਗੱਲ ਹੈਗੀ ਆ ਕਿ ਉਹਦੇ ਆਪਣੀ ਵਿਲ ਪਾਵਰ ਤੇ ਹੁੰਦਾ ਜੀ, ਜਦੋਂ ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਹੁੰਦਾ ਤਾਂ ਕੋਈ ਬੰਦਾ ਜਿਹੜਾ ਆ ਇਹਨਾਂ ਮਾਰੂ ਨਸ਼ਿਆਂ ਦੇ ਪ੍ਰਭਾਵ ਤੋਂ ਨਿਕਲ ਸਕਦਾ ਜੀ।
1: ਬਿਲਕੁਲ ਹੈ ਜੀ,
0: ਮੇਰਾ ਖਿਆਲ 25-30 ਸਾਲ ਪਹਿਲਾਂ ਸਰ ਮੈਂ ਇਸ ਸਪੈਨ ਚੋਂ ਗੁਜ਼ਰਿਆ ਹੈਗਾ, ਮੈਨੂੰ ਪਤਾ ਸਰ ਨਸ਼ਾ ਛੱਡ ਵੀ ਦਿੰਦਾ ਬੰਦਾ ਆਪਣੀ ਵਿਲ ਪਾਵਰ ਨਾਲ ਸਭ ਕੁਛ ਕਰ ਲੈਂਦਾ ਜੀ, ਸਾਲ ਸਾਲ ਡੇਢ ਡੇਢ ਸਾਲ ਭਰ ਆਏ ਸਭ ਸੁਪਨਾ ਇਹਨਾਂ ਚੀਜ਼ਾਂ ਦਾ ਆਉਂਦਾ।
1: ਬਿਲਕੁਲ ਹੈ ਜੀ,
0: ਨਸ਼ਾ ਸਰੀਰ ਚ ਨਹੀਂ ਹੁੰਦਾ ਕੱਲਾ, ਨਸ਼ਾ ਦਿਮਾਗ ਚ ਵੀ ਹੁੰਦਾ। ਸੋ ਇਸ ਕਰਕੇ ਜਿਹੜਾ ਹੈਗਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਜੀ ਇਸ ਕਿਸੇ ਚੀਜ਼ ਦੇ ਵਿੱਚੋਂ ਨਿਕਲਣ ਦੇ ਵਿੱਚੋਂ ਇਸ। ਪਰ ਇਹ ਹੈਗਾ ਕਿ ਨਾਲ ਤੁਹਾਨੂੰ ਜਿਹੜਾ ਹੈਗਾ ਆਪਣੀ ਤਾਂ ਵਿਲ ਪਾਵਰ ਹੈ ਹੀ ਹੈ, ਸਮਾਜਿਕ ਸਹਿਯੋਗ ਤੇ ਪਰਿਵਾਰਕ ਸਹਿਯੋਗ ਇਹ ਮਿਲਣਾ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਇਹ ਏਡੀ ਛੇਟੀ ਹੈ ਨੀ, ਮਤਲਬ ਜਿਹੜਾ ਇੱਕਦਮ ਜਿਹੜਾ ਆ ਕੋਈ ਨਿਕਲ ਜਾਊਗਾ, ਇਹਨੂੰ ਸਾਇੰਟਿਫਿਕ ਸਟੱਡੀ ਕਰਾ ਲਓ। ਸਰਕਾਰਾਂ ਸਰ ਬਚਦੀਆਂ ਫਿਰਦੀਆਂ ਇਸ ਗੱਲ ਤੋਂ ਕਿ ਜੇ ਅਸੀਂ ਜਿਹੜਾ ਆ ਕੱਲ ਨੂੰ ਹਰਬਲ ਨਸ਼ਿਆਂ ਦਾ ਜਾਂ ਆਪਾਂ ਜਿਹੜਾ ਹੈਗਾ ਪੋਪੀ ਹਸਕ ਜਾਂ ਇਹਦੀ ਓਪੀਐਮ ਦੀ ਗੱਲ ਕਰਦੇ ਆ ਵੀ ਹਾਂ ਜੀ ਠੇਕੇ ਖੁੱਲ ਜਾਣ, ਹਾਂਜੀ ਉਹਨਾਂ ਨੂੰ ਡੋਜ਼ ਲਗਾ ਦਿੱਤੀ ਜਾਵੇ, ਉਹਨਾਂ ਚੀਜ਼ਾਂ ਨਾਲ ਸਰਕਾਰਾਂ ਬਚਦੀਆਂ ਆ ਕਿ ਕੱਲ ਨੂੰ ਸਾਡੇ ਤੇ ਉਂਗਲ ਆਉਣੀ ਹੈਗੀ ਜੇ ਫਲਾਨੀ ਸਰਕਾਰ ਜਿਹੜੀ ਆਈ ਸੀ ਉਹ ਲੈ ਆਈ ਸੀ। ਕਿਉਂਕਿ ਮੈਂ ਆਪਣੇ ਡਾਕਟਰ ਗਾਂਧੀ ਹੁਣਾਂ ਦੀ ਮਤਲਬ ਜਿਹੜੀ ਆ ਉਹਨਾਂ ਦੀ ਸੋਚ ਦੇ ਉੱਤੇ ਬਿਲਕੁਲ ਸ਼ੰਕਾ ਨਹੀਂ ਕਰਦਾ, ਉਹ ਉਹਨਾਂ ਦਾ ਵਿਊ ਸੀ ਇਹ ਕਿ ਮੈਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਹੁਣ ਦੇਖੋ ਜੀ ਆ ਵਿਪਰੋ ਮੋਰਫਿਨ ਜਿਹੜੀ ਹੈਗੀ ਆ ਗੋਲੀ ਦਿੰਦੇ ਆ ਤਾਂ ਜੀ ਇਹ ਅਫੀਮ ਦਾ ਡੈਰੀਵੇਟਿਵ ਹੀ ਆ
1: ਜੀ।
0: ਹੁੰਦਾ ਕੀ ਹੈਗਾ ਜੀ ਜਦੋਂ ਇਹ ਜਿਹੜਾ ਆ ਇਹਨਾਂ ਨੇ ਪੋਸਤ ਤੇ ਅਫੀਮ ਨੂੰ ਜਿਹੜਾ ਆ ਨੌਰਕੈਟਿਕ ਦੇ ਵਿੱਚ ਪਾਇਆ ਇੱਕ ਸਾਜਿਸ਼ ਦੇ ਤਹਿਤ ਪਾਇਆ ਗਿਆ ਸੀ ਜੀ
1: ਜੀ।
0: ਮੁੜ ਕੇ ਜਿਹੜਾ ਹੈਗਾ ਆ ਉਹੀ ਚੀਜ਼ਾਂ ਜਿਹੜੀਆਂ ਆ ਸਿੰਥੈਟਿਕ ਰੂਪ ਦੇ ਵਿੱਚ ਗੋਲੀਆਂ ਦੇ ਰੂਪ ਦੇ ਵਿੱਚ ਮੁੜ ਕੇ ਸਾਡੇ ਇੱਥੇ ਸਮਾਜ ਦੇ ਵਿੱਚ ਸਿੱਟੀਆਂ ਗਈਆਂ ਜੀ। ਉਹਨਾਂ ਚੀਜ਼ਾਂ ਤੋਂ ਹੀ ਸਿੰਥੈਟਿਕ ਨਸ਼ੇ ਬਣੇ ਜੀ, ਪਹਿਲਾਂ ਸਮੈਕ ਆਈ ਜੀ, ਉਹ ਤੋਂ ਬਾਅਦ ਹੁਣ ਚਿੱਟਾ ਆਇਆ ਜੀ। ਹਾਂਜੀ ਉਹ ਸਮੈਕ ਫੇ ਵੀ ਜਿਹੜਾ ਹੈਗਾ ਆ ਵੀ ਉਹਦੇ ਨਾਲ ਮੌਤ ਅਜੇ ਘੱਟ ਹੁੰਦੀ ਦੇਖੀ ਜੀ, ਆਹ ਜਿਹੜਾ ਚਿੱਟਾ ਹੈਗਾ ਆ ਜੀ ਇਹ ਤਾਂ ਜਿੰਨਾ ਕੁ ਤੇਜ਼ ਹੋ ਜਾਂਦਾ ਜਾਂ ਜਿੰਨੀ ਕੁ ਦੀ ਵਿੱਚ ਅਡਲਟਰੇਸ਼ਨ ਆ ਜਾਂਦੀ ਉਹ ਬੰਦੇ ਦੇ ਸਰਿੰਜ ਦੇ ਨਾਲ ਰਹਿੰਦੇ ਇੰਜੈਕਟ ਕਰਦੇ ਜੀ, ਉਹ ਸਰਿੰਜਾਂ ਵਿੱਚ ਹੀ ਲੱਗੀਆਂ ਰਹਿ ਜਾਂਦੀਆਂ
1: ਜੀ। ਪਰ ਸੈਂਟ ਸਾਹਿਬ ਜਿੱਦਾਂ ਕਿ ਅਮਰੀਕਾ ਨੇ, ਕੈਨੇਡਾ ਨੇ ਜਾਂ ਯੂਰੋਪੀਅਨ ਮੁਲਕਾਂ ਨੇ, ਹੁਣ ਤਾਂ ਮੈਂ ਕੱਲ ਪਿੱਛੇ ਖਬਰ ਪੜ੍ਹਦਾ ਸੀ, ਕੱਲ ਦੀ ਖਬਰ ਸੀ, ਨੇਪਾਲ ਨੇ ਵੀ ਭੰਗ ਨੂੰ ਜਿਹੜਾ ਮਤਲਬ ਕਿ ਲੀਗਲ ਕਰ ਦਿੱਤਾ ਹੈ ਕਿ ਜੇ ਇਹਨਾਂ ਚੀਜ਼ਾਂ ਨੂੰ ਇੱਕ ਵਾਰੀ ਪ੍ਰਯੋਗ ਦੇ ਤੌਰ ਦੇ ਉੱਤੇ ਕਰਕੇ ਦੇਖ ਲਿਆ ਜਾਵੇ ਪੰਜਾਬ ਦੇ ਵਿੱਚ ਵੀ, ਕੀ ਉਹਦਾ ਕੋਈ ਹਰਜ ਹੈਗਾ ਹੈ? ਕਿਉਂਕਿ ਲੋਕਾਂ ਦਾ ਮਨ ਜਿਹੜਾ ਜਿਹੜੀ ਚੀਜ਼ ਨੂੰ ਜ਼ਿਆਦਾ ਸੈਣੀ ਸਾਹਿਬ ਲੁਕੋਇਆ ਜਾਂਦਾ ਉਹਦੀ ਹੀ ਜ਼ਿਆਦਾ ਜਿਹੜੀ ਮੰਗ ਵੱਧ ਜਾਂਦੀ ਹੈ। ਜੇ ਉਸੇ ਚੀਜ਼ ਨੂੰ ਕਿਤੇ ਨਾ ਕਿਤੇ ਜਿਵੇਂ ਕਿ ਕੁਝ ਲੋਕ ਕਹਿ ਕੇ ਇਹਨੇ ਮੰਗ ਕਰਦੇ ਆ ਕਿ ਆਪਣੇ ਜਿਹੜੀ ਪੋਸਟ ਹੈਗੀ ਹੈ ਜਾਂ ਭੰਗ ਹੈਗੀ ਹੈ ਜਾਂ ਇੱਦਾਂ ਜੇ ਉਹ ਕੈਂਡੀ ਵਗੈਰਾ ਜਾਂ ਹੋਰ ਸਾਰੀਆਂ ਚੀਜ਼ਾਂ ਬਕਾਇਦਾ ਉਹਦੀ ਆਈਡੀ ਦੇ ਨਾਲ ਸਾਰਾ ਚੈੱਕਅਪ ਕਰਕੇ ਮਤਲਬ ਕਿ ਕੀਤਾ ਜਾਵੇ ਤਾਂ ਕਿ ਉਹ ਮਸਲਾ ਹੱਲ ਹੋ ਸਕਦਾ? ਕੀ ਲੱਗਦਾ ਪੰਜਾਬ 'ਚ ਜੇ ਇਹ ਇਗਜ਼ਾਮਪਲ ਸੈੱਟ ਕਰਕੇ ਦੇਖ ਲਈ ਜਾਵੇ ਇੱਕ ਵਾਰੀ? ਪ੍ਰਯੋਗ ਪੰਜਾਬੀਆਂ ਦੇ ਵਿੱਚ ਚੱਲਦਾ ਹੀ ਰਹਿੰਦਾ ਜੀ ਹਰ ਵੇਲੇ, ਇਹਦੇ 'ਚ ਕੀ ਹਰਜ ਹੈ ਜੇ ਇਹ ਵੀ ਪ੍ਰਯੋਗ ਕਰਕੇ ਦੇਖ ਲਿਆ ਜਾਵੇ?
0: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਸਾਡੇ ਹੁਸ਼ਿਆਰਪੁਰ ਇਲਾਕਾ ਜਿਹੜਾ ਆ ਅੰਬ ਤੇ ਭੰਗ ਇਹ ਦੋ ਚੀਜ਼ਾਂ ਲਈ ਮੰਨਿਆ ਆ
1: ਹਾਂਜੀ
0: ਹਾਂਜੀ ਇੱਥੇ ਅੰਬ ਵੀ ਬਥੇਰੇ ਤੇ ਇੱਥੇ ਭੰਗ ਵੀ ਬਥੇਰੀ ਕੀ ਤੁਸੀਂ ਕਦੀ ਪੰਜਾਬੀ ਬੰਦੇ ਨੂੰ ਭੰਗ ਬੰਦੇ ਮਲਦਾ ਦੇਖਿਆ ਕਦੀ ਪੰਜਾਬੀ ਬੰਦਾ ਭੰਗ ਹੀ ਨੀ ਮਲਦਾ
1: ਬਹੁਤ ਘੱਟ
0: ਇਹ ਕੁਦਰਤ ਦਾ ਸੂਲ ਆ ਜੀ ਉੱਥੇ ਲਿਖਿਆ ਹੈਗਾ ਆ ਜੀ ਇੱਕ ਜਗ੍ਹਾ ਤੇ ਨਿਸ਼ੇਧ ਹੀ ਆਮੰਤਰਣ ਹੈ
1: ਜੀ ਜੀ
0: ਜਦੋਂ ਤੁਸੀਂ ਕਿਸੇ ਚੀਜ਼ ਨੂੰ ਜਿਹੜਾ ਹੈਗਾ ਆ ਉਹਦੀ ਬਣਾਈ ਕਰਦੇ ਆ ਨਾ ਉਹ ਇੱਕ ਕਿਸਮ ਦਾ ਇਨਵੀਟੇਸ਼ਨ ਹੋ ਜਾਂਦਾ
1: ਜੀ ਬਿਲਕੁਲ
0: ਜਿਸ ਚੀਜ਼ ਨੂੰ ਤੁਸੀਂ ਬੰਦ ਕਰੋਗੇ ਉਹਦੇ ਵਾਸਤੇ ਕਰਿਓਸਟੀ ਪੈਦਾ ਹੋ ਜਾਊਗੀ
1: ਜੀ
0: ਸਰਕਾਰਾਂ ਜਾਂ ਮਤਲਬ ਬੁੱਧੀਜੀਵੀ ਇਹ ਸੋਚਦੇ ਹੈਗੇ ਆ ਕਿ ਹਾਂ ਜੀ ਜਦੋਂ ਖੁੱਲ ਜਾਊਗਾ ਤੇ ਖਰੇ ਸਾਰਾ ਪੰਜਾਬ ਹੀ ਇਹਨਾਂ ਚੀਜ਼ਾਂ ਤੇ ਲੱਗ ਜਾਊਗਾ ਨਹੀਂ ਸਰ ਪੰਜਾਬ ਨਹੀਂ ਲੱਗੂਗਾ ਕਰਿਓਸਟੀ ਮੁੱਕ ਜਾਣੀ ਹੈ ਲੋਕਾਂ ਨੇ ਹਟ ਜਾਣਾ ਜੀ ਖਾਣੋਂ
1: ਬਿਲਕੁਲ ਅਮਰੀਕਾ ਦੇ ਵਿੱਚ ਇਹ ਚੀਜ਼ ਸੈੱਟ ਕਰਕੇ ਦੇਖੀ ਆ ਉਹਨਾਂ ਨੇ ਮਤਲਬ ਕਿ ਜਿਹਨਾਂ ਨੇ ਪਹਿਲਾਂ ਖੋਲਿਆ ਕਾਫੀ ਉਹਨਾਂ ਨੇ ਮੁਨਾਫਾ ਵੀ ਖੱਟਿਆ ਪਰ ਹੌਲੀ ਹੌਲੀ ਉਹ ਕੰਮ ਡਾਊਨ ਹੁੰਦਾ ਗਿਆ ਜੀ
0: ਹਾਂਜੀ
1: ਜੀ
0: ਉਹੀ ਆ ਨਾ ਵੀ ਜਿਹੜੀ ਚੀਜ਼ ਹੈਗੀ ਆ ਨਿਸ਼ੇਧ ਹੀ ਮੰਤਰਣ ਹੈ
1: ਜੀ
0: ਉਹ ਜਦੋਂ ਉਹਨਾਂ ਨੇ ਚੱਕ ਦਿੱਤਾ ਪੜਦਾ ਚੱਕ ਦਿੱਤਾ ਤੇ ਆਪਣੇ ਆਪ ਹੀ ਜੀ
1: ਜੀ
0: ਤੁਸੀਂ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ ਆ ਬਾਕੀ ਜਿਹੜੇ ਆ ਕਿ ਕ੍ਰਾਈਮ ਅਗੇਂਸਟ ਵੁਮੈਨ ਵੀ ਸਾਡੇ ਇਸੇ ਕਰਕੇ ਹੈਗਾ ਆ ਜੀ ਕਿ ਸਾਡੇ ਇੱਥੇ ਨਿਸ਼ੇਧ ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਆ ਬੰਦੇ ਦੀ ਸੋਚ ਧਿਆਨ ਇੱਧਰ ਨੂੰ ਜਾਂਦਾ ਹੀ ਨਹੀਂ ਜੀ ਕਿਹਨੇ ਕੀ ਕੱਪੜਾ ਪਾਇਆ ਕਿਹਨੇ ਕੀ ਨਹੀਂ ਪਾਇਆ ਆ ਕੋਈ ਕਿਸ ਡਰੈਸ ਚ ਹੈਗਾ ਕਿਸ ਚ ਨਹੀਂ ਹੈਗਾ ਜੀ ਸਾਡੇ ਜਿਹੜਾ ਹੈਗਾ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਮਨਾਈ ਦੇ ਰੂਪ ਦੇ ਵਿੱਚ ਹੈਗੀਆਂ ਜੀ ਤੇ ਇਸ ਕਰਕੇ ਜਿਹੜਾ ਹੈਗਾ ਆ ਕਰਿਓਸਟੀ ਜ਼ਿਆਦਾ ਆ ਬੰਦੇ ਨੂੰ ਜੀ
1: ਬਿਲਕੁਲ ਹੈ ਜੀ
0: ਇਸ ਕਰਕੇ ਜਿਹੜਾ ਹੈਗਾ ਸਰਕਾਰਾਂ ਨੂੰ ਬੋਲਡ ਸਟੈਪ ਲੈਣੇ ਪੈਂਦੇ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਹੈਗੇ ਜੀ ਉਹਨਾਂ ਦੇ ਵੀ ਜਿਹੜੀ ਹੈ ਉਹਨਾਂ ਦਾ ਵੀ ਇਹੀ ਮਤ ਸੀ
1: ਜੀ
0: ਸੋ ਇਸ ਕਰਕੇ ਜਿਹੜਾ ਆ ਜੋ ਤੁਸੀਂ ਖੇਤੀ ਨਹੀਂ ਹੈਗੀ ਖੇਤੀ ਕਹਿੰਦੇ ਵੀ ਘਾਟੇਮੰਦ ਸੌਦਾ ਹੈਗਾ ਆ ਕਿ ਇਹਦੇ ਵਿੱਚ ਮਤਲਬ ਉਲਟਾ ਪਰਚੇ ਹੁੰਦੇ ਹੈਗੇ ਆ ਵੀ ਜੇ ਤੁਹਾਨੂੰ ਕੋਈ ਨਿਸ਼ਚਿਤ ਮਾਤਰਾ ਚ ਦੇਣੀ ਪੈਂਦੀ ਹੈਗੀ ਆ ਜੀ ਪਤਾ ਨੀ ਸਾਨੂੰ ਨੀ ਇਹਨਾਂ ਗੱਲਾਂ ਦਾ ਪਤਾ ਪਰ ਇਹ ਹੈਗਾ ਆ ਵੀ ਡਰਾਇਆ ਹੀ ਬਹੁਤ ਹੈ ਜੀ ਪੰਜਾਬੀਆਂ ਨੂੰ ਤਾਂ
1: ਜੀ ਬਿਲਕੁਲ
0: ਹੈ ਜੀ ਬਾਹਰਲੀਆਂ ਸਟੇਟਾਂ ਚ ਬੀਜਦੇ ਹੀ ਹੈਗੇ ਆ
1: ਜੀ
0: ਪਰ ਇਹ ਆ ਉਹਨਾਂ ਦੇ ਚ ਪਰਚੇ ਹੁੰਦੇ ਹੈਗੇ ਆ ਤੇ ਇਹਨਾਂ ਦੇ ਵੀ ਹੋ ਜਾਣਗੇ ਜੇ ਭਾਈ ਜਿਹੜਾ ਆ
1: ਜਿਹੜਾ ਉੱਥੇ ਪਹਿਲਾਂ ਪੰਜਾਬ ਗਰਕਿਆ ਪਿਆ ਉਹ ਤੋਂ ਜ਼ਿਆਦਾ ਤਾਂ ਨਾ ਗਰਕ ਜਾਊਗਾ ਇਹੀ ਆ ਫਿਰ
0: ਸਰ ਮੈਂ ਤਾਂ ਇਹ ਕਹਿੰਦਾ ਹੈਗਾ ਆ ਵੀ ਠੀਕ ਹੈ ਜੇ ਤੁਸੀਂ ਇੰਨਾ ਬੋਲਡ ਸਟੈਪ ਨਹੀਂ ਲੈ ਸਕਦੇ ਜਾਂ ਤੁਹਾਡੇ ਸੈਂਟਰ ਦਾ ਸਹਿਯੋਗ ਚਾਹੀਦਾ ਜਾਂ ਕਿੱਦਾਂ ਹੈਗਾ ਆ ਜੀ ਪਰ ਇਸ ਮਸਲੇ ਦੇ ਉੱਤੇ ਜਿਹੜਾ ਹੈਗਾ ਆ ਸਿਰ ਜੋੜ ਕੇ ਸਰ ਜਿਹੜੇ ਬੰਦੇ ਕੱਲ ਤੱਕ ਜਿਹੜੀ ਹੈਗੀਆਂ ਇਹਨਾਂ ਚੀਜ਼ਾਂ ਦੀਆਂ ਵਕਾਲਤਾਂ ਕਰਦੇ ਗਏ ਸੀ ਜਦੋਂ ਸੱਤਾ ਚ ਗਏ ਤੇ ਉਹ ਮੁੜ ਕੇ ਜਿਹੜਾ ਹੈਗਾ ਆ ਮੂੰਹੀ ਮੋੜ ਗਏ ਮੁੜ ਕੇ ਜਿਹੜਾ ਹੈਗਾ ਆ ਹਾਂਜੀ ਉਹ ਬਦਲ ਗਏ ਉਹਨਾਂ ਨੂੰ ਇਹ ਹੋਇਆ ਵੀ ਭਾਈ ਇਹ ਚੀਜ਼ਾਂ ਚੋਰੀ ਛਿਪੀ ਖਾਣ ਵਾਲੀਆਂ ਚੀਜ਼ਾਂ ਹੈਗੀਆਂ ਆ ਜੇ ਆਪਾਂ ਇਹਨੂੰ ਕਰਾਂਗੇ ਕਵਾਂਗੇ ਤੇ ਉਹਦੇ ਨਾਲ ਸਾਡੀ ਬਦਨਾਮੀ ਹੋਊਗੀ ਐਵੇਂ ਕੱਲ ਨੂੰ ਸਾਡੇ ਇਹਦੇ ਬਾਰੇ ਔਰ ਗੱਲ ਵੀ ਇਹ ਹੈਗੀ ਆ ਜੀ ਜੇ ਕੋਈ ਬੰਦਾ ਇਹਦਾ ਹੱਕ ਦੀ ਗੱਲ ਕਰਦਾ ਨਾ ਜੀ ਚਾਹੇ ਜਿਹੜਾ ਹੈਗਾ ਆ ਜਿਸ ਜਿਹੜਾ ਬੰਦਾ ਉਹਨੂੰ ਕ੍ਰਿਟੀਸਾਈਜ਼ ਕਰ ਰਿਹਾ ਹੁੰਦਾ ਨਾ ਉਸ ਵੇਲੇ ਪਬਲਿਕਲੀ ਭਾਵੇਂ ਉਹਦੀ ਆਪਣੀ ਜੇਬ ਦੇ ਵਿੱਚ ਚਾਂਦੀ ਦੀ ਡੱਬੀ ਹੋਵੇ ਹੈਂਜੀ ਉਹ ਵੀ ਫਟਾਫਟ ਲੱਗ ਪਊ ਕਾਰਨ ਜੀ ਪੰਜਾਬ ਨੂੰ ਕਿੱਧਰ ਤੋੜ ਲੈਣ ਲੱਗੇ ਹੈਗੇ ਆ ਜੀ ਦੇਖੋ ਜਿਹੜਾ ਨੇ ਆਹ ਗੱਲ ਕਹਿਤੀ ਆ ਜੀ
1: ਸੋ
0: ਇਸ ਕਰਕੇ ਕੋਈ ਬੰਦਾ ਜਿਹੜਾ ਰਾਜਨੀਤਿਕ ਲੋਕ ਜਿਹੜੇ ਹੈਗੇ ਨਾ ਉਹ ਆਪਣਾ ਨਫਾ ਨੁਕਸਾਨ ਜ਼ਰੂਰ ਦੇਖਦੇ ਹੈਗੇ ਜੀ ਉਸ ਹਿਸਾਬ ਨਾਲ ਹੀ ਤੋਲਦੇ ਜੀ ਪਰ ਇਸ ਪ੍ਰੋਬਲਮ ਦਾ ਹੱਲ ਅਲਟੀਮੇਟਲੀ ਤਾਂ ਕਿਸੇ ਨੂੰ ਕਰਨਾ ਹੀ ਪਏਗਾ ਨਾ ਜੀ
1: ਕਿਉਂਕਿ ਰਿਸਕ ਹੀ ਆ ਹਰ ਚੀਜ਼ ਦੇ ਵਿੱਚ ਕੋਈ ਕਾਰੋਬਾਰ ਜਾਂ ਬਿਜ਼ਨਸ ਵੀ ਕਰਦੇ ਆ ਰਿਸਕ ਤਾਂ ਲੈਣਾ ਹੀ ਪੈਣਾ ਜੀ ਜੇ ਤੁਸੀਂ ਕਿਸੇ ਚੀਜ਼ ਤੇ ਕਾਮਯਾਬੀ ਹਾਸਲ ਕਰਨੀ ਹੈ ਤਾਂ ਜੀ
0: ਬਿਲਕੁਲ ਜੀ ਬਿਲਕੁਲ ਬਾਕੀ ਆ ਜੀ ਇਹ ਤੁਹਾਡੀ ਅੱਜ ਦੀ ਮੇਨ ਖਬਰ ਜਿਹੜੀ ਤੁਸੀਂ ਕਹਿੰਦੇ ਹੈਗੇ ਆ ਜੀ ਸਵਾਲ ਤਾਂ ਇਹ ਹੈਗਾ ਆ ਜੀ ਕੌਣ ਕਿਸੇ ਨੂੰ ਸਿਖਾ ਸਕਦਾ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਸਿੱਖ ਇੰਸਟੀਟਿਊਸ਼ਨਾਂ ਦਾ ਨੁਕਸਾਨ ਜਿਹੜਾ ਹੈਗਾ ਆ ਅੰਮ੍ਰਿਤਧਾਰੀਆਂ ਨੇ ਵੱਧ ਕੀਤਾ ਜੀ ਅਜੇ ਜਿਹੜਾ ਸਹਿਜਧਾਰੀ ਹੈਗੇ ਸੀ ਨਾ ਜੀ ਉਹ ਖੌਫ ਚ ਰਹਿੰਦੇ ਆ
1: ਨਹੀਂ ਉਹਨਾਂ ਨੂੰ ਲੱਗਦਾ ਨਾ ਸਹਿਜ ਸਾਹਿਬ ਕਿ ਸਾਡੇ ਕੋਲ ਤਾਂ ਲਾਇਸੈਂਸ ਆ ਜੋ ਮਰਜ਼ੀ ਬੋਲੀ ਜਾਈਏ ਜੀ
0: ਬਿਲਕੁਲ ਜੀ ਔਰ ਇੱਕ ਚੀਜ਼ ਦਾ ਹੈਗਾ ਕਿ ਜੋ ਸਾਨੂੰ ਗਿਆਨ ਆ ਹੋਰ ਕਿਸੇ ਨੂੰ ਸ਼ਾਇਦ ਹੈ ਜੀ ਹੈ ਨਹੀਂ ਜੀ
1: ਬਿਲਕੁਲ
0: ਸਰ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ ਗੱਲ ਤਾਂ ਇਹ ਹੈਗੀ ਆ ਕਿ ਉੱਥੇ ਤਾਂ ਲਿਖਿਆ ਹੈ ਜਿਨ ਪ੍ਰੇਮ ਕੀਓ ਤਿੰਨ ਪ੍ਰਭ ਪਾਇਓ
1: ਜੀ
0: ਹੈ ਜੀ ਬਖਸ਼ੀ ਜੀ ਵੀ ਨਾਲ ਜੁੜੇ ਹੈਗੇ ਮੇਰਾ ਖਿਆਲ ਕਾਲ ਕਰਨਗੇ ਜੀ
1: ਜ਼ਰੂਰ
0: ਲੱਗਦਾ ਪਤਾ ਭਈ ਹਾਂ ਜਿਹਨ ਪ੍ਰੇਮ ਕੀਤਾ ਕਿ ਨਹੀਂ ਕੀਤਾ ਹੈਗਾ ਜੀ ਝਲਕਦਾ ਕਿ ਨਹੀਂ ਝਲਕਦਾ
1: ਝਲਕਦਾ
0: ਤੁਸੀਂ ਉਹਨਾਂ ਦੀ ਗੱਲਬਾਤ ਤੋਂ ਅੰਦਾਜ਼ਾ ਲਾ ਲਓ ਜੀ ਭੀ ਹਾਂ ਜੀ ਕਸੌਟੀ ਲੱਗੀ ਆ ਜੀ,
1: ਕਿਤੇ
0: ਕਾਵਲ ਗੁਰੂ ਦੇ ਜਿਹੜੇ ਹੈਗਾ ਢਹੇ ਚੜੇ ਆ ਜੀ। ਸੋ ਇਸ ਕਰਕੇ ਇਹ ਚੀਜ਼ਾਂ ਪਤਾ ਲੱਗਦੀਆਂ ਹੁੰਦੀਆਂ ਸਰ। ਸੋ ਇਸ ਕਰਕੇ ਮੈਂ ਨੀ ਸਮਝਦਾ ਹੈਗਾ, ਅੱਗੇ ਦੇਖਦੇ ਹੈਗੇ ਜੀ ਅੱਗੇ ਹੁਣ ਉਹਨਾਂ ਦਾ ਕੀ ਕੋਰਸ ਆਫ ਐਕਸ਼ਨ ਹੁੰਦਾ ਆ ਜੀ। ਬਟ ਇਹ ਹੈਗਾ ਆ ਵੀ ਜਦੋਂ ਕਿਸੇ ਜ਼ਿੰਮੇਵਾਰ ਪੋਸਟ ਤੇ ਹੋਵੇ ਬੰਦਾ ਤੇ ਉਹਨੂੰ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ
1: ਜੀ।
0: ਤੇ ਬਾਕੀ ਸਪੀਕਰ ਸਾਹਿਬ ਦਾ ਤਾਂ ਐਟੀਚਿਊਡ ਜਿਹੜਾ ਹੈਗਾ, ਦੇਖੋ ਇਹ 5 ਸਾਲ ਸਪੀਕਰ ਰਹਿ ਚੱਲੇ ਹੈਗੇ, ਲਗਭਗ ਮੇਰਾ ਖਿਆਲ ਆ ਵੀ ਆਖਰੀ ਸੈਸ਼ਨ ਹੀ ਹੋਊਗਾ ਜੇ ਕੋਈ ਸਪੈਸ਼ਲ ਸੈਸ਼ਨ ਨਾ ਬੁਲਾਇਆ ਤਾਂ।
1: ਪਰ ਸੈਣੀ ਸਾਹਿਬ ਜੀ,
0: ਪਰ ਇਹ ਆ ਕਿ ਇਤਿਹਾਸ ਦੇ ਵਿੱਚ ਇਹਨਾਂ ਨੂੰ ਕੋਈ ਬੜਾ ਇਹ ਗੁੱਡ ਬੁੱਕ ਦੇ ਵਿੱਚ ਨਹੀਂ ਇਹਨਾਂ ਦਾ ਨਾਂ ਲਿਖਿਆ ਜਾਊਗਾ ਇਸ ਮਸਲੇ ਦੇ ਵਿੱਚ ਜੀ।
1: ਜਿਵੇਂ ਦੇਖੋ ਇਹ ਹੁਣ ਵਾਰਸ ਪੰਜਾਬ ਨੇ ਜਿਹੜਾ ਐਕਸ਼ਨ ਲਿਆ ਜਾਂ ਮਤਲਬ ਕਿ ਜਿਹੜਾ ਪੱਤਰ ਆਪਣੇ ਜਥੇਦਾਰ ਸਾਹਿਬ ਨੂੰ ਦਿੱਤਾ ਹੈ, ਐਪਲੀਕੇਸ਼ਨ ਦਿੱਤੀ ਹੈ ਇਹਨਾਂ ਦੇ ਅਗੇਂਸਟ ਜਿਹੜੀ ਆ ਦਰਖਾਸਤ ਦਿੱਤੀ ਹੈ, ਤਾਂ ਕਿੱਦਾਂ ਦੇਖਦੇ ਹੋ ਕਿ ਜਿਵੇਂ ਕਿ ਪਹਿਲਾਂ ਹਰ ਵਾਰ ਜਿੱਦਾਂ ਅਕਾਲੀ ਦਲ ਨੂੰ ਹੀ ਹਰ ਵੇਲੇ ਟਾਰਗੇਟ ਕੀਤਾ ਜਾਂਦਾ, ਚਾਹੇ ਮੀਡੀਆ ਚਾਹੇ ਆਪਾਂ ਵੀ ਹਾਂ ਜਾਂ ਆਮ ਜਨਤਾ ਵੀ ਹੈ, ਕਿ ਇਹਨਾਂ ਨੇ ਕਰਵਾਇਆ ਹੋਣਾ ਨਾ ਭਾਈ ਜਥੇਦਾਰ ਨੂੰ, ਹੁਣ ਇਹਨਾਂ ਨੇ ਪੱਤਰ ਦਵਾਇਆ ਜੀ, ਕਿੱਦਾਂ ਉਹਦੇ ਵਿੱਚ ਕੀ ਗੱਲਬਾਤ ਹੋ ਸਕਦੀ ਹੈ ਹੁਣ ਜੀ?
0: ਪਰ ਮੈਂ ਮਤਲਬ ਜਿਹੜਾ ਹੈਗਾ ਆ ਵੀ ਇਹਨਾਂ ਦੇ ਨੈਕਸਟ ਕੋਰਸ ਦਾ ਅੰਦਾਜ਼ਾ ਨਹੀਂ ਲਾ ਸਕਦਾ, ਉਹਦਾ ਕਾਰਨ ਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਆ, ਜੇ ਕੋਈ, ਕਿਉਂਕਿ ਇਹ ਘਟਨਾ ਜਿਹੜੀ ਹੈਗੀ ਆ ਨਾ ਉਹ ਵਿਧਾਨ ਸਭਾ ਦੇ ਅੰਦਰ ਵਾਪਰੀ ਆ,
1: ਇਹਦੀਆਂ
0: ਲੀਗਲ ਸਰ ਉਹ ਨੋ ਸਰ, ਔਨ ਦਾ ਰਿਕਾਰਡ ਨੂੰ ਕੀ ਕਰੋਗੇ ਤੁਸੀਂ, ਜੋ ਮਰਜ਼ੀ ਕਰ ਲਓ ਉਹ ਭਾਵਾਂ, ਕਿਉਂਕਿ ਵਿਧਾਨ ਸਭਾ ਦੇ ਵਿੱਚ ਜੋ ਮਰਜ਼ੀ ਕਰ ਲਓ ਤੁਸੀਂ, ਉਹਨੂੰ ਜਿਹੜਾ ਹੈਗਾ ਕਾਨੂੰਨੀ ਤੌਰ ਤੇ ਐਗਜ਼ੰਪਸ਼ਨ ਹੁੰਦੀ ਆ ਜੀ, ਉਹ ਤੇ ਜਿਹੜਾ ਹੈਗਾ ਜੀ ਅੰਦਰ ਜਿਹੜਾ ਜੋ ਮਰਜ਼ੀ ਗੱਲ ਕਰ ਲਓ ਤੁਸੀਂ, ਉਹਦੇ ਬਾਹਰ ਉਤੋਂ ਸਕਿਊ ਨਹੀਂ ਕੀਤਾ ਜਾ ਸਕਦਾ, ਉਹ ਤੇ ਕੇਸ ਨਹੀਂ ਚਲਾਇਆ ਜਾ ਸਕਦਾ।
1: ਅੱਛਾ ਜੀ,
0: ਹਾਂਜੀ, ਜੇ ਕਾਨੂੰਨ ਪ੍ਰੋਟੈਕਸ਼ਨ ਹੈਗੀ ਆ ਵੀ ਵਿਧਾਨ ਸਭਾ ਦੇ ਅੰਦਰ ਜਿਹੜਾ ਹੈਗਾ ਆ, ਜੇ ਕੋਈ ਗੱਲਬਾਤ ਹੋਈ ਆ ਉਹਦੇ ਬਾਰੇ ਬਾਹਰ ਕੇਸ ਨਹੀਂ ਦਰਜ ਕੀਤਾ ਜਾ ਸਕਦਾ। ਤੁਸੀਂ ਦੇਖਿਆ ਨੀ ਉਹ ਦਿੱਲੀ ਦੇ ਹਾਈ ਕੋਰਟ ਦੇ, ਦਿੱਲੀ ਆਪਣੀ ਵਿਧਾਨ ਸਭਾ ਦੇ ਵਿੱਚ ਜਦੋਂ ਉਹਨੇ ਕਹਿ ਦਿੱਤਾ ਸੀ ਗੁਰੂ ਸਾਹਿਬ ਬਾਰੇ, ਹਾਂਜੀ ਆਖੀ ਨੇ, ਤੇ ਉਹ ਕਿੱਦਾਂ ਮਸਲਾ ਵਖਿਆ ਸੀ ਤੇ ਇਹਨਾਂ ਨੇ ਕਿੱਦਾਂ ਫਟਾਫਟ ਜਿਹੜਾ ਹੈਗਾ ਆ ਵੀ ਉਹ ਜੀ ਰਿਪੋਰਟ ਝੂਠੀ ਆ, ਉਹਨਾਂ ਨੇ ਵਿਧਾਨ ਸਭਾ ਨੇ ਕਿਹਾ ਸੀ ਪਰਵੇਲੇ ਚ ਮੋਸ਼ਨ ਉਹਨਾਂ ਨੇ ਮੂਵ ਕਰ ਦਿੱਤਾ ਸੀ ਇਹ ਕਹਿ ਕੇ ਤੇ ਭਾਈ ਤੂੰ ਕਿੱਦਾਂ, ਭਾਈ ਇਹ ਵਿਧਾਨ ਸਭਾ ਦੀ ਪ੍ਰੋਪਰਟੀ ਹੈਗੀ, ਵਿਧਾਨ ਸਭਾ ਦੀ ਜੁਰਿਸਡਿਕਸ਼ਨ ਹੈ, ਜੋ ਕੁਛ ਕਰਨਾ ਵਿਧਾਨ ਸਭਾ ਦੇ ਸਪੀਕਰ ਨੇ ਕਰਨਾ, ਤੁਸੀਂ ਕਿੱਦਾਂ ਵੀ ਐਕਸ਼ਨ ਲੈ ਲਿਆ ਜੀ।
1: ਜੀ ਬਿਲਕੁਲ ਹੈ ਜੀ,
0: ਤੂੰ
1: ਪਰ
0: ਤਲਬ ਕਰ ਲਏ ਸੀ ਡੀਜੀਪੀ।
1: ਇੱਕ ਮਨ ਦੇ ਵਿੱਚ ਪੁਆਇੰਟ ਹੋਰ ਆ ਰਿਹਾ ਉਭਰ ਰਿਹਾ ਕਿ ਜਿਸ ਹਿਸਾਬ ਨਾਲ ਚਲੋ ਵਿਧਾਨ ਸਭਾ ਦੇ ਵਿੱਚ ਗੱਲ ਕਰਦੇ ਜਾਂ ਸੈਸ਼ਨ ਦੇ ਵਿੱਚ ਜੋ ਗੱਲਬਾਤ ਹੋਈ ਆ ਮੌਨਸੂਨ ਪੰਜਾਬ ਦੀ ਵਿੱਚ, ਤਾਂ ਉਹਦੇ ਵਿੱਚ ਫਿਰ ਜਿਹੜਾ ਪ੍ਰੋਟੋਕੋਲ ਉੱਥੇ ਦਾ ਹੈਗਾ ਹੈ, ਹਾਊਸ ਦਾ ਪ੍ਰੋਟੋਕੋਲ ਹੈ, ਫਿਰ ਉਸ ਹਿਸਾਬ ਦੇ ਨਾਲ ਜਿੱਦਾਂ ਕਿ ਚਾਹੇ ਉਹ ਕਿਸੇ ਧਰਮ ਨੂੰ ਲੈ ਕੇ ਟੀਕਾ ਟਿੱਪਣੀ ਚਾਹੇ ਸੰਧਵਾਂ ਸਾਹਿਬ ਨੇ ਵੀ ਕੀਤੀ ਹੈ, ਉਹ ਵੀ ਤਾਂ ਹੱਦ ਤੋਂ ਟੱਪੇ ਨੇ ਨਾ, ਉਹ ਵੀ ਬਾਹਰ ਗਏ ਨੇ ਉਸ ਚੀਜ਼ ਤੋਂ, ਇਸ ਆਧਾਰ ਦੇ ਉੱਤੇ ਵੀ ਕੁਝ ਐਕਸ਼ਨ ਲਿਆ ਜਾ ਸਕਦਾ।
0: ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੀ ਰਿਸੈਂਟਮੈਂਟ ਸ਼ੋ ਕਰ ਸਕਦੀਆਂ ਸਰ, ਸਪੀਕਰ ਗਵਰਨਰ ਤੇ ਰਾਸ਼ਟਰਪਤੀ ਸਾਰਿਆਂ ਨੂੰ ਪ੍ਰੋਟੈਕਸ਼ਨ ਹੁੰਦੀ ਕਾਨੂੰਨੀ ਪਰਵੇਲੇ, ਜਿਹਨਾਂ ਦੇ ਜਿਹੜੇ ਆ ਉਹ ਪਹਿਲਾਂ ਵਿਚਾਰ ਲੈਣੇ ਚਾਹੀਦੇ ਹੈਗੇ ਆ। ਦੂਜਾ ਇਹ ਹੈਗਾ ਆ ਕਿ ਇਸ ਚੀਜ਼ ਨਾਲ ਧਰਮ ਦੀ ਕੀ ਹਾਨੀ ਹੋਈ ਆ, ਜਦੋਂ ਤੱਕ ਸਪੈਸ਼ਲ ਡੈਮੇਜਸ ਜਿਹੜੇ ਨਹੀਂ ਦੱਸੇ ਜਾਂਦੇ ਤਦ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੰਟਰਫੇਰੈਂਸ ਕਰਨ ਤੋਂ ਡਿਨਾਈ ਕਰਨਾ ਚਾਹੀਦਾ, ਮੇਰੀ ਆਪਣੀ ਸੋਚ ਆ ਜੀ, ਬਾਕੀ ਉਹਨਾਂ ਨੇ ਕੀ ਕਰਨਾ ਇਹ ਉਹਨਾਂ ਨੂੰ ਪਤਾ ਹੋਊਗਾ ਜੀ। ਉਹਦਾ ਕਾਰਨ ਇਹ ਹੈਗਾ ਆ ਕਿ ਜਦੋਂ ਹੁਣ ਬੰਦੇ ਜਿਹੜੇ ਹੈਗੇ ਆ ਤੁਹਾਡੇ ਨਾਲ ਇੱਕ ਕਿਸਮ ਦੇ ਧਿਰ ਬਣ ਕੇ ਤਾਂ ਪਹਿਲਾਂ ਹੀ ਆਪੋਜਿਟ ਖੜੇ ਆ, ਉਹ ਇੰਸਟੀਟਿਊਸ਼ਨ ਦੀ ਜਿਹੜੀ ਤਾਂ ਪਹਿਲਾਂ ਹੀ ਕਿੰਨੀ ਇੱਜ਼ਤ ਕਰਦੇ ਆ ਜੀ, ਇੱਥੇ ਸਾਰੇ ਮੰਨ ਕੇ ਗਏ ਵੀ ਹਾਂ ਜੀ ਜਾ ਕੇ ਮਹੀਨੇ ਦੇ ਅੰਦਰ ਜਿਹੜੀਆਂ ਹੈਗੀਆਂ ਸੋਧਾਂ ਕਰ ਲਾਂਗੇ ਜੀ, ਪਿੱਛੋਂ ਹੁਕਮ ਲੈ ਕੇ ਗਏ ਹੈਗੇ ਆ ਜੀ, ਤੇ ਉੱਥੇ ਜਾ ਕੇ ਜਿਹੜਾ ਹੈਗਾ ਆ ਉਹਨਾਂ ਦਾ ਐਟੀਚਿਊਡ ਦੇਖ ਲਓ ਕਿੱਦਾਂ ਦਾ ਹੋ ਗਿਆ ਜੀ। ਉਹ ਕਹਿੰਦੇ ਸੰਗਤ ਹੁੰਦੀ ਆ ਜੀ, ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ, ਉਹ ਆਪਣੇ ਆਪ ਨੂੰ ਸੰਗਤ ਸਮਝਦੇ ਆ ਜੀ,
1: ਤੇ
0: ਫਿਰ ਉਸ ਹਾਲਤ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਇਹਨਾਂ ਦੇ ਭਾਗਾਂ ਤੇ ਛੱਡਣਾ ਚਾਹੀਦਾ ਹੈਗਾ, ਤੇ ਮੇਰੀ ਤਾਂ ਇਹ ਸੋਚ ਆ ਜੀ।
1: ਬਿਲਕੁਲ ਹੈ
0: ਜੀ ਭਾਰਤ ਸਾਹਿਬ।
1: ਤੇ ਸੈਣੀ ਸਾਹਿਬ ਇੱਕ ਆਪਣੇ ਔਜਲਾ ਸਾਹਿਬ ਦਾ ਸਵਾਲ ਹੈ ਕਿ ਰਾਜਨ ਜੀ ਤੁਸੀਂ ਕਿਹੜਾ ਨਸ਼ੇ ਨੂੰ ਜਿਹੜਾ ਵਧੀਆ ਸਮਝਦੇ ਹੋ ਜੀ?
0: ਕਿਸੇ ਨੂੰ ਵੀ ਨਹੀਂ ਜੀ,
1: ਜੀ
0: ਨਸ਼ਾ ਤਾਂ ਰੋਟੀ ਦਾ ਵੀ ਮਾੜਾ ਜੀ।
1: ਜੀ ਬਿਲਕੁਲ ਹੈ ਜੀ,
0: ਨਸ਼ਾ ਹੈਗਾ ਗੁਰਬਾਣੀ ਦਾ ਜੀ, ਜਿਹੜਾ ਕਹਿੰਦੇ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ,
1: ਜੀ
0: ਜਿਹੜੀ ਜਿਹੜੀ ਰਾਤ ਨੂੰ ਵੀ ਨੀ ਉਤਰਦਾ
1: ਜੀ।
0: ਸੋ ਇਸ ਕਰਕੇ ਔਜਲਾ ਸਾਹਿਬ ਨੇ ਜਾਣ ਬੁਝ ਕੇ ਸਵਾਲ ਕੀਤਾ ਸੀਗਾ, ਤੇ ਜਵਾਬ ਵੀ ਉਹਨਾਂ ਨੂੰ ਪਤਾ ਸੀ ਵੀ ਇਹੀ ਆਉਣਾ ਹੈਗਾ ਜੀ,
1: ਤੇ ਜਵਾਬ ਵੀ ਦਿੱਤਾ ਥੱਲੇ, ਕਹਿੰਦੇ ਖਾਧੀ ਬਿਨਾ ਖੁੱਲਦੇ ਨਾ ਹੱਡ ਰਾਤੀ, ਪੀਤਿਆਂ ਬਿਨਾ ਨਾ ਘੁੱਟ ਸਰਦਾ ਜੋੜਾਂ ਵਿੱਚ, ਵਹਿ ਗਿਆ ਤੇਲੂ ਰਾਮ ਦੀ ਹੱਟੀ ਦਾ ਜਰਦਾ ਗੀਤ ਲਿਖੀ ਜਾਂਦੇ ਆ ਦੇਖ ਲੋ ਤੁਹਾਡੀਆਂ ਗੱਲਾਂ ਦੇ ਨਾਲ
0: ਉਹ ਤਾਂ ਉਹਨਾਂ ਦਾ ਹੈਗਾ ਆ ਨਾ ਪੋਇਟਿਕ ਮਾਇੰਡ ਬੰਦਾ ਜਿਹੜਾ ਹੈਗਾ ਆ ਜੀ ਭਾਰਤ ਸਾਹਿਬ ਇਹ ਵੀ ਦੇਖੋ ਜਿਹੜਾ ਹੈਗਾ ਆ ਦੇਖੋ ਸਾਡੇ ਗ੍ਰਸਤੀਆਂ ਦੀ ਜਿਹੜੀ ਹੈਗੀ ਨਾ ਕੋਈ ਲਿਮਿਟ ਹੈਗਾ ਅਸੀਂ ਜਿਹੜੀ ਹੈਗੀ ਕੀ ਖਾਣਾ ਕੀ ਪੀਣਾ ਇਹ ਸਾਨੂੰ ਆਪਣੇ ਮਤਲਬ ਜੀਵਨ ਜਾਂਚ ਤੋਂ ਦੇਖਣਾ ਚਾਹੀਦਾ ਜੀ
1: ਬਿਲਕੁਲ
0: ਬਾਕੀ ਜਿਹੜਾ ਹੈਗਾ ਆ ਮੈਂ ਤਾਂ ਮਤਲਬ ਜਿਹੜਾ ਆ ਇੱਧਰ ਅਖਾੜਿਆਂ ਦੁਆਰਿਆਂ ਦੇ ਵਿੱਚ ਵੀ ਜਿਹੜੇ ਆ ਉਧਰ ਵੀ ਘੁੰਮਦਾ ਰਿਹਾ ਆ ਤੇ ਮੈਂ ਦੇਖਿਆ ਉਹਨੇ ਤਮਾਖੂ ਜਿਹੜਾ ਹੈਗਾ ਆ ਜਿਹਨੂੰ ਸਿੱਖਿਜ਼ਮ ਦੇ ਵਿੱਚ ਬਹੁਤ ਮਾੜਾ ਗਿਣਿਆ ਗਿਆ ਹੈਗਾ ਆ ਜੀ ਕਿਉਂਕਿ ਇੰਪੋਰਟੈਂਸ ਹੀ ਪੈਦਾ ਕਰਦਾ ਜੀ ਤੋ ਉਥੇ ਜਿਹੜਾ ਹੈਗਾ ਆ ਅਗਲੇ ਬੰਦੇ ਕਹਿੰਦੇ ਹੈਗੇ ਕਿ ਬਿਲਕੁਲ ਅਸੀਂ ਜਿਹੜਾ ਹੈਗਾ ਜਦ ਗ੍ਰਸਤ ਅਪਣਾਉਣਾ ਹੀ ਨਹੀਂ ਗਾ ਜਿਹਨਾਂ ਨੇ ਗ੍ਰਸਤ ਨਹੀਂ ਅਪਣਾਉਣਾ ਹੁੰਦਾ ਉਹ ਇਹਨੂੰ ਕਹਿੰਦੇ ਆ ਤਮਾਖੂ
1: ਭਾਈ
0: ਤਮਾਖੂ ਦੇ ਵਿੱਚ ਪੈ ਜਾਂਦੀ ਆ ਸੋ ਇਸ ਕਰਕੇ ਜਿਹੜਾ ਹੈਗਾ ਹਰ ਇੱਕ ਚੀਜ਼ ਉਹ ਕਹਿੰਦੇ ਹੈਗੇ ਕਿ ਈਸ਼ਵਰ ਕੇ ਰਚੇ ਹੋਏ ਪਦਾਰਥੋਂ ਕੇ ਗੁਣ ਤੋਂ ਜਾਣੋ
1: ਜੀ
0: ਹਾਂਜੀ ਰੱਬ ਨੇ ਜਿਹੜੀਆਂ ਬਣਾਈਆਂ ਚੀਜ਼ਾਂ ਇਹਨਾਂ ਦੇ ਗੁਣ ਜਾਣੋ ਕਹਿੰਦੇ ਵੀ ਇਹਦੇ ਵਿੱਚ ਕਹਿੰਦੇ ਆ ਵੀ ਇਹਦੇ ਵਿੱਚ ਸ਼ੁਰੂਆਤ ਕਿੱਥੋਂ ਹੁੰਦੀ ਆ ਕਹਿੰਦੇ ਮੂੰਹ ਮੈਂ ਡਾਲਣਾ ਤੋਂ ਕਿਆ ਡਾਲਣਾ
1: ਹੈਂਜੀ
0: ਮੂੰਹ ਹਾਂਜੀ ਵੀ ਕਹਿੰਦੇ ਜਿਹੜਾ ਹੈਗਾ ਮੂੰਹ ਤੇ ਕਾਬੂ ਕਰਨ ਨਾਲ ਮਨ ਤੇ ਕਾਬੂ ਹੁੰਦਾ ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਸਭ ਤੋਂ ਪਹਿਲਾਂ ਕੋਈ ਉਹ ਕਹਿੰਦੇ ਮੋਸਟ ਆਫ ਦਾ ਪੀਪਲ ਯੂਜ਼ ਦੇਅਰ ਸਟੋਮਿਕ ਐਜ਼ ਡਸਟਬੀਨ
1: ਜੀ
0: ਜੋ ਬਣਿਆ ਫਟ ਚੱਕ ਕੇ ਤੇ ਅੰਦਰ ਸਿੱਟ ਲਿਆ ਜੀ
1: ਬਿਲਕੁਲ
0: ਇਸ ਕਰਕੇ ਵਿਦਾਊਟ ਸੀਇੰਗ ਇਟਸ ਇਫੈਕਟ ਕਿ ਭਈ ਬਿਨਾਂ ਦੇਖੇ ਆਪਾਂ ਜਿਹੜਾ ਹੈਗਾ ਇਸ ਪੇਟ ਦੇ ਵਿੱਚ ਜਿਹੜਾ ਇਹਨੂੰ ਡਸਟਬੀਨ ਬਣਾ ਰੱਖਿਆ ਵੀ ਜੋ ਦੇਖਿਆ ਅੰਦਰ ਸਿੱਟ ਲਿਆ ਜੋ ਦੇਖਿਆ ਅੰਦਰ ਸਿੱਟ ਲਿਆ
1: ਜੀ
0: ਬਸ ਇਨਸਾਨ ਉਹ ਹੈਗਾ ਆ ਜਿਹੜਾ ਖਾਣ ਤੋਂ ਪਹਿਲਾਂ ਸੋਚਦਾ ਕਿ ਮੇਰੇ ਲਈ ਖਾਣਾ ਠੀਕ ਰਹੂਗਾ ਜਾਂ ਖਾਣਾ ਜ਼ਰੂਰੀ ਆ ਜੀ
1: ਜ਼ਰੂਰੀ ਹੈ
0: ਸੋ ਇਸ ਕਰਕੇ ਬਿਲਕੁਲ ਜੀ ਪੀ ਇਹਦੇ ਨਾਲ ਕਿੱਦਾਂ ਦੀਆਂ ਚੀਜ਼ਾਂ ਮਤਲਬ ਮੇਰੇ ਕਿਹੜੇ ਰਜੋ ਗੁਣ ਤਮੋ ਗੁਣ ਸਤੋ ਗੁਣ ਕਿਹੜਾ ਗੁਣ ਪੈਦਾ ਹੋਊਗਾ ਉਹ ਮੇਰੇ ਵਾਸਤੇ ਕੀ ਆ ਹਾਰਮਫੁਲ ਤਾਂ ਨੀ ਹੋਊਗਾ
1: ਬਜ਼ੁਰਗਾਂ ਦੀ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਸਾਹਿਬ ਦੇ ਏਰੀਏ ਦੀ ਗੱਲ ਕੀਤੀ ਸੀ
0: ਲੋਹੀਆਂ ਦੇ ਬੰਦੇ
1: ਦੇਖੋ ਪੰਤਾਲੀ ਪੰਜਾਹ ਸਾਲ ਹੋ ਗਏ ਬਜ਼ੁਰਗਾਂ ਨੂੰ ਦਾਲੀਆਂ ਚਿੱਟੀਆਂ ਬਾਲ ਚਿੱਟੇ ਨੇ ਪਰ ਫਿਰ ਵੀ ਦ੍ਰਿੜ ਨੇ ਆਪਣੇ ਕੰਮ ਦੇ ਵਿੱਚ ਕਹਿੰਦੇ ਜੋ ਨਜ਼ਾਰਾ ਮਿਹਨਤ ਕਰਕੇ ਆਉਂਦਾ ਚਾਹੇ ਪੈਨਸ਼ਨ ਲੱਗੀ ਆ ਚਾਹੇ ਕੋਈ ਵੀ ਹੈ ਪਰ ਚਾਹੇ 100 ਕਮਾਉਂਦੇ ਆ 50 ਕਮਾਉਂਦੇ ਆ 200 ਲਿਆਉਂਦੇ ਆ ਪਰ ਉਹਦੇ ਵਰਗਾ ਸਕੂਨ ਤੇ ਨਾ ਉਹ ਕੋਈ ਨਸ਼ਾ ਕਰਦੇ ਨੇ ਨਾ ਕੁਝ ਮਤਲਬ ਕਿ ਉਹ ਜ਼ਿੰਦਗੀ ਜਿਉਣ ਦੇ ਕਹਿ ਸਕਦੇ ਨਾ ਤਾਂ ਵੱਡੀ ਐਗਜ਼ਾਮਪਲ ਕਿਹੜੀ ਫਿੱਟ ਹੋ ਸਕਦੀ ਹੈ ਜੀ
0: ਹਰ ਇੱਕ ਬੰਦੇ ਦੀ ਜਿਹੜੀ ਜਿੰਦਗੀ ਹੈ ਨਾ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਸਟੋਰੀ ਹੈ ਸੋ ਇਹ ਹਾਂਜੀ ਕਿਸੇ ਦੀ ਕੋਈ ਚੰਗੀ ਆ ਕਿਸੇ ਦੀ ਕੋਈ ਮਾੜੀ ਆ ਕੋਈ ਪਹਿਲਾਂ ਕਾਮਯਾਬ ਹੋ ਜਾਂਦਾ ਕੋਈ ਬਾਅਦ ਚ ਕਾਮਯਾਬ ਹੋ ਜਾਂਦਾ ਆ ਜੀ ਕੋਈ ਸੰਘਰਸ਼ ਕਰਦਾ ਹੈਗਾ ਆ ਜੀ ਸੋ ਇਸ ਕਰਕੇ ਪਰ ਹਾਂਜੀ ਵੀ ਮਿਹਨਤ ਕਸ਼ ਲੋਕ ਜਿਹੜੇ ਹੈਗੇ ਆ ਹਰ ਇੱਕ ਫੀਲਡ ਦੇ ਵਿੱਚ ਸਨਮਾਨਿਤ ਹੁੰਦੇ ਆ ਉਹਨਾਂ ਕੋਲ ਪੈਸਾ ਮਟੀਰੀਅਲ ਘੱਟ ਹੋਵੇ ਵੱਧ ਹੋਵੇ ਦੈਟਸ ਨਥਿੰਗ
1: ਹਾਂਜੀ
0: ਸਵਾਲ ਤਾਂ ਇਹ ਹੈਗਾ ਕਿ ਤੁਸੀਂ ਕਿਹੜੇ ਕਿਹੜੇ ਅਸੂਲਾਂ ਦੇ ਨਾਲ ਜ਼ਿੰਦਗੀ ਗੁਜ਼ਾਰ ਕੇ ਚੱਲੇ ਹੈਗੇ ਆ ਉਹ ਮਾਇਨੇ ਰੱਖਦਾ ਆ ਜੀ ਜ਼ਿਆਦਾ
1: ਜੀ ਬਿਲਕੁਲ
0: ਜੀ ਭਰਾਈ ਸਾਹਿਬ ਜੀ
1: ਜੀ ਸੈਣੀ ਸਾਹਿਬ
0: ਠੀਕ ਹੈ ਭਰਾਈ ਸਾਹਿਬ
1: ਬੜਾ ਵਧੀਆ ਲੱਗਿਆ ਜੀ ਤੁਸੀਂ ਜੁੜੇ ਵਿਚਾਰ ਕੀਤਾ ਜੀ ਨਾਲ
0: ਸ਼ੁਕਰੀਆ ਮਹਾਰਾਜ ਥੈਂਕ ਯੂ ਜੀ ਸਮਾਂ ਦੇਣ ਲਈ ਧੰਨਵਾਦ ਸਰ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ ਲੋ ਦੋਸਤੋ ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਗੱਲਬਾਤ ਨਾਲ ਦੀ ਨਾਲ ਕਰਦੇ ਜਾਵਾਂਗੇ ਤੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਨਿੱਘਾ ਸਵਾਗਤ ਹੈ ਬਹੁਤ ਸਾਰੇ ਸੁਨੇਹੇ ਵੀ ਆ ਰਹੇ ਨੇ ਤੇ ਨਾਲ ਨਾਲ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਵੱਧਦੇ ਹਾਂ ਤੇ ਹੋਰ ਦੋ ਤਿੰਨ ਗੱਲਾਂ ਬਾਤਾਂ ਜੀ ਤੁਹਾਨੂੰ ਸੁਣਾਉਣੀਆਂ ਨੇ ਨਾਲ ਨਾਲ ਆਖਰ ਦੇ ਵਿੱਚ ਤੇ ਖਬਰਾਂ ਦੀ ਸਮਾਪਤੀ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ +358 44 976 19 ਸਟੂਡੀਓ ਦਾ ਨੰਬਰ ਹੈ ਤੇ ਆਪਣੇ ਨਾਲ ਨਾਲ ਇੱਕ ਅਰੁਣਾਚਲ ਪ੍ਰਦੇਸ਼ ਦੀ ਖਬਰ ਹੈ ਕਾਫੀ ਚਰਚਾ ਦਾ ਵਿਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਬਣੇਗੀ ਤੇ ਔਜਲਾ ਸਾਹਿਬ ਲਿਖਦੇ ਨੇ ਕਿ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਤੇ ਇਸੇ ਤਰ੍ਹਾਂ ਹੀ ਆਪਣੇ ਗੁਰੀ ਮਾਨ ਜੀ ਲਿਖਦੇ ਆ ਸੈਣੀ ਸਾਹਿਬ ਗੁਰੀ ਮਾਨ ਜੀ ਜੁੜੀ ਗਏ ਨੇ ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਗੁਰੀ ਜੀ ਸਵਾਗਤ ਹੈ ਬਾਈ ਜੀ ਇੱਕ ਮਿੰਟ ਜੀ ਦੋ ਤਿੰਨ ਕਾਲਾਂ ਆ ਰਹੀਆਂ ਨੇ ਤੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਬਾਈ ਜੀ
2: ਵੀਰ ਜੀ ਮੈਂ ਨਾ ਇੱਕ ਆਪਣਾ ਇਹ ਇੰਸ਼ੋਰੈਂਸ ਨੂੰ ਲੈ ਕੇ ਹਸਪੀਟਲ ਨੂੰ ਲੈ ਕੇ ਇੱਕ ਵਾਕਿਆ ਸਾਂਝਾ ਕਰਨਾ ਹੈ ਰੀਸੈਂਟਲੀ ਮੇਰੇ ਨਾਲ ਹੋਇਆ ਸੀ
1: ਜ਼ਰੂਰ ਬਾਈ ਜੀ ਜ਼ਰੂਰ ਕਰੋ
2: ਜਦੋਂ ਮੇਰੀ ਮਦਰ ਬਿਮਾਰ ਪਈ ਨੀ ਉਹਨੂੰ ਚੈਸਟ ਇਨਫੈਕਸ਼ਨ ਸੀਗੀ ਜੀ ਬਲੱਡ ਇਨਫੈਕਸ਼ਨ ਸੀ
1: ਜੀ
2: ਦੈਟ ਟਾਈਮ ਨਾ ਮੈਂ ਹੋਸਪਿਟਲ ਦੇ ਵਿੱਚ ਜਦੋਂ ਮਦਰ ਨੂੰ ਐਡਮਿਟ ਕਰਵਾਇਆ ਜੀ, ਪਹਿਲਾਂ ਤਾਂ ਇੱਕ ਦਿਨ ਅਸੀਂ ਦਵਾਈ ਲੈ ਕੇ ਮੁੜੇ, ਜਦੋਂ ਦੁਬਾਰਾ ਐਡਮਿਟ ਕਰਵਾਇਆ ਜੀ, ਉਦੋਂ ਨਾ ਇਹ ਸੈਣੀ ਸਾਹਿਬ ਦੀ ਗੱਲ ਤਾਂ ਬਹੁਤ ਸੋਹਣੀ ਗੱਲ ਕਰਦੇ ਆ, ਬਹੁਤ ਚੀਜ਼ ਨੂੰ ਬਰੀਕੀ ਨਾਲ ਸਮਝਾਉਂਦੇ ਨੇ, ਬਰੀਕੀ
1: ਨਾਲ ਦੇਖਦੇ ਆ, ਬਿਲਕੁਲ ਹੈ ਜੀ।
2: ਹਾਂਜੀ ਹਾਂ, ਬਹੁਤ ਇਹਨਾਂ ਦਾ ਮਤਲਬ ਆਈ ਕਿਊ ਲੈਵਲ ਬਹੁਤ ਆਪਣੇ ਨਾਲੋਂ ਤਾਂ ਕਿਤੇ ਹਾਈ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਬਿਲਕੁਲ ਹੈ।
2: ਠੀਕ ਹੈ ਜੀ, ਉਹੀ ਚੀਜ਼ ਜਦੋਂ ਮੈਂ ਮਦਰ ਨੂੰ ਐਡਮਿਟ ਕਰਵਾਇਆ, ਡਾਕਟਰ ਦਾ ਪਹਿਲਾ ਇਹ ਕੁਐਸਚਨ ਸੀਗਾ ਵੀ ਥੋੜੀ ਇੰਸ਼ੋਰੈਂਸ ਹੈਗੀ ਹੈ
1: ਜੀ,
2: ਜਦ ਕਿ ਡਾਕਟਰ ਦਾ ਕੰਮ ਬਣਦਾ ਵੀ ਜਦੋਂ ਕੋਈ ਮਰੀਜ਼ ਆਇਆ ਉਹਨੂੰ ਪਹਿਲਾਂ ਸਾਂਭੇ, ਉਹਨੂੰ ਠੀਕ ਕਰਨ। ਇਹ
1: ਬਿਲਕੁਲ ਜੀ,
2: ਤੇ ਜਿਹੜੇ ਮੈਂ ਮਤਲਬ ਮੇਰੀ ਮਦਰ ਨੂੰ ਪ੍ਰੋਬਲਮ ਨੇ, ਉਹ ਮੇਰੇ ਨਾ ਕੁਛ ਰਿਲੇਟਿਵ ਨੇ, ਕੁਛ ਫਰੈਂਡ ਸਰਕਲ ਨੇ, ਉਹਨਾਂ ਚੋਂ ਵੀ ਇਹ ਪ੍ਰੋਬਲਮ ਹੋਈ ਸੀ ਸੇਮ ਜੀ
1: ਜੀ।
2: ਉਹ ਬੰਦੇ ਜਾ ਕੇ ਸਵੇਰੇ ਸ਼ਾਮ ਮਤਲਬ ਆਪਣੀ ਜੋ ਵੀ ਮੈਡੀਸਨ ਲੈਂਦੇ ਸੀਗੇ ਜਾਂ ਡ੍ਰਿਪਾਂ ਲਗਵਾਉਂਦੇ ਸੀ, ਉਹ ਸਵੇਰੇ ਸ਼ਾਮ ਜਾ ਕੇ ਲਗਵਾ ਕੇ ਘਰੇ ਆ ਜਾਂਦੇ ਸੀਗੇ
1: ਜੀ।
2: ਪਰ ਇੰਸ਼ੋਰੈਂਸ ਦੇ ਚੱਕਰ ਵਿੱਚ ਨਾ ਹਸਪੀਟਲ ਵਾਲਿਆਂ ਨੇ ਇਹਨੂੰ ਇੰਨਾ ਕੁ ਜ਼ਿਆਦਾ ਨਾ ਮਤਲਬ ਵੱਡਾ ਦੱਸਿਆ, ਵੱਡਾ ਦਿਖਾਇਆ ਸਾਨੂੰ
1: ਜੀ।
2: ਉਹ ਮਦਰ ਨੂੰ ਇਹਨਾਂ ਨੇ 5-7 ਦਿਨ ਵੈਸੇ ਹੀ ICU ਵਿੱਚ ਰੱਖਿਆ ਟ੍ਰੀਟਮੈਂਟ ਲਈ
1: ਜੀ।
2: ਚਲੋ ਟ੍ਰੀਟਮੈਂਟ ਤਾਂ ਜਿਹੜੀ ਆਪਣੀ ਕੀਤੀ ਕੀਤੀ, ਪਰ ਜਿਹੜੇ ICU ਵਿੱਚ ਕੇਸ ਆਉਂਦੇ ਨੇ ਉਹਨਾਂ ਨੂੰ ਵੱਲ ਦੇਖ ਦੇਖ ਕੇ ਤਾਂ ਬੰਦਾ ਚੰਗਾ ਭਲਾ ਵੀ ਬਿਮਾਰ ਪੈ ਜਾਂਦਾ
1: ਜੀ। ਬਿਲਕੁਲ ਜੀ,
2: ਤੇ ਉਹ ਜਦੋਂ 5-7 ਦਿਨਾਂ ਬਾਅਦ ਮੈਂ ਛੁੱਟੀ ਕਰਵਾਈ ਹੈ ਜੀ, ਮਤਲਬ ਨਾਰਮਲ ਵੀ ਆਪਾਂ ਜੀ ਉਹਨਾਂ ਦਾ ਇਲਾਜ ਕਰਵਾਉਂਦੇ ਨਾ ਜੀ, 7-8-10 ਹਜ਼ਾਰ ਰੁਪਏ ਖਰਚਾ ਆਉਂਦਾ, ਮੈਨੂੰ 70,000 ਰੁਪਏ ਦਾ ਬਿੱਲ ਬਣਾ ਕੇ ਦਿੱਤਾ ਜੀ।
1: ਕੀ ਬਾਤ ਹੈ ਜੀ, 70,000 ਦਾ ਬਿੱਲ ਸੀ। ਚਲੋ ਬਿਲਕੁਲ ਹੈ, ਕੋਈ ਹਮਦਰਦੀ ਨਹੀਂ ਨਾ
2: ਉਸੇ, ਮੈਂ ਇੰਸ਼ੋਰੈਂਸ ਵਾਲੇ ਨੂੰ ਕਾਲ ਕੀਤੀ ਵੀ ਚਲੋ ਵੀ ਤੁਸੀਂ ਆ ਕੇ ਕੇਸ ਦੇਖੋ, ਤੇ ਹੁਣ ਇੰਸ਼ੋਰੈਂਸ ਵਾਲਿਆਂ ਦੀ ਗੱਲਾਂ ਸੁਣ ਲਓ ਜੀ। ਇੰਸ਼ੋਰੈਂਸ ਵਾਲਿਆਂ ਨੂੰ ਬੁਲਾਇਆ, ਉਹ ਚੈੱਕ ਚੁੱਕ ਕਰਕੇ ਗਿਆ, ਸਾਰੀ ਫਾਈਲ ਪੜ ਕੇ ਗਿਆ, ਰਿਪੋਰਟ ਲੈ ਕੇ ਗਿਆ
1: ਜੀ।
2: ਤੇ ਮੈਂ ਜਦੋਂ 2 ਦਿਨ ਬਾਅਦ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕੀਤੀ ਵੀ ਤੁਸੀਂ ਵੀ ਇਹਦੇ ਉੱਪਰ ਕੀ ਥੋੜਾ ਪ੍ਰੋਸੈਸ ਹੈ, ਉਹ ਕਹਿੰਦੇ ਸਰ ਇੰਸ਼ੋਰੈਂਸ ਤਾਂ ਬਣਦੀ ਨੀ ਹੈਗੀ, ਵੀ ਡਾਕਟਰ ਨੇ ਕੁਛ ਜ਼ਿਆਦਾ ਹੀ ਇਸ਼ੂ ਕ੍ਰੀਏਟ ਕੀਤਾ, ਵੀ ਇੰਨੀ ਤਾਂ ਪ੍ਰੋਬਲਮ ਹੈ ਨੀ ਸੀ
1: ਜੀ।
2: ਹੁਣ ਦੇਖੋ ਅਸੀਂ ਤਾਂ ਡਾਕਟਰ ਹੈ ਨੀ, ਸਾਡੇ ਲਈ ਤਾਂ ਦੇਖੋ ਜੇ ਪੇਰੈਂਟਸ ਕੋਈ ਵੀ ਸਾਡਾ ਬਿਮਾਰ ਪੈਂਦਾ ਸਾਡੀ ਤਾਂ ਜਾਨ ਤੇ ਬਣ ਜਾਂਦੀ ਹੈ।
1: ਬਿਲਕੁਲ ਹੈ ਜੀ,
2: ਸ਼ਾਮ ਹਲਕਾ ਜਿਹਾ ਬੁਖਾਰ ਵੀ ਚੜ ਜਾਏ ਸਾਫ਼ੀ, ਸਾਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਨਾ ਭਾਈ ਇਹ ਕੀ ਹੋ ਗਿਆ, ਕਿਉਂਕਿ ਸਾਨੂੰ ਨਾ ਪੇਰੈਂਟਸ ਨੂੰ ਆਲਵੇਜ ਫਿੱਟ ਦੇਖਣ ਦੀ ਆਦਤ ਸ਼ੁਰੂ ਤੋਂ ਲੈ ਕੇ ਹੁਣ ਤੱਕ।
1: ਬਿਲਕੁਲ ਹੈ ਜੀ,
2: ਤੇ ਉਹ ਫਿਰ ਇੰਸ਼ੋਰੈਂਸ ਵਾਲਿਆਂ ਨੇ ਵੀ ਇੰਸ਼ੋਰੈਂਸ ਨੂੰ ਨਾ ਦਿੱਤਾ, ਫਿਰ ਮੈਂ ਇੰਸ਼ੋਰੈਂਸ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਜਦ ਤੁਸੀਂ ਮਤਲਬ ਇੰਸ਼ੋਰੈਂਸ ਕਰਨ ਆਉਂਦੇ ਹੈ ਨਾ, ਤੁਹਾਡੇ ਜੋ ਤੁਹਾਡੀਆਂ ਜਿਹੜੀ ਗੱਲਾਂ ਨੇ, ਤੁਹਾਡੇ ਪ੍ਰੋਮਿਸਿਸ ਨੇ ਨਾ, ਬੰਦਾ ਇਹ ਕਹਿੰਦਾ ਹੁੰਦਾ ਵੀ ਯਾਰ ਬਸ ਵੀ ਲਾ ਲਓ ਸੰਜੀਵਨੀ ਬੂਟੀ ਇਹਨਾਂ ਕੋਲ ਆ, ਹੋਰ ਕਿਸੇ ਕੋਲ ਹੈ,
1: ਕਿਸੇ ਕੋਲ ਹੈ ਨਹੀਂ। ਬਿਲਕੁਲ ਹੈ ਜੀ,
2: ਫਿਰ ਮੈਂ ਇਹਨਾਂ ਨੂੰ ਹਾਰ ਕੇ ਮੈਂ ਇਹਨਾਂ ਨੂੰ ਲੈਟਰ ਲਿਖੀ, ਮੈਂ ਕਿਹਾ ਯਾਰ ਤੁਸੀਂ ਨਹੀਂ ਕਲੇਮ ਕਰਨਾ ਕੋਈ ਨੀ, ਪਰ ਮੈਂ ਜੋ ਤੁਸੀਂ ਮੈਂ ਤੁਹਾਡੇ ਅੱਗੇ ਲੀਗਲ ਐਕਸ਼ਨ ਲਵਾਂਗਾ ਤੇ ਤੁਹਾਨੂੰ ਲੈਟਰ ਹੁਣ ਮੈਂ ਵਕੀਲ ਕੋਲ ਭਜਵਾਵਾਂਗਾ। ਚਲੋ ਮੈਨੂੰ ਫਿਰ ਮੈਨੂੰ ਦੁਬਾਰਾ ਫੋਨ ਆਇਆ, ਸਰ ਤੁਸੀਂ ਫਾਈਲ ਦੁਬਾਰਾ ਭੇਜੋ ਵੀ ਅਸੀਂ ਆਪਣੇ ਵੱਲੋਂ ਕਰਕੇ ਦੇ ਆ। ਚਲੋ ਮੈਂ ਇਸ ਟਾਈਮ ਛੁੱਟੀ ਕਰਾ ਕੇ ਘਰੇ ਲੈ ਆਇਆ ਪੇਰੈਂਟਸ ਨੂੰ
1: ਜੀ।
2: ਜਦੋਂ ਲੈ ਕੇ ਆਇਆ ਮਾਤਾ ਨੂੰ ਘਰੇ, ਉਹ ਤੋਂ ਬਾਅਦ ਜੀ ਇਹਨਾਂ ਨੇ ਫਿਰ ਉਹ ਮਤਲਬ ਕਲੇਮ ਵੀ ਵਕੀਲ ਦੇ ਨਾਂ ਤੇ ਉਹਨਾਂ ਨੇ ਕਲੇਮ ਵੀ ਕਰ ਦਿੱਤਾ ਤੇ ਅੱਜ ਮੈਨੂੰ ਸਕਰੀਨਸ਼ਾਟ ਵੀ ਆ ਗਿਆ ਵੀ ਸਰ ਤੁਹਾਡੇ ਤੁਹਾਨੂੰ ਮਤਲਬ 60-65 ਹਜ਼ਾਰ ਰੁਪਏ ਕੱਟ ਕਟਾ ਕੇ ਮਿਲ ਜੂਗਾ ਜੀ, ਬਾਕੀ ਤਾਂ ਚਲੋ ਜਿਹੜੀ ਪ੍ਰੋਸੈਸਿੰਗ ਫੀਸ ਆ ਕੁਛ ਵੀ ਲਾ ਲਓ ਕੱਟ ਕੀਤੀ।
1: ਬਿਲਕੁਲ ਹੈ ਜੀ, ਉਹ ਚਲੋ ਇੱਕ ਹਰ ਕਿਸੇ ਚੀਜ਼ ਦੇ ਵਿੱਚ ਫਾਈਟ ਕਰਨੀ ਚਾਹੀਦੀ, ਆਪਣੇ ਆਪ ਦੇ ਵਿੱਚ ਵੀ ਜਾਗਰੂਕ ਹੋਣਾ ਚਾਹੀਦਾ, ਇਸ ਤਰ੍ਹਾਂ ਦੇ ਜਿਹੜੇ ਚਲੋ ਇੰਸ਼ੋਰੈਂਸ ਹੈ ਉਹ ਜ਼ਰੂਰ ਕਰਾਉਣੇ ਵੀ ਚਾਹੀਦੇ ਹੈ। ਅੱਜ ਦੇ ਸਮੇਂ ਦੇ ਵਿੱਚ ਇਲਾਜ ਜਾਂ ਕਿਤੇ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਮਹਿੰਗਾ ਬਹੁਤ ਹੈ ਜੀ, ਤੇ ਆਪਣੇ ਲੋਕ ਇਹ ਵੀ ਕਰਦੇ ਆ ਕਿ ਇੰਸ਼ੋਰੈਂਸ ਕੀ ਕਰਾਉਣਾ ਛੱਡੋ ਪਰਾਂ, ਹਨਾ ਉਹ ਚੀਜ਼ਾਂ ਵਿੱਚ ਵੀ ਹੈ, ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਆਪਣਾ ਇੱਕ ਸੇਫ ਜਿਹੜਾ ਥੋੜਾ ਬਹੁਤਾ ਚਾਹੇ 4 ਪੈਸੇ ਦੇਣੇ ਪੈਂਦੇ ਆ ਜ਼ਰੂਰ ਕਰ ਲੈਣਾ ਚਾਹੀਦਾ ਅੱਜ ਦੇ ਸਮੇਂ ਦੀ ਜ਼ਰੂਰਤ ਹੈ।
2: ਮੇਰੇ ਹਿਸਾਬ ਨਾਲ ਨਾ ਅੱਜ ਦੇ ਲਈ ਮਤਲਬ ਇੱਕ ਸਿਹਤ ਸਹੂਲਤ ਨੂੰ ਲੈ ਕੇ ਆਪਾਂ ਥੋੜਾ ਜਿਹਾ ਸੇਫ,
1: ਬਿਲਕੁਲ ਜਾਗਰੂਕਤਾ ਚਾਹੀਦੀ ਹੈ। ਬਿਲਕੁਲ ਹੈ ਜੀ,
2: ਹਾਂਜੀ ਸੇਫ ਜ਼ੋਨ ਵਿੱਚ ਖੇਡਣਾ ਬਹੁਤ ਜ਼ਰੂਰੀ ਹੈ। ਚਲੋ ਬਿਮਾਰੀ ਕੋਈ ਛੋਟੀ ਹੈ ਕੋਈ ਬੜੀ ਹੈ, 10 ਕੇ ਨਹੀਂ ਬੰਦੇ ਨੂੰ,
1: ਬਿਲਕੁਲ ਹੈ ਜੀ,
2: ਉਹਨੇ ਬਾਅਦ ਵਿੱਚ ਕਿਹੜਾ ਰੂਪ ਲੈਣਾ ਉਹ ਵੀ ਨਹੀਂ ਪਤਾ ਲੱਗਦਾ,
1: ਉਹ ਵੀ ਨਹੀਂ ਪਤਾ ਜੀ।
2: ਮੰਨ ਲਓ ਹੁਣ ਅਸੀਂ ਮਿਹਨਤ ਨਾਲ ਪੈਸਾ ਕਮਾਉਂਦੇ ਹਾਂ ਜੀ, ਚਾਹੇ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ,
1: ਬਿਲਕੁਲ ਹੈ ਜੀ,
2: ਜਦੋਂ 8-10 ਲੱਖ ਰੁਪਏ ਕਿਸੇ ਬੰਦੇ ਨੂੰ ਕੱਢ ਕੇ ਦੇਣਾ ਪੈਂਦਾ ਨਾ, ਉਹਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ।
1: ਬਿਲਕੁਲ ਹੈ ਜੀ,
2: ਠੀਕ ਹੈ ਜੀ, ਤੇ ਅਸੀਂ ਤਾਂ ਫਿਰ ਵੀ ਸਰਕਾਰਾਂ ਵੱਲੋਂ ਕੋਈ ਆਯੁਸ਼ਮਾਨ ਕਾਰਡ ਨਹੀਂ, ਕੋਈ ਭਗਵੰਤ ਮਾਨ ਵਾਲਾ ਕਾਰਡ ਨਹੀਂ ਬਣਵਾਇਆ, ਸਾਨੂੰ ਇਹ ਵੀ ਹੁੰਦਾ ਵੀ ਅਸੀਂ ਗੌਰਮੈਂਟ ਦੇ ਉੱਪਰ ਕਿਉਂ ਆਪਾਂ ਪ੍ਰੈਸ਼ਰ ਪਾਉਣਾ ਵੀ ਆਪਾਂ ਨੇ ਕਿਉਂ ਖਜ਼ਾਨੇ ਦੀ ਦੁਰਵਰਤੋਂ ਕਰਨੀ ਹੈ, ਵੀ ਆਪਾਂ ਕਮਾਉਂਦੇ ਹਾਂ ਤਾਂ ਆਪਾਂ ਆਪਣੇ ਆਪ ਨਾਲ
1: ਕਰੀਏ ਜੀ। ਬਿਲਕੁਲ ਹੈ, ਬਿਲਕੁਲ ਹੈ ਜੀ,
2: ਇਸੇ ਕਰਕੇ ਮੈਂ 3 ਸਾਲ ਤੋਂ ਇਹਨਾਂ ਦੀ ਕੰਟੀਨਿਊ ਪੇ ਕਰਦਾ ਪਿਆ ਸੀ ਤੇ ਅੱਜ 3ਜੇ ਸਾਲ ਚ ਉਹਦੀ ਵਰਤੋਂ ਕੀਤੀ ਹੈ, ਨਹੀਂ ਤਾਂ ਲੋੜ ਨਹੀਂ ਸੀ ਪੈਣੀ। ਨੈਕਸਟ ਉਹਨਾਂ ਦੀ ਇਸੀ ਮਹੀਨੇ ਉਹ ਫਿਰ ਐਕਸਟੈਂਡ ਕਰਵਾਉਣੀ ਹੈ ਜੀ, ਚਾਹੇ 10 ਅਸੀਂ ਇਹ ਸੋਚ ਲੈਂਦੇ ਵੀ ਕੋਈ ਨਹੀਂ 8-10-15 ਹਜ਼ਾਰ ਰੁਪਏ ਜਿਹੜਾ ਕੋਈ ਨਹੀਂ, ਉਹ ਬਾਤ ਆ ਜੀ, ਇੱਕ ਪਾਸੇ ਸਾਡੇ ਮਾਂ ਬਾਪ ਠੀਕ ਰਹਿਣ।
1: ਬਿਲਕੁਲ ਹੈ, ਹੁਣ ਦੇਖੋ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਇਹ ਹੀ ਹੈ, ਜਿੰਨਾ ਚਿਰ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਉਨਾ ਚਿਰ ਤੁਸੀਂ ਪੱਕੇ ਨਹੀਂ ਹੋ ਸਕਦੇ, ਉੱਥੇ ਵੀ ਤਾਂ ਆਪਾਂ ਇੰਨਾ ਖੱਜਲ ਖੁਆਰ ਹੁੰਦਾ ਹੀ ਆ, ਕਰਦਾ ਹੀ ਆ ਇਹਨਾਂ ਚੀਜ਼ਾਂ ਦੇ ਲਈ, ਚਾਹੇ ਜਿੰਨਾ ਚਿਰ ਤੁਹਾਡੇ ਕੋਲ ਪੱਕੀ ਨੌਕਰੀ ਨਹੀਂ ਉਹਨਾਂ ਤੱਕ ਤੁਹਾਡਾ ਇੰਸ਼ੋਰੈਂਸ ਨਹੀਂ ਅਗਲੇ ਕਰਦੇ। ਤੇ ਆਪਣੇ ਮੁਲਕ ਚ ਵੀ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਜਾ ਸਕਦੀਆਂ ਨੇ, ਆਪਣੇ ਲਈ ਕਰਨੀਆਂ ਨੇ ਉਹ ਤਾਂ, ਜੇ ਤੁਹਾਨੂੰ ਗੌਰਮੈਂਟ ਨਹੀਂ ਦਿੰਦੀ ਤਾਂ ਪ੍ਰਾਈਵੇਟ ਤਾਂ ਘੱਟੋ ਘੱਟ ਜਿਹੜੇ ਕਰ ਸਕਦੇ ਨੇ ਉਹਨਾਂ ਨੂੰ ਕਰ ਲੈਣੀਆਂ ਚਾਹੀਦੀਆਂ ਨੇ।
2: ਪਰ ਇੱਥੇ ਵੀਰ ਜੀ, ਇੱਥੇ ਜਿਹੜਾ ਮੈਡੀਕਲ ਮਾਫੀ ਹੈ ਉਹ ਚੀਜ਼ਾਂ ਨੂੰ
1: ਬਿਲਕੁਲ ਹੈ,
2: ਠੀਕ ਹੈ ਨਾ। ਹੁਣ ਤੁਸੀਂ ਲਾ ਲਓ ਵੀ ਇੱਕ ਬੰਦਾ ਕੈਮਿਸਟ ਦੀ ਦੁਕਾਨ ਖੋਲ ਕੇ ਬੈਠਾ, ਚਾਹੇ ਉਹਨੂੰ ਫਾਰਮੇਸੀ ਦਾ ਪੀਣ ਆਉਂਦਾ ਹੋਵੇ, ਪਰ ਉਹਨੇ ਕੀ ਕਰਨਾ, ਦੁਕਾਨ ਖੋਲ ਲੈਣੀ ਹੈ, ਦਵਾਈਆਂ ਰੱਖ ਲੈਣੀ ਹੈ ਤੇ ਅੱਗੇ ਫਾਰਮੇਸੀ ਵਾਲੇ ਬੱਚੇ ਰੱਖ ਲੈਣੇ ਨੌਕਰੀ।
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕਿਉਂਕਿ ਉਹਨੂੰ ਪਤਾ ਵੀ ਜਿਹੜੀ ਜਿੰਨੀ ਅੱਜ ਕੱਲ ਨਾ ਲੋਕੀ ਤਾਂ ਪਤਾ ਨੀ ਚਿੱਟੇ ਦੀ ਗੱਲਾਂ ਕਰਦੇ, ਮੈਂ ਕਹਿੰਦਾ ਚਿੱਟੇ ਨਾਲੋਂ ਵੱਧ ਕੇ ਅੱਜ ਕੱਲ ਤਾਂ ਮੈਡੀਕਲ ਮਾਫੀਆ ਬਣਿਆ ਹੋਇਆ।
1: ਬਿਲਕੁਲ ਬਿਲਕੁਲ,
2: ਸਾਨੂੰ 2 ਰੁਪਏ ਦਾ ਪਤਾ ਬਾਜ਼ਾਰ ਚ 50 ਰੁਪਏ ਦਾ ਵਿਕਦਾ
1: ਜੀ, ਬਿਲਕੁਲ ਹੈ ਜੀ,
2: ਕਿਤੇ 45 ਦਾ ਕਿਤੇ 50 ਦਾ, ਚਲੋ ਮਤਲਬ ਇਹਦੇ ਵਿੱਚ ਨਾ ਆਪਾਂ ਤਾਂ ਕਹਿੰਦੇ ਵੀ 50% ਮਾਰਜਨ, ਇਹਦੇ ਵਿੱਚ ਤਾਂ 80% ਮਾਰਜਨ ਹੈ।
1: ਬਿਲਕੁਲ, ਕੋਈ 2 ਰੁਪਏ ਦਾ ਪੱਤਾ, ਕੋਈ 4 ਰੁਪਏ ਦਾ ਪੱਤਾ ਅਸਲੀ ਰੇਟ ਦਾ ਉਹ ਹੈ ਜੀ, ਬਿਲਕੁਲ ਜਿਹੜੇ ਹੈਗੇ।
2: ਹਾਂਜੀ, ਫਿਰ ਜੀ ਵਾਲੀ ਗੋਲੀ ਹੈ, ਤੁਸੀਂ ਦੇਖੋ ਹੁਣ ਸਰਕਾਰ ਇਹਨਾਂ ਨੂੰ ਫ੍ਰੀ ਚ ਦੇ ਰਹੀ ਹੈ ਜਿਹੜੇ ਆਦੀ ਨੇ। ਮੈਂ ਤਾਂ ਦੇਖੋ ਜੀ ਵਾਲੀ ਗੋਲੀ ਤਾਂ ਮੇਰੇ ਹਿਸਾਬ ਨਾਲ ਚਿੱਟੇ ਨਾਲੋਂ ਵੀ ਭੈੜੀ ਹੈ ਜੀ। ਇਹ ਤਾਂ ਇੱਕ ਕੋਡ ਹਟਾ ਕੇ ਰੀਹੈਬ ਸੈਂਟਰਾਂ ਦੇ ਵਿੱਚ ਦੂਜਾ ਕੋਡ ਬੰਦੇ ਨੂੰ ਲਾ ਕੇ ਉਤੋਂ ਤਿਆਰ ਕਰਕੇ ਤੇ ਚੱਲ ਜੀ, ਸਾਡੇ ਬਾਹਰ ਹੋ ਗਿਆ ਜੀ ਕੰਮ।
1: ਜੀ ਬਿਲਕੁਲ ਹੈ ਜੀ, ਬਿਲਕੁਲ
2: ਜੀ ਵਾਲੀ ਗੋਲੀ ਤੇ ਬੰਦੇ ਬਜ਼ੁਰਗ ਦੇਖੇ, ਮੈਂ ਨੌਜਵਾਨ ਦੇਖੇ ਹੈ, ਮਤਲਬ ਨਾ ਜਦੋਂ ਇਹ ਗੋਲੀਆਂ ਨਹੀਂ ਮਿਲਦੀਆਂ ਹਸਪਤਾਲਾਂ ਦੇ ਬਾਹਰ, ਉਹਦਾ ਐ ਹੋ ਜਾਂਦੇ ਵੀ ਜਿਵੇਂ ਬਸ ਵੀ ਦੂਜਾ ਸਾਹ ਇਹਨਾਂ ਨੂੰ ਆਉਣਾ ਨੀ ਹੈਗਾ ਜੀ।
1: ਜੀ ਬਿਲਕੁਲ ਹੈ ਜੀ,
2: ਤੁਸੀਂ ਆਪ ਸਾਹਿਬ ਲਾ ਕੇ ਦੇਖੋ ਵੀ ਆਪਾਂ ਨੇ ਇਹ ਕੋਡ ਜਿਹੜੇ ਕਹਿੰਦੇ ਵੀ ਜੀ ਵਾਲੀ ਗੋਲੀ ਲਾ ਤੀ ਜੀ ਆਪਾਂ ਠੀਕ ਕਰਤਾ, ਹੁਣ ਮੈਨੂੰ ਠੀਕ ਕਰਨ ਵਾਲੇ ਇਹ ਜਵਾਬ ਦੇਣ ਵੀ ਤੁਸੀਂ ਇੱਕ ਕੋਡ ਉਹਦਾ ਵੱਟਿਆ ਕੋਈ ਦੂਜਾ ਕੋਡ ਲਾ ਦਿੱਤਾ
1: ਜੀ। ਜੀ ਬਿਲਕੁਲ ਹੈ, ਬਿਲਕੁਲ ਹੈ, ਦਰੁਸਤ ਹੈ ਜੀ।
2: ਫਿਰ ਇਹੀ ਚਿੱਟੇ ਵਾਲਾ ਹਾਲ ਹੈ, ਦੇਖੋ ਚਿੱਟੇ ਦੀ ਸੋਹਾਂ ਹਰੇਕ ਸਿਆਸਤਦਾਨ ਆ ਕੇ ਖਾਂਦਾ ਵੀ ਅਸੀਂ ਬੰਦ ਕਰਾਂਗੇ, ਅਸੀਂ ਬੰਦ ਕਰਾਂਗੇ, ਬੰਦ ਕੋਈ ਨੀ ਕਰਦਾ। ਜੇ ਆਪਾਂ ਨਾ ਵੈਸੇ ਤਾਂ ਪੁਲਿਸ ਵਾਲਿਆਂ ਨੂੰ ਪਤਾ ਵੀ ਕਿਹੜੇ ਪੋਲੀਟੀਸ਼ੀਅਨਸ ਨੇ, ਕਿਹੜੇ ਪਾਰਟੀ ਦੇ ਕਿਹੜੇ 10-12 ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਖੁੱਲਾ ਚਿੱਟੇ ਦਾ ਵਪਾਰ ਕਰਦੇ ਨੇ। ਵੈਸੇ ਤਾਂ ਹੁਣ ਸੁਣਨੇ ਚ ਖਬਰ ਪਿੱਛੇ ਇੱਕ ਆਈ ਸੀ ਵੀ ਜਿਹੜੇ ਹੁਣ ਅਖੌਤੀ ਆਪਣੇ ਚੱਲਦੇ ਇਨਕਲਾਬੀ, ਇਹਨਾਂ ਵਿੱਚੋਂ ਵੀ ਕਿਸੇ ਨੇ ਜੀ ਵਾਲੀ ਗੋਲੀਆਂ ਉੱਪਰ 200 ਕਰੋੜ ਦਾ ਵਪਾਰ ਕੀਤਾ ਹੈ ਜੀ, ਗੋਲੀਆਂ ਦੱਬ ਕੇ।
1: ਕਿਆ ਬਾਤ ਹੈ ਜੀ,
2: ਉਹ ਗੋਲੀਆਂ ਜਿਹੜੀ ਅੰਦਰ ਫ੍ਰੀ ਮਿਲਣੀਆਂ ਸੀ ਬਾਹਰ 700-700 ਦੇ ਪੱਤੇ ਵਿਕੇ ਹੈ ਜੀ।
1: ਜੀ ਜੀ ਜੀ ਬਿਲਕੁਲ ਹੈ ਜੀ,
2: ਸਰਕਾਰ ਨੂੰ ਕੀ ਇਸ ਚੀਜ਼ ਦੀ ਨੌਲੇਜ ਨੀ, ਸਭ ਕੁਝ ਪਤਾ ਜੀ। ਇਹ ਮਤਲਬ ਇਹ ਚਾਹੁੰਦੇ ਹੀ ਨੀ ਹੈ ਵੀ ਆਪਣਾ ਜਿਹੜਾ ਕੋਈ ਵੀ ਆਪਣਾ ਪੰਜਾਬ ਦਾ ਕੋਈ ਵੀ ਨੌਜਵਾਨ ਹੈ ਜਾਂ ਕੋਈ ਵੀ ਬੰਦਾ ਹੈ ਨਸ਼ੇ ਤੋਂ ਬਾਹਰ ਆਵੇ, ਇਹ ਆਣ ਦੇਣਾ ਚਾਹੁੰਦੇ ਹੀ ਨੇ, ਨੀਤਾਂ ਹੀ ਨੀ ਹੈਗੀ ਇਹਨਾਂ ਦੀ।
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ,
2: ਇਹ ਚਾਹੁੰਦੇ ਸੀ ਵੀ ਚਿੱਟਾ ਆਪਾਂ ਖਤਮ ਕਰਨਾ, ਪਰ ਤੁਸੀਂ ਨਾ ਇੱਕ ਸਰਵੇ ਕਰਕੇ ਦੇਖੋ ਜੀ, ਇਹਨਾਂ ਦੇ ਰਾਜ ਵਿੱਚ ਚਿੱਟਾ ਘਰ ਘਰ ਜਾਣ ਲੱਗ
1: ਪਿਆ। ਬਿਲਕੁਲ ਹੈ, ਬਿਲਕੁਲ ਦੀਦਾ ਹੀ ਹੈ ਜੀ,
2: ਘਰ ਘਰ ਜਾਣ ਲੱਗ
1: ਪਿਆ ਜੋ ਹੈ।
2: ਔਰ ਬਹੁਤ ਬੜੇ ਇਹਨਾਂ ਦੇ ਮੰਨੇ ਪਰ ਮੰਨੇ ਪੋਲੀਟੀਸ਼ਨ ਦੇ ਮੁੰਡੇ ਦਾ ਨਾਮ ਵਿੱਚ ਆਉਂਦਾ, ਪਰ ਉਹਦੀ ਬਾਰੇ ਕੋਈ ਗੱਲ ਨਹੀਂ ਕਰਦਾ।
1: ਜੀ ਜੀ ਜੀ ਜੀ,
2: ਸੈਣੀ ਸਾਹਿਬ ਦੱਸ ਕੇ ਗਏ ਹੈ, ਨਸ਼ਾ ਤਾਂ ਵੈਸੇ ਸਹੀ ਪੁੱਛੋ ਨਾ, ਰੋਟੀ ਦਾ ਵੀ ਮਾੜਾ, ਜੇ ਰੋਟੀ ਦਾ ਆਪਾਂ ਵੱਧ ਖਾ ਲਈਏ ਉਹ ਵੀ ਸਾਨੂੰ ਡਿਸਟਰਬ ਕਰਦੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਤੇ ਨਸ਼ਾ ਤਾਂ ਆਟੋਮੈਟਿਕਲੀ ਕਰੂਗਾ, ਨਸ਼ਾ ਮੈਡੀਕਲ ਨਸ਼ਾ ਤਾਂ ਮਤਲਬ ਤੁਹਾਡੇ ਅੰਦਰ ਬੱਚਾ ਪੈਦਾ ਕਰਨ ਦੀ, ਹੋਰ ਤੁਹਾਡੇ ਸਰੀਰ ਦਾ ਸਾਰਾ ਬਣਤਰ ਹੀ ਖਤਮ ਕਰ ਦਿੰਦਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਖੂਨ ਨੂੰ ਪਾਣੀ ਇਹ ਕਰ ਰਿਹਾ ਜੀ, ਪਰ ਇਹਦੇ ਬਾਰੇ ਕੋਈ ਸਮਝਾਉਂਦਾ ਨੀ, ਕੋਈ ਕੁਛ ਨੀ ਕਰਦਾ, ਇੱਕ ਰੂਮਰ ਚ ਫੈਲਾਏ ਹੋਏ ਨੇ ਜੀ। ਮਤਲਬ ਜੇ ਆਪਾਂ ਖਸਖਸ ਦੀ ਖੇਤੀ ਕਰਾਂਗੇ ਜੀ ਪੰਜਾਬ ਦਾ, ਹਰੇਕ ਬੰਦਾ ਉੱਥੇ ਬੜ ਜੂਗਾ, ਕੁਛ ਬੜ ਜੂਗਾ। ਇੱਕ ਨਾ ਛੋਟੀ ਜਿਹੀ ਐਗਜ਼ਾਮਪਲ ਹੈ, ਬੜੀ ਵਧੀਆ ਸੈਣੀ ਸਾਹਿਬ ਵੀ ਦੇ ਕੇ ਗਏ ਨੇ, ਮੈਂ ਵੀ ਦੇਣਾ ਚਾਹੁੰਦਾ। ਹੁਣ ਆਪਾਂ ਇੱਕ ਬੱਚਾ ਹੁੰਦਾ, ਆਪਾਂ ਇੱਕ ਬੱਚੇ ਨੂੰ ਕਹਿੰਦੇ ਹੁੰਦੇ ਹਾਂ ਵੀ ਯਾਰ ਵੀ ਤਾਂ ਇਹ ਕੰਮ ਨੀ ਕਰਨਾ,
1: ਹੁਣ ਕੋ ਅੱਧ ਨੂੰ ਨਾ ਛੇੜ, ਉਹਨੇ ਜਾਣਾ ਹੀ ਜਾਣਾ, ਅੱਧ ਨੂੰ ਫੜਨਾ।
2: ਹਾਂਜੀ, ਉਹ ਕੰਮ ਉਹ ਇਸ ਕਰਕੇ ਨੀ ਕਰਦਾ ਕਿਉਂਕਿ ਦਿਮਾਗ ਚ ਕੋਈ ਕੀੜਾ ਹੈ, ਉਹ ਇਸ ਕਰਕੇ ਕ੍ਰੋਸਤੀ ਕਰਕੇ ਕਰਦਾ ਜੀ, ਉਹਨੂੰ ਪਤਾ ਵੀ ਆਪਾਂ ਮਨਾ ਕੀਤਾ।
1: ਬਿਲਕੁਲ ਹੈ ਜੀ,
2: ਉਹਦੇ ਅੰਦਰ ਇੱਕ ਕ੍ਰੋਸਤੀ ਹੁੰਦੀ ਵੀ ਯਾਰ ਮਨਾ ਕਿਉਂ ਕੀਤਾ, ਮੈਂ ਉਹ ਕਿਉਂ ਦਾ ਜਵਾਬ ਲੈਣ ਵਾਸਤੇ ਉਹ ਹਰਕਤ ਕਰਦਾ।
1: ਜਦੋਂ ਫਿਰ ਇੱਕ ਵਾਰੀ ਸੇਕ ਲੱਗਿਆ ਮੁੜ ਕੇ ਨੀ ਹੱਥ ਪਾਉਂਦਾ ਉਹਨੂੰ। ਬਿਲਕੁਲ,
2: ਤੁਸੀਂ ਦੇਖੋ ਜੀ ਕੋਈ ਵੀ, ਮੈਂ ਹੁਣ ਬੱਚਿਆਂ ਦੀ ਗੱਲ ਕਰਦਾ ਨਾ, ਆਪਾਂ ਬੱਚੇ ਕੋਈ ਟੋਇਸ ਦੀ ਜਿੱਦ ਕਰਦੇ, ਆਪਾਂ ਉਹ ਟੋਇਸ ਨੂੰ ਲੈ ਕੇ ਨੀ ਦਿੰਦੇ, ਉਹਨਾਂ ਚ ਉਹਦਾ ਖੜਾ ਨੀ ਛੱਡਦਾ। ਜਦੋਂ ਆਪਾਂ ਟੋਇਸ ਦੇ ਮੂਹਰੇ ਲਿਆ ਕੇ ਰੱਖ ਦਿੰਦੇ ਹਾਂ, ਮੁੜ ਕੇ ਉਹਨੂੰ 1-2 ਦਿਨ ਤੋਂ ਬਾਅਦ ਮੁੜ ਕੇ ਚਲਾਉਂਦਾ ਨੀ,
1: ਚਲਾਉਂਦਾ ਨੀ ਜੀ। ਬਿਲਕੁਲ,
2: ਏਦਾਂ ਹੀ ਖਸਖਸ ਦੀ ਔਰ ਜਿਹੜੀ ਆਹ ਆਪਣੀ ਵੀੜ ਦੀ ਖੇਤੀ ਹੈ, ਇਹਦਾ ਵੀ ਇਹੀ ਹਾਲ ਹੈ। ਜਦੋਂ ਸਰਕਾਰ ਇਹਨੂੰ ਮਤਲਬ ਇੱਥੇ ਕਰਨ ਦਊਗੀ ਨਾ ਜੀ, ਆਪਣੇ ਪੰਜਾਬ ਦੇ ਵਿੱਚ ਲਾਗੂ ਕਰੂਗੀ, ਇਹਦਾ ਮਤਲਬ ਕੋਈ ਨੁਕਸਾਨ ਨੀ ਹੋਣਾ ਲੋਕਾਂ ਨੇ, ਹੌਲੀ ਹੌਲੀ ਨਾ ਇੱਕ ਵਾਰੀ ਤੋਂ ਅਸੀਂ ਵਿੱਚ ਵੜ ਜਾਣਾ, ਦੂਜੀ ਘੜੀ ਯਾਰ ਤਾਂ ਕੋਈ ਹੈਗਾ ਜੀ ਬਾਹਰ ਆ ਜਾਣਾ।
1: ਬਿਲਕੁਲ ਹੈ ਜੀ, ਬਿਲਕੁਲ।
2: ਹੁਣ ਹਿਮਾਚਲ ਸਰਕਾਰ ਨੇ ਵੀ ਭੰਗ ਦੀ ਖੇਤੀ ਨੂੰ ਲੀਗਲ ਕੀਤਾ ਜੀ ਕੁਛ ਪਰਸੈਂਟੇਜ ਵਾਸਤੇ, ਉਹਦੇ ਵਿੱਚੋਂ ਕੁਝ ਰੈਵਨਿਊ ਵੀ ਜਨਰੇਟ ਕਰਨਗੇ
1: ਜੀ। ਬਿਲਕੁਲ ਹੈ ਜੀ, ਬਿਲਕੁਲ।
2: ਯੂਪੀ ਦੇ ਵਿੱਚ ਇੱਕ ਯੂਪੀ ਦੇ ਵਿੱਚ ਮਿਰਜ਼ਾਪੁਰ ਜਗ੍ਹਾ, ਆਈ ਡੋਂਟ ਨੋ ਪੱਕਾ ਹੈਗੀ ਕਿ ਨਹੀਂ, ਪਰ ਇਹਦੀ ਵੈਬ ਸੀਰੀਜ਼ ਬੜੀ ਮਸ਼ਹੂਰ ਹੋਈ ਸੀ
1: ਜੀ ਜੀ ਜੀ ਜੀ।
2: ਉਸ ਵੈਬ ਸੀਰੀਜ਼ ਵਿੱਚ ਵੀ ਇਹ ਸਾਰੀ ਲੜਾਈ ਨਾ ਮਤਲਬ ਖਾਸ ਕਰ ਖੇਤੀ ਨੂੰ ਲੈ ਕੇ, ਸਰਕਾਰਾਂ ਕਹਿੰਦੀ ਇਹਦੇ ਵਿੱਚ ਕਮਾਈ ਨੀ ਹੈਗੀ ਆ, ਜੇ ਗੌਰਮੈਂਟ ਸਾਰੀ ਫੀਮ ਆਪ ਚੱਕਦੀ ਹੈ, ਜਿਹੜੀ ਆਹ ਮਤਲਬ ਆਪਣੀ ਕੋਈ ਬੇਹੋਸ਼ੀ ਦੀ ਦਵਾਈ ਹੈ, ਕੋਈ ਬੁਖਾਰ ਦੀ ਹੈ, ਕੋਈ ਜੁਕਾਮ ਦੀ ਹੈ, ਕੋਈ ਪੇਨ ਕਿਲਰ, ਸਾਰੇ ਚ ਵਰਤੋਂ ਹੁੰਦੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜੇ ਇੰਨੀ ਮਾੜੀ ਹੈ ਤੁਸੀਂ ਯਾਰ ਮੈਡੀਕਲ ਚ ਕਿਉਂ ਵਰਤੋਂ ਕਰਦੇ ਇਹਨਾਂ ਦੀ?
1: ਜੀ ਬਿਲਕੁਲ ਬਿਲਕੁਲ ਹੈ।
2: ਇਹ ਚੀਜ਼ਾਂ ਨੇ ਜੀ, ਬਸ ਰੂਮਰ ਸੀ ਨੁਕਸਾਨ ਕਰ ਰਹੇ ਹਰੇਕ ਚੀਜ਼ ਦਾ, ਹਰੇਕ ਮਤਲਬ ਇਸ ਚੀਜ਼ ਦਾ ਗਲਤ ਕੂੜ ਪ੍ਰਚਾਰ ਕੀਤਾ ਜਾ
1: ਰਿਹਾ ਜੀ। ਬਿਲਕੁਲ ਹੈ ਜੀ।
2: ਹੁਣ ਜਿਹੜੇ ਤੁਸੀਂ ਜ਼ੋਂਬੀ ਵਾਲੇ ਨਸ਼ੇ ਦੀ ਗੱਲ ਕਰਦੇ ਆ, ਮੈਥੋਰਫੇਟਾਮਿਨ,
1: ਹਾਂਜੀ,
2: ਇਹਦੀ ਇੱਕ ਗੋਲੀ ਨਾ ਇੱਕ ਸਮਥਿੰਗ ਇੱਕ ਡੋਜ਼ ਹਾਥੀ ਨੂੰ ਢੇਰ ਕਰਨ ਵਾਸਤੇ ਬਣੀ ਬਣੀ ਹੈ,
1: ਪਸ਼ੂਆਂ ਦੇ ਲਈ ਬਣੀ ਹੈ ਜੀ। ਬਿਲਕੁਲ
2: ਪਸ਼ੂਆਂ ਲਈ ਬਣੀ ਹੈ, ਜੰਗਲੀ ਜਾਨਵਰਾਂ ਲਈ ਬਣੀ ਹੈ। ਉਹਦੀ ਵਰਤੋਂ ਜਦੋਂ ਮਨੁੱਖ ਕਰੂਗਾ ਤਾਂ ਤੁਸੀਂ ਲਾ ਲਓ ਵੀ ਦੋਨਾਂ ਦੀ ਮਾਨਸਿਕਤਾ ਦੇ ਵਿੱਚ ਕੋਈ ਅੰਤਰ ਤਾਂ ਨਹੀਂ ਰਹਿਣ ਲੱਗਿਆ।
1: ਸਰੀਰ ਦਾ ਜਾਂ ਪਾਵਰ ਦਾ ਬਹੁਤ ਫਰਕ ਹੈ। ਬਿਲਕੁਲ ਹੈ ਜੀ,
2: ਬਹੁਤ ਫਰਕ ਹੈ ਜੀ। ਮਤਲਬ ਇੱਕ ਵਾਰ ਨਸ਼ਾ ਕਰਕੇ ਬੰਦੇ ਨੇ ਮੁੜ ਕੇ ਉਹ ਨਸ਼ਾ ਕਰਨਾ ਹੈ
1: ਜੀ,
2: ਜੇ ਉਹ ਨਹੀਂ ਮਿਲੂਗਾ ਤਾਂ ਬੰਦਾ ਉਹਨੂੰ ਪਾਉਣ ਦੀ ਕਿਸੇ ਵੀ ਹੱਦ ਤੱਕ
1: ਜਾਊਗਾ ਜੀ। ਬਿਲਕੁਲ ਹੈ, ਬਿਲਕੁਲ ਦਰੁਸਤ ਹੈ।
2: ਕਬੱਡੀ ਦੇ ਖਿਡਾਰੀਆਂ ਦੀ ਰੀਸੈਂਟ ਵੀ ਮੌਤ ਹੋਈ ਹੈ ਜੀ।
1: ਬਿਲਕੁਲ
2: ਦੀ ਗੱਲ ਕਰਦੇ ਆ ਨਾ ਵੀ ਆਪਾਂ, ਅੱਜ ਦੀ ਰੀਸੈਂਟ ਡੈਥ ਹੈ, ਉਹ ਵੀ ਉਹਨੇ ਵੀ ਇਹੀ ਗੱਲ ਦੱਸੀ, ਕਹਿੰਦਾ ਮੈਂ ਸਭ ਤੋਂ ਪਹਿਲਾਂ ਮੈਨੂੰ ਚਿੱਟਾ ਮਾਨਸੇ ਦੇ ਮੁੰਡੇ ਖੇਡਣ ਆਏ ਸੀ, ਉਹਨਾਂ ਨੇ ਲਵਾਇਆ ਸੀ, ਦੇਖ ਲਓ ਉਹ ਐਸਾ ਕੋਹੜ ਲਵਾਇਆ, ਸਾਰਾ ਸਰੀਰ ਖਾ ਗਿਆ, ਸਾਰਾ ਕਰੀਅਰ ਖਾ ਗਿਆ, ਸਾਰਾ ਪੈਸਾ ਖਾ ਗਿਆ, ਅੱਜ ਬੰਦਾ ਹੀ ਖਾ ਗਿਆ,
1: ਬੰਦਾ ਖਾ ਗਿਆ। ਬਿਲਕੁਲ ਹੈ, ਬਿਲਕੁਲ ਹੈ ਜੀ। ਦੁਕਾਨ ਤੇ
2: ਮਤਲਬ ਜਿਹੜੇ, ਹਾਂਜੀ ਹਾਂਜੀ
1: ਜੀ, ਦੁਕਾਨ ਤੇ ਮੈਂ ਕਿਹਾ ਜੀ ਬਾਈ ਜੀ ਇਹ ਚੀਜ਼ਾਂ ਦਾ ਬਿਲਕੁਲ ਹੈ।
2: ਹਾਂਜੀ ਇਹ ਜਿਹੜੀ ਜਿਹੜੇ ਬਾਹਰੋਂ ਨਸ਼ੇ ਲੈ ਕੇ ਆ ਰਹੇ ਨਾ, ਹੁਣ ਨਵਾਂ ਨਵਾਂ ਨਸ਼ਾ ਇੰਟਰੋਡਿਊਸ ਕਰ ਰਹੇ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਜਿਹੜੇ ਵੀ ਕੋਨੇ ਚ ਕਰ ਰਹੇ ਆ, ਇਹਨੇ ਤਾਂ ਮਤਲਬ ਲੋਕੀ ਧਰਤੀ ਨੂੰ ਉੱਠਣ ਨਹੀਂ ਦਿੰਦੇ, ਧਰਤੀ ਨਾਲ ਹੀ ਚਿਪਕਾ ਕੇ ਰੱਖਣੇ ਆ।
1: ਬਿਲਕੁਲ ਹੈ, ਬਿਲਕੁਲ ਹੈ।
2: ਆਪਾਂ ਅਮਰੀਕਾ ਦੇ ਵਿੱਚ ਦੇਖ ਲਈਏ ਹਾਲ ਕੀ ਹੈ, ਜਦਕਿ ਆਪਾਂ ਜਿਹੜੇ ਰਿਸਰਚ ਕਰੀਏ ਨਾ ਅਮਰੀਕਾ ਚ ਨਸ਼ਾ ਪੰਜਾਬ ਨਾਲੋਂ ਵੱਧ ਹੈ, ਪਰ ਕੀ ਕਰੀਏ ਜੀ, ਪੰਜਾਬ ਦਾ ਹੁਣ ਲੋਕਾਂ ਨੇ ਪ੍ਰਚਾਰ ਹੀ ਇੰਨਾ ਕਰਿਓ, ਨਹੀਂ ਜੀ ਤਾਂ ਨਸ਼ੇੜੀ ਨੇ ਜੀ, ਫਲਾਣਾ ਧਮਕਾਣਾ
1: ਜੀ। ਨਹੀਂ ਉਹਨਾਂ ਨੂੰ ਗਲੇ ਲਾਉਣਾ ਪੈਣਾ ਬਾਈ ਜੀ, ਉਹਨਾਂ ਦੇ ਨਾਲ ਇੱਕ ਉਹਨਾਂ ਨੂੰ ਮਰੀਜ਼ ਦੇ ਤੌਰ ਤੇ ਦੇਖਣਾ ਪੈਣਾ। ਇਹ ਨਹੀਂ ਕਿ ਉਹਨਾਂ ਨੂੰ ਹੇਟ ਕਰੀਏ, ਉਹਨਾਂ ਨੂੰ ਪਰੇ ਕਰੀਏ, ਸਮਾਜ ਤੋਂ ਤਾਂ ਉਹ ਪਹਿਲਾਂ ਹੀ ਪਰੇ ਹੋ ਗਏ ਨਾ, ਪਰ ਉਹਨਾਂ ਨੂੰ ਗੱਲ ਨਾਲ ਲਾਉਣਾ ਪੈਣਾ ਚੀਜ਼ਾਂ ਨੂੰ। ਜਦੋਂ ਆਪਣਾ ਜਗ੍ਹਾ ਬਣਾ ਲੈਣਗੇ ਫਿਰ ਉਸ ਹਿਸਾਬ ਦੇ ਨਾਲ ਚੱਲਣਾ ਪੈਣਾ, ਉਹ ਜ਼ਰੂਰੀ ਨੇ ਚੀਜ਼ਾਂ ਜੀ। ਬਿਲਕੁਲ,
2: ਆਪਣੇ ਸਰੀਰ ਦਾ ਕੋਈ ਸਰੀਰ ਦੇ ਕੋਈ ਹਿੱਸੇ ਦੇ ਵਿੱਚ ਕੋਈ ਦੁੱਖ ਤਕਲੀਫ ਹੋਵੇ ਨਾ, ਆਪਾਂ ਉਹਨੂੰ ਠੀਕ ਕਰਦੇ ਆ, ਨਾ ਕਿ ਵੱਢਦੇ ਆ।
1: ਬਿਲਕੁਲ ਹੈ ਜੀ, ਬਿਲਕੁਲ।
2: ਏਦਾਂ ਹੀ ਦੂਜੇ ਮਨੁੱਖ ਨੂੰ ਵੀ ਸਮਝਣਾ ਪੈਣਾ
1: ਜੀ।
2: ਜਦੋਂ ਆਪਾਂ ਮਤਲਬ ਕੋਈ ਅੱਜ ਕੱਲ ਦਾ ਮਾਹੌਲ ਤਾਂ ਇੰਨਾ ਖਰਾਬ ਹੈ, ਜੇ ਕੋਈ ਬੰਦਾ ਆਪਣਾ ਸੁਧਾਰ ਕਰਦਾ ਹੈ ਨਾ, ਤਾਂ ਉਹਨੂੰ ਮਤਲਬ ਉਹਦੀ ਜਿਹੜੀ ਨਵੀਂ ਜੋ ਉਹਦੇ ਨਵਾਂ ਹਿਸਾਬ ਤਾਂ ਚੱਲ ਰਿਹਾ, ਉਹਦੇ ਨਾਲ ਨੀ ਉਹਦੇ ਪਿਛੋਕੜ ਨਾਲ ਜੱਜ ਕਰਿਆ ਜਾਂਦਾ ਇਹ ਨਸ਼ੇੜੀ ਹੈ ਜੀ, ਭਾਵੇਂ ਉਹ ਨਾ ਵੀ ਕਰਦਾ
1: ਜੀ। ਬਿਲਕੁਲ ਹੈ, ਬਿਲਕੁਲ ਹੈ ਜੀ।
2: ਆਪਣੇ ਲੋਕਾਂ ਵਿੱਚ ਹੀ ਕਮੀ ਹੈ, ਜਿੱਥੇ ਮਰਜ਼ੀ ਤੁਸੀਂ ਸਿਆਸਤ ਚ ਵੜ ਜਾਓ ਜਾਂ ਨਸ਼ੇ ਨੂੰ ਲੈ ਕੇ ਵੜ ਜਾਓ, ਕਮੀ ਆਪਣੇ ਲੋਕਾਂ ਦੀ ਹੈ। ਆਪਾਂ ਦੂਜੇ ਨੂੰ ਬਾਅਦ ਚ ਟੋਕੋ ਸੀ, ਪਹਿਲਾਂ ਆਪਣੇ ਆਪ ਨੂੰ ਕੋਸਣਾ
1: ਸ਼ੁਰੂ ਕਰੀਏ। ਬਿਲਕੁਲ ਹੈ ਜੀ, ਬਿਲਕੁਲ ਦੋਸਤ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਵਧੀਆ ਵਿਚਾਰ ਤੁਹਾਡੇ।
2: ਜਦੋਂ ਆਪਾਂ ਸਮਾਜ ਚ ਕੋਈ ਮਾੜੀ ਚੀਜ਼ ਦੇਖਣ ਚੱਲ ਜਾਈਏ ਨਾ
1: ਜੀ,
2: ਜੇ ਉਹਨੂੰ ਦੇਖਣ ਜਿਹੜਾ ਜੇ ਬੰਦਾ ਆਪਣਾ ਅਕਸ ਸ਼ੀਸ਼ੇ ਵਿੱਚ ਦੇਖੂਗਾ ਤਾਂ ਬੰਦੇ ਨੂੰ ਆਪਣੇ ਆਪ ਵਿੱਚ ਆਪਣੀ ਪਤਾਈਆਂ ਸਮਾਜ ਨਾਲੋਂ ਜ਼ਿਆਦਾ ਖਰਾਬ ਦਿਖੂਗੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ।
2: ਬਸ
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ, ਜ਼ਰੂਰ ਜੁੜਿਆ ਕਰੋ, ਵਿਚਾਰ ਦਿਆ ਕਰੋ। ਥੈਂਕ ਯੂ, ਸਤਿ ਸ਼੍ਰੀ ਅਕਾਲ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਬਾਈ ਜੀ ਨੇ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਅਨੂ ਜੀ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਨੂ ਜੀ ਲੱਗਦਾ ਕਿ ਮਿਊਟ ਦੇ ਉੱਤੇ ਨੇ ਜੀ। ਹਾਂਜੀ
3: ਹਾਂਜੀ ਹਾਂਜੀ ਭਾਜੀ ਜੀ, ਸਤਿ ਸ਼੍ਰੀ
1: ਅਕਾਲ, ਸਤਿ ਸ਼੍ਰੀ ਅਕਾਲ ਜੀ ਅਨੂ ਜੀ।
3: ਪਹਿਲੇ ਤਾਂ ਬਾਈ ਸਾਰੀਆਂ ਗੱਲਾਂ ਕਰੇ ਗਿਆ, ਮੈਂ ਇਹੀ ਗੱਲਾਂ ਕਰਨੀਆਂ ਸੀ ਇਹਦੇ ਵਿੱਚੋਂ ਇੱਕ ਦੋ, ਜੇ ਬੜੇ ਵਿਸਤਾਰ ਚ ਇਹਨਾਂ ਨੇ।
1: ਔਜਲਾ ਸਾਹਿਬ, ਜਿਵੇਂ ਅਮਰੀਕਾ ਦੇ ਵਿੱਚ ਸਾਰਾ ਸਿਸਟਮ ਚੱਲਦਾ ਸੀਗਾ, ਕਿਵੇਂ ਦੇਖਦੇ ਹੋ, ਚਲੋ ਲੰਮਾ ਸਮਾਂ ਤੁਹਾਨੂੰ ਹੋ ਗਿਆ ਉੱਥੇ ਰਹਿੰਦਿਆਂ ਨੂੰ, ਇਸ ਚੀਜ਼ ਦੇ ਉੱਤੇ ਕਾਬੂ ਵੀ ਪਾਇਆ, ਮੈਡੀਕਲ ਜਿੱਦਾਂ ਕਿ ਨਸ਼ਾ ਵੀ ਉਹਨਾਂ ਨੇ ਉਪਲਬਧ ਕਰਾਇਆ, ਸਾਰੇ ਆਈਡੀ ਵਗੈਰਾ ਦੇਖਦੇ ਆ
3: ਕਿੰਨੇ ਗ੍ਰਾਮ ਲੈਣਾ। ਤੁਸੀਂ ਦੇਖੋ ਆ ਮੈਰਵਾਨਾ ਜਦੋਂ ਇਹਨਾਂ ਨੇ ਪਾਬੰਦੀ ਸੀਗੀ,
1: ਹਾਂਜੀ,
3: ਇਹ ਲੋਕ ਕਮਲੇ ਹੋਏ ਪਏ ਸੀ ਇਹਦੇ ਪਿੱਛੇ, ਕਮਲੇ
1: ਕਮਲੇ ਸੀਗੇ। ਬਿਲਕੁਲ,
3: ਇਹਨਾਂ ਨੇ ਇਹਨੂੰ ਲੀਗਲ ਕਰਤਾ, ਇਹਦੀ ਪ੍ਰੋਸੈਸ ਕਰਿਆ, ਉਹਦੇ ਵਿੱਚੋਂ ਕਿੰਨਾ ਕੁਛ ਕੱਢਿਆ ਹਨਾ, ਮਤਲਬ ਵੈਸੇ ਤਾਂ ਹੈ ਤਾਂ ਇਹ ਫੀਮ ਨਾਲ ਵੀ ਵਧੀਆ ਸੁੱਖਾ
1: ਜੀ,
3: ਇਹਦਾ ਤਾਂ ਇੰਨਾ ਕੁਛ ਬਣਦਾ, ਸਪੈਸ਼ਲੀ ਦਿਮਾਗ ਦੀਆਂ ਬਿਮਾਰੀਆਂ ਲਈ,
1: ਸਾਰਾ ਕੁਝ ਕੈਂਸਰ ਦੀ
3: ਦਿਮਾਗ ਦੀਆਂ ਬਿਮਾਰੀਆਂ ਨੂੰ ਰਿਲੈਕਸਿੰਗ, ਜਿਹੜੇ ਉਹਨੂੰ ਸੀਜਰ ਆਉਂਦੇ ਨੇ ਨਾ, ਉਹਨਾਂ ਲਈ ਤਾਂ ਬਹੁਤ ਇਹ
1: ਮਤਲਬ ਹਾਂ ਜੀ ਬਿਲਕੁਲ ਹੈ ਜੀ,
3: ਇਹਨਾਂ ਦਾ ਬਾਕੀ ਤੇਲ ਬਣਦਾ ਇਹਨਾਂ ਦਾ ਜੁਆਇੰਟ ਪੇਨ ਉਹਦੇ ਤੋਂ ਹਰ ਵੱਖਰੇ ਵੱਖਰੇ ਤਰ੍ਹਾਂ ਦੇ ਇਹਦਾ ਹੈਗਾ ਹਨਾ,
1: ਬਿਲਕੁਲ ਹੈ ਜੀ,
3: ਪ੍ਰੋਡਕਟ ਵੀ ਬਣਦਾ ਤੇ ਆਪਾਂ ਵੀ ਚਲਾਇਆ ਸੀ ਇਹ
1: ਜੀ,
3: ਤੇ ਮਤਲਬ ਇੰਨੇ ਲੋਕ ਕ੍ਰੇਜੀ ਸੀ ਤੇ ਘਟਦਾ ਘਟਦਾ ਘਟਦਾ ਹੁਣ ਇਹਦਾ ਮਾੜਾ ਹਾਲ ਹੋਇਆ ਪਿਆ, ਕੰਮ
1: ਮਤਲਬ ਕਿ ਲੋਕਾਂ ਨੂੰ ਬੰਦ ਕਰਨੇ ਪੈ ਗਏ ਕੰਮ,
3: ਉਹੀ ਜਿਹੜੀ ਇਹ ਗੱਲ ਕਹਿੰਦੇ ਆ ਵੀ ਜੇ ਜਵਾਕ ਨੂੰ ਕਟਵਾਏ ਤੋਂ ਰੋਕੋ
1: ਜੀ, ਬਿਲਕੁਲ,
3: ਹੁਣ ਲੋਕ ਬੰਦ ਹੋ ਗਈਆਂ, ਡਿਸਪੈਂਸਰੀਆਂ ਬੰਦ ਹੋ ਗਈਆਂ,
1: ਬੰਦ ਹੋ ਗਈਆਂ ਜੀ,
3: ਸੋ ਇਹ ਜਿੰਨਾ ਕਿਸੇ ਚੀਜ਼ ਤੋਂ ਤੁਸੀਂ ਪਰੇ ਗੱਲ ਇਹ ਨੀ ਹੈ ਕਿ ਨਸ਼ਾ ਖੁੱਲੇ ਕੱਲ ਜਿਵੇਂ ਗੁਰੀ ਮਾਨ ਜੀ ਦੱਸ ਕੇ ਗਏ ਨੇ ਨਾ
1: ਜੀ
3: ਕਿ ਆ ਜਿਹੜਾ ਦੂਆ ਧੰਦਾ ਵੀ ਇੱਕ ਰੁਪਏ ਵਾਲਾ ਪੱਤਾ ਇੰਨੇ ਚ ਵਿਕਦਾ ਬਿਜ਼ਨਸ ਹੋ ਗਿਆ
1: ਬਿਜ਼ਨਸ ਬਣਾ ਹਰ ਚੀਜ਼ ਬਿਜ਼ਨਸ ਬਣਾ ਲਈ
3: ਬਣਾ ਲਈ ਪੈਸਾ ਬਣਦਾ ਇਹਦੇ ਵਿੱਚ ਫਿਰ ਉਹ ਦੂਆ ਨਸ਼ਾ ਕਿਉਂ ਲੈ ਕੇ ਆਉਣਗੇ ਮਸਲਾ ਤਾਂ ਅਗਰ ਕਰ ਲਿਆ ਨਾ ਇਹਨਾਂ ਨੇ ਦੋ ਸੌ ਚਾਰ ਚਾਰ ਸੌ ਕਰੋੜ ਬਣਾ ਲਿਆ
1: ਜੀ
3: ਪਰ ਦੇਖੋ ਪਿੱਛੇ ਵੀ ਆਇਆ ਸੀ ਲੀਡਰਾਂ ਦੇ ਜਿਨ੍ਹਾਂ ਦੇ ਵੀ ਜਿਹੜੇ ਕਰਦੇ ਨੇ ਨਹੀਂ ਹੈ ਕਿ ਜੇ ਤੁਸੀਂ ਦੂਜੇ ਦੇ ਘਰ ਨੂੰ ਅੱਗ ਲੈਣੇ ਸੇਕ ਤੁਹਾਨੂੰ ਵੀ ਆਉਂਦਾ ਹੀ
1: ਹੁੰਦਾ ਹੈ ਜੀ ਆਉਂਦਾ ਬਿਲਕੁਲ ਆਉਂਦਾ ਹੈ
3: ਇਹ ਨੀ ਹੈ ਕਿ ਗੱਲਾਂ ਵੀ ਉਹਨਾਂ ਦੇ ਘਰੇ ਅੱਗ ਲੱਗ ਗਈ ਅੱਗ ਦਾ ਸੇਕ ਤਾਂ ਪੈਂਦਾ ਹੀ ਹੈ ਨਾ
1: ਪੈਂਦਾ ਜੀ ਬਿਲਕੁਲ ਬਿਲਕੁਲ
3: ਤੋ ਬਾਕੀ ਜਿੱਥੇ ਚੀਜ਼ ਧੰਦਾ ਬਣ ਜਾਵੇ ਉਹ ਜੋ ਤੁਸੀਂ ਅਸੀਂ ਕੱਲਾ ਇਹ ਦੇਖੀਏ ਮਤਲਬ ਫਾਇਦਾ ਦੇਖੀਏ ਨਾ ਦੇਖੀਏ ਇਹਦਾ ਸਮਾਜ ਨੂੰ ਕੀ ਦੇਣਾ ਹੈ
1: ਜੀ
3: ਉਹ ਬਸ ਫਿਰ ਉਹ ਸਾਨੂੰ ਦੂਏ ਪਾਸੇ ਨੂੰ ਲੈ ਕੇ ਜਾਂਦੇ
1: ਔਜਲਾ ਸਾਹਿਬ ਸਭ ਤੋਂ ਵੱਡੀ ਪ੍ਰੋਬਲਮ ਇੱਕ ਆ ਨਾ ਕਿ ਇੱਕ ਚੋਰ ਮੋਹਰੀ ਬੰਦ ਕਰਦੇ ਆ ਤਾਂ ਹੋਰ ਬਹੁਤ ਸਾਰੀਆਂ ਨੇ ਹੁਣ ਇੱਥੇ ਜਿਹੜਾ ਸਿਸਟਮ ਆਪਣੇ ਹੈਗਾ ਆ ਸੀਗਾ ਜਾਂ ਤੁਹਾਡੇ ਵੀ ਹੈ ਉਹ ਚੋਰ ਮੋਹਰੀਆਂ ਪਹਿਲਾਂ ਹੀ ਬੰਦ ਕੀਤੀਆਂ ਨੇ ਹਨਾ ਉਹ ਚੀਜ਼ਾਂ ਨੂੰ ਤਾਂ ਫਿਰ ਉਹਨੂੰ ਕੰਟਰੋਲ ਕਰਨਾ ਸੌਖਾ ਹੈ ਪਰ ਉੱਥੇ ਤਾਂ ਹੁਣ ਆਵਾ ਹੀ ਉੱਤਿਆ ਪਿਆ ਉਹ ਇੱਕ ਚੀਜ਼ ਨੂੰ ਬੰਦ ਕਰਨਗੇ ਹੋਰ ਸਾਰੀਆਂ ਖੁੱਲੀਆਂ ਨੇ
3: ਜਿਵੇਂ ਇੱਥੇ ਇੱਕ ਚੀਜ਼ਾਂ ਹੋਰ ਆ ਨਾ ਦੇਖੋ ਜਿਵੇਂ ਕਰਦੇ ਨੇ
1: ਜੀ
3: ਇੱਥੇ ਗੌਰਮੈਂਟ ਵੱਖਰੀ ਹੈ
1: ਜੀ
3: ਤੇ ਮਹਿਕਮੇ ਆਜ਼ਾਦ ਨੇ
1: ਜੀ ਇੰਡੀਪੈਂਡੈਂਟ ਨੇ ਬਿਲਕੁਲ
3: ਇੰਡੀਪੈਂਡੈਂਟ ਨੇ ਉਹ ਹੁਣ ਸਾਡੇ ਤਾਂ ਸਾਰਾ ਕੁਝ ਇੱਕ ਬੰਦੇ ਦੀ ਅੰਡਰ ਪੋਲੀਟੀਸ਼ੀਅਨ ਦੇ ਅੰਡਰ ਸਾਰਾ ਕੁਝ ਹੈ
1: ਬਿਲਕੁਲ ਆ ਜੀ ਪੁਲਿਸ ਪਾਰਟੀ ਦਾ ਤਾਂ ਉੱਥੇ ਫੋਨ ਕਮਾਂਡ
3: ਚਾਹੇ ਪੁਲਿਸ ਹੈ ਚਾਹੇ ਉਹ ਪ੍ਰਸ਼ਾਸਨ ਹੈ ਚਾਹੇ ਕੋਰਟਾਂ ਵੀ ਹੁਣ ਤਾਂ ਵਿੱਚ ਇਨਵੋਲਵ ਹੋ ਗਈਆਂ ਕਿ ਚਲੋ ਅੱਗੇ ਹੁੰਦਾ ਵੀ ਕੋਰਟ ਤੋਂ ਇਨਸਾਫ ਮਿਲ ਜਾਵੇ
1: ਜੀ
3: ਆ ਹੁਣ ਪਿੱਛੇ ਮੁੰਡਾ ਬਰਨਾਲੇ ਕੋਲ ਉਹਨੇ ਕਿਹਾ ਹੀ ਸੀ ਵੀ ਸਾਡੇ ਪਿੰਡਾਂ ਫਲਾਣੇ ਨਸ਼ਾ ਵੇਚਦੇ ਨੇ ਤੇ ਉਹਦੇ ਲੱਤਾਂ ਬਾਹਾਂ
1: ਤੋੜਤੀਆਂ ਜੀ ਬਿਲਕੁਲ
3: ਤੇ ਫਿਰ ਉਹਨੂੰ ਦੇਖ ਕੇ ਦੂਆ ਕਿੱਥੇ ਆਵਾਜ਼ ਉਠਾਉਂਦਾ ਜੀ
1: ਜੀ
3: ਹੁਣ ਇੱਥੇ ਜੇ ਪੁਲਿਸ ਫੜਦੀ ਹੈ ਇਮਾਨਦਾਰੀ ਨਾਲ ਫੜਦੀ ਹੈ ਨਹੀਂ ਫੜਦੀ ਬੜਾ ਇੱਥੇ ਸਜ਼ਾ ਵੀ ਬਹੁਤ ਭੈੜੀ ਅਮਰੀਕਾ ਦੇ ਵਿੱਚ ਨਹੀਂ ਬੰਦ ਨਹੀਂ ਹੋ ਸਕਦੀ ਕਦੇ ਕੋਈ ਚੀਜ਼
1: ਜੀ
3: ਜੇ ਆਪਾਂ ਕਹੀਏ ਅਮਰੀਕਾ ਜੀ ਨੂੰ ਬੰਦ ਹੋਈ ਅਜੇ ਤੱਕ ਅਮਰੀਕਾ ਕੈਨੇਡਾ ਦੇ ਬਾਰਡਰ ਤੇ ਅੱਜ ਤੱਕ ਵੀ ਲੰਘੀ ਜਾਂਦਾ
1: ਬਿਲਕੁਲ ਹੈ ਜੀ
3: ਨਾਲੇ ਇੰਨੀ ਸਕਰਾਈ ਹੈ ਪੂਰਾ ਸਕਰੀਨ ਕਰ ਦਿੰਦੇ ਨੇ ਸਾਰੇ ਕਾਹੇ ਦਾ ਮਤਲਬ ਏਡੇ ਏਡੇ ਉਹਨਾਂ ਨੇ ਉਹ ਲਾਏ ਹੋਏ ਨੇ ਸਕਰੀਨਰ ਜਦ ਲੰਘਦੇ ਆ ਉਹਦੇ ਵਿੱਚ ਹੀ ਟਰੱਕ ਲੰਘਦੇ ਨੇ
1: ਬਿਲਕੁਲ ਹੈ ਜੀ
3: ਪਰ ਫੇਰ ਵੀ ਚੱਲੀ ਜਾਂਦਾ
1: ਨਾਲੇ
3: ਗੱਲ ਇਹ ਕੀ ਹੈ ਕਿ
1: ਜੀ
3: ਗੱਲ ਇਹ ਹੈ ਕਿ ਇੱਥੇ ਪੁਲਿਸ ਨੇ ਜਿਹੜਾ ਫੜ ਲਿਆ ਕੋਰਟ ਨੇ ਆਪਦਾ ਡਿਸੀਜਨ ਦੇਣਾ ਉਹ ਤੇ ਕਿਸੇ ਦਾ ਪ੍ਰੈਸ਼ਰ ਨਹੀਂ ਹੈ
1: ਪ੍ਰੈਸ਼ਰ ਨਹੀਂ ਗਾ ਬਿਲਕੁਲ
3: ਤੇ ਸਾਡੇ ਦਾ ਪਤਾ ਫਿਰ ਸਾਡੇ ਤਾਂ ਕਰਦੀ ਉਹ ਨੇ ਜਿਹਨਾਂ ਨੇ ਛਡਾਉਣ ਉਹ ਤਾਂ ਨਾਲ ਲੱਗੇ ਹੋਏ ਨੇ ਜੇ ਤੁਸੀਂ ਮੈਨੂੰ ਛਡਾਉਣ ਵਾਲੇ ਹੈਗੇ ਆ ਮੈਂ ਕੀ ਤੋਂ ਡਰਦਾ
1: ਬਿਲਕੁਲ ਬਿਲਕੁਲ
3: ਮੈਂ ਅੱਗੇ ਵੀ ਭਾਰਤ ਸਾਹਿਬ ਨੂੰ ਕਿਹਾ ਸੀ ਵੀ ਖਾੜਕੂਵਾਦ ਖਤਮ ਹੋਣ ਦਾ ਕਾਰਨ ਇੱਕ ਸੀ ਕਿ ਖਾੜਕੂਵਾਦ ਇੱਕ ਪਾਸੇ ਰਹਿ ਗਿਆ ਸੀ ਤੇ ਬਾਕੀ ਲੋਕ ਪ੍ਰਸ਼ਾਸਨ ਪੋਲੀਟੀਕਲ ਸਾਰੇ ਪੀੜ ਦੇ ਧੜ ਸੀ ਖਤਮ ਕਰਤਾ ਇਹਦੇ ਵਿੱਚ ਸਾਰੇ ਰਲ ਕੇ ਕਰਨ ਲੱਗੇ ਹੋਏ ਨੇ ਇਹ ਨੀ ਖਤਮ ਹੋਣਾ
1: ਬਿਲਕੁਲ
3: ਨਾ ਗੈਂਗਸਟਰਵਾਦ ਖਤਮ ਹੋਵੇ ਛੇਤੀ
1: ਜੀ
3: ਜਿੰਨਾ ਚਿਰ ਕਿਉਂਕਿ ਸੇਕ ਇਹਨਾਂ ਨੂੰ ਪੈਣਾ ਨੀ
1: ਜੀ
3: ਉਹ ਸੇਕ ਪੈਂਦਾ ਸੀ ਨਾ
1: ਜੀ
3: ਤਾਂ ਉੱਠੇ ਸੀ
1: ਕਿਉਂਕਿ ਦੇਖੋ ਇਹਦੇ ਵਿੱਚ ਲੋਕਲ ਤੋਂ ਲੈ ਕੇ ਇੰਟਰਨੈਸ਼ਨਲ ਵਰਲਡ ਵਾਈਡ ਸਾਰਾ ਕੁਝ ਹੈ ਮਤਲਬ ਕਿ ਕੱਲਾ ਉਹਦੇ ਵਿੱਚ ਚਾਹੇ ਉਹ ਸਿਆਸਤ ਹੈ ਤੇ ਚਾਹੇ ਉਹ ਡਰੱਗ ਹੈਗੀ ਹੈ ਇਦਾਂ ਦੀ
3: ਜੋ ਵੀ ਹੈ ਇਹ ਚ ਇਨਵੋਲਵ ਹੋ ਗਏ ਸਾਰੇ
1: ਸਾਰਾ ਕੁਝ
3: ਕਿੰਨੇ ਸਾਲਾਂ ਦਾ ਗੱਲ ਕਹਿਣਾ ਸੋਚ ਕੇ ਦੇਖੋ ਸਾਰਾ ਧਿਰਾਂ ਇਨਵੋਲਵ ਹੋ ਗਈ ਇਹਦੇ ਵਿੱਚ
1: ਮੈਂ ਕਈ ਵਾਰੀ ਬੱਚਿਆਂ ਦੀਆਂ ਕਈ ਵਾਰੀ ਹੈ ਨਾ ਵੀਡੀਓ ਮੈਂ ਗਰੇਜ਼ ਵੀ ਕਰਦਾ ਹੁੰਦਾ ਵੀ ਆਹ ਵੀਡੀਓ ਗੇਮ ਨਹੀਂ ਖੇਡਣੀ ਕਿਉਂਕਿ ਇੰਡੀਆ ਦੇ ਵਿੱਚ GTX ਜਾਂ ਇਦਾਂ ਦੀਆਂ ਜਿਹੜੀਆਂ ਗੇਮਾਂ ਚੱਲਦੀਆਂ ਨੇ ਨਾ ਉਹ ਕਾਰਾਂ ਦੇ ਬਾਜ਼ਾਰ ਤੋਂ ਲੈ ਕੇ ਉਹਦੇ ਵਿੱਚ ਸਾਰਾ ਕੁਝ ਉਹ ਵੀਡੀਓ ਗੇਮਾਂ ਦੇ ਵਿੱਚ ਹੈ ਕਿੱਦਾਂ ਬੌਸਗਿਰੀ ਕਰਨੀ ਹੈ ਕਿੱਦਾਂ ਗੈਂਗਸਟਰਵਾਦ
3: ਬਿਲਕੁਲ ਥੋੜੇ ਮਨ ਤੇ ਅਸਰ ਤਾਂ ਕਰਦਾ ਹੀ
1: ਨਸ਼ਾ ਕਿੱਦਾਂ ਕਰਦੇ ਸਪਲਾਈ ਕਰਦੇ ਆ ਗੈਂਗ ਕਿੱਦਾਂ ਬਣਦੀ ਉਹ ਸਾਰਾ ਕੁਝ ਵੀਡੀਓ ਗੇਮਾਂ ਦੇ ਵਿੱਚ ਆ ਰਿਹਾ ਜੀ
3: ਬਿਲਕੁਲ ਗੋਲੀਆਂ ਚਲਾਉਂਦੇ ਦਿਖਾਉਂਦੇ ਨੇ
1: ਬਿਲਕੁਲ
3: ਬਾਕੀ ਕੋਈ ਵੀ ਚੀਜ਼ ਹੈ ਜੀ ਤੁਸੀਂ ਦੋ ਪੈਗ ਲਾ ਕੇ ਐਜ ਏ ਮੀਟਿੰਗ ਉਹਨੂੰ ਬੈਠ ਕੇ ਇੰਜੋਏ ਕਰੋ ਉਹ ਦਵਾਈ ਹੈ ਵੱਧ ਪੀ ਕੇ ਤੁਰੇਗੇ ਡਿਗੇਗੇ ਉਹ ਹਰ ਚੀਜ਼ ਕੋਈ ਵੀ ਹੱਥ ਨੂੰ ਵੱਧ ਕੋਈ ਚੀਜ਼ ਆ ਮਾੜੀ ਹੈ ਚਾਹੇ ਉਹ ਕੁਛ ਵੀ ਕਰੋ ਕਿ ਉਹ ਪਾਣੀ ਉਹ ਪੀਂਦੇ ਹੋ ਪਾਣੀ ਵੱਧ ਪੀ ਕੇ ਦੇਖ ਲਓ
1: ਬਿਲਕੁਲ ਅਫਰ ਜਾਂਦਾ ਬੰਦਾ
3: ਬਸ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ
1: ਥੈਂਕ ਯੂ ਔਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਦੋਸਤੋ ਇਹ ਸਨ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ USA ਤੋਂ ਜੁੜੇ ਸਨ ਤੇ ਗੱਲਾਂ ਬਾਤਾਂ ਕਰ ਰਹੇ ਅੱਜ ਮੁੱਦਾ ਕਾਫੀ ਭੱਖਦਾ ਚੱਲ ਰਿਹਾ ਜੀ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ ਦੁਬਈ ਤੋਂ ਆਪਣੇ ਨਾਲ ਬਖਸ਼ੀ ਜੀ ਜੁੜ ਗਏ ਨੇ ਰਾਜਨ ਸੈਣੀ ਸਾਹਿਬ ਨੇ ਯਾਦ ਕੀਤਾ ਸੀ ਤੇ ਸਤਿ ਸ੍ਰੀ ਅਕਾਲ ਬਖਸ਼ੀ ਜੀ ਜੀ ਨੂੰ ਜੀ ਸਵਾਗਤ ਹੈ ਜੀ
4: ਬਿਲਕੁਲ ਇਸੇ ਤਰ੍ਹਾਂ ਗੱਲ ਬਾਤ ਜਦੋਂ ਕਰ ਰਹੇ ਸੀ ਤੇ ਸੁਣ ਰਿਹਾ ਸੀ ਉਹਨਾਂ ਦਾ ਜਦੋਂ ਤਬਾਦਲਾ ਖਿਆਲ ਹੋ ਰਿਹਾ
1: ਸੀ
4: ਬਿਲਕੁਲ ਇਸੇ ਤਰ੍ਹਾਂ ਆ ਕਿਉਂਕਿ ਜਦੋਂ ਗੱਲਾਂ ਬਾਤਾਂ ਕਰਦੇ ਆ ਜਾਂ ਕੋਈ ਮਸਲਾ ਮਸਾਇਲ ਵੀ ਹੈ ਜਾਂ ਮੌਜੂਦਾ ਸੂਰਤ ਹਾਲ ਹੈਗੀ ਆ ਇਸ ਵੇਲੇ
1: ਜੀ
4: ਤੇ ਫਿਰ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਬਣਦਾ ਵੀ ਆ ਤੇ ਹੁਣ ਨਸ਼ਿਆਂ ਬਾਰੇ ਜਿਹੜੀ ਗੱਲ ਕਰ ਰਹੀ ਸੀ ਬਿਲਕੁਲ ਇਸੇ ਤਰ੍ਹਾਂ ਹੀ ਆ
1: ਜੀ
4: ਕਹਿੰਦੇ ਨਾ ਜਿਤਨੇ ਨਸ਼ੇ ਜਹਾਨ ਕੇ ਉਤਰ ਜਾਤ ਪ੍ਰਭਾਤ
1: ਜੀ
4: ਨਾਮ ਖੁਮਾਰੀ ਨਾਨਕਾ ਚੜੀ ਰਹੇ
1: ਜਾਂਦਾ
4: ਦੁਨੀਆਂ ਦੇ ਜਿੰਨੇ ਵੀ ਨਸ਼ੇ ਹੈਗੇ ਆ ਇਹ ਸੁਬਾਹ ਹਿੰਦੂ ਤੱਕ ਲੱਥ ਜਾਂਦੇ ਹੈਗੇ
1: ਬਿਲਕੁਲ
4: ਜਿਤਨੇ ਨਸ਼ੇ ਜਹਾਨ ਕੇ ਉਤਰ ਜਾਤ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਗਏ ਕਿਉਂਕਿ ਇੱਕ ਨਾਮ ਦਾ ਨਸ਼ਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੈਗਾ ਇਹਦਾ ਸਰੂਰ ਜਿਹੜਾ ਹੈਗਾ ਚੜਿਆ ਹੀ ਰਹਿੰਦਾ ਹੈਗਾ
1: ਚੈੱਕ ਕਰਿਓ ਮਾੜੇ ਜੀ
4: ਅੱਛਾ ਮਤਲਬ ਕਲੀਅਰ ਨਹੀਂ
1: ਹੁਣ ਕਲੀਅਰ ਹੈ ਜੀ ਅੱਗੇ ਨਾਲੋਂ ਹੁਣ ਕਲੀਅਰ ਹੈ ਹਾਂਜੀ ਮੈਂ ਪਿਛਲੇ ਦਿਨਾਂ ਚ ਬਖਸ਼ੀ ਜੀ ਕੁਝ ਪ੍ਰੋਗਰਾਮ ਦੇਖ ਰਿਹਾ ਕਾਫੀ ਦਿਲਚਸਪੀ ਵਾਲੇ ਪ੍ਰੋਗਰਾਮ ਨੇ ਤੇ ਉਹ ਸੀਰੀਜ਼ ਵਗੈਰਾ ਦੇਖ ਰਿਹਾ ਕਿਸੇ ਦਿਨ ਮੈਂ ਜ਼ਰੂਰ ਉਹਦਾ ਜ਼ਿਕਰ ਵੀ ਕਰਾਂਗਾ ਉਹਦੇ ਵਿੱਚ ਦਿਖਾਉਂਦੇ ਆ ਕਿ ਉਹ ਪਖਤੂਨਖਵਾ ਦੇ ਨਾਲ ਸੰਬੰਧ ਜਿਹੜਾ ਇਲਾਕੇ ਦੇ ਨਾਲ ਅਫਗਾਨਿਸਤਾਨ ਦੇ ਬਾਰਡਰ ਦੇ ਉੱਤੇ ਜਿਹੜੇ ਹਿੱਸੇ ਦੇ ਆਪਣੇ ਕਹਿ ਲਓ ਕਿ ਲੋਕ ਉੱਥੇ ਵੱਸਦੇ ਆ ਉਹਨਾਂ ਦੇ ਨਾਲ ਸੰਬੰਧਿਤ ਉਹਨਾਂ ਦਾ ਸੱਭਿਆਚਾਰਕ ਜਿਹੜਾ ਭਾਈਚਾਰਾ ਜਾਂ ਸੱਭਿਆਚਾਰ ਹੈ ਜਾਂ ਉਹਨਾਂ ਦੇ ਆਪਣੇ ਰੂਹ ਰੀਤਾਂ ਨੇ ਜੋ ਮਰਿਆਦਾਵਾਂ ਨੇ ਉਹਦੇ ਵਿੱਚ ਰਹਿ ਕੇ ਕਰਦੇ ਆ ਤੇ ਉਹਦੇ ਵਿੱਚ ਇੱਕ ਗੱਲ ਆਈ ਕਿ ਹਰ ਜਿਹੜਾ ਧਰਮ ਹੈ ਉਹ ਗੁਰੇਜ਼ ਹੀ ਕਰਦਾ ਹੈ ਕਿ ਇਹ ਚੀਜ਼ਾਂ ਦੇ ਵੱਲ ਨਾ ਜਾਇਆ ਜਾਵੇ ਚਾਹੇ ਸੈਣੀ ਸਾਹਿਬ ਜਾਂ ਹੋਰ ਸਾਰੇ ਸੱਜਣਾਂ ਨੇ ਵੀ ਸਿੱਖ ਧਰਮ ਦਾ ਜ਼ਿਕਰ ਕੀਤਾ ਇਸੇ ਤਰ੍ਹਾਂ ਉਹਦੇ ਵਿੱਚ ਦੱਸਦੇ ਸੀ ਤੁਸੀਂ ਇਸਲਾਮ ਦੇ ਨਾਲ ਵਾਹ ਵਾਸਤਾ ਜ਼ਿਆਦਾ ਰੱਖਦੇ ਹੋ ਤੁਹਾਡੇ ਤੋਂ ਜ਼ਿਆਦਾ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਦੁਬਈ ਦੇ ਬਾਰੇ ਵੀ ਪੁੱਛਾਂਗੇ ਉੱਥੇ ਕਿੱਦਾਂ ਮਤਲਬ ਕਿ ਇਸ ਨੂੰ ਕੰਟਰੋਲ ਕੀਤਾ ਜਾਂ ਉੱਥੇ ਕਿੰਨਾ ਕੁ ਨਸ਼ਾ ਹੈ ਜਾਂ ਕਿੰਨੀਆਂ ਕੁ ਪਾਬੰਦੀਆਂ ਨੇ ਤੇ ਪਰ ਉਸ ਤੋਂ ਪਹਿਲਾਂ ਧਰਮ ਦੀ ਥੋੜੀ ਗੱਲ ਕਰਨੀ ਚਾਹਾਂਗਾ ਕਿ ਉਹ ਕਹਿੰਦੇ ਕਿ ਜੇ ਤੁਸੀਂ ਨਸ਼ਾ ਕੀਤਾ ਨਾ ਕੋਈ ਵੀ ਤਾਂ ਚਾਹੇ ਤੁਸੀਂ ਮਤਲਬ ਕਿ ਨਵਾਜ਼ ਪੜ੍ਹਨੀ ਮਤਲਬ ਕਿ ਕੁਰਾਨ ਸਾਹਿਬ ਦੇ ਲਾਗੇ ਨਹੀਂ ਜਾਣਾ ਛੱਡ ਦਿਓ ਉਹ ਮਨਜ਼ੂਰ ਆ ਪਰ ਉਹ ਮਨਜ਼ੂਰ ਨਹੀਂ ਕਿ ਤੁਸੀਂ ਲਾਗੇ ਆਓ ਕਿ ਮਤਲਬ ਕਿ ਇਹ ਜਿਹੜੀ ਹੈ ਵਿਧਾ ਜਿਹੜੀ ਨਿਭਾਉਣੀ ਚਾਹੁੰਦੇ ਹੋ ਤਾਂ ਉਹ ਉਹਨੂੰ ਹਰਾਮ ਸਮਝਿਆ ਜਾਏਗਾ ਤੇ ਕਿਵੇਂ ਉਹਦੇ ਬਾਰੇ ਵਿਸਤਾਰ ਦੇ ਵਿੱਚ ਥੋੜਾ ਜਿਹਾ ਪਹਿਲਾਂ ਮੈਨੂੰ ਦੱਸੋ ਕਿ ਅਸਲ ਚ ਹੈ ਕੀ ਹੈ ਜੀ ਕੁਰਾਨ ਸ਼ਰੀਫ ਕੀ ਕਹਿੰਦੀ ਹੈ ਜੀ
4: ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ 100% ਮੁਤਫਿਕ ਹੈਗਾ ਲੇਕਿਨ ਗੱਲ ਹੈ ਵੀ ਹਕੀਕਤ ਆ ਕਿਉਂਕਿ ਜਦੋਂ ਪਹਿਲਾ ਦੌਰ ਜਦੋਂ ਚੱਲਿਆ ਜਦੋਂ ਨਮਾਜ਼ ਦੀ ਆਮਦ ਹੋਈ ਆ ਹਨਾ
1: ਜੀ
4: ਨਮਾਜ਼ ਸ਼ੁਰੂ ਹੋ ਗਈ ਆ ਤੇ ਫਿਰ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਜਦੋਂ ਸ਼ੁਰੂ ਹੋਈ ਆ ਤੇ ਨਸ਼ਿਆਂ ਬਹੁਤ ਜਿਹੜੇ ਇਨਕਲੂਡ ਹੋਏ ਆ ਨਮਾਜ਼ ਦੇ ਵਿੱਚ ਉਹ ਨਸ਼ਾ ਨਹੀਂ ਸੀ ਕਰ ਰਿਹਾ
1: ਜੀ
4: ਹਨਾ ਤੇ ਨਮਾਜ਼ ਜਿਹੜੀ ਸੀ ਬਾ ਸਕੂਨ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਦਾ ਇਸਤਾਮ ਹੋ ਜਾਂਦਾ ਸੀ ਕੰਪਲੀਟ ਹੋ ਜਾਂਦੀ
1: ਸੀ
4: ਅੱਛਾ ਜਦੋਂ ਕੁਛ ਜਿਹੜਾ ਹੈਗਾ ਕਹਿੰਦੇ ਨਾ ਸ਼ੈਤਾਨ ਜਿਹੜਾ ਹੈਗਾ ਇਨਸਾਨ ਦਾ ਜਿਹੜਾ ਹੈਗਾ ਸ਼ਰੇਆਮ ਦੁਸ਼ਮਣ ਹੈਗਾ
1: ਜੀ ਹੋਸ਼ੋ ਆਵਾਜ਼ ਦੇ ਵਿੱਚ ਉਹ ਕਹਿੰਦੇ ਕਿ ਰਹਿਣਾ ਹੋਸ਼ੋ ਆਵਾਜ਼ ਦੇ ਵਿੱਚ ਪੂਰਾ ਕਰਨਾ ਇਹ ਜਿਹੜਾ ਰੀਤ ਹੈ
4: ਜੀ ਜੀ ਵੀਰ ਭਵਿੰਦਰ
1: ਜੀ
4: ਉਹ ਜਦੋਂ ਫਿਰ ਉਹ ਜਿਹੜਾ ਹੈਗਾ ਨਸ਼ਾ ਕਰਕੇ ਵੀ ਜਿਹੜੇ ਹੈਗੇ ਆ ਕੁਛ ਸਖ਼ਤ ਜਿਹੜੇ ਹੈਗੇ ਆ ਜਦੋਂ ਨਮਾਜ਼ ਦੇ ਵਿੱਚ ਦਾਖਲ ਹੋਏ ਆ
1: ਜੀ
4: ਤੇ ਉਹ ਜਿਹੜੇ ਭਟਕੇ ਆ ਜਿਹੜਾ ਹੈਗਾ ਜਿਵੇਂ ਹੁਣ ਸਪੋਜ਼ ਕਰ ਲਓ ਵੀ ਸੱਜੇ ਤੇ ਜਾਣਾ ਆ ਤੋਂ ਖੜਾ ਹੀ ਆ ਤੇ ਰਕੂ ਦੇ ਵਿੱਚ ਜਾਣਾ ਹੈਗਾ ਇਹਨੇ ਜਿਹੜਾ ਹੈਗਾ ਫਿਰ ਉਹ ਸ਼ਖਸਾਂ ਦਾ ਪਤਾ ਚੱਲਿਆ ਜਿਹੜਾ ਹੈਗਾ ਹੁਣ ਜਦੋਂ ਉਹਨਾਂ ਨੂੰ ਪਤਾ ਨੀ ਇੱਕ ਤਾਂ ਨਸ਼ੇ ਦੇ ਵਿੱਚ ਹੈਗਾ ਉਹਦਾ ਜਿਹੜਾ ਹੈਗਾ ਕਹਿਣ ਦਾ ਮਤਲਬ ਸਰੂਰ ਚੜਿਆ ਹੋਇਆ ਨਸ਼ੇ ਦਾ ਜਿਹੜਾ ਹੈਗਾ ਠੀਕ ਆ ਕੁਮਾਰ ਚੜਿਆ ਹੈਗਾ ਤੇ ਉਸ ਦੇ ਵਿੱਚ ਉਹ ਭਟਕਿਆ ਉਹ ਜਿਹੜਾ ਹੈਗਾ ਜੋ ਰੂਲਸ ਐਂਡ ਰੈਗੂਲੇਸ਼ਨ ਹੈਗੀ ਨਮਾਜ਼ ਦੇ ਉਹਦੇ ਹਿਸਾਬ ਨਾਲ ਉਹ ਨਾ ਕਰ ਸਕਦਾ ਨਮਾਜ਼ ਟੁੱਟ ਗਈ ਜਦੋਂ ਨਮਾਜ਼ ਟੁੱਟੀ
1: ਹਾਂਜੀ
4: ਤੇ ਜਦੋਂ ਟੁੱਟੀ ਜਿਹੜਾ ਹੈਗਾ ਤੁਹਾਡਾ ਉਹ ਸਾਰਾ ਜਿਹੜਾ ਹੈਗਾ ਵਿਅਰਥ ਗਿਆ ਜਿਹੜਾ ਹੈਗਾ ਤਾਂ ਫਿਰ ਇਹ ਜਦੋਂ ਇਹ ਚੀਜ਼ਾਂ ਦੇਖੀਆਂ ਇਹ ਜਿਹੜਾ ਹੈਗਾ ਗੱਲ ਪਹੁੰਚੀ ਜਿਹੜੀ ਹੈਗੀ ਆ ਇਮਾਮ ਸਾਹਿਬ ਤੱਕ ਜਿਹੜਾ ਹੈਗਾ, ਕਿਉਂਕਿ ਇਮਾਮ ਇਮਾਮਤ ਕਰਦਾ ਹੈਗਾ, ਉਹਦੇ ਪਿੱਛੇ ਸਾਰੇ ਨਮਾਜ਼ ਜਿਹੜੀ ਹੈਗੀ ਆ ਨਮਾਜ਼ੀ ਧਰਦੀ ਹੈਗੀ ਨਮਾਜ਼।
1: ਇੱਕ ਚੀਜ਼ ਹੋਰ ਮੈਂ ਉਹਦੇ ਵਿੱਚ ਦੇਖੀ ਕਿ ਜੇ ਵਿਅਕਤੀ ਜਿਹੜਾ ਮੋਹਰਲਾ ਜਿਹਦੇ ਉੱਤੇ ਕੋਈ ਦੋਸ਼ ਲੱਗਿਆ ਜਾਂ ਉਹਨੇ ਕੋਈ ਗੁਨਾਹ ਕੀਤਾ, ਤਾਂ ਜੇ ਉਹ ਇਹ ਚੀਜ਼ ਕਬੂਲ ਕਰ ਲੈਂਦਾ ਕਿ ਮੈਂ ਨਸ਼ੇ ਦੇ ਵਿੱਚ ਇਹ ਹਰਕਤ ਕਰ ਗਿਆ ਜਾਂ ਮੇਰੇ ਤੋਂ ਗਲਤੀ ਹੋ ਗਈ, ਗੁਸਤਾਖੀ ਹੋ ਗਈ, ਮਤਲਬ ਕਿ ਉੱਥੇ ਤੱਕ ਵੀ ਉਹਨੂੰ ਮਾਫ਼ੀ ਦੇ ਦਿੱਤੀ ਜਾਂਦੀ ਹੈ ਕਿ ਵੀ ਤੂੰ ਆਪਣਾ ਗੁਨਾਹ ਮੰਨ ਲਿਆ, ਤੂੰ ਨਸ਼ੇ ਦੇ ਵਿੱਚ ਸੀਗਾ।
4: ਬਿਲਕੁਲ ਜੀ ਜੀ ਬਿਲਕੁਲ ਜੀ ਜੀ ਬਿਲਕੁਲ, ਕਿਉਂਕਿ ਉਹਨੇ ਜਦੋਂ ਜਿਹੜਾ ਹੈਗਾ ਉਹਨੇ ਗੱਲ ਛੁਪਾਈ ਨੀ ਗੀ, ਉਹਨੇ ਸਾਫ਼ ਜਿਹੜਾ ਹੈਗਾ ਉਹਦਾ ਇਕਬਾਲ ਕਰ ਲਿਆ ਇਸ ਗੱਲ ਦਾ ਜਿਹੜਾ ਹੈਗਾ ਕਿ ਹਾਂ ਬਈ ਮੈਂ ਦੇਖੋ ਨਸ਼ੇ ਦੀ ਹਾਲਤ ਦੇ ਵਿੱਚ ਇਸ ਤਰ੍ਹਾਂ ਹੋਇਆ ਜਾਂ ਗਲਤ ਕੰਮ ਹੋਇਆ, ਤੇ ਫਿਰ ਉਹਦੇ ਵਾਸਤੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਖਤਾ ਜਿਹੜੀ ਆ ਅਤਾ ਕਰ ਦਿੱਤੀ ਜਾਂਦੀ ਜਾਂ ਖਤਾ ਮਾਫ਼ ਕਰ ਦਿੱਤੀ ਜਾਂਦੀ ਵੀ ਠੀਕ ਹੈ ਜਿਹੜਾ ਹੈਗਾ ਇਹਦੇ ਕੋਲ ਉਹ ਇਹਨੇ ਮੰਨ ਲਿਆ ਹੈਗਾ ਹਨਾ, ਤੇ ਉਹ ਜਿਹੜਾ ਹੈਗਾ ਮਾਫ਼ੀ ਜਿਹੜੀ ਹੈਗੀ ਉਹਨੇ ਦੇ ਜਾਂਦੀ ਆ। ਲੇਕਿਨ ਜੇ ਜਿਹੜਾ ਹੈਗਾ ਉਹ ਮੰਨਦਾ ਹੀ ਨੀਗਾ ਤੇ ਫਿਰ ਤੁਸੀਂ ਇੱਕ ਪਾਸੇ ਦਾ ਖਤਾ ਵੀ ਕੀਤੀ ਦੂਸਰੇ ਪਾਸੇ ਮੰਨਦੇ ਵੀ ਨੀ ਪਏ, ਤਾਂ ਫਿਰ ਉਹ ਜਿਹੜੀ ਹੈਗੀ ਆ ਕਹਿੰਦੇ ਨਾ ਫਿਰ ਉਹ ਸਜ਼ਾ ਹੈ ਉਹਦੇ ਵਾਸਤੇ।
1: ਜੀ ਬਿਲਕੁਲ,
4: ਜਿਹੜਾ ਰਜਾ ਤੋਂ ਬਾਹਰ ਕੀ ਹੈਗੀ ਆ ਸਜ਼ਾ, ਰਜਾ ਦੇ ਵਿੱਚ ਆ ਤਕਲੀਫ਼ ਤਾਂ ਕੋਈ ਚੱਕਰ ਨੀ ਹੈ ਨਾ
1: ਜੀ,
4: ਜੇ ਰਜਾ ਤੋਂ ਬਾਹਰ ਜਿਹੜੀ ਹੈਗੀ ਆ ਉਹ ਫਿਰ ਸਜ਼ਾ ਹੈ
1: ਜੀ। ਬਿਲਕੁਲ, ਬਖਸ਼ੀ ਜੀ ਜੇ ਦੁਬਈ ਦੀ ਗੱਲ ਕਰੀਏ ਤੇ ਉੱਥੇ ਮਤਲਬ ਕਿ ਨਸ਼ੇ ਦੇ ਕਈ ਹਾਲਾਤ ਨੇ, ਲੋਕ ਜਾਂ ਆਮ ਜਨਤਾ ਜਿਹੜੀ ਉੱਥੇ ਦਾ ਆਵਾਮ ਹੈ ਜਾਂ ਆਪਣੇ ਵੀ ਕੁਝ ਬਹੁਤ ਵੱਡੇ ਪੱਧਰ ਦੇ ਉੱਤੇ ਬਾਹਰੋਂ ਵੀ ਫੋਰੇਜਨ ਵੀ ਨੇ, ਕਿਵੇਂ ਮਤਲਬ ਕਿ ਇਹਨਾਂ ਚੀਜ਼ਾਂ ਦੇ ਨਾਲ ਸਾਰਾ ਕੁਝ ਜੂਝਦੇ ਆ ਜਾਂ ਕਿ ਉੱਥੇ ਵੀ ਇਹ ਚੀਜ਼ਾਂ ਆਮ ਨੇ?
4: ਆਮ ਤਾਂ ਨਹੀਂ ਗਾ ਆਪਣਾ ਵੀਰਪੁਰ ਭਿੰਦਰ ਜੀ, ਆਮ ਵਾਲਾ ਕੰਮ ਤਾਂ ਨਹੀਂ ਗਾ, ਲੇਕਿਨ ਸ਼ੈਤਾਨ ਜਿਹੜਾ ਹੈਗਾ ਉਹ ਆਪਣੀ ਚਾਲ ਚੱਲੋਂ ਨਹੀਂ ਹਟਦਾ ਹੈਗਾ, ਉਹ ਲਗਾਤਾਰ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਕਹਿੰਦੇ ਹੈਗੇ ਵੀ ਕੰਮ ਕਰਨਾ ਚਾਹੁੰਦਾ ਹੈਗਾ
1: ਜੀ।
4: ਇਹ ਜਿਹੜਾ ਹੈਗਾ ਹੁਣ ਇਸ ਵੇਲੇ ਜਿਹੜਾ ਹੈਗਾ ਸੂਟੇ ਹਾਲ ਦੀ ਬਣੀ ਆ, ਕਿਉਂਕਿ ਜਿਹੜੇ ਕੁਛ ਬਿਜ਼ਨਸ ਮੈਨ ਜਿਹੜਾ ਬਿਜ਼ਨਸ ਵਰਡ ਆਪਾਂ ਯੂਜ ਕਰਦੇ ਨਾ ਧੰਦਾ ਜਿਹੜਾ ਕਰਨੇ ਆ, ਇਹ ਧੰਦੇ ਨੂੰ ਵੀ ਬੜਾ ਗਲਤ ਕਰ ਦਿੱਤਾ ਹੈਗਾ, ਕਿਉਂਕਿ ਜਦੋਂ ਇਨਸਾਨ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ ਚਲਾ ਜਾਂਦਾ ਪੀਲਾ ਵੀ ਬੜਾ ਮੁਨਾਫ਼ਾ ਹੁੰਦਾ ਹੈ ਜਾਂ ਪੈਸੇ ਆਉਂਦੇ ਹੈਗੇ ਆ, ਫਿਰ ਉਹ ਜਿਹੜਾ ਹੈਗਾ ਇਨਸਾਨਾਂ ਦੀ ਜ਼ਿੰਦਗੀ ਦੇ ਨਾਲ ਖੇਡਦਾ ਹੈਗਾ
1: ਜੀ। ਬਿਲਕੁਲ,
4: ਇਹ ਜਿਹੜਾ ਹੈਗਾ ਜਦੋਂ ਕਿ ਇੱਕ ਇਨਸਾਨੀਅਤ ਦੇ ਨਾਤੇ ਇਹ ਜਿਹੜਾ ਹੈਗਾ ਇਹ ਚੰਗੀ ਗੱਲ ਨਹੀਂ ਆ, ਬਹੁਤ ਮਾੜੀ ਗੱਲ ਹੈਗੀ ਆ। ਜਦੋਂ ਕਿ ਇੱਕ ਪਾਸੇ ਕੁਰਾਨ ਦੇ ਵਿੱਚ ਉਸ ਦਿਨ ਵੀ ਆਪਣਾ ਜ਼ਿਕਰ ਹੋਇਆ ਕਿ ਅਮਰ ਬਿਲ ਮਰੂਫ ਨਹੀਂ ਹੈ ਨਾਮ ਨਹੀਂ ਤਾਂ, ਉਹ ਚੀਜ਼ਾਂ ਹੋਈਆਂ ਸੀ ਪਹਿਲੇ ਬਈ ਖੁਦ ਚੰਗੇ ਕੰਮ ਕਰੋ ਦੂਸਰੇ ਨੂੰ ਵੀ ਕਰੋ ਭਾਈ ਚੰਗੇ ਕੰਮ ਕਰੋ ਹਨਾ
1: ਜੀ।
4: ਦੂਸਰਾ ਜਿਹੜਾ ਹੈਗਾ ਇਹਦਾ ਫੇਜ ਮੈਂ ਦੱਸਿਆ ਸੀ ਕਿ ਨਹੀਂ ਇਹ ਨਾਲ ਮੁਨਕਰ ਦਾ ਮਤਲਬ ਇਹ ਹੈਗਾ ਵੀ ਅਰਬੀ ਆ ਵੀ ਮਤਲਬ ਕਿ ਬਈ ਖੁਦ ਮਾੜੇ ਕੰਮ ਨਹੀਂ ਕਰਨੇ ਜਾਂ ਮਾੜੇ ਕੰਮਾਂ ਤੋਂ ਬਾਅਦ ਆਉਣਾ ਗਾ, ਦੂਸਰੇ ਨੂੰ ਵੀ ਕਹਿਣਾ ਵੀ ਭਾਈ ਮਾੜੇ ਕੰਮ ਨਹੀਂ ਕਰੇ, ਇਹਦੇ ਵਿੱਚ ਮੁਖਾਲਫਤ ਹੁੰਦੀ ਹੈਗੀ ਆ, ਮੈਂ ਉਸ ਦਿਨ ਦੱਸਿਆ ਸੀ ਤੁਹਾਨੂੰ ਯਾਦ ਹੋਣਾ ਤੇ ਬਈ ਜਦੋਂ ਕਿਸੇ ਨੂੰ ਇੱਕ ਸ਼ਰਾਬੀ ਨੂੰ ਆਪਾਂ ਕਹਾਂਗੇ ਵੀ ਯਾਰ ਤੂੰ ਸ਼ਰਾਬ ਨਾ ਪੀ ਇਹਨਾਂ ਤੇਰੇ ਪੈਸੇ ਵੀ ਜਾਂਦੇ ਆ ਤੇਰੀ ਸਿਹਤ ਵੀ ਜਾਂਦੀ ਆ ਨਾ, ਤੇ ਉਹ ਜਿਹੜਾ ਹੈਗਾ ਅੱਗੇ ਗੁੱਸਾ ਕਰਦਾ ਕਹਿੰਦਾ ਯਾਰ ਮੈਂ ਤੇਰੇ ਪੈਸਿਆਂ ਦੀ ਪੀਣਾ, ਤੇ ਯਾਨੀ ਉਹ ਉਸ ਪਾਸੇ ਨੂੰ ਨੀ ਜਾਂਦਾ ਸੀ, ਯਾਨੀ ਮੈਨੂੰ ਯਾਰ ਕੋਈ ਚੰਗੀ ਗੱਲ ਕਹਿ ਰਿਹਾ ਹੈਗਾ। ਮੈਂ ਹੁਣ ਇੱਥੇ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਹੈਗੀ ਆ ਹੋਇਆ ਆ ਇਹ ਕੁਛ ਜਿਹੜਾ ਹੈਗਾ ਬਿਜ਼ਨਸ ਮੈਨ ਜਿਹੜੇ ਹੈਗਾ ਉਹਨਾਂ ਨੇ ਕੰਮ ਧੰਦੇ ਚਾਲੂ ਕੀਤੇ ਹੋਏ ਆ ਇੱਧਰ ਵੀ ਜਿਹੜਾ ਹੈਗਾ, ਲੇਕਿਨ ਜੇ ਓਪਨਲੀ ਕਹੋ ਤਾਂ ਓਪਨਲੀ ਨਹੀਂ ਗਾ, ਉਹ ਲੁਕ ਛੁਪ ਤੇ ਹੀ ਹੈਗਾ ਵੀ ਬਸ ਆਪਣਾ ਜਿਵੇਂ ਕਹਿੰਦੇ ਨਾ ਵੀ
1: ਜੀ
4: ਚਾਰ ਯਾਰ ਇਕੱਠੇ ਹੋ ਕੇ ਜਿਹੜਾ ਹੈਗਾ ਵੀ ਚਲੋ ਆਪਣਾ ਅੰਦਰ ਕਰਤੇ ਜਿਹੜਾ ਹੈਗਾ ਬਹਿ ਕੇ ਕੋਈ ਕੋਈ
1: ਪਰ ਜੇ
4: ਕਰ ਲਵੋ ਜੋ ਵੀ ਹੈਗਾ,
1: ਜਿੱਦਾਂ ਆਪਣੇ ਇੰਡੀਆ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਜੋ ਨਸ਼ੇ ਦੀ ਗੱਲ ਹੁੰਦੀ ਆ ਜਾਂ ਜਿੱਦਾਂ ਆਪਾਂ ਹਕੀਕਤ ਨੂੰ ਦੇਖਦੇ ਆ ਕਿ ਇਸ ਤਰ੍ਹਾਂ ਦਾ ਵਿਅਕਤੀ ਜੇ ਉੱਥੇ ਰੋਡ ਦੇ ਉੱਤੇ ਜਾਂ ਕਿਤੇ ਨਸ਼ਾ ਕਰਦਾ ਹੋਇਆ ਪੁਲਿਸ ਦੇ ਅੜਿੱਕੇ ਆ ਜਾਵੇ ਜਾਂ ਕਿਸੇ ਨੇ ਦੇਖ ਲਿਆ ਉਹਦੀ ਸ਼ਿਕਾਇਤ ਕਰ ਦਿੱਤੀ ਗਈ ਹੈ, ਤੇ ਉਸ ਨੂੰ ਕਿਸ ਤਰ੍ਹਾਂ ਦੀ ਸਜ਼ਾ ਜਾਂ ਪੁਲਿਸ ਪ੍ਰਸ਼ਾਸਨ ਉਹਦੇ ਉੱਤੇ ਕੀ ਕਾਰਵਾਈ ਕਰਦਾ ਹੈ?
4: ਬਹੁਤ ਸਖਤੀ ਹੈ ਜੀ, ਬਹੁਤ ਜ਼ਿਆਦਾ ਸਖਤੀ ਹੈਗੀ ਆ। ਹੁਣ ਜਿਵੇਂ ਸਪੋਜ਼ ਕਰ ਲਓ ਜਿਵੇਂ ਕੋਈ ਆਪਣਾ ਟਰੱਕ ਭਰਾ ਹੈਗਾ ਜਾਂ ਡਰਾਈਵਰ ਹੈਗਾ, ਟਰੱਕ ਡਰਾਈਵਰ ਹੈਗਾ ਜਾਂ ਬੱਸ ਡਰਾਈਵਰ ਹੈਗਾ, ਜੇ ਇਹ ਪਤਾ ਲੱਗ ਜਾਵੇ ਵੀ ਇਹਨੂੰ ਸ਼ਰਾਬ ਪੀਤੀ ਆ, ਔਰ ਹੋਇਆ ਇਸ ਤਰ੍ਹਾਂ ਦੀ ਗੱਲਾਂ ਹੋਈਆਂ ਜਿਹੜਾ ਹੈਗਾ ਮੇਰੇ ਅੱਖੀ ਦੇਖੀਆਂ, ਯਾਨੀ ਜਿਹੜਾ ਹੈਗਾ ਉਹਨੂੰ ਫੜ ਲਿਆ ਗਿਆ ਹੈਗਾ, ਫੜ ਕੇ ਜਿਹੜਾ ਹੈਗਾ ਉਹਨੂੰ ਅੰਦਰ ਅੰਦਰ ਕਰ ਦਿੱਤਾ ਗਿਆ ਹੈਗਾ,
1: ਠੀਕ
4: ਹੈ। ਉਹਦੇ ਉੱਤੇ ਜਿਹੜਾ ਹੈਗਾ ਪ੍ਰੋਪਰ ਐਕਸ਼ਨ ਜਿਹੜਾ ਹੈਗਾ ਲਿਆ ਗਿਆ ਹੈਗਾ, ਇੱਥੇ ਫਿਰ ਹੁਣ ਦਾਦ ਫਰਿਆਦ ਹਨ।
1: ਜੇ
4: ਤੁਸੀਂ ਕਹੋ ਨਾ ਵੀ ਲੈ ਵੀ ਇਹਦਾ ਜਿਹੜੇ ਹੈਗੇ ਉਹਦੇ ਤੇ ਜਿਹੜੀ ਸਾਥੀ ਹੈਗੇ ਆ ਵੀ ਚਲੋ ਜਾ ਕੇ ਜਰੀ ਯਾਰ ਐਵੇਂ ਹੋ ਗਿਆ ਤੇ ਜਾ ਕੇ ਉਹਨੂੰ ਜਿਹੜਾ ਹੈਗਾ ਕਹਿੰਦੇ ਵੀ ਇਹਨੂੰ ਛੱਡ ਦਿਓ ਕੋਈ ਗਲਤੀ, ਅਗਲੇ ਕਹਿੰਦੇ ਵੀ ਇਹ ਗਲਤ ਬੰਦੇ ਦੀ ਜਿਹੜਾ ਹੈਗਾ ਸਪੋਰਟ ਕਰਨ ਆਇਆ ਜਾਂ ਜਿਹੜਾ ਹੈਗਾ ਕਹਿਣਾ ਉਹਨੂੰ ਮਿਲਣ ਆਇਆ ਹੈਗਾ, ਜੀ ਦਾਦ ਫਰਿਆਦ ਦੇਣੀ ਫਿਰ ਉਹ ਜਿਹੜਾ ਹੈਗਾ ਇਹ ਡਿਫੈਕਟਿਵ ਪੂਰੀ ਆ ਬਰਾਬਰ ਹੈਗੀ ਆ। ਲੇਕਿਨ ਇਹ ਹੈਗਾ ਵੀ ਜਿਵੇਂ ਜੇ ਤੁਸੀਂ ਇੰਡੀਆ ਨਾਲ ਕੰਪੇਅਰ ਕਰਦੇ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ, ਇੱਥੇ ਅਗਰ ਫੜਿਆ ਗਿਆ ਓਹਨੂੰ ਅੰਦਰ ਕਰ ਦਿੰਦੇ ਆ, ਫਿਰ ਓਹਦੀ ਬਣਦੀ ਸਜ਼ਾ ਓਹਨੂੰ ਜਿਹੜੀ ਦਿੱਤੀ ਜਾਂਦੀ ਹੈ।
1: ਜੀ ਜੀ ਜੀ, ਥੈਂਕ ਯੂ, ਬਹੁਤ ਵਧੀਆ ਲੱਗਿਆ ਤੁਸੀਂ ਜਾਣਕਾਰੀ ਦਿੱਤੀ। ਆਪਣੀ ਮਨ ਦੀ ਗੱਲ ਕਰੋ ਜਿਹੜੀ ਤੁਸੀਂ ਕਰਨਾ ਸੀ ਹੁਣ ਜਰੂਰ।
4: ਜੀ ਜੀ, ਮੈਂ ਚਲੋ ਮੈਂ ਕਿਹਾ ਵੀ ਹੁਣ ਜਿਹੜਾ ਹੈਗਾ ਬਿਲਕੁਲ ਜਰੂਰੀ ਹੈਗਾ, ਜਦੋਂ ਗੱਲਾਂ ਬਾਤਾਂ ਕਰਦੇ ਆ ਤੇ ਜਿਹੜਾ ਹੈਗਾ ਮਲ ਮਾਤੇ ਵੀ ਜਾਪਾ ਹੁੰਦਾ
1: ਤੇ
4: ਵਧੀਆ ਲੱਗਦਾ ਹੈਗਾ, ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਤੇ ਦੋ ਕੁ ਬੋਲ ਜੇ ਤੁਸੀਂ
1: ਜਰੂਰ ਜਰੂਰ ਜਰੂਰ ਗੱਲ ਕਰੋ ਆਪਣੀ ਜਰੂਰ ਕਰੋ। ਜੀ
4: ਜੀ ਜੀ।

पग पग बंदे टूटे चिड़िया पग पग बंदे पक्षियों

0: ਬੰਦੀ ਗੰਦੀਆਂ ਨਸਲਾਂ
1: ਜੀ, ਕਿਆ ਬਾਤ ਹੈ ਬਖਸ਼ੀ ਜੀ, ਬਹੁਤ ਵਧੀਆ ਜੀ। ਤੁਹਾਡੇ ਬੋਲ ਤੇ ਚੋਇਸ ਜਿਹੜੀ ਹੈ ਹਰ ਵਾਰ ਦੀ ਤਰ੍ਹਾਂ ਬਾਕਮਾਲ ਹੁੰਦੀ ਹੈ। ਬਹੁਤ ਬਹੁਤ ਸ਼ੁਕਰੀਆ ਆਪਣੀ ਸਾਂਝ ਦੇ ਲਈ, ਤੁਸੀਂ ਸ਼ਮੂਲੀਅਤ ਕੀਤੀ ਨਾਲ ਜੁੜੇ ਜੀ, ਸ਼ੁਕਰੀਆ, ਧੰਨਵਾਦ ਭਾਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ, ਸ਼ੁਕਰੀਆ ਜੀ। ਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਬਖਸ਼ੀ ਸਾਹਿਬ ਜੁੜੇ ਸਨ ਮੁਹੰਮਦ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ। ਬੰਦੇ ਦੇ ਆਪਣੇ ਕਹਿੰਦੇ ਉੱਪਰ ਨਿਰਭਰ ਕਰਦਾ ਹੈ ਇਹ ਵਰਤੋਂ ਇਹਦੀ ਕਿਸ ਤਰ੍ਹਾਂ ਜਿਹੜਾ ਕਰਦੇ ਨੇ। ਗੁਰੀਮਾਨ ਬਾਈ ਜੀ ਲਿਖਦੇ ਆ, ਤੇ ਲਓ ਫਿਰ ਦੋਸਤੋ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਸਮੇਟਦੇ ਆ ਆਪਾਂ, ਗੱਲਬਾਤ ਕਰਦੇ ਹਾਂ, ਤੇ ਜਿਸ ਦੇ ਵਿੱਚ 27 ਥਾਵਾਂ ਦੇ ਨਾਮ ਵਿਵਾਦ ਜਿਹੜੇ ਨੇ ਅਰੁਣਾਚਲ ਦੀਆਂ ਜਿਹੜੀਆਂ ਰੋਲਾ ਰੱਪਾ ਪੈ ਰਿਹਾ ਅਰੁਣਾਚਲ ਦੇ ਵਿੱਚ। ਚੀਨ ਨੂੰ ਭਾਰਤ ਦਾ ਮੋੜਵਾਂ ਜਵਾਬ ਆਇਆ ਕਿ ਮਿਆਂ ਟੂ ਚਾਈਨਾ, ਭਾਰਤ ਨੇ ਕਿਹਾ ਕਿ ਕੋਈ ਵੀ ਹਕੀਕਤ ਨਹੀਂ ਬਦਲ ਸਕਦਾ। ਭਾਰਤ ਨੇ ਮੰਗਲਵਾਰ ਅੱਜ ਅਰੁਣਾਚਲ ਪ੍ਰਦੇਸ਼ ਦੇ ਵਿੱਚ 27 ਜਿਹੜੀਆਂ ਥਾਵਾਂ ਨੇ ਉਹਦੇ ਉੱਤੇ ਭੂਗੋਲਿਕ ਵਿਸ਼ੇਸ਼ਤਾਵਾਂ ਨੂੰ ਰਸਮੀ ਤੌਰ ਦੇ ਉੱਤੇ ਪਛਾਣਨ ਦੇ ਨਵੀਂ ਦਿੱਲੀ ਦੇ ਫੈਸਲੇ ਨੂੰ ਚੀਨ ਦੇ ਵੱਲੋਂ ਰੱਦ ਕਰਕੇ ਕੀਤੇ ਜਾਣ ਦੇ ਉੱਤੇ ਜਿਹੜਾ ਪਲਟਵਾਰ ਕਰਦਿਆਂ ਜ਼ੋਰ ਦੇ ਕੇ ਕਹਿ ਦਿੱਤਾ ਕਿ ਉੱਤਰ ਪੂਰਬੀ ਰਾਜ ਭਾਰਤ ਦਾ ਅਨਿੱਖੜਵਾਂ ਤੇ ਅਟੁੱਟ ਅੰਗ ਹੈ, ਇਸ ਅਟਲ ਹਕੀਕਤ ਨੂੰ ਕੋਈ ਨਹੀਂ ਜਿਹੜਾ ਬਦਲ ਸਕਦਾ। ਚੀਨ ਦੇ ਵੱਲੋਂ ਭਾਰਤ ਦੇ ਕਦਮ ਨੂੰ ਗੈਰ ਕਾਨੂੰਨੀ, ਰੱਦ ਤੇ ਬੇਅਸਰ ਕਰਾਰ ਦਿੱਤੇ ਜਾਣ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ
2: ਬ੍ਰਿਟਿਸ਼ ਕੋਲੰਬੀਆ ਬੈਸਟ ਫੂਡ ਕਿਚਨ ਕੈਬਿਨੇਟਸ ਐਲਡੀਡੀ
3: ਚਿਕਾਗੋਸ ਪੀਜ਼ਾ ਵਿਦ ਅ ਟਵਿਸਟ ਇਨ ਯੋਰ ਟਾਊਨ 8300 ਸੀਅਰਾ ਕਾਲਜ ਬੁਲੇਵਾਰਡ ਰੋਸਵਿਲ ਕੈਲੀਫੋਰਨੀਆ ਵੈਜ ਐਂਡ ਨੋਨ ਵੈਜ ਪੀਜ਼ਾਸ Home delivery available with one phone call 1-916-791-0102. Open every day. Chicago's Pizza with a twist.
4: ਕਵੀ ਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਉਹ ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ, ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
5: ਜ਼ਿੰਦਗੀ ਨਾਮਾ ਹਾਲ ਏ ਦੁਨੀਆ, ਯੂ ਆਰ ਲਿਸਨਿੰਗ ਨਾਉ ਆਵਰ ਓਨ ਦੁਆਬਾ ਰੇਡੀਓ, ਵੈਲਕਮ ਆਲ Live on Finland time Monday to Friday 11 p.m. Indian time Tuesday to Saturday 2:30 a.m. Repeat by Indian time daytime 12 o'clock. Studio number +358 44

0: ਪੜ੍ਹ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
1: ਜ਼ਿੰਦਗੀ ਨਾਮਾ ਹਾਲ ਏ ਦੁਨੀਆ, ਯੂ ਆਰ ਲਿਸਨਿੰਗ ਨਾਓ ਆਵਰ ਓਨ ਦੁਆਬਾ ਰੇਡੀਓ, ਵੈਲਕਮ ਆਲ ਲਾਈਵ ਓਨ Finland time, Monday to Friday, 11 p.m. Indian time, Tuesday to Saturday, 2:30 a.m. Repeat by Indian time, daytime, 12 o'clock. Studio number, +358 44 976 1962. Join us by WhatsApp call and message and call us on Skype, Doapa Radio, PTI. Please like us and follow us on Facebook and download Doapa Radio iOS and Android app. Zindigi Nama, Hal e Duniya.

0: Radio.
1: ਹੋ ਜਮਲਾ ਜੱਟ ਨੂੰ ਬਹਿਲ ਤੇ ਜਮਲਾ ਜੱਟ ਨੂੰ ਬਹਿਲ ਤੇ ਆ ਲੋਕੋ ਜੀ ਫਰਮਾਉਂਦਾ ਆ ਗੰਦ ਪਿਆ ਪੁੱਤੋ ਮੇਰੇ ਮੈਂ ਹੁਣ ਨੀ ਗਾਉਂਦਾ ਜਮਲਾ ਜੱਟ ਨੂੰ ਬਹਿਲ ਤੇ ਹੋਏ ਜਮਲਾ ਜੱਟ ਨੂੰ ਬਹਿਲ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਾਸ਼ੀਨਾਥ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ ਤੁਹਾਡੀ ਆਪਣੀ ਆਵਾਜ਼।

0: Jalapa.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਅੱਜ ਨਾ ਬੜਾ ਗੜਬੜ ਵਾਲਾ ਦਿਨ ਚੱਲ ਰਿਹਾ, ਹਾਲਾਂਕਿ ਏਡਾ ਵੀ ਗੜਬੜ ਵਾਲਾ ਨਹੀਂ ਪਰ ਫਿਰ ਵੀ ਚੱਲ ਰਿਹਾ ਕਿ ਜਾਤੇ ਥੇ ਜਾਪਾਨ, ਪਹੁੰਚ ਗਏ ਚੀਨ, ਬਸ ਉਹ ਕੰਮ ਹੋ ਗਿਆ। ਪਰ ਫਿਰ ਵੀ ਦੇਰ ਆਏ ਦਰੁਸਤ ਆਏ। ਬਹੁਤ ਬਹੁਤ ਸਵਾਗਤ ਹੈ ਦੋਸਤੋ, ਅੱਜ ਇੱਕ ਨਵਾਂ ਦਿਨ ਹੈ, 8:08 ਹੋ ਗਏ ਨੇ, ਯਾਨੀ ਕਿ 8:08 ਮਾਰਨ ਦਾ ਟਾਈਮ ਆ ਗਿਆ। 8:08 ਗੱਪਾਂ ਜਿਹੜੀਆਂ ਪੰਜਾਬ ਦੇ ਵਿੱਚ ਮਸ਼ਹੂਰ ਨੇ, 8 ਸਵੇਰ ਤੋਂ ਲੈ ਕੇ ਰਾਤ ਦੇ 8 ਤੱਕ ਗੱਪਾਂ ਹੀ ਚੱਲਦੀਆਂ ਨੇ, ਉਹ ਸ਼ਾਇਦ ਇਸੇ ਕਰਕੇ ਗੱਪਾਂ ਅਮਰ ਹੋ ਚੁੱਕੀਆਂ ਨੇ। ਤੋ ਅੱਜ ਇਸੇ ਚੀਜ਼ ਦੀ ਨਕਲ ਕਰਦੇ ਹੋਏ ਆਪਾਂ ਨਕਲਚੀ ਵਿਸ਼ੇ ਦੇ ਉੱਤੇ ਗੱਪਾਂ ਛੱਪਾਂ ਕਰਨ ਲਈ ਤਿਆਰ ਬੈਠੇ ਹਾਂ। ਤੋ ਬਹੁਤ ਬਹੁਤ ਸਵਾਗਤ ਹੈ ਆਪ ਸਭ ਦਾ, ਜੀ ਆਇਆਂ ਨੂੰ ਖੁਸ਼ ਆਮਦੀਦ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ। ਬਾਈ ਬਾਈ ਕਹਿੰਦੇ ਦੁਨੀਆਂ, ਇਹ ਜਦੋਂ ਗੀਤ ਗਾਇਆ ਗਿਆ ਸੀ ਤਾਂ ਉਦੋਂ ਇਹ ਵੀ ਪਤਾ ਸੀ ਕਿ 22 ਹਰ ਮਹੀਨੇ ਆਉਂਦੀ ਹੈ, ਔਰ ਉਦੋਂ ਸਾਰੇ ਭੈਣ ਬਾਈ ਮਿਲ ਕੇ ਗੱਪਾਂ ਛੱਪਾਂ ਮਾਰ ਸਕਦੇ ਆ। ਨਕਲਚੀ ਵਿਸ਼ਾ ਅੱਜ ਲੈ ਕੇ ਕਿਉਂਕਿ ਆਪਾਂ ਬੈਠੇ ਹਾਂ, ਇਹ ਆਇਆ ਕਿੱਥੋਂ ਅਤੇ ਇਹਨੇ ਜਾਣਾ ਕਿੱਥੇ ਹੈ, ਇਹਦੀਆਂ ਗੱਲਾਂ ਬਾਤਾਂ ਕਰਾਂਗੇ। ਤੋ ਉਮੀਦ ਕਰਦੇ ਹਾਂ ਕਿ ਇਸ ਸ਼ਬਦ ਦੇ ਦਿਮਾਗ ਚ ਆਉਂਦਿਆਂ ਹੀ ਤੁਹਾਡੇ ਆਪਣੇ ਮਨ ਦੇ ਵਿੱਚ ਵੀ ਬਹੁਤ ਸਾਰੇ ਨਕਲਚੀ ਨਾਲ ਸੰਬੰਧਿਤ ਐਸੇ ਕਿੱਸੇ, ਐਸੀਆਂ ਘਟਨਾਵਾਂ, ਐਸੀਆਂ ਗੱਲਾਂ ਬਾਤਾਂ ਯਾਦ ਆਈਆਂ ਹੋਣਗੀਆਂ, ਜਿਨ੍ਹਾਂ ਦੇ ਯਾਦ ਆਉਣ ਦੇ ਨਾਲ ਚਿਹਰੇ ਉੱਤੇ ਇੱਕ ਸਮਾਈਲ ਆ ਜਾਂਦੀ ਹੋਵੇ। ਯਾਦ ਰਹੇ, ਅਸੀਂ ਰੋਣ ਪਿੱਟਣ ਲਈ ਇਹ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਹੋਇਆ, ਮੁਸਕਰਾਉਣ ਲਈ ਕੀਤਾ ਹੋਇਆ, ਇਸ ਕਰਕੇ ਮੁਸਕਰਾਉਂਦੇ ਰਹੋ ਦੋਸਤੋ। ਤੋ ਤੁਸੀਂ ਪ੍ਰੋਗਰਾਮ ਚ ਸ਼ਾਮਲ ਹੋ ਸਕਦੇ ਹੋ, ਨੰਬਰ ਕਰਕੇ ਡਾਇਲ, ਚਿਹਰੇ ਤੇ ਸਮਾਈਲ, ਹੱਥ ਚ ਮੋਬਾਈਲ, 950 ਵਾਲਾ ਤਾਂ ਹੈ ਨੀ ਬਾਈ, ਤੋ ਇਸ ਕਰਕੇ 94 78 35 55 95 94 78 35 55 91 ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਹੋ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਸ਼ਾਮਲ। ਬਹੁਤ ਬਹੁਤ

0: ਰਹੇਗਾ, ਉਡੀਕ ਰਹੇਗੀ। ਤੇ ਨਕਲਚੀ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਕਰਨ ਲਈ ਆਪਾਂ ਤਿਆਰ ਬੈਠੇ ਹਾਂ, ਔਰ ਕਿਉਂਕਿ ਤਿਆਰ ਹੀ ਬੈਠੇ ਹਾਂ, ਅਜੇ ਗੱਲਾਂ ਬਾਤਾਂ ਸ਼ੁਰੂ ਨਹੀਂ ਕੀਤੀਆਂ, ਹੋਣਗੀਆਂ ਕਦੇ ਨਾ ਕਦੇ ਜ਼ਰੂਰ। ਇਹ ਪ੍ਰੋਗਰਾਮ 10 ਵਜੇ ਤੱਕ ਲਾਈਵ ਹੈ ਦੋਸਤੋ, ਤੇ ਯੂਟਿਊਬ ਦੇ ਉੱਤੇ ਜੇ ਤੁਸੀਂ ਸੁਣ ਰਹੇ ਹੋ, ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰ ਦਿਓ ਜੇ ਵਧੀਆ ਲੱਗੇ। ਇਹ ਪ੍ਰੋਗਰਾਮ ਜਿਹੜਾ ਹੈ ਦੁਆਬਾ ਰੇਡੀਓ .com ਦੇ ਉੱਤੇ ਲਾਈਵ ਚੱਲ ਰਿਹਾ ਹੈ, ਅਤੇ ਨਾਲ ਹੀ ਜਿਹੜੀ ਸਾਡੀ ਐਂਡਰਾਇਡ ਐਪ ਹੈ ਅਤੇ ਹੋਰ ਜਿੰਨੇ ਨੈਟਵਰਕ ਨੇ ਸਾਰਿਆਂ ਉੱਤੇ ਲਾਈਵ ਚੱਲ ਰਿਹਾ, ਚਾਹੇ ਉਹ ਰੇਡੀਓ ਗਾਰਡਨ ਹੋਏ, ਚਾਹੇ ਟਿਊਨਿਨ ਹੋਏ, ਚਾਹੇ ਕੋਈ ਵੀ ਰੇਡੀਓ ਪਲੇਟਫਾਰਮ ਦੁਨੀਆਂ ਦਾ ਹੋਏ। ਤੋ ਜਿੱਥੇ ਜਿੱਥੇ ਵੀ ਦੋਸਤ ਸੁਣ ਰਹੇ ਨੇ, ਸਾਰਿਆਂ ਨੂੰ ਨਿੱਘੀ ਜੀ ਆਇਆਂ ਸਵਾਗਤ ਸਤਿਕਾਰ। ਦੋਸਤੋ, ਨਕਲਚੀ ਸ਼ਬਦ ਜਿਹੜਾ ਹੈ, ਇਹਦੇ ਮਨ 'ਚ ਆਉਂਦੇ ਅਸੀਂ ਬਹੁਤ ਸਾਰੇ ਖਿਆਲ ਜਿਹੜੇ ਹੈ ਉਹ ਆਪਣੇ ਆਪ ਤਿੱਤਰਾਂ ਵਾਂਗ ਉਡਾਰੀ ਲਾ ਕੇ ਮੋਢੇ 'ਤੇ ਆ ਕੇ ਬਹਿ ਜਾਂਦੇ ਆ ਕਿ ਬਈ ਨਕਲ ਮਾਰਨ ਦੀ ਜ਼ਰੂਰਤ ਕਿਉਂ ਪੈ। ਜਦੋਂ ਡਾਰਵਿਨ ਨੇ ਸ਼ੁਰੂ ਕੀਤਾ ਸੋਚਣਾ ਇਹਦੇ ਬਾਰੇ, ਤਾਂ ਉਹਨਾਂ ਨੇ ਥਿਓਰੀ ਆਫ ਐਵੋਲੂਸ਼ਨ ਦੇ ਉੱਤੇ ਚਰਚਾ ਕੀਤੀ ਕਿ ਬਈ ਬੰਦਾ ਜਿਹੜਾ ਜਦੋਂ ਬਾਕੀ ਜਾਨਵਰਾਂ 'ਤੇ ਲਿਖਤਾ ਉਹਨਾਂ ਨੇ, ਪੰਛੀ ਐਂ ਬਣੇ, ਜੜੇ ਸੱਪ ਐਂ ਬਣ ਗਏ, ਸਾਰਾ ਲਿਖ ਲਿਆ ਉਹਨਾਂ ਨੇ। ਜਦੋਂ ਬੰਦਿਆਂ ਦੀ ਵਾਰੀ ਆਈ ਤਾਂ ਉਹ ਕਹਿੰਦੇ ਜੀ ਬੰਦਾ ਅਸਲ 'ਚ ਪਹਿਲਾਂ ਬਾਂਦਰ ਹੁੰਦਾ ਸੀ, ਤਾਂ ਬੰਦੇ ਸਾਡੇ ਜਿਹੜੇ ਕਹਿੰਦੇ ਪੂਰਵਜ ਆ ਬੰਦੇ ਦੇ, ਉਹ ਬਾਂਦਰਾਂ ਨਾਲ ਜਾ ਕੇ ਹੋਮੋਸੇਪੀਅਨਸ ਦੀ ਕਹਾਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ। ਅਤੇ ਜਿੱਥੋਂ ਤੱਕ ਬਾਂਦਰਾਂ ਦੀ ਗੱਲ ਹੈ ਬਈ, ਤਾਂ ਉਹਨਾਂ ਬਾਰੇ ਬੜੀ ਗੱਲ ਪ੍ਰਸਿੱਧ ਹੈ ਪਹਿਲਾਂ ਹੀ ਕਿ ਬਈ ਉਹ ਨਕਲ ਮਾਰਨ 'ਚ ਮਾਹਰ ਹੁੰਦੇ ਆ। ਬਾਂਦਰ ਅਤੇ ਟੋਪੀਆਂ ਵਾਲੀ ਕਹਾਣੀ ਸਾਰਿਆਂ ਨੂੰ ਪਤਾ ਹੀ ਆ ਕਿ ਕਿਵੇਂ ਇੱਕ ਵਪਾਰੀ ਜਿਹੜਾ ਵਿਚਾਰਾ ਉਹ ਜਾਂਦਾ ਸੀਗਾ, ਅਤੇ ਰਸਤੇ 'ਚ ਉਹਨੂੰ ਨੀਂਦ ਆਈ ਜੰਗਲ 'ਚ। ਪਹਿਲਾਂ ਨੀਂਦ ਬੜੀ ਆਉਂਦੀ ਸੀ ਲੋਕਾਂ ਨੂੰ, ਬਾਂਦਰ ਮਾੜਾ ਜਿਹਾ ਸਫ਼ਰ ਕੀਤਾ ਨਾਲ ਹੀ ਹੋ ਜਾਂਦੇ ਸੀ। ਉਹ ਅੱਜ ਕੱਲ੍ਹ ਵੀ ਇਹੀ ਹਾਲ ਹੈ ਬਹੁਤੇ ਲੋਕਾਂ ਦਾ, ਚਾਹੇ ਮਿੰਨੀ 'ਚ ਬਹਿਣ, ਚਾਹੇ ਲੰਬੀ ਬੱਸ 'ਚ ਬਹਿਣ, ਤੋ ਉਹਨਾਂ ਨੇ ਜਦੋਂ ਘਰੋਂ ਬੈਗ ਚੁੱਕ ਕੇ ਗੱਡੀ 'ਚ ਬੈਠੇ ਅਤੇ ਨਾਲ ਹੀ ਗੱਡੀ ਨੇ ਇੱਕ ਮੋੜ ਕੱਟਿਆ ਅਤੇ ਨਾਲ ਹੀ ਉਹਨਾਂ ਦੀ ਧੌਣ ਵੀ ਬਲ ਖਾ ਜਾਂਦੀ ਹੈ। ਆਈ ਸਿੱਧਾ ਜੈ ਸ਼੍ਰੀ ਰਾਮ, ਮਤਲਬ ਉੱਥੇ ਨੀਨੀ ਨੀਨੀ ਹੋ ਜਾਂਦੀ ਹੈ। ਸੋ ਇਹ ਦੋਸਤੋ ਪੁਰਾਣੀ ਆਦਤ ਹੈ। ਤੋ ਬੰਦੇ ਤੋਂ ਬਾਂਦਰ, ਨਹੀਂ ਨਹੀਂ, ਬਾਂਦਰ ਤੋਂ ਬੰਦਾ, ਬਾਂਦਰ ਤੋਂ ਬੰਦਾ ਬਣਿਆ, ਔਰ ਕਈ ਬੰਦੇ ਤੋਂ ਬਾਂਦਰ ਵੀ ਬਣ ਜਾਂਦੇ ਆ, ਐਡੀ ਕੋਈ ਗੱਲ ਨਹੀਂ। ਸਮੇਂ ਸਮੇਂ ਦੀ ਖੇਡ ਹੁੰਦੀ ਆ ਕੌਣ ਕੀ ਕਦੋਂ ਬਣਦਾ ਹੈ। ਤੋ ਡਾਰਵਿਨ ਸਾਹਿਬ ਨੇ ਜਦੋਂ ਇਹ ਸੋਚਿਆ ਤੇ ਬੜੀ ਚਰਚਾ ਹੋਈ, ਔਰ ਲੋਕਾਂ ਨੇ ਤਾੜੀਆਂ ਮਾਰੀਆਂ ਕਿ ਵਾਹ ਵਾਹ ਵਾਹ, ਵਾਟ ਅ ਕਨਸੈਪਟ ਮੈਨ, ਯੂ ਜਸਟ ਨੇਲਡ ਇਟ, ਵਾਹ, ਯਹੀ ਯਹੀ ਸੱਚ ਹੈ ਭਾਈ, ਯਹੀ ਸੱਚ ਹੈ। ਇਹ ਕਹਿ ਕਹੂ ਕੇ ਬਾਈ, ਬਾਕੀ ਬਹੁਤ ਕਮਾਲ ਦੀ ਉਹਨਾਂ ਦੀ ਥਿਊਰੀ ਹੈ। ਪਰ ਹੁਣ ਜਿਹੜੇ ਕਈ ਮੇਰੇ ਵਰਗੇ ਮਾਤੜ ਉਹ ਬੜੇ ਇਹੋ ਜਿਹੇ ਸਵਾਲ ਕਰਦੇ ਰਹਿੰਦੇ ਕਿ ਜੇ ਬੰਦੇ ਤੋਂ ਬਾਂਦਰ ਬਣਿਆ ਤਾਂ ਜਿਹੜੇ ਅੱਜ ਕੱਲ੍ਹ ਬਾਂਦਰ ਹੈ ਕਦੋਂ ਕੁ ਬੰਦੇ ਬਣਨਗੇ, ਜਾਂ ਇਹ ਉਹ ਡਾਰਵਿਨ ਜੀ ਤੋਂ ਬਾਅਦ ਆਏ ਜਾਂ ਤਾਂ ਕਰਕੇ ਨਹੀਂ ਬਣ ਰਹੇ ਹੁਣ ਬੰਦੇ, ਜਾਂ ਇਹਨਾਂ ਦਾ ਰੌਲਾ ਕੀ ਆ। ਇਹ ਇਹਨੂੰ ਆਪਾਂ ਪਾਸੇ ਰੱਖ ਦਿੰਦੇ ਹਾਂ, ਕਿਉਂਕਿ ਸਾਡਾ ਇਹ ਮਤਲਬ ਨਹੀਂ, ਸਾਡਾ ਇਹ ਮਸਲਾ ਹੀ ਹੈ ਨਹੀਂ ਕਿ ਬੰਦਾ ਬੰਦਾ ਕਿਵੇਂ ਬਣਿਆ। ਅਸਲ 'ਚ ਤਾਂ ਸਾਡਾ ਮਕਸਦ ਇਹ ਲੱਭਣਾ ਹੈ ਕਿ ਜਿਹੜਾ ਨਕਲ ਕਰਨ ਦੀ ਜਿਹੜੀ ਪ੍ਰਵਿਰਤੀ ਆ, ਇਹ ਅਸੀਂ ਕਿੱਥੋਂ ਸਿੱਖੀ ਆ। ਕੁਦਰਤ ਦੇ ਬਾਰੇ ਜੇ ਆਪਾਂ ਗੱਲ ਕਰਦੇ ਹਾਂ ਤਾਂ ਕੁਦਰਤ ਵੀ ਕਾਪੀ ਕਰਨ ਦੇ ਵਿੱਚ ਬੜੀ ਐਕਸਪਰਟ ਹੈ। ਐਵਰੀਥਿੰਗ ਇਨ ਦਿਸ ਵਰਲਡ ਇਜ਼ ਏ ਕਾਪੀ ਆਫ ਏ ਕਾਪੀ ਆਫ ਏ ਕਾਪੀ ਆਫ ਏ ਕਾਪੀ ਆਫ ਸਮਥਿੰਗ। ਤੋ ਇਹ ਕਾਪੀ ਦੇ ਜ਼ਮਾਨੇ 'ਚ ਆਪਾਂ ਰਹਿ ਰਹੇ ਹਾਂ, ਤਾਂ ਕਾਪੀ ਕੈਟ ਆਪਾਂ ਬਣ ਜਾਂਦੇ ਹਾਂ। ਤੋ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਤੋ ਦੋਸਤੋ, ਬਹੁਤ ਲੰਬੀ ਚਰਚਾ ਹੈ, ਆਪਾਂ ਸੀਰੀਅਸ ਨਹੀਂ ਹੋਣਾ ਇਹਦੇ ਵਿੱਚ, ਇਹ ਗੱਲ ਦੀ ਆਪਾਂ ਪਹਿਲਾਂ ਧਿਆਨ ਰੱਖਾਂਗੇ। ਔਰ ਸੀਰੀਅਸ ਨਾ ਹੋਣ ਦੇ ਸਾਡੇ ਕੋਲ ਬੜੀ ਕਾਰਨ ਨੇ, ਬੜੀਆਂ ਵਜ੍ਹਾ ਨੇ, ਉਹ ਵੀ ਆਪਾਂ ਹੌਲੀ ਹੌਲੀ ਗੱਲ ਕਰਾਂਗੇ। ਹਾਸਾ ਜਿਹੜਾ ਹੈ ਨਾ, ਇਹ ਬਹੁਤ ਹੀ ਕੰਟੇਜੀਅਸ ਚੀਜ਼ ਹੁੰਦਾ ਹੈ। ਉਬਾਸੀਆਂ ਹੋ ਗਈਆਂ, ਇੱਕ ਬੰਦੇ ਨੂੰ ਉਬਾਸੀ ਆਈ, 25 ਹੋਰ ਉਬਾਸੀਆਂ ਲੈਣ ਲੱਗ ਜਾਂਦੇ, ਉਆ ਉਆ ਕਰਕੇ। ਔਰ ਹਾਸਾ, ਇੱਕ ਬੰਦਾ ਹੱਸਿਆ ਤੇ ਕਈ ਹੱਸਣ ਲੱਗ ਪੈਂਦੇ ਆ, ਇੱਕ ਬੰਦਾ ਰੋਣ ਲੱਗ ਪਿਆ ਉਹ ਵੀ ਰੋਈ ਜਾਂਦੇ ਆ, ਇਹ ਕੰਟੇਜੀਅਸ ਚੀਜ਼ਾਂ ਨੇ ਜ਼ੁਕਾਮ ਦੀ ਤਰ੍ਹਾਂ। ਇਹਨਾਂ ਤੇ ਗੱਲਾਂ ਬਾਤਾਂ ਕਰਾਂਗੇ ਆਪਣੇ ਨਾਲ। ਦੋਸਤੋ, ਅਮੈਰੀਕਾ ਤੋਂ ਸਾਥੀ ਜੁੜ ਚੁੱਕੇ ਨੇ ਸਾਡੇ, ਬਹੁਤ ਹੀ ਸਤਿਕਾਰਯੋਗ ਹਰਿੰਦਰ ਸਿੰਘ ਬਿਜਲਾ ਸਾਹਿਬ, ਸਵਾਗਤ ਕਰਦੇ ਆ ਜੀ। ਬਿਜਲਾ ਸਾਹਿਬ ਜੀ ਆਇਆਂ ਨੂੰ ਖੁਸ਼ ਆਮਦੀਦ।
1: ਸਤਿ ਸ੍ਰੀ ਅਕਾਲ ਸ਼ਮੀ ਜੀ, ਤੁਹਾਨੂੰ ਤੇ ਦੁਆਬਾ ਰੇਡੀਓ ਦੇ ਸਾਰੇ ਪਰਿਵਾਰ ਨੂੰ
0: ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਜਨਾਬ,
1: ਬਈ ਬੜਾ ਜਿਹੜਾ ਅੱਜ ਦਾ ਵਿਸ਼ਾ ਰੱਖਿਆ ਹੈ ਨਾ, ਇਹਦਾ ਖੇਤਰ ਬਹੁਤ ਵਿਸ਼ਾਲ ਆ
0: ਜੀ।
1: ਪਹਿਲਾਂ ਤਾਂ ਨਕਲ ਹੈ ਨਾ ਵਿਸ਼ਾ ਪੜ੍ਹ ਕੇ, ਉਹ ਸਕੂਲ ਵਾਲੀ ਨਕਲ ਆ, ਜਿਹੜੀ ਪੜ੍ਹਾਈ ਵਾਲੀ ਨਕਲ ਆ, ਇੱਕਦਮ ਤਾਂ ਪਹਿਲਾਂ ਉਹ ਆਉਂਦੀ ਦਿਮਾਗ 'ਚ।
0: ਉਹ ਬਾਕੀ ਸਹੀ ਗੱਲ ਹੈ, ਜਦੋਂ ਅਸੀਂ AI ਨੂੰ ਕਿਹਾ ਨਾ ਭਾਈ ਸਾਡਾ ਪੋਸਟਰ ਬਣਾ ਦੇ, ਉਹਨੇ ਵੀ ਤੁਸੀਂ ਦੇਖਿਆ ਹੋਊਗਾ ਉਹਦੇ ਉੱਤੇ ਉਹੀ ਨਕਲ ਮਾਰਦੇ ਨਿਆਣੇ ਬਿਠਾਏ ਹੋਏ ਆ।
1: ਤੇ ਨਕਲ ਆ ਜਿਹੜੀ, ਇਹ ਤਾਂ ਵਾਕਿਆ ਜਿੱਦਾਂ ਤੁਸੀਂ ਕਿਹਾ ਵੀ ਡਾਰਵਿਨ ਦੀ ਜਿਹੜੀ ਥਿਊਰੀ ਆ ਉਹਦੇ ਵਿੱਚ ਉਹ ਚਲੋ ਇਹ ਤਾਂ ਹੁਣ ਬਹਿਸ ਆਪਣੀ ਜ਼ਿੰਦਗੀ 'ਚ ਤਾਂ ਮੁੱਕਦੀ ਨੀ ਲੱਗਦੀ, ਪਤਾ ਨੀ ਇਹ ਮੁੱਕਣੀ ਨੀ ਸਦਾ ਹੀ ਪਈ। ਕਿੱਦਾਂ ਬਣੀ ਗਈ ਦੁਨੀਆ,
0: ਕੁਝ ਪੈਸਾ ਚੱਲਦੀਆਂ ਰਹਿਣੀ ਚਾਹੀਦੀਆਂ ਨੇ
1: ਤੇ ਇਹ ਚੱਲੀ ਜਾਣੀ ਆ, ਇਹਦਾ ਇਹਦਾ ਨੀ ਕਦੇ ਕੋਈ ਅੰਤ ਹੋਣਾ।
0: ਬਿਲਕੁਲ ਜੀ,
1: ਇੱਥੇ ਤਾਂ ਇਹ ਆ ਵੀ ਨਾਲ ਸਾਡੇ ਜਿਹੜੇ ਅਸੀਂ ਭਾਰਤੀ ਲੋਕ ਆ, ਸਾਡੇ ਲਈ ਤਾਂ ਇੱਕ ਰੱਬ ਥੋੜੋ, ਸਾਡੇ ਲਈ 33 ਕਰੋੜ ਦੇਵਤਾ ਪਤਾ ਨੀ ਕਿਵੇਂ ਬਣਾਇਆ ਜਗਾੜ।
0: ਹਰ ਚੀਜ਼ ਸਾਡੀ ਆਸਥਾ ਹੈਗੀ ਹੈ। ਬਿਲਕੁਲ ਬਿਲਕੁਲ ਜੀ ਬਿਲਕੁਲ।
1: ਪਰ ਨਕਲ ਤੁਸੀਂ ਦੇਖੋ ਵੀ ਕਿੰਨਾ ਇਹਦਾ ਵਿਸ਼ਾਲ ਹੈਗਾ ਖੇਤਰ, ਜੇ ਇਹਦੇ ਬਾਰੇ ਗੱਲ ਕਰਨੀ ਹੋਵੇ ਤਾਂ ਮਨੁੱਖ ਨੇ ਨਕਲ ਆ ਜਿਹੜੀ ਪਹਿਲਾਂ ਦਾ ਤੁਸੀਂ ਇਹ ਦੇਖੋ ਵੀ ਜਿਹੜਾ ਇੱਕ ਬੜਾ ਮਕਬੂਲ ਥੀਏਟਰ ਦਾ ਮੁੱਢ ਰਿਹਾ ਸਾਡੇ ਮਤਲਬ ਕਹਿ ਲਓ ਖਿੱਤੇ ਪੰਜਾਬ ਦੇ ਵਿੱਚ, ਜਿਹਨਾਂ ਨੂੰ ਨਕਲਾਂ ਕਹਿੰਦੇ ਸੀ।
0: ਨਕਲਾਂ, ਹਾਂਜੀ, ਉਹ ਨਕਲੀਏ ਜਿਹੜੇ ਨਕਲ ਲਾਉਂਦੇ ਸੀ। ਬਿਲਕੁਲ
1: ਨਕਲੀਏ, ਨਕਲੀਏ ਜਿਹੜੇ ਨਕਲ ਲਾਉਂਦੇ ਸੀ
0: ਜੀ।
1: ਔਰ ਉਹਨਾਂ ਦਾ ਏਡਾ ਵੱਡਾ ਇਤਿਹਾਸ ਆ, ਇੱਕ ਤਾਂ ਪਿੱਛੇ ਜਾਏ ਉਹ ਫਿਲਮੀ ਆਈ ਆ, ਉਹਦਾ ਹੁਣ ਨਾਂ ਨੀ ਮੇਰੇ ਜਿਹਨ ਚ ਆ ਰਿਹਾ ਪੰਜਾਬੀ ਦੀ, ਜਿਹਦੇ ਵਿੱਚ ਉਹ ਮਤਲਬ ਖਾਲਸਾ ਰੂਪ ਬਣ ਕੇ ਨਕਲ ਲਾਉਂਦੇ ਆ, ਤੇ ਨਕਲ ਲਾਉਂਦੇ ਲਾਉਂਦੇ ਉਹ ਮਤਲਬ ਅਸਲੀ ਬਣ ਜਾਂਦੇ ਆ।
0: ਹਾਂਜੀ ਹਾਂਜੀ, ਉਹ ਇੱਕ ਫਿਲਮ ਆਈ ਸੀ ਗੁਰਪ੍ਰੀਤ ਘੁੱਗੀ ਹੋਰਾਂ ਦੀ,
1: ਗੁਰਪ੍ਰੀਤ ਘੁੱਗੀ ਹੋਰਾਂ ਦੀ, ਘੁੱਗੀ ਨੇ ਉਹਦੇ ਵਿੱਚ ਮੇਨ ਰੋਲ ਕੀਤਾ ਸੀ
0: ਜੀ ਜੀ ਜੀ।
1: ਔਰ ਇਹ ਤੋਂ ਵੀ ਪਿੱਛੇ ਇੱਕ ਕਹਾਣੀ ਚੱਲਦੀ ਆ ਵੀ ਜਿਹੜੀ ਇੱਕ ਪਰੰਪਰਾ ਸਾਡੇ ਗੁਰੂ ਸਾਹਿਬਾਨ ਨੇ ਮਸੰਦਾਂ ਦੀ ਸ਼ੁਰੂ ਕੀਤੀ ਸੀ
0: ਜੀ,
1: ਤੇ ਉਹ ਮਸੰਦ ਪਰੰਪਰਾ ਜਿਹੜੀ ਸੀ ਉਹ ਕੀਤੀ ਤਾਂ ਇਹ ਸੀ ਵੀ ਜਿਹੜਾ ਦਸਵੰਧ ਕੱਢਣ ਦੀ ਇੱਕ ਮਤਲਬ ਹਦਾਇਤ ਕੀਤੀ ਸੀ ਸਾਡੇ ਗੁਰੂ ਸਾਹਿਬਾਨ ਨੇ, ਉਹ ਦਸਵੰਧ ਉਹ ਮਸੰਦ ਇਕੱਠਾ ਕਰਦੇ ਸੀ।
0: ਬਿਲਕੁਲ,
1: ਤੇ ਉਹ ਮਸੰਦਾਂ ਦੀ ਸੰਸਥਾ ਇੰਨੀ ਜਾਣੀ ਕਰਪਟ ਹੋ ਗਈ ਹੌਲੀ ਹੌਲੀ ਵੀ ਦਸਵੇਂ ਪਾਤਸ਼ਾਹ ਦੇ ਆਉਣ ਤੱਕ ਮਤਲਬ ਬਹੁਤ ਜ਼ਿਆਦਾ ਜਾਣੀ ਇੱਕ ਤਾਂ ਦੇ ਨਾਲ ਜਿਹੜੇ ਮਸੰਦ ਸੀਗੇ ਉਹਨਾਂ ਨੇ ਵੀ ਹਨਾ ਜਿੱਦਾਂ ਜਜੀਆ ਕਰਾਉਣ ਵਾਂਗੂ ਦਸਵੰਧ ਕਰਾਉਣਾ ਸ਼ੁਰੂ ਕਰ ਦਿੱਤਾ ਸਿੱਖਾਂ ਕੋਲੋਂ।
0: ਗਾਹ ਪਾਤਾ ਜੀ, ਬਿਲਕੁਲ ਬਿਲਕੁਲ।
1: ਉਹ ਕਹਿੰਦੇ ਜਿਹੜੇ ਨਾ ਮਤਲਬ ਕੋਈ ਨਕਲਚੀ ਸੀਗੇ ਉਹਨਾਂ ਨੇ ਦਸਮ ਪਾਤਸ਼ਾਹ ਦੇ ਸਾਹਮਣੇ ਨਕਲ ਲਾ ਕੇ ਦਿਖਾਈ ਮਸੰਦਾਂ ਦੀ
0: ਜੀ। ਵਾਹ,
1: ਜਿਹੜਾ ਬਾਅਦ ਦੇ ਵਿੱਚ ਫੈਸਲਾ ਲਿਆ ਉਹਨਾਂ ਨੇ ਮਸੰਦ ਹਨਾ ਕਹਿੰਦੇ ਆ ਵੀ ਜਾਲੇ ਸਾਰੇ
0: ਜੀ,
1: ਉਹ ਉਹਦਾ ਮੁੱਢ ਜਾਣੀ ਇਸ ਨਕਲ ਤੋਂ ਬਚਿਆ ਸੀ।
0: ਕਿਆ ਬਾਤ ਆ ਜੀ।
1: ਔਰ ਤੁਸੀਂ ਇਹ ਦੇਖੋ ਵੀ ਨਕਲੀਏ ਕਿਸੇ ਵੇਲੇ ਏਡਾ ਵੱਡਾ ਇੱਕ ਮਤਲਬ ਪੰਜਾਬ ਦੇ ਵਿੱਚ ਨਕਲਾਂ ਜਿਹੜੀਆਂ ਉਹ ਮਨੋਰੰਜਨ ਦਾ ਸਾਧਨ ਰਿਹਾ, ਜਿਹੜੀ ਉਸ ਪੁਰਾਣੇ ਜਮਾਨੇ 1947 ਤੋਂ ਪਹਿਲਾਂ ਭਗਤੂਪੁਰ ਪਿੰਡ ਆ ਇੱਕ ਤੁਹਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ
0: ਜੀ ਜੀ,
1: ਉਹ ਤਹਿਸੀਲ ਤਾਂ ਪਤਾ ਨੀ ਕਿਹੜੀ ਪੈਂਦੀ ਆ, ਭਗਤੂਪੁਰ ਦੇ ਜਿਹੜੇ ਨਕਲਚੀਏ ਸੀਗੇ ਉਹ ਇੰਨੇ ਮਸ਼ਹੂਰ ਸੀਗੇ ਵੀ ਜੇ ਉਹਨਾਂ ਦੀਆਂ ਨਕਲਾਂ ਕਿਸੇ ਨੇ ਆਪਣੇ ਵਿਆਹ ਸ਼ਾਦੀ ਦੇ ਉੱਤੇ ਕਰਾਉਣੀਆਂ ਹੁੰਦੀਆਂ ਸੀ ਤਾਂ ਉਹਨਾਂ ਤੋਂ ਤਰੀਕ ਲੈ ਕੇ ਵਿਆਹ ਦੀ ਤਰੀਕ ਰੱਖ ਹੁੰਦੀ ਸੀ।
0: ਵਾਹ ਜੀ ਵਾਹ, ਕਿਆ ਬਤਾ।
1: ਮੈਨੂੰ ਇਸ ਗੱਲ ਦਾ ਤਾਂ ਪਤਾ ਵੀ ਸਾਡੇ ਮਤਲਬ ਬਜ਼ੁਰਗ ਸਾਡੇ ਪਿਤਾ ਜੀ ਦਾ ਜਦ ਵਿਆਹ ਹੋਇਆ ਤਾਂ ਉਸ ਵੇਲੇ ਭਗਤੂਪੁਰੀਏ ਜਿਹੜੇ ਆ ਕਹਿੰਦੇ ਨਕਲਚੀਆ ਜਿਹੜੇ ਉਹ 3 ਦਿਨ ਲਈ ਬੁੱਕ ਕੀਤੇ ਸੀ ਤਾਂ ਉਹ ਵਿਆਹ ਏਦਾਂ ਹੀ ਰੱਖ ਹੋਇਆ।
0: ਵਾਹ ਵਾਹ ਵਾਹ, ਕਿਆ ਬਤਾ, ਵੇਖੋ ਕਿੰਨਾ ਸੋਲਿਡ ਇਤਿਹਾਸ ਹੈ, ਜਬਰਦਸਤ ਆਈਡੀਆ।
1: ਤੇ ਥੀਏਟਰ ਆ ਜਿਹੜਾ ਸਾਰਾ, ਚਾਹੇ ਫਿਲਮਾਂ ਆ ਚਾਹੇ ਥੀਏਟਰ ਆ, ਉਹ ਵੀ ਇੱਕ ਤਰ੍ਹਾਂ ਦੇ ਨਾਲ ਜੇ ਇਸ ਕਿਰਦਾਰ ਦੇ ਵਿੱਚ ਬੰਦੇ ਨੇ ਉਤਰਨਾ ਹੁੰਦਾ ਉਹਦੀ ਇੱਕ ਤਰ੍ਹਾਂ ਦੇ ਨਾਲ ਨਕਲ ਹੀ ਆ
0: ਉਹਦੀ। ਬਿਲਕੁਲ ਜੀ ਬਿਲਕੁਲ, ਹੂ ਉਹੀ ਬਣ ਜਾਂਦੇ ਆ।
1: ਤੇ ਜੇ ਉਦੂ ਗਾਹਾਂ ਚੱਲੀਏ ਤਾਂ ਨਕਲਾਂ ਤਾਂ ਫੇਰ ਇਹ ਆ ਵੀ ਜਿਹੜੀ ਆ ਨਕਲ, ਜਿਹੜੀ ਨਕਲ AI ਨੇ ਕੱਢ ਕੇ ਦਿਖਾਲ ਦਿੱਤੀ, ਇਸ ਨਕਲ ਦੇ ਤਾਂ ਬੜੇ ਕ੍ਰਿਸ਼ਮੇ ਰਹੇ ਆ। ਪਹਿਲਾਂ ਚੋਰੀ ਚੋਰੀ ਹੁੰਦੀ ਸੀ, ਫੇਰ ਇੱਕ ਪੰਜਾਬ ਦਾ ਏਦਾਂ ਦਾ ਮਾਹੌਲ ਆਇਆ ਜੇ ਇਸ ਵੇਲੇ ਮਤਲਬ ਇਹ ਆ ਨਕਲ ਬੋਰਡਾਂ ਤੇ ਲੈ ਕੇ ਹੋਣ ਲੱਗ ਪਈ, ਬਾਹਰੋਂ ਲਾਊਡ ਸਪੀਕਰ ਲਾ ਕੇ ਬੋਲ ਕੇ ਹੋਣ ਲੱਗ ਪਈ। ਉਹ ਦੌਰ ਵੀ ਦੇਖਿਆ ਸੀ।
0: ਬਿਲਕੁਲ ਬਿਲਕੁਲ ਜੀ।
1: ਪਰ ਅਸੀਂ ਸ਼ਮੀ ਜੀ ਜਿਸ ਵੇਲੇ, ਕਿਉਂਕਿ ਅਸੀਂ ਹੈ ਨਾ, ਉਹ ਮੈਨੂੰ ਲੱਗਦਾ ਪੰਜਾਬ ਦੇ ਵਿੱਚ 2-3 ਕਈ ਸੈਸ਼ਨ ਆ ਐਸੇ ਜਿਨ੍ਹਾਂ ਨੇ 8ਵੀਂ 9ਵੀਂ ਤੇ 10ਵੀਂ 3 ਪੇਪਰ ਆ ਜਿਹੜੇ ਉਹ ਬੋਰਡ ਦੇ ਦਿੱਤੇ ਆ।
0: ਹਾਂਜੀ ਹਾਂਜੀ ਬਿਲਕੁਲ ਜੀ, ਮੈਂ ਉਹਦੇ ਵਿੱਚ ਹੀ ਸੀਗਾ।
1: ਮੈਂ ਵੀ ਉਹਦੇ ਵਿੱਚ ਸੀ।
0: ਬਿਲਕੁਲ ਬਿਲਕੁਲ ਜੀ।
1: ਅੱਛਾ, ਉਹ ਜਦ ਸਾਡੇ ਹੈ ਨਾ ਨੌਵੀਂ ਤੇ ਦਸਵੀਂ ਵਾਲੇ ਪੇਪਰ ਸੀਗੇ
0: ਜੀ,
1: ਅਸੀਂ ਤਾਂ ਤੂੰ ਚਾਹੇ ਇਹਨੂੰ ਨਕਲ ਕਹਿ ਲੋ ਚਾਹੇ ਇਹਨੂੰ ਚਲਾਕੀ ਕਹਿ ਲੋ, ਇਹ ਸੀ ਵੀ ਮੇਰਾ ਤਾਂ ਸੁਰਜੀਤ ਦਾ ਹੈ ਨਾ ਰੋਲ ਨੰਬਰ ਕੋਲ ਕੋਲ ਸੀ
0: ਜੀ।
1: ਅਸੀਂ ਜਿੱਦਾਂ ਅੰਗਰੇਜ਼ੀ ਦੇ ਵਿੱਚ ਜਿਹੜੀਆਂ ਕੋਈ ਚੀਜ਼ਾਂ ਗਲਤੀ ਹੋਣ ਦੇ ਚਾਂਸ ਹੁੰਦੇ ਸੀ ਉਹਨਾਂ ਨੂੰ ਰਲਾ ਕੇ ਦੇਖ ਲੈਂਦੇ ਸੀ ਇੱਕ ਦੂਏ ਨਾਲ।
0: ਵਾਹ, ਪਹਿਲਾਂ ਹੀ ਤਸਦੀਕ ਹੋ ਰਿਹਾ।
1: ਤੇ ਮੈਥ ਦਾ ਜਿਹੜੇ ਮੈਥ ਦੇ ਵਿੱਚੋਂ ਸਾਡੇ ਨੌਵੀਂ ਤੇ ਦਸਵੀਂ ਦੇ ਕਿਉਂਕਿ ਉਹ ਨੰਬਰ ਇਕੱਠੇ ਗਿਣੇ ਗਏ ਸੀ ਉਹ ਜਿਹੜੇ ਗਿਣਦੇ ਸੀ
0: ਜੀ,
1: ਤੇ ਸਾਡੇ ਦੋਨਾਂ ਦੇ ਹਨਾ ਮੈਥ ਚੋਂ ਇਸੇ ਕਰਕੇ ਸੌ ਚੋਂ ਸੌ ਹੀ ਸੀ ਨੰਬਰ, ਕਿਉਂਕਿ ਅਸੀਂ ਇਹਨਾਂ ਮਤਲਬ ਕਸਰ ਕੋਈ ਛੱਡੀ ਨਹੀਂ।
0: ਕਿਆ ਪਤਾ, ਵਾਹ ਜੀ ਵਾਹ।
1: ਨਾਲ ਸਭ ਨਾਲ ਉਹ ਛਵੀ ਕਮਾਲ ਦੀ ਗੱਲ ਇਹ ਸੀ ਵੀ ਅਸੀਂ ਹਰੇਕ ਸ਼ੁੱਕਰਵਾਰ ਨੂੰ ਫਿਲਮ ਦੇਖਦੇ ਹੁੰਦੇ ਸੀ, ਸਾਡਾ ਮੈਥ ਦਾ ਪੇਪਰ ਵੀ ਸ਼ੁੱਕਰਵਾਰ ਨੂੰ ਸੀ, 11:30 ਫਿਲਮ ਸ਼ੁਰੂ ਹੋਣੀ ਹੁੰਦੀ ਸੀ।
0: ਅੱਛਾ ਜੀ।
1: ਅਸੀਂ ਨਾ ਦੋ ਘੰਟਿਆਂ ਚ ਪੇਪਰ ਨਵੇੜ ਕੇ ਇੱਕ ਦੂਜੇ ਨਾਲ ਮਿਲਾ ਕੇ 11 ਵਜੇ ਅਸੀਂ ਨਾ ਐਨ ਟਿੱਚ ਬੈਠੇ ਸੀ।
0: ਕਿਆ ਬਾਤ,
1: ਦੋਨਾਂ ਨੇ ਅੱਖਾਂ ਮਿਲਾਈਆਂ। ਮੈਂ ਕਿਹਾ ਵੀ ਸੁਰਜੀਤ ਅੱਜ ਫਿਰ ਆਪਣਾ ਰਿਕਾਰਡ ਕਾਹਨੂੰ ਖਰਾਬ ਕਰਨਾ, ਵੀ ਚੱਲ ਫੜਾ ਵੀ ਫਿਰ ਚੱਲੀਏ
0: ਜੀ।
1: ਅੱਛਾ, ਉਹ ਏਦਾਂ ਸੀ ਮੇਰੇ ਵੱਡੇ ਭਾਈ ਸਾਹਿਬ ਉਸੇ ਸਕੂਲ ਦੇ ਵਿੱਚ ਮਤਲਬ ਸੈਕੰਡ ਹੈਡ ਮਾਸਟਰ ਸੀਗੇ, ਉਹ ਸੁਰਜੀਤ ਦਾ ਪੇਪਰ ਤਾਂ ਫੜ ਲਿਆ। ਜਦ ਮੈਂ ਪੇਪਰ ਫੜਾਉਣ ਗਿਆ ਤਾਂ ਸਾਡੀ ਜਿਹੜਾ ਮਤਲਬ ਸਕੂਲ ਦਾ ਕਲਰਕ ਸੀ ਉਹ ਮੂਹਰੇ ਆ ਗਿਆ ਕੋਲ, ਮੈਨੂੰ ਕਹਿੰਦਾ ਤੈਨੂੰ ਕੀ ਗਾਲੀ ਆ, ਚੱਲ ਬੈਠ ਆਪਣਾ ਪੇਪਰ ਚੈੱਕ ਕਰ। ਅੱਛਾ, ਸੁਰਜੀਤ ਥੱਲੇ ਹੈ ਨਾ ਮਤਲਬ ਗੁੱਸੇ ਦੇ ਵਿੱਚ ਲਾਲ ਪੀਲਾ ਹੋਈ ਜਾਵੇ, ਪਤਾ ਨੀ ਉੱਤੇ ਪੇਪਰ ਨੂੰ ਕੀ ਕਰੀ ਜਾਂਦਾ। ਉਹ ਮੈਂ ਜਦ ਹੈ ਨਾ 15 ਮਿੰਟਾਂ ਬਾਅਦ ਉਹ ਸਾਡੇ ਪਰੇ ਹੋਏ ਦੂਜੇ ਜਿਹੜੇ ਸੀਗੇ ਕਲਰਕ ਉਹਨਾਂ ਦੇ ਦੂਰ ਗਿਆ ਤੇ ਲਿਜਾ ਕੇ ਨਾ ਪੇਪਰ ਫੜਾ ਕੇ ਜਦ ਥੱਲੇ ਆਇਆ 15 ਮਿੰਟ ਹੀ ਤੋਂ ਉਹ ਮੈਨੂੰ ਕੁੱਟਣ ਨੂੰ ਫਿਰੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਭਰਾਵਾ ਉਹ ਮਤਲਬ ਬੀਕਾ ਜੀ ਆ ਗਿਆ ਸੀ, ਉਹ ਤਾਂ ਮੈਨੂੰ ਪੇਪਰ ਹੀ ਨਹੀਂ ਫੜਾਉਣ ਦਿੰਦੇ। ਮੈਂ ਪੇਪਰ ਫੜਾ ਕੇ ਜਿਵੇਂ ਮੈਂ ਮਤਲਬ ਥੱਲੇ ਆਇਆ ਤਾਂ ਸਾੜੀ ਤਾਂ ਨਕਲ ਇੰਨੀ ਕੁ ਸੀ ਜੀ।
0: ਵਾਹ ਜੀ ਵਾਹ, ਇਹ ਤੇ ਮੈਂ ਕਿਹਾ ਪਿਆਰੀ ਨਕਲ
1: ਅਸੀਂ ਫੇਰ ਵੀ ਦੇਖੀ ਤੇ ਹੋਰ ਵੀ ਬੜੀਆਂ ਸਾਰੀਆਂ ਨਕਲ ਦੇ ਜਿਹੜੇ ਰੂਪ ਆ ਉਹ ਆਪਾਂ ਨੂੰ ਅੱਜ ਦਰਸ਼ਨ ਕਰਾਉਣਗੇ ਜਿਹੜੇ ਸਾਡੇ ਬਾਕੀ ਸਰੋਤੇ ਆਉਣਗੇ। ਪਰ ਇੱਕ ਹੈ ਨਾ ਗਜ਼ਲ ਦੇ ਕੋ ਸ਼ੇਰ ਆਪਣੇ ਇਸ ਪ੍ਰੋਗਰਾਮ ਦੀ ਕਹਿ ਲਓ ਵੀ ਚਾਹੇ ਸਿਫਤ ਕਹਿ ਲਓ ਮਹਿਫਲ ਮਿੱਤਰਾਂ ਦੀ ਤੇ ਚਾਹੇ ਕਹਿ ਲਓ
0: ਜੀ
1: ਇਹਦੇ ਹੋਰ ਗੁਣ ਗਾਣ ਲਈ।
0: ਵਾਹ ਵਾਹ ਜੀ ਵਾਹ ਜੀ,
1: ਗੁਣ ਗਾਣ ਉਹਨੂੰ ਇੱਦਾਂ ਕਹਿ ਲਈਏ ਵੀ ਇਹ ਚੀਜ਼ ਆ ਜਿਹੜੀ ਸਾਨੂੰ ਆਹ ਹੀ ਦਿੰਦੀ ਆ ਜੋ ਅਸੀਂ ਮੈਂ ਇਹਦੇ ਵਿੱਚ ਜਿਹੜਾ ਮਕਤਾ ਆ ਇਸ ਗਜ਼ਲ ਦਾ
0: ਜੀ ਜੀ
1: ਓਏ ਆ ਭਈ ਮਿੱਤਰਾਂ ਸੰਗ ਮਨ ਫੋਲਣੇ ਦੀ ਲੱਗਦੀ ਨੀ ਕੋਈ ਫੀਸ।
0: ਵਾਹ ਵਾਹ ਵਾਹ ਵਾਹ ਵਾਹ, ਕਿਆ ਪਤਾ,
1: ਮਿੱਤਰਾਂ ਸੰਗ ਮਨ ਫੋਲਣੇ ਦੀ ਲੱਗਦੀ ਨੀ ਕੋਈ ਫੀਸ
0: ਫੀਸ,
1: ਜ਼ਿੰਦਗੀ ਦੀ ਜਿੱਡੀ ਚਾਲ ਨੂੰ ਆ ਜਾਂਦੀ ਮੁਫ਼ਤ ਗਰੀਸ।
0: ਬਹੁਤ ਖੂਬ ਜੀ, ਬਹੁਤ ਖੂਬ,
1: ਜ਼ਿੰਦਗੀ ਦੀ ਜਿੱਡੀ ਚਾਲ ਨੂੰ ਆ ਜਾਂਦੀ ਮੁਫ਼ਤ ਗਰੀਸ ਤੇ ਰੀਸ ਰੀਸ ਵਿੱਚ ਫਰਕ ਹੈ
0: ਜੀ,
1: ਕਰਨੇ ਤੋਂ ਪਹਿਲਾਂ ਸੋਚ।
0: ਵਾਹ,
1: ਰੀਸ ਰੀਸ ਵਿੱਚ ਫਰਕ ਹੈ ਕਰਨੇ ਤੋਂ ਪਹਿਲਾਂ ਸੋਚ, ਕੋਈ ਰੀਸ ਤਾਂ ਤਾਰ ਦੇ ਡੋਬ ਦੇਵੇ ਕੋਈ ਰੀਸ,
0: ਡੋਬਣ ਤਾਰਨ ਦਾ ਜਵਾਬ ਦੀ,
1: ਤਾਰ ਦੇਵੇ ਕੋਈ ਰੀਸ ਤਾਂ ਡੋਬ ਦੇਵੇ ਕੋਈ ਰੀਸ ਤੇ ਕਹਿੰਦਾ ਵਕਤ ਦੀ ਖੇਡੀ ਖੇਡ ਤੇ
0: ਜੀ
1: ਭਾਵੇਂ ਹੋਣੇ ਰੋਸ
0: ਜੀ,
1: ਵਕਤ ਦੀ ਖੇਡੀ ਖੇਡ ਤੇ ਭਾਵੇਂ ਹੋਣੇ ਰੋਸ, ਪਿੰਡ ਨੂੰ ਛੱਡ ਆਉਣ ਦੀ ਮਨ ਚੋਂ ਨਹੀਂ ਜਾਂਦੀ ਚੀਜ਼।
0: ਕਿਆ ਬਤਾ ਕਿਆ ਬਤਾ,
1: ਪਿੰਡ ਨੂੰ ਛੱਡ ਆਉਣ ਦੀ ਮਨ ਚੋਂ ਨਹੀਂ ਜਾਂਦੀ ਚੀਜ਼ ਤੇ ਫਰਦਾ ਹੈ ਧੁਰ ਅੰਦਰ ਤੱਕ
0: ਜੀ,
1: ਤਨ ਮਨ ਵੀ ਇੱਕ ਵਾਰੀ ਕਰਦਾ ਹੈ ਧੁਰ ਅੰਦਰ ਤੱਕ, ਤਨ ਮਨ ਵੀ ਇੱਕ ਵਾਰੀ, ਜਦੋਂ ਬਜ਼ੁਰਗ ਕੋਈ ਦਿੰਦਾ ਫਿਰ ਹੱਥ ਧਰ ਕੇ
0: ਅਸੀਸ। ਵਾਹ ਵਾਹ ਵਾਹ, ਬਹੁਤ ਖੂਬ ਬਹੁਤ ਖੂਬ ਜੀ,
1: ਤੇ
2: ਮਤਲਬ ਹੈ ਜੀ ਕਿ ਵਿਸਲ ਆ ਕਿਸੇ ਦੇ ਮਨ ਦੀ ਕਦੇ ਵੀ ਥਾਂ ਨਹੀਂ ਪੈਂਦੀ।
0: ਬਿਲਕੁਲ ਸਹੀ ਗੱਲ ਹੈ ਜੀ,
2: ਵਿਸਲ ਆ ਕਿਸੇ ਦੇ ਮਨ ਦੀ ਕਦੇ ਵੀ ਥਾਂ ਨਹੀਂ ਪੈਂਦੀ, ਜਿੰਨਾ ਮਰਜ਼ੀ ਜ਼ੋਰ ਲਗਾ ਕੇ ਕਰਦੇ ਰਹੋ ਤਫਤੀਸ਼।
0: ਬਿਲਕੁਲ ਠੀਕ ਹੈ ਜੀ, ਬਹੁਤ ਖੂਬ।
2: ਜਿੰਨਾ ਮਰਜ਼ੀ ਜ਼ੋਰ ਲਗਾ ਕੇ ਕਰਦੇ ਰਹੋ ਤਫਤੀਸ਼, ਤੇ ਮਿੱਤਰਾਂ ਸੰਗ ਮਨ ਫੋਲਣੇ ਦੀ ਲੱਗਦੀ ਨੀ ਕੋ ਫੀਸ।
0: ਲੱਗਦੀ ਨੀ ਕੋ ਫੀਸ, ਬਹੁਤ ਖੂਬ।
2: ਜ਼ਿੰਦਗੀ ਦੀ ਜਿੱਡੀ ਚਾਲ ਨੂੰ ਆ ਜਾਵੇ ਮੁਫ਼ਤ ਗਰੀਸ।
0: ਵਾਹ ਵਾਹ ਜੀ ਵਾਹ,
2: ਬਹੁਤ ਬਹੁਤ ਬਹੁਤ ਧੰਨਵਾਦ। ਜ਼ਿੰਦਗੀ ਜਿੰਦਾਬਾਦ ਤੇ ਮੁਹੱਬਤ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ।
0: ਬਹੁਤ ਬਹੁਤ ਸ਼ੁਕਰੀਆ ਜਨਾਬ ਜੀ। ਦੋਸਤੋ, ਬਾਈ ਹਰਿੰਦਰ ਸਿੰਘ ਬਿਜਲਾ ਜੀ ਹੋਰਾਂ ਵੱਲੋਂ ਕਿਹਾ ਬਤਾ, ਸ਼ਾਨਦਾਰ ਓਪਨਿੰਗ ਜਿਹੜੀ ਅੱਜ ਕੀਤੀ ਗਈ ਹੈ ਨਕਲਚੀ ਵਿਸ਼ੇ ਦੇ ਉੱਤੇ। ਯੂਟਿਊਬ ਦੀ ਲਾਈਵ ਸਟ੍ਰੀਮ ਦੇ ਰਾਹੀਂ ਜਿਹੜੇ ਸੁਨੇਹੇ ਨੇ ਮੁਹੱਬਤ ਨਾਲ ਲਵਰੇਜ਼, ਉਹ ਸੁਨੇਹਿਆਂ ਦੀ ਮਹਿਕ ਦੇ ਨਾਲ ਮਹਿਫਲ ਜਿਹੜੀ ਹੈ ਹੋਰ ਮਹਿਕਣ ਟਹਿਕਣ ਚਹਿਕਣ ਲੱਗ ਪਈ ਆ, ਤੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਸੁਰਿੰਦਰ ਕੌਰ ਮਾਹਿਲ ਜੀ, ਸਤਿ ਸ੍ਰੀ ਅਕਾਲ ਜੀ। ਵੰਸ਼ਿਤ ਸ਼ਰਮਾ, ਕਿਆ ਬਾਤ ਆ, ਕਹਿੰਦੇ ਜੀ ਕਦੋਂ ਸ਼ੁਰੂ ਹੋਣਾ? ਹਾਂਜੀ, ਉਹ ਥੋੜਾ ਲੇਟ ਹੋ ਗਏ ਸੀ ਅੱਜ ਬਈ, ਪਰ ਹੁਣ ਸ਼ੁਰੂ ਹੋ ਚੁੱਕਾ ਹੈ। ਵੰਸ਼ਿਤ, ਵੈਲਕਮ, ਵੈਲਕਮ ਔਨ ਬੋਰਡ। ਸਿਕੰਦਰ ਸਿੰਘ ਔਜਲਾ ਸਾਹਿਬ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਕਹਿੰਦੇ ਜੀ ਸਕੂਲ ਕਿਵੇਂ ਟਾਈਮ ਨਾਲ ਪਹੁੰਚ ਜਾਂਦੇ ਹੋ? ਭਾਜੀ ਸਕੂਲ ਜਾਣ ਲਈ ਘੜੀ ਲਾਈ ਹੁੰਦੀ ਨਾ ਜੀ,
3: ਘੜੀ ਮੁੜੀ ਨੀ ਮੇਰਾ, ਘੜੀ ਮੁੜੀ ਨੀ ਨੂੰ,
0: ਘੜੀ ਮੁੜੀ ਆਪਾਂ ਘੜੀ ਦੇਖ ਲਈ ਆ, ਕਈ ਵਾਰੀ ਪਹੁੰਚ ਜਾਂਦੇ ਆ। ਤੋ ਮਨਦੀਪ ਜੱਸੀ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਦੇ ਸਤਿਕਾਰ ਤੇ ਵੀਰਾਂ ਭੈਣਾਂ ਨੂੰ ਜੀ, ਜੀ ਆਇਆਂ ਨੂੰ ਜਨਾਬ, ਸਤਿ ਸ੍ਰੀ ਅਕਾਲ ਜੀ। ਔਜਲਾ ਸਾਹਿਬ ਕਹਿੰਦੇ ਤੀਰ ਨਿਸ਼ਾਨੇ ਤੇ, ਇਹ ਮੈਨੂੰ ਲੱਗਦਾ ਔਜਲਾ ਸਾਹਿਬ ਦਾ ਸਾਥ ਦੇ ਰਹੀ ਜਦੋਂ ਮੇਰੀ ਕਲਾਸ ਲਾਈ ਜਾ ਰਹੀ ਸੀ। ਭਾਈ ਕੋਈ ਗੱਲ ਨੀ, ਦਿਖੀ ਲੇਂਗੇ ਫਿਰ। ਲਾਲੀ ਟੋੜਾ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਖੁਸ਼ ਆਮਦੀਦ। ਮੁਕੱਦਰ ਸਿੰਘ ਔਲਖ ਜੀ ਉਹਨਾਂ ਨੇ ਗੀਤ ਲਿਖਿਆ ਇੱਕ, ਕਹਿੰਦੇ ਨੀ ਤੂੰ ਵੱਡੀ ਭੜਕਣ, ਪੇਪਰ ਦੇ ਵਿੱਚ ਨਕਲ ਮਾਰਦੀ ਫੜੀ ਗਈ। ਇਹ ਭਾਈ ਗੀਤ ਨਾ ਵੈਸੇ ਤੁਹਾਨੂੰ ਗਾਣਾ ਵੀ ਪੈ ਸਕਦਾ, ਕੋਈ ਏਡੀ ਗੱਲ ਨੀ, ਕੈਂਟ ਲੱਗਣ ਡਿਆ ਮੈਨੂੰ ਇਹ।
3: ਨੀ ਤੂੰ ਵੱਡੀ ਭੜਕਣ, ਪੇਪਰ ਦੇ ਵਿੱਚ ਨਕਲ ਮਾਰਦੀ ਫੜੀ ਗਈ।
0: ਬਹੁਤ ਹੀ ਕਮਾਲ ਆਈਡੀਆ। ਪਰਮਿੰਦਰ ਬਾਦਨ ਜੀ ਲਿਖਦੇ ਨੇ ਕਿ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ ਜੀ, ਮੇਰਾ ਫੋਨ ਖਰਾਬ ਹੋ ਗਿਆ ਸੀ ਭਾਈ, ਨੰਬਰ ਨਿਕਲ ਗਿਆ, ਕਿਰਪਾ ਕਰਕੇ ਇੱਕ ਨੰਬਰ ਬੋਲਿਓ। ਆ ਲਓ ਜੀ ਭਾਈ, ਕੋਈ ਵੀ ਇੱਕ ਨੰਬਰ ਬੋਲਦੀ? ਨਹੀਂ ਨਹੀਂ, ਲਾਈਵ ਵਾਲਾ ਨੰਬਰ ਉਹਨੇ ਕਿਹਾ। ਯਾ ਭਾਈ ਥੈਂਕ ਯੂ ਇਹ ਨੰਬਰ ਵੱਲੋਂ ਬੋਲਣ ਲਈ। 9478355591, 9478355591 ਇਹ ਉਹ ਨੰਬਰ ਹੈ ਜਿਹਦੇ ਰਾਹੀਂ ਆਪਾਂ ਇਸ ਵੇਲੇ ਲਾਈਵ ਹੋ ਰਹੇ ਹਾਂ, ਯਾਨੀ ਕਿ ਲਾਈਵ ਕਾਲ ਇਹਦੇ ਨਾਲ ਆਪਾਂ ਰਿਸੀਵ ਕਰ ਰਹੇ ਹਾਂ, ਵਟਸਐਪ ਕਾਲ ਲੈ ਰਹੇ ਹਾਂ। 9478355591 ਇਹ ਆ ਰਿਹਾ ਹੈ ਆਪਕੀ ਸਕਰੀਨ ਕੇ ਉੱਪਰ। ਤੋ ਇਹ ਫੋਨ ਇਸ ਵੇਲੇ ਦੋਸਤੋ ਲਾਈਵ ਲਾਈਨ ਦੇ ਉੱਤੇ ਹੈ। ਤੋ ਸ਼ੁਕਰੀਆ ਪਰਮਿੰਦਰ ਜੀ, ਬਹੁਤ ਬਹੁਤ ਜੀ ਆਇਆਂ ਨੂੰ। ਤੋ ਜੇ ਫੋਨ ਖਰਾਬ ਹੋਇਆ ਸੀ, ਮੈਨੂੰ ਲੱਗਦਾ ਹੁਣ ਫੋਨ ਠੀਕ ਹੋ ਚੁੱਕਾ ਹੈ, ਤੇ ਮੈਨੂੰ ਤਾਂ ਲੱਗਦਾ ਨਵਾਂ ਫੋਨ ਵੀ ਆ ਗਿਆ ਹੋਊ। ਭਾਈ ਨਵੇਂ ਫੋਨ ਦੀ ਬਹੁਤ ਬਹੁਤ ਮੁਬਾਰਕ, ਤੇ ਪਾਰਟੀ ਤੇ ਬਣ ਗਈ। ਸਤਨਾਮ ਸਿੰਘ ਚਾਣੀਆ ਚਾਹਲ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਖੁਸ਼ ਆਮਦੀਦ। ਔਲਖ ਸਾਹਿਬ ਕਹਿੰਦੇ ਉਹੀ ਆਉਂਦੀ ਏ ਭਾਈ, ਉਹੀ ਆਉਂਦੀ ਏ, ਕੌਣ ਆਉਂਦੀ? ਚਲੋ ਕੋਈ ਗੱਲ ਨੀ, ਕਿਸੇ ਹੋਰ ਗੱਲ ਤੇ ਕਿਆ ਹੋਣਾ ਬਾਈ ਨੇ। ਤੋ ਦੋਸਤੋ ਇਸੇ ਤਰ੍ਹਾਂ ਹੀ ਭੁਪਿੰਦਰ ਸਿੰਘ ਭਾਰਤ ਸਾਹਿਬ ਫਿਨਲੈਂਡ ਦੀ ਧਰਤੀ ਤੋਂ ਠੰਡੀਆਂ ਮਹਿਕਦੀਆਂ ਹਵਾਵਾਂ ਭੇਜ ਰਹੇ ਨੇ ਮੁਹੱਬਤ ਨਾਲ ਭਰਪੂਰ, ਜੀ ਆਇਆਂ ਨੂੰ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ, ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਵਿੱਚ ਜੀ, ਉਹਨਾਂ ਦਾ ਬਹੁਤ ਬਹੁਤ ਸਵਾਗਤ, ਜੀ ਆਇਆਂ ਨੂੰ ਜੀ। ਕਹਿੰਦੇ ਜੀ ਔਜਲਾ ਬਾਈ ਜੀ, ਅੱਜ ਵਿਸ਼ਾ ਨਿਕਲਦਾ ਹੈ ਤੇ ਅਧਿਆਪਕ ਵੀ ਸਮੇਂ ਸਿਰ ਆ ਗਏ ਪੂਰੇ। ਬਾਈ ਕਾਹਨੂੰ ਟਾਲਦੇ ਨੇ, ਬਾਈ ਕਾਹਨੂੰ ਟਾਲਦੇ ਨੇ, ਟਾਈਮ ਸਿਰ ਅਸੀਂ ਪਹੁੰਚ ਗਏ ਹਾਂ। ਬਿਲਕੁਲ ਜੀ, ਔਜਲਾ ਸਾਹਿਬ ਨੇ ਇੱਕ ਸਵਾਲ ਕੀਤਾ, ਬੜਾ ਵੈਲਿਡ ਸਵਾਲ ਹੈ। ਕਹਿੰਦੇ ਜੀ ਰਾਜਨ ਜੀ, ਜਦੋਂ ਸਾਰੇ ਪਿਆਰਿਆਂ ਨੂੰ ਲਿਖ ਦਿੱਤਾ, ਫਿਰ ਸਮੂਹਿਕ ਰੂਪ ਵਿੱਚ ਕਿਉਂ ਕਿਉਂ ਕਿਉਂ ਕਿਉਂ ਕਿਉਂ ਕਿਉਂ ਕਿਉਂ ਕਿਉਂ ਕਿਉਂ ਕਿਉਂ ਆਂਸਰ ਅੱਗੇ ਆਏਗਾ ਸ਼ਾਇਦ। ਤੋ ਜੱਸੀ ਜੀ ਕਹਿੰਦੇ ਜੀ ਮੁਕੱਦਰ ਸਿੰਘ, ਇੱਕ ਹੋਰ ਵੀ ਜੀ, ਹੋ ਗਈ ਆ ਪਲੱਸ ਟੂ ਚੋ ਫੇਲ, ਚੰਨਾ ਵੇ ਮੈਂ ਤਾਂ ਹੋ ਗਈ। ਅੱਗੇ ਚੰਨਾ ਕਹਿੰਦਾ ਮੈਂ ਕਿਹੜਾ ਐਸ ਡੀ ਓ ਲੱਗ ਗਿਆ, ਫੀਟਰ ਰਿਹੜਾ ਚਲਾਉਂਦਾ ਨੀ, ਤੇਰਾ ਚੰਨ ਗੋਰੀ ਹੈ। ਇਹੀ ਚੱਲਦਾ ਬਾਈ ਫਿਰ ਤਾਂ, ਪੀਟਰ ਵੀ ਸੋਚਦਾ ਹੋਣਾ ਮੈਂ ਇੰਜਣ ਬਣਾਇਆ, ਇਹਨਾਂ ਨੇ ਰੇੜਾ ਬਣਾ ਤਾ ਬਾਈ, ਹੱਦ ਹੋ ਗਈ। ਤੋ ਜਬਰਦਸਤ ਆਈਡੀਆ। ਸੈਣੀ ਸਾਹਿਬ ਕਹਿੰਦੇ ਜੀ ਤਾਂ ਕਿ ਤੁਸੀਂ ਟੋਕ ਸਕੋ ਅਜਲਾ ਸਾਹਿਬ ਹਾ ਹਾ ਹਾ ਹਾ ਇਹ ਸਭ ਉਹਨਾਂ ਨੇ ਲਿਖਿਆ ਬਹੁਤ ਬਹੁਤ ਧੰਨਵਾਦ ਜੀ ਸੈਣੀ ਸਾਹਿਬ ਤੇ ਮੁਕੱਦਰ ਬਾਈ ਜੀ ਕਹਿੰਦੇ ਲੱਗਦਾ ਤੁਹਾਡੀ ਘੜੀ ਜਿਹੜੀ ਹੈ ਉਹ ਪਿੱਛੇ ਆ ਨੌ ਮਿੰਟ ਕਰਮਜੀਤ ਭੰਦੇਰ ਸਾਹਿਬ ਹੋਰਾਂ ਨੇ ਲਿਖ ਲਿਖ ਚਿੱਠੀਆਂ ਮਿਟਾ ਛੱਡੀਆਂ ਨੇ ਸ਼ਾਇਦ ਦੁਬਾਰਾ ਲਿਖਣਗੇ ਤੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਭੰਦੇਰ ਜੀ ਜੀ ਆਇਆਂ ਨੂੰ ਖੁਸ਼ ਆਮਦੀਦ ਜਿੰਮੀ ਕਾਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਟੱਬਰ ਨੂੰ ਕਹਿੰਦੇ ਜ਼ਿੰਦਗੀ ਜਿੰਦਾਬਾਦ ਮੁਹੱਬਤ ਜਿੰਦਾਬਾਦ ਸ਼ਮੀ ਬਾਈ ਜੀ ਤੇ ਮੁਰਦਾਬਾਦ ਸਾਮਰਾਜਬਾਦ ਭਾਜੀ ਬਾਕੀ ਸਹੀ ਗੱਲ ਹੈ ਸਾਡੇ ਵੱਲੋਂ ਵੀ ਇਹੀ ਮਨਦੀਪ ਜੱਸੀ ਜੀ ਕਹਿੰਦੇ ਜੀ ਉਜਲਾ ਜੀ ਰਾਜਨ ਜੀ ਕੋਰਟ ਵਿੱਚ ਸਮੂਹਿਕ ਸ਼ਬਦ ਜ਼ਿਆਦਾ ਆਉਂਦਾ ਰਹਿੰਦਾ ਜੀ ਤਾਂ ਹੀ ਇੱਥੇ ਲਿਖਣਾ ਨਹੀਂ ਭੁੱਲਦੇ ਮੈਨੂੰ ਵੀ ਐਂ ਲੱਗਦਾ ਜੀ ਔਜਲਾ ਬਾਈ ਜੀ ਅਸੀਂ ਲੇਟ ਜੁੜੇ ਆ ਪਰ ਨੌ ਮਿੰਟ ਤੇ ਮੈਨੂੰ ਸਮੇਂ ਸਿਰ ਲੱਗਦਾ ਇੱਥੇ ਤਾਂ 8:30 ਆ ਕੇ ਕਹਿੰਦੇ ਜੀ ਤੁਹਾਡੇ ਨਾਲ ਪੂਰੇ 2 ਘੰਟੇ ਜੁੜੇ ਆ ਬਲਜਿੰਦਰ ਸਿੰਘ ਮੌੜ ਸਾਹਿਬ ਔਜਲਾ ਸਾਹਿਬ ਵਕੀਲਾਂ ਨਾਲ ਪੰਗੇ ਨਹੀਂ ਲਈਦੇ ਨਹੀਂ ਸਹੀ ਗੱਲ ਹੈ ਜੀ ਬਾਕੀ ਸਹੀ ਗੱਲ ਹੈ ਇਹ ਬਹੁਤ ਹੀ ਖਤਰਨਾਕ ਵਾਰਨਿੰਗ ਦਿੱਤੀ ਗਈ ਹੈ ਤੇ ਆਪਾਂ ਵੀ ਹੋਟਲ ਵਜਾਉਂਦੇ ਹਾਂ ਤੇ ਉਹੀ ਪੰਗੇ ਹੈ ਜੱਜ ਸਾਹਿਬ ਜੋ ਹਮ ਲਿਆ ਨਹੀਂ ਕਰਦੇ ਬਸ ਹੋ ਜਾਂਦੇ ਹੈ ਖੈਰ ਮੁਹੱਬਤ ਦੀ ਗੱਲ ਹੈ ਸਤਨਾਮ ਸਿੰਘ ਜਾਣੀਆ ਚਾਹਲ ਜੀ ਨੇ ਅਪਡੇਟ ਕੀਤੀ ਕਿ ਜਿਹੜੀ ਫਿਲਮ ਦੀ ਗੱਲ ਬਿਸਲਾ ਜੀ ਕਰ ਰਹੇ ਸੀ ਕਿ ਨਕਲੀਏ ਜਿਹੜੇ ਆ ਉਹ ਰੋਲ ਕਰ ਰਹੇ ਸੀ ਸਿੰਘਾਂ ਦਾ ਤੇ ਉਹ ਪਰ ਜਦੋਂ ਰੋਲ ਕਰਦੇ ਸੀ ਤਾਂ ਉਹਨਾਂ ਦੇ ਵਿੱਚ ਰੋਲ ਕਰਦੇ ਕਰਦਿਆਂ ਉਹ ਜਿਹੜੀ ਸੱਚੀ ਰੂਹ ਜਿਹੜੀ ਆ ਉਹ ਵੀ ਆ ਜਾਂਦੀ ਆ ਤੇ ਸੱਚਮੁੱਚ ਉਹ ਮਸਤਾਨੇ ਬਣ ਕੇ ਲੜੇ ਤੋ ਫਿਲਮ ਦਾ ਨਾਂ ਵੀ ਮਸਤਾਨੇ ਹੈ ਧੰਨਵਾਦ ਭਾਜੀ ਬਹੁਤ ਬਹੁਤ ਇਹ ਅਪਡੇਟ ਦੇਣ ਦੇ ਲਈ ਤੋ ਸੈਣੀ ਸਾਹਿਬ ਕਿਆ ਬਾਤ ਆ ਮੌੜ ਸਾਹਿਬ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ ਪੰਗੇ ਇਹੀ ਨੇ ਇਹੀ ਲੈ ਸਕਦੇ ਕਹਿੰਦੇ ਹੋਰ ਕਿਸੇ ਨੂੰ ਤਾਂ ਮੈਂ ਡਾਹ ਨਾ ਦਿਆਂ ਜੀ ਜੀ ਬਿਲਕੁਲ ਜੀ ਤੋ ਬਹੁਤ ਸਾਰੇ ਸੁਨੇਹੇ ਜਿਹੜੇ ਲਗਾਤਾਰ ਸਾਡੇ ਕੋਲ ਪਹੁੰਚ ਰਹੇ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜਲੌਰ ਸਿੰਘ ਜੀ ਕਹਿੰਦੇ ਜੀ ਭਾਨ ਸਿੰਘ ਗਰੇਵਾਲ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਭਾਨ ਸਿੰਘ ਗਰੇਵਾਲ ਜੀ ਪ੍ਰੋਗਰਾਮ ਨੂੰ ਸੁਣ ਰਹੇ ਨੇ ਤੇ ਮੁਹੱਬਤ ਵੀ ਉਹਨਾਂ ਨੇ ਭੇਜੀ ਆ ਭਾਜੀ ਜੀ ਆਇਆਂ ਨੂੰ ਖੁਸ਼ ਆਮਦੀਦ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਉਹਨਾਂ ਨੇ ਲਿਖਿਆ ਸਾਡੇ ਵੱਲੋਂ ਵੀ ਬਿਲਕੁਲ ਇਹੀ ਜੀ ਤੋ ਦੋਸਤੋ
4: ਮਨਤੀਰ ਜੈਸਵਾਲ ਨੇ ਕਿਹਾ ਕਿ
0: ਮਲੂਕ ਸਿੰਘ ਬਾਈ ਜੀ ਪ੍ਰੋਗਰਾਮ ਸੁਣ ਰਹੇ ਨੇ ਕਿ ਸਾਰੇ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ ਭੈਣ ਭਰਾ ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਦੀਪ ਕੌਰ ਜੀ ਤੇ ਚਰਨਜੀਤ ਕੌਰ ਜੀ ਮਾਤਾ ਜੀ ਤੇ ਅੰਮ੍ਰਿਤ ਕੌਰ ਐਚ ਐਸ ਮਿੱਠੂ ਜੀ ਤੇ ਜੈਸਮੀਨ ਤੇ ਹੋਰ ਸਾਰੇ ਦੋਸਤ ਮਿੱਤਰ ਨਰੇਸ਼ ਕੁਮਾਰ ਵਰਮਾ ਜੀ ਯੋਗੇਸ਼ਵਰ ਜੀ ਉਹਨਾਂ ਦੇ ਸੁਨੇਹੇ ਵਟਸਐਪ ਦੇ ਰਾਹੀਂ ਵੀ ਆ ਰਹੇ ਨੇ ਤੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸਤਿਕਾਰ ਜੀ ਆਇਆਂ ਨੂੰ ਖੁਸ਼ ਆਮਦੀਦ ਮੁੜ ਕੇ ਆਉਂਦੇ ਜੀ ਨਕਲਚੀ ਇਸ ਵਿਸ਼ੇ ਦੇ ਉੱਤੇ ਨਕਲਚੀ ਜਿਹੜੇ ਆ ਇਹ ਕੌਣ ਨੇ ਤੇ ਕਿੱਥੇ ਕਿੱਥੇ ਮਿਲਦੇ ਆ ਤੇ ਕਦੋਂ ਕਦੋਂ ਇਹਨਾਂ ਦੀ ਜਿਹੜੀ ਆ ਆਪਾਂ ਗੱਲ ਕਰ ਸਕਦੇ ਆ ਤੇ ਕਿਹੜੀ ਨਕਲਚੀ ਰੂਹ ਨੂੰ ਯਾਦ ਕਰਕੇ ਤੁਹਾਡੇ ਚਿਹਰੇ ਤੇ ਇੱਕ ਸਮਾਈਲ ਆ ਸਕਦੀ ਹੈ ਇਹ ਹੋ ਰਹੀ ਹੈ ਚਰਚਾ ਹਾਂਜੀ ਬਿਲਕੁਲ ਬਿਲਕੁਲ ਅੱਜ ਦੇ ਦਿਨ ਦੇ ਉੱਤੇ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੋਈਆਂ ਹੋਣਗੀਆਂ ਕਿਉਂਕਿ ਅੱਜ ਦਾ ਦਿਨ ਇਹ ਪਹਿਲੀ ਵਾਰ ਨਹੀਂ ਆਇਆ ਅੱਜ ਦਾ ਦਿਨ ਬਹੁਤ ਵਾਰੀ ਆਇਆ ਪਹਿਲਾਂ ਵੀ ਆਇਆ ਹੋਣਾ 22 ਅਗਸਤ ਜਿਹੜੀ ਹੈ ਹਮੇਸ਼ਾ ਆ ਜਾਂਦੀ ਹੈ ਹਰ ਸਾਲ ਹੀ ਆਉਂਦੀ ਹੈ ਇਸ ਕਰਕੇ ਕਮਾਲ ਹੈ ਤੋ ਦੋਸਤੋ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਮਹਿਫਲ ਦੇ ਵਿੱਚ ਸ਼ਾਮਲ ਨੇ ਸਵਾਗਤ ਕਰਦੇ ਉਹਨਾਂ ਦਾ ਜੀ ਆਇਆਂ ਨੂੰ ਜੀ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਖੁਸ਼ ਆਮਦੀਦ
5: ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਜੀ ਸਤਿ ਸ੍ਰੀ ਅਕਾਲ ਜੀ ਆਇਆਂ ਜਨਾਬ
5: ਨਕਲ ਕੀ ਹੈ ਹਾਂਜੀ
0: ਜੀ
5: ਸ਼ਮੀ ਵੀਰ ਜੀ ਨਕਲ ਦਾ ਜਿਹੜਾ ਹੈਗਾ ਆ ਉਹ ਤਾਂ ਮੈਨੂੰ ਇੱਕ ਇੰਸੀਡੈਂਟ ਚੇਤੇ ਆਇਆ ਮੈਂ ਕਿਹਾ ਜਰੂਰ ਸਾਂਝਾ ਕਰਾਂ
0: ਜਰੂਰ ਜੀ ਬਿਲਕੁਲ
5: ਐਗਜ਼ਾਮੀਨੇਸ਼ਨ ਹਾਲ ਚ ਬੈਠੇ ਸੀ ਤੇ ਬੀਏ ਵਾਟ ਮੇਰੇ ਖਿਆਲ ਸੈਕੰਡ ਦਾ ਪੇਪਰ ਸੀ ਥਰਡ ਦਾ ਜੀ
0: ਜੀ
5: ਡੀਏਵੀ ਕਾਲਜ ਦੱਸੂਗੇ ਜੀ ਤੇ ਉਹ ਪੇਪਰ ਕਰਦੇ ਕਰਦੇ ਜੀ ਤੁਹਾਡੇ ਨਾ ਉੱਥੇ ਲੈਕਚਰਰ ਇੱਕ ਸਾਡੇ ਆਏ ਸੀ ਜੋ ਇੱਕ ਸਾਲ ਹੀ ਰਹੇ ਬਾਅਦ ਦੇ ਵਿੱਚ ਉਹਨਾਂ ਨੂੰ ਸਰਕਾਰੀ ਜੋਬ ਮਿਲ ਗਈ ਸੀ ਇੱਥੇ ਸਾਡੇ ਤੇ ਉੱਥੇ ਤਲਵਾੜੇ ਤੋਂ ਹੀ ਸੀ ਮੈਡਮ ਪੂਨਮ ਪਾਂਧੀ
0: ਹਾਂਜੀ ਹਾਂਜੀ
5: ਹਾਂਜੀ ਉਹ ਮਤਲਬ ਜਿਹੜਾ ਹੈਗਾ ਆ ਉਹ ਡਿਊਟੀ ਦੇ ਰਹੇ ਸੀ ਜੀ
0: ਜੀ
5: ਤੇ ਮੇਰੇ ਅੱਗੇ ਮੁੰਡਾ ਤੇ ਮੇਰਾ ਸਾਥੀ ਉਹ ਕਿਤੇ ਨਕਲ ਮਾਰਦਾ ਪਿਆ ਸੀ ਤੇ ਮੈਡਮ ਹੋਣੀ ਆਏ ਉਹਨਾਂ ਨੇ ਦੇਖ ਕੇ ਤੇ ਉਹਨੇ ਪਰਚੀ ਪਰੇ ਨੂੰ ਕਰ ਲਈ ਮੈਡਮ ਲੱਗ ਪਏ ਲੈਕਚਰ ਦੇਣ ਕਹਿੰਦੇ ਨਕਲ ਮਾਰ ਕੇ ਕੀ ਕਰ ਲੇਗਾ ਤੂੰ ਜ਼ਿੰਦਗੀ ਚ
0: ਉਹਨੇ ਪੁੱਛਿਆ ਨੀ ਮੈਂ ਕਿੰਨੇ ਅੰਕਾਂ ਦਾ ਸਵਾਲ ਆ
5: ਮੇਰੇ ਮੂੰਹੋਂ ਨਿਕਲ ਗਿਆ ਜੀ ਵੀ ਇਹਨੇ ਲੈਕਚਰਰ ਲੱਗਣਾ ਜੀ
0: ਅੱਛਾ ਜੀ
5: ਔਰ ਲੱਗਾ ਵੀ ਉਹ ਸਰ
0: ਜੀ
5: ਉਹ ਮੈਥ ਟੀਚਰ ਹੈ ਇਸ ਲਈ ਹਾਂਜੀ
0: ਵਾਹ ਵਾਹ
5: ਅੱਛਾ ਉਹਨਾਂ ਨੇ ਉਹਨੂੰ ਤਾਂ ਕੁਛ ਨੀ ਕਿਹਾ ਤੇ ਮੇਰਾ ਪੇਪਰ ਫੜਿਆ ਤੇ ਚੱਕ ਕੇ ਮੈਨੂੰ ਕੱਢਿਆ ਬਾਹਰ ਹਾਂਜੀ
0: ਜੀ
5: ਸੋ ਇਸ ਕਰਕੇ ਨਕਲ ਮਾਰਦੇ ਬੰਦੇ ਨੂੰ ਡਿਸਟਰਬ ਨੀ ਕਰਨਾ ਚਾਹੀਦਾ ਤੇ ਕਦੀ ਜਿਹੜਾ ਹੈਗਾ ਐਗਜ਼ਾਮੀਨਰ ਉਹਦੇ ਨਾਲ ਕੋਈ ਗੱਲ ਨੀ ਕਰਨੀ ਚਾਹੀਦੀ ਚੁੱਪ ਕਰਕੇ ਆਪਣਾ ਕੰਮ ਕਰੋ
0: ਬਿਲਕੁਲ ਬਿਲਕੁਲ ਜੀ ਵਗਦੀ ਗੰਗਾ ਚ ਹੱਥ ਧੋ ਲਓ
5: ਵਗਦੀ ਗੰਗਾ ਚ ਹੱਥ ਧੋ ਲਓ
0: ਤੇ ਡੈਮ ਬਣਾਉਣ ਦੀ ਕੋਸ਼ਿਸ਼ ਨਾ ਕਰੋ
5: ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਬਾਅਦ ਚ ਮੈਨੂੰ ਪਤਾ ਵੀ ਲੱਗਾ ਵੀ ਹਾਂ ਜੀ ਉੱਥੇ ਕਿਉਂਕਿ ਸਹਿਗਲ ਸਾਹਿਬ ਵੀ ਉੱਥੇ ਸੀਗੇ ਉਸ ਵੇਲੇ ਲੈਕਚਰਾਰ ਤੇ ਮੈਂ ਸਗੋਂ ਸਹਿਗਲ ਸਾਹਿਬ ਨੂੰ ਕਿਹਾ ਵੀ ਮੈਡਮ ਨੇ ਮੇਰਾ ਪੇਪਰ ਖੋਹ ਲਿਆ ਕਹਿੰਦੇ ਅੱਛਾ ਮੈਂ ਕਿਹਾ ਹੋਰ ਜੀ ਕਹਿੰਦੇ ਕਰ ਲਿਆ ਸੀਗਾ ਓਦਾਂ ਮੈਂ ਕਿਹਾ ਹੁਣ ਜਿੰਨਾ ਕੁ ਰਹਿ ਗਿਆ ਹੁਣ ਤਾਂ ਇਹੀ ਦੱਸਣਾ ਪੈਣਾ ਘਰ ਜਾ ਕੇ ਕਰ ਲਿਆ ਸੀ ਹਾਂਜੀ
0: ਘਰ ਜਾ ਕੇ ਇਹੀ ਕਹਿਣਾ ਗੱਟਤਾ ਜੀ ਗੱਟਤਾ
5: ਬਿਲਕੁਲ ਜੀ ਬਿਲਕੁਲ ਉਹ ਮੈਂ ਨਾ ਏਦਾਂ ਹੀ ਕਰਕੇ ਉਹ ਸਾਡਾ ਭਾਂਜਾ ਉੱਥੇ ਆਰਮੀ ਸਕੂਲ ਉੱਚੀ ਬਸੀ ਜਿਹੜਾ ਹੈਗਾ ਆ ਤੇ ਉਹ ਪੇਪਰ ਦੇ ਕੇ ਆਇਆ ਏਦਾਂ ਕਰਕੇ ਉਹ ਮੈਂ ਪੇਪਰ ਘਰਦਿਆਂ ਨੇ ਪੁੱਛਿਆ ਵੀ ਕਿੱਦਾਂ ਦਾ ਹੋਇਆ ਕਹਿੰਦਾ ਬਹੁਤ ਵਧੀਆ ਮੈਂ ਇੱਕ ਦਿਨ ਰਾਤ ਬਿਠਾਇਆ ਮੈਂ ਕਿਹਾ ਬੇਟਾ ਵੀ ਤੇਰੀ ਸਕੂਲ ਵਾਲਿਆਂ ਨੂੰ ਕੋਈ ਲਾਗ ਡਾਟਿਆ ਹਾਂਜੀ ਕਹਿੰਦਾ ਕਿਉਂ ਮੈਂ ਕਿਹਾ ਪੇਪਰ ਤੂੰ ਗੱਡ ਕੇ ਆਉਣਾ ਉਹ ਨੰਬਰ ਦਿੰਦੇ ਨੀ ਉਹ ਨੰਬਰ ਕਿੱਥੇ ਉੱਡਦੇ ਆ ਇਹ ਮੈਨੂੰ ਦੱਸਣਾ ਉਹਨਾਂ ਨੂੰ ਕੋਈ ਲਾਗ ਡਾਟ ਹੋਵੇ ਕਿਸੇ ਤਰੀਕੇ ਤੇਰੇ ਨੰਬਰ ਕੱਟ ਲੈਂਦੇ ਆ
0: ਗੱਡ ਕੇ ਕਿੱਥੇ ਹੁੰਦਾ
5: ਪੇਪਰ ਤੂੰ ਸਾਰਾ ਕੀਤਾ ਹੁੰਦਾ ਹਾਂਜੀ ਮੈਂ ਕਿਹਾ ਜੇ ਕੋਈ ਲਾਗ ਡਾਟ ਆ ਤੇ ਮੈਨੂੰ ਦੱਸ ਮੈਂ ਸਕੂਲ ਵਾਲਿਆਂ ਨੂੰ ਲਾਭਾ ਦੇ ਕੇ ਆਵਾਂ ਹਾਂਜੀ
0: ਉਧਰ ਕੋਈ ਸੂਤ ਕੀਤਾ ਜਾਏ ਕੰਮ
5: ਹਾਂਜੀ ਤੇ ਉੱਥੇ ਜਿਹੜਾ ਹੈਗਾ ਆ ਉਹ ਜਦੋਂ ਪਤਾ ਲੱਗਿਆ ਵੀ ਮੈਂ ਮਾੜਾ ਜਿਹਾ ਜਿਹੜਾ ਆ ਉਹ ਸਾਡੇ ਇੱਕ ਵਕੀਲ ਸਾਹਿਬ ਸੀ ਉਹਨਾਂ ਦੀ ਮਿਸਿਜ ਵੀ ਉੱਥੇ ਪੜ੍ਹਾਉਂਦੇ ਪਏ ਸੀਗੇ ਜੀ ਤੇ ਉਹਨਾਂ ਨੇ ਉਹ ਕਹਿੰਦੇ ਇਹ ਤਾਂ ਮੇਰਾ ਨਾਂ ਪਾਉਂਦਾ ਹੈਗਾ ਆ ਕਹਿੰਦੇ ਮੇਰਾ ਨਾਂ ਹੈਗਾ ਆ ਸਕੀਮਾ ਮੈਂ ਸਾਈਨ ਕਰਦੀ ਸੀ ਇਹ ਮੈਨੂੰ ਸਕੀਮਾ ਹੀ ਕਹੀ ਜਾਂਦਾ ਸੀ ਉਹਨੇ ਸਾਈਨ ਕਰਨੇ ਐਸ ਚੀਮਾ ਇਹਨੇ ਕਹਿਣਾ ਸਕੀਮਾ ਹਾਂਜੀ ਸਕੀਮਾ ਆ ਗਈ
0: ਐਂਡ ਹੋ ਗਿਆ ਜੀ
5: ਇਸ ਕਰਕੇ ਮਹਾਰਾਜ ਇਹ ਜਿਹੜੇ ਨਕਲ ਜੀ ਜਿਹੜੇ ਹੁੰਦੇ ਆ ਨਾ ਜੀ ਬੜੇ ਤੇਜ਼ ਹੁੰਦੇ ਆ ਜੀ
0: ਇੱਕ ਬੰਦਾ 330 ਪਾ ਕੇ ਉੱਥੇ ਹੋੜਾ ਪਾ ਦੇ ਗਿਆ ਤੋਤਾ ਬਣ ਗਿਆ
5: ਤੋਤਾ ਸਿੰਘ ਦੇ ਸਿਗਨੇਚਰ ਜਿਹੜੇ ਹੁੰਦੇ ਸੀ ਉਹਨੂੰ ਏਦਾਂ ਹੀ ਸਿਖਾਏ ਸੀ ਕਹਿੰਦੇ
0: 330
5: ਜਥੇਦਾਰ ਤੋਤਾ ਸਿੰਘ ਨੂੰ ਆ ਤੇਰੇ ਸਾਈਨ ਐਜੂਕੇਸ਼ਨ ਮਿਨਿਸਟਰ ਅਨਪੜ੍ਹ ਚੰਗਾ ਥੋੜਾ ਲੱਗਦਾ ਜੀ
0: ਕਿਆ ਪਤਾ
5: 330 ਲਿਖ ਦੇਣੇ ਬਸ
0: ਐਂਡ ਹੋ ਗਿਆ ਜੀ ਬਾਕੀ
5: ਐਨੀਵੇ ਬਾਕੀ ਹੁਣ ਦੇਖਦੇ ਆ ਮਿਸਰਾ ਸਾਹਿਬ ਪ੍ਰੋਗਰਾਮ ਨੂੰ ਨਾ ਜੀ ਬੜੇ ਉੱਪਰ ਮਾਰਕ ਸਟੈਂਡਰਡ ਤੇ ਲੈ ਜਾਂਦੇ ਹੈਗੇ ਆ ਫੇਰ ਬੰਦਾ ਨਾ ਸੋਚਦਾ ਹੈਗਾ ਯਾਰ ਤੂੰ ਕਰ ਸਕਦਾ ਆ ਜੀ ਬਹੁਤ
0: ਬਹੁਤ ਕਮਾਲ ਧਮਾਲ ਜੀ ਮੈਂ ਕਹਿੰਦਾ ਜੀ ਐਂਡ ਕਰ
4: ਹਿਮਾਚਲ ਪ੍ਰਦੇਸ਼ ਦੇ ਉੱਤੇ ਨਵੀਂ ਦਿੱਲੀ ਦਾ
0: ਔਰ ਕਈ ਆਯਾਮ ਜਿਹੜੇ ਆ ਉਹਨਾਂ ਨੂੰ ਜਿਹੜਾ ਛੂਹਿਆ ਤੇ ਉਹ ਵੀ ਬੜੇ ਕਮਾਲ ਦੇ ਨੇ
5: ਉਹਨਾਂ ਨੂੰ ਸੁਣਨਾ ਜਿਹੜਾ ਹੈਗਾ ਨਾ ਜੀ ਏਦਾਂ ਦਿਲ ਕਰਦਾ ਹੁੰਦਾ ਹੋਰ ਸੁਣੀ ਜਾਈਏ ਕਿਉਂਕਿ ਉਹਨਾਂ ਦੀ ਗੱਲ ਦੇ ਵਿੱਚੋਂ ਕੁਛ ਨਾ ਗਿਆਨ ਦੀ ਗੱਲ ਵੀ ਮਿਲਦੀ ਆ ਤੇ ਮਤਲਬ ਜੇ ਤੁਸੀਂ ਜੇ ਕਮੇਡੀ ਵੀ ਮਿਲਦੀ ਹੈਗੀ ਆ ਤੇ ਹਰ ਇੱਕ ਚੀਜ਼ ਜਿਹੜੀ ਉਹ ਸੰਪੂਰਨਤਾ ਹੀ ਉਹਨਾਂ ਦੀ ਭਾਵੇਂ ਛੋਟੀ ਗੱਲ ਹੋਵੇ ਚਾਹੇ ਵੱਡੀ ਗੱਲ ਹੋਵੇ ਸੰਪੂਰਨਤਾ ਹੀ ਹੁੰਦੀ ਹੈ ਬੰਦਾ ਬੋਰ ਨਹੀਂ ਹੁੰਦਾ ਬੰਦਾ ਕਹਿੰਦਾ ਯਾਰ ਜਿਹੜਾ ਥੋੜਾ ਹੋਰ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਹੋਰ ਕੋਈ ਗੱਲ ਦੱਸਣੀ ਚਾਹੀਦੀ ਸੀ
0: ਬਿਲਕੁਲ ਬਿਲਕੁਲ ਜੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਜੀ ਕਿਆ ਬਤਾ
5: ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਜੀ ਥੈਂਕ ਯੂ ਸਰ ਸਮਾਂ ਦੇਣ ਲਈ ਧੰਨਵਾਦ ਜੀ ਜ਼ਿੰਦਗੀ ਜਿੰਦਾਬਾਦ ਮੁਹੱਬਤ ਜਿੰਦਾਬਾਦ ਤੇ ਸਾਰਿਆਂ ਦਾ ਧੰਨਵਾਦ ਗ੍ਰੇਟਫੁਲ ਸਰ ਸ਼ੁਕਰੀਆ
0: ਬਹੁਤ ਬਹੁਤ ਸ਼ੁਕਰੀਆ ਜੀ ਕਿਆ ਬਾਤਾਂ ਕਿਆ ਬਾਤਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਨੇ ਜਿਹੜੀਆਂ ਨਿੱਘੀਆਂ ਯਾਦਾਂ ਸਾਂਝੀਆਂ ਕੀਤੀਆਂ ਔਰ ਦੇਖੋ ਇਹ ਕਈ ਵਾਰੀ ਸਹਿਜ ਸੁਭਾਅ ਕੋਈ ਇਹੋ ਜਿਹੀ ਗੱਲ ਹੁੰਦੀ ਆ ਜਿਹੜੀ ਬਾਅਦ ਵਿੱਚ ਸਾਨੂੰ ਯਾਦ ਆਉਂਦੀ ਹੈ ਕਿ ਯਾਰ ਉਦੋਂ ਆਪਾਂ ਐਂ ਕਰਿਆ ਸੀ ਤੇ ਆਹ ਉਹਦਾ ਸਿੱਟਾ ਇਹ ਨਿਕਲਿਆ ਹੁਣ ਨਕਲ ਕੋਈ ਮਾਰ ਰਿਹਾ ਤੇ ਸੈਣੀ ਸਾਹਿਬ ਤੇ ਉਹਨਾਂ ਦੀ ਜਿਹੜੀ ਗੱਲਬਾਤ ਆ ਅਲੱਗ ਐਂਗਲ ਤੋਂ ਜਾਂਦੀ ਆ ਪੇਪਰ ਇਹਨਾਂ ਦਾ ਖੋਇਆ ਜਾਂਦਾ ਜਿਹੜਾ ਨਕਲ ਮਾਰ ਰਿਹਾ ਉਹ ਕਹਿੰਦਾ ਹਮ ਤੋ ਵਹੀਂ ਬੈਠੇ ਆ ਭਾਈ ਹਮ ਤੋ ਵਹੀਂ ਬੈਠੇ ਆ ਉਹ ਉੱਥੇ ਸੂਤ ਹੈ ਤੋ ਇਸੇ ਤਰ੍ਹਾਂ ਹੀ ਦੋਸਤੋ ਨਕਲਚੀ ਜਿਹੜਾ ਬੰਦਾ ਹੈ ਕਿਉਂਕਿ ਆਪਾਂ ਬੰਦਿਆਂ ਦੀ ਗੱਲ ਹੀ ਕਰਾਂਗੇ ਅੱਜ ਤੇ ਦੂਜਿਆਂ ਦੀ ਭੇਡਾਂ ਦੀ ਤੇ ਹਾਂ ਹਾਂ ਗਊਆਂ ਦੀ ਇਹਨਾਂ ਦੀ ਗੱਲ ਫਿਰ ਕਿਸੇ ਦਿਨ ਕਰਾਂਗੇ ਕਿਉਂਕਿ ਇਹ ਨਕਲ ਕਿਹੜੀ ਇਹਨਾਂ ਨੇ ਮਾਰਨੀ ਤਾਂ ਮਤਲਬ ਕਹਿ ਲਓ ਨੋਰਮਲ ਆਪਣੀ ਲਾਈਫ 'ਚ ਜਿਉਂਦੇ ਆ ਜਿੰਨੀ ਕਿ ਇਹਨਾਂ ਨੂੰ ਲੋੜ ਹੁੰਦੀ ਆ ਉਨੀ ਕਿ ਨਕਲ ਅਕਲ ਯੂਜ਼ ਕਰਦੇ ਆ ਨਕਲ ਦੀ ਕੋਈ ਐਡੀ ਲੋੜ ਨਹੀਂ ਪੈਂਦੀ ਭੇਡ ਬਾਰੇ ਕਹਿ ਜਾਂਦਾ ਕਿ ਉਹ ਬਾਹਲੀ ਨਕਲ ਕਰਦੀ ਹੈ ਬਈ ਵੀ ਉਹ ਜਿਹੜੀ ਇੱਕ ਭੇਡ ਨੇ ਜੇ ਖਾਈ 'ਚ ਛਾਲ ਮਾਰੀ ਹੈ ਤਾਂ 1,010 ਭੇਡਾਂ ਵੀ ਉਹਦੇ ਥੱਲੇ ਜਾਣਗੀਆਂ ਨਾਲ ਉਹਦੇ ਮਗਰ ਛਾਲ ਮਾਰਨਗੀਆਂ ਖਾਈ 'ਚ ਹੀ ਜਾਣਗੀਆਂ ਤਾਂ ਪਹਿਲੀ ਭੇਡ ਨੂੰ ਹੀ ਲਾਈਨ 'ਤੇ ਪਾਉਣਾ ਜਿਹੜਾ ਜ਼ਰੂਰੀ ਹੁੰਦਾ ਬਾਕੀ ਫਿਰ ਉਹ ਕੋਈ ਚੱਕਰ ਨਹੀਂ ਬਾਕੀ ਉਹਦੇ ਮਗਰ ਹੀ ਜਾਣਗੀਆਂ ਉਹਨਾਂ ਨੂੰ ਕੋਈ ਰੌਲਾ ਨਹੀਂ ਤੋ ਪਰ ਇਨਸਾਨਾਂ ਦੀ ਵਿੱਚ ਜਿਹੜੀ ਪ੍ਰਵਿਰਤੀ ਆ ਇਹ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬਹੁਤ ਵੱਡਾ ਕਾਰੋਬਾਰ ਵੀ ਬਣ ਕੇ ਨਿਕਲਦੀ ਆ ਉਹ ਪੈਰੋਡੀ ਇੱਕ ਸ਼ਬਦ ਆਉਂਦਾ ਹੈ ਪੈਰੋਡੀ ਕਹਿੰਦੇ ਇੱਕ ਆਇਆ ਫੁੱਲਾਂ ਦੀ ਕੱਚੀ ਵਪਾਰ ਨੇ ਗੀਤ ਆਇਆ ਆਲ ਕੀ ਸੀਗਾ ਜੀ ਕੰਡਿਆਂ ਦੇ ਭਾਂਸਾਂ ਨੂੰ ਤੋਲਣਾ ਇਹਦਾ ਫਿਰ ਗੀਤ ਗਿਆ ਬਾਅਦ ਵਿੱਚ ਪੈਰੋਡੀ ਬਣ ਗਈ ਗੋਭੀ ਦੀ ਕੱਚੀ ਵਪਾਰ ਨੇ ਆਲੂਆਂ ਦੇ ਭਾਂਸਾਂ ਨੂੰ ਤੋਲਣਾ ਤੋ ਚੱਲ ਗਿਆ ਕੰਮ ਤੋ ਦੂਸਰਾ ਸੀ ਉੱਧਰ ਅਤੁੱਲਾ ਖਾਨ ਸਾਹਿਬ ਨੇ ਬੜਾ ਹਿੱਟ ਗੀਤ ਗਾਇਆ ਉੱਧਰ ਉੱਧਰੋਂ ਗੀਤ ਗਾਇਆ ਹਿੱਟ ਬੜਾ ਉਹ ਸੀ ਕਿ ਭਾਈ ਜੀ ਉਹਨਾਂ ਦਾ ਗੀਤ ਸੀ ਲੁੱਕ ਲੁੱਕ ਦੁਨੀਆਂ ਤੋਂ ਅਸੀਂ ਰੋਂਦੇ ਰਹੇ ਤੇ ਯੇ ਵੋ ਇੱਧਰ ਕਹਿੰਦਾ ਸੀ ਲੁੱਕ ਲੁੱਕ ਬੀਵੀ ਤੋਂ ਲੁੱਕ ਲੁੱਕ ਪਤਨੀ ਤੋਂ ਅਸੀਂ ਰੋਂਦੇ ਰਹੇ ਰੋਟੀਆਂ ਪਕਾਈਆਂ ਨਾਲੇ ਭਾਂਡੇ ਧੋਂਦੇ ਰਹੇ ਇੱਧਰ ਪੈਰੋਡੀ ਬਣਾਉਂਦੇ ਰਹੇ ਤੋ ਪੈਰੋਡੀ ਦਾ ਆਪਣਾ ਇੱਕ ਲੁਤਫ ਹੈ ਆਪਣਾ ਜਾਇਕਾ ਹੈ ਸੋ ਦੋਸਤੋ ਆਪਣੇ ਨਾਲ ਮਹਿਫਲ ਦੇ ਵਿੱਚ ਇਸ ਵੇਲੇ ਸ਼ਾਮਲ ਨੇ ਮਨਦੀਪ ਜੱਸੀ ਜੀ ਜੀ ਆਇਆਂ ਨੂੰ ਜੀ ਜਨਾਬ ਸਤਿ ਸ੍ਰੀ ਅਕਾਲ ਖੁਸ਼ ਆਮਦੀਦ
6: ਸਤਿ ਸ੍ਰੀ ਅਕਾਲ ਸ਼ਮੀ ਜੀ ਸਾਰੇ ਪਰਿਵਾਰ ਦੇ ਸਤਿਕਾਰ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ
0: ਜੀ ਸਤਿ ਸ੍ਰੀ ਅਕਾਲ ਜੀ ਆਇਆਂ ਜਨਾਬ
6: ਜਨਾਬ ਮੈਂ ਨਾ ਮਾਫ ਕਰਿਓ ਮੈਂ ਨਾ ਹੁਣੀ ਸਾਡੀ ਗਰੁੱਪ ਕਾਲ ਚੱਲਦੀ ਸੀ ਉੱਥੇ ਹੀ ਪੁੱਛਿਆ ਜੀ ਤੇ ਮੈਂ ਸੀਗਾ ਸਫ਼ਰ ਤੇ ਤੁਹਾਡੇ ਵਾਂਗੂ
0: ਜੀ
6: ਵਿਸ਼ੇ ਦਾ ਹੁਣੀ ਪਤਾ ਲੱਗਿਆ ਜੀ ਤੇ ਨਹੀਂ ਤਾਂ ਇਹਦੇ ਤੇ ਮੈਂ ਹੋਰ ਤਿਆਰੀ ਕਰਨੀ ਸੀਗੀ ਜੀ
0: ਕਿਆ ਬਤਾ ਜੀ ਬਿਲਕੁਲ ਜੀ
6: ਸ਼ਮੀ ਜੀ ਇੱਕ ਤਾਂ ਨਾ ਹੁੰਦਾ ਵੀ ਨਕਲ ਮਾਰਨ ਵਾਲਾ ਨਕਲ ਚ ਹੀ ਹੁੰਦਾ ਜੀ ਇੱਕ ਨਕਲ ਉਤਾਰਨ ਵਾਲਾ ਵੀ ਨਕਲ ਚ ਹੀ ਹੁੰਦਾ ਜੀ ਹੈਨਾ
0: ਉਹ ਵੀ ਨਕਲ ਚ ਹੈ ਜੀ ਬਿਲਕੁਲ
6: ਤੇ ਉਹ ਮੈਨੂੰ ਵੈਸੇ ਮੈਨੂੰ ਆਪ ਨੂੰ ਲੱਗਦਾ ਜੀ ਵੀ ਮੈਂ 2-4 ਬੰਦਿਆਂ ਦੀ ਮੈਂ ਵਧੀਆ ਨਕਲ ਉਤਾਰ ਸਕਦਾ ਜੀ ਵੈਸੇ
0: ਉਹ ਫਿਰ ਅੱਜ ਹੋ ਜਾਵੇ ਮਾੜਾ ਜਿਹਾ ਭਾਈ ਮਤਲਬ ਬਣਦਾ ਅੱਜ
6: ਹਾਂਜੀ ਵੀ ਨਾ ਰਾਜਨ ਜੀ ਨੇ ਉਸ ਦਿਨ ਵੀ ਬਹੁਤ ਮੇਰੇ ਵਾਸਤੇ ਮਾਣ ਵਾਲੀ ਗੱਲ ਹੈ ਜੀ ਲੋਕਾਂ ਨੇ ਆਪਣਾ ਗਰੇਵਾਲ ਸਾਹਿਬ ਨੇ ਤੇ ਔਜਲਾ ਸਾਹਿਬ ਨੇ ਵੀ ਕਿਹਾ ਸੀ ਯਾਰ ਵੀ ਬਾਕੀ ਵਧੀਆ ਗਾਇਆ ਜੀ ਮੈਨੂੰ ਬਹੁਤ ਖੁਸ਼ੀ ਹੋਈ ਜੀ ਜਿਹੜਾ ਨਾ ਆਪਣਾ ਬਿੰਦ ਰੱਖੀਆ ਸਾਹਿਬ ਦਾ ਗਾਣਾ ਸੀਗਾ ਤੇ ਉਹਦੇ ਵਿੱਚ ਰੀਮਿਕਸ ਕੀਤਾ ਗਿਆ ਸੀਗਾ ਜਮਲਾ ਜੱਟ ਜੀ ਨੂੰ ਜੀ
0: ਅੱਛਾ ਜੀ
6: ਹਾਂਜੀ ਹਾਂਜੀ ਤੇ ਉਹ ਇੱਕ ਦੋ ਲਾਈਨਾਂ ਜੀ ਮੇਰੇ ਹੁਣ ਯਾਦ ਹੈ ਜੀ ਪੂਰਾ ਨਹੀਂ ਮੈਂ ਉਹ ਕਰ ਸਕਦਾ ਜੀ ਤੇ ਕਹਿੰਦਾ ਜੀ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕਿਤੇ ਯਾਰ ਵਿੱਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਇਸ਼ਕ ਵਾਲੇ ਪਾਸੇ ਦੀਆਂ ਨਰ ਜਾਗ ਲਾਰ ਕੇ ਇਸ਼ਕ ਵਾਲੇ ਪਾਸੇ ਦੀਆਂ ਨਰ ਜਾਗ ਲਾਰ ਕੇ ਜਿੱਤ ਗਈ ਹੈ ਤੂੰ ਨੀ ਅਸੀਂ ਬਹਿ ਗਏ ਬਾਜੀ ਹਾਰ ਕੇ ਸਾਡਾ ਵੇ ਕਮਜ਼ੋਰ ਤੇਰਾ ਚੱਲ ਗਿਆ ਜ਼ੋਰ ਸਾਰਾ ਲਹੂ ਤੂੰ ਸਰੀਰ ਵਿੱਚੋਂ ਛੱਕਿਆ ਤੇਰੇ ਨੀ ਕਰਾਰਾ

0: ಬಾಗರಾಮಿ ತೇರೆ ಗಮಗ್ರೋ ಮುರ್ಜಾಣ ಹಸಿ ತಾಣಿಯೊಟ್ಟೆ ಫುಲ್ ಬಾಗರಾಮಿ ತೇರೆ ಗಮಗ್ರೋ ಮುರ್ಜಾಣ.
1: ವಾ ವಾ ವಾ ವಾ, ಕ್ಯಾ ಬತಾ
2: ਜਨਾਬ, ਹੈਗੀ ਤਾਂ ਹੋਰ ਬਹੁਤ. ਇੱਕ ਮੇਅਰ ਮਿੱਤਲ ਸਾਹਿਬ ਦੀ ਮੈਂ ਕੋਸ਼ਿਸ਼ ਕਰੂੰਗਾ, ਤੇ ਮਾਫ਼ ਕਰਿਓ ਜੇ ਨਾ ਉਹ ਹੋ ਸਕੇ ਜੀ. ਤੇ ਉਹ ਇੱਕ ਗੱਲ ਉਹਨਾਂ ਦੀ ਯਾਦ ਆਉਂਦੀ ਹੈ ਜੀ. ਕਹਿੰਦੇ ਨਾ ਉਹ ਦੂਰਦਰਸ਼ਨ ਤੇ ਹੀ ਸੀਗਾ ਜੀ, ਤੇ ਉਹਨਾਂ ਨੂੰ ਅੱਗੇ ਜੀ ਆਪਦਾ ਜਿਹੜਾ ਹੁੰਦਾ ਡਾਇਲੋਗ ਉਹ ਸੁਣਾਓ. ਹੈ ਕਹਿਣਾ ਹੈ ਕਹਿਣਾ ਕਹਿੰਦੇ ਕਹਿੰਦੇ ਇਹਦੇ ਨਾਲ ਕਹਿੰਦੇ ਕੋਈ ਗੱਲ ਵੀ ਸੁਣਾ ਦਿਓ. ਕਹਿੰਦਾ ਜੀ ਲਓ ਸੁਣ ਲਓ. ਕਹਿੰਦਾ ਭਰਾਵਾ ਗੱਲ ਸੁਣ ਲੈ, ਸਾਡੇ ਘਰੇ ਕਲੇਸ਼ ਪਿਆ ਰਹਿੰਦਾ, ਬੁੜਾ ਮੈਨੂੰ ਦੇਖ ਕੇ ਖੁਸ਼ ਨੀ, ਮੈਂ ਬੁੜੇ ਨੂੰ ਦੇਖ ਕੇ ਖੁਸ਼ ਨੀ.
1: ਜੀ
2: ਕਈ ਵਾਰੀ ਸਾਡਾ ਟਾਕਰਾ ਵੀ ਹੋ ਜਾਂਦਾ. ਇੱਕ ਵਾਰੀ ਦੱਸਦਾ ਤੈਨੂੰ ਟਾਕਰਾ ਹੋ ਗਿਆ
1: ਜੀ.
2: ਮੈਨੂੰ ਕਹਿੰਦਾ ਮੇਰੇ ਘਰੋਂ ਨਿਕਲ ਜਾ. ਮੈਂ ਕਿਹਾ ਕਿਉਂ, ਇਹ ਘਰ ਤੇਰਾ
1: ਜੀ?
2: ਮੈਂ ਕਿਹਾ ਇਹ ਘਰ ਮੇਰਾ. ਮੈਨੂੰ ਕਹਿੰਦਾ ਦੱਸ ਕਿਵੇਂ ਹੋ? ਤੇ ਮੈਂ ਕਿਹਾ ਗੱਲ ਸੁਣ ਲਾ, ਇਹ ਮੈਂ ਜਦੋਂ ਘਰੇ ਜੰਮਿਆ ਸੀ ਨਾ, ਘਰ ਚ ਲਹਿਰਾਂ ਵਹਿਰਾਂ ਹੋਈਆਂ ਸੀ, ਤੇ ਇਹ ਘਰ ਮੇਰੇ ਨਾਲ ਕਹਿੰਦੇ ਤੈਨੂੰ ਸੂਟ ਕੀ ਦਿੱਤਾ ਸੀ. ਕਹਿੰਦਾ ਅੱਛਾ ਜੀ. ਤੇ ਕਹਿੰਦਾ ਜੀ ਉਹਨੇ ਲੱਭੜ ਟਕਾ ਕੇ ਮੇਰੀ ਗੱਲ ਤੇ ਮਰਿਆ ਜੀ. ਤੇ ਇੱਕ ਹੋਰ ਮਰਿਆ ਜੀ, ਬੁੜੀ ਫਸ ਜਾਂਦੀ ਹੈ ਜੀ. ਕਹਿੰਦਾ
1: ਜੀ
2: ਨੀ ਪੁੱਤ ਮੈਂ ਕੀ ਕਰਾਂ. ਮੈਂ ਕਿਹਾ ਬੇਬੇ ਤੂੰ ਤਾਂ ਬਹੁਤ ਚੰਗੀ ਹੈ
1: ਜੀ.
2: ਪਰ ਕਹਿੰਦੀ ਪੁੱਤ ਪਰ ਕੀ? ਬੇਬੇ ਤੂੰ ਤਾਂ ਬਾਹਲੀ ਚੰਗੀ ਹੈ. ਪਰ ਕਹਿੰਦੀ ਪੁੱਤ ਪਰ ਕੀ? ਮੈਂ ਕਿਹਾ ਜੇ ਕਿਤੇ ਸਾਲਾ ਬਾਪੂ ਹੋ ਹੁੰਦਾ ਫੇਰ ਸਵਾਦ ਆ ਜਾਂਦਾ. ਮੈਂ ਕਿਹਾ
1: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ.
2: ਮੌਕੇ ਤੇ ਗੱਲ ਯਾਦ ਆ ਗਈ ਜੀ ਉਹਦੇ ਕਰਕੇ.
1: ਬਹੁਤ ਕਮਾਲ, ਬਹੁਤ ਕਮਾਲ ਜੀ.
2: ਜੀ ਸਰ ਧੰਨਵਾਦ. ਤੇ
1: ਜੀ
2: ਇੱਕ ਜੀ ਬੇਬੀ ਸਾਹਿਬ ਦੀ ਰਚਨਾ ਥੋੜੀ ਜੀ ਸੁਣਾਉਣਾ ਜੀ ਤੁਹਾਨੂੰ.
1: ਜੀ ਜੀ ਬਿਲਕੁਲ ਜੀ. ਅੱਛਾ
2: ਜੀ ਸਰ, ਕਹਿੰਦਾ ਜੀ ਮੇਰੇ ਦੇਸ਼ ਬੇਕਦਰੀ ਬੰਦਿਆਂ ਦੀ,
1: ਜੀ
2: ਮੇਰੇ ਦੇਸ਼ ਬੇਕਦਰੀ ਬੰਦਿਆਂ ਦੀ, ਪੱਥਰਾਂ ਨੂੰ ਹੁੰਦੇ ਸਜਦੇ ਨੇ,
1: ਵਾਹ
2: ਇੱਥੇ ਧੱਕੇ ਪੈਂਦੇ ਜਿਉਂਦਿਆਂ ਨੂੰ, ਮਰਿਆਂ ਤੇ ਮੇਲੇ ਲੱਗਦੇ ਨੇ,
1: ਵਾਹ ਜੀ ਵਾਹ.
2: ਮੇਰੇ ਭਾਰਤ ਵਿੱਚ ਫਨਕਾਰ ਬੜੇ ਰੋਟੀ ਦੇ ਦੁੱਖੋਂ ਮਰਦੇ ਨੇ.
1: ਕਿਆ ਬਾਤ!
2: ਮੇਰੇ ਭਾਰਤ ਵਿੱਚ ਫਨਕਾਰ ਬੜੇ ਰੋਟੀ ਦੇ ਦੁੱਖੋਂ ਮਰਦੇ ਨੇ. ਉਹਨਾਂ ਦੇ ਨਾਂ ਤੇ ਮਰਿਆਂ ਤੋਂ ਕਈ ਪੈਸੇ ਇਕੱਠੇ ਕਰਦੇ ਨੇ.
1: ਬਿਲਕੁਲ ਜੀ ਬਿਲਕੁਲ.
2: ਨਹੀਂ ਪੁੱਛਦੇ ਰੁਲਦਿਆਂ ਟੱਬਰਾਂ ਨੂੰ, ਇਹ ਭੁੱਖੇ ਆਪ ਨਾ ਰੱਜਦੇ ਨੇ
1: ਜੀ.
2: ਮੇਰੇ ਦੇਸ਼ ਬੇਕਦਰੀ ਬੰਦਿਆਂ ਦੀ, ਪੱਥਰਾਂ ਨੂੰ ਹੁੰਦੇ ਸਜਦੇ ਨੇ.
1: ਕਿਆ ਬਾਤਾਂ, ਬਹੁਤ ਕੁ
2: ਦੇ ਕਿੰਨੀ ਕੋਈ ਦੇਣ ਗਿਆ, ਕੋਈ ਕਦਰ ਨਹੀਂ, ਕੁਝ ਸਾਰ ਨਹੀਂ
1: ਜੀ.
2: ਇੱਥੇ ਕੋਈ ਕਿਸੇ ਨੂੰ ਆਪਣੇ ਤੋਂ ਚੰਗਾ ਮੰਨਣੇ ਨੂੰ ਤਿਆਰ ਨਹੀਂ. ਗੁਣ ਕਿੰਨੇ ਹੋਵਣ ਵਹਿੰਦੇ ਨਾ, ਇੱਕ ਅੱਧਾ ਔਗਣ ਲੱਭਦੇ ਨੇ. ਮੇਰੇ ਦੇਸ਼ ਬੇਕਦਰੀ ਬੰਦਿਆਂ ਦੀ, ਪੱਥਰਾਂ ਨੂੰ ਹੁੰਦੇ ਸਜਦੇ ਨੇ.
1: ਬਹੁਤ ਖੂਬ ਜੀ, ਬਹੁਤ ਖੂਬ.
2: ਇੱਥੇ ਜਾਤ ਮਜ਼ਹਬ ਦੇ ਰਸਤਿਆਂ ਨਾਲ ਗਲ ਸਭ ਦਾ ਘੁੱਟਣਾ ਸੌਖਾ ਏ
1: ਜੀ.
2: ਇੱਥੇ ਜਾਤ ਮਜ਼ਹਬ ਦੇ ਰਸਤਿਆਂ ਨਾਲ ਗਲ ਸਭ ਦਾ ਘੁੱਟਣਾ ਸੌਖਾ ਏ. ਮੇਰੇ ਦੇਸ਼ ਚ ਧਰਮ ਦੇ ਨਾਂ ਉੱਤੇ ਲੋਕਾਂ ਨੂੰ ਲੁੱਟਣਾ ਸੌਖਾ ਏ
1: ਜੀ.
2: ਇਹ ਰੱਬ ਦੇ ਨਾਂ ਤੇ ਲੜਦੇ,
3: ਅੱਖ ਸਪਸ਼ਟ ਹੈ. ਹਫ਼ਤਾਵਾਰੀ ਪ੍ਰੈਸ ਬਰੀਫਿੰਗ
2: ਨੇ, ਇਹ ਰੱਬ ਦੇ ਨਾਂ ਤੇ ਲੜਦੇ ਨੇ ਜਾਂ ਰੱਬ ਦੇ ਨੇ?
1: ਕਿਆ
2: ਬਾਤ! ਮੇਰੇ ਦੇਸ਼ ਬੇਕਦਰੀ ਬੰਦਿਆਂ ਦੀ, ਪੱਥਰਾਂ ਨੂੰ ਹੁੰਦੇ ਸਜਦੇ ਨੇ.
1: ਵਾਹ ਵਾਹ ਵਾਹ
2: ਜੀ,
1: ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ ਜਨਾਬ.
2: ਇਸ ਮਤਲਬ ਅੰਦਰ
1: ਜੀ,
2: ਇਸ ਮਤਲਬ ਖੋਰੀ ਦੁਨੀਆਂ ਅੰਦਰ ਕੋਈ ਕਿਸੇ ਦਾ ਕੀ ਲੱਗਦਾ?
1: ਬਿਲਕੁਲ ਜੀ,
2: ਇਸ ਮਤਲਬ ਖੋਰੀ ਦੁਨੀਆਂ ਅੰਦਰ ਕੋਈ ਕਿਸੇ ਦਾ ਕੀ ਲੱਗਦਾ? ਫੁੱਲਾਂ ਜਿਹੇ ਮਖਸੂਸਪੁਰੀ ਦਾ ਪੱਥਰ ਕੀ ਲੱਗਦਾ?
3: ਇਸ ਦੌਰਾਨ ਜੈਸਵਾਲ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼
1: ਭਾਰਤ ਕੀ ਲੱਗਦਾ? ਵਾਹ ਵਾਹ ਵਾਹ ਵਾਹ,
2: ਖੋਟੇ ਸਿੱਕੇ ਇੱਥੇ ਖੋਟੇ ਸਿੱਕੇ ਚੱਲਦੇ ਪਏ, ਖਰਿਆਂ ਨੂੰ ਠੇਡੇ ਵੱਜਦੇ ਨੇ। ਮੇਰੇ ਦੇਸ਼
3: ਦਾ ਅਨਿੱਖੜਵਾਂ ਤੇ ਅਟੁੱਟ ਅੰਗ ਹੈ ਤੇ ਰਹੇਗਾ।
2: ਬੰਦਿਆਂ ਦੀ ਪੱਥਰਦੇ ਨੇ ਇੱਥੇ, ਧੱਕੇ ਪੈਂਦੇ ਇੱਥੇ, ਧੱਕੇ ਪੈਂਦੇ ਜਿਉਂਦਿਆਂ ਨੂੰ, ਮਰਿਆਂ ਤੇ ਮੇਲੇ
1: ਲੱਗਦੇ ਨੇ।
2: ਜੀ ਜਨਾਬ,
1: ਕਿਆ ਬਤਾ ਕਿਆ ਬਤਾ, ਬਹੁਤ ਕੁ
2: ਜੀ,
1: ਬਾ ਕਮਾਲ ਬਾ ਕਮਾਲ ਜੀ। ਔਰ ਵੇਖੋ, ਇੰਨੀ ਖੁਸ਼ੀ ਦੀ ਲਹਿਰ ਜਿਹੜੀ ਹੈ ਪੂਰੀ ਦੁਨੀਆਂ ਚ ਫੈਲ ਗਈ ਹੈ, ਸੱਜਣਾ ਦੀ ਮਹਿਫਲ ਚ ਫੈਲ ਗਈ ਆ ਕਿ ਭਾਨ ਸਿੰਘ ਗਰੇਵਾਲ ਜੀ ਨੇ ਬੇਲ ਕਰਵਾ ਦਿੱਤੀ ਆ। ਕਹਿੰਦੇ ਮਨਦੀਪ ਜਸੀ ਬਰੇ ਮੇਹਰ ਮਿੱਤਲ ਸਾਹਿਬ ਦੇ ਨਾਮ ਤੇ ਆ ਬੇਲ, ਤੇ $10 ਦੀ ਬੇਲ ਉਹਨੇ ਇੱਧਰ ਕਰਵਾ ਦਿੱਤੀ ਹੈ। ਕਿਆ ਬਾਤ ਹੈ, ਐਂਡ ਕਰਾਤਾ ਜੀ,
2: ਬਹੁਤ ਬਹੁਤ ਬਹੁਤ ਜੀ, ਧੰਨਵਾਦ ਜੀ ਸਾਰੇ ਹੀ ਪਰਿਵਾਰ ਦਾ ਜੀ, ਗਰੇਵਾਲ ਸਾਹਿਬ ਦਾ।
3: ਇੱਕ ਅਜਿਹਾ ਤੱਤ ਹੈ ਜੋ ਆਪਣੇ ਆਪ ਦੇ ਵਿੱਚ
1: ਜੀ,
2: ਸ਼ੁਕਰੀਆ ਸਰ,
1: ਸ਼ੁਕਰੀਆ ਜੀ, ਤੇ ਜ਼ਿੰਦਗੀ ਜਿੰਦਾਬਾਦ ਜੀ,
2: ਜਿੰਦਾ ਜੀ, ਇਨਕਲਾਬ ਜਿੰਦਾਬਾਦ।
3: ਅਸ਼ਟ ਹੈ, ਇਸ ਦੇ ਨਾਲ ਹੀ ਮੈਂ ਇੱਕ
1: ਜਿੰਦਾਬਾਦ ਜੀ, ਸ਼ੁਕਰੀਆ ਜਨਾਬ,
2: ਸ਼ੁਕਰੀਆ
1: ਜੀ। ਦੋਸਤੋ, ਧਮਾਲ ਕਮਾਲ ਧਮਾਲ ਹੋਈ ਪਈ ਆ, ਔਰ ਜਲੌਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਤੇ ਇਸੇ ਤਰ੍ਹਾਂ ਹੀ ਦੋਸਤੋ,
3: ਵੀ ਜਿਹੜਾ ਸਪਸ਼ਟ ਕਰ ਦੇਵਾਂ ਕਿ ਇਸ ਅਟਲ ਹਕੀਕਤ
1: ਬਾਈ ਭਾਨ ਸਿੰਘ ਗਰੇਵਾਲ ਜੀ, ਉਹਨਾਂ ਦਾ ਬਹੁਤ ਬਹੁਤ ਸਾਡੀ ਟੀਮ ਵੱਲੋਂ, ਆ ਵੇਲ ਦੇ ਨਾਮ ਦੇ ਉੱਤੇ ਜੋ ਇਹ ਦਰਿਆ ਚੱਲ
3: ਨੂੰ ਕੋਈ ਵੀ ਜਿਹੜਾ ਬਦਲ ਨਹੀਂ ਸਕਦਾ, ਉਹਨਾਂ ਦੀਆਂ ਇਹ,
1: ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਤੋ
3: ਟਿੱਪਣੀਆਂ ਭਾਰਤ ਦੇ ਵੱਲੋਂ ਸਰਵੇ ਆਫ ਇੰਡੀਆ ਦੇ ਨਕਸ਼ੇ ਦੇ ਉੱਤੇ
1: ਛਾ ਗਏ ਜੀ, ਜਸੀਬੀਰ ਜੀ ਗਏ ਨੇ ਪਬਲਿਕ
3: ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ 27 ਥਾਵਾਂ ਨੂੰ ਉਹਨਾਂ ਦੇ ਮਿਆਰੀ ਨਾਵਾਂ ਦੀ
1: ਕਰਾਈ ਗਈ। ਮਾਲਾ ਬਹੁਤ ਖੂਬ ਕਰਦੇ ਹੋ, ਕਿਆ ਵਧੀਆ ਔਨ ਡਿਊਟੀ
3: ਵਰਤੋਂ ਕਰਕੇ ਰਸਮੀ ਤੌਰ ਦੇ ਉੱਤੇ ਪਛਾਣਨ ਤੋਂ ਕੁਝ ਦਿਨ ਬਾਅਦ ਆਇਆ ਹੈ
1: ਗਾਣਾ ਇੱਕ ਤੇ ਹੁਣ ਹੋ ਗਿਆ ਜੀ,
3: ਜੋ ਕਿ ਰਾਜ ਦੇ ਵਿੱਚ ਥਾਵਾਂ ਦੇ ਨਾਮ ਜਿਹੜਾ ਬਦਲਣ ਦੀਆਂ ਪੇਚਿੰਗ
1: ਤੋਂ ਜੋ ਇਹ ਮਹੱਤਵ ਜਿਹੜਾ ਇਹ ਆਪਣੀ
3: ਦੀਆਂ ਵਾਰ ਵਾਰ ਕੋਸ਼ਿਸ਼ਾਂ ਦੇ ਮੱਦੇਨਜ਼ਰ ਮਹੱਤਵ ਜਿਹੜਾ ਰੱਖਦਾ ਹੈ।
1: ਇਹਦੇ ਵੀ
3: ਚੀਨ ਨੇ ਸੋਮਵਾਰ ਨੂੰ ਜਿਹੜਾ ਭਾਰਤ ਦੀ ਇਸ ਕਾਰਵਾਈ ਨੂੰ ਰੱਦ ਕਰ
1: ਕਹਿ ਲਈ ਵੀ ਗੁੱਸੇ ਦਾ ਬਦਲਾ ਗੁੱਸੇ ਨਾਲ ਦਿੱਤਾ ਜਾਂਦਾ, ਜਿਵੇਂ ਫਿਲਮਾਂ ਖੂਨ ਦਾ ਬਦਲਾ ਖੂਨ
3: ਦਿੱਤਾ ਸੀ, ਤੇ ਜਿਸ ਦੇ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ
1: ਡਾਕੂ ਵਾਲੀ ਫਿਲਮਾਂ ਬਹੁਤ, ਉਹ ਕਹਿੰਦਾ ਵੀ ਸ਼ੁਰੂ ਦੇ ਵਿੱਚ ਡਾਕੂ ਗਾਹ ਪਾਏ, ਕਦੇ ਟੋਸ਼ ਹੋ ਗਏ,
3: ਗੁਆਊ ਜਵਾਕੂ ਨੇ ਕਿਹਾ
1: ਇੱਕ ਤਾਂ ਫਿਰ ਉਹ ਛੱਡ ਕੇ ਜਾਂਦੇ, ਉਹ ਕਹਿੰਦਾ ਬਾਈ ਆਏ ਬਤਾ ਲੂੰਗਾ ਪਿਤਾ ਜੀ ਆਪਕੀ ਮੌਤ ਕਾ ਮਾਇਆ, ਫਿਰ ਉਹ ਸਾਰੀ 3 ਘੰਟੇ ਦੀ ਫਿਲਮ ਚ ਡਾਕੂ ਮੁਰੇ ਮੁਰੇ, ਤੇ ਉਹ ਜਵਾਕ ਜਿਹੜਾ ਵੱਡਾ ਹੋ ਗਿਆ, ਡਾਕੂ ਬੁੜਾ ਨੀ ਹੋਣ ਡਿਆ ਤੇ ਜਵਾਕ ਵੱਡਾ ਹੋ ਗਿਆ, ਪਰ ਉਹਨੇ ਉਹਦਾ ਫਿਰ ਉਦੋਂ ਵੀ ਛਤਰ ਬਦਾਣ ਉਹਦੀ ਐਂਡ ਚ ਕਰਦਾ, ਡਿਸ਼ੂਮ ਡਿਸ਼ੂਮ ਤੁਮਨੇ ਐਸਾ ਕੀਆ ਥਾ ਤੁਮਨੇ ਵੈਸਾ ਕੀਆ ਥਾ ਯੇ ਲੇ ਡਿਸ਼ੂਮ ਡਿਸ਼ੂਮ ਔਰ ਯੇ ਲੇ ਬੋਲੇ ਠਾ ਠਾ ਠਾ ਦਾ ਐਂਡ ਹੈਪੀ ਫੈਮਿਲੀ ਕੰਪਲੀਟ। ਤੇ ਉਹ ਸਾਰਾ ਚੱਲ ਰਿਹਾ। ਜਿਹੜੀ ਫਿਲਮ ਹਿੱਟ ਹੋ ਜੇ, ਕੋਈ ਵੀ ਫਿਲਮ ਕੋਈ ਵੀ ਲਾ ਲਓ, ਮੰਨ ਲਓ ਪੰਜਾਬੀ ਦੇ ਵਿੱਚ ਫਿਲਮ ਹੋਈ ਹਿੱਟ ਹੋਈ ਪੁੱਤ ਜੱਟਾਂ ਦੇ, ਉਸ ਤੋਂ ਬਾਅਦ ਚੱਕਲੇ ਢੋਲਕੀਆਂ ਛਣੇ ਬਾਈ ਨਕਲਚੀ ਟੱਬਰ ਨੇ, ਕਹਿੰਦੇ ਵੀ ਉਹ ਹਰ ਫਿਲਮ ਦੇ ਵਿੱਚ ਇਹ ਸ਼ਬਦ ਵਿੱਚ ਪਾਉਣਾ ਚਾਹੀਦਾ, ਬਦਲਾ ਜੱਟੀ ਦਾ, ਜੱਟ ਸੂਰਮੇ ਤੇ ਟਰੱਕ ਜੱਟ ਦਾ, ਗੱਡੀ ਜੱਟ ਦੀ, ਰਿਕਸ਼ਾ ਜੱਟ ਦਾ, ਹਨੇਰੀਆਂ ਪੂਰੀਆਂ ਉਹਦੇ ਵਿੱਚ ਹਰ ਫਿਲਮ ਚ ਫਿੱਟ ਹੋਏ ਨਾ ਹੋਏ ਪਰ ਉਹ ਕਰ ਦੇਣਾ, ਕਿਉਂਕਿ ਹਿੱਟ ਹੋ ਚੁੱਕੀ ਇੱਕ। ਤੋ ਇਸ ਵੇਲੇ ਵੀ ਪੰਜਾਬੀ ਫਿਲਮਾਂ ਜਿਹੜੀਆਂ ਬਣ ਰਹੀਆਂ ਨੇ, ਜਿਹੜੀ ਕਮੇਡੀ ਦੇ ਨਾਮ ਤੇ ਇੱਕ ਅੱਧੀ ਫਿਲਮ ਹਿੱਟ ਹੋ ਗਈ, ਹੁਣ ਵਿਚਾਰਿਆਂ ਦੀ ਸੂਈ ਅੜ ਗਈ ਉੱਥੇ, ਜਿੰਨੇ ਸਾਡੀ ਫਿਲਮ ਇੰਡਸਟਰੀ ਆ ਉਹ ਕਰੀ ਜਾਂਦੇ ਫਲਾਨੀ ਭਾਗ 1 ਭਾਗ 2 ਭਾਗ 3 ਭਾਗ 4 ਭਾਗ ਹੀ ਲੱਗ ਗਏ ਬਾਈ, ਕਮਾਲ ਹੋ ਗਈ, ਐਂਡ ਹੋ ਗਈ ਵੀ ਅੱਗੇ ਵੀ ਭਾਗ ਲਓ ਮਾੜਾ ਜਿਹਾ, ਕੋਈ ਨਵੀਂ ਕੋਈ ਚੀਜ਼ ਬਣਾ ਲਓ, ਪਰ ਨਹੀਂ ਉੱਥੇ ਹੀ ਨੰਬਰ 2 ਫਿਰ ਆਏਗੀ 0.4 0.44 0.400 400 ਵਾਰੀ ਇੱਕੋ ਸਬਜੈਕਟ ਬਣਾ ਸਕਦੇ ਆ, ਮਤਲਬ ਬਾਹਲੀ ਹਿੰਮਤੀ ਬੰਦੇ ਆ। ਤੋ ਉਹ ਨਕਲਚੀ ਜਿਹੜੇ ਆ ਆਪਣੀ ਖੁਦ ਦੀ ਨਕਲ ਮਾਰੀ ਜਾਂਦੇ ਆ, ਹਾਲਾਂਕਿ ਪਹਿਲਾਂ ਜਿਹੜੀ ਬਣਾਉਂਦੇ ਆ ਉਹ ਵੀ ਕਿਸੇ ਹੋਰ ਨਕਲ ਮਾਰੀ ਹੁੰਦੀ ਆ। ਇੱਕ ਆਪਾਂ ਦੇਖਦੇ ਉਹਨੇ ਚਰਚਾ ਹੁੰਦੀ ਆ ਕਿ ਬਈ ਬਹੁਤ ਹਿੱਟ ਫਿਲਮ ਹੈ ਸਾਡੀ ਸ਼ੋਲੇ, ਔਰ ਸ਼ੋਲੇ ਸਿੱਪੀ ਸਾਹਿਬ ਕਿਆ ਬਾਤ ਆ, ਸਲੀਮ ਜਾਵੇਦ ਔਰ ਪੂਰੀ ਟੀਮ ਪੂਰਾ ਕਰੂ, ਉਹ ਨੈਵਰ ਬਿਫੋਰ ਵਾਲਾ ਮਾਹੌਲ, ਧਰਮਿੰਦਰ ਅਮਿਤਾਭ ਬੱਚਨ ਕਿਆ ਸਟਾਰ ਕਾਸਟ ਬਣਾਈ ਗਈ ਹੈ, ਔਰ ਸੁਪਰ ਡੁਪਰ ਹਿੱਟ ਹੋਈ ਫਿਲਮ। ਉਸ ਤੋਂ ਬਾਅਦ ਉਦਾਂ ਦੀ ਫਿਲਮਾਂ ਦਾ ਡਾਕੂ ਡੂਕੂ ਵਾਲਾ ਗਾਹ ਪਾਤਾ ਲੋਕਾਂ ਨੇ, ਅੱਜ ਦੇ ਡਾਕੂ ਲੈ ਡਾਕੂ ਘੋੜੇ ਕਹਿੰਦੇ ਆ ਸਾਡੀ ਵੈਲਿਊ ਪੈ ਗਈ ਕਮਾਲ ਹੋ ਗਈ, ਇਹ ਬੰਦਿਆਂ ਨੇ ਬਣਾਇਆ ਕੀ ਹੈ ਕਹਿੰਦੇ ਸਾਡਾ, ਘੋੜਿਆਂ ਨੂੰ ਰੱਸੇ ਪਾ ਕੇ ਸਿੱਟ ਰਹੇ ਆ, ਯੇ ਵੋ ਘੋੜੇ ਬੰਬ ਚਲਾ ਰਹੇ, ਘੋੜੇ ਬਦਲੇ ਲੈ ਰਹੇ ਆ ਸਭ ਹੋ ਰਿਹਾ। ਔਰ ਇੱਕ ਫਿਲਮ ਇਹੋ ਜਿਹੀ ਆਈ ਉਹਦੇ ਵਿੱਚ ਹਿੱਟ ਹੋ ਗਈ ਇਹੋ ਜਿਹੀ ਕਹਾਣੀ ਜਿਹਦੇ ਵਿੱਚ ਸੱਪ ਬਦਲੇ ਲੈ ਰਹੇ ਆ, ਸੱਪਾਂ ਨੇ ਉਹਨਾਂ ਨੂੰ ਗੈਸ ਪ੍ਰੋਬਲਮ ਸੀ ਸ਼ਾਇਦ ਸੱਪਾਂ ਨੂੰ, ਪਰ ਉਹ ਬਦਲੇ ਲੈ ਰਹੇ ਸੀ, ਸੱਪ ਬੜੇ ਐਡਵਾਂਸ ਸੀਗੇ ਉਹਨਾਂ ਫਿਲਮਾਂ ਦੇ ਵਿੱਚ, ਯਾਨੀ ਕਿ ਉਹ ਆਪਣੀ ਅੱਖਾਂ ਦੇ ਨਾਲ ਫੋਟੋ ਵੀ ਖਿੱਚਦੇ ਸੀ, ਡਿਜੀਟਲ ਅੱਖ ਮੇਰੀ 1 2 3 4 ਇਸਨੇ ਵੀ ਮਾਰਾ ਰੇ, ਇਸਨੇ ਵੀ, ਔਰ ਫਿਰ ਉਹ ਜਿਹੜੀ ਨਾਗਣ ਆਉਂਦੀ ਸੀ ਬਾਅਦ, ਕਿਉਂਕਿ ਸੱਪ ਤਾਂ ਮਾਰ ਹੀ ਦਿੰਦੇ ਸੀ ਉਹ ਦੁਸ਼ਮਣ ਜਿਹੜਾ ਸੀ ਬੈਰੀ ਕਿਸੇ ਥਾਂ ਦਾ, ਤੋ ਉਹਨਾਂ ਨੇ ਆਪਣਾ ਜਿਹੜੀ ਨਾਗਣ ਆਉਂਦੀ ਸੀ ਨਾਗਣ ਉਹ ਵੱਧ ਪੜ੍ਹੀ ਲਿਖੀ ਸੀ, ਉਹ ਆਪਣਾ ਪਰਸ ਲੈ ਕੇ ਆਉਂਦੀ ਹੈ, ਛਿਊ ਯੂ ਛੂ ਕਹਾਂ ਗਿਆ ਰੇ ਮਾਈ ਬੋਲਾ, ਔਰ ਉਹਦੀ ਅੱਖਾਂ ਪੱਟ ਕੇ ਦੇਖਦੀ ਆਈ ਫਲੂ ਤਾਂ ਨਹੀਂ ਹੋਇਆ ਕਿਤੇ ਸੱਪ ਨੂੰ, ਨਹੀਂ ਠੀਕ ਆ, ਕਿਉਂਕਿ ਦਰਸ਼ਕ ਪਹਿਲਾਂ ਹੀ ਸੋਚਦੇ ਵੀ ਇਹ ਐਂ ਕਦੇ ਕਰਦੀ ਹੈ, ਫਿਰ ਉਹ ਚਲੋ ਦੇਖਿਆ ਵੀ ਜਿਹੜੀ ਉਹਦੀ ਸੱਪ ਉਹਦੀ ਅੱਖ ਸੀ ਉਹਦੇ ਵਿੱਚ ਦੁਸ਼ਮਣ ਦੀ ਫੋਟੋ ਆਏਗੀ, ਡਿੰਗ ਡਿੰਗ ਡਿੰਗ ਡਿੰਗ ਡਿੰਗ ਡਿੰਗ ਉਤਰੀ, ਬੜਾ ਡਿਜੀਟਲ ਸੱਪ ਮਾਰਤਾ ਇਹਨਾਂ ਨੇ, ਤੋ ਉਹ ਚਲੋ ਫਿਰ ਉਹਦੀ ਡਿਊਟੀ ਲੱਗ ਜਾਂਦੀ ਸੀ ਨਾਗਣ ਦੀ ਵੀ ਤੂੰ ਸੈਕਿੰਡ ਮੈਰਿਜ ਨਹੀਂ ਕਰ ਰਹੀ, ਪਹਿਲਾਂ ਇਹਦੇ ਵਾਲਾ ਬਦਲਾ ਲੈਣਾ, ਇਹਦੀ ਆਪਾਂ ਹਨੇਰੀ ਲਿਆਉਣੀ ਹੈ, ਜਿਹਨਾਂ ਨੇ ਮਾਰਿਆ ਗਿਆ ਜਿਹੜੇ ਮੇਰੇ ਮਾਹੀ ਨੂੰ ਕੁੱਟ ਗਏ ਆਪਾਂ ਉਹਨੂੰ ਕੁੱਟਾਂਗੇ, ਹਰੇਕ ਦੇ ਡੰਗ ਮਾਰਨਾ, ਫੁੱਸ ਹਨੇਰੀ, ਗਾਣੇ ਵੀ ਚੱਲ ਰਹੇ ਆ, ਮੈਂ ਤੇਰੀ ਦੁਸ਼ਮਣ ਦੁਸ਼ਮਣ ਤੂੰ ਮੇਰਾ ਚੱਕ, ਔਰ ਫਿਰ ਉਹ ਚਮਤਕਾਰੀ ਵੀ ਵਾਲੀ ਹੋ ਜਾਂਦੀ, ਕਿਉਂਕਿ ਜਿਹਨੂੰ ਇੰਨੀ ਮਤਲਬ ਵਿਦਿਆ ਆਉਂਦੀ ਸੀ ਉਹ ਫਿਰ ਕੁੱਲ ਮਿਲਾ ਕੇ ਇੱਕ ਫਿਲਮ ਦੇ ਵਿੱਚ ਉਹ ਇਹੋ ਜਿਹੀ ਫਿਲਮ ਆਈ ਸੀਰੀਜ਼ ਇੱਦਾਂ ਦੀ ਸੱਪਾਂ ਵਾਲੀ, ਉਹ ਸ਼ੀਸ਼ੇ ਦੇ ਵਿੱਚ ਤਾਂ ਭਾਈ ਅਸਲੀ ਨਾਗਣ ਨਜ਼ਰ ਆਇਆ ਕਰੇ ਉਹਨੂੰ, ਊਂ ਦੇਖਿਆ ਕਰੇ ਊਂ ਭਾਈ ਉਹ ਰੀਨਾ ਰਾਏ ਬਣੀ ਬੈਠੀ ਹੋਈ, ਕਮਾਲ ਰੀਨਾ ਰਾਏ ਨੂੰ ਵੀ ਕਿਹਾ ਕਿਸੇ ਨੇ ਬਈ ਤੈਨੂੰ ਮੁੜ ਕੇ ਕੰਮ ਮਿਲਿਆ ਕੋਈ, ਕਹਿੰਦੀ ਨਾ ਵੀਰੇ ਇਹੋ ਜਿਹੀ ਮੈਂ ਨਾਗਣ ਬਣੀ ਮਤਲਬ ਨਾਗ ਵਾਲੀ ਪੈ ਗਿਆ ਮੇਰੇ ਕਰੀਅਰ ਹੀ ਮੁੱਕ ਗਿਆ ਵੀਰੇ, ਉਹ ਨਾਗਣ ਆਪਣੇ ਨਾਲ ਹੀ ਲੱਗੀ ਸਾਰਾ ਕੁਛ, ਬਦਲੇ ਤਾਂ ਲੈ ਹੋ ਗਏ ਚਲੋ ਮਤਲਬ ਫਿਲਮ ਵੀ ਹਿੱਟ ਹੋ ਗਈ, ਪਰ ਰੀਨਾ ਰਾਏ ਦੁਬਾਰਾ ਨਜ਼ਰ ਨਹੀਂ ਆਈ ਬੇਚਾਰੀ, ਪਰ ਅੱਛੀ ਅੱਛਾ ਰੋਲ ਕੀਤਾ ਸੀ ਉਹਨੇ ਬਹੁਤ ਕਮਾਲ ਦਾ, ਫਿਲਮ ਹਿੱਟ ਹੋਈ ਸੀ, ਹੀਰੋ ਬੜੇ ਚੱਕੇ ਉਹਦੇ ਵਿੱਚੋਂ, ਲਾ ਚੱਕ ਕਬੀਰ ਬੇਦੀ ਉਹ ਜਾਂਦਾ ਫਲਾਨਾ ਹੋ ਗਿਆ ਟਮਕਾਨਾ ਹੋ ਗਿਆ, ਚੰਗਾ ਜਤਿੰਦਰ ਨਾਂ ਦਾ ਸੱਪ ਮਾਰਿਆ ਉਹਨਾਂ ਨੇ ਤੇ ਉਹ ਗਾਹ ਹੀ ਪੈ ਗਿਆ, ਇਹ ਨਕਲਚੀ ਵਾਲਾ ਟੱਬਰ ਉਦੋਂ ਵੀ ਫਿਰ ਉਹਨਾਂ ਨੇ ਬੜੇ ਫੱਟੇ ਚੱਕੇ, ਉਹਨਾਂ ਨੇ ਦੇ ਹਨੇਰੀ ਦੇ ਵੋ ਜੇ ਵੋ ਕਰ ਕਰਾ ਕੇ, ਜਦੋਂ ਇਹ ਤੋਂ ਇਲਾਵਾ ਡਾਕੂ ਵਾਲੀਆਂ ਆ ਗਈਆਂ, ਬਦਲੇ ਵਾਲੀ ਤਾਂ ਆਮ ਹੀ ਆਉਂਦੀ ਆ ਹਜੇ ਵੀ ਆਈ ਜਾਂਦੀ ਹੈ, ਬਦਲਾ ਜੱਟੀ ਦਾ ਆਹੋ ਜਦੋਂ ਜੱਟਾਂ ਵਾਲਾ ਕੰਮ ਹੋ ਗਿਆ ਜੱਟੀ ਵਾਲਾ ਸ਼ੁਰੂ ਹੋ ਗਿਆ ਬਦਲਾ ਜੱਟੀ ਦਾ ਜੇ ਵੋ, ਪਰ ਇਹਨਾਂ ਦੀ ਜਿਹੜੀ ਲਾਈਨ ਜਿਹੜੀ ਜੁੜਦੀ ਆ ਹੋਰ ਸੁਰ ਪਿੱਛੇ ਲੈ ਜਾਓ, ਇੱਕ ਪੰਜਾਬੀ ਫਿਲਮ ਆਈ ਸੀ ਬਈ ਲਹਿੰਦੇ ਪੰਜਾਬ ਚੋਂ, ਉਹ ਸੀ ਮੌਲਾ ਜੱਟ, ਓਏ ਹੋਏ ਹੋਏ ਹੋਏ ਹੋਏ, ਉਹ ਇਹੋ ਜਿਹੇ ਡਾਇਲੋਗ ਬਾਈ ਉਹਦੇ ਬਾਈਆਂ ਦੇ, ਕਿਆ ਬਾਤਾ ਉਹ ਰਾਹੀ ਸਾਹਿਬ ਕਿਆ ਬਾਤਾ, ਤੇ ਉਹ ਦੂਸਰਾ ਬਾਈ ਜਿਹੜਾ ਆਪਣਾ ਮੇਨ ਵਿਲਨ ਹੈ ਉਹਦੇ ਵਿੱਚ ਕਿਆ ਨਾਮ ਬਾਈ ਉਹਦਾ, ਜੇ ਤੁਹਾਨੂੰ ਯਾਦ ਹੋਏ ਮਾੜਾ ਦੱਸਿਓ, ਉਹ ਮੁਸਤਫਾ ਕੁਰੈਸ਼ੀ, ਉਹਨਾਂ ਨੇ ਉਹ ਕਿਹੜਾ ਰੋਲ ਪਲੇ ਕੀਤਾ ਸੀ ਬੜਾ ਜ਼ਬਰਦਸਤ, ਉਹ ਫਿਲਮਾਂ ਦਾ ਗੰਡਾਸੇ ਤੇ ਰੋਟੀ ਰੱਖ ਕੇ ਖਾਣ ਵਾਲਾ ਜਿਹੜਾ ਮਾਹੌਲ ਬਣਿਆ ਉਹਨੇ ਮੁੜ ਕੇ ਲੀਹ ਪਾਤੀ ਇੱਕ, ਤਾਂ ਲਗਾਤਾਰ ਫਿਰ ਇਹੀ ਬਦਲੇ ਬਦਲੇ ਵਾਲੀਆਂ ਔਰ ਕਮਾਲ ਕਮਾਲ ਧਮਾਲ ਦਾ ਮਾਹੌਲ ਜਿਹੜਾ ਉਹ ਬਣਦਾ ਰਿਹਾ। ਸੋ ਦੋਸਤੋ, ਨਕਲਚੀਆਂ ਦੇ ਆਪਣੇ ਫੰਡੇ ਹੈ ਤੇ ਨਕਲਚੀਆਂ ਦਾ ਜਿਹੜਾ ਆਪਣਾ ਇੱਕ ਦੌਰ ਹੈ, ਆਪਣੀ ਇੱਕ ਆਪਣੀ ਵਿੱਦਿਆ ਕਹਿ ਲਓ, ਉਹਨਾਂ ਦੀ ਭੂਤ ਵਿੱਦਿਆ ਕਹਿ ਲਓ ਜਾਂ ਕੁਛ ਕਹਿ ਲਓ, ਲੇਕਿਨ ਉਹ ਆਪਣਾ ਬੁੱਤਾ ਸਾਰ ਲੈਂਦੇ ਆ। ਤੋ ਆਪਾਂ ਚੱਲਦੇ ਹਾਂ ਬਈ ਡੱਸ ਕੇ ਤੇ ਉੱਥੇ ਆਪਾਂ ਮਿਲਾਂਗੇ ਹੱਸ ਕੇ ਬਹੁਤ ਹੀ ਪਿਆਰੀ ਸ਼ਖਸੀਅਤ ਦੇ ਮਾਲਕ ਬਾਈ ਮੁਕੱਦਰ ਸਿੰਘ ਔਲਖ ਸਾਹਿਬ ਨੂੰ। ਜੀ ਆਇਆਂ ਨੂੰ ਜਨਾਬ ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀਦ।
4: ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ।
1: ਜੀ ਜੀ ਆਇਆਂ ਨੂੰ ਜਨਾਬ,
4: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ।
1: ਜ਼ਿੰਦਗੀ ਜ਼ਿੰਦਾਬਾਦ।
4: ਬਾਬਿਓ ਮੇਰੀ ਆਵਾਜ਼ ਆਉਂਦੀ ਜੇ?
1: ਹਾਂਜੀ ਹਾਂ, ਮਿੱਤਰਾਂ ਦੀ ਆਵਾਜ਼ ਗੋਰੀਏ ਹੁਣ ਫੋਨਾਂ ਵਿੱਚ ਲੰਘ ਲੰਘ ਆਉਂਦੀ।
4: ਆਹੋ ਆਹੋ, ਅੱਗੇ ਤੁਸੀਂ ਗੱਲ ਉਹ ਅੱਗੇ ਤੁਸੀਂ ਪੁੱਛਣ ਦੇ, ਕਹਿੰਦੇ ਵੀ ਉਹ ਸਭ ਤੋਂ ਪਿਆਰੀ ਸ਼ਖਸੀਅਤ ਦਾ ਨਾਂ ਦੱਸੋ ਜਿਹੜੀ ਨਕਲ ਮਾਰਦੀ ਹੋਵੇ ਹੈ
1: ਜੀ
4: ਸਵਾਲ ਕੀਤਾ ਸੀ ਤੁਸੀਂ
1: ਮੈਨੂੰ
4: ਇਹਨਾਂ ਸੋਚਿਆ ਹੁਣ ਨੈਟ ਵਾਲਾ ਕੰਮ ਬਹੁਤ ਔਖਾ ਹੈ, ਪਤਾ ਨੀ ਵੀ ਕਦੋਂ ਇਹ ਖਲਾਰਾ ਪਾ ਦੇ ਤੇ ਕਦੋਂ ਇਹਨੇ ਉਹ ਕਰਨਾ, ਤੇ ਮੈਂ ਆ ਦੂਜੀ ਡਾਇਰੈਕਟ ਕਾਲ ਲਾਉਂਦਾ ਪਿਆ ਹਾਂ ਤੁਹਾਡੀ ਤੇ ਉੱਥੇ ਉਹ ਫੇਰ ਉਹੀ ਚੱਲ ਪਿਆ ਵੀ ਗਾਨੋ ਕੀ ਮਿਊਜ਼ੀਕਲ ਦੁਨੀਆ ਕਾ ਨੰਬਰ ਹੈ ਯੇ ਬਸ ਤੂੰ ਤੂੰ ਤੂੰ ਇਹ ਹੁਣ ਡਾਇਰੈਕਟ ਕਾਲ ਕਾਤੋਂ ਨੀ ਲੱਗਦੀ ਬਾਬੇ, ਇਹ ਨੀ ਸਮਝ ਆਉਂਦੀ ਚੱਕੀ ਚੱਕਰ
1: ਇਹ ਸਵਾਲ ਤਾਂ ਸਿੱਧਾ ਡਾਇਰੈਕਟ ਹੈ ਪਰ ਜਵਾਬ ਬੜਾ ਇਨਡਾਇਰੈਕਟ ਹੋਣਾ ਕਿਉਂਕਿ ਇਹਦਾ ਉੱਤਰ ਇੱਕੋ ਹੀ ਹੈ, ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ, ਇਹਦੇ ਬਾਰੇ ਮੈਂ ਜਾਣਕਾਰੀ ਸਵੇਰੇ ਪ੍ਰਾਪਤ ਕਰਾਂਗਾ ਕੰਪਨੀ ਨੂੰ, ਕਰਾਂਗੇ ਅਸੀਂ ਕਲਮ ਕਾਲੀ, ਜੇ ਉਹਨਾਂ ਨੇ ਸਾਡੀ ਗੱਲ ਨਾ ਸੁਣੀ ਫਿਰ ਅਸੀਂ ਹੋਵਾਂਗੇ ਗਲਮ ਗਾਲੀ।
4: ਮੈਂ ਤਾਂ 4-5 ਵਾਰੀ ਲਾ ਲਿਆ ਬਾਬੇ ਉਹੀ ਗੱਲ, ਉੱਧਰ ਲਾ ਕੇ ਫਿਰ ਮੈਂ ਇੱਧਰ ਮੈਂ ਵੀ ਇਹ ਤਾਂ ਨਹੀਂ ਉਹ ਫਿਰ ਉਹੀ ਕੋਈ ਗੱਲ ਕਹਿੰਦੇ ਰਹੇ ਬਸ, ਉਦੋਂ ਬਾਅਦ ਅੱਗੇ ਕੁਛ ਨੀ ਸੁਣ, ਉਹ ਖਾਲੀ ਕੰਧਾਂ ਨਾਲ ਭੱਜ ਕੇ ਮੁੜਨ ਵਾਲੀ ਹੋਈ ਗੱਲ ਸੀ ਆਵਾਜ਼ ਦੀ, ਪਰ ਮੈਂ ਕਿਹਾ ਮੈਂ ਵੀ ਜੇ ਇਹਦੇ ਨਾਲ ਚੰਗਾ ਫਿਰ ਆਪਾਂ ਸ਼ਮੀ ਬਾਈ ਜੀ ਕੋਲ ਪਹੁੰਚਾ ਹੀ ਲਈਏ ਆਵਾਜ਼ ਇਨਡਾਇਰੈਕਟ ਤਰੀਕੇ ਨਾਲ ਪਹੁੰਚਾ ਲਈਏ।
1: ਜੀ ਜੀ ਆਹ ਠੀਕ ਹੈ ਚਲੋ, ਅੱਜ ਡਿਜੀਟਲ ਜਿਹੜੀ ਆਵਾਜ਼ ਆ ਰਹੀ ਹੈ ਇਹ ਵੀ ਕਮਾਲ ਹੈ, ਕਾਫੀ ਸਾਫ਼ ਆਵਾਜ਼ ਆ ਰਹੀ ਹੈ।
4: ਚਲੋ ਚੰਗੀ ਗੱਲ ਬਾਬੇ, ਇਹਦੇ ਤੇ ਆ ਜਾਓ, ਇਹਨੇ ਵੈਸੇ ਪਿਛਲੇ ਦਿਨ ਤੰਗ ਬਹੁਤ ਕੀਤਾ ਜੱਸੀ ਬਾਈ, ਅੱਗੇ ਆਪਾਂ ਅਕਸਰ ਉਹਨੂੰ ਹੀ ਕਹਿੰਦੇ ਹੁੰਦੇ ਸੀ ਆਪਣੇ ਭਰਾ ਨੂੰ, ਤੁਸੀਂ ਉੱਤੇ ਤੁਰ ਜਾਓ ਥੱਲੇ ਤੁਰ ਜਾਓ, ਤੁਹਾਡੀ ਇੱਧਰ ਆਵਾਜ਼ ਨੀ ਆਉਂਦੀ ਉੱਧਰ ਨੀ ਆਉਂਦੀ ਆ। ਮੈਂ ਪਿਛਲੇ 20-20 ਦਿਨ ਮੈਨੂੰ ਵੀ ਹੋ ਗਿਆ ਤੰਗ ਹੋਏ ਨੂੰ, ਭਾਵੇਂ ਵਾਈ ਫਾਈ ਨਾਲ ਜੋੜ ਦੋ ਤੇ ਭਾਵੇਂ ਕਿਸੇ ਨਾਲ ਜੋੜ ਦੋ ਆਉਂਦੀ ਨੀ ਆਵਾਜ਼। ਚਲੋ ਕੋਈ ਗੱਲ ਨੀ, ਹੁਣ ਠੀਕ ਆਉਂਦੀ ਹੈ ਨਾ ਗੱਲ
1: ਮੁੱਕਦੀ ਹੈ ਬਾਬੇ। ਦੇਖੋ ਔਲਗ ਸਾਹਿਬ ਤੁਹਾਨੂੰ ਇਹ ਵੀ ਨੀ ਕਹਿ ਸਕਦੇ ਬਈ ਹੇਠਾਂ ਉੱਤਰ ਜਾਓ ਕਿਉਂਕਿ ਹੇਠਾਂ ਤਾਂ ਨਹਿਰ ਹੈ ਬਾਈ, ਉਰੇ ਪਰੇ ਹੋ ਜਾਓ, ਪੁਲ ਤੇ
4: ਕਹਿ ਦੋ ਕਹਿ ਦੋ ਕੋਈ ਗੱਲ ਨੀ,
1: ਪੁਲ ਤੇ ਬੰਦੇ ਕੋਲ ਕਹਿ ਦੋ ਕੋਈ, ਪੁਲ ਤੇ ਉਰੇ ਪਰੇ ਹੋਣ ਨੂੰ ਜਗ੍ਹਾ ਵੀ ਘੱਟ ਆ, ਨੈਟਵਰਕ ਫੜਦੇ ਫੜਦੇ
4: ਕਦੇ ਹੋਰ ਮੱਛੀਆਂ ਫੜਨ ਲੱਗੇ ਹੋਈਏ। ਕੀ ਬਾਤ ਆ,
1: ਇਹ ਗੱਲ ਸੁਣ ਕੇ ਮੱਛੀਆਂ ਵੀ ਹੱਸ ਪਈਆਂ ਨੇ ਜੀ,
4: ਮੱਛੀਆਂ ਹੱਸ ਨੀ ਪਈਆਂ, ਭੱਜ ਪਈਆਂ ਹੋਣੀਆਂ ਨੇ, ਕਿਤੇ ਨੈਟਵਰਕ ਫੜਦੇ ਫੜਦੇ ਸਾਨੂੰ ਸਾਨੂੰ ਨਾ ਫੜਨ ਆ ਜਾਣ,
1: ਭੱਜ ਲੈ ਵੇ ਮਿੱਤਰਾ,
4: ਭੱਜ ਲੈ ਵੇ ਮਿੱਤਰਾ, ਟਕਵੇ ਦਾ ਟਕਵਾ ਖੜ ਕੇ ਹੈ
1: ਜੀ।
4: ਉਹ ਮੈਂ ਤਾਂ ਚਲੋ ਤੁਹਾਡਾ ਅੱਜ ਟੋਪਿਕ ਨਕਲ ਵਾਲਾ, ਮੈਂ ਤਾਂ ਨਕਲ ਵਾਲੀ ਕਹਾਣੀ ਤੁਹਾਡੀ ਘਰ, ਵੈਸੇ ਉਹਦੇ ਤੁਹਾਡਾ ਭੂਤਾਂ ਵਾਲਾ ਟੋਪਿਕ ਸੀ ਉਹਦੇ ਚ ਨਕਲ ਵਾਲੀ ਦੱਸਤੀ ਸੀ ਮੈਂ, ਨਕਲ ਨਕਲ ਸਾਰੇ ਰਿਕਾਰਡ ਤੋੜਦੇ ਉਹਦੀ ਗੱਲ ਉਹ ਛੱਡਿਆ ਹੀ ਨੀ
1: ਜੀ।
4: ਨਕਲ ਤੇ ਇਹ ਹੁੰਦਾ ਵੀ ਜਿਹੜਾ ਦੂਜੇ ਵੱਲੋਂ ਵੇਖ ਕੇ ਮਾਰੇ ਬੰਦਾ, ਜੇ ਬੰਦਾ ਹੀ ਆਪਣੀ ਆਪਣੀ ਥਾਂ ਤੇ ਦੂਜਾ ਬੈਠਾ ਹੋਵੇ ਤੇ ਆਪ ਭੂਤਾਂ ਵਾਲੀ ਫਿਲਮ ਮਿਲਦਾ ਹੋਵੇ ਫਿਰ ਹੁਣ ਉਹਨੂੰ ਕੀ ਕੀ ਕਹੇਗਾ,
1: ਉਹ ਤਾਂ ਫਿਰ ਬੰਦ ਪਏ ਟੀਵੀ ਮੂਹਰੇ, ਮਤਲਬ ਕਹਿ ਲੋ ਵੀ ਆਪਣੀ ਫੋਟੋ ਦੇਖਣ ਵਾਲੀ ਗੱਲ ਹੀ ਹੈ ਵਿੱਚ ਉਹਦੀ, ਕਿਉਂਕਿ ਆਪਣੀ ਤਾਂ ਆਣੀ ਹੈ ਕੁਛ ਨੀ ਆ ਰਿਹਾ ਉਹ ਚ।
4: ਹਾਂ ਫਿਲਮ ਵੀ ਭੂਤਾਂ ਵਾਲੀ ਆਖਰੀ ਚੀਕ, ਉਹ ਮੈਂ ਤਾਂ ਹੀ ਕਿਹਾ ਮੈਂ ਵੀ ਹੁਣ ਨਕਲ ਵਾਲਾ ਹੁਣ ਟੋਪਿਕ ਹੈ ਨੀ ਵੀ, ਅਸੀਂ ਤਾਂ ਸਾਰੇ ਰਿਕਾਰਡ ਉਹ ਕਹਿੰਦੇ ਉਹ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਨੇ, ਅਸੀਂ ਤਾਂ ਸਾਰੇ ਸਿਰ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਨੇ ਚਾਰ ਚੁਫੇਰੀ, ਉਹੀ ਗੱਲ ਹੈ
1: ਕੋਈ ਸ਼ੱਕ ਨੀ ਜੀ ਬਿਲਕੁਲ।
4: ਇਸੇ ਕਰਕੇ ਚਲੋ ਚਲੋ ਆਪਾਂ ਨਾ ਗੱਲ ਹੋਰ ਹੈ ਵੀ ਉਹ ਫਿਰ ਸੱਜਣ ਪਿੱਛੇ ਇਤਰਾਜ਼ ਕਰਦੇ ਨੇ
1: ਜੀ।
4: ਪਹਿਲਾਂ ਮੈਂ ਤੁਹਾਨੂੰ ਨਾ ਨਕਲ ਤੋਂ ਪਹਿਲਾਂ ਇੱਕ ਹੋਰ ਗੱਲ ਤੇ ਆ ਕੇ ਦੋ ਕੁ ਗੱਲਾਂ ਸੁਣਾ ਕੇ ਤੇ ਫਿਰ ਆਪਣੇ ਉਹਦੇ ਤੇ ਆਉਂਦੇ ਹਾਂ ਟੋਪਿਕ ਤੇ।
1: ਬਿਲਕੁਲ ਜੀ ਜੀ,
4: ਇਹ ਵੀ ਆਪਣਾ ਹੀ ਟੋਪਿਕ ਹੈ ਤਾਂ
1: ਠੀਕ ਹੈ ਜੀ, ਆਉਣ ਦਿਓ।
4: ਕਹਿੰਦਾ ਮਖੌਲ ਵਿੱਚ ਨਾ ਕਰਿਆ ਜੇ ਬਾਅਦ ਚੋ ਕਰ ਲਿਓ ਬਾਬੇ, ਉਹੀ ਗੱਲ ਤੁਸੀਂ 40 ਖਲਾਰ ਦਿੰਦੇ ਸਾਰਾ ਟੋਪਿਕ।
1: ਮੈਂ ਚੁੱਪ ਰਹੂੰਗਾ, ਕਬ ਤੱਕ ਚੁੱਪ ਰਹੂੰਗਾ,
4: ਆਹੋ ਖਾਮੋਸ਼ ਸ਼ਤਰੂਘਨ ਸਿੰਨਹਾ ਵਾਲਾ ਖਾਮੋਸ਼।
1: ਪਹਿਲਾਂ ਇਹ ਵੀ ਫਿਲਮ ਆਉਂਦੀ ਸੀ ਨਾ ਕਿ ਮੈਂ ਕਬ ਤੱਕ ਚੁੱਪ ਰਹੂੰਗੀ, ਮੈਂ ਚੁੱਪ ਰਹੂੰਗੀ, ਮੈਂ ਕਿਉਂ ਚੁੱਪ ਰਹੂੰਗੀ,
4: ਬਿਲਕੁਲ ਹਾਂ ਮੈਂ ਕਿਉਂ ਚੁੱਪ ਰਹੂੰਗੀ, ਬਸ ਅੱਖਰ ਉਹੀ ਹੁੰਦੇ ਸੀ ਬਸ, ਕੋਈ ਅੱਗੇ ਕੋਈ ਪਿੱਛੇ ਕੋਈ ਇੱਧਰ ਕੋਈ
1: ਉੱਧਰ, ਇੱਕ ਸਾਰ ਆਉਂਦੇ ਸੀ ਉਹਨੂੰ ਪੂਰਾ, ਮਤਲਬ ਇੱਕ ਹਿੱਟ ਤਾਂ ਹੋਵੇ ਮਾੜਾ ਜਿਹਾ ਕੁਛ ਜੀ।
4: ਬਿਲਕੁਲ ਲਓ ਸੁਣੋ ਫਿਰ ਉਹ ਕੀ ਕਹਿੰਦੇ, ਕਹਿੰਦੇ ਤੁਜਮੇ ਔਰ ਸ਼ਰਾਬ ਮੇ ਦੋ ਹੀ ਚੀਜ਼ਾਂ ਖਾਸ ਹੈ,
1: ਠੀਕ ਹੈ ਜੀ ਵਾਹ,
4: ਦੋਨੋਂ ਮੇ ਨਸ਼ਾ ਹੈ ਪਰ ਦੋਨੋ ਦਿਲ ਕੇ ਪਾਸ ਹੈ।

0: ਕੀਤੀ ਜਾਣੀ।
1: ਓਏ ਹੋਏ ਹੋਏ ਹੋਏ ਹੋਏ ਹੋਏ ਜੀ,
0: ਤੁਮ ਦੋਨੋ ਕੇ ਬਿਨਾ ਨਜ਼ਰ ਬਸ ਇੱਕ ਜਿੰਦਾ ਲਾਸ਼ ਹੈ।
1: ਓਹੋ ਹੋ ਹੋ,
0: ਦੋਨੋ ਮੇ ਨਸ਼ਾ ਹੈ ਔਰ ਦੋਨੋ ਚੀਜ਼ੇ ਖਾਸ,
1: ਦੋਨੋ ਚੀਜ਼ੇ ਖਾਸ ਹੈ।
0: ਨਾ ਸੋਨਾ ਨਾ ਸੋਨਾ ਚਾਂਦੀ ਚਾਹੀਏ
1: ਜੀ,
0: ਨਾ ਸੋਨਾ ਔਰ ਚਾਂਦੀ ਚਾਹੀਏ, ਤੂੰ ਤੇ ਸ਼ਰਾਬ ਚਾਹੀਏ ਹੈ।
1: ਬੱਲੇ ਬੱਲੇ,
0: ਨਾ ਜੇਬ ਮੇ ਗਾਂਧੀ ਚਾਹੀਏ,
1: ਓਏ ਹੋਏ ਹੋਏ,
0: ਮੁਝ ਕੋ ਤੂੰ ਤੇ ਸ਼ਰਾਬ ਚਾਹੀਏ।
1: ਜੀ
0: ਮੈਂ ਵੀ ਨਾ ਜਾਣੂ ਕਿਉਂ ਚਾਹੀਏ।
1: ਜੀ
0: ਮੈਂ ਵੀ ਨਾ ਜਾਣੂ ਕਿਉਂ ਚਾਹੀਏ, ਮੁਝ ਕੋ ਤੂੰ ਤੇ ਸ਼ਰਾਬ ਚਾਹੀਏ।
1: ਜਾਇਜ਼ ਗੱਲ ਹੈ,
0: ਉਹ ਕਹਿੰਦਾ ਚਾਹੀਏ ਵੀ ਚੌਵੀ ਘੰਟੇ ਤੇ ਤੂੰ ਵੀ ਤੂੰ ਤੇ ਸ਼ਰਾਬ ਚਾਹੀਏ।
1: ਵਾਹ ਵਾਹ ਵਾਹ, ਚੌਵੀ ਘੰਟੇ, ਕਿਆ ਬਤਾ ਕਿਆ ਬਤਾ,
0: ਚੌਵੀ ਘੰਟੇ। ਫਿਰ ਉਧਰੋਂ ਭਗਵੰਤ ਮਾਨ ਕਹਿੰਦਾ ਵੀ ਉਹੀ ਗੱਲ, ਮੇਰਾ ਕਿਹੜਾ ਮੰਡੀ ਗੋਬਿੰਦਗੜ੍ਹ ਤੋਂ ਲੀਵਰ ਲੱਗਿਆ ਹੋਇਆ
1: ਜੀ,
0: ਜਿਹੜਾ ਚੌਵੀ ਘੰਟੇ ਸ਼ਰਾਬ ਪੀ ਜਾਣਾ। ਉਹ ਇੱਕ ਹੋਰ ਛੋਟੀ ਜਿਹੀ ਗੱਲ ਸੁਣਿਆ ਮੈਂ, ਅੱਜ ਛੇਤੀ ਛੇਤੀ ਖਤਮ ਕਰ ਦੇਣੀ ਕਹਾਣੀ, ਫਿਰ ਸਾਡੇ ਸੱਜਣ ਨਾਰਾਜ਼ ਹੋ
1: ਜਾਂਦਾ। ਨਹੀਂ ਜੀ ਨਹੀਂ, ਕੋਈ ਨਾਰਾਜ਼ ਨਹੀਂ ਜੀ, ਆਉਣ ਦਿਓ।
0: ਹੁਣ ਥੋੜਾ ਜਿਹਾ ਹੋਰ, ਥੋੜਾ ਜਿਹਾ ਹੋਰ ਸੀਰੀਅਸ ਹੋ ਜਾਈਏ, ਇਸ ਤੋਂ ਬਾਅਦ ਬਸ ਥੋੜਾ ਜਿਹਾ ਹੋਰ। ਉਹ ਸੀਰੀਅਸ ਦੂਜਾ ਨਾ ਸਮਝਿਆ ਜੇ, ਉਹ ਹਸਪਤਾਲ ਵਾਲਾ ਉਹ ਨੀ ਹੈਗਾ
1: ਜੀ।
0: ਉਹ ਕਹਿੰਦਾ ਮੈਨੂੰ ਇੰਨਾ ਕਾਫੀ ਹੈ, ਮੈਨੂੰ ਇੰਨਾ ਕਾਫੀ ਹੈ, ਤੂੰ ਮੇਰੇ ਤੂੰ ਮੇਰੀ ਹੋ ਕੇ ਵਿਛੜੀ ਹੈ। ਮੈਨੂੰ ਇੰਨਾ ਕਾਫੀ ਹੈ, ਤੂੰ ਮੇਰੀ ਹੋ ਕੇ ਵਿਛੜੀ ਹੈ, ਮੈਂ ਵੀ ਰੋ ਕੇ ਵੱਖ ਹੋਇਆ, ਤੂੰ ਵੀ ਰੋ ਕੇ ਵਿਛੜੀ।
1: ਓਏ ਹੋਏ ਹੋਏ ਹੋਏ ਜੀ,
0: ਜਦ ਜਾਣ ਲੱਗੀ ਨੇ ਹੋਕਾ ਭਰਿਆ ਸਰਦ ਜਿਹਾ, ਜਦ ਜਾਣ ਲੱਗੀ ਨੇ ਹੋਕਾ ਭਰਿਆ ਸਰਦ ਜਿਹਾ, ਤੇਰੇ ਨੈਣਾ ਵਿੱਚ ਮਜਬੂਰੀ ਦਾ ਸੀ ਦਰਦ ਜਿਹਾ,
1: ਦਰਦ ਜਿਹਾ।
0: ਜਦ ਜਾਣ ਲੱਗੀ ਨੇ ਹੋਕਾ ਭਰਿਆ ਸਰਦ ਜਿਹਾ, ਤੇਰੇ ਨੈਣਾ ਵਿੱਚ ਮਜਬੂਰੀ ਦਾ ਸੀ ਦਰਦ ਜਿਹਾ,
1: ਦਰਦ ਜਿਹਾ।
0: ਨੀ ਚੰਨ ਮੁਖੜਾ ਹੰਝੂਆਂ ਨਾਲ, ਤੂੰ ਧੋ ਕੇ ਵਿਛੜੀ ਏ, ਮੈਂ ਵੀ ਰੋ ਕੇ ਵੱਖ ਹੋਇਆ, ਤੂੰ ਵੀ ਰੋ ਕੇ ਵਿਛੜੀ
1: ਵਿਛੜੀ ਏ।
0: ਕੀ ਹੋਇਆ ਵਕਤ ਮਿਲਣ ਦੀ ਹਾਮੀ ਭਰਦਾ ਨਾ
1: ਜੀ,
0: ਕੀ ਹੋਇਆ ਵਕਤ ਮਿਲਣ ਦੀ ਹਾਮੀ ਭਰਦਾ ਨਾ, ਕਦੇ ਵਿਛੜੇ ਹੋਇਆ ਦਾ ਪਿਆਰ ਕਮਲੀਏ ਮਰਦਾ ਨਾ,
1: ਮਰਦਾ ਨਾ।
0: ਤੂੰ ਵੀ ਦਿਲ ਦੇ ਚਾਵਾਂ ਦੀ ਰੱਤ ਚੋ ਕੇ ਵਿਛੜੀ
1: ਜੀ,
0: ਤੂੰ ਵੀ ਦਿਲ ਦੇ ਚਾਵਾਂ ਦੀ ਰੱਤ ਚੋ ਕੇ ਵਿਛੜੀ ਏ, ਮੈਨੂੰ ਇੰਨਾ ਕਾਫੀ ਏ, ਤੂੰ ਵੀ ਰੋ ਕੇ ਵਿਛੜੀ।
1: ਬਹੁਤ ਹੀ ਦਰਦਨਾਕ ਸ਼ੇਰ ਹੈ ਜੀ, ਜੀ ਬਹੁਤ ਖੂਬ, ਬਹੁਤ ਖੂਬ।
0: ਲਓ ਮੈਂ ਹੁਣ ਗੱਲ ਲਾਸਟ ਹੋਰ ਕਹਿ ਲੈਂਦਾ, ਮੈਨੂੰ ਬਸ ਹੁਣ ਫਿਰ ਆਪਾਂ ਕਹਿ ਕੇ ਨਿਬੇੜ ਦੇਣੀ ਹੈ ਕਹਾਣੀ, ਫਿਰ ਕੱਲ ਨੂੰ ਸੰਡੇ ਨੂੰ ਜੁੜਾਂਗੇ ਦੁਬਾਰਾ।
1: ਕੱਲ ਨੂੰ ਨਾ ਤੁਹਾਡੇ ਰਾਹੀਂ ਮੈਂ ਦੋਸਤਾਂ ਨਾਲ ਸਾਂਝ ਪਾ ਦਿੰਦਾ ਕਿ ਜਿਹੜਾ ਕੱਲ ਦਾ ਪ੍ਰੋਗਰਾਮ ਹੋਊ ਉਹਦਾ ਵਿਸ਼ਾ ਬੜਾ ਅਜੀਬੋ ਗਰੀਬ ਹੈ, ਪਤਾ ਨੀ ਉਹਦੇ ਨਾਲ ਹਾਸੇ ਵਾਲੀ ਗੱਲ ਜੁੜੀ ਹੈ ਕਿ ਨਹੀਂ ਜੁੜੀ। ਉਹ ਵਿਸ਼ਾ ਹੈ ਜੀ ਧੋਖਾ, ਕੱਲ ਧੋਖੇ ਤੇ ਧੋਖਾ ਜੀ
0: ਜੀ ਇਹ ਹੁਣ ਇਹ ਧੋਖਾ
1: ਨਹੀਂ, ਉਹ ਕੱਲ ਵਿਸ਼ਾ ਬਹੁਤ ਬਿਲਕੁਲ ਜੀ,
0: ਹਾਂ ਨਹੀਂ ਕੱਲ ਹੈ, ਬਹੁਤ ਸੈਂਸਿਟਿਵ ਹੈ ਵੈਸੇ ਵਿਸ਼ਾ,
1: ਬੜਾ ਜੀ ਬੜਾ।
0: ਚਲੋ ਚੰਗੀ ਗੱਲ ਹੈ, ਇਹ ਵੀ ਹੈ ਹੁੰਦਾ, ਉਹੀ ਗੱਲ ਹੈ ਸੱਜਣਾ ਮਿੱਤਰਾਂ ਨਾਲ ਸਾਰਿਆਂ ਨਾਲ ਹੀ ਹੁੰਦਾ ਹੈ।
1: ਬਿਲਕੁਲ ਜੀ,
0: ਧੋਖਾ ਦੇਣੀ ਅਜੇ ਵੀ ਤੈਨੂੰ ਚਾਹੁੰਦੇ ਆ, ਹੈ ਨਹੀਂ ਮੰਨਦਾ ਦਿਲ ਇਸ ਨੂੰ ਲੱਕ ਸਮਝਾਉਣੇ
1: ਜੀ।
0: ਮੈਂ ਵਿਸ਼ੇ ਤੇ ਸਾਂਝ ਹੁਣੇ ਵੀ ਪਾ ਦਿੰਦਾ ਛੋਟੀ ਜੀ,
1: ਠੀਕ ਹੈ ਜੀ।
0: ਲਓ ਫਿਰ ਬਾਬਿਓ, ਆ ਹੁਣ ਲਾਸਟ ਵਿਸ਼ਾ ਹੈ ਮੇਰਾ ਹੁਣ,
1: ਖਤਮ ਕਰਦੇ
0: ਹਾਂ। ਆਵਾਜ਼ ਅੱਜ ਨੈਟਵਰਕ ਟੁੱਟਿਆ ਤਾਂ ਨੀ ਬਾਬਿਓ?
1: ਨੈਟਵਰਕ ਕਿੱਥੇ, ਸਿਰਫ ਦਿਲ ਟੁੱਟ ਰਹੇ ਨੇ,
0: ਕਮਾਲ ਹੋ ਗਈ, ਦਿਲ ਟੁੱਟ ਰਹੇ ਨੇ। ਲਓ ਫਿਰ ਹੋਰ ਤੋੜ ਦੀ, ਜਿਹੜੇ ਰਹਿ ਗਏ ਨੇ ਥੋੜੇ ਬਹੁਤ ਤੋੜ ਦਿੰਦੇ, ਚੂਰ ਕਰ ਦਿੰਦੇ ਆ। ਤੇ ਇਹ ਇੱਕ ਗੱਲ ਇਹ ਵੀ, ਜਿਹੜੇ ਚਕਣਾ ਚੂਰ ਹੋਏ ਦਿਲ ਨੇ ਨਾ, ਇਹ ਬੇਨਤੀ ਆ ਸਾਰੇ ਸੱਜਣਾ ਨੂੰ ਵੀ ਇਹ ਨਾ ਇੱਕ ਸਾਈਡ ਤੇ ਇਕੱਠੇ ਕਰ ਦਿਓ, ਹੋਰ ਨਾ ਹੋਏ ਕਿਸੇ ਪੈਰ ਚ।

0: ਉਹੀ ਗੱਲ ਹੈ,
1: ਕਿਚੜ ਕਿਚੜ ਹੋ ਗਿਆ
0: ਹੋਰ ਬਦਦੁਆਵਾਂ ਦਿੰਦਾ ਫਿਰ ਤੁਹਾਨੂੰ ਅਗਲਾ ਵੀ ਯਾਰ ਦਿਲ ਤਾਂ ਇਹਦਾ ਟੁੱਟਿਆ, ਉਹੀ ਗੱਲ ਚੁੱਕਿਆ ਨੀ ਹੈ, ਮੇਰੇ ਪੈਰ ਚ ਦਿਲ ਵੱਜਿਆ ਫਲਾਣੇ ਦਾ ਹੈ। ਇਸ ਕਰਕੇ
1: ਜੀ
0: ਇਕੱਠੇ ਕਰ ਲਿਓ ਬਾਬਿਓ।
1: ਹਾਂਜੀ ਹਾਂਜੀ ਕਰ ਲਿਓ ਜੀ, ਕਰ ਲਿਓ ਜੀ, ਬਿਲਕੁਲ
0: ਜੀ, ਉਹ ਪਹਿਲਾਂ ਦੱਸਦੀ ਹੈ ਨਾ ਸਾਵਧਾਨੀ ਵਾਸਤੇ।
1: ਹਾਂ ਬਿਲਕੁਲ ਜੀ ਬਿਲਕੁਲ,
0: ਬਸ ਸੁਣਿਓ ਫਿਰ ਕੰਠ ਕਲੇਰ ਨੂੰ ਸੁਣਦੇ ਆ ਥੋੜਾ ਜਿਹਾ ਕੀ ਕਹਿੰਦਾ ਉਹ।
1: ਵਾਹ ਵਾਹ,
0: ਐ ਕੰਠ ਕਲੇਰ ਜਿਹਦਾ ਕੰਠ ਕਲੇਰ ਹੈ, ਪਹਿਲਾਂ ਕਲੇਰ ਕੰਠ ਸੀ ਫਿਰ ਕੰਠ ਕਲੇਰ ਹੋ ਗਿਆ।
1: ਬਹੁਤ ਹੀ ਕਲੀਅਰ ਗੱਲ ਹੈ ਜੀ, ਬਿਲਕੁਲ ਜੀ।
0: ਹਾਂ ਸੁਣਿਓ ਫਿਰ।

ਖੁਸ਼ੀਆਂ ਦਾ ਵੇਲਾ ਲੰਘਿਆ ਏ, ਆਦਰ ਦਾ ਸਾਨੂੰ ਡੰਗਿਆ ਏ, ਇਹ ਕਿਹੜੇ ਰੰਗ ਵਿੱਚ ਰੰਗਿਆ ਏ, ਇਹ ਕਿਹੜੇ ਰੰਗ ਵਿੱਚ ਰੰਗਿਆ ਏ।

ਆਵੇ ਜਦ ਕਿਸੇ ਦੀਆਂ ਛਣਕਣ ਵੰਗਾ। ਤੂੰ ਕਿਉਂ ਵਿਛੋੜਾ ਪਾਇਆ ਮੇਰੇ ਦਿਲ ਤੇ ਮਾਤਮ ਛਾ।

ਸਾਵਣ ਲਾ, ਅੱਖੀਆਂ ਨੇ ਸਾਵਣ ਲਾ, ਪਰ ਦਿਲ ਤੇ ਸੋਕਾ ਤੂੰ ਚੇਤੇ ਆਵੀ ਜਦ ਕਿਸੇ

0: ਸੁਖ ਚੈਨ ਤੂੰ ਮੇਰਾ ਲੈ ਗਈ ਏ, ਹੁਣ ਕਿਹੜੇ ਰਾਹ ਪੈ ਗਈ ਏ। ਸੁਖ ਚੈਨ ਤੂੰ ਮੇਰਾ ਲੈ ਗਈ ਏ, ਹੁਣ ਕਿਹੜੇ ਰਾਹ ਪੈ ਗਈ ਏ।
1: ਪੇਚਿੰਗ ਅਰੁਣਾਚਲ ਪ੍ਰਦੇਸ਼ ਨੂੰ
0: ਮਾਰ ਗਈ ਨੀ ਮੇਰੀ ਆਦਤ ਬਣ ਕੇ, ਤੂੰ ਚੇਤੇ ਆਣ ਜਦ ਕਿਸੇ ਦੀ ਝਾਂਜਰ ਛਣਕੇ, ਤੂੰ ਚੇਤੇ ਆਣ ਜਦ ਕਿਸੇ ਦੀ ਝਾਂਜਰ ਛਣਕੇ।

0: ਜਦ ਕਿਸੇ ਦੀ ਝਾਂਜਰ ਛਣਕੇ ਤੂੰ ਚੇਤੇ ਆਵੇ ਦਿਲ ਵੇਖਾਂ ਜੀ ਵਾਪਿਓ
1: ਬਾਕਮਾਲ ਬਾਕਮਾਲ ਹੋ ਗਿਆ ਜੀ ਪ੍ਰੋਜੈਕਟ ਤੂੰ ਚੇਤੇ ਆਵੇ ਕਿੰਨੀਆਂ ਚੀਜ਼ਾਂ ਵੇਖ ਕੇ ਆਪਾਂ ਚੇਤੇ ਕਰ ਰਹੇ ਹਾਂ ਔਰ ਬਹੁਤ ਹੀ ਕਮਾਲ ਹੈ ਜਸੀ ਬਾਈ ਜੀ ਨੇ ਤਾਂ ਲਿਸਟ ਬਣਾ ਵੀ ਲਈ ਆ ਤੇ ਉਹਦੇ ਬਾਰੇ ਚਰਚਾ ਕਰਾਂਗੇ ਜ਼ਰੂਰ ਤੇ
2: ਜਸੀ ਬਾਈ ਨੇ ਜਿਹੜੀ ਲਿਸਟ ਬਣਾਉਣੀ ਆ ਉਹ ਜਸੀ ਅਸਲ ਚ ਨਾ ਉਹ ਸਾਨੂੰ ਤਾਂ ਚੇਤੇ ਵੇਖੋ ਇੰਨਾ ਗੱਲਾਂ ਤਾਂ ਹੁੰਦਾ ਜਸੀ ਬਾਈ ਨੂੰ ਮੈਂ ਦੱਸ ਦੇਣਾ ਤੁਹਾਨੂੰ ਵੀ ਜਸੀ ਬਾਈ ਨੂੰ ਕਿਵੇਂ ਚੇਤੇ ਆਉਂਦਾ ਜਿੱਥੇ ਲੱਕੜ ਦਾ ਵੇਲਣਾ ਵੇਖਾਂ ਪੱਥਰ ਦਾ ਵੇਲਣਾ ਵੇਖਾਂ ਇਹ ਤੋਂ ਪਹਿਲਾਂ ਜਸੀ ਬਾਈ ਮੇਰੇ ਤੇ ਤਵਾ ਲਾਵੇ ਆਪਾਂ ਲਾ ਕੇ ਜਾਂਦੇ ਹਾਂ ਸਾਨੂੰ ਤਾਂ ਦੇਖੋ ਇਹੋ ਜਿਹੀਆਂ ਚੀਜ਼ਾਂ ਤੋਂ ਚੇਤੇ ਆਉਂਦਾ ਝਾਂਜਰ ਤੋਂ ਪੰਗਾਂ ਤੋਂ ਹੋਰਾਂ ਤੋਂ ਸਾਡਾ ਕੋਈ ਕਸੂਰ ਨੀ ਸਾਡੇ ਭਰਾ ਨੂੰ ਇਹੀ ਗੱਲ ਚੇਤੇ ਹੀ ਵੇਲਣਾ ਆਉਂਦਾ ਉਹ ਵੀ ਭਾਰੇ ਭਾਰੇ ਜੇ ਆਉਂਦੇ
1: ਨੇ ਸਾਹਿਬ ਕਹਿੰਦੇ ਤੂੰ ਚੇਤੇ ਐਵੇਂ ਜਦੋਂ ਮੈਂ ਵੇਲਣਾ ਵੇਖਾਂ
2: ਨਹੀਂ ਮੈਂ ਤਾਂ ਪਹਿਲਾਂ ਹੀ ਕਹਿਤਾ ਉਹੀ ਗੱਲ ਹੈ ਮੈਂ ਤਾਂ ਇਸੇ ਕਰਕੇ ਮੈਨੂੰ ਇਹ ਸੀ ਮੈਂ ਵੀ ਇਹਨਾਂ ਨੇ ਸਾਰਿਆਂ ਨੇ ਕਹਿਣਾ
1: ਬਿਲਕੁਲ ਕਿਆ ਬਤਾ ਕਿਆ ਬਤਾ ਬਹੁਤ ਹੀ ਖੂਬ ਜੀ ਦੋਸਤੋ ਇਹੀ ਆ ਕਿ ਜਦੋਂ ਮਹਿਫਲ ਦੇ ਵਿੱਚ ਆਪਾਂ ਬੈਠਦੇ ਹਾਂ ਮਿੱਤਰਾਂ ਸੱਜਣਾਂ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ ਤਾਂ ਉਹ ਮਤਲਬ ਕਹਿ ਕੇ ਜਾਂ ਕੁਛ ਇਹੋ ਜਿਹੀ ਗੱਲ ਕਰਕੇ ਆਪਾਂ ਸੋਚ ਕੇ ਨਹੀਂ ਆਉਂਦੇ ਕਿ ਐਂ ਕਰਾਂਗੇ ਬਹੁਤ ਕਰਾਂਗੇ ਲੇਕਿਨ ਉੱਥੇ ਜਾ ਕੇ ਇੱਕੋ ਚੀਜ਼ ਜਿਹੜੀ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਹੁੰਦੀ ਆ ਦੋਸਤਾਂ ਕੋਲ ਬੈਠ ਕੇ ਉਹ ਹੈ ਕਿ ਇੱਕ ਤਾਂ ਦਿਲ ਹੌਲਾ ਹੋ ਜਾਂਦਾ ਬੰਦੇ ਦਾ ਦੂਸਰਾ ਜਿਹੜਾ ਦੁਨੀਆਂ ਭਰ ਦੇ ਝਗੜੇ ਝਮੇਲੇ ਜੀ ਵੋ ਕਰ ਕਰਾ ਕੇ ਇੱਕ ਮਿੱਤਰ ਦਾ ਇੱਕ ਇਹੋ ਜਿਹਾ ਮਾਹੌਲ ਹੁੰਦਾ ਕਿ ਜਿਹਦੇ ਵਿੱਚ ਫਿਕਰਮੰਦੀ ਵਾਲੀ ਗਰਦ ਜਿਹੜੀਆਂ ਊਂ ਉੱਡ ਜਾਂਦੀ ਹੈ ਧੁੰਦ ਦਿਆ ਬੱਦਲਾ ਉਹ ਗਈ ਉਹ ਨੀ ਉਦਾਸ ਹੋਣ ਦਿੰਦੇ ਬੰਦੇ ਨੂੰ ਤੋ ਉਦਾਸ ਹੋਣਾ ਵੀ ਕਾਹਦੇ ਵਾਸਤੇ ਭਾਈ ਤੋ ਖੁਸ਼ ਰਹਿਣਾ ਜ਼ਰੂਰੀ ਹੈ ਇਹ ਦੁਨੀਆਂ ਕੇ ਮੇਲੇ ਤੋਂ ਚੱਲਦੇ ਹੀ ਰਹਿਣਗੇ ਇਹਦੇ ਵਿੱਚ ਮੇਲੇ ਉਹ ਵੀ ਚੱਲਦੇ ਰਹਿਣਗੇ ਤੋ ਕੋਸ਼ਿਸ਼ ਇਹ ਜ਼ਰੂਰ ਕਰ ਲੈਣੀ ਚਾਹੀਦੀ ਆ ਕਿ ਇਹਨਾਂ ਸਾਰੀਆਂ ਮੁਸੀਬਤਾਂ ਦੇ ਵਿੱਚੋਂ ਕਿਉਂਕਿ ਉਹ ਅੰਗਰੇਜ਼ੀ 'ਚ ਕਹਿੰਦੇ ਨਾ ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ ਮੈਨ ਉਸਕੋ ਦੇਖਣਾ ਹੈ ਭਾਈ ਤੋ ਟੈਗੋਰ ਨੇ ਇੱਕ ਜਗ੍ਹਾ ਲਿਖਿਆ ਕਿ ਬਈ ਇਹ ਮੈਂ ਪੜ੍ਹੀ ਸੀ ਕਿਤੇ ਹੁਣ ਪਤਾ ਨਹੀਂ ਕਿੰਨੀ ਸੱਚ ਗੱਲ ਹੈ ਵੀ ਉਹ ਸੱਤਿਆਜੀਤ ਰੇ ਛੋਟਾ ਸੀ ਉਹਨੂੰ ਲੈ ਕੇ ਗਏ ਜਦੋਂ ਤੇ ਉਹਨਾਂ ਨੇ ਕਵਿਤਾ ਲਿਖ ਕੇ ਦਿੱਤੀ ਉਹਨਾਂ ਦੇ ਆਟੋਗ੍ਰਾਫ ਦੇ ਉੱਤੇ ਕਹਿੰਦੇ ਜੇ ਤੂੰ ਵੱਡਾ ਹੋਏਗਾ ਤਾਂ ਤੈਨੂੰ ਸਮਝ ਆਊਗੀ ਕਵਿਤਾ ਕੁਛ ਇੱਦਾਂ ਦੀ ਸੀ ਕਿ ਸਹੀ ਸਹੀ ਬੋਲ ਮੈਨੂੰ ਯਾਦ ਨਹੀਂ ਪਰ ਉਹਦੀ ਭਾਵ ਅਰਥ ਇਹ ਸੀ ਕਿ ਅਸਮਾਨ ਦੇ ਉੱਤੇ ਜਿਹੜਾ ਬੱਦਲ ਸੀ ਅੰਬਰਾਂ ਵਿੱਚ ਇੱਕ ਕਾਲੇ ਰੰਗ ਦਾ ਬੱਦਲ ਉਦਾਸ ਹੋ ਕੇ ਅਸਮਾਨ ਦੇ ਇੱਕ ਖੂੰਜੇ ਵਿੱਚ ਜਾ ਕੇ ਲੁੱਕ ਕੇ ਬੈਠ ਗਿਆ ਸਵੇਰੇ ਸੂਰਜ ਆਇਆ ਤਾਂ ਉਹਨੇ ਉਹਦੇ ਸਿਰ ਦੇ ਉੱਤੇ ਸੁਨਹਿਰੀ ਰੰਗ ਜਿਹੜਾ ਉਹ ਸਜਾ ਦਿੱਤਾ ਉਹ ਨਹੀਂ ਹਾਸੇ ਵਾਲੀ ਗੱਲ ਨਹੀਂ ਬੜੀ ਕਮਾਲ ਦੀ ਗੱਲ ਸੀ ਇਹ ਕਿਉਂਕਿ ਕੁਦਰਤ ਜਿਹੜੀ ਹੈ ਉਹ ਪੂਰਕ ਹੈ ਉਹ ਜੇ ਇੱਕ ਚੀਜ਼ ਹੈ ਨਹੀਂ ਦੂਜੀ ਆ ਗਈ ਦੂਜੀ ਹੈ ਨਹੀਂ ਤੀਜੀ ਆ ਗਈ ਤੋ ਕੁੱਲ ਮਿਲਾ ਕੇ ਸਾਰਾ ਪ੍ਰੋਜੈਕਟ ਜਿਹੜਾ ਉਹ ਇੱਕ ਬਹੁਤ ਹੀ ਬੈਲੈਂਸਡ ਹੋਣ ਦੀ ਕੋਸ਼ਿਸ਼ ਦੇ ਵਿੱਚ ਅੱਗੇ ਵੱਧਦਾ ਹੈ ਬਹੁਤ ਹੀ ਖੂਬ ਜੀ ਬਹੁਤ ਹੀ ਖੂਬ ਤੇ ਦੋਸਤੋ ਸੈਣੀ ਸਾਹਿਬ ਲਿਖ ਰਹੇ ਨੇ ਦਿਲ ਵੀ ਹੌਲਾ ਹੋ ਜਾਂਦਾ ਹੈ ਤੇ ਜੇ ਵੀ ਸ਼ਮੀ ਜੀ ਮਿੱਤਰਾਂ ਦੇ ਕੋਲ ਜਾ ਕੇ ਸਤਨਾਮ ਸਿੰਘ ਜਾਣੀ ਚਾਵਲ ਕਹਿੰਦੇ ਜੀ ਤੂੰ ਚੇਤੇ ਐਵੇਂ ਜਦ ਕਿਸੇ ਨੂੰ ਨਹਿਰ ਤੇ ਵੇਖਾਂ ਵਾਹ ਜੀ ਵਾਹ ਤੋ ਦੋਸਤੋ ਇਹ ਲਹਿਰ ਬਹਿਰ ਹੋਈ ਪਈ ਹੈ ਔਰ ਮਿੱਤਰਾਂ ਦੀ ਲਈ ਤੋ ਉੱਪਰ ਵੀ ਸੁਨੇਹੇ ਸੀ ਮੈਂ ਥੋੜਾ ਜਿਹਾ ਸਕਰੋਲ ਅਪ ਕਰ ਰਿਹਾ ਉਨੀ ਦੇਰ ਤੱਕ ਭਾਈ ਤੁਸੀਂ ਜਿਹੜਾ ਨੰਬਰ ਡਾਇਲ ਕਰ ਸਕਦੇ ਹੋ ਮੈਨੂੰ ਦੂਸਰੀ ਲਾਈਨ ਦੇ ਉੱਤੇ ਵੀ ਕੁਝ ਕਾਲਸ ਆ ਰਹੇ ਨੇ ਸ਼ਾਇਦ ਉਹਨਾਂ ਕੋਲ ਪੁਰਾਣਾ ਨੰਬਰ ਸੇਵ ਹੋਏਗਾ ਦੋਸਤਾਂ ਕੋਲ ਤੋ ਤੁਸੀਂ ਜ਼ਰੂਰ ਦੋਸਤੋ ਇਹਦੇ ਉੱਤੇ ਕਰਨਾ 94 78 55 91 ਹੋਰ ਕੋਈ ਲਾਈਨ ਇਸ ਵੇਲੇ ਲਾਈਵ ਨਹੀਂ ਜੁੜੀ ਹੋਈ ਇੱਕੋ ਲਾਈਨ ਜਿਹੜੀ ਜੁੜੀ ਹੋਈ ਹੈ 94 78 35 55 91 ਇਹਦੇ ਰਾਹੀਂ ਤੁਸੀਂ ਸੁਨੇਹੇ ਵੀ ਭੇਜ ਸਕਦੇ ਹੋ ਤੇ ਲਾਈਵ ਸ਼ਾਮਲ ਵੀ ਪ੍ਰੋਗਰਾਮ 'ਚ ਹੋ ਸਕਦੇ ਹੋ ਸਾਨੂੰ ਉਡੀਕ ਹੈ ਕਿਉਂਕਿ ਜਦੋਂ ਵੱਜ ਗਏ 10 ਫਿਰ ਬਸ ਮੈਂ ਕੱਲ ਦਾ ਜਿਹੜਾ ਟੋਪਿਕ ਅਨਾਊਂਸ ਕੀਤਾ ਧੋਖਾ, ਕਾਫੀ ਧੋਖੇਬਾਜ਼ ਟੋਪਿਕ ਹੈ ਔਰ ਚਿੰਤਾਵਾਂ ਦੇ ਬੱਦਲ ਹੁਣ ਵੀ ਨਿੱਕੇ ਨਿੱਕੇ ਬਦਲੋਟੀਆਂ ਜਿਹੜੀਆਂ ਉਹ ਬਾਹਰ ਆਈਆਂ ਨੇ ਐਨ ਵਿਚਾਰਾਂ ਦੀਆਂ, ਬੁਲਬਲੇ ਆ ਬੁਲਬਲੇ ਜਿਹੜੇ ਵਿਚਾਰਾਂ ਦੇ ਬਾਹਰ ਆਏ ਉਹਨਾਂ ਵਿੱਚ ਜਿਹੜੀ ਖਦਸ਼ਾ ਜ਼ਾਹਰ ਕੀਤਾ ਗਿਆ, ਬਾਈ ਬਾਈ ਜੀ ਵਿਸ਼ਾ ਤਾਂ ਠੀਕ ਹੈ ਕਿਤੇ ਆਪ ਹੀ ਧੋਖਾ ਨਾ ਦੇ ਜਿਓ ਬਾਈ ਜੀ ਐ ਪਤਾ ਨੀ ਕਿਉਂ ਕਰਦੇ, ਮਤਲਬ ਕਈ ਵਾਰ ਤਾਂ ਐ ਲੱਗਦਾ ਜੀ ਕੋਈ ਐਕਟਰ ਐ ਗੱਲ ਕਰ ਰਿਹਾ ਉੱਥੇ ਜਿਵੇਂ ਇਹਨੂੰ ਕਬਜ਼ ਹੋਈ ਹੁੰਦੀ ਹੈ, ਪਰ ਫਿਰ ਵੀ ਭਾਵੇਂ ਕਬਜ਼ ਸੀ ਭਾਵੇਂ ਕੁਝ ਸੀ ਪਰ ਉਹਨਾਂ ਨੇ ਕਬਜ਼ਾ ਪੂਰਾ ਕੀਤਾ ਇੰਡਸਟਰੀ ਦੇ, ਕਿਆ ਕਦਰ ਹਾਲੀ ਪਈ ਸੀ। ਤੋ ਅਸੀਂ ਡਾਕੂਆਂ ਦੀ ਗੱਲਾਂ ਵੀ ਕੀਤੀਆਂ, ਪਰੀ ਕਹਾਣੀਆਂ ਦੀ ਗੱਲ ਵੀ ਜਦੋਂ ਹੁੰਦੀ ਹੈ ਉਹਦੇ ਵਿੱਚ ਵੀ ਨਕਲਚੀਆਂ ਦਾ ਰੋਲ ਤਾਂ ਰਹਿੰਦਾ ਹੀ ਰਹਿੰਦਾ, ਨਕਲਚੀ ਹਰ ਜਗ੍ਹਾ ਨੇ। ਔਰ ਇੱਕ ਸਾਖੀਆਂ ਦੇ ਵਿੱਚ ਨਾ ਬੜੀ ਪਿਆਰੀ ਇੱਕ ਦਿਲਚਸਪ ਸਾਖੀ ਆਉਂਦੀ ਹੈ ਕਿ ਗੁਰੂ ਸਾਹਿਬ ਬੈਠੇ ਨੇ ਉਹਨਾਂ ਨੂੰ ਮਿਲਣ ਲਈ, ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਗੱਲ ਆ ਕਿ ਉਹਨਾਂ ਨੂੰ ਮਿਲਣ ਲਈ ਸੰਤ ਆਏ, ਸਾਧੂ ਆਏ ਕਈ, ਔਰ ਸਾਰੇ ਜਿਹੜੇ ਆ ਉਹ ਵੱਡੇ ਸਾਧੂ ਸਨ, ਉਹ ਆ ਕੇ ਚਰਚਾ ਕਰ ਰਹੇ ਨੇ ਜਿਵੇਂ ਬੁੱਧ ਧਰਮ ਵਾਲੇ ਹੁੰਦੇ ਆ, ਉਹਨਾਂ ਨੇ ਪੂਰਾ ਮੌਕ ਜਿਹਨਾਂ ਨੂੰ ਕਹਿੰਦੇ ਆਪਾਂ ਸੰਨਿਆਸੀ, ਉਹ ਬੜੇ ਸਕਾਲਰ ਸੀਗੇ, ਸਾਰੇ ਗੱਲਾਂ ਬਾਤਾਂ ਕਰ ਰਹੇ ਨੇ। ਔਰ ਜਿਹੜੇ ਸੁਥਰੇ ਜੀ ਨੇ, ਸੁਥਰਾ ਸ਼ਾਹ ਜੀ, ਉਹ ਵੀ ਉੱਥੇ ਗੁਰੂ ਜੀ ਦੇ ਕੋਲ ਹੀ ਉਹਨਾਂ ਦੇ ਕੋਲ ਰਹਿੰਦੇ ਸਨ। ਹੁਣ ਸਾਹਮਣੇ ਗੁਰੂ ਜੀ ਦੇ ਬੰਦੇ ਬੈਠੇ ਆ ਔਰ ਸੁਥਰਾ ਜੀ ਗੁਰੂ ਜੀ ਦੇ ਪਿੱਛੇ ਜਾ ਕੇ ਖੜੇ ਹੋ ਗਏ, ਤੋ ਅਗਲਾ ਬੰਦਾ ਇੱਧਰੋਂ ਜਿਹੜਾ ਸਕਾਲਰ ਆ ਡਾਕਟਰ ਸਾਹਿਬ, ਉਹ ਗੱਲਬਾਤ ਕਰ ਰਹੇ ਨੇ, ਕੋਈ ਬਹੁਤ ਉੱਚ ਪੱਧਰ ਦੀ ਗੱਲ ਹੋ ਰਹੀ ਹੈ, ਗੁਰੂ ਸਾਹਿਬ ਨਾਲ ਚਰਚਾ ਹੋ ਰਹੀ ਹੈ, ਤੇ ਉਹ ਪਿੱਛੇ ਬੈਠ ਕੇ ਨਾ ਮਤਲਬ ਦੰਦੀਆਂ ਕੱਢ ਰਿਹਾ, ਮਤਲਬ ਉਹ ਕੁਛ ਕਰ ਰਹੇ, ਚੜਾ ਰਹੇ, ਨਕਲ ਕਰ ਰਹੇ ਉਹਨਾਂ ਦੀ, ਕਿਉਂਕਿ ਇਹਨਾਂ ਨੇ ਦਾਅਵਾ ਕੀਤਾ ਹੁੰਦੇ ਹੈ ਕਿ ਅਸੀਂ ਜਿਹੜੀ ਆ ਅਧਿਆਤਮ ਦੀ ਅਧਿਆਤਮ ਨੂੰ ਕਹਿੰਦੇ ਕਾਬੂ ਕਰ ਲਿਆ ਹੈ, ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਸ਼ਾਂਤ ਰਹਿਣਾ, ਇਹ ਅਸੀਂ ਸਿੱਖ ਲਿਆ ਹੈ, ਮਨ ਦੀ ਸ਼ਾਂਤੀ ਜਿਹੜੀ ਹੈ ਇਹੀ ਸਭ ਕੁਛ ਹੈ ਵਗੈਰਾ ਵਗੈਰਾ, ਇਹੋ ਜਿਹੇ ਦਾਅਵੇ ਉਹਨਾਂ ਨੇ ਬੜੇ ਕੀਤੇ ਕਮਾਲ ਦੇ। ਪਰ ਜਦੋਂ ਉਹਨਾਂ ਨੇ ਦੇਖਿਆ ਕਿ ਜਦੋਂ ਉਹ ਗੱਲਬਾਤ ਕਰ ਰਹੇ ਹੈ ਸੁਥਰਾ ਜੀ ਇੰਟਰਪਟ ਕਰ ਰਹੇ ਨੇ, ਵਿੱਚ ਉਹ ਕੁਛ ਐਂ ਅਜੀਬ ਕਰ ਰਹੇ, ਕੁਛ ਕਰ ਰਹੇ, ਕੁਛ ਕਰ ਰਹੇ ਸੀ ਪਿੱਛੇ, ਔਰ ਉਧਰ ਦੇਖਦੇ ਸੀ ਉਹਨਾਂ ਨੂੰ ਗੁੱਸਾ ਆਉਂਦਾ ਸੀ ਯਾਰ ਇਹ ਕਿੱਦਾਂ ਦਾ ਬੰਦਾ, ਇਹ ਕੀ ਕਰ ਰਹੇ ਹੈ, ਇਹ ਤਾਂ ਬੜੀ ਉਹ ਗਲਤ ਗੱਲ ਹੈ। ਅਚਾਨਕ ਉਹ ਬਾਹਲੇ ਗੁੱਸੇ 'ਚ ਆ ਗਏ, ਜਦੋਂ ਹਟੇ ਨਹੀਂ, ਗੁੱਸੇ 'ਚ ਆ ਕੇ ਬੋਲੇ, ਗੁਰੂ ਜੀ ਨੂੰ ਸ਼ਿਕਾਇਤ ਕੀਤੀ ਕਿ ਆਹ ਦੇਖੋ ਜੀ ਕੀ ਕਰਦਾ ਜੇ ਉਹ ਫਲਾਨਾ, ਬਸ ਅਸੀਂ ਇਹੋ ਜਿਹੀ ਘੈਂਟ ਗੱਲ ਕਰ ਰਹੇ ਵਧੀਆ ਤੇ ਦੇਖ ਲਓ ਜੀ। ਗੁਰੂ ਜੀ ਨੇ ਉਹਨਾਂ ਨੂੰ ਬੁਲਾਇਆ ਸੁਥਰਾ ਜੀ ਨੂੰ, ਕਿਤੇ ਤੁਸੀਂ ਅੱਗੇ ਆਓ, ਕੀ ਕਰ ਰਹੇ ਹੋ? ਕਹਿੰਦੇ ਮਾਫ਼ੀ ਚਾਹੁੰਦੇ ਹਾਂ ਭਾਈ ਗੁਰੂ ਜੀ, ਆਹ ਜਿਹੜੀ ਗੱਲ ਅਸਲ 'ਚ ਕੀ ਆ ਕਿ ਇਹਨਾਂ ਨੇ ਕਿਹਾ ਸੀ ਅਸੀਂ ਸ਼ਾਂਤੀ ਦੇ ਪੁੰਜ ਬਣ ਗਏ ਹਾਂ, ਇਹਨਾਂ ਕੋਲ 10 ਮਿੰਟ ਸ਼ਾਂਤ ਨਹੀਂ ਰਿਹਾ ਗਿਆ ਜੀ, ਮੈਂ ਇਹੀ ਪਰਖ ਹੀ ਕਰ ਰਿਹਾ ਸੀ ਨਾ ਜੀ, ਬਈ ਕਹਿਣੀ ਅਤੇ ਕਥਨੀ ਜਿਹੜੀ ਹੈ ਬੜੀ ਅਲੱਗ ਚੀਜ਼ ਹੁੰਦੀ ਹੈ, ਇਹ ਦਾਅਵਾ ਕਰਨਾ ਕਿ ਮੈਂ ਕੁਛ ਪ੍ਰਾਪਤ ਕਰ ਲਿਆ ਹੈ, ਇਹ ਰੀਅਲ ਲਾਈਫ 'ਚ ਜਦੋਂ ਕਸਵੱਟੀ 'ਤੇ ਲੱਗਦਾ ਕੰਮ, ਜਦੋਂ ਰੀਅਲ ਲਾਈਫ ਦੇ ਵਿੱਚ ਕਹਿੰਦੇ ਜੀ ਬੰਦੇ ਨੂੰ ਤੁਸੀਂ ਦੇਖਣਾ ਕਿਸੇ ਨੂੰ ਕਿ ਉਹ ਕੀ ਕਰ ਸਕਦਾ, ਉਹਦਾ ਕਿਰਦਾਰ ਕਿਹੋ ਜਿਹਾ, ਤਾਂ ਉਸ ਵੇਲੇ ਮੁਸੀਬਤ ਦੇ ਵਿੱਚ ਨਾ ਦੇਖੋ, ਕਿਉਂਕਿ ਉਹ ਮੁਸੀਬਤ ਦਾ ਸਾਰੇ ਬੰਦੇ ਝੱਲ ਲੈਂਦੇ ਆ, ਉਹਦੀ ਗਰੀਬੀ 'ਚ ਵੀ ਉਹਦਾ ਕੋਈ ਕਿਰਦਾਰ ਦੇਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਵੀ ਲੋਕ ਬਰਦਾਸ਼ਤ ਕਰ ਲੈਂਦੇ ਆ, ਪਰ ਪਾਵਰ ਜਿਹੜੀ ਹੈ ਬਰਦਾਸ਼ਤ ਨਹੀਂ ਹੁੰਦੀ। ਕਿਸੇ ਬੰਦੇ ਦਾ ਕਿਰਦਾਰ ਅਸਲੀ ਦੇਖਣਾ ਹੈ ਤਾਂ ਉਹਨੂੰ ਪਾਵਰ ਦੇ ਕੇ ਦੇਖ ਲਓ, ਉਹਨੂੰ ਦੋ ਵਿੱਚ ਤੈਨੂੰ ਦਿੱਤੀ ਭਾਈ ਚੌਧਰਪੁਰੀ, ਫਿਰ ਬਾਈ ਉਹਦਾ ਅਸਲੀ ਕਿਰਦਾਰ ਸਾਹਮਣੇ ਆਉਂਦਾ। ਮਾਂ ਦਾ ਚਾਰ ਦੂ ਖੋਦੀਆਂ ਘੀਰੇ ਤੇ ਨੇਰੀਆਂ ਲਿਆ ਦੂ, ਉਹ ਫਿਰ ਐ ਕੰਧਾਂ 'ਚ ਕਿ ਲੱਠਾ ਠਾ ਠੋਕ ਦਿੰਦਾ ਆਪਣੀ ਅਕਲ ਦੇ, ਉਸ ਵੇਲੇ ਉਹਦਾ ਪਤਾ ਲੱਗਦਾ। ਤੋ ਬਹੁਤ ਪਾਵਰਫੁਲ ਜਿਹੜਾ ਜਿੰਨਾ ਪਾਵਰਫੁਲ ਬੰਦਾ ਉਹਨਾਂ ਉਹ ਸ਼ਾਂਤ ਚਾਹੀਦਾ, ਉਨਾ ਹੀ ਉਹਦੇ ਅੰਦਰ ਜੋ ਜਜ਼ਬਾ ਹੈ ਉਹੋ ਜਿਹੇ ਚਾਹੀਦੇ ਆ, ਪਰਸਨੈਲਿਟੀ ਚਾਹੀਦੀ, ਨਹੀਂ ਤਾਂ ਉਹਦਾ ਅੱਧਾ ਪਿੰਡ ਉਹੀ ਫੂਕ ਦੂ। ਕਈ ਜਿਹੜੇ ਲੋਕ ਨੇ ਉਹ ਇਤਿਹਾਸ ਦੇ ਵਿੱਚ ਇਸੇ ਕਰਕੇ ਮਾਰੇ ਗਏ ਕਿ ਉਹਨਾਂ ਕੋਲ ਜਦੋਂ ਪਾਵਰ ਆਈ ਤਾਂ ਉਹਨਾਂ ਦਾ ਅਸਲੀ ਚਿਹਰਾ ਇਹੋ ਜਿਹਾ ਭੈੜਾ ਚਿਹਰਾ ਉਹ ਸਾਹਮਣੇ ਆਇਆ, ਤੇ ਉਹਨਾਂ ਨੇ ਬਸ ਉਹ ਕਲੰਕ ਹੀ ਲਾਇਆ ਜਦੋਂ ਵੀ ਲਾਇਆ। ਇਹਨਾਂ ਚੀਜ਼ਾਂ ਤੋਂ ਦੋਸਤੋ ਸਾਨੂੰ ਕਈ ਕੁਛ ਦੇਖਣ ਸੁਣਨ ਨੂੰ ਮਿਲਦਾ ਰਹਿੰਦਾ। ਨਕਲ ਦੀ ਗੱਲ ਕਰਦੇ ਹਾਂ ਤਾਂ ਉਹ ਬਾਂਦਰ ਤੇ ਟੋਪੀਆਂ ਵਾਲੀ ਕਹਾਣੀ ਸਾਰਿਆਂ ਨੇ ਸੁਣੀ ਹੋਈ ਹੈ, ਕਿਉਂਕਿ ਬਾਂਦਰ ਤੋਂ ਕਹਿੰਦੇ ਆਪਾਂ ਆਪਣੇ ਵੱਲ ਜਿਹੜੇ ਬੰਦੇ ਨੂੰ ਕਹਿੰਦੇ ਹੁੰਦੇ ਆ ਉਹਦੀ ਗੱਲ ਸ਼ੁਰੂ 'ਚ ਕੀਤੀ ਵੀ ਸੀ ਦੋਸਤੋ। ਉਹ ਬੰਦਾ ਕਹਿੰਦੇ ਜੀ ਸਾਰਿਆਂ ਨੇ ਸੁਣੀ ਹੋਈ ਆ, ਇਹਦੇ ਵੱਖਰੇ ਵੱਖਰੇ ਮੀਨਿੰਗ ਕੱਢੇ ਜਾ ਸਕਦੇ, ਕੁਛ ਵੀ ਕੀਤਾ ਜਾ ਸਕਦਾ। ਉਹ ਜਦੋਂ ਸੁੱਤਾ ਤਾਂ ਬਾਂਦਰ ਉਹਦੀਆਂ ਟੋਪੀਆਂ ਚੁੱਕ ਕੇ ਲੈ ਗਏ ਪੰਡ 'ਚੋਂ, ਦਰਖਤਾਂ 'ਤੇ ਬਹਿ ਗਏ ਉੱਤੇ, ਕਿਉਂਕਿ ਉਹਨਾਂ ਦਾ ਇਲਾਕਾ ਭਾਈ। ਤੋ ਉਹ ਜਦੋਂ ਉੱਠਿਆ ਉਹਨੇ ਦੇਖਿਆ ਵੀ ਯਾਰ ਮੇਰੀ ਤਾਂ ਪੰਡ ਸਾਰੀ ਗਾਇਬ ਹੋ ਗਈ, ਆਲੇ ਦੁਆਲੇ ਦੇਖਿਆ ਤਾਂ ਬਾਂਦਰ ਟੋਪੀਆਂ ਪਾਈ ਬੈਠੇ, ਕਿਉਂਕਿ ਇਹ ਵੀ ਟੋਪੀ ਸਿਰ 'ਤੇ ਲਾ ਕੇ ਸੁੱਤਾ ਸੀ। ਹੁਣ ਉਹ ਉੱਪਰ ਬੈਠੇ ਆ, ਟੌਰ ਗੱਡੀ ਬਾਂਦਰਾਂ ਨੇ ਪੂਰੀ, ਹਰ ਟਾਹਣੀ 'ਤੇ ਬਾਂਦਰ ਐਂ ਕੈਪ ਲੈ ਕੇ ਬੈਠੇ ਹੋਏ ਆ ਔਰ ਖੁਸ਼ ਬੜੇ ਆ। ਕਮਾਲ ਕਰਤੀ ਯਾਰ, ਆਹ ਤਾਂ ਟੌਰ ਬੜੀ ਬਣ ਗਈ ਆ। ਤੋ ਇਹ ਉਹਨਾਂ ਨੂੰ ਥੱਲਿਓਂ ਰੋੜੇ ਮਾਰਨ ਲੱਗ ਗਿਆ, ਉਹ ਵੀ ਉੱਤੋਂ ਰੋੜੇ ਰਾੜੇ ਲੱਭੇ ਉਹਨਾਂ ਨੇ, ਉਹ ਵੀ ਸੱਟਣੇ ਦੇ ਵੱਲ, ਕਹਿੰਦੇ ਯਾਰ ਕਮਾਲ ਹੈ। ਪਰ ਉਹਨੇ ਓਬਜ਼ਰਵ ਕਰ ਲਿਆ ਕਿ ਜੋ ਮੈਂ ਕਰ ਰਿਹਾ ਮੇਰੀ ਨਕਲ ਕਰ ਰਹੇ ਆ। ਉਹਦੇ ਦਿਮਾਗ ਨੇ ਕੰਮ ਕੀਤਾ, ਕਿਉਂਕਿ ਹੁਣ ਜੰਗਲ 'ਚ ਇਹ ਤਾਂ ਹੈ ਨਹੀਂ ਵੀ ਫੋਨੋ ਫਰੈਂਡ ਕਰੇ, ਫਿਰ ਉਹਨੇ ਉੱਥੇ ਜਾ ਕੇ ਦੇਖਿਆ, ਉਹਨੇ ਕਿਹਾ ਐਂ ਕਰਕੇ ਦੇਖਦੇ ਚਲੋ। ਉਹਨੇ ਆਪਣੇ ਸਿਰ ਤੋਂ ਟੋਪੀ ਲਾਈ, ਐਂ ਮਰੀ ਥੱਲੇ ਚੱਕ ਕੇ ਟਾ ਲਾ ਵੀ, ਉਹੀ ਗੱਲ ਸੀ, ਮੀਂਹ ਪੈ ਗਿਆ ਦਰਖਤ ਤੋਂ ਟੋਪੀਆਂ ਦਾ, ਬਾਂਦਰ ਵੀ ਲੱਗ ਗਏ ਠਾਹ ਠਾਹ ਸਿੱਟਣ ਥੱਲੇ। ਅਤੇ ਉਹ ਉਹਨੇ ਸਾਰੀਆਂ ਉਹ ਜਿਹੜੀਆਂ ਕੈਪ ਇਕੱਠੀਆਂ ਕੀਤੀਆਂ, ਪੰਡ ਬੰਨੀ, ਅਤੇ ਬਾਂਦਰਾਂ ਨੂੰ ਕਿਹਾ ਥੈਂਕ ਯੂ ਭਾਅ ਜੀ, ਥੈਂਕ ਯੂ ਹੈ, ਤੁਹਾਡੀ ਜਿਹੜੀ ਨਕਲ ਕਰਨ ਦੀ ਆਦਤ ਅੱਜ ਮੇਰੇ ਬਹੁਤ ਕੰਮ ਆਈ, ਬਚ ਗਿਆ ਮੈਂ, ਨਹੀਂ ਤਾਂ ਤੁਸੀਂ ਤਾਂ ਮਰਵਾ ਤਾ ਜੀ ਓਏ। ਤੋ ਐਂ ਕਰਕੇ ਇਹ ਸਿਲਸਿਲਾ ਅੱਗੇ ਵੱਧਦਾ ਵੱਧਦਾ, ਸਾਡੀ ਆਪਣੀ ਸ਼ਖਸੀਅਤ ਦਾ ਹਿੱਸਾ ਵੀ ਜਦੋਂ ਬਣ ਜਾਂਦਾ, ਪਤਾ ਨਹੀਂ ਲੱਗਦਾ ਅਸੀਂ ਕਰਦੇ ਹਾਂ ਐਂ ਕਰਦੇ ਹਾਂ, ਇੱਕ ਨੇ ਕਹੀ ਦੂਜੇ ਨੇ ਮਾਨੀ। ਇਹ ਫੈਸ਼ਨ ਦੇ ਵਿੱਚ ਬਹੁਤ ਆਪਾਂ ਦੇਖਦੇ ਹਾਂ, ਇੱਕ ਨੇ ਉੱਚੀ ਪੈਂਟ ਪਾ ਲਈ ਅਤੇ ਬਾਕੀ ਕਹਿਣਗੇ ਬਈ ਹਾਂ ਕਿਵੇਂ ਕਰਾਈਏ ਤੂੰ, ਉਹ ਕਾਕਾ ਫੈਸ਼ਨ ਏ, ਬਸ ਉਹ ਫਿਰ ਉਹਨੂੰ ਦੇਖ ਦੇਖ ਕੇ ਬਾਕੀ ਸਾਰੇ ਵੀ ਆਪਣੇ ਜਿਹੜੀਆਂ ਪੈਂਟਾਂ ਉੱਚੀਆਂ ਕਰ ਲੈਣਗੇ। ਗੋਡਿਆਂ ਤੋਂ ਪਾਟੀਆਂ ਪੈਂਟਾਂ ਬਹੁਤੇ ਅਮੀਰ ਲੋਕ ਪਾਉਂਦੇ ਆ, ਗਰੀਬ ਦੀ ਪੈਂਟ ਤਾਂ ਵੈਸੇ ਫਟ ਜਾਂਦੀ ਹੈ। ਲੇਕਿਨ ਅਮੀਰ ਜਾਂ ਬਹੁਤ ਅਮੀਰ ਜਾਂ ਬਹੁਤ ਗਰੀਬ, ਜਿਹੜੇ ਮੱਧ ਵਰਗੀ ਹੈ ਨਾ, ਇਹਨਾਂ ਦੀ ਵੱਧ ਤੋਂ ਵੱਧ ਉਹ ਫੇਂਟ ਹੋਏ ਹੋਏ ਪੈਂਟ ਪਾ ਲੈਂਦੇ ਆ, ਉੱਦਾਂ ਦੀ ਮਤਲਬ ਪਾਰਟੀਆਂ ਪੈਂਟਾਂ ਨਹੀਂ ਪਾਉਂਦੇ। ਤੋ ਬਾਹਲੇ ਤਗੜੇ ਬੰਦੇ ਆ ਉਹ ਪਾਰਟੀਆਂ ਪੈਂਟਾਂ ਪਾ ਸਕਦੇ, ਲੀਰਾਂ ਲਮਕਾ ਕੇ ਆ ਜਾਂਦੇ ਕਈ ਤਾਂ। ਫਿਰ ਉਹਨਾਂ ਨੂੰ ਲੋਕੀ ਕਹਿਣਗੇ ਵੀ ਇਹ ਕੀ ਗੱਲ ਆ, ਅਮੀਰ ਬੰਦਾ ਵੀਰੇ ਇਹਨਾਂ ਦੇ ਕੱਪੜੇ, ਇਹ ਪੁੱਛੋ ਇਹਨੂੰ ਪੁੱਛ ਕੇ ਦੇਖ, ਜਿਹੜੀ ਹਾ ਫਟੀ ਪੈਂਟ ਪਾਈ ਫਿਰਦਾ ਤੂੰ, ਫਟੀ ਲੱਗਦੀ ਤੈਨੂੰ ਪੈਂਟ, ਪਤਾ ਕਿੰਨੀ ਮਹਿੰਗੀ ਸਪੈਸ਼ਲ ਫੈਕਟਰੀ ਇਹਦੀ, ਐਂ ਪੈਂਟਾਂ ਬਾਲ ਬਾਲ ਜਿਹੜੀ ਵੇਚਦੀ ਆ ਉਹ, ਬਾਈ ਬਹੁਤ ਮਹਿੰਗੀ ਹੈ, ਮਤਲਬ ਲੱਖਾਂ ਲੁੱਖਾਂ 'ਚ ਕੰਮ ਇਹਦਾ, ਇੱਕ ਪੈਂਟ ਦਾ ਥੋੜ੍ਹੇ ਤਿੰਨ ਪਲਾਟ ਆ ਜਾਣੇ ਉਹਦੀ ਇੱਕ ਪੈਂਟ ਨਾਲ। ਤੋ ਐਂ ਕਰਕੇ ਉਹਨਾਂ ਦਾ ਆਪਣਾ ਇੱਕ, ਕਿਉਂਕਿ ਉਹਨਾਂ ਨੂੰ ਹੁਣ ਜੇ ਪੈਸੇ ਇੰਨੇ ਆ ਗਏ ਉਹ ਲਾਉਣੇ ਕਿੱਥੇ ਆ, ਇਹ ਵੀ ਇੱਕ ਬਿਪਤਾ ਹੈ ਕਿ ਖਰਚ ਵੀ ਤਾਂ ਕਰਨੇ ਪੈਣਗੇ, ਦੁਨੀਆਂ ਕੋ ਦਿਖਾਉਣਾ ਹੈ ਬਹਾਏ ਜੀ ਆਪਣੀ ਜੇਬ ਮੇਂ ਕਿਤਨੇ ਪੈਸੇ ਆ ਗਏ ਹੈ। ਤੋ ਉਹ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹਾਂ। ਹਰ ਚੀਜ਼ ਦੇ ਵਿੱਚ ਨਕਲ ਮਾਰਨੀ ਜ਼ਰੂਰੀ ਨਹੀਂ ਹੁੰਦੀ, ਮਤਲਬ ਇਹ ਨਹੀਂ ਕਿ ਦੂਜੇ ਦਾ ਮੂੰਹ ਲਾਲ ਹੈ ਅਤੇ ਆਪਣਾ ਚਪੇੜਾ ਮਾਰ ਕੇ ਕਰ ਲਈਏ, ਕੋਈ ਲੋੜ ਨਹੀਂ। ਇੱਕ ਕਹਿੰਦਾ ਮੇਰੇ ਡੌਲੇ ਨਹੀਂ ਸੀ ਬਣਦੇ, ਮੈਂ ਬਾਂਹ ਦੇ ਭਰਿੰਡਾਂ ਲੜਾ ਲਈਆਂ, ਤੋ ਬਣ ਗਏ ਡੌਲੇ। ਉਹ ਭਾਈ ਇਹਦੇ ਉਹ ਤਾਂ ਹੀ ਕਹਿੰਦੇ ਵੀ ਨਕਲ ਵੀ ਜਿਹੜੀ ਅਕਲ ਨਾਲ ਕੀਤੀ ਜਾਏ ਤਾਂ ਹੀ ਚੰਗੀ ਗੱਲ ਹੈ। ਤੋ ਦੋਸਤੋ ਸਿਲਸਿਲਾ ਜਾਰੀ ਹੈ, ਅਸੀਂ ਇੰਨੀ ਜ਼ਿਆਦਾ ਨਕਲ ਦੇ ਸ਼ਿਕਾਰ ਹੁੰਦੇ ਹਾਂ ਜਾਂ ਹੋ ਚੁੱਕੇ ਹਾਂ, ਲਗਾਤਾਰ ਹੁੰਦੇ ਵੀ ਰਹਾਂਗੇ ਕਿਉਂਕਿ ਇਹਦਾ ਕੋਈ ਬਚਾਅ ਨਹੀਂ ਸ਼ੁਰੂ ਤੋਂ ਲੈ ਕੇ। ਕਿਉਂਕਿ ਦੇਖੋ ਧਰਤੀ 'ਤੇ ਬੰਦੇ ਨੇ ਜਦੋਂ ਕੇਲੇ ਵਾਲੇ ਪੱਤਿਆਂ ਦੀ ਘਗਰੀ ਪਾ ਕੇ ਜੰਗਲ 'ਚ ਜਿੰਗਾ ਲਾਲਾ ਹੂਈ ਲਾਲਾ ਕੀਤਾ, ਉਦੋਂ ਬਾਅਦ ਉਹਨਾਂ ਨੇ ਕੱਪੜੇ ਵੀ ਪਾਏ ਅਸਲੀ ਵਾਲੇ, ਅਤੇ ਜਿਹੜੇ ਬੰਦੇ ਨੇ ਪਹਿਲਾਂ ਅੱਗ ਬਾਲ ਕੇ ਪੱਥਰਾਂ ਨਾਲ, ਚੱਕਮੱਕ ਪੱਥਰ ਸੀ ਕਹਿੰਦੇ, ਚੱਕਮੱਕ ਚੱਕ ਚੱਕਮੱਕ ਚੱਕਮੱਕ, ਉਹ ਜੋ ਚਿੰਗਾਰੀ ਨਿਕਲੀ ਅਤੇ ਅੱਗ ਬਾਲਦੀ ਬੂਮ, ਬਾਕੀ ਸਾਰਿਆਂ ਨੇ ਅੱਗਾਂ ਮਚਾਲੀਆਂ ਉੱਦਾਂ ਹੀ ਚੱਕਮੱਕ ਚੱਕਮੱਕ, ਚੱਕ ਸਾਡੇ ਕੋਲੋਂ ਵੀ ਚੱਕ ਸਾਡੇ ਕੋਲੋਂ ਵੀ। ਇੱਕ ਨੇ ਉਹ 'ਤੇ ਰੱਖ ਕੇ ਭੁੰਨ ਕੇ ਖਾਧਾ ਆਪਣਾ ਭੋਜਨ, ਡਿਊਂ ਡਿਊਂ, ਬਾਕੀਆਂ ਨੇ ਕਿਹਾ ਓ ਵੈਰੀ ਨਾਈਸ, ਯੈ ਚੱਕ ਲਓ, ਓਏ ਨਮਕ ਵੀ ਹੈਗਾ ਇਹ ਪਾ ਕੇ ਦੇਖੀ, ਟੀ ਟੀ ਟੀ ਟੀ, ਉਹ ਵੀ ਪਾ ਕੇ ਦੇਖਿਆ, ਫੈਲ ਗਈ ਪੂਰੀ ਦੁਨੀਆਂ ਦੀ ਗੱਲ। ਆਲੂਆਂ ਦੀ ਕਹਾਣੀ ਦੋਸਤੋ ਅਗਰ ਤੁਸੀਂ ਸੁਣੀ ਹੋਏ ਤਾਂ ਬੜੀ ਦਿਲਚਸਪ ਆ, ਬੜੀ ਪਹਿਲਾਂ ਆਪਾਂ ਸ਼ੇਅਰ ਵੀ ਕੀਤੀ ਸੀ ਕਿ ਯੂਰਪ ਦੇ ਵਿੱਚ ਆਲੂ ਨਹੀਂ ਹੁੰਦੇ ਸੀ, ਇਹ ਆਲੂ ਯੂਰਪ ਦਾ ਹੈ ਹੀ ਨਹੀਂ, ਇਹ ਕਿਸੇ ਹੋਰ ਇੱਧਰੋਂ ਹੇਠੋਂ ਆਇਆ ਆਪਾਂ ਕਿਸੇ ਕਲੋਨੀ 'ਚੋਂ ਯੂਰਪ ਦੇ ਇੱਕ ਦੇਸ਼ ਦੇ ਵਿੱਚ। ਹੁਣ ਆਪਾਂ ਉਹ ਦੇਸ਼ ਦਾ ਨਾਮ ਵਾਲੀ ਕਹਾਣੀ ਤਾਂ ਨਹੀਂ ਪਾਉਣੀ, ਉਹ ਤਾਂ ਤੁਸੀਂ ਗੂਗਲ ਕਰਕੇ ਪਤਾ ਕਰ ਲਓਗੇ, ਸਟੋਰੀ ਆਫ ਪੋਟੈਟੋ, ਹਿਸਟਰੀ ਆਫ ਪੋਟੈਟੋ ਇਨ ਯੂਰਪ, ਉਹ ਬੜੀ ਇੰਟਰਸਟਿੰਗ ਨਿਕਲਣੀ ਆ, ਉਹ ਸੁਣ ਕੇ ਵੇਖਿਓ। ਆਪਾਂ ਉਹ ਚਲੋ ਸੰਖੇਪ 'ਚ ਕਰਨੀ ਕਿਉਂਕਿ ਸਮਾਂ ਘੱਟ ਹੈ, ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਅੱਗੇ ਵੱਲ। ਉਹ ਆਲੂ ਜਿਹੜੇ ਆ ਲੋਕਾਂ ਨੇ ਉਹ 'ਚ ਕੋਈ ਇੰਟਰਸਟ ਨਹੀਂ ਲਿਆ, ਜਿਹੜਾ ਰਾਜਾ ਸੀ ਉਹ ਲੈ ਗਿਆ ਆਪਣੇ ਵੱਲੋਂ, ਬੜੀ ਕਮਾਲ ਦੀ ਚੀਜ਼ ਮੈਂ ਪੇਸ਼ ਕਰ ਰਿਹਾ, ਇਹ ਬੜੇ ਬਾਂਦਰ ਹੈ ਯਾਰ, ਇਹਨਾਂ ਨੂੰ ਮਤਲਬ ਅਕਲ ਨਹੀਂ ਯਾਰ, ਆਪਾਂ ਘੈਂਟ ਇਹਨੂੰ ਕੀ ਸਬਜ਼ੀ ਖਵਾ ਰਹੇ ਹਾਂ। ਉਹ ਰੋਜ਼ ਆਪਣੇ ਮਹਿਲ 'ਚ ਪਾਰਟੀਆਂ ਦਿਆ ਕਰੇ ਲੋਕਾਂ ਨੂੰ, ਆਪਣੇ ਸ਼ਹਿਰ ਵਾਲੇ ਨੂੰ ਕਹਿੰਦਾ ਆਓ ਯਾਰ ਤੁਹਾਨੂੰ ਅੱਜ ਪਾਰਟੀ ਹੈ, ਆਲੂ ਦੀਆਂ ਡਿਸ਼ ਬਣਾ ਬਣਾ ਕੇ, ਲੋਕੀ ਕਹਿੰਦਾ ਕੀ ਖਿਲਾਈ ਜਾਂਦਾ ਯਾਰ ਇਹ, ਹੈਂ ਇਹ ਕੋਈ ਨਾਨ ਪੈ ਜਾ, ਕੋਈ ਨਵਾਂ ਬੱਕਰਾ ਵੱਢੇ ਜਾਂ ਕੀ ਕਰਿਆ ਨੇ, ਜਾਂ ਕੋਈ ਹੋਰ ਇਹਦੀ ਫਸਲ ਫੁਸਲ ਆ ਗਈ ਇਹੋ ਜੀ, ਕੋਈ ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ। ਉਹ ਦੱਸਦੇ ਸੀ ਦਿਸ ਇਜ਼ ਪੋਟੈਟੋ ਮੈਨ, ਦਿਸ ਇਜ਼ ਪੋਟੈਟੋ, ਯਾ ਪੋਟੈਟੋ, ਹਾਂ ਬਹੁਤ ਵਧੀਆ ਸਾਰੀ ਰਾਜੇ, ਉਹ ਕਹਿੰਦਾ ਕਮਾਲ ਹੈ ਯਾਰ, ਨਹੀਂ ਇੰਟਰਸਟ ਲਿਆ ਕਿਸੇ ਨੇ। ਫਿਰ ਉਹਨੇ ਦੇਖੋ ਇੰਟਰਸਟ ਕਿੱਥੋਂ ਬਣਿਆ, ਉਹਨੇ ਜਿਹੜੀ ਮੇਨ ਜੀ ਟੀ ਰੋਡ ਆ ਉਹਦੇ ਵਿੱਚ ਦੋਨੋਂ ਪਾਸੇ ਕਿੱਲਿਆਂ ਦੇ ਕਿੱਲੇ ਆਹ ਬੀਜ ਤੇ ਆਲੂ, ਆਲੂ ਬੀਜ ਕੇ ਉੱਥੇ ਸਖ਼ਤ ਕਮਾਂਡੋ ਘੈਂਟ ਮੁਸਤੈਦ ਫੌਜ ਲਾਤੀ ਖੇਤਾਂ ਦਾ ਪਹਿਰਾ ਦੇਣ ਵਾਸਤੇ, ਵੀ ਤੁਸੀਂ ਵੀਰੇ ਕਿਸੇ ਨੂੰ ਪੱਟਣ ਨਹੀਂ ਦੇਣਾ। ਉਹ ਲੋਕਾਂ ਨੇ ਕਿਹਾ ਕੋਈ ਖਾਸ ਹੀ ਚੀਜ਼ ਲੱਗਦੀ ਆ ਰਾਜੇ ਨੇ ਜਿਹੜੀ ਐਂ ਦੱਬ ਕੇ, ਜਿਹੜੀ ਫਸਲ ਬੜੀ ਘੈਂਟ ਕੋਈ ਚੀਜ਼ ਆ ਯਾਰ, ਇਹ ਕੀਮਤੀ ਆ ਬਾਲੀ। ਤਾਂ ਫਿਰ
3: ਉਹਨਾਂ ਨਹੀਂ ਦਿੰਦਾ ਜਿਸ
1: ਨੇ ਨਜ਼ਰ ਰੱਖੀ ਉਹ ਤੇ, ਉਹਨਾਂ ਨੂੰ ਹਦਾਇਤ ਸੀ ਜਿਹੜੇ ਪਹਿਰੇਦਾਰ ਸੀ ਕਿ ਰਾਤ ਨੂੰ ਕੋਈ ਚੋਰੀ ਚੋਰੀ ਤੋੜਨ ਆਏ ਨਾ ਰੋਕਿਓ ਨਾ, ਕਿਉਂਕਿ ਆਪਾਂ ਤਾਂ ਚਾਹੁੰਦੇ ਹਾਂ ਕਿ ਤੋੜਨ ਇਹ ਤੋੜ ਲੈ ਕੇ ਜਾਣ ਘਰ ਨੂੰ। ਲੋਕਾਂ ਨੇ ਚੋਰੀ ਚੋਰੀ ਵੀਰੇ ਰਾਤ ਨੂੰ ਆਲੂ ਪੱਟਣੇ ਬੜੀ ਬਹਾਦਰੀ ਨਾਲ, ਫਿਰ ਲਿਜਾਣੇ, ਹੁਣ ਉਹ ਕੀਮਤੀ ਚੀਜ਼ ਬਣ ਗਈ। ਕਮਾਲ ਆਵਾਜ਼ ਦੇ ਖੇਤ ਚੋਂ ਪੱਟ ਕੇ ਉਹਦੀ ਸਬਜ਼ੀ ਬਣਾਉਣੀ, ਅਤੇ ਫਿਰ ਕਮਾਲ ਕਮਾਲ ਕਮਾਲ ਕਮਾਲ ਹੋ ਗਈ। ਉਸ ਤੋਂ ਬਾਅਦ ਆਲੂ ਆਲੂ ਆਲੂ ਹਰ ਚੀਜ਼ ਚ ਆਲੂ, ਮੈਂ ਕਹਿੰਦਾ ਆਲੂ ਹੋ ਗਿਆ ਚਾਲੂ। ਇਹ ਦਿਲਚਸਪ ਕਹਾਣੀਆਂ ਜਿਹੜੀਆਂ ਉਹ ਚੱਲਦੀਆਂ ਨੇ, ਨਕਲ ਤੋਂ ਹੀ ਜਿਹੜੀਆਂ ਮੈਨੂੰ ਲੱਗਦਾ ਅੱਗੇ ਤੁਰਦੀਆਂ ਤੁਰਦੀਆਂ ਕਿਤੇ ਪਹੁੰਚ ਜਾਂਦੀਆਂ ਨੇ। ਤੋ ਇਹ ਸਾਡੇ ਸੁਭਾਅ ਦੇ ਵਿੱਚ ਆ, ਕਿਉਂਕਿ ਇੱਕ ਨੇ ਕੀਤੀ ਦੂਜੇ ਨੇ ਕੀਤੀ, ਇੱਕ ਨੇ ਕਹੀ ਦੂਜੇ ਨੇ ਮੰਨੀ, ਦੋਨੋਂ ਬ੍ਰਹਮ ਗਿਆਨੀ। ਦੋਸਤੋ ਚੱਲਦੇ ਹਾਂ ਅਮੈਰੀਕਾ, ਸਾਡੇ ਨਾਲ ਇਸ ਵੇਲੇ ਬਹੁਤ ਹੀ ਸਤਿਕਾਰਯੋਗ ਬਾਈ ਜੀ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਔਜਲਾ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ। ਸਤਿ ਸ੍ਰੀ ਅਕਾਲ
4: ਸ਼ਮੀ ਭਾਜੀ, ਸਤਿਕਾਰ ਸੋਤਿਆਂ ਨੂੰ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਬੜੀ ਦੂਰੋਂ ਆਵਾਜ਼ ਆਉਣ ਡਈ ਜੀ।
4: ਬੜੀ ਪ੍ਰੋਬਲਮ ਆਉਂਦੀ ਹੈ, ਗੱਡੀ ਚ ਫੋਨ ਲਾ ਲਓ।
1: ਓਹੋ
4: ਕੋਈ ਨੀ ਕੋਈ ਨੀ, ਆ ਗਏ। ਹਾਂਜੀ, ਇਹ ਬੰਦੇ ਤੋਂ ਮੈਨੂੰ ਐ ਲੱਗਦਾ ਤੁਸੀਂ ਐਂਡ ਤੇ ਮੇਰੀ ਗੱਲ ਪੂਰੀ ਓ ਕਰਕੇ, ਵੀ ਬੰਦੇ ਤੋਂ ਬਾਂਦਰ ਬਣਿਆ, ਬਾਂਦਰ ਤੋਂ ਬੰਦਾ, ਫਿਰ ਕਰਕੇ ਤੁਸੀਂ ਪੂਰੀ। ਮੈਨੂੰ ਤਾਂ ਐ ਲੱਗਿਆ ਵੀ ਜਦੋਂ ਰੱਬ ਨੇ ਉੱਪਰੋਂ ਭੇਜਿਆ, ਇੱਕ ਉੱਪਰੋਂ ਥੱਲੇ ਨੂੰ ਆਉਣ ਲੱਗੇ, ਕਿ ਥੱਲੇ ਉੱਪਰ ਨੂੰ ਇਹਨਾਂ ਰਸਤੇ ਵਿੱਚ ਪਟਾ ਲਿਆ, ਚੱਲ ਤੂੰ ਉੱਧਰ ਗਾਹ ਜਾਂ ਪਾ, ਮੈਂ ਇੱਧਰ ਗਾ। ਫਰਕ ਤਾਂ ਕੋਈ ਮੈਨੂੰ ਬਾਹਲਾ ਲੱਗਦਾ ਨੀ ਹੈਗਾ ਵੈਸੇ, ਇਹਨਾਂ ਨੇ ਰਸਤੇ ਚ ਲੈਣ ਦੇਣ ਜਾ ਕਰ ਲਿਆ, ਵੱਟੇ ਤੂੰ ਹੀ ਚੱਕੀ ਘੱਟ, ਤੂੰ ਨਾ ਗੁਜ਼ਾਰੀ ਤੇ ਘੱਟ, ਮੈਂ ਵੀ ਨੀ ਗੁਜ਼ਾਰਦਾ, ਦੇਖਦਾ ਜਾ ਬਣਾਉਂਦੇ ਕੀ ਜਾ ਕੇ।
1: ਛੱਤ ਲੱਗੀ ਹੋਈ ਹੈ ਜੀ, ਬਿਲਕੁਲ
4: ਹੈ ਜੀ, ਛੱਤ ਲੱਗੀ ਹੈ
1: ਜੀ।
4: ਜਿੱਥੇ ਬਾਂਦਰ ਰਹਿੰਦੇ ਨੇ ਜੀ, ਜਿੱਥੇ ਇਲਾਕੇ ਚ ਬਾਂਦਰ ਨੇ, ਤੁਸੀਂ ਉਹਨਾਂ ਨੂੰ ਹਾਲ ਪੁੱਛ ਕੇ ਦੇਖੋ, ਉੱਥੇ ਲੋਕਾਂ ਦਾ ਹਾਲ ਕੀ ਹੈ ਜੀ।
1: ਓਹੋ ਬਿਲਕੁਲ ਜੀ,
4: ਇੱਕ ਵਾਰੀ ਮੈਨੂੰ ਆਪਣਾ ਕਾਕਾ ਗੱਲ ਸੁਣਾਵੇ, ਉਹ ਕਹਿੰਦਾ ਵੀ ਕਿਸੇ ਨੂੰ ਨਾ ਤੈਨੂੰ ਆਪਣੇ ਜਾਣ ਪਛਾਣ ਚ ਪਿੰਡ ਉਹ ਦੱਸਦਾ ਵੀ ਭਾਈ ਤੁਸੀਂ ਨਾ ਬਾਂਦਰਾਂ ਨੂੰ ਪਾਇਆ, ਉਹ ਆਹ ਜਾਂ ਸਤਮਾਹਾਂ ਜਾਂ ਅੱਜ ਕੱਲ ਬੰਬ ਬੂਹ ਦੱਸਦੇ ਹੁੰਦੇ ਆ ਕੋਈ,
1: ਠੀਕ ਹੈ ਜੀ।
4: ਉਹ ਜਦੋਂ ਨਾ ਜਦੋਂ ਜੋੜੇ ਪੁਲਾਂ ਤੋਂ ਨਾਭੇ ਨੂੰ ਜਾਂਦੇ ਆ ਜੀ, ਉਹ ਥੋੜਾ ਗਾਇਆ ਕੇ ਕਹਾਂ ਬੀੜ ਆ ਜਾਂਦੀ ਆ, ਉੱਥੇ ਬਾਂਦਰ ਬਹੁਤ ਨੇ ਜੀ।
1: ਹਾਂਜੀ ਹਾਂਜੀ,
4: ਬਹੁਤ ਬਾਂਦਰ ਨੇ ਜੀ,
1: ਭਾਰਸੋਂ ਕੋਲ
4: ਆਵੇ ਫਿਰਦੇ ਆ ਤੁਸੀਂ ਦੇਖ। ਨਹੀਂ ਨਹੀਂ ਨਹੀਂ, ਭਾਰਸੋਂ ਤੁਸੀਂ ਇੱਧਰ ਪਏ ਹੋ, ਇੱਧਰ ਜੋੜੇ ਪੁਲਾਂ ਤੋਂ ਜੀ।
1: ਹਾਂ, ਜੋੜੇ ਪੁਲ ਵਾਲੇ ਪਾਸੇ ਵੀ ਹੈਗੇ ਜੀ, ਬਿਲਕੁਲ ਬਿਲਕੁਲ ਜੀ।
4: ਉਹ ਉਹ ਕੱਠੀ ਉਹ ਬੀੜ ਆ ਜੀ, ਉਹ ਆਪਣੇ ਉਹ ਜਿਹੜਾ ਜਾਂਦਾ ਨਾ ਆਪਣੇ ਦਰਿਆ, ਉਹ ਕੀ ਕਹਿੰਦੇ ਨੇ ਉਹਨੂੰ, ਉੱਥੇ ਨਿਕਲਦਾ ਥੱਲੇ ਦੀ ਨਾਲਾ ਜਿਹੜਾ, ਉਹ ਇੱਧਰ ਹੀ ਆਉਂਦਾ ਨਾ ਭਾਸੋ ਕੱਢੀ, ਉਹ ਬੀੜ ਭਾਸੋ ਲੱਗ ਜਾਂਦੀ ਹੈ ਜੀ, ਜਾ ਕੇ ਉਹ ਇੱਧਰ ਆ ਕੇ ਜੋੜੇ ਪੁਲਾਂ ਨੂੰ, ਉਹ ਨਹਿਰ ਨੂੰ ਲੱਗ ਜਾਂਦੇ ਆ ਜੀ ਨਾਭੇ ਕੋਲ।
1: ਜੀ ਜੀ ਜੀ, ਠੀਕ ਹੈ ਜੀ।
4: ਉਹ ਜਿਹੜੀ ਚਹਿਲ ਭਾਸੋ ਵਾਲੀ ਜਿੱਥੇ ਤੁਸੀਂ ਗੱਲ ਕਰਦੇ ਹੋ, ਸੇਮ ਹੈ ਜੀ, ਇੱਧਰ ਤੁਰਦੀ ਤੁਰਦੀ ਇੱਥੇ ਆ ਜਾਂਦੀ ਹੈ ਜੀ ਉਹ
1: ਜੀ,
4: ਉਹਨੂੰ ਨਾਲੇ ਜੀ ਨੂੰ ਕੀ ਕਹਿੰਦੇ ਜਿਹੜਾ ਬਰਸਾਤੀ ਨਾਲਾ ਜੀ, ਉਹ ਤੁਸੀਂ ਦੇਖਿਆ ਹੁਣ ਉਧਰ ਆਉਂਦਾ।
1: ਹਾਂਜੀ ਜੀ,
4: ਉਹ ਬਾਂਦਰ ਨੇ ਜੀ ਉੱਥੇ, ਉਹ ਕਹਿੰਦਾ ਵੀ ਸਵੇਰੇ ਸਵੇਰੇ ਕਹਿੰਦਾ ਅਸੀਂ ਚਲੇ ਗਏ, ਮੂੰਹ ਨੇੜਾ ਅਸੀਂ ਬਾਹਲਾ ਵੀ ਨੀ ਜਾਣੀ ਦਿਨ ਗਿਆ ਵੀ ਚੜਿਆ ਸੀ, ਕਹਿੰਦਾ ਜਦੋਂ ਪਾਇਆ ਬਾਂਦਰਾਂ ਨੂੰ, ਕਹਿੰਦਾ ਜੱਟ ਲੈ ਕੇ ਆਪਣੇ ਗੰਡਾਸੇ ਡਾਂਗਾ, ਕਹਿੰਦਾ ਸਾਨੂੰ ਪੈ ਨਿਕਲੇ
1: ਜੀ,
4: ਕਹਿੰਦਾ ਅਸੀਂ ਭੱਜਲੇ ਭਾਈ ਉੱਥੋਂ ਵੀ ਮਸਾਂ, ਕਹਿੰਦਾ ਕਾਰ ਚ ਬਹਿ ਕੇ ਭੱਜੇ, ਕਹਿੰਦਾ ਕਹਿੰਦਾ ਸਾਹਿਬ ਅਸੀਂ ਦੁਖੀ ਹੋਏ ਪਏ ਹਾਂ, ਤੁਸੀਂ ਲਿਆ ਲੈ ਤੇ ਨਾਚ ਲਈ।
1: ਜਿਹੜਾ ਕੋਲ ਹੈ ਉਹਨੂੰ ਪਤਾ
4: ਸਾਡੇ ਨਾ, ਉਹ ਕਹਿੰਦੇ ਜੀ ਨਾ ਸਾਡੇ ਕੱਪੜੇ ਛੱਡਦੇ ਨੇ ਟੰਗੇ ਹੋਏ,
1: ਮਤਲਬ
4: ਤਾਰਾਂ ਤੂਰਾਂ ਤੇ
1: ਜੀ,
4: ਕੱਪੜੇ ਸੁੱਕਣੇ, ਹੁਣ ਆਪਣੇ ਤਾਂ ਕੰਮ ਹੁੰਦਾ ਵੀ ਕੱਪੜੇ ਸੁਕਾ ਕੇ ਮਾਈਆਂ ਹੋਰ ਕੰਮ ਕਰ ਲੈਂਦੀਆਂ ਨੇ, ਉਹ ਕਹਿੰਦੇ ਤਾਂ ਕੱਪੜੇ ਸੁਕਾ ਕੇ ਇਹਨੇ ਰਾਖੀ ਬੈਠਣਾ, ਉਹ ਵੀ ਚੱਕ ਲੈ,
1: ਉਹਨਾਂ ਦੇ ਵੀ ਫੈਸ਼ਨ ਦਾ ਅਸਰ ਹੋ ਰਿਹਾ।
4: ਉਹ ਕਹਿੰਦੇ ਉਹ ਕਹੇ ਤੁਸੀਂ ਲਿਆ ਲਿਆ ਤੇ ਆ ਸਤਮਾਹਾ ਜਾਂ ਕੀ ਹੁੰਦਾ ਜੀ, ਕਹਿੰਦੇ ਉਹਨਾਂ ਨੂੰ ਉਹ ਸਿੱਟਣ ਲੱਗੇ,
1: ਉਹ ਸਤਨਾਜਾ ਜਿਹਾ,
4: ਸਤਨਾਜਾ ਸਤਨਾਜਾ ਹਾਂਜੀ,
1: ਸੱਤ ਤਰ੍ਹਾਂ ਦੇ ਅਨਾਜ ਜੋੜ ਕੇ ਪਾਉਂਦੇ ਜੀ।
4: ਆ ਦੇਖੋ ਜੀ ਆਪਣਾ ਮੁਕੱਦਰ ਵੀਰਾ ਕਿੰਨਾ ਭੋਲਾ ਬੰਦਾ ਜੀ, ਇਹਨੂੰ ਵਿਚਾਰੇ ਨੂੰ ਵੇਲਣ ਦਾ ਅਜੇ ਤੱਕ ਇਹ ਨੀ ਪਤਾ ਲੱਗਿਆ, ਇਹ ਮੇਰੇ ਸਾਰਾ ਡਾਂਗ ਤੇ ਲੱਗਿਆ ਹੋਇਆ ਜੀ।
1: ਜੀ
4: ਕਹਿੰਦਾ ਮੈਨੂੰ ਤਾਂ ਵੇਲ ਨਾਲ ਜੱਸੀ ਦੇ ਜੱਸੀ ਦੇ ਕਹੇ ਦੇ ਪਤਾ ਲੱਗਿਆ
1: ਬਿਲਕੁਲ ਡਾਂਗਦੇ ਰਿਹਾ।
4: ਦੇਖੋ ਜੀ ਨਕਲ ਮਾਰਨੀ ਕਿਹੜਾ ਸੌਖੀ ਹੁੰਦੀ ਸੀ ਹੈ ਇਹ ਸਾਰਿਆਂ ਨੂੰ ਕਹਿੰਦੇ ਨੀ ਹੁੰਦੇ ਵੀ ਨਕਲ ਵੀ ਅਕਲ ਤੋਂ ਬਿਨਾਂ ਨੀ ਨਾ ਵੱਜਦੀ
1: ਨਾ ਜੀ ਨਾ।
4: ਬਾਕੀ ਤੁਸੀਂ ਕੋਈ ਤਜਰਬਾ ਸਾਂਝਾ ਨੀ ਕਰਿਆ ਮਤਲਬ ਇੰਨੇ ਸਾਲ ਹੁਣ ਟਰਾਈ ਲਾਉਂਦੇ ਨੀ ਅੱਗੇ ਕੋਈ ਸ਼ਰਾਰਤੀ ਨੀ ਰਹੇ ਬੱਚੇ
1: ਨਹੀਂ ਚੱਲੀ ਜਾਂਦਾ ਸਾਰਾ ਚੱਲਦਾ ਜੀ। ਇੱਕ ਵਾਰੀ ਨਕਲ ਕਰਵਾਈ ਜਾ ਰਹੀ ਸੀ ਇੱਕ ਜਗ੍ਹਾ ਤੋਂ ਮੈਨੂੰ ਪਤਾ ਲੱਗਾ ਉਹ ਬੰਦੇ ਨੇ ਜਿਹੜਾ ਨਕਲ ਕਰਾ ਰਿਹਾ ਸੀ ਨਾ ਉਹ ਬੜਾ ਦੁਖੀ ਮੈਂ ਕੀ ਹੋ ਗਿਆ ਬਾਈ ਕਹਿੰਦਾ ਮੈਂ ਕਿਹਾ ਦੇਖੋ ਇਹ ਤਾਂ ਓਫੈਂਸ ਹੈ ਇਹ ਪਰ ਤੁਸੀਂ ਦੱਸੋ ਪ੍ਰੋਬਲਮ ਕੀ ਆ ਰਹੀ ਕਹਿੰਦਾ ਜੀ ਪ੍ਰੋਬਲਮ ਇਹ ਆਈ ਵੀ ਜਿਹੜੇ ਬੰਦੇ ਨੂੰ ਅੰਦਰ ਪਰਚੀ ਭੇਜੀ ਗਈ ਤੇ ਉਹਨੇ ਪਰਚੀ ਮੋੜਤੀ ਅੱਧੇ ਘੰਟੇ ਬਾਅਦ ਤੇ ਉਹ ਲਿਖ ਕੇ ਨਾਲ ਸੁਨੇਹਾ ਭੇਜਿਆ ਕਿਸੇ ਜਿਹੜੇ ਰਾਹੀਂ ਅੰਦਰ ਤੇ ਉਹ ਕਹਿੰਦਾ ਵੀ ਪਰਚੀ ਦੇ ਦੋਨੋਂ ਪਾਸੇ ਲਿਖਿਆ ਹੋਇਆ ਜਿਹੜਾ ਨਹੀਂ ਆਇਆ ਹੋਇਆ ਉਹ ਕੱਟੋ ਨਹੀਂ ਤਾਂ ਮੈਂ ਕੀ ਲਿਖਾਂ ਇਹ ਤਾਂ ਦੱਸਿਆ ਨੀ ਇਹ ਚੋਂ ਕਿਹੜਾ ਪਾਸਾ ਚਿਪਣਾ ਇਹ ਦੋਨੋਂ ਅੱਗੇ ਪਿੱਛੇ ਦੋਨੋਂ ਪਾਸੇ ਲਿਖਿਆ ਹੋਇਆ ਮੇਰੇ ਲਈ ਤਾਂ ਬਿਪਤਾ ਹੈ ਇਹ ਪਰਚੀ ਹੁਣ ਇਹੋ ਜਿਹੇ ਬੰਦੇ ਨੂੰ ਕਿਹੜਾ ਬੰਦਾ ਨਕਲ ਕਰਾਏਗਾ
4: ਉਹੀ ਗੱਲ ਹੋ ਗਈ ਜਿਵੇਂ ਰਾਜਨ ਜੀ ਗੱਲ ਸੁਣਾ ਕੇ ਗਏ ਨੇ ਉਹ ਟੀਚਰ ਨੂੰ ਵੱਧ ਕਿਹਨੂੰ ਪਤਾ ਹੁੰਦਾ ਵੀ ਸ਼ਰਾਰਤੀ ਕੌਣ ਆ ਫਿਰ ਟੀਚਰ ਨੇ ਤਾਂ ਸਹੀ ਕੰਮ ਕਰਿਆ ਉਹ ਤਾਂ ਸ਼ਰਾਰਤੀ ਬੱਚਾ ਬਾਹਰ ਕੱਢਿਆ ਹੀ
1: ਬਿਲਕੁਲ ਬਿਲਕੁਲ ਜੀ
4: ਇਹ ਆਪਦੀ ਜਾਣ ਜਾਂਦੇ ਨੂੰ ਸਾਊ ਸਮਝਦੇ ਸੀ ਮੈਂ ਤਾਂ ਨਕਲੀ ਮਾਰਦਾ ਉਹ ਟੀਚਰ ਨਾਲੋਂ ਵੱਧ ਮੈਂ ਲਿਖਿਆ ਵੀ ਥੱਲੇ ਭਾਈ ਟੀਚਰ ਨੂੰ ਵੱਧ ਕਿਹਨੂੰ ਪਤਾ ਹੁੰਦਾ ਵੀ ਕਿਹੜਾ ਬੱਚਾ ਸ਼ਰਾਰਤੀ ਆ ਫਿਰ ਉਹਨੇ ਤਾਂ ਉਹੀ ਕੱਢਣਾ ਸੀ ਬਾਹਰ
1: ਉਹ ਕਹਿੰਦੇ ਦਾਈਆਂ ਕੋਲੋਂ ਪੇਟ ਨੀ ਲੁਕਦੇ
4: ਉਹ ਕਹਿੰਦੇ ਲੱਗਿਆ ਵੀ ਪ੍ਰੋਫੈਸਰ ਆਇਆ ਫਿਰ ਹੁਣ ਉਹਨੇ ਕਿਹੜਾ ਵਕੀਲ ਬਣਨਾ ਭਾਈ ਜੀ ਨੇ ਵਕੀਲ ਨਾਲ ਕੰਮ ਕਰੇ ਹੋਏ ਵਕੀਲ ਬਣੋ
1: ਉਹੀ ਬਣੋ ਬਿਲਕੁਲ ਬਿਲਕੁਲ ਜੀ ਜੀ
4: ਵਧੀਆ ਸੀ ਸਾਰਾ ਜੱਸੀ ਬਾਈ ਨੇ ਦੇਖੋ ਅੱਜ ਕਿਵੇਂ ਆਵਾਜ਼ਾਂ ਕੱਢੀਆਂ ਸਾਰੀਆਂ
1: ਕਮਾਲ ਧਮਾਲ ਜੀ ਮੇਲਾ ਲੁੱਟ ਲਿਆ ਜੀ ਬਿਲਕੁਲ
4: ਜੱਸੀ ਬਾਈ ਹੈ ਸ਼ਰਾਰਤੀ ਹੈ ਦੇਖੋ ਪਹਿਲਾਂ ਜਮਲਾ ਸਾਹਿਬ ਦਾ ਇਹਨੇ ਕਿਹੋ ਜਿਹਾ ਗੀਤ ਸੁਣਾਇਆ ਫਿਰ ਦੂਜਾ ਗੀਤ ਵੀ ਮਤਲਬ ਜੇ ਕੋਈ ਗਲਾਸ ਖਾਲੀ ਨਹੀਂ ਹੋਇਆ ਇੱਕ ਹੋਰ ਪਾਲੋ ਭਾਈ ਇਹਦੇ ਆਉਣ ਤੋਂ ਪਹਿਲਾਂ ਸ਼ਰਾਰਤ ਹਟਦਾ ਨੀ ਸ਼ਰਾਰਤਾਂ ਕਰ ਲੋ
1: ਖਰਚਾ ਵਧਾਊ ਗੀਤ
4: ਕਰਦੇ ਉਹ ਵੀ ਸ਼ਾਮ
1: ਹੋਈ ਸ਼ਮਾ ਰੋਸ਼ਨ ਹੋ ਗਈ ਹੈ
4: ਸ਼ਮਾ ਰੋਸ਼ਨ ਹੋ ਗਈ
1: ਜੀ
4: ਠੀਕ ਹੈ ਜੀ ਕੋਈ ਆ ਰਹੀ ਹੈ ਕਾਲ ਤਾਂ ਲੈ ਲੋ
1: ਅੱਜ ਮੈਨੂੰ ਲੱਗਦਾ ਕਾਲ ਨੀ ਸਤਿ ਸ੍ਰੀ ਅਕਾਲ ਹੀ ਆ ਰਹੀ ਮੈਨੂੰ ਲੱਗਦਾ
4: ਤੁਸੀਂ ਵੀ ਨਾ ਹਰੇਕ ਨੂੰ ਕਹਿੰਦੇ ਹੋ ਜੇ ਮੂਹਰਿਓ ਕਹਿੰਦਾ ਆਵਾਜ਼ ਆਉਂਦੀ ਹੈ ਕਹਿੰਦਾ ਮਿੱਤਰਾਂ ਦੀ ਆਵਾਜ਼ ਗੋਰੀ ਅੱਜ ਬਚਦੀ ਹੈ ਕਹਿੰਦਾ ਅੱਜ ਅੱਜ ਮੁੜ ਗਿਆ ਕਹਿੰਦਾ ਜੀ ਅੱਜ
1: ਸਹੀ ਗੱਲ ਹੈ ਜੀ ਬਿਲਕੁਲ
4: ਹਾਂਜੀ ਕਹਿੰਦਾ ਜੀ ਵੱਜ ਮੁੜਦੀ ਹੈ ਜੀ ਅੱਜ
1: ਜੀ ਜੀ ਜੀ
4: ਚਲੋ ਗੀਤ ਕੋਈ ਯਾਦ ਚੜ੍ਹ ਦੇ ਰਿਹਾ ਜੀ ਪੱਡੇ ਦੇ ਉੱਪਰ ਮੈਂ ਕੱਦਾ ਯਾਦ ਕਰਦਾ ਸੀ ਕਿਉਂਕਿ ਨਕਲ ਨੂੰ ਬੰਦੇ ਦਾ
1: ਐਂਡ ਹੋ ਗਿਆ ਜੀ
4: ਚਲੋ ਇੱਕ ਸੁਣਾ ਦਿੰਦੇ ਜੀ ਵਿਰਸੇ ਨਾਲ ਸੰਬੰਧਿਤ ਗੀਤ ਸੁਣਾ ਦਿੰਦੇ ਆਪਾਂ
1: ਜੀ
4: ਹੋ ਕਹਿੰਦੇ ਹੁਣ ਉਹ ਪਿੰਡ ਰਹੇ ਨਾ ਗੱਲ ਆਕੀ ਕਈਆਂ ਨੇ ਨਾ ਆਪਸ ਵਿੱਚ ਪਿਆਰ ਰਿਹਾ ਨਾ ਉਹ ਸਾਂਝਾਂ ਰਹੀਆਂ ਨੇ ਕਹਿੰਦੇ ਹੁਣ ਉਹ ਪਿੰਡ ਰਹੇ ਨਾ ਗੱਲ ਆਖੀ ਕਈਆਂ ਨੇ ਬਲਦਾਂ ਦੇ ਗਲ ਪੰਜਾਲੀ ਜੱਟ ਹੁਣ ਕੋਈ ਪਾਉਂਦਾ ਨੀ ਉਹ ਖੇਤਾਂ ਦੇ ਵਿੱਚ ਹੇਕਾਂ ਲਾ ਕੋਈ ਹਾਲੀ ਗਾਉਂਦਾ ਨੀ ਖੇਤਾਂ ਦੇ ਵਿੱਚ ਹੇਕਾਂ ਲਾ ਕੋਈ ਹਾਲੀ ਗਾਉਂਦਾ ਨਹੀਂ ਖੇਤੀ ਦਾ ਕੰਮ ਸਾਂਭ ਲਿਆ ਸਭ ਆ ਕੇ ਪਈਆਂ ਨੇ ਕਹਿੰਦੇ ਹੁਣ ਉਹ ਪਿੰਡ ਰਹੇ ਨਾ ਗੱਲ ਆਖੀ ਕਈਆਂ ਨੇ ਰੱਖ ਮੋਢੇ ਤੇ ਕਹੀ ਜੱਟ ਹੁਣ ਮੋੜਦਾ ਨੱਕੇ ਨੀ ਉੱਥੇ ਤਾਂ ਹੁਣ ਮਾਸਟਰ ਵੀ ਬੱਚਿਆਂ ਨੂੰ ਡੱਕੇ ਨੀ ਉਹ ਰੱਖ ਮੋਢੇ ਤੇ ਕਹੀ ਜੱਟ ਹੁਣ ਮੋੜਦਾ ਨੱਕੇ ਨਾ ਉੱਥੇ ਤਾਂ ਹੁਣ ਮਾਸਟਰ ਵੀ ਬੱਚਿਆਂ ਨੂੰ ਟੱਕੇ ਨਾ ਕਿਸੇ ਦਾ ਡਰ ਨਾ ਉਹ ਪੜਾਈਆਂ ਰਹੀਆਂ ਨੇ ਕਹਿੰਦੇ ਹੁਣ ਉਹ ਪਿੰਡ ਰਹੇ ਨਾ ਗੱਲ ਆਖੀ ਕਈਆਂ ਨੇ ਉਸਦੀ ਜੀਤ ਸਦੀਕ ਮਾਣਕ ਦੇ ਉੱਥੇ ਹੁਣ ਕੋਈ ਸੁਣਦਾ ਨੀ ਹੱਥੀ ਸਵੈਟਰ ਦਰੀਆਂ ਨੂੰ ਅੱਜ ਕੱਲ ਕੋਈ ਬੁਣਦਾ ਨੀ ਜੀਤ ਸਦੀਕ ਮਾਣਕ ਦੇ ਉੱਥੇ ਹੁਣ ਕੋਈ ਸੁਣਦਾ ਨੀ ਹੱਥੀ ਸਵੈਟਰ ਦਰੀਆਂ ਨੂੰ ਅੱਜ ਕੱਲ ਕੋਈ ਬੁਣਦਾ ਨੀ ਸੱਭਿਆਚਾਰ ਵਿਗਾੜਤਾ ਅੱਜ ਦੇ ਗਵਈਆਂ ਨੇ ਕਹਿੰਦੇ ਹੁਣ ਉਹ ਪਿੰਡ ਰਹੇ ਨਾ ਗੱਲ ਆਖੀ ਕਈਆਂ ਨੇ ਹੁਣ ਤਾਂ ਮੋਟਰ ਤੋਂ ਸਾਫ ਪਿੰਡ ਦਾ ਦੇਖਦਾ ਡੇਰਾ ਏ ਕਿ ਕਰਤੂਤ ਨਾ ਟਾਲੀ ਖਾਲੀ ਚਾਰ ਛਪੇਰਾ ਏ ਹੁਣ ਤਾਂ ਮੋਟਰ ਤੋਂ ਪਿੰਡ ਦਾ ਸਾਫ ਦਿਸਦਾ ਡੇਰਾ ਏ ਕਿ ਕਰਤੂਤ ਨਾ ਟਾਲੀ ਖਾਲੀ ਚਾਰ ਛਪੇਰਾ ਏ ਮੌਸਮ ਵੀ ਉੱਥੇ ਬਦਲ ਗਿਆ ਚਾਲੇ ਨਾ ਟਾਈਮ ਸਿਰ ਕਣੀਆਂ ਪਈਆਂ ਨੇ ਕਹਿੰਦੇ ਹੁਣ ਉਹ ਪਿੰਡ ਰਹੇ ਨਾ ਗੱਲ ਆਖੀ ਕਈਆਂ ਨੇ ਉਹ ਪਿੰਡੇ ਕੜਾਹਾ ਵੀ ਘੇਰ ਲਿਆ ਸਭ ਕੋਠੀਆਂ ਕਾਰਾਂ ਨੇ ਪਰ ਤੈਨੂੰ ਸਿਕੰਦਰ ਆਈ ਯਾਦ ਨੀ ਕਰਿਆ ਕਦੇ ਤੇਰੇ ਵੇਲੀ ਯਾਰਾਂ ਨੇ ਉਹ ਪਿੰਡੇ ਕੜਾਹਾ ਵੀ ਘੇਰ ਲਿਆ ਸਭ ਕੋਠੀਆਂ ਕਾਰਾਂ ਨੇ ਪਰ ਤੈਨੂੰ ਸਿਕੰਦਰ ਆਈ ਯਾਦ ਨੀ ਕਰਿਆ ਕਦੇ ਤੇਰੇ ਵੇਲੀ ਯਾਰਾਂ ਨੇ ਤੂੰ ਹੀ ਕਰ ਕਰ ਫੋਨ ਉਹਨਾਂ ਦੀਆਂ ਸੁੱਖ ਸਾਂਦ ਦੀਆਂ ਖਬਰਾਂ ਲਈਆਂ ਨੇ ਕਹਿੰਦੇ ਹੁਣ ਉਹ ਪਿੰਡ ਰਹੇ ਨਾ ਗੱਲ ਆਖੀ ਕਈਆਂ ਨੇ ਨਾ ਆਪਸ ਵਿੱਚ ਪਿਆਰ ਰਿਹਾ ਨਾ ਉਹ ਸਾਂਝਾਂ ਰਹੀਆਂ ਨੇ ਧੰਨਵਾਦ ਜੀ
1: ਬਹੁਤ ਖੂਬ ਜੀ ਕਿਆ ਬਤਾ ਕਿਆ ਬਤਾ ਕਿਆ ਬਤਾ ਜੀ ਭਾਨ ਸਿੰਘ ਗਰੇਵਾਲ ਜੀ ਨੇ ਕਹਿੰਦੇ ਔਜਲਾ ਵੀਰ ਜੀ ਦਿਲੋਂ ਧੰਨਵਾਦ ਤੇ ਖੂਬ ਲਵ ਯੂ ਆ ਕਹਿੰਦੇ ਜੀ ਕਿਆ ਪਤਾ
4: ਥੈਂਕ ਯੂ ਲਵ ਯੂ ਤੁਹਾਡੇ ਭਾਈ
1: ਸ਼ੁਕਰੀਆ ਜੀ
4: ਲਵ ਯੂ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਚੱਕੇ ਘੁੰਮਦੇ ਰਹਿਣ ਵੇਲਾ ਹੁੰਦੀਆਂ ਰਹਿਣਗੀਆਂ ਜੀ
1: ਬਿਲਕੁਲ ਬਿਲਕੁਲ ਜੀ ਬਿਲਕੁਲ ਜਿੰਦਾਬਾਦ
4: ਦੇਖੋ ਧੁਰਾ ਜਿਹੜਾ ਟਰੱਕਾਂ ਦਾ ਧੁਰਾ ਹੈ ਸਾਡੀ ਆਰਥਿਕ ਹੈ ਕਿਸੇ ਦੇਸ਼ ਦੀ ਵੀ ਆਰਥਿਕ ਦੀ ਤਰੱਕੀ ਦੀ ਨਿਸ਼ਾਨੀ ਇਹ ਟਰੱਕਾਂ ਦੇ ਧੁਰੇ ਨੇ ਜੀ
1: ਉਹੀ ਧੁਰੇ ਜੀ ਬਿਲਕੁਲ
4: ਇਹ ਘੁੰਮਦੇ ਆ ਜੀ ਤਾਂ ਹੀ ਕਹਾਂ ਜੇ ਚੀਜ਼ਾਂ ਵਿਕਦੀਆਂ ਫਿਰ ਇਹ ਚੱਕੇ ਘੁੰਮਦੇ ਨੇ ਜੀ
1: ਫਿਰ ਚੱਲਦਾ ਜੀ ਇਹ ਬਿਲਕੁਲ ਬਿਲਕੁਲ ਜੀ ਬੈਕਬੋਨ
4: ਠੀਕ ਹੈ ਜੀ ਕੋਈ ਨੀ ਆਪ ਵਿੱਚ ਕਾਲ ਵੀ ਆਉਂਦੇ ਜੀ ਲੈ ਲਓ ਕੋਈ ਤੁਸੀਂ ਹੋਰ
1: ਹਾਂਜੀ ਹਾਂਜੀ ਜੀ ਜੀ ਬਿਲਕੁਲ ਬਿਲਕੁਲ ਜੀ
4: ਠੀਕ ਹੈ ਜੀ ਮੁਕੰਦਰ ਨੂੰ ਕਹੇ ਵੇਲਣ ਤੋਂ ਬਿਨਾ ਮੁਕੰਦਰ ਇਹ ਦੱਸੇ ਵੀ ਰੋਟੀ ਵੇਲਣ ਤੋਂ ਬਿਨਾ ਵੀ ਗੋਲ ਬਣਦੀ ਹੈ ਕਿ ਮਤਲਬ ਕਹਿ ਦੇ ਉਹਨੇ ਗੋਲ ਇਹਨੂੰ ਕਹਿਣੀ ਪੈਂਦੀ ਹੈ ਧੰਨਵਾਦ ਜੀ
1: ਸ਼ੁਕਰੀਆ ਜੀ ਜਿੰਦਾਬਾਦ ਯਾਰੀਆਂ ਬਹੁਤ ਬਹੁਤ ਸ਼ੁਕਰੀਆ ਜਨਾਬ ਲਓ ਜੀ ਬਾਈ ਭਾਨ ਸਿੰਘ ਗਰੇਵਾਲ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜਿੰਦਾਬਾਦ ਯਾਰੀਆਂ ਇੱਕ ਕਾਲ ਆ ਰਹੀ ਸੀ ਆਪਾਂ ਇਧਰੋਂ ਕਰਕੇ ਦੇਖਦੇ ਹਾਂ ਬਾਈ ਸਤਨਾਮ ਸਿੰਘ ਜਾਣੀਆ ਚਾਲ ਜੀ ਦੀ ਅੱਜ ਕੁਛ ਹੈਗਾ ਇਹਦੇ ਚ ਚੱਕਰੀ ਲੱਗਦਾ ਕਾਲ ਦੇ ਵਿੱਚ ਵੀ ਪ੍ਰੌਲਾ ਜ਼ਿਆਦਾ ਕਾਲ ਦਾ
3: ਉਹ ਯਾਂਗ ਨਾਨ ਕਹਿੰਦਾ
1: ਪਰ ਫਿਰ ਵੀ ਕੋਸ਼ਿਸ਼ ਕਰਕੇ ਦੇਖਦੇ ਸਾਇਲੈਂਟ ਮੋਡ ਦੇ ਵਿੱਚ ਚੱਲੇ ਉਹ ਦੋਸਤੋ ਔਜਲਾ ਸਾਹਿਬ ਹੋਰਾਂ ਨੇ ਜਿਹੜੀ ਪਿੰਡਾਂ ਦੀ ਤਸਵੀਰ ਪੇਸ਼ ਕੀਤੀ ਆ ਉਹ ਬਾ ਕਮਾਲ ਆ ਅਤੇ ਸਲੂਟ ਆ ਜੀ ਇੱਦਾਂ ਲਿਖਦੇ ਰਹੋ ਦੋਸਤੋ ਅਤੇ ਉਹਨਾਂ ਦੇ ਜਿਹੜੇ ਗੀਤ ਆ ਉਹ ਵੱਡੀ ਗੱਲ ਆ ਕਿ ਕਾਪੀ ਪੈਨ ਤੇ ਕਹਿੰਦੇ ਲਿਖਦੇ ਨਹੀਂ ਜੀ ਅਤੇ ਕਮਾਲ ਕੰਪਿਊਟਰ ਤਰ੍ਹਾਂ ਹੀ ਉਹਨਾਂ ਦੇ
3: ਸਥਾਨਾ
1: ਦੇ ਵਿੱਚ ਸੇਵ ਨੇ ਇਹ ਸਾਰੇ ਗੀਤ ਇਹ ਹੋਰ ਵੀ ਵੱਡੀ ਗੱਲ ਜਿਹੜੀ ਆ ਕਹੀ ਜਾ ਸਕਦੀ ਆ ਮੰਨੀ ਜਾ ਸਕਦੀ ਆ ਕਿਆ ਬਾਤ ਆ ਜੀ ਜਿੰਦਾਬਾਦ ਜਾ ਰਹੀ ਆ ਔਜਲਾ ਸਾਹਿਬ ਉੱਪਰ ਕਮੈਂਟ ਬਾਕਸ ਦੇ ਰਾਹੀਂ ਯੂਟਿਊਬ ਦੇ ਰਾਹੀਂ ਜਿਹੜਾ ਕਮਾਸਾਨ ਦਾ ਯੁੱਧ ਚੱਲ ਰਿਹਾ ਹੈ ਅਤੇ ਉਸ ਯੁੱਧ ਦੇ ਹਾਲੇ ਮੁਹੱਬਤ ਦਾ ਯੁੱਧ ਹੀ ਹੈ ਕੋਈ ਇਹੋ ਜਿਹਾ ਸੀਰੀਅਸ ਯੁੱਧ ਨਹੀਂ ਹੈ ਮਤਲਬ ਵੱਟ ਬੰਨੇ ਦਾ ਰੌਲਾ ਨਹੀਂ ਕੋਈ ਬਸ ਮਤਲਬ ਪਿਆਰ ਦੀਆਂ ਚੋਭਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਬਹੁਤ ਹੀ ਕਮਾਲ ਔਰ ਇਹ ਬਹੁਤ ਜ਼ਰੂਰੀ ਵੀ ਨੇ ਸੋ ਦੋਸਤੋ ਵੇਲਣੇ ਦੀ ਗੱਲ ਹੋ ਰਹੀ ਹੈ, ਹੋਰ ਬੜੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਤੇ ਇਹਨਾਂ ਸਾਰੀਆਂ ਚੱਲਦੀਆਂ ਹੋਈਆਂ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਹੀ ਅਸੀਂ ਪਹੁੰਚ ਗਏ ਹਾਂ। ਲਓ ਜੀ ਫੇਰ ਡਿਸਕਨੈਕਟ ਹੋ ਗਈ, ਨਹੀਂ ਨਹੀਂ ਬਾਈ ਸਤਨਾਮ ਸਿੰਘ ਜਾਣੀਆ ਚਾਹਲ ਜੀ ਦੋਸਤੋ ਆਪਣੇ ਨਾਲ ਨੇ ਇਸ ਵੇਲੇ, ਸਵਾਗਤ ਹੈ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜਨਾਬ।
5: ਸਤਿ ਸ੍ਰੀ ਅਕਾਲ ਜੀ ਸ਼ਮੀ ਭਾਜੀ ਤੇ ਸਾਰਿਆਂ ਸਰੋਤਿਆਂ ਨੂੰ
1: ਜੀ, ਸਤਿ ਸ੍ਰੀ ਅਕਾਲ ਜੀ।
5: ਸਾਰੇ ਮਿੱਤਰਾਂ ਨੇ ਬੜੀ ਵਧੀਆ ਰੌਣਕ ਲਾਈ ਅੱਜ,
1: ਕਿਆ ਪਤਾ ਮੈਂ ਕਹਿੰਦਾ ਲਹਿਰ ਬਹਿਰ ਹੋਈ ਪਈ
5: ਹੈ ਅੱਜ ਤੋਂ ਵਾਟ ਕਾਢਦੀ ਹੈ ਸਦੀ
3: ਲਈ ਜਿਹੜਾ ਆਪਣੇ
5: ਥੋੜੇ ਬਹੁਤੇ ਰਹਿੰਦੇ ਸੀ ਉਹ ਔਜਲਾ ਬਾਈ ਨੇ ਕਾਢ ਦੀਏ
1: ਕਾਢ ਹੀ ਦੀਏ ਜੀ, ਸਹੀ ਗੱਲ ਹੈ ਜੀ।
5: ਚਲੋ ਨਕਲ ਜੀ ਨਕਲਾਂ ਮਾਰ ਮਾਰ ਇਸ ਤੱਕ ਪਹੁੰਚੇ ਤੁਸੀਂ ਵੀ ਅਸੀਂ ਵੀ,
1: ਹਾਂਜੀ ਹਾਂਜੀ ਐਂ ਜੀ।
5: ਪਰ ਕਹਿੰਦਾ ਆ ਤੁਸੀਂ ਉਦਾਂ ਮਾਸਟਰ ਬਣ ਗਏ, ਸਾਨੂੰ ਲੋਕ ਵੈਸੇ ਮਾਸਟਰ ਕਹਿੰਦੇ
3: ਖੁਦ ਦੇ ਨਾਮਾਂ ਦੀ
5: ਟੇਲਰ ਮਾਸਟਰ
1: ਬਹੁਤ ਖੂਬ ਜੀ,
5: ਤੁਹਾਨੂੰ ਮਹੀਨੇ ਆ ਜਾਂਦੀ ਆ
1: ਜੀ,
5: ਅਸੀਂ ਮਹੀਨੇ ਦੇ 30 ਦਿਨ
3: ਵਰਤੋਂ ਕਰਨ ਦੇ ਭਾਰਤ ਦੇ ਫੈਸਲੇ ਨੂੰ ਗੈਰ ਕਾਨੂੰਨੀ
5: ਕਰ ਲੈਂਦੇ ਆ ਕੋਈ ਫਰਕ ਨੀ ਹੈ, ਜਿੰਦਗੀ ਐ ਚਲੀ ਜਾਣੀ
1: ਬਿਲਕੁਲ ਬਿਲਕੁਲ
5: ਹੈਨਾ
1: ਜੀ,
5: ਅਸਾਂ ਖੇਡਣ ਜਿੰਦਗੀ ਦਾ ਵਧੀਆ
1: ਜੀ,
3: ਰੱਦ ਤੇ ਬੇਅਸਰ ਕਰਾਰ ਦਿੰਦੇ ਆ।
5: ਦੋ ਗੱਲ ਲੈਣਾ ਨੇ ਜੀ ਸਾਡੀਆਂ ਵੀ ਜਿਹੜੀਆਂ
1: ਇਰਸ਼ਾਦ,
5: ਇਹ ਮੁਕੱਦਰ ਬਾਈ ਵਾਸਤੇ ਮੇਰੇ ਹਿਸਾਬ ਨਾਲ ਬੈਸਟ ਲੈਣਗੀਆਂ।
1: ਮੁਕੱਦਰ ਜੀ ਜਾਣਾ ਨੀ ਕਿਤੇ, ਨਸ ਕੇ ਆਵਾਜ਼ ਆਉਣ ਲੱਗੀ ਆ ਹੁਣ ਡਸ ਕੇ
3: ਗਾਉ ਨੇ ਜਿਹੜਾ ਦਾਵਾ ਕਰ ਦਿੱਤਾ
1: ਜੀ
5: ਸੱਜਣਾ ਗੱਲ ਨਹੀਂ ਕੀਤੀ ਸੱਜਣਾ ਨੇ,
1: ਵਾਹ ਵਾਹ
5: ਸੱਜਣਾ ਵਾਲੀ ਗੱਲ ਨਹੀਂ ਕੀਤੀ ਸੱਜਣਾ ਨੇ, ਮੁਸ਼ਕਿਲ ਸਾਡੀ ਹੱਲ ਨਹੀਂ ਕੀਤੀ ਸੱਜਣਾ ਨੇ,
3: ਕੀ ਇਹ ਕਦਮ ਇਸ ਖੇਤਰ ਦੇ
5: ਖੌਰੇ ਕਿਹੜੇ ਦਰਦ ਛੁਪਾਈ ਬੈਠੇ ਨੇ,
1: ਵਾਹ
5: ਖੌਰੇ ਕਿਹੜੇ ਦਰਦ ਛੁਪਾਈ ਬੈਠੇ ਨੇ, ਪੜ੍ਹਨਾ ਲਈਏ ਮੁੱਖ ਛੁਪਾਈ ਬੈਠੇ ਨੇ,
1: ਵਾਹ ਵਾਹ ਵਾਹ ਵਾਹ
5: ਨਜ਼ਰ ਸਾਡੇ ਵੱਲ ਨਹੀਂ ਕੀਤੀ ਸੱਜਣਾ ਨੇ,
1: ਬਹੁਤ ਖੂਬ
5: ਸੱਜਣਾ ਵਾਲੀ ਗੱਲ ਨਹੀਂ ਕੀਤੀ
1: ਸੱਜਣਾ ਨੇ,
5: ਚਿਰ ਹੋ ਗਿਆ ਜੀ ਗੱਲ ਨਹੀਂ ਕੀਤੀ ਸੱਜਣਾ ਨੇ, ਤਾਂ ਹੀ ਸਾਡਾ ਬਾਈ ਵਾਰ ਵਾਰ ਜਾ ਕੇ ਉਹ ਨਹਿਰ ਦੇ ਪੁਲ ਤੇ ਬੜਾ ਔਖਾ ਹੋ ਜਾਂਦਾ, ਬਾਕੀ ਫੇਰ ਸ਼ਰਾਰਤੀ ਬੱਚੇ ਗੱਲਾਂ ਕਰਨੋਂ ਨੀ ਹਟਦੇ ਹਾਂਜੀ
1: ਜੀ,
5: ਉਹ ਕਹਿੰਦੇ ਲੱਗੀਆਂ ਚੋਟਾਂ ਤੇ ਯਾਰ ਮਾਰਦੇ
1: ਛਮਕਾਂ
5: ਫੂਕਾਂ ਚਮਕਾਂ ਹੀ ਆ ਫੂਕਾਂ ਤਾਂ ਮਾਰਦਾ ਹੀ ਕੋਈ
1: ਕਿਹੜੇ ਮਾਰਦੇ,
5: ਦੇਖੋ ਸਭ ਤੋਂ ਪਿਆਰੀ ਛਮਕ ਮਾਰਦੇ ਨੇ ਸਾਡੇ ਸੈਣੀ ਸਾਹਿਬ,
1: ਹਾਂਜੀ ਬਹੁਤ ਹੀ ਪਿਆਰੀ
5: ਵਕੀਲ ਜੀ ਪੜ੍ਹੀ ਲਿਖੀ
1: ਬਿਲਕੁਲ
5: ਵਕੀਲ ਜੋ ਹੋਏ ਸਰ
1: ਜੀ,
5: ਤੇ ਜੱਸੀ ਬਾਈ ਔਜਲਾ ਬਾਈ ਭਾਨ ਸਿੰਘ ਵੀ ਬਹੁਤ ਔਰੀ ਚਮਕ ਮਾਰਦੇ ਕਦੇ ਕਦੇ, ਪੱਥਰ ਦੇ ਵੇਲਣੇ ਦੱਸੋ ਪੱਥਰ ਦੇ ਵੇਲਣੇ, ਮੈਂ ਤਾਂ ਪਹਿਲੀ ਵਾਰ ਸੁਣਿਆ ਇਹਨਾਂ ਕੋਲ, ਲੱਕੜ ਦੇ ਵੇਲਣੇ ਸੁਣਿਆ ਪੱਥਰ ਦਾ ਚਕਲਾ ਸੁਣਿਆ ਵੇਲਣਾ ਇਹਨਾਂ ਦੱਸਿਆ ਮੈਨੂੰ, ਮੈਂ ਤਾਂ ਸ਼ਹਿਰ ਵੀ ਜਾਊਂਗਾ ਤਾਂ ਪੱਥਰ ਵਾਲ ਮਾਫ਼ ਨੀ ਕਰਦਾ ਕਦੇ ਵੀ, ਕਿਤੇ ਉਹੀ ਤਾਂ ਗੱਲ ਹੋਵੇ ਕਿਤੇ ਵੇਲਣਾ ਵੀ ਪੱਥਰ ਦਾ ਆ ਗਿਆ ਹੋਵੇ,
1: ਉਹ ਗਾਣੇ ਤਾਂ ਐਸੀ ਪੱਥਰ ਕੇ ਸਨਮ ਇੱਥੇ ਵੇਲਣੇ ਆ ਗਏ,
5: ਉਹ ਗੱਲ ਲੱਕੜ ਤੋਂ ਬੰਦਾ ਬਾਜੂ ਤੋਂ ਪੱਥਰ ਤੋਂ ਕਿੱਦਾਂ ਬਚਣਾ ਹੈ ਦੱਸੋ, ਹਾਂਜੀ ਔਖਾ ਹੈ ਯਾਰ
1: ਇਹ, ਬਾਕੀ ਡੇਂਜਰਸ ਵੇਲਣਾ ਹੈ
5: ਬਹੁਤ ਬਹੁਤ ਜ਼ਿਆਦਾ, ਚਲੋ ਪਰਮਾਤਮਾ ਭਲਾ ਕਰੇ ਸਾਰਿਆਂ ਦਾ, ਠੀਕ ਹੈ ਸ਼ਾਮਾਂ ਪਈਆਂ ਦੇਖੋ ਇਸ ਵੇਲੇ ਇਹੋ ਜਿਹੇ ਗਾਣੇ ਤੁਹਾਨੂੰ ਪਤਾ ਹੀ ਕੀ ਬਣਦਾ ਹੁੰਦਾ, ਉੱਪਰ ਉਹ ਤੋਂ ਯਾਰ ਚੁਗਲ ਖੋਰ ਕੌਣ ਗਾਹ ਪਤਾ ਨੀ ਕੀ ਰਿਹਾ ਘਰਦੇ ਨੂੰ ਆਪੇ ਪਤਾ ਲੱਗਦਾ ਕੀ ਗਾਇਆ ਸੀ
1: ਐਂਡ ਕਰਤਾ ਜੀ
5: ਕਹਿੰਦੇ ਜੀ ਹਾਂਜੀ ਥੋੜੀਆਂ ਜੀ ਚਾਰ ਕਲਾਈਆਂ ਤੁਹਾਨੂੰ
1: ਜੀ
5: ਨਜ਼ਰ ਕਰਦੇ ਹਾਂ ਜੀ ਕਹਿੰਦੇ ਫੱਕਰ ਤੇ ਫਕੀਰ ਨਹੀਂ ਸਮਾਨ ਹੁੰਦੇ
1: ਜੀ
5: ਫੱਕਰ ਤੇ ਫਕੀਰ ਨਹੀਂ ਸਮਾਨ ਹੁੰਦੇ ਮਸਤੀ ਤੇ ਖਮਾਰ ਚ ਫਰਕ ਹੁੰਦਾ
1: ਫਰਕ ਹੁੰਦਾ
5: ਦੌਰ ਤੇ ਸਮਾਂ ਨੇ ਵੱਖੋ ਵੱਖ ਦੋਵੇਂ
1: ਜੀ
5: ਦੌਰ ਤੇ ਸਮਾਂ ਨੇ ਵੱਖੋ ਵੱਖ ਦੋਵੇਂ ਮੁਸੀਬਤ ਤੇ ਮਾਰ ਚ ਫਰਕ ਹੁੰਦਾ
1: ਫਰਕ ਹੁੰਦਾ ਕਿਆ ਬਾਤ
5: ਸੂਰਤ ਸੀਰਤ ਸਬੱਬੀ ਮਿਲਣ ਇਕੱਠੀਆਂ
1: ਜੀ
5: ਸੂਰਤ ਸੀਰਤ ਸਬੱਬੀ ਮਿਲਣ ਇਕੱਠੀਆਂ ਸੁਹੱਪਣ ਤੇ ਸ਼ਿੰਗਾਰ ਚ ਫਰਕ ਹੁੰਦਾ
1: ਵਾਹ ਵਾਹ ਵਾਹ ਵਾਹ ਕਿਆ ਬਾਤ
5: ਹੁਣ ਫਿਰ ਮੁਕੱਦਰ ਬਾਈ ਵਾਸਤੇ ਆ ਜੀ
1: ਜੀ ਕਿਆ ਬਤਾ
5: ਕਹਿੰਦੇ ਜਿਸ ਤਨ ਲੱਗਦੀ ਉਹੀ ਜਾਣੇ
1: ਉਹੀ ਜਾਣੇ ਕਿਆ ਬਤਾ ਕਿਆ ਬਤਾ
5: ਜਿਸ ਤਨ ਲੱਗਦੀ ਉਹੀ ਜਾਣੇ ਬਾਕੀ ਜਿਹੜੇ ਯਾਰ ਲਾਉਂਦੇ ਉਹਨਾਂ ਦੀਆਂ ਸੁਣ ਲਏ ਹੁਣ ਸ਼ਮਕ ਤੇ ਆਰ ਚ ਫਰਕ ਹੁੰਦਾ
1: ਸ਼ਮਕ ਤੇ ਆਰ ਚ ਫਰਕ ਹੁੰਦਾ
5: ਹੁੰਦਾ ਹੁਣ ਤੁਸੀਂ ਹਿਸਾਬ ਲਾ ਲਿਓ ਸ਼ਮਕ ਕਿਹੜੇ ਮਾਰਦਾ ਆਰ ਕਿਹੜਾ ਲਾਉਂਦਾ
1: ਆਰ ਕਿਹੜੀ ਲਾਉਂਦੀ
5: ਨਿਭੇ ਨਾ ਨਿਭੇ ਗੱਲ ਹੈ ਗੱਲ ਵੱਖਰੀ ਨਿਭੇ ਨਾ ਨਿਭੇ
1: ਹੈ
5: ਗੱਲ ਵੱਖਰੀ ਵਾਅਦੇ ਤੇ ਕਰਾਰ ਚ ਫਰਕ ਹੁੰਦਾ
1: ਫਰਕ ਹੁੰਦਾ
5: ਕਹਿਣ ਸਿਆਣੇ ਮਾੜੀਆਂ ਨੇ ਦੋਵੇਂ ਕਹਿਣ ਸਿਆਣੇ ਮਾੜੀਆਂ ਨੇ ਦੋਵੇਂ ਨਫ਼ਰਤ ਤੇ ਖਾਰ ਚ ਫਰਕ ਹੁੰਦਾ
1: ਫਰਕ ਹੁੰਦਾ ਬਹੁਤ ਖੂਬ ਬਹੁਤ ਖੂਬ
5: ਧੰਨਵਾਦ ਜੀ ਸਾਰੇ ਦੋਸਤਾਂ ਮਿੱਤਰਾਂ ਦਾ ਸ਼ੁਕਰੀਆ ਮਿਹਰਬਾਨੀ
1: ਸ਼ੁਕਰੀਆ ਜੀ
5: ਕਬੂਲ ਕਰਿਓ
1: ਲਓ ਜੀ ਭਾਨ ਸਿੰਘ ਗਰੇਵਾਲ ਹੋਰਾਂ ਜੀ ਤੱਕ ਕੱਲ ਪਹੁੰਚ ਗਈ ਹੈ ਤੇ ਉਹਨਾਂ ਨੇ ਵੇਲ ਤੁਹਾਡੇ ਨਾਂ ਤੇ ਕਰਵਾਤੀ ਹੈ ਕਹਿੰਦੇ ਸਤਨਾਮ ਸਿੰਘ ਜੀ ਇਹ ਵੇਲ ਮੁਕੱਦਰ ਸਿੰਘ ਜੀ ਵੱਲੋਂ ਹੈ
5: ਵਾਹ ਜੀ ਸ਼ੁਕਰੀਆ ਜੀ ਧੰਨਵਾਦ ਗਰੇਵਾਲ ਸਾਹਿਬ ਸ਼ੁਕਰੀਆ ਜੀ ਮਿਹਰਬਾਨੀ
1: ਸ਼ੁਕਰੀਆ ਜੀ ਕਿਆ ਬਤਾ ਬਹੁਤ ਬਹੁਤ ਸ਼ੁਕਰੀਆ ਜੀ ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਵੈਸੇ ਨਾ ਗੱਲ ਬਣਦੀ ਆ ਜਾਂਦੇ ਜਾਂਦੇ ਦੋ ਬੋਲ ਗੁਣਗੁਣਾ ਕੇ ਨਹਿਰ ਵਾਲੇ ਪੁਲ ਲਈ ਹੋਣੇ ਚਾਹੀਦੇ ਡੈਡੀਕੇਟਡ
3: ਤੇ ਚੀਨ ਦੇ ਦਾਅਵੇ ਨੂੰ ਨਹੀਂ ਬਦਲ ਸਕਦਾ
5: ਸੀਗਾ ਨਹਿਰ ਵਾਲੇ ਪੁਲ ਤੇ ਬੁਲਾ ਕੇ ਪਤਾ ਨੀ ਮਾਹੀ ਕਿੱਥੇ ਚਲਾ ਗਿਆ ਪਰ ਉਹ ਮਾਹੀ ਨੀ ਗਿਆ ਨਾ ਮਾਹੀ ਤਾਂ ਰੋਜ਼ ਜਾਂਦਾ ਘੁੰਮਾ
3: ਚੀਨ ਜਿਹੜਾ ਆਪਣੇ ਉਸ ਏਰੀਏ ਨੂੰ ਜਿਹੜਾ
5: ਭਾਰਤ ਦੇ ਉਲਟ ਜੀ ਹੁਣ ਦੱਸੋ ਮੈਨੂੰ
3: ਪਰ ਉਹਨਾਂ ਦੇ ਨਾਮ ਰੱਖ ਰਿਹਾ ਸਤਾਈ
5: ਥਾਂ ਨਾਮ ਰੱਖਣਾ ਪੈਣਾ ਕੁਛ ਨਾ ਕੁਛ ਦੇਖੀਏ ਨਹੀਂ ਕੋਈ ਸ਼ਾਂਤੀ ਕੋਈ ਅਮਨ ਇੱਦਾਂ ਦਾ ਨਾਮ ਰੱਖਣਾ ਪੈਣਾ
1: ਸ਼ਾਂਤੀ
3: ਮਾਂ ਦੇ ਬਦਲ ਰਿਹਾ ਉਹ ਕਹਿੰਦਾ ਕਿ ਸਾਡਾ ਹਿੱਸਾ ਹੈ
5: ਜਾਣਤੀ ਕਿ ਮੇਰੇ ਘਰ ਵਾਲੇ ਵੀ ਨਹੀਂ ਮੰਨਦੇ
3: ਤੇ ਭਾਰਤ ਕਹਿੰਦਾ ਇਹ ਸਾਡਾ ਹੈ ਤੇ
1: ਭਾਰਤ
3: ਪੇਚਿੰਗ ਦੇ ਖੇਤਰੀ ਦਾਅਵਿਆਂ ਤੇ ਅਰੁਣਾਚਲ
1: ਜੀ ਬਾਬਾ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ
5: ਜ਼ਿੰਦਗੀ
1: ਤਨਾਂ ਦੀ ਬਾਜ ਗੌਰੀਏ ਲਓ ਜੀ ਔਲਖ ਸਾਹਿਬ ਮੈਂ ਕਹਿੰਦਾ ਔਲਖ ਸਾਹਿਬ ਜੀ ਦੇ ਨਾਮ ਤੇ ਇੰਨੀ ਅਲਖ ਜਗੀ ਏ
3: ਦੇਸ਼ ਦੇ ਵਿਚ ਥਾਵਾਂ ਨੂੰ ਚੀਨੀ ਨਾਮ ਦੇਣ ਦੀ
1: ਵੇਲਣਿਆਂ ਦੀ ਖੋਜ ਹੋ ਗਈ ਆ ਤੇ ਸਫਲਤਾ ਪੂਰਵਕ ਉਹ ਸਾਨੂੰ ਪੇਟੈਂਟ ਵੀ ਕਰਾਉਣੇ ਪੈਣਗੇ ਕਿਉਂਕਿ ਆਪਾਂ ਕਹਾਂਗੇ ਕਿ ਇਹ ਸਾਰੇ ਜਿਹੜੇ ਵੇਲਣੇ ਆ ਜਿਹੜੇ ਹਥਿਆਰ ਨੇ ਇਹਨਾਂ ਦੀ ਜਿਹੜੀ ਖੋਜ ਆ ਇਸ ਪ੍ਰੋਗਰਾਮ ਦੇ ਵਿਚ ਮਿਤੀ ਇੰਨੀ ਨੂੰ ਹੋਈ ਆ ਤੇ ਜੇ ਕੱਲ ਨੂੰ ਇਹਨਾਂ ਦੀ ਪ੍ਰੋਟੈਕਸ਼ਨ ਵੀ ਕਰਨੀ ਪੈ ਗਈ ਪੱਥਰ ਦੇ ਵੇਲਣਿਆਂ ਦੀ ਤਾਂ ਉਹਦੇ ਉੱਤੇ ਮਿੱਤਰਾਂ ਦੇ ਨਾਂ ਜ਼ਰੂਰ ਲਿਖੇ ਜਾਣ ਕਿ ਬਈ ਨਹੀਂ ਨਹੀਂ ਇਸ ਕਰਕੇ ਨਹੀਂ ਲਿਖੇ ਜਾਣ ਵੀ ਕਿਹੜਾ ਕਿਹਦੇ ਕਿਹਦੇ ਪੈਣਾ ਮਤਲਬ ਇਹ ਖੋਜ ਕਰਨ ਚ ਕਿਹਨਾਂ ਕਿਹਨਾਂ ਦਾ ਹੱਥ ਰਿਹਾ ਬਹੁਤ ਹੀ ਕਮਾਲ ਬਹੁਤ ਹੀ ਕਮਾਲ ਜੀ ਗਰੇਵਾਲ ਸਾਹਿਬ ਕਹਿੰਦੇ ਮਗੈਂਬੋ ਠੀਕ ਹੈ ਕਹਿੰਦੇ ਮਗੈਂਬੋ ਰੱਖ ਲਓ ਸਿੰਘ ਸੈਣੀ ਸਾਹਿਬ ਫਤਿਹ ਸਾਂਝੀ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਖੁਸ਼ ਆਮ ਜਾਣੀਆ ਚਾਹਲ ਜੀ ਹੋਰੀ ਜਿਹੜੇ ਨਾ ਉਹ ਬਹੁਤ
3: ਉਸ ਦੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਰੱਦ
1: ਕੀਤੀ। ਛੋਟੇ ਬਹਿਰ ਦੀ ਰਚਨਾ ਪਿਛਲੀ ਵਾਰ ਵੀ ਉਹਨਾਂ ਨੇ ਸ਼ੇਅਰ ਕੀਤੀ ਸੀ ਤੇ ਅੱਜ ਵਾਲੀ ਵੀ ਬਾ ਕਮਾਲ ਹੈ ਭਾਈ, ਇਹ ਖਜ਼ਾਨਾ ਭਰਪੂਰ ਏਦਾਂ ਹੀ ਰੱਖੋ ਤੇ ਲਹਿਰ ਬਹਿਰ ਜਿਹੜੀ ਆ ਉਹ ਬਣੀ ਰਹਿਣੀ ਚਾਹੀਦੀ, ਬਹੁਤ ਹੀ ਖੂਬ। ਤੇ ਟਕੋਰਾਂ ਤੇ ਚੋਭਾਂ ਦਾ ਮਾਹੌਲ ਜਿਹੜਾ ਮਸ਼ਕਰੀਆਂ ਦਾ ਮਾਹੌਲ ਕਹਿ ਲਓ ਵੀ ਮੁਸਕਰਾਹਟ ਦਾ ਮਾਹੌਲ ਉਹ ਬਣਿਆ ਹੋਇਆ ਮਹਿਫਲ ਦੇ ਵਿੱਚ, ਖਾਸ ਤੌਰ ਤੇ ਯੂਟਿਊਬ ਬਾਕਸ ਦੇ ਵਿੱਚ ਚੈਟਰ ਪੈਟਰ ਤੇ ਲਹਿਰ ਬਹਿਰ ਹੋਈ ਪਈ, ਬਹੁਤ ਹੀ ਕਮਾਲ, ਬਹੁਤ ਹੀ ਕਮਾਲ। ਵੈਸੇ ਭਾਰਤ ਸਾਹਿਬ ਹੋਰਾਂ ਨਾਲ ਸਲਾਹ ਮਸ਼ਵਰਾ ਅਸੀਂ ਕਰ ਰਹੇ ਸੀਗੇ ਕਿ ਭਾਈ ਅਸੀਂ ਜਿਹੜਾ ਇਹਨੂੰ ਦੂਸਰੇ ਪਾਸੇ ਵੀ ਜ਼ਰੂਰ ਨਾਲ ਦੀ ਨਾਲ ਕਰੀਏ ਲਾਈਵ। ਉਹ ਕਹਿੰਦਾ ਵੀ ਇੱਕ ਪਾਸੇ ਹੋ ਜਾਏ ਇੰਨਾ ਹੀ ਬੜਾ ਭਾਈ, ਬਲਕਿ ਉਹਨਾਂ ਨੈਟਵਰਕ ਅਜੇ ਵਿਕਸਿਤ ਨਹੀਂ ਹੋਇਆ। ਉਹ ਕਹਿ ਦੋ ਕਿ ਜੇ ਝੂਠ ਹੈ ਭਾਈ, ਫਿਰ ਵੀ ਕੋਸ਼ਿਸ਼ ਕਰਾਂਗੇ, ਕੋਸ਼ਿਸ਼ ਕਰਨੇ ਵਾਲੋਂ ਵੀ ਕਭੀ ਹਾਰ ਨਹੀਂ ਹੋਤੀ। ਤੋ ਇੱਕ ਕਵਿਤਾ ਅਸੀਂ ਪੜ੍ਹੀ ਸੀ ਬੱਚਨ ਸਾਹਿਬ ਦੀ, ਬੜੀ ਅੱਛੀ ਸੀ। ਨਕਲਚੀ ਵਿਸ਼ੇ ਦੇ ਉੱਤੇ ਗੱਲਾਂ ਕਰਦੇ ਕਰਦੇ ਦੋਸਤੋ ਪਤਾ ਨਹੀਂ ਲੱਗਿਆ ਟਾਈਮ ਕਦੋਂ ਕਿੰਨਾ ਹੋ ਗਿਆ, ਤੇ ਇਸ ਵੇਲੇ ਸਟੂਡੀਓ ਦੀਆਂ ਅਲੱਗ ਅਲੱਗ ਘੜੀਆਂ ਨੇ, ਬੜੀ ਹੈਰਾਨੀ ਦੀ ਗੱਲ ਹੈ, ਸਾਰੀਆਂ 'ਚ ਇੱਕੋ ਹੀ ਟਾਈਮ ਨਜ਼ਰ ਆ ਰਿਹਾ ਹੈ। ਸਾਡੇ ਕੋਲ ਮਿੰਟ ਰਹਿ ਗਏ 4, ਤੇ ਇਹ ਹੈ ਬਸ ਪਿਆਰ। ਮੈਂ ਕਹਿੰਦਾ ਜੀ ਕਿਆ ਬਤਾ, ਕੱਲ ਦਾ ਵਿਸ਼ਾ ਅੱਜ ਹੀ ਅਨਾਊਂਸ ਕਰ ਦਿੱਤਾ ਗਿਆ ਹੈ ਆਲਰੇਡੀ, ਤੋ ਫਿਰ ਤੋਂ ਅਸੀਂ ਦੁਹਰਾਉਂਦੇ ਹਾਂ ਕਿ ਭਾਈ ਕੱਲ ਜਿਹੜਾ ਵਿਸ਼ਾ ਹੋਏਗਾ ਉਹ ਹੋਏਗਾ ਧੋਖਾ। ਇਹ ਧੋਖਾ ਮਤਲਬ ਐਂ ਨਹੀਂ ਵੀ ਦੁੱਖ ਭਰੀ ਕੋਈ ਕਹਾਣੀ ਜੇ ਵੋ, ਧੋਖਾ ਅਸੀਂ ਕਹਿ ਸਕਦੇ ਹਾਂ ਕਿ ਅਗਰ ਅਸੀਂ ਕੋਈ ਚੀਜ਼ ਖਰੀਦ ਕੇ ਲਿਆਉਂਦੇ ਹਾਂ, ਮੰਨ ਲਓ ਬਾਜ਼ਾਰੋਂ ਲਿਆਂਦਾ ਭਾਈ ਆਈਫੋਨ ਘੈਂਟ ਕਹਿ ਕੇ ਇਹੋ ਜਿਹੀ ਮਾਰਕੀਟ 'ਚੋਂ ਲੈ ਲਿਆ, ਅਗਲਾ ਕਹਿੰਦਾ ਬਿੱਲ ਨਹੀਂ ਹੈਗਾ ਵੀਰੇ ਉੱਦਾਂ ਘੈਂਟ ਅੱਲਾ ਯੂ,
3: ਤਾਂ ਅਜਿਹੇ
1: ਉਹਦੀ ਫਸਟ ਕਾਪੀ ਨਿਕਲੀ ਬਈ, ਜਾਣੀ ਕਿ ਡੁਪਲੀਕੇਸੀ, ਡੁਪਲੀਕੇਸੀ ਧੋਖਾ ਕਰਦੀ ਆ। ਔਰ ਕਈ ਵਾਰੀ ਆਪਾਂ ਕੋਈ ਚੀਜ਼ ਸਮਝੌਤਾ ਕਰ ਲੈਂਦੇ ਹਾਂ ਕਿ ਚਲੋ ਜੇ ਕੋਸਟ ਕਟਿੰਗ ਹੋ ਰਹੀ ਹੈ ਆਪਾਂ ਕਰ ਲਓ, ਪਰ ਉਹ ਬਹੁਤ ਜ਼ਿਆਦਾ ਮਹਿੰਗਾ ਪੈਂਦੇ ਆ। ਕਹਿੰਦੇ ਮਹਿੰਗਾ ਰੋਵੇ, ਉਹ ਹੁੰਦਾ ਸੀਗਾ ਨਹੀਂ ਸਸਤਾ ਰੋਵੇ ਬਾਰ ਬਾਰ, ਮਹਿੰਗਾ ਰੋਵੇ ਇੱਕ ਵਾਰ, ਪਰ ਹੁੰਦਾ ਉਹ ਵੀ ਹੈ, ਇਹ ਸਿਲਸਿਲਾ ਚੱਲਦਾ ਹੈ। ਤੋ ਦੋਸਤੋ ਚੰਡੀਗੜ੍ਹ ਚੱਲਦੇ ਹਾਂ, ਚੰਡੀਗੜ੍ਹ ਇਸ ਵੇਲੇ ਆਪਣੇ ਨਾਲ ਜੁੜ ਚੁੱਕੇ ਨੇ ਬਹੁਤ, ਬਲਵੀਰ ਸਿੰਘ ਸੈਣੀ ਸਾਹਿਬ ਜੀ ਆਇਆਂ ਨੂੰ ਜਨਾਬ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
3: ਜਿਹਤਾਂ ਨੂੰ ਜਿਹੜਾ
6: ਮਿੱਤਰਾਂ ਦੀ ਦੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਜਨਾਬ।
6: ਸ਼ਮੀ ਜੀ ਮੈਂ ਲੇਟ ਹਾਂ ਅੱਜ, ਸੋ ਫਿਰ ਨਕਲ ਤੇ ਕੁਛ ਨਹੀਂ ਕਹਿਣਾ ਹੈਗਾ, ਕਿਉਂਕਿ ਜੋ ਮੈਂ ਲਿਖਿਆ ਹੋਇਆ ਉਸੇ ਦੀ ਨਕਲ ਮਾਰ ਕੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ।
1: ਜੀ ਜੀ ਬਿਲਕੁਲ ਜੀ,
6: ਠੀਕ ਹੈ
1: ਜੀ।
6: ਹਾਂਜੀ ਹਾਂਜੀ ਹਾਂਜੀ, ਮੈਂ ਸਕਰੋਲ ਕਰ ਰਿਹਾ ਸੀ ਕਿੱਥੇ ਹੈ ਜਿਹੜਾ ਤੁਹਾਡੇ ਨਾਲ ਅੱਜ ਸਾਂਝਾ ਕਰਾਂ
1: ਜੀ।
6: ਚਲੋ
1: ਬਿਲਕੁਲ ਬਿਲਕੁਲ ਜੀ।
6: ਸ਼ਿਮੀ ਜੀ ਅੱਜ ਮੈਂ ਪ੍ਰੋਗਰਾਮ ਪੂਰਾ ਸੁਣ ਨਹੀਂ ਪਾਇਆ ਹੈਗਾ, ਹੁਣੇ ਬਸ ਆਹ ਜਾਣਿਆ ਚਾਹਲ ਜੀ ਨੇ ਰੌਣਕਾਂ ਲਾਈਆਂ ਪੂਰੀਆਂ
1: ਪੂਰੀਆਂ ਪੂਰੀਆਂ ਜੀ, ਬਾਤ ਕਰ ਦੀ।
6: ਹਾਂ ਇਹਨਾਂ ਦੀ ਥੋੜੀ ਥੋੜੀ ਜਿਹੀ ਗੱਲਬਾਤ ਸੁਣੀ ਆ
1: ਜੀ,
6: ਤੇ ਵਧੀਆ ਰੌਣਕ ਲਾ ਗਏ ਨੇ
1: ਬਿਲਕੁਲ ਜੀ।
6: ਚਲੋ ਜੀ, ਬਾਬਾ ਨਜ਼ਮੀ ਜੀ ਦੀ ਇੱਕ ਛੋਟੀ ਜਿਹੀ ਰਚਨਾ ਹਾਂਜੀ ਕਰਾਂਗਾ ਤੇ ਇੱਕ ਗਾਣਾ।
1: ਇਰਸ਼ਾਦ ਜੀ,
6: ਲੋਕੀ ਸਮਝਣ ਮੀਂਹ ਵਿੱਚ ਭਿੱਜਿਆ, ਮੈਂ ਤਾਂ ਰੋਂਦਾ ਹਟਿਆ ਵਾ। ਲੋਕੀ ਸਮਝਣ ਮੀਂਹ ਵਿੱਚ ਭਿੱਜਿਆ, ਮੈਂ ਤਾਂ ਰੋਂਦਾ ਹਟਿਆ ਵਾ। ਨਜ਼ਮੀ ਯਾਰ ਹੈਰਾਨੀ ਹੋਣਾ, ਮੈਂ ਯਾਰਾਂ ਦਾ ਚੱਟਿਆ ਵਾ।
1: ਕਿਆ ਬਾਤ, ਬਹੁਤ ਖੂਬ ਬਹੁਤ ਖੂਬ।
6: ਕੱਲ ਤੱਕ ਮੈਨੂੰ ਦੇਖ ਕੇ ਜਿਹੜੇ ਆਪਣਾ ਰੂਪ ਸੰਵਾਰਦੇ ਰਹੇ
1: ਜੀ,
6: ਇੱਕ ਤਰੇੜ ਪਈ ਏ ਮੈਨੂੰ, ਗਿਆ ਰੂੜੀ ਤੇ ਸੁੱਟਿਆ ਵਾ।
1: ਵਾਹ ਵਾਹ,
6: ਉੱਚਾ ਕਰਨ ਲਈ ਆਪਣਾ ਸ਼ਮਲਾ, ਮੈਂ ਪੰਜਾਬੀ ਲਿਖਦਾ ਨਹੀਂ, ਮਾਂ ਬੋਲੀ ਦੇ ਹੱਕ ਦੀ ਖਾਤਰ ਲੋਕਾਂ ਅੱਗੇ ਡਟਿਆ ਵਾ
1: ਡਟਿਆ ਵਾ। ਬਹੁਤ ਖੂਬ,
6: ਮਾਂ ਬੋਲੀ ਦੇ ਹੱਕ ਦੀ ਖਾਤਰ ਲੋਕਾਂ ਅੱਗੇ ਡਟਿਆ ਵਾ
1: ਡਟਿਆ ਵਾ।
6: ਧੰਨਵਾਦ ਸ਼ਮੀ ਜੀ,
1: ਬਾ ਕਮਾਲ ਜੀ, ਕਿਆ ਬਤਾ ਜੀ।
6: ਸ਼ਮੀ ਜੀ ਗਾਣਾ ਛੋਟਾ ਜਿਹਾ ਹੀ ਹੈ, ਮੇਰੇ ਆਪਣੇ ਫਿਲਮ 1971 ਚ ਆਈ ਸੀ, ਗੁਲਜ਼ਾਰ ਜੀ ਦੇ ਬੋਲ ਨੇ, ਸਲਿਲ ਚੌਧਰੀ ਦੀ ਤਰਜ ਹੈ
1: ਜੀ,
6: ਤੇ ਮੈਂ ਸਾਂਝਾ ਕਰਦਾ। ਕਿਸ਼ੋਰ ਕੁਮਾਰ ਜੀ ਨੇ ਗਾਇਆ ਸੀ ਗਾਣਾ।
1: ਇਰਸ਼ਾਦ ਜੀ
6: कोई होता जिसको अपना हम अपना कह लेते यारो, पास नहीं तो दूर ही होता लेकिन कोई मेरा अपना। कोई होता जिसको अपना हम अपना कह लेते यारो, पास नहीं तो दूर ही होता लेकिन कोई मेरा अपना। आंखों में नींद न होती आंसू ही तैरते रहते, ख्वाबों में जागते हम रात भर। आंखों में नींद न होती आंसू ही तैरते रहते, ख्वाबों में जागते हम रात भर। कोई तो गम अपना सा

0: ਉਦੋਂ ਵੀ ਮਹਿੰਗਾਈ ਕਹੀ ਜਾਂਦੇ ਸੀ, ਅੱਜ ਜੇ ਕਿਸੇ ਨਾਲ ਗੱਲ ਕਰੋ ਤਾਂ ਫਿਰ ਉਹ ਕਹਿਣਗੇ ਓਏ ਕਮਾਲ ਹੈ ਬਈ, ਮਤਲਬ ਉਦੋਂ ਜੀ ਕਹਿ ਲਓ 100 ਰੁਪਏ ਦਾ ਕਿਲੋ ਸੋਨਾ ਆ ਜਾਂਦਾ ਸੀ, ਇਹੀ ਜਿਹੀ ਗੱਪਾਂ ਵੀ ਸੁਣਦੇ ਰਹਿੰਦੇ ਆਪਾਂ ਵੀ ਭਲੇ ਵੇਲੇ ਹੁੰਦੇ ਸੀ ਬਈ। ਪਰ ਜੇ ਉਸ ਵੇਲੇ ਦੀ ਕੋਈ ਕਹਾਣੀ ਪੜ੍ਹ ਲਓ, ਉਹ ਕਹਿਣਗੇ ਮਹਿੰਗਾਈ ਇਤਨੀ ਸੀ ਕਿ ਲੋਗੋ ਨੇ ਆਪਣੇ ਬੱਚੋਂ ਕੋ ਵੀ ਨਿਲਾਮ ਕਰ ਦਿਆ, ਕਮਾਲ ਹੈ। ਉਹ ਅਲੱਗ ਅਲੱਗ ਜਿਹੜੇ ਮਿਆਰ ਨੇ, ਅਲੱਗ ਅਲੱਗ ਜਿਹੜੇ ਆਯਾਮ ਨੇ, ਪਰਤਾਂ ਨੇ, ਉਹ ਲਗਭਗ ਸਿੱਕਾ ਫੈਲਦਾ ਜਾਂਦਾ ਤੇ ਬੰਦੇ ਦੀ ਲਾਈਫ ਤੇ ਜੇਬ ਸੁੰਗੜਦੀ ਜਾਂਦੀ ਹੈ। ਔਰ ਇਹ ਚੱਲਿਆ ਆ ਰਿਹਾ ਜੀ, ਸ਼ੁਰੂ ਤੋਂ ਚੱਲਿਆ ਆ ਰਿਹਾ, ਆਪਾਂ ਇਹਨਾਂ ਚੱਕਰਾਂ ਚ ਪੈਣਾ ਨਹੀਂ, ਕਿਉਂਕਿ ਆਪਣੀ ਇੱਕੋ ਹੀ ਡਿਊਟੀ ਹੈ, ਉਹ ਹੈ ਖੁਸ਼ ਰਹਿਣਾ, ਮੁਸਕਰਾਉਂਦੇ ਰਹਿਣਾ। ਸੋ ਦੋਸਤੋ, ਮੇਰੇ ਕੋਲ ਬਹੁਤ ਸਾਰੇ ਸੁਨੇਹੇ ਜਿਹੜੇ ਆ ਉਹ ਮਿਸ ਵੀ ਹੋਏ, ਮੈਂ ਪੜ੍ਹ ਨਹੀਂ ਸਕਿਆ, ਖਿਮਾ ਚਾਹੂੰਗਾ। ਪਰਮਿੰਦਰ ਬਾਨ ਜੀ ਹੋਰਾਂ ਦੇ ਦੂਸਰੀ ਲਾਈਨ ਤੇ ਫੋਨ ਆ ਰਹੇ ਸਨ, ਮੈਂ ਇੱਧਰੋਂ ਕੋਸ਼ਿਸ਼ ਕੀਤੀ, ਪਰ ਇੱਧਰ ਵੀ ਜਿਵੇਂ ਔਲਖ ਸਾਹਿਬ ਨੇ ਤਸਦੀਕ ਵੀ ਕੀਤਾ ਕਿ ਮੇਰੀ ਇੱਧਰ ਲਾਈਨ 'ਚ ਕੀ ਸ਼ਾਇਦ ਪੰਗਾ ਹੋਵੇ, ਨਾ ਲੱਗ ਰਿਹਾ ਹੋਵੇ, ਪਰ ਵਟਸਐਪ ਵਾਲੇ ਲੱਗੀ ਜਾਂਦੇ ਸੀ, ਤੋ ਇਸ ਕਰਕੇ ਆਪਾਂ ਉਹਨੂੰ ਵੀ ਮੁੱਖ ਰੱਖਦੇ ਹਾਂ। ਸੋ ਦੋਸਤੋ, ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਕੌਰ ਮਾਹਿਰ ਜੀ, ਇਕਬਾਲ ਮਾਗਰ ਜੀ, ਚਰਨਜੀਤ ਕੌਰ ਜੀ, ਵੰਸ਼ਿਤ ਮਨਦੀਪ ਜੱਸੀ ਜੀ ਅਤੇ ਭਾਨ ਸਿੰਘ ਗਰੇਵਾਲ ਜੀ, ਵਿਸ਼ੇਸ਼ ਤੌਰ 'ਤੇ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਇਸੇ ਤਰ੍ਹਾਂ ਹੀ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦੋਸਤਾਂ ਦੇ ਜਿਹੜੇ ਦੁਆਬਾ ਰੇਡੀਓ ਨੂੰ ਮੁਹੱਬਤ ਕਰਦੇ ਨੇ। ਔਰ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਪਹਿਲੀ ਵਾਰ ਸੁਣ ਰਹੇ ਹੋ ਯੂਟਿਊਬ ਦੇ ਉੱਤੇ, ਤਾਂ ਜ਼ਰੂਰ ਇਹਨੂੰ ਜਿਹੜਾ ਸਬਸਕ੍ਰਾਈਬ ਵਾਲਾ ਬਟਨ ਦੱਬ ਦੇਣਾ, ਇੱਕ ਵਾਰੀ ਜਾਂ ਤਿੰਨ ਵਾਰੀ ਦੱਬਣਾ, ਦੋ ਵਾਰੀ ਨਹੀਂ ਵੀਰੇ, ਤੁਹਾਨੂੰ ਪਤਾ ਹੀ ਹੈ ਫਿਰ ਦੋ ਵਾਲਾ ਕੰਮ ਇਹ 'ਚ ਖਰਾਬ ਹੋ ਜਾਂਦਾ। ਤੋ ਖੈਰ, ਬਹੁਤ ਸ਼ੁਕਰੀਆ ਦਿਲ ਦੀਆਂ ਗਹਿਰਾਈਆਂ ਤੋਂ। ਕੋਈ
1: ਅਰਥਹੀਨ ਅਤੇ ਬੇਤੁਕ
0: ਨਿਸ਼ਾਨ ਦੇ ਖਿਲਾਫ ਅਗਰ ਗੱਲ ਕਹੀ ਗਈ ਹੋਵੇ ਜਾਣੇ ਅਣਜਾਣੇ 'ਚ, ਤਾਂ ਅਸੀਂ ਭਾਈ ਖਿਮਾ ਮੰਗਦੇ ਹਾਂ। ਤੋ ਟੀਮ ਜਿਹੜੀ ਇਹੀ ਕੋਸ਼ਿਸ਼ ਦੇ, ਤੇ ਆਪ ਸਾਰੇ, ਅਸੀਂ ਸਾਰੇ ਮਤਲਬ ਅਸੀਂ ਸਾਰੇ, ਚਾਹੇ ਸੁਣ ਰਹੇ ਹਾਂ ਚਾਹੇ ਅਸੀਂ ਬੋਲ ਰਹੇ ਹਾਂ, ਪਰ ਅਸੀਂ ਸਾਰਿਆਂ ਦੀ ਇੱਕੋ ਹੀ ਜਿਹੜੀ ਕਹਿ ਲਓ ਵੀ ਕੋਸ਼ਿਸ਼ ਆ ਕਿ ਇਸ ਦੁਨੀਆਂ ਦੇ ਵਿੱਚ ਜਿੰਨੀਆਂ ਮਰਜ਼ੀ ਪਰੇਸ਼ਾਨੀਆਂ ਹੋਣ, ਜੋ ਮਰਜ਼ੀ ਹੋਏ, ਆਂਧੀ ਆਏ ਜਾਂ ਤੂਫਾਨ, ਯਾਰ ਖੜੇ ਆ ਸੀਨਾ ਤਾਨ, ਅਸੀਂ ਖੁਸ਼ ਰਹਿਣ ਦੇ ਕਾਰਨ ਲੱਭੀਏ, ਮੁਸਕਰਾਉਂਦੇ ਰਹੀਏ ਅਤੇ ਜਾਗਦੇ ਰਹੀਏ। ਤੋ ਸ਼ੁਕਰੀਆ ਸਿਕੰਦਰ ਸਿੰਘ ਔਜਲਾ ਜੀ, ਸੁਰਿੰਦਰ ਕੌਰ ਮਾਹਿਲ ਜੀ, ਭਾਨ ਸਿੰਘ ਗਰੇਵਾਲ ਜੀ, ਮਹੇਸ਼ ਸੁਹਾਨ ਜੀ, ਜਗਦੇਵ ਸਿੰਘ ਸੰਧੂ ਜੀ, ਬਲਵੀਰ ਸਿੰਘ ਸੈਣੀ ਜੀ, ਅਮਿਤ ਕੌਰ, ਚਰਨਜੀਤ ਕੌਰ, ਐਚ ਐਸ ਮਿੱਠੂ, ਜੈਸਮਿਨ ਨਰੇਸ਼ ਵਰਮਾ ਅਤੇ ਯੋਗੇਸ਼ਵਰ ਅਤੇ ਹੋਰ ਸਾਰੇ ਦੋਸਤਾਂ ਮਿੱਤਰਾਂ ਦਾ, ਸੱਜਣਾਂ ਦਾ, ਇਕਬਾਲ ਮਾਗਰ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਦੋਸਤੋ, ਵਿੱਚ ਫਿਰ ਮੈਂ ਖਿਮਾ ਚਾਹਾਂਗਾ ਜੀ, ਮੇਰੇ ਕੋਲ ਨਾਮ ਰਹਿ ਗਏ ਹੋਣਗੇ, ਬਿਲਕੁਲ ਰਹਿ ਗਏ ਹੋਣਗੇ, ਮੈਨੂੰ ਯਕੀਨ ਹੈ, ਪਰ ਅਸੀਂ ਜ਼ਰੂਰ ਸਕਰੋਲ ਕਰਕੇ ਦੇਖਾਂਗੇ ਅਤੇ ਕੋਸ਼ਿਸ਼ ਇਹੀ ਰਹੇਗੀ ਕਿ ਇਹ ਮੁਹੱਬਤ ਦਾ ਦਰਿਆ ਇੰਝ ਹੀ ਚੱਲਦਾ ਰਹੇ। ਹਾਲਾਂਕਿ ਵਿਸ਼ਾ ਗੱਲ ਰੱਖਿਆ ਸੀ ਧੋਖਾ, ਪਰ ਉਹ ਧੋਖਾ ਐਂ ਨਹੀਂ ਵੀ ਮਤਲਬ ਰੋਂਦੀ ਕਰ ਲਾਉਂਦੀ ਵੇਲੇਗੀ ਕਰ ਰੀ ਬਣਾ ਵੈਲੀ, ਮਤਲਬ ਉਹ ਵੀ ਚੱਲ ਸਕਦਾ, ਕੋਈ ਏਡੀ ਗੱਲ ਨਹੀਂ, ਕਿਉਂਕਿ ਉਹ ਵੀ ਧੋਖਾ ਹੀ ਕਿਹਾ ਜਾਂਦਾ। ਹੀਰ ਨੇ ਜਿਹੜਾ ਅਪ੍ਰੈਂਟਿਸ ਰੱਖ ਕੇ ਰਾਂਝੇ ਨੂੰ ਆਪਣੇ ਜਿਹੜਾ ਗੋਹਾ ਕੂੜਾ ਕਰਾ ਕੇ ਮੱਝਾਂ ਮੁੱਝਾਂ ਦਾ ਆਹੋ ਸਾਰਾ ਕਰਕੇ, ਤੇ ਉਹ ਮੁੜ ਕੇ ਡੋਲੀ ਜਿਹੜੀ ਖੇੜੇ ਚੱਲ ਗਈ ਤੇ ਲੈ ਕੇ ਝੰਮਣ ਪਈ ਡੋਲੀ ਹੀਰੇ ਉਹਨਾਂ ਦੀ ਬਾਈਆਂ ਦੀ। ਤੋ ਖੇੜਾ ਸਾਹਿਬ ਆਏ ਨੀ ਵੈਸੇ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਇਹ ਕੀ ਕੇਸ ਸੀਗਾ। ਖੈਰ ਦੋਸਤੋ, ਅੱਜ ਲਈ ਇੰਨਾ ਹੀ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ। ਦੋਸਤੋ ਜ਼ਿੰਦਾਬਾਦ ਯਾਰੀਆਂ, ਰੱਬ ਰੱਖਾ ਜੀ।
1: ਕਾ ਕਰਾਰ ਦਿੱਤਾ ਹੈ, ਇਹ ਬਣਾਈ ਰੱਖਿਆ ਹੈ ਕਿ ਨਾਮਕਰਨ ਜ਼ਮੀਨੀ ਹਕੀਕਤ ਨੂੰ ਨਹੀਂ ਬਦਲ ਸਕਦਾ। ਭਾਰਤ ਦੇ ਵੱਲੋਂ ਪਛਾਣੀਆਂ ਗਈਆਂ 27 ਥਾਵਾਂ ਦੇ ਵਿੱਚ 1959 ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਇੱਕ ਸ਼ੁਰੂਆਤੀ ਫਲੈਸ਼ ਪੁਆਇੰਟ ਜਿਹੜਾ ਹੈ ਲੌਂਗ ਯੂ ਅਤੇ ਉੱਪਰੀ ਸੂਬਾ ਸ੍ਰੀ ਜ਼ਿਲ੍ਹੇ ਦੇ ਵਿੱਚ ਮਾਝਾ ਪਿੰਡ ਜਿਹੜਾ ਸ਼ਾਮਲ ਨੇ। ਇਸ ਸੂਚੀ ਦੇ ਵਿੱਚ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਉਚਾਈ ਵਾਲੇ ਦਰੇ ਵੀ ਸ਼ਾਮਲ ਨੇ ਤੇ ਜਿਨ੍ਹਾਂ ਦੇ ਵਿੱਚ ਧਜ਼ੋਲਾ, ਰਿਜ਼ਾਲਾ, ਬਕੂਰਲਾ ਅਤੇ ਥਾਗਲਾ ਸ਼ਾਮਲ ਹੈ। ਥਾਗਲਾ ਵਿਖੇ ਜਿਹੜਾ 1962 ਦੀ ਭਾਰਤ ਚੀਨ ਜੰਗ ਜਿਹੜੀ ਸੀ ਉਹਦੀਆਂ ਸ਼ੁਰੂਆਤੀ ਲੜਾਈਆਂ ਦੇ ਵਿੱਚੋਂ ਇੱਕ ਲੜਾਈ ਜਿਹੜੀ ਲੜੀ ਗਈ ਸੀ ਤੇ ਇਹ ਜਿਹੜੇ ਉਹ ਆਪਣੇ ਹਿੱਸੇ ਮੰਨਦੇ ਨੇ ਭਾਰਤ ਵਾਲੇ। ਦੂਸਰੇ ਪਾਸੇ ਗੌਤਮ ਅਡਾਨੀ ਕੇਸ ਜਿਹੜਾ ਡਿਸਮਿਸਡ ਹੋ ਗਿਆ, ਅਮਰੀਕੀ ਅਦਾਲਤ ਦੇ ਵੱਲੋਂ ਗੌਤਮ ਅਡਾਨੀ ਵਿਰੁੱਧ ਅਪਰਾਧਿਕ ਮਾਮਲਾ ਖਾਰਜ ਕਰਤਾ। ਅਮਰੀਕੀ ਅਦਾਲਤ ਨੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਤੇ ਅਡਾਨੀ ਗ੍ਰੀਨ ਦੇ ਸਾਬਕਾ ਸੀਈਓ ਵਨੀਤ ਜੈਨ ਵਿਰੁੱਧ ਚੱਲ ਰਹੇ ਕਥਿਤ ਧੋਖਾਧੜੀ ਅਤੇ ਰਿਸ਼ਵਤਖੋਰੀ ਦੇ ਅਪਰਾਧਿਕ ਮਾਮਲੇ ਨੂੰ ਖਾਰਜ ਕਰਤਾ। ਇਸ ਫੈਸਲੇ ਦੇ ਨਾਲ

ਪਿਛਲੇ ਲਗਭਗ 2 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਕਾਰਵਾਈ ਪੂਰੀ ਤਰ੍ਹਾਂ ਸਮਾਪਤ ਹੋ ਗਈ। ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਨਿਕੋਲਸ ਗਰੋਫਿਸ ਨੇ ਜਿਹੜਾ ਅਮਰੀਕੀ ਨਿਆਂ ਵਿਭਾਗ ਜਿਹੜਾ DOJ ਦੀ ਗ੍ਰਿਫਤਾਰੀ ਪੱਤਰ ਦੋਸ਼ਾਂ ਨੂੰ ਵਾਪਸ ਲੈਣ ਦੀ ਪਟੀਸ਼ਨ ਰੂਲ 48A ਜਿਹੜਾ ਹੈ ਉਹਨੂੰ ਪ੍ਰਵਾਨਗੀ ਦਿੱਤੀ ਹੈ। ਅਦਾਲਤ ਨੇ ਇਹ ਮਾਮਲਾ ਵਿਦ ਪ੍ਰੀਜੂਡੀਊਸ ਖਾਰਜ ਕੀਤਾ ਤੇ ਜਿਸ ਦਾ ਮਤਲਬ ਹੈ ਕਿ ਇਹ ਅਪਰਾਧਕ ਕਾਰਵਾਈਆਂ ਪੱਕੇ ਤੌਰ ਦੇ ਉੱਤੇ ਬੰਦ ਹੋ ਗਈਆਂ ਨੇ ਤੇ ਇਹਨਾਂ ਦੋਸ਼ਾਂ ਨੂੰ ਦੁਬਾਰਾ ਜਿਹੜਾ ਦਰਜ ਨਹੀਂ ਕੀਤਾ ਜਾ ਸਕਦਾ, ਅੱਗੇ ਤੋਂ ਮਤਲਬ ਕਿ ਕੇਸ ਵੀ ਨਹੀਂ ਤੁਸੀਂ ਲਾ ਸਕਦੇ। ਇਹ ਮਾਮਲਾ ਨਵੰਬਰ 2024 ਦੇ ਵਿੱਚ ਸ਼ੁਰੂ ਹੋਇਆ ਸੀ ਜਦੋਂ ਅਮਰੀਕੀ ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਅਡਾਨੀ ਗਰੁੱਪ ਦੇ ਅਧਿਕਾਰੀਆਂ ਨੇ ਭਾਰਤ ਦੇ ਵਿੱਚ ਸੌਰ ਊਰਜਾ ਦੇ ਠੇਕੇ ਪ੍ਰਾਪਤ ਕਰਨ ਲਈ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ 250 ਮਿਲੀਅਨ ਅਮਰੀਕਨ ਡਾਲਰ ਦੀ ਰਿਸ਼ਵਤ ਦੇਣ ਦੀ ਸਾਜਿਸ਼ ਰਚੀ ਸੀ। ਅਡਾਨੀ ਗਰੁੱਪ ਨੇ ਸ਼ੁਰੂ ਤੋਂ ਹੀ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕੀਤਾ ਸੀ ਤੇ ਅਦਾਲਤ ਦੇ ਵਿੱਚ ਆਪਣੀ ਪਟੀਸ਼ਨ ਦੇ ਦੌਰਾਨ ਟਰੰਪ ਪ੍ਰਸ਼ਾਸਨ ਦੇ ਨਿਆਂ ਵਿਭਾਗ ਨੇ ਕਿਹਾ ਕਿ ਇਸ ਕੇਸ ਨੂੰ ਅੱਗੇ ਵਧਾਉਣਾ ਜਿਹੜਾ ਹੁਣ ਨਿਆਂ ਦੇ ਹਿੱਤ ਦੇ ਵਿੱਚ ਨਹੀਂ ਹੈ ਤੇ ਉਹਨਾਂ ਖੇਤਰ ਅਧਿਕਾਰ ਜਿਹੜਾ ਜੁਡੀਸ਼ਰੀ ਹੈ ਸਬੂਤਾਂ ਦੀਆਂ ਚੁਣੌਤੀਆਂ ਅਤੇ ਇਹ ਦਲੀਲ ਦਿੱਤੀ ਹੈ ਕਿ ਇਹ ਮਾਮਲਾ ਮੁੱਖ ਤੌਰ ਦੇ ਉੱਤੇ ਭਾਰਤ ਦੇ ਨਾਲ ਸੰਬੰਧਿਤ ਸੀ ਜਿੱਥੇ ਭਾਰਤੀ ਅਧਿਕਾਰੀ ਪਹਿਲਾਂ ਹੀ ਇਸ ਦੀ ਜਿਹੜੀ ਸਮੀਖਿਆ ਕਰ ਚੁੱਕੇ ਨੇ। ਅਦਾਲਤੀ ਫੈਸਲੇ ਤੋਂ ਬਾਅਦ ਗੌਤਮ ਅਡਾਨੀ ਨੇ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੈਂ ਨਿਆਂਇਕ ਪ੍ਰਕਿਰਿਆ ਦੇ ਪ੍ਰਤੀ ਜਿਹੜਾ ਆਪਣਾ ਉਹ ਲਿਖਦਾ ਹੈ ਕਿ ਨਿਆਂਇਕ ਪ੍ਰਕਿਰਿਆ ਪ੍ਰਤੀ ਨਿਮਰਤਾ ਤੇ ਡੂੰਘੇ ਸਤਿਕਾਰ ਦੇ ਨਾਲ ਅਮਰੀਕੀ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਾ ਹੈ ਤੇ ਇਸ ਚੁਣੌਤੀਪੂਰਨ ਸਮੇਂ ਦੇ ਦੌਰਾਨ ਸੱਚ ਨਿਰਪੱਖਤਾ ਤੇ ਕਾਨੂੰਨ ਦੇ ਰਾਜ ਦੇ ਵਿੱਚ ਸਾਡਾ ਵਿਸ਼ਵਾਸ ਅਟਲ ਰਿਹਾ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਤੇ ਭਾਰਤ ਦੀ ਜਿਹੜੀ ਨਿਆਂ ਪ੍ਰਣਾਲੀ ਦੇ ਉੱਤੇ ਵਿਸ਼ਵਾਸ ਜਿਹੜਾ ਬਣਾਈ ਰੱਖਿਆ। ਲਓ ਜੀ, ਰਾਹ ਪੱਧਰੇ ਹੋ ਗਏ ਨੇ, ਉਹਨਾਂ ਦੇ ਚੱਕ ਦਿੱਤੇ ਨੇ, ਗਰੀਬੀ ਚੱਕ ਦਿੱਤੀ ਹੈ ਕਹਿੰਦੇ। ਅਗਲੀ ਖਬਰ ਵੱਲ ਵਧੀਏ ਤੇ ਈਰਾਨ। ਈਰਾਨ ਨੇ ਖੁਦ ਨੂੰ ਇੱਕ ਅਜਿੱਤ ਸ਼ਕਤੀ ਕੀਤਾ ਹੈ ਸਾਬਤ, ਅਰਾਕਚੀ ਨੇ ਬਿਆਨ ਦਿੱਤਾ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਦੁਨੀਆ ਸਾਹਮਣੇ ਖੁਦ ਨੂੰ ਇੱਕ ਸਖ਼ਤ ਜਿਹੜਾ ਅਜਿੱਤ ਸ਼ਕਤੀ ਦੇ ਵਜੋਂ ਸਾਬਤ ਕਰ ਦਿੱਤਾ ਹੈ। ਅਮਰੀਕਾ ਤੇ ਉਸਦੇ ਸਹਿਯੋਗੀਆਂ ਦੇ ਵਿਰੁੱਧ ਮਜ਼ਬੂਤੀ ਨਾਲ ਖੜਾ ਹੋ ਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਪ੍ਰਸਾਰਿਤ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦੇ ਹੋਏ ਅਰਾਕਚੀ ਨੇ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਾਰ ਵਾਰ ਕਿਹਾ ਕਿ ਈਰਾਨ ਨੇ ਚਮਤਕਾਰ ਕਰਕੇ ਪੂਰੀ ਦੁਨੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਕਿਸੇ ਨੇ ਨਹੀਂ ਸੋਚਿਆ ਸੀ ਕਿ ਈਰਾਨ ਇਸ ਤਰ੍ਹਾਂ ਅਮਰੀਕਾ ਦਾ ਸਾਹਮਣਾ ਕਰ ਸਕਦਾ ਹੈ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਜ਼ਰਾਈਲ, ਪੱਛਮੀ ਦੇਸ਼ਾਂ ਤੇ ਕੁਝ ਹੋਰ ਦੇਸ਼ਾਂ ਦਾ ਸਮਰਥਨ ਹੋਣ ਦੇ ਬਾਵਜੂਦ ਈਰਾਨ ਨੇ ਇਸ ਦਾ ਸਾਹਮਣਾ ਕੀਤਾ। ਅਰਾਕਚੀ ਨੇ ਯੁੱਧ ਦੀ ਸ਼ੁਰੂਆਤ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਈਰਾਨ ਤੋਂ ਕੀਤੀਆਂ ਮੰਗਾਂ ਦਾ ਵੀ ਜ਼ਿਕਰ ਕੀਤਾ ਤੇ ਉਨ੍ਹਾਂ ਕਿਹਾ ਕਿ ਟਰੰਪ ਨੇ ਯੁੱਧ ਦੀ ਸ਼ੁਰੂਆਤ ਦੇ ਵਿੱਚ ਸੋਸ਼ਲ ਮੀਡੀਆ ਤੇ 2 ਸ਼ਬਦ ਲਿਖੇ ਸਨ, ਬਿਨਾਂ ਸ਼ਰਤ ਸਮਰਪਣ, ਇਹੀ ਉਹ ਸਾਡੇ ਤੋਂ ਚਾਹੁੰਦੇ ਸਨ। 20 ਦਿਨਾਂ ਦੇ ਬਾਅਦ ਉਹੀ ਦੁਸ਼ਮਣ ਗੱਲਬਾਤ ਦੀ ਬੇਨਤੀ ਕਰ ਰਿਹਾ ਸੀ ਤੇ ਅਰਾਕਚੀ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਨੇ ਜਦੋਂ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਦੇ ਵਿਚਕਾਰ ਗੱਲਬਾਤ ਅਤੇ ਕੂਟਨੀਤਿਕ ਯਤਨਾਂ ਦੇ ਬਾਰੇ ਵਿਰੋਧੀ ਦਾਅਵੇ ਸਾਹਮਣੇ ਆ ਰਹੇ ਨੇ। ਦੂਸਰੇ ਪਾਸੇ ਕਾਨੂੰਨ ਦੀ ਪਾਲਣਾ ਲਾਜ਼ਮੀ ਹੈ। ਇਟਲੀ ਤੇ ਡੈਨਮਾਰਕ ਦੀ ਜਿਹੜੀਆਂ ਨੇ ਪ੍ਰਧਾਨ ਮੰਤਰੀਆਂ, ਦੋਵੇਂ ਹੀ ਔਰਤਾਂ ਨੇ, ਉਨ੍ਹਾਂ ਦਾ ਪ੍ਰਵਾਸੀਆਂ ਦੇ ਲਈ ਸਾਂਝਾ ਬਿਆਨ ਆ ਗਿਆ। ਯੂਰਪ ਦੀਆਂ 2 ਮਹਿਲਾ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਕੰਮਾਂ ਦੇ ਚੁਫੇਰੇ ਜਿਹੜੀ ਹੈ ਧੂਮ ਪਈ ਹੈ ਤੇ ਇਨ੍ਹਾਂ ਬੀਬੀਆਂ ਨੇ ਯੂਰਪ ਦੇ ਵਿੱਚ ਪ੍ਰਵਾਸੀਆਂ ਵੱਲੋਂ ਵੱਧ ਰਹੇ ਅਪਰਾਧ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਬਿਆਨ ਦਿੱਤਾ। ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜੀਆ ਮੈਲੋਨੀ ਨੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਤੇ ਫਰੇਡ ਰਿਕਸਨ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸਦੇ ਵਿੱਚ ਕਿਹਾ ਗਿਆ ਕਿ ਉਹ ਯੂਰਪੀਅਨ ਦੇਸ਼ਾਂ ਦੇ ਵਿੱਚ ਇਕੱਲੀਆਂ 2 ਔਰਤਾਂ, ਇੱਕ ਦੱਖਣੀ ਵੱਡੇ ਦੇਸ਼ ਇਟਲੀ ਤੇ ਇੱਕ ਉੱਤਰੀ ਛੋਟੇ ਜਿਹੇ ਦੇਸ਼ ਡੈਨਮਾਰਕ ਦੀ ਪ੍ਰਧਾਨ ਮੰਤਰੀ ਹਨ ਤੇ ਉਹ ਆਪਸੀ ਤਾਲਮੇਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ, ਯੂਰਪ ਦੇ ਕਲਚਰ ਤੇ ਸੱਭਿਆਚਾਰ ਦੀ ਸੰਭਾਲ ਦੇ ਉੱਤੇ ਈਸਾਈ ਧਰਮ ਦੀ ਸੁਰੱਖਿਆ ਲਈ ਵਚਨਬੱਧ ਨੇ। ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੂਰਪ ਦੇ ਵਿੱਚ ਬੇਕਾਬੂ ਇਮੀਗ੍ਰੇਸ਼ਨ ਨੂੰ ਸਵੀਕਾਰ ਨਹੀਂ ਕਰਦੇ ਤੇ ਉਨ੍ਹਾਂ ਆਪਣੇ ਦੇਸ਼ ਅਤੇ ਯੂਰਪ ਦੇ ਦੇਸ਼ਾਂ ਦੇ ਵਿੱਚ ਇੱਕ ਸਖ਼ਤ ਇਮੀਗ੍ਰੇਸ਼ਨ ਨੀਤੀ ਨੂੰ ਅੱਗੇ ਵਧਾਇਆ। ਉਨ੍ਹਾਂ ਦੇ ਸਮਾਜਾਂ ਦੇ ਉੱਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਨਕਾਰਾਤਮਕ ਜਿਹੜੇ ਨੇ ਪ੍ਰਭਾਵਾਂ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਇਨ੍ਹਾਂ ਨਕਾਰਾਤਮਕ ਪ੍ਰਭਾਵਾਂ ਦੇ ਵਿੱਚ ਦੇਸ਼ ਦੇ ਵਿੱਚ ਵੱਧਦੀ ਅਪਰਾਧਿਕ ਦਰ, ਜਨਤਕ ਸੇਵਾਵਾਂ ਦੇ ਉੱਤੇ ਦਬਾਅ ਵਧਣਾ ਤੇ ਨਾਗਰਿਕਤਾ
ਜਿਹੜੀ ਹੈ ਨਾਗਰਿਕਾਂ ਦਾ ਜਿਹੜਾ ਵਿਸ਼ਵਾਸ ਖਤਮ ਹੋਣਾ ਸ਼ਾਮਲ ਹੈ। ਇਹ ਖਾਸ ਤੌਰ ਦੇ ਉੱਤੇ ਗੰਭੀਰ ਹੈ। ਮੈਲੋਨੀ ਅਤੇ ਫਰੈਡਰਿਕਸਨ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਉਨ੍ਹਾਂ ਦੇ ਦੇਸ਼ਾਂ ਦੇ ਵਿੱਚ ਰਹਿਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤੇ ਜਾਣਗੇ ਜੇਕਰ ਉਹ ਹਿੰਸਕ ਅਪਰਾਧ ਕਰਦੇ ਨੇ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਨੇ ਜਾਂ ਜਿਨਸੀ ਹਿੰਸਾ ਦੇ ਲਈ ਜ਼ਿੰਮੇਵਾਰ ਹੁੰਦੇ ਨੇ। ਉਨ੍ਹਾਂ ਦੋਵਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਵਿਦੇਸ਼ੀਆਂ ਨੂੰ ਇੱਕ ਸੁਨੇਹਾ ਦਿੰਦਿਆਂ ਕਿਹਾ ਗਿਆ ਕਿ ਜੇਕਰ ਪ੍ਰਵਾਸੀਆਂ ਨੇ ਯੂਰਪੀਅਨ ਦੇਸ਼ਾਂ ਦੇ ਵਿੱਚ ਰਹਿਣਾ ਹੈ ਤਾਂ ਸਥਾਨਕ ਕਲਚਰ ਜਿਹੜਾ ਉੱਥੇ ਦਾ ਰੀਤੀ ਰਿਵਾਜ ਨੇ, ਧਾਰਮਿਕ ਭਾਵਨਾਵਾਂ ਨੇ ਤੇ ਕਾਨੂੰਨਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਨ੍ਹਾਂ ਦੇਸ਼ਾਂ ਦੇ ਵਿੱਚ ਆ ਕੇ ਪ੍ਰਵਾਸੀ ਆਪਣੇ ਰੀਤੀ ਰਿਵਾਜ ਦੇਸ਼ ਦੇ ਨਾਗਰਿਕਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਨ ਤੇ ਉਨ੍ਹਾਂ ਦੂਜੇ ਪਾਸੇ ਮਤਲਬ ਕਿ ਕੋਸ਼ਿਸ਼ ਨਾ ਕਰਨ। ਦੂਜੇ ਪਾਸੇ ਕਿਹਾ ਕਿ ਕਾਨੂੰਨ ਇਕੱਲਾ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਨਹੀਂ ਲਾਗੂ ਹੁੰਦਾ, ਦੇਸ਼ਾਂ ਅਤੇ ਯੂਰਪ ਭਰ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਲੱਖਾਂ ਵਿਦੇਸ਼ੀ ਨਾਗਰਿਕਾਂ ਦੇ ਉੱਤੇ ਵੀ ਲਾਗੂ ਹੁੰਦਾ ਹੈ। ਸੰਬੰਧਿਤ ਦੇਸ਼ਾਂ ਦੇ ਕਾਨੂੰਨਾਂ ਦਾ ਸਤਿਕਾਰ ਯੂਰਪੀ ਕਦਰਾਂ ਕੀਮਤਾਂ ਦੇ ਸਤਿਕਾਰ ਦੇ ਨਾਲ ਹੋਣਾ ਚਾਹੀਦਾ ਤੇ ਉਹ ਦੋਵੇਂ ਦੇਸ਼ ਯੂਰਪ ਦੀ ਈਸਾਈ ਸਭਿਆਚਾਰਕ ਵਿਰਾਸਤ ਦੇ ਮਾਣ ਕਰਦੇ ਨੇ ਤੇ ਇਸ ਦੀ ਰੱਖਿਆ ਕਰਨਾ ਚਾਹੁੰਦੇ ਨੇ। ਉਹ ਉਮੀਦ ਕਰਦੀਆਂ ਨੇ ਕਿ ਜਿਹੜੇ ਲੋਕ ਸਾਡੇ ਦੇਸ਼ਾਂ ਦੇ ਵਿੱਚ ਆਉਂਦੇ ਹੈ ਅਤੇ ਯੂਰਪ ਨੂੰ ਆਪਣਾ ਘਰ ਬਣਾਉਣ ਦੀ ਚੋਣ ਕਰਦੇ ਨੇ, ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ, ਪਰ ਜੋ ਲੋਕ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੇ ਨੇ ਉਨ੍ਹਾਂ ਦੇਸ਼ ਨਿਕਾਲਾ ਦੇ ਕੇ ਉਨ੍ਹਾਂ ਦੇ ਦੇਸ਼ਾਂ ਦੇ ਵਿੱਚ ਵਾਪਸ ਭੇਜਣ ਦੇ ਲਈ ਸਮਰੱਥਾ ਉਨ੍ਹਾਂ ਕੋਲ ਹੈਗੀ ਹੈ ਕਿਉਂਕਿ ਕਾਨੂੰਨ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਦੋਵਾਂ ਲੀਡਰਾਂ ਨੇ ਅਖੀਰ ਦੇ ਵਿੱਚ ਕਿਹਾ ਕਿ ਖਾਸ ਤੌਰ ਦੇ ਉੱਤੇ ਵਿਦੇਸ਼ੀਆਂ ਨੂੰ ਸੁਨੇਹਾ ਦਿੰਦਿਆਂ, ਜੇਕਰ ਪ੍ਰਵਾਸੀਆਂ ਨੂੰ ਆਪਣਾ ਕਲਚਰ ਜਾਂ ਕਾਨੂੰਨ ਚੰਗੇ ਲੱਗਦੇ ਨੇ ਤਾਂ ਉਹ ਖੁਸ਼ੀ ਖੁਸ਼ੀ ਆਪਣੇ ਦੇਸ਼ ਨੂੰ ਵਾਪਸ ਜਾ ਸਕਦੇ ਨੇ। ਉਨ੍ਹਾਂ ਨੇ ਹੁਣ ਮਤਲਬ ਕਿ ਕਿਸੇ ਨੂੰ ਰੋਕਿਆ ਨਹੀਂ ਹੈ, ਚਾਹੀਦਾ ਵੀ ਏਦਾਂ ਹੀ ਹੈ, ਚੱਕ ਦਿਓ ਕੰਮ ਜੀ। ਤੇ ਇਟਲੀ ਦੇ ਵਿੱਚ ਆਏ ਦਿਨ ਜਿਹੜਾ ਵਿਦੇਸ਼ੀ ਲੋਕਾਂ ਨੂੰ ਦੇ ਜਿਹੜੇ ਨੇ ਨਿਕਾਲਾ ਦੇ ਕੇ ਵਾਪਸ ਭੇਜਿਆ ਜਾ ਰਿਹਾ ਤੇ ਹੋਰ ਤਾਂ ਹੋਰ ਜਿਹੜੇ ਲੋਕਾਂ ਦੀਆਂ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਨ੍ਹਾਂ ਨੂੰ ਵੀ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਡਿਪੋਰਟ ਕਰਨ ਦੀਆਂ ਜਿਹੜੀਆਂ ਖ਼ਬਰਾਂ ਵੀ ਆਉਣ ਲੱਗ ਪਈਆਂ ਨੇ ਤੇ ਇਨ੍ਹਾਂ ਦਿਨਾਂ ਦੇ ਵਿੱਚ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਸਲੋਵੇਨੀਆ ਦੇ ਵਿੱਚ ਜਿਹੜਾ ਇੰਡੀਅਨ ਅੰਬੈਸੀ ਦੇ ਵਿੱਚ ਲੱਗੇ ਹੈ ਭਾਰਤ ਵਿਰੋਧੀ ਨਾਰੇ ਤੇ ਖਾਲਿਸਤਾਨੀਆਂ ਨੇ ਇੱਥੇ ਵੀ ਝੰਡਾ ਗੱਡਤਾ ਹੈ। ਵਿਦੇਸ਼ ਮੰਤਰਾਲੇ ਨੇ ਕੀਤੀ ਹੈ ਸਖ਼ਤੇ ਦੀ ਨਿਖੇਧੀ। ਕਦੇ ਸੁਣਿਆ ਤੁਸੀਂ ਸਲੋਵੇਨੀਆ ਦੇ ਵਿੱਚ ਇਦਾਂ ਦਾ ਮੁੱਦਾ ਜੀ? ਤੇ ਯੂਰਪੀਅਨ ਮੁਲਕਾਂ ਦੇ ਵਿੱਚ ਹਾਲਾਤ ਇਹ ਵੀ ਜਿਹੜਾ ਇੱਥੇ ਤੱਕ ਵੀ ਵਿਗੜ ਰਹੇ ਨੇ। ਅਮਰੀਕਾ, ਕੈਨੇਡਾ ਤੇ ਇੰਗਲੈਂਡ ਵਰਗੇ ਦੇਸ਼ਾਂ ਮਗਰੋਂ ਹੁਣ ਯੂਰਪੀ ਦੇਸ਼ ਸਲੋਵੇਨੀਆ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਹੈ। ਜਿੱਥੋਂ ਦੀ ਰਾਜਧਾਨੀ ਲੁਬਲਿਆਨਾ ਸਥਿਤ ਭਾਰਤੀ ਦੂਤਾਵਾਸ ਦੇ ਵਿੱਚ ਭਾਰਤ ਵਿਰੋਧੀ ਤੇ ਖਾਲਿਸਤਾਨੀ ਸਮਰਥਕ ਅੰਸਰਾਂ ਦੇ ਵੱਲੋਂ ਭੰਨ ਤੋੜ ਕੀਤੀ ਗਈ। ਇਸ ਘਟਨਾ ਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਇਤਰਾਜ਼ ਜਤਾਇਆ ਤੇ ਭਾਰਤ ਸਰਕਾਰ ਨੇ ਸਲੋਵੇਨੀਆ ਪ੍ਰਸ਼ਾਸਨ ਤੋਂ ਇਸ ਘਟਨਾ ਦੇ ਪਿੱਛੇ ਮੌਜੂਦ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਆਨਾ ਸੰਧੀ ਦੇ ਅਧੀਨ ਕਿਸੇ ਵੀ ਦੇਸ਼ ਦੇ ਦੂਤਾਵਾਸ ਨੂੰ ਸੁਰੱਖਿਆ ਪ੍ਰਦਾਨ ਕਰਨਾ ਤੇ ਉਸਦੀ ਮਰਿਆਦਾ ਬਣਾਏ ਰੱਖਣਾ ਮੇਜ਼ਬਾਨ ਦੇਸ਼ ਦੀ ਜ਼ਿੰਮੇਵਾਰੀ ਹੈ। ਵਿਦੇਸ਼ੀ ਡਿਪਲੋਮੈਟਿਕ ਸਥਾਨਾਂ ਦੇ ਉੱਤੇ ਅਜਿਹੀ ਹਰਕਤ ਬਰਦਾਸ਼ਤ ਯੋਗ ਨਹੀਂ ਹੈ। ਭਾਰਤ ਨੇ ਨਵੀਂ ਦਿੱਲੀ ਅਤੇ ਲੁਬਲਿਆਨਾ ਦੋਵਾਂ ਥਾਵਾਂ ਦੇ ਉੱਤੇ ਸਲੋਵੇਨੀਆਈ ਅਧਿਕਾਰੀਆਂ ਦੇ ਕੋਲ ਇਹ ਮੁੱਦਾ ਸਖ਼ਤੀ ਦੇ ਨਾਲ ਉਠਾਇਆ ਤਾਂ ਜੋ ਇਸ ਘਟਨਾ ਦੇ ਲਈ ਜ਼ਿੰਮੇਵਾਰ ਲੋਕ ਜਿਹੜੇ ਨੇ ਉਨ੍ਹਾਂ ਦੀ ਜਵਾਬਦੇਹੀ ਜਿਹੜੀ ਹੈ ਤੈਅ ਕੀਤੀ ਜਾ ਸਕੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਘਟਨਾ ਪਿੱਛੇ ਭਾਰਤ ਵਿਰੋਧੀ ਤੇ ਖਾਲਿਸਤਾਨੀ ਸਮਰਥਕ ਅੰਸਰਾਂ ਦਾ ਜਿਹੜਾ ਹੱਥ ਦੱਸਿਆ ਜਾ ਰਿਹਾ ਹੈ, ਜਿਨ੍ਹਾਂ ਨੇ ਦੂਤਾਵਾਸ ਦੀਆਂ ਕੰਧਾਂ ਦੇ ਉੱਤੇ ਭਾਰਤ ਵਿਰੋਧੀ ਨਾਰੇ ਲਿਖੇ ਤੇ ਨਾਰੇਬਾਜ਼ੀ ਕੀਤੀ ਹੈ ਤੇ ਭਾਰਤ ਨੇ ਹੋਰਨਾਂ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਅਪੀਲ ਕਰ ਦਿੱਤੀ ਹੈ ਕਿ ਉਹ ਅਜਿਹੇ ਸਮੂਹਾਂ ਦੇ ਵੱਲੋਂ ਫੈਲਾਈ ਜਾ ਰਹੀ ਨਫ਼ਰਤ ਤੇ ਝੂਠੇ ਪ੍ਰਚਾਰ ਦਾ ਗੰਭੀਰਤਾ ਦੇ ਨਾਲ ਨੋਟਿਸ ਜਿਹੜਾ ਲੈਣ। ਦੂਸਰੇ ਪਾਸੇ ਟਰੰਪ ਪ੍ਰਸ਼ਾਸਨ ਨੇ ਜੋ ਪ੍ਰਾਪਤੀ ਹਾਸਲ ਕੀਤੀ ਹੈ, US ਵੀਜ਼ਾ ਜਿਹੜਾ ਕੈਂਸਲੇਸ਼ਨ ਕੀਤੀ ਹੈ ਉਹਦੇ ਵਿੱਚ ਡੋਨਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ 1.75 ਲੱਖ ਵੀਜ਼ੇ ਜਿਹੜੇ ਨੇ ਰੱਦ ਕੀਤੇ ਨੇ, ਯਾਨੀ ਕਿ 1,75,000। ਅਮਰੀਕੀ ਵਿਦੇਸ਼ ਵਿਭਾਗ ਨੇ ਅੱਜ ਕਿਹਾ ਹੈ ਕਿ ਉਸਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੇ ਅਧੀਨ ਵਿਦੇਸ਼ੀ ਨਾਗਰਿਕਾਂ ਦੇ 1,75,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਨੇ ਤੇ ਇਹ ਵਿਭਾਗ ਇਮੀਗ੍ਰੇਸ਼ਨ ਵਿਰੁੱਧ ਸਖ਼ਤ ਕਾਰਵਾਈ ਨੂੰ ਜਾਰੀ ਰੱਖ ਰਿਹਾ ਹੈ, ਜਿਸਦੇ ਤਹਿਤ ਹਜ਼ਾਰਾਂ ਹੋਰ ਲੋਕਾਂ ਤੋਂ ਯਾਤਰਾ ਤੇ ਇਮੀਗ੍ਰੇਸ਼ਨ ਦੇ ਅਧਿਕਾਰ ਖੋਹ ਲਏ ਗਏ ਨੇ। ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਹ ਵੀਜ਼ੇ ਰੱਦ ਕਰਨ ਦੀ ਕਾਰਵਾਈ ਉਨ੍ਹਾਂ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਤੇ ਅਪਰਾਧ ਕੀਤੇ ਨੇ ਮੁਲਕ 'ਚ। ਅਮਰੀਕੀ ਨਾਗਰਿਕਾਂ ਵਿਰੁੱਧ ਹਿੰਸਾ ਦੇ ਲਈ ਉਕਸਾਇਆ ਗਿਆ ਹੈ ਤੇ ਅਮਰੀਕੀਆਂ ਦੇ ਨਾਲ ਧੋਖਾਧੜੀ ਕੀਤੀ ਹੈ, ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਜਾਂ ਕੌਮੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪੈਦਾ ਪਾਇਆ ਜਾਂ ਪੈਦਾ ਕੀਤਾ ਹੈ।
ਖਤਰਾ ਪੈਦਾ ਕੀਤਾ ਤੇ ਹਰ ਪਾਸੇ ਚੱਲ ਰਿਹਾ ਜੀ, ਕੋਈ ਨੀ ਬਰਦਾਸ਼ਤ ਕਰਦਾ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਵੀਜ਼ੇ ਲਗਾਤਾਰ ਚੈਕਿੰਗ ਮੁਹਿੰਮਾਂ ਜਿਹੜੀਆਂ ਨੇ ਤਹਿਤ ਰੱਦ ਕੀਤੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੀਜ਼ਾ ਪ੍ਰਾਪਤ ਕਰਨ ਵਾਲੇ ਆਪਣੇ ਨਿਯਮਾਂ ਦੀ ਪਾਲਣਾ ਕਰਨ ਤੇ ਅਮਰੀਕੀ ਨਾਗਰਿਕਾਂ ਦੀ ਖਤਰਾ ਨਾ ਬਣਨ। ਵਿਭਾਗ ਮੁਤਾਬਕ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਗਏ ਨੇ ਜਿਨ੍ਹਾਂ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ ਹੈ, ਅਪਰਾਧ ਕੀਤੇ ਨੇ, ਅਮਰੀਕੀ ਨਾਗਰਿਕਾਂ ਦੇ ਵਿਰੁੱਧ ਹਿੰਸਾ ਦਾ ਸੱਦਾ ਦਿੱਤਾ ਹੈ, ਅਮਰੀਕੀਆਂ ਦੇ ਨਾਲ ਧੋਖਾਧੜੀ ਕੀਤੀ ਹੈ ਜਾਂ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਦੇ ਵਿਚ ਪਾਇਆ। ਦੇਸ਼ਵਾਰ ਵੀਜ਼ਾ ਰੱਦ ਹੋਣ ਦਾ ਜਿਹੜਾ ਵੇਰਵਾ ਤੁਰੰਤ ਉਪਲਬਧ ਨਹੀਂ ਕਰਵਾਇਆ ਗਿਆ ਜੇ, ਪਰ ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕੀ ਵੀਜ਼ਾ ਕੋਈ ਵੀ ਅਧਿਕਾਰ ਨਹੀਂ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ। ਇਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਵੀਜ਼ੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਸਾਹਮਣੇ ਆਏ ਅਪਰਾਧਿਕ ਮਾਮਲਿਆਂ ਦੇ ਕਾਰਨ ਰੱਦ ਕੀਤੇ ਨੇ, ਜਿਨ੍ਹਾਂ ਦੇ ਵਿੱਚ ਮਾਰਕੁੱਟ, ਨਸ਼ੇ ਦੀ ਹਾਲਤ ਦੇ ਵਿੱਚ ਗੱਡੀ ਚਲਾਉਣਾ, ਚੋਰੀ ਅਤੇ ਨਸ਼ੀਲੇ ਪਦਾਰਥਾਂ ਦੇ ਨਾਲ ਜੁੜੇ ਅਪਰਾਧ ਮੁੱਖ ਨੇ। ਇਸ ਤੋਂ ਇਲਾਵਾ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ, ਜਿਨਸੀ ਸ਼ੋਸ਼ਣ, ਬਾਲ ਸ਼ੋਸ਼ਣ, ਧੋਖਾਧੜੀ ਤੇ ਗਬਨ ਦੇ ਮਾਮਲਿਆਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਵੀਜ਼ੇ ਰੱਦ ਕੀਤੇ ਗਏ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਸਪੇਸ ਦੀ ਦੁਨੀਆ ਦੇ ਵਿੱਚ ਭਾਰਤ ਜਿਹੜਾ ਨਵੇਂ ਸਿਖਰ ਨੂੰ ਛੂਹ ਰਿਹਾ ਹੈ। ਨਾਸਾ ਨੇ ਆਪਣੇ ਮੂਨ ਬੇਸ ਮਿਸ਼ਨ ਦੇ ਵਿੱਚ ਹਿੱਸੇਦਾਰੀ ਬਣਨ ਦੇ ਲਈ ਭਾਰਤ ਨੂੰ ਸੱਦਾ ਦਿੱਤਾ ਹੈ, ਬੁਲਾਇਆ ਹੈ। ਚਲੋ ਬੁਲਾਵਾ ਆਇਆ ਹੈ, ਕਹਿੰਦੇ ਨਾਸਾ ਨੇ ਬੁਲਾਇਆ ਹੈ। ਅਮਰੀਕਾ ਨੇ ਭਾਰਤ ਨੂੰ ਨਾਸਾ ਦੇ ਵਿਸ਼ਾਲ ਮੂਨ ਬੇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦੇ ਦਿੱਤਾ ਹੈ, ਜਿਸ ਨੂੰ ਚੰਦਰਮਾ ਦੇ ਉੱਤੇ ਮਨੁੱਖਤਾ ਦੀ ਪਹਿਲੀ ਸਥਾਈ ਚੌਂਕੀ ਜਿਹੜਾ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸੱਦਾ 5 ਅਤੇ 6 ਅਗਸਤ ਨੂੰ ਬੰਗਲੁਰੂ ਦੇ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਮੁੱਖ ਦਫ਼ਤਰ ਵਿਖੇ ਹੋਈ 9ਵੀਂ ਭਾਰਤ ਅਮਰੀਕਾ ਪੁਲਾੜ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ ਦੇ ਦੌਰਾਨ ਲਿਆ ਗਿਆ, ਪਰ ਅੱਜ ਵੇਰਵੇ ਸਾਹਮਣੇ ਆਏ ਨੇ ਜੋ ਰਾਸ਼ਟਰਪਤੀ ਟਰੰਪ ਦੇ ਦੂਜੇ ਕਾਰਜਕਾਲ ਦੇ ਦੌਰਾਨ ਭਾਰਤ ਅਮਰੀਕਾ ਪੁਲਾੜ ਸਹਿਯੋਗ ਦੇ ਅਗਲੇ ਵੱਡੇ ਅਧਿਆਏ ਦੀ ਜਿਹੜੀ ਨਿਸ਼ਾਨਦੇਹੀ ਕਰਦੇ ਨੇ। ਭਾਰਤ ਦੁਨੀਆਂ ਦੀਆਂ ਪ੍ਰਮੁੱਖ ਜਿਹੜੀਆਂ ਚੰਦਰ ਸ਼ਕਤੀਆਂ ਦੇ ਵਿੱਚੋਂ ਇੱਕ ਵਜੋਂ ਜਿਹੜਾ ਉਭਰ ਰਿਹਾ। ਚੰਦਰਯਾਨ 3 ਦੇ ਦੁਆਰਾ ਚੰਦਰਮਾ ਦੇ ਉੱਤੇ ਦੱਖਣੀ ਧਰੁਵ ਦੇ ਨੇੜੇ ਇਤਿਹਾਸਕ ਸਾਫਟ ਲੈਂਡਿੰਗ ਜਿਹੜੀ ਹੈ ਕਰਨ ਤੋਂ ਠੀਕ 3 ਸਾਲ ਬਾਅਦ ਨਾਸਾ ਇੱਕ ਅਜਿਹੇ ਖੇਤਰ ਦੇ ਵਿੱਚ ਇਸਰੋ ਦੇ ਨਾਲ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਲਈ ਉਤਸੁਕ ਜਾਪਦਾ ਹੈ ਜੋ ਮਨੁੱਖੀ ਖੋਜ ਦੇ ਭਵਿੱਖ ਦੇ ਲਈ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਬਣ ਗਿਆ। ਬੰਗਲੁਰੂ ਮੀਟਿੰਗ ਦੇ ਨਤੀਜੇ ਅਨੁਸਾਰ ਨਾਸਾ ਨੇ ਇਸਰੋ ਨੂੰ ਆਪਣੇ ਮੂਨ ਬੇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਹੈ, ਜੋ ਆਰ ਟੇਮਿਸ ਸਮਝੌਤੇ ਦੇ ਤਹਿਤ ਦੋਵਾਂ ਦੇਸ਼ਾਂ ਵਿਚਕਾਰ ਸਾਂਝੇਦਾਰੀ ਨੂੰ ਜਿਹੜਾ ਅੱਗੇ ਵਧਾਵੇਗਾ। ਇਹ ਆਉਣ ਵਾਲਾ ਦੇਖਦਿਆਂ ਸਮਾਂ ਕਿੱਧਰ ਨੂੰ ਜਾਂਦਾ ਹੈ। ਤੇ ਲੋ ਦੋਸਤੋ, ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਲਾਈਨਾਂ ਖੁੱਲੀਆਂ ਨੇ। ਜੇ ਦੋਸਤੋ ਕੋਈ ਗੱਲਬਾਤ ਰਹਿੰਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ 1-2 ਮਿੰਟ ਦੇ ਵਿੱਚ, ਤੇ ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈਣਾ। ਫਿਰ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਅਲਵਿਦਾ ਆਖਦੇ ਹਾਂ ਰਲ ਮਿਲ ਕੇ, ਤੇ ਤੁਹਾਡੇ ਸੁਨੇਹੇ ਬਹੁਤ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ। ਤੇ ਪਰਮਿੰਦਰ ਬਰਨ ਜੀ ਜੁੜੇ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ। ਤੇ ਲਾਈਕ ਨੰਬਰ 1 ਸਤਿ ਸ੍ਰੀ ਅਕਾਲ ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਭੇਜੀ ਹੈ। ਤੇ ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ ਕਹਿੰਦੇ, ਐਂਡ ਆਲ ਜੀ ਸਭ ਨੂੰ। ਦੀਪ ਦਵਿੰਦਰ ਜੀ ਆਪਣੇ ਜੁੜੇ ਹੋਏ ਨੇ ਜੀ, ਅੰਮ੍ਰਿਤਸਰ ਦੀ ਧਰਤੀ ਤੋਂ ਬਾਕਮਾਲ ਲੇਖਕ ਨੇ ਤੇ ਸਾਹਿਤਕ ਸਫ਼ਰ ਉਹਨਾਂ ਦਾ ਬਹੁਤ ਲੰਬਾ ਹੈ, ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ। ਤੇ ਦੀਪ ਦਵਿੰਦਰ ਸਿੰਘ ਆਪਣੇ ਬਾਈ ਜੀ, ਤੇ ਦਵਿੰਦਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਮੁਹੰਮਦ ਜੀ ਲਿਖਦੇ ਨੇ, ਵੈਰੀ ਵੈਰੀ ਬਿਊਟੀਫੁਲ ਥੋਟ ਟੂਡੇ ਜੀ, ਸ਼ੁਕਰੀਆ ਜੀ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਕਹਿੰਦੇ ਨੇ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਕਹਿੰਦੇ ਹੈ, ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ ਕਹਿੰਦੇ ਆ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਗੁਰੀਮਾਨ ਬਾਈ ਜੀ ਜੁੜੇ ਆ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਕਬੱਡੀ ਦਾ ਮਹਾਨ ਰੇਡਰ ਗੁਰਜੀਤ ਕਹਿੰਦੇ, ਤੂਤ ਅਕਾਲ ਚਲਾਨਾ ਕਰ ਗਿਆ ਜੀ ਕਹਿੰਦੇ, ਮਾੜੀ ਮੰਦਭਾਗੀ ਖ਼ਬਰ ਹੈ ਬਾਈ ਜੀ। ਐਡੀਆਂ ਐਡੀਆਂ ਦੇਹਾਂ ਕਿਸ ਲੇਖੇ ਲੱਗ ਗਈਆਂ ਨੇ। ਗੁਰੀਮਾਨ ਜੀ ਕਹਿੰਦੇ, ਰਾਜਨ ਸੈਣੀ ਜੀ, ਸਿਕੰਦਰ ਔਜਲਾ ਜੀ, ਦਵਿੰਦਰ ਭਾਰਤ ਜੀ ਤੇ ਮੁਕੱਦਰ ਸਿੰਘ ਔਲਖ ਜੀ, ਮਨਦੀਪ ਜੱਸੀ ਬਾਈ ਜੀ ਤੇ ਗੁਰੀਮਾਨ ਆਪਣੇ ਸੋਰੀ ਮਨਦੀਪ ਜੱਸੀ ਬਾਈ ਜੀ ਨੂੰ ਸਤਿ ਸ੍ਰੀ ਅਕਾਲ। ਤੇ ਰਾਜਨ ਸੈਣੀ ਸਾਹਿਬ ਗੁਰੀਮਾਨ ਵੀਰ ਜੀ ਨੂੰ ਕਹਿੰਦੇ ਆ ਸਵਾਗਤ ਹੈ ਜੀ। ਤੇ ਗੁਰੀਮਾਨ ਜੀ ਕਹਿੰਦੇ, ਸੈਣੀ ਸਾਹਿਬ ਜੀ ਸਟ੍ਰਾਈਕ ਸਟਿਲ ਕੰਟੀਨਿਊ, ਚਲਦੀ ਪਈ ਜਾਂ ਓਵਰ ਹੋ ਗਈ? ਉਹ ਓਵਰ ਹੋ ਗਈ ਜੀ, ਹਾਂਜੀ, ਵਕੀਲਾਂ ਦੀ ਸਟ੍ਰਾਈਕ ਤਾਂ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਖਤਮ ਹੋ ਚੁੱਕੀ ਜੀ ਗੁਰੀਮਾਨ ਜੀ। ਤੇ ਗੁਰੀ ਜੀ ਕਹਿੰਦੇ ਆ, ਗੁੱਡ ਜੀ ਗੁੱਡ, ਸਹਿਮਤੀ
ਬਾਰੇ ਤੁਹਾਡੇ ਕੋਲੋਂ ਫੋਨ ਉਤੇ ਜਾਣਕਾਰੀ ਲਵਾਂਗੇ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਾਡੇ ਮਦਰ ਸਤਿ ਸ੍ਰੀ ਅਕਾਲ ਕਹਿੰਦੇ ਆ। ਮੁਹੰਮਦ ਜੀ ਲਿਖਦੇ ਆ, ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਚੱਲ ਰਹੀ ਹੈ ਤੇ ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਮੁਹੰਮਦ ਜੀ। ਤੇ ਔਜਲਾ ਸਾਹਿਬ ਲਿਖਦੇ ਨੇ, ਤੂਤ ਬੜਾ ਦਰਸ਼ਨੀ ਜਵਾਨ ਸੀ, ਨਸ਼ਿਆਂ ਦੀ ਦਲਦਲ ਨੇ ਨਿਗਲ ਲਿਆ ਜੀ ਉਹ। ਤੇ ਗੁਰੀ ਮਾਨ ਜੀ ਕਹਿੰਦੇ ਆ, ਬਿਲਕੁਲ ਔਜਲਾ ਬਾਈ ਜੀ। ਤੇ ਗੁਰੀ ਜੀ ਕਹਿੰਦੇ ਆ, ਮੈਥ ਅਤੇ ਪੇਥਾਮੈਨ ਜਿਹੜੀ ਹੈ ਬੜੀ ਖਤਰਨਾਕ ਹੈ, ਇਹ ਹਾਥੀ ਤੱਕ ਨੂੰ ਢੇਰ ਕਰ ਸਕਦੀ ਹੈ। ਪਸ਼ੂਆਂ ਨੂੰ ਬੇਹੋਸ਼ ਕਰਨ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਜੀ ਇਹਦੀ। ਬਿਲਕੁਲ ਜੀ, ਇਨਸਾਨ ਦੇ ਲਈ ਇਹਦੀ ਪਰਮਿਸ਼ਨ ਨਹੀਂ ਹੈ, ਪਰ ਫਿਰ ਵੀ ਜਿਹੜਾ ਇਹਦਾ ਵਰਤੋਂ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ। ਗੁਰੀ ਜੀ ਕਹਿੰਦੇ, ਬਿਲਕੁਲ ਭਾਰਤ ਜੀ, ਡੈਥ ਉਸੇ ਕਰਕੇ ਬਹੁਤ ਕਬੱਡੀ ਖਿਡਾਰੀਆਂ ਦੀ ਹੋਈ ਹੈ ਤੇ ਐਕਸਟਰਾ ਪਾਵਰ ਦੇ ਲਈ ਟੀਕਾ ਲਾ ਲੈਂਦੇ ਆ ਤੇ ਪਰ ਸਰੀਰ ਉਸ ਟੀਕੇ ਦੇ ਲਈ ਨਹੀਂ ਬਣਿਆ ਹੁੰਦਾ। ਬਾਅਦ ਦੇ ਵਿੱਚ ਬੰਦੇ ਦੀ ਜਿਹੜੀ ਹੈ ਦਿਮਾਗ ਦੀ ਨਾੜੀ ਫਟ ਜਾਂਦੀ ਹੈ, ਕਿਸੇ ਦਾ ਦਿਲ ਜੀ ਤੇ ਫਟ ਜਾਂਦਾ ਹੈ ਜੀ। ਤੇ ਅੱਗੇ ਲਿਖਦੇ ਨੇ, ਮੈਡੀਸਨ ਤਾਂ ਇਲਾਜ ਦੇ ਲਈ ਬਣਾਈ ਗਈ ਸੀ ਪਰ ਹੁਣ ਤਾਂ ਨਸ਼ੇ ਨੂੰ ਕਾਲਾ ਧੰਦਾ ਬਣ ਗਿਆ ਤੇ ਕਮਾਈ ਦੇ ਲਈ ਹਰ ਬੰਦਾ ਫਾਰਮੈਸੀ ਜਿਹੜੀ ਹੈ ਉਹਦੀ ਦੁਕਾਨਾਂ ਖੋਲ੍ਹ ਕਮਾਈ ਕੀਤੀ ਜਾਂਦੀ ਹੈ ਜੀ। ਬਿਲਕੁਲ ਸਹੀ ਸੈਣੀ ਸਾਹਿਬ, ਗੈਸ ਕਰਕੇ ਦਰਦ ਹੁੰਦਾ ਹੈ, ਪ੍ਰਾਈਵੇਟ ਇੰਸ਼ੋਰੈਂਸ ਦੇ ਚੱਕਰ ਦੇ ਵਿੱਚ ਬੰਦਾ ਪਾੜ ਦਿੰਦੇ ਹੈ। ਅੱਗੇ ਕਹਿੰਦੇ ਨੇ, ਸੈਣੀ ਸਾਹਿਬ ਹਰਬਲ ਨਸ਼ਾ ਕਿਹੜਾ ਹੁੰਦਾ ਜੀ? ਗੁਰੀਮਾਨ ਬਾਈ ਜੀ ਕਹਿੰਦੇ ਹੈ ਤੇ ਓਕੇ ਓਕੇ ਕਹਿੰਦੇ ਪੋਪੀ ਦੀ ਕਹਿੰਦੇ ਖੇਤੀ ਕਹਿੰਦੇ ਉਹਦੀ ਖੇਤੀ ਜਿਹੜੀ ਹੈ ਬਿਲਕੁਲ ਜੀ। ਤੇ ਬਿਲਕੁਲ ਸਮੈਕ ਦੇ ਨਾਲ ਮੌਤ ਦੀ ਗਿਣਤੀ 10 ਦੇ ਵਿੱਚੋਂ 2% ਸੀ ਤੇ ਪਰ ਚਿੱਟਾ ਤਾਂ ਕਹਿੰਦੇ 10 ਦੇ ਵਿੱਚੋਂ 9 ਮਾਰ ਦਿੰਦਾ ਹੈ। ਤੇ ਔਜਲਾ ਸਾਹਿਬ ਕਹਿੰਦੇ, ਰਾਜਨ ਜੀ ਤੁਸੀਂ ਕਿਹੜਾ ਨਸ਼ੇ ਨੂੰ ਜਿਹੜਾ ਵਧੀਆ ਸਮਝਦੇ ਹੋ, ਆਪਾਂ ਸਵਾਲ ਕਰ ਲਿਆ ਸੀ। ਤੇ ਮੁਹੰਮਦ ਜੀ ਕਹਿੰਦੇ ਜੀ ਸ਼ੁਕਰੀਆ ਜੀ ਤੇ ਸਤਿ ਸ੍ਰੀ ਅਕਾਲ ਜੀ ਸਿਕੰਦਰ ਜੀ। ਔਜਲਾ ਸਾਹਿਬ ਕਹਿੰਦੇ ਆ, ਖਾਧੀ ਬਿਨਾਂ ਖੁੱਲਦੇ ਨਾ ਹੱਡ ਰਾਤੀ, ਪੀਤਿਆਂ ਬਿਨਾਂ ਨਾ ਘੁੱਟ ਸਰਦਾ ਜੋੜਾਂ ਦੇ ਵਿੱਚ, ਵਹਿ ਗਿਆ ਤੇਲੂ ਰਾਮ ਦੀ ਹੱਟੀ ਦਾ ਜਰਦਾ। ਗੁਰੀ ਜੀ ਕਹਿੰਦੇ ਆ ਕਿ ਔਜਲਾ ਜੀ, ਨਸ਼ਾ ਕੋਈ ਵੀ ਵਧੀਆ ਨਹੀਂ ਹੈ ਪਰ ਜਿਹੜੇ ਕਰਦੇ ਨੇ ਉਹਨਾਂ ਦੇ ਲਈ ਪੋਪੀ ਅਤੇ ਵਿਡ ਕਿਸੇ ਹੱਦ ਤੱਕ ਠੀਕ ਨੇ, ਘੱਟੋ ਘੱਟ ਜਿਉਂਦੇ ਤਾਂ ਰਹਿਣਗੇ, ਨੌਜਵਾਨਾਂ ਦੀ ਮੌਤ ਦੀ ਦਰ ਜਿਹੜੀ ਹੈ ਤਾਂ ਘਟੇਗੀ। ਮੁਹੰਮਦ ਜੀ ਨੂੰ ਗੁਰੀ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਮੁਹੰਮਦ ਜੀ ਕਹਿੰਦੇ ਆ, ਸਤਿ ਸ੍ਰੀ ਅਕਾਲ ਜੀ ਰਾਜਨ ਜੀ। ਤੇ ਮੈਂ ਕਹਿੰਦੇ ਆਪਣਾ, ਗੁਰੀ ਜੀ ਕਹਿੰਦੇ ਆ, ਹੋਸਪਿਟਲ ਦੀ ਇੰਸ਼ੋਰੈਂਸ ਨੂੰ ਲੈ ਕੇ ਤੇ ਨਸ਼ਿਆਂ ਨੂੰ ਲੈ ਕੇ ਵਿਚਾਰ ਸਾਂਝੇ ਕਰਨੇ ਆ ਜੀ। ਬਿਲਕੁਲ ਕਰਕੇ ਗਏ ਨੇ, ਵਧੀਆ ਕੀਤੇ ਆ ਆਪਣੇ ਗੁਰੀ ਜੀ ਨੇ। ਮੁਹੰਮਦ ਜੀ ਕਹਿੰਦੇ ਆ, ਸਤਿ ਸ੍ਰੀ ਅਕਾਲ ਗੁਰੀ ਮਾਨ ਜੀ। ਤੇ ਗੁਰੀ ਜੀ ਕਹਿੰਦੇ ਆ, ਬਿਲਕੁਲ ਬਹੁਤ ਹੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਸੰਧਵਾਂ ਸਾਹਿਬ ਨੇ, ਸਿੱਖ ਹੋ ਕੇ ਆਪ ਜੀ ਦਾੜੇ ਬਾਰੇ ਮਾੜਾ ਬੋਲਦੇ ਨੇ, ਉਹਨਾਂ ਦੀ ਮਾਨਸਿਕਤਾ ਤਾਂ ਇਹੋ ਗੱਲ ਨੂੰ ਲੈ ਕੇ ਬਿਆਨ ਹੁੰਦੀ ਹੈ ਜੀ। ਔਜਲਾ ਸਾਹਿਬ ਕਹਿੰਦੇ, ਗੁਰੀ ਜੀ ਮੈਂ ਤਾਂ ਰਾਜਨ ਜੀ ਤੋਂ ਇੱਕ ਵਕੀਲ ਹੋਣ ਦੇ ਨਾਤੇ ਪੁੱਛਿਆ ਜੀ। ਗੁਰੀ ਜੀ ਕਹਿੰਦੇ, ਔਜਲਾ ਸਾਹਿਬ ਹੱਸ ਰਹੇ ਨੇ ਨਾਲ ਤੇ, ਔਜਲਾ ਜੀ ਤੁਸੀਂ ਵੱਡੇ ਆ, ਪੁੱਛ ਸਕਦੇ ਆ ਕਹਿੰਦੇ ਗੁਰੀ ਜੀ। ਤੇ ਬਿਲਕੁਲ ਸੈਣੀ ਜੀ, ਨਸ਼ਾ ਪਰਮਾਤਮਾ ਦੇ ਨਾਮ ਦਾ ਹੋਣਾ ਚਾਹੀਦਾ ਜੀ, ਜਿਹਦੇ ਨਾਲ ਰੂਹ ਤਾਜ਼ੀ ਰਹਿੰਦੀ ਹੈ ਤੇ ਦਿਮਾਗ ਰੱਬ ਦੇ ਨਾਲ ਜੁੜਿਆ ਰਹਿੰਦਾ ਹੈ ਜੀ। ਅੱਗੇ ਲਿਖਦੇ ਨੇ, ਸੈਣੀ ਸਾਹਿਬ ਬਹੁਤ ਸੋਹਣੀ ਗੱਲ ਕਰਦੇ ਆ ਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਹਰ ਗੱਲ ਨੂੰ ਐਕਸਪਲੇਨ ਕਰਦੇ ਆ ਤੇ ਹਰ ਵੱਡੇ ਵੀਰ ਦੇ ਕੋਲੋਂ ਕੁਝ ਨਾ ਕੁਝ ਸਾਨੂੰ ਸਿੱਖਣੇ ਨੂੰ ਮਿਲਦਾ ਹੈ ਜੀ। ਬਿਲਕੁਲ ਜੀ, ਬਹੁਤ ਵਧੀਆ, ਐਪਰੀਸ਼ੀਏਟ ਕਰਦੇ ਸਾਰੇ ਦੋਸਤ ਉਹਨਾਂ ਨੂੰ ਜੀ, ਸ਼ੁਕਰੀਆ ਗੁਰੀ ਜੀ ਤੁਹਾਡਾ ਵੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ ਕਹਿੰਦੇ, ਸ਼ੁਕਰੀਆ ਮੁਹੰਮਦ ਜੀ। ਰਾਜਨ ਸੈਣੀ ਸਾਹਿਬ ਕਹਿੰਦੇ, ਬਹੁਤ ਕੀਮਤੀ ਗੱਲਾਂ ਜੀ ਵੀਰ ਗੁਰੀ ਮਾਨ ਜੀ ਦੀਆਂ ਵੀ। ਤੇ ਸੈਣੀ ਸਾਹਿਬ ਸਤਿ ਸ੍ਰੀ ਅਕਾਲ, ਸ਼ੁਕਰੀਆ ਕਹਿੰਦੇ ਨੇ ਗੁਰੀ ਜੀ ਤੇ ਐਪਰੀਸ਼ੀਏਟ ਕਰਨ ਦੇ ਲਈ। ਬਿਲਕੁਲ ਔਜਲਾ ਜੀ, ਦੇਸੀ ਦਵਾਈਆਂ ਵਾਲੇ ਦੇਸੀ ਦਵਾਈਆਂ ਵੀ ਬਣਾਉਂਦੇ ਨੇ ਜੀ, ਗੁਰੀ ਮਾਨ ਜੀ ਕਹਿੰਦੇ ਆ। ਤੇ ਨਸ਼ਾ ਈਜ਼ਲੀ ਪ੍ਰੋਵਾਈਡ ਕਰ ਦਿੱਤਾ, ਨਸ਼ੇ ਕਰਨ ਵਾਲੇ ਸੋਖੇ ਵੱਲ ਨੂੰ ਭੱਜਦਾ ਹੈ ਕਹਿੰਦਾ ਜੀ ਆਪਣੇ ਗੁਰੀ ਜੀ ਕਹਿੰਦੇ ਆ। ਸੋਖੇ ਮਤਲਬ ਕਿ ਜਿੱਥੋਂ ਮਿਲ ਸਕਦਾ ਜਾਂ ਸਸਤਾ ਹੈ ਜਾਂ ਉਹਨੂੰ ਖਰੀਦਦੇ ਆ। ਮੁਕੱਦਰ ਜੀ ਬੜੇ ਲੇਟ ਜੁੜੇ ਨੇ, ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਆ। ਤੇ ਗੁਰੀ ਜੀ ਕਹਿੰਦੇ ਆ, ਮੁਕੱਦਰ ਔਜਲਾ ਜੀ, ਵੀਰ ਜੀ ਸਤਿ ਸ੍ਰੀ ਅਕਾਲ। ਤੇ ਮੁਕੱਦਰ ਜੀ ਨੇ ਉਹੀ ਪੈਗ ਖੜਕਾ ਦਿੱਤੇ ਆ ਦੋ, ਕਹਿੰਦੇ ਨਸ਼ਾ ਸ਼ਰਾਬ ਮੇ ਹੋਤਾ ਤੋ ਨਾਚਤੀ ਬੋਤਲ, ਕਹਿੰਦੇ ਜੀ ਕਿਆ ਬਾਤ ਹੈ ਜੀ, ਬੰਦਿਆਂ ਨੂੰ ਨੱਚਣ ਲਾ ਦਿੰਦੀ ਹੈ ਮੁਕੱਦਰ ਜੀ।
ਤੇ ਗੁਰੀ ਮਾਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਮੁਕੱਦਰ ਜੀ ਨੇ ਤੇ ਗੁਰੂ ਜੀ ਕਹਿੰਦੇ ਬਿਲਕੁਲ ਬਾਈ ਸ਼ਰਾਬ ਨਸ਼ਾ ਤਾਂ ਹੈਗਾ ਪਰ ਜਦੋਂ ਦੋ ਪੈਗ ਲਾ ਕੇ ਰੋਟੀ ਖਾ ਕੇ ਸੌਂ ਜਾਂਦਾ ਉਹ ਦਵਾਈ ਹੈ ਤੇ ਜਦੋਂ ਓਵਰ ਪੀ ਕੇ ਐਕਸੀਡੈਂਟ ਕਰਨੇ ਹੈ ਤਾਂ ਕਹਿੰਦੇ ਗੋਲੀਆਂ ਚਲਾਉਣੀਆਂ ਕਿਸੇ ਦਾ ਨੁਕਸਾਨ ਕਰਨਾ ਉਦੋਂ ਇਹ ਸ਼ਰਾਬ ਮਾੜੀ ਹੋ ਜਾਂਦੀ ਹੈ ਤੇ ਗੁਰੀ ਮਾਨ ਜੀ ਕਹਿੰਦੇ ਆ ਬੰਦੇ ਦੇ ਆਪਣੇ ਉੱਪਰ ਨਿਰਭਰ ਕਰਦਾ ਹੈ ਵਰਤੋਂ ਇਹਦੀ ਕਿਸ ਤਰ੍ਹਾਂ ਕਰਦੇ ਨੇ ਤੇ ਬਹੁਤ ਸੋਹਣਾ ਗਾਇਆ ਜੀ ਗੁਰੀ ਮਾਨ ਜੀ ਪਸੰਦ ਕਰਦੇ ਮੁਹੰਮਦ ਜੀ ਦੀ ਗੱਲ ਨੂੰ ਤੇ ਮੁਕੱਦਰ ਜੀ ਦਾ ਬਿਲਕੁਲ ਗੁਰੀ ਮਾਨ ਜੀ ਤੇ ਸ਼ੁਕਰੀਆ ਕਰਦੇ ਨੇ ਆਪਣੇ ਮੁਹੰਮਦ ਜੀ ਤੇ ਥੈਂਕ ਯੂ ਕਰਦੇ ਨੇ ਸਭ ਦੋਸਤਾਂ ਦਾ ਤੇ ਗੁਰੀ ਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਜੀ ਤੇ ਫਿਰ ਆਪਾਂ ਇਜਾਜ਼ਤ ਵੱਲ ਨੂੰ ਵੱਧਦੇ ਹਾਂ ਹੁਣ ਕਹਿੰਦੇ ਨੇ ਭਾਰਜਵੀਰ ਜੀ ਭਾਰਤ ਤਾਂ ਮੰਨਦਾ ਹੀ ਨਹੀਂ ਕਿ ਚੀਨ ਅੰਦਰ ਵੜ ਰਿਹਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਾ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੰਨਦੇ ਨੇ ਤੇ ਹੁਣ ਬਿਆਨ ਪਤਾ ਨਹੀਂ ਕਿਵੇਂ ਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਜੀ ਦੇਖ ਲਿਓ ਚੀਨ ਦੇ ਨਾਲ ਪੇਚਾ ਭਾਰਤ ਦਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੀ ਪਵੇਗਾ ਤੇ ਮੋਦੀ ਦੀ ਅਮਰੀਕਾ ਦੀ ਕੀਤੀ ਜਾ ਰਹੀ ਚਮਚਾਗਿਰੀ ਨੇ ਇਹੋ ਹੀ ਰੰਗ ਲੈ ਕੇ ਆਉਣਾ ਸੀ ਜੋ ਅਡਾਨੀ ਨੂੰ ਬਰੀਕ ਕਰ ਦਿੱਤਾ ਜੀ ਮੋਦੀ ਅੱਜ ਅਮਰੀਕਾ ਦਾ ਖਹਿੜਾ ਛੱਡੇ ਤੇ ਅਡਾਨੀ ਉੱਤੇ ਦੁਬਾਰਾ ਕੇਸ ਚੱਲ ਪਵੇਗਾ ਜੀ ਤੇ ਈਰਾਨ ਨੇ ਸਦਾਮ ਦੇ ਹੁੰਦੇ ਪਹਿਲਾਂ ਵੀ ਅਰਬ ਦੇ ਦੇਸ਼ਾਂ ਨੂੰ ਤੇ ਅਮਰੀਕਾ ਨੂੰ ਆਪਣਾ ਲੋਹਾ ਜਿਹੜਾ ਵਿਖਾਇਆ ਸੀਗਾ ਭਾਵੇਂ ਬਾਅਦ ਦੇ ਵਿੱਚ ਉਸਨੂੰ ਅਮਰੀਕਾ ਨੇ ਫਾਂਸੀ ਦੇ ਦਿੱਤੀ ਸੀ ਪਰ ਈਰਾਨ ਨੇ ਦੁਬਾਰਾ ਅਮਰੀਕਾ ਨੂੰ ਜਿਹੜਾ ਆਪਣਾ ਲੋਹਾ ਵਿਖਾਇਆ ਜੀ ਬਿਲਕੁਲ ਦਿਖਾਇਆ ਜੀ ਦਰੁਸਤ ਫਰਮਾਇਆ ਤੁਸੀਂ ਗੁਰੂ ਜੀ ਕਹਿੰਦੇ ਚਲੋ ਇਹਨਾਂ ਨੂੰ ਭਾਰੀ ਪੈ ਗਿਆ ਨਾ ਜੀ ਇਹਨਾਂ ਨੇ ਹੀ ਉਹ ਸਾਰਾ ਸਿਸਟਮ ਉੱਥੇ ਸ਼ੁਰੂ ਕਰਵਾਇਆ ਸੀ ਤੇ ਇਹਨਾਂ ਦੇ ਹੁਣ ਉਲਟਾ ਪੈ ਗਿਆ ਜੀ ਉਹ ਕਾਬੂ ਚ ਨਹੀਂ ਆਉਂਦੇ ਚਲੋ ਕਹਿੰਦੇ ਗਲਤ ਨੂੰ ਬਾਹਰ ਕਰਨਾ ਚਾਹੀਦਾ ਜੀ ਪਰ ਇੱਕ ਗੱਲ ਸਾਫ਼ ਹੋ ਗਈ ਹੈ ਕਿ ਭਾਰਤ ਪੰਜਾਬ ਤੋਂ ਗਏ ਮੁੰਡੇ ਕੁੜੀਆਂ ਨੂੰ ਯੂਰਪ ਦੇ ਵਿੱਚ ਪੱਕਾ ਹੋਣ ਦੇ ਲਈ ਲੰਮੇ ਸਮੇਂ ਦੇ ਲਈ ਆਪਣੀ ਪ੍ਰੀਖਿਆ ਦੇਣੀ ਪਵੇਗੀ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਚੱਲਣਾ ਪਏ ਬਿਲਕੁਲ ਜੀ ਇੱਥੇ ਬਹੁਤ ਕਾਨੂੰਨ ਸਖ਼ਤ ਨੇ ਜੀ ਇਹਨਾਂ ਮੁਲਕਾਂ ਦੇ ਯੂਰਪ ਤੇ ਸਕੈਂਡੀਨੇਵੀਆ ਦੇ ਤਾਂ ਹੋਰ ਡੈਨਮਾਰਕ ਜਾਂ ਨਾਰਵੇ ਸਵੀਡਨ ਫਿਨਲੈਂਡ ਇਹਨਾਂ ਮੁਲਕਾਂ ਦੇ ਹੋਰ ਵੀ ਸਖ਼ਤ ਨੇ ਅੱਗੇ ਕਹਿੰਦੇ ਨੇ ਗੁਰੂ ਜੀ ਕਿ ਸੋਰੀ ਜੀ ਉੱਪਰ ਥੱਲੇ ਹੋ ਗਏ ਤੇ ਆਖਰੀ ਕਮੈਂਟਾਂ ਵੱਲ ਵੱਧਦੇ ਹਾਂ ਕਹਿੰਦੇ ਨੇ ਗੁਰੀ ਮਾਨ ਜੀ ਕਿ ਭੁਪਿੰਦਰ ਭਾਰਤ ਜੀ ਸੋਰੀ ਰਜਿੰਦਰ ਜੀਰਾ ਜੀ ਦੇ ਸੁਨੇਹੇ ਨੇ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਵੱਲੋਂ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀਰਾ ਸਾਹਿਬ ਲੇਟ ਹੋ ਜਾਂਦੇ ਹੋ ਅੱਜ ਕੱਲ੍ਹ ਕੀ ਗੱਲ ਹੋ ਗਈ ਮੁਹੰਮਦ ਜੀ ਕਹਿੰਦੇ ਆ ਦੁਆਬਾ ਲਾਈਵ ਖੂਬਸੂਰਤ ਲਾਈਵ ਜੀ ਸ਼ੁਕਰੀਆ ਜੀ ਤੇ ਗੁਰੂ ਜੀ ਕਹਿੰਦੇ ਇਸਰੋ ਆਪਣਾ ਲੋਹਾ ਲਗਾਤਾਰ ਦੁਨੀਆਂ ਨੂੰ ਮਨਾ ਰਿਹਾ ਜੀ ਨੌਜਵਾਨ ਬਹੁਤ ਵਧੀਆ ਕਰ ਰਿਹਾ ਤੇ ਰਜਿੰਦਰ ਕੁਮਾਰ ਜੀ ਬਖਸ਼ੀ ਜੀ ਸੱਚੀ ਸਾਰੇ ਵੀਰ ਦੁਆਬਾ ਰੇਡੀਓ ਵਾਲੇ ਬੜੇ ਸੋਹਣਾ ਪ੍ਰੋਗਰਾਮ ਕਰ ਰਿਹਾ ਜੀ ਸ਼ੁਕਰੀਆ ਬਾਈ ਜੀ ਧੰਨਵਾਦ ਜੀ ਐਪਰੀਸ਼ੀਏਟ ਕਰਨ ਲਈ ਤੇ ਮੁਹੰਮਦ ਜੀ ਆਖਰ ਚ ਲਿਖਦੇ ਦੁਆਬਾ ਰੇਡੀਓ ਲਾਈਵ ਹਮੇਸ਼ਾ ਜਿੰਦਾਬਾਦ ਜੀ ਸ਼ੁਕਰੀਆ ਬਹੁਤ ਬਹੁਤ ਸਾਰੇ ਦੋਸਤਾਂ ਦਾ ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਦੇ ਉੱਤੇ ਜਿੱਥੋਂ ਕਿਤੋਂ ਵੀ ਤੁਸੀਂ ਜੁੜੇ ਹੋ ਬਹੁਤ ਬਹੁਤ ਸ਼ੁਕਰੀਆ ਚੰਗਾ ਲੱਗਿਆ ਉਹ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਦੋਸਤੋ ਇਹੀ ਬੇਨਤੀ ਹੈ ਯੂਟਿਊਬ ਨੂੰ ਸਬਸਕ੍ਰਾਈਬ ਕਰ ਲਓ ਤੇ ਦੋਸਤਾਂ ਮਿੱਤਰਾਂ ਨੂੰ ਕਰਾਓ ਤੇ ਨਾਲ ਜੁੜੋ ਹੋਰ ਤੇ ਆਪਣਾ ਪਰਿਵਾਰ ਹੌਲੀ ਹੌਲੀ ਵੱਡਾ ਹੋਵੇ ਤੇ ਕਿਸੇ ਦੇ ਨਾਲ ਕੋਈ ਵਾਧੂ ਗੱਲਬਾਤ ਉੱਪਰ ਥੱਲੇ ਕਰ ਗਏ ਹੋਈਏ ਤੇ ਮਾਫ਼ੀ ਚਾਹਵਾਂਗੇ ਗੁਸਤਾਖੀ ਮਾਫ਼ ਤੇ ਮੈਨੂੰ ਦਿਓ ਇਜਾਜ਼ਤ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਕੋਸ਼ਿਸ਼ ਰਹੇਗੀ ਕਿ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਆਈਏ ਤੇ ਉਹਦੇ ਉੱਤੇ ਗੱਲਬਾਤ ਕਰਾਂਗੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ ਸਤਿ ਸ੍ਰੀ ਅਕਾਲ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਵਜੇ ਸਤਿ ਸ੍ਰੀ ਅਕਾਲ ਜੀ।

0: ಮತ್ತು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ। ਸੋਮਵਾਰ ਦਾ ਦਿਹਾੜਾ ਹੈ ਤੇ 10 ਅਗਸਤ ਦਾ ਦਿਨ ਹੈ, ਜਿਸ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ ਖੁੱਲੀਆਂ, ਤੇ ਨਾਲ ਨਾਲ ਕੁਝ ਮੁੱਦੇ ਨੇ ਪੰਜਾਬ ਦੇ, ਕੁਝ ਅਮਰੀਕਾ ਦੇ ਤੇ ਇਸੇ ਤਰ੍ਹਾਂ ਦੁਨੀਆਦਾਰੀ ਦੀ ਵੀ ਗੱਲ ਸੁਣਾਵਾਂਗੇ। ਤੇ ਸਮਾਂ ਮਿਲਿਆ ਤੇ ਅੱਜ ਤੁਹਾਨੂੰ ਇੱਕ ਕਹਾਣੀ ਖੂਬਸੂਰਤ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਰਹੇਗੀ ਨਾਲ ਨਾਲ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਥੱਲੇ ਯੂਟਿਊਬ ਦੇ ਉੱਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ, ਤੇ ਨਾਲ ਵਟਸਐਪ ਉੱਤੇ ਵੀ ਜਿਹੜਾ ਮੈਸੇਜ ਸਾਨੂੰ ਭੇਜ ਸਕਦੇ ਹੋ, +358 44 976 1919 ਵਟ ਸਟੂਡੀਓ ਦਾ ਨੰਬਰ ਹੈ, ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਵੀ ਆਪਣੇ ਵਿਚਾਰ, ਆਪਣੇ ਅੰਦਾਜ਼ ਤੇ ਤੁਸੀਂ ਸਾਂਝ ਜਿਹੜੀ ਹੈ ਪਾ ਸਕਦੇ ਹੋ ਵਿਚਾਰਾਂ ਦੀ, ਜਜ਼ਬਾਤਾਂ ਦੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1919 ਵਟ ਸਟੂਡੀਓ ਦਾ ਨੰਬਰ ਹੈ। ਕੁਝ ਸਮਾਂ ਗੱਲਾਂ ਬਾਤਾਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ 15-20 ਮਿੰਟ ਬਾਅਦ ਤੁਹਾਡੀਆਂ ਲਈ ਜਿਹੜੀਆਂ ਲਾਈਨਾਂ ਖੋਲ੍ਹ ਦਿੱਤੀਆਂ ਜਾਂਦੀਆਂ ਨੇ, ਜਿਸਦੇ ਵਿੱਚ ਆਪਣਾ ਵਿਚਾਰ ਵਟਾਂਦਰਾ ਤੁਸੀਂ ਕਰ ਸਕਦੇ ਹੋ। ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ ਘੜੀਆਂ ਦੇ ਉੱਤੇ, ਇਸ ਵਕਤ ਸ਼ਾਮ ਦੇ 9:42 ਦਾ ਭਾਰਤ ਦੇ ਵਿੱਚ ਸਮਾਂ ਹੈ ਤੇ 7:12 ਫਿਨਲੈਂਡ ਦੇ ਹੋ ਗਏ ਨੇ ਸ਼ਾਮ ਦੇ, ਤੇ ਮੀਂਹ ਕਣੀ ਬਾਹਰ ਪੈ ਰਿਹਾ ਹੈ ਨਾਲ ਨਜ਼ਾਰੇ ਨਾਲ, ਮੌਸਮ ਬੜਾ ਸੁਹਾਵਣਾ, ਵਿੱਚੇ ਗਰਮੀ ਵਿੱਚੇ ਸਰਦੀ ਤੇ ਵਿੱਚੇ ਮੀਂਹ, ਸਾਰਾ ਕੁਝ ਚੱਲੀ ਜਾਂਦਾ ਹੈ। ਪਤਝੜ ਦਾ ਮੌਸਮ ਸੁਹਾਵਣਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੌਲੀ ਹੌਲੀ, ਤੇ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰ ਰਿਹਾ ਹੈ। ਤੇ ਦੋਸਤੋ, ਇਸੇ ਤਰ੍ਹਾਂ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ ਆਪਣੇ ਰੋਕਿੰਗ ਵਰਲਡ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਮਾਲ ਸੁਰਿੰਦਰ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ, ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਤੇ ਲਓ ਫਿਰ ਗੱਲਬਾਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ, ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਕਹਿੰਦੇ ਨੇ ਕਿ ਧਾਰਮਿਕ ਕੱਟੜਤਾ ਤੇ ਅੰਧ ਵਿਸ਼ਵਾਸ, ਅਫਵਾਹਾਂ ਤੇ ਲਾਈ ਲਗਤਾ, ਜਾਣੀ ਲਾਈ ਲੱਗ ਸਮਾਜ ਦੀ ਤਰੱਕੀ ਦੇ ਵਿੱਚ ਰੁਕਾਵਟਾਂ ਨੇ, ਜਿਨ੍ਹਾਂ ਦਾ ਹੱਲ ਸਿਰਫ ਵਿਗਿਆਨਕ ਸੋਚ ਅਪਣਾਉਣ ਦੇ ਉੱਤੇ, ਜਿਹੜਾ ਅਗਾਂਹ ਵਧੂ ਸਾਹਿਤ ਪੜ੍ਹਨ ਦੇ ਨਾਲ ਹੀ ਹੋ ਸਕਦਾ ਹੈ ਅੰਤ, ਨਹੀਂ ਤਾਂ ਫਿਰ ਉੱਥੇ ਦੇ ਉੱਥੇ ਹੀ ਖੜੇ ਰਹਿਣਗੇ। ਤੇ ਨਾਲ ਹੋਰ ਵੀ ਜਿਹੜੇ ਨੇ ਲੋਕ ਆਲੇ ਦੁਆਲਾ ਢਾਂਚਾ ਜਿਹੜਾ ਘੇਰਾ ਹੈ ਉਹਨੂੰ ਵੀ ਨਾਲ ਲੈ ਡੁੱਬਣਗੇ। ਅੱਜ ਦੇ ਦਿਹਾੜੇ ਦੇ ਉੱਤੇ 8 ਮਹੀਨੇ ਅਗਸਤ ਦੇ ਵਿੱਚ 10 ਤਰੀਕ ਨੂੰ 1894 ਨੂੰ ਪ੍ਰਸਿੱਧ ਕਿੱਸਾਕਾਰ ਬਾਬੂ ਰਜ਼ਬ ਅਲੀ ਸਾਹਿਬ ਦਾ ਜਨਮ ਦਿਹਾੜਾ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੜੇ ਹੀ ਖੂਬਸੂਰਤ ਉਹਨਾਂ ਦੇ ਬੋਲ, ਕਿਹਾ ਵਿਰਸੇ ਵਿਰਾਸਤ ਦੇ ਉੱਤੇ ਉਹਨਾਂ ਦੇ ਜਿਹੜਾ ਕੰਮ ਹੈ ਜੀ, ਉਹਨੂੰ ਭੁੱਲਿਆ ਨਹੀਂ ਜਾ ਸਕਦਾ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀ ਫਿਰੋਜ਼ਪੁਰ ਤੂੜੀ ਵਾਲੇ ਬਾਜ਼ਾਰ ਦੇ ਵਿੱਚ ਗੁਪਤ ਟਿਕਾਣਾ ਬਣਾ ਕੇ ਸਰਗਰਮੀਆਂ ਕਰਨ ਲੱਗ ਪਏ ਸੀ 1929 ਦੇ ਵਿੱਚ, ਤੇ 1938 ਦੇ ਵਿੱਚ ਬੱਬਰ ਕਰਤਾਰ ਸਿੰਘ ਕੀਰਤੀ ਨੂੰ ਬੰਬੇਲੀ ਸਾਕੇ ਦੇ ਗਦਾਰ ਅਨੂਪ ਸਿੰਘ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ ਫਾਂਸੀ ਹੋ ਗਈ ਸੀ, ਤੇ 1938 ਦੇ ਵਿੱਚ ਬੱਬਰ ਗੁਰਦਿੱਤ ਸਿੰਘ ਦਲੇਰ ਮੰਡਾਲੀ ਨੂੰ ਵੀ ਜਲੰਧਰ ਦੇ ਵਿੱਚ ਫਾਂਸੀ ਹੋਈ। ਅੱਜ ਗੱਲ ਕਰਦੇ ਹਾਂ ਸ਼ੁਰੂਆਤ ਵੀਟੋ ਪਾਵਰ ਦੀ। ਵੀਟੋ ਪਾਵਰ ਅਸਲ 'ਚ ਹੈ ਕੀ ਹੈ? ਵੀਟੋ ਸ਼ਬਦ ਦਾ ਅਸਲ ਦੇ ਵਿੱਚ ਅਰਥ ਹੈ ਮੈਂ ਮਨਾਹੀ ਕਰਦਾ। ਜ਼ਿਆਦਾਤਰ ਅਮਰੀਕਾ ਜਿਹੜਾ ਵੀਟੋ ਕਰਦਾ ਆਉਂਦਾ ਹੈ, ਤੇ ਵੀਟੋ ਸ਼ਕਤੀ ਦੀ ਵਰਤੋਂ ਯੂਨੈਸਕੋ ਜਾਣੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਦੇ ਦੁਆਰਾ ਕੀਤੀ ਜਾਂਦੀ ਹੈ, ਤੇ ਵੀਟੋ ਪਾਵਰ ਦੀ ਮਦਦ ਦੇ ਨਾਲ ਯੂਨੈਸਕੋ ਜਾਣੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਾਥੀ ਜਿਹੜੇ ਨੇ ਮੈਂਬਰ ਕਿਸੇ ਵੀ ਪ੍ਰਸਤਾਵ ਨੂੰ ਅਸਵੀਕਾਰ ਜਿਹੜਾ ਹੈ ਜਾਂ ਪਾਸ ਕਰ ਸਕਦੇ ਨੇ। ਵੀਟੋ ਪਾਵਰ ਨੂੰ ਜਿਹੜਾ ਨੈਗੇਟਿਵ ਜਾਣੀ ਕਿ ਨਕਾਰਾਤਮਕਤਾ ਵੋਟ ਵੀ ਜਿਹੜਾ ਕਿਹਾ ਜਾਂਦਾ ਹੈ। ਇਹ ਸ਼ਕਤੀ ਜਿਹੜੀ ਸੀ ਯੂਨੈਸਕੋ ਦੇ ਸਿਰਫ 5 ਮੈਂਬਰਾਂ ਕੋਲ ਹੀ ਹੈ। ਉਹ 5 ਮੈਂਬਰ ਜਿਹੜੇ ਨੇ ਸਥਾਈ ਮੈਂਬਰ ਨੇ ਇਹਦੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ, ਜੋ ਕਿ ਇਸ ਪ੍ਰਕਾਰ ਨੇ ਜਿਹੜੇ ਹੈਗੇ ਨੇ ਉਹਦੇ ਵਿੱਚ ਮੈਂਬਰ ਜਿਹਨਾਂ ਦੇ ਹੈ ਸੰਯੁਕਤ ਰਾਜ, ਰੂਸ, ਫਰਾਂਸ, ਚੀਨ ਤੇ ਯੂਨਾਈਟਿਡ ਕਿੰਗਡਮ। ਇਹ ਸਾਰੇ ਮੈਂਬਰਾਂ ਨੂੰ P5 ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 15 ਮੈਂਬਰ ਨੇ ਤੇ ਭਾਰਤ ਤੇ ਜਪਾਨ 27 ਮੈਂਬਰ ਬਣਨ ਦੇ ਜਿਹੜਾ ਉਪਰਾਲੇ ਕਰ ਰਹੇ ਹੈ। ਯੂਨੈਸਕੋ ਦੇ ਵਿੱਚ ਕੁਝ ਗੈਰ ਮੈਂਬਰ ਵੀ ਜਿਹੜੇ ਸ਼ਾਮਲ ਨੇ, ਪਰ ਉਹ ਸਾਰੇ ਹੀ ਮੈਂਬਰ ਇਸ ਦੇ ਸਥਾਈ ਮੈਂਬਰ ਨਹੀਂ ਨੇ। ਇਹ ਸਾਰੇ ਮੈਂਬਰ ਸਿਰਫ 2 ਸਾਲਾਂ ਦੇ ਲਈ ਚੁਣੇ ਜਾਂਦੇ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਨੇ ਹੁਣ ਤੱਕ 1946 ਤੋਂ 2022 ਤੱਕ ਲਗਭਗ 291 ਵਾਰ ਵਰਤੋਂ ਕੀਤੀ ਹੈ ਇਸ ਦੀ ਵੀਟੋ ਦੀ, ਤੇ ਜ਼ਿਆਦਾਤਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਗਈ ਹੈ। ਕਿਸੇ ਦੇਸ਼ ਨੇ ਕਿੰਨੀ ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ, ਉਹਦੇ ਵਿੱਚ ਰੂਸ ਹੁਣ ਤੱਕ ਜਿਹੜਾ ਹੈ ਲਗਭਗ 141 ਵਾਰ ਵੀਟੋ ਪਾਵਰ ਕਰ ਚੁੱਕਿਆ, ਇਸਤੇਮਾਲ ਨੂੰ ਵੀਟੋ ਪਾਵਰ ਦਾ ਇਸਤੇਮਾਲ ਕਰ ਚੁੱਕਿਆ, ਤੇ 2011 ਤੋਂ ਬਾਅਦ ਦੇ ਕੁਝ ਸਾਲਾਂ ਦੇ ਵਿੱਚ ਰੂਸ ਨੇ ਲਗਭਗ 19 ਵਾਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ, ਜਿਸ ਦੇ ਵਿੱਚ ਰੂਸ ਨੇ ਇਸ ਸ਼ਕਤੀ ਦੀ ਵਰਤੋਂ 14 ਵਾਰ ਸੀਰੀਆ ਦੇ ਖਿਲਾਫ਼ ਕੀਤੀ, ਤੇ ਬਾਕੀ ਦੇ ਸਮੇਂ ਦੇ ਵਿੱਚ ਰੂਸ ਨੇ ਇਸ ਸ਼ਕਤੀ ਦੀ ਵਰਤੋਂ ਜਾਂ ਤਾਂ ਯੂਕਰੇਨ ਦੇ ਖਿਲਾਫ਼ ਕੀਤੀ ਹੈ ਜਾਂ ਫਿਰ 20 ਵਰ੍ਹੇਗੰਢ ਦੇ ਉੱਤੇ ਕੀਤੀ ਹੈ। ਸੇਰੇਬ੍ਰੇਨਿਕਾ ਵਿੱਚ ਕਤਲੇਆਮ ਤੇ ਇੱਕ ਵਾਰ ਜਮਨ ਦੇ ਵਿਰੁੱਧ ਅਤੇ ਇੱਕ ਵਾਰ ਫਿਰ ਵੈਨਜੁਏਲਾ ਦੇ ਵਿਰੁੱਧ ਦੇ ਵਿੱਚ ਰੂਸ ਨੇ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ। ਰੂਸ ਨੇ ਭਾਰਤ ਦੇ ਹੱਕ ਦੇ ਵਿੱਚ ਵੀਟੋ ਦੀ ਜਿਹੜੀ ਹੈ ਵਰਤੋਂ ਕੀਤੀ, ਤੇ ਦੂਸਰੇ ਨੰਬਰ ਦੇ ਉੱਤੇ ਹੁੰਦਾ ਅਮਰੀਕਾ। ਅਮਰੀਕਾ ਹੁਣ ਤੱਕ ਜਿਹੜਾ ਹੈ ਲਗਭਗ 83 ਵਾਰ ਵੀਟੋ ਪਾਵਰ ਦੀ ਜਿਹੜਾ ਵਰਤੋਂ ਕਰ ਚੁੱਕਿਆ, ਇਸਤੇਮਾਲ ਕਰ ਚੁੱਕਿਆ। ਅਮਰੀਕਾ ਨੇ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ 17 ਮਾਰਚ 1970 ਨੂੰ ਕੀਤੀ। 1970 ਤੋਂ US ਨੇ ਕਦੇ ਵੀ UNSC ਦੇ ਜਿਹੜਾ ਜਾਣੀ ਕਿ ਸੰਯੁਕਤ ਰਾਸ਼ਟਰ ਪ੍ਰੀਸ਼ਦ ਜਿਹੜਾ ਸਥਾਈ ਮੈਂਬਰ ਦੇ ਵਜੋਂ ਵੀਟੋ ਸ਼ਕਤੀ ਦੀ ਵਰਤੋਂ ਨਹੀਂ ਕੀਤੀ। 2011 ਤੋਂ ਬਾਅਦ ਅਮਰੀਕਾ ਨੇ ਅੱਜ ਤੱਕ ਸਿਰਫ 3 ਵਾਰ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੈ, ਤੇ ਉਸਨੇ ਉਹਨਾਂ 3 ਵੀਟੋ ਦੀ ਵਰਤੋਂ ਇਜ਼ਰਾਈਲ ਜਾਂ ਫਲਸਤੀਨ ਦੇ ਮੁੱਦਿਆਂ ਦੇ ਉੱਤੇ ਕੀਤੀ ਹੈ। ਯੂਨਾਈਟਿਡ ਕਿੰਗਡਮ ਜਿਹੜਾ ਤੀਸਰੇ ਨੰਬਰ ਤੇ ਹੈ, ਜਿਸ ਦੇ ਵਿੱਚ ਅੱਜ ਤੱਕ ਕਿੰਗਡਮ ਦੇ ਦੁਆਰਾ ਵੀਟੋ ਪਾਵਰ ਦੀ ਵਰਤੋਂ ਸਿਰਫ 30 ਵਾਰ ਕੀਤੀ ਗਈ। ਯੂਨਾਈਟਿਡ ਕਿੰਗਡਮ ਨੇ ਪਹਿਲੀ ਵਾਰ 30 ਅਕਤੂਬਰ 1956 ਨੂੰ ਵੀਟੋ ਪਾਵਰ ਦੀ ਵਰਤੋਂ ਕੀਤੀ, ਤੇ ਯੂਨਾਈਟਿਡ ਕਿੰਗਡਮ ਨੇ ਸੁਏਜ਼ ਸੰਕਟ ਜਿਹੜਾ ਸੀ, ਸੁਏਜ਼ ਨਹਿਰ ਜਿਹੜੀ ਹੈ, ਉਹਦੇ ਦੌਰਾਨ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ। ਚੌਥੇ ਨੰਬਰ ਦੇ ਉੱਤੇ ਦਾ ਫਰਾਂਸ। ਹੁਣ ਤੱਕ ਦੀ ਜਿਹੜਾ ਚੀਨ ਨੇ ਫਰਾਂਸ ਨੇ ਦੁਆਰਾ 18 ਵਾਰ ਵੀਟੋ ਪਾਵਰ ਦੀ ਵਰਤੋਂ ਕੀਤੀ ਹੈ। ਪਹਿਲੀ ਵੀਟੋ ਸ਼ਕਤੀ 26 ਜੂਨ 1946 ਨੂੰ ਹੋਈ ਸੀ, ਜਦੋਂ ਸਪੈਨਿਸ਼ ਸਵਾਲ ਦੇ ਸੰਬੰਧ ਦੇ ਵਿੱਚ ਵਰਤੀ ਗਈ ਸੀ। ਚੀਨ 5ਵੇਂ ਨੰਬਰ ਦੇ ਉੱਤੇ ਹੈ ਜਿਹਨੇ ਵੀਟੋ ਪਾਵਰ ਦੀ ਵਰਤੋਂ ਸਿਰਫ 16 ਵਾਰ ਕੀਤੀ ਹੈ, ਤੇ ਚੀਨ ਨੇ 14 ਦਸੰਬਰ 1955 ਨੂੰ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ। ਚੀਨ ਨੇ ਆਪਣੀ ਪਹਿਲੀ ਵੀਟੋ ਸ਼ਕਤੀ ਦੀ ਵਰਤੋਂ ਚੀਨ ਦੇ ਗਣਰਾਜ ਦੇ ਦੌਰਾਨ ਕੀਤੀ ਸੀ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਜਿਹੜੀ ਹੈ, ਇਸ ਦੇ ਨਾਲ ਪੂਰੀ ਦੁਨੀਆਂ ਦੇ ਵਿੱਚ ਡਰ ਦਾ ਮਾਹੌਲ ਹੈ, ਕਿਤੇ ਤੀਜਾ ਵਿਸ਼ਵ ਯੁੱਧ ਨਾ ਛਿੜ ਜਾਵੇ, ਪਰ ਇਹ ਜੰਗ ਕਦੋਂ ਖਤਮ ਹੋਵੇਗੀ ਇਹ ਕੋਈ ਹਲੇ ਜਾਣਦਾ ਨਹੀਂ ਹੈ। ਇਸ ਦੇ ਕਾਰਨ ਹੀ 25 ਫਰਵਰੀ 2022 ਨੂੰ ਰੂਸ ਜਿਹੜਾ ਹੈ UNSC ਨੇ ਆਪਣੇ ਪ੍ਰਸਤਾਵ ਦਾ ਵਿੱਚ ਕਿਹਾ ਸੀ ਕਿ ਯੂਕਰੇਨ ਤੇ ਆਪਣੀ ਤਾਕਤ ਦਾ ਜਿਹੜਾ ਪ੍ਰਦਰਸ਼ਨ ਬੰਦ ਕਰੋ, ਪਰ ਇਸ ਦੇ ਖਿਲਾਫ ਰੂਸ ਨੇ ਵੀਟੋ ਪਾਵਰ ਦਾ ਇਸਤੇਮਾਲ ਜਿਹੜਾ ਕੀਤਾ। ਇਹ ਦੋਸਤੋ ਵੀਟੋ ਪਾਵਰ ਦੀ ਜਿਹੜੀ ਸ਼ਕਤੀ, ਤੇ ਅੱਗੇ ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਦੁਨੀਆਦਾਰੀ ਦੇ ਹਾਲਾਤ ਕੀ ਨੇ ਉਹਨਾਂ ਦੀ ਗੱਲ ਕਰਦੇ ਹਾਂ, ਤੇ 15 ਮਿੰਟ ਤੱਕ 20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ, ਜਿਸ ਦੇ ਵਿੱਚ ਤੁਸੀਂ ਵੀ ਜਿਹੜਾ ਆਪਣਾ ਇਜ਼ਹਾਰ ਕਰ ਸਕਦੇ ਹੋ ਗੱਲਾਂ ਬਾਤਾਂ ਦਾ। ਤੇ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ ਅੱਜ ਦੇ ਦਿਨਾਂ ਦੇ ਵਿੱਚ, ਜਿਵੇਂ ਕਿ ਹਵਾਰਾ ਨੂੰ ਪਿਛਲੇ ਹਫ਼ਤੇ ਤੋਂ ਹੀ ਜਿਹੜਾ ਕਾਫ਼ੀ ਵਿਸ਼ਾ ਜਿਹੜਾ ਗੰਭੀਰ ਵੀ ਹੈ, ਤੇ ਵਿਸ਼ਾ ਚਰਚਾ ਦਾ ਵਿਸ਼ਾ ਜਿਹੜਾ ਉਹ ਬਣ ਗਿਆ, ਕਾਫ਼ੀ ਚਰਚਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਈ ਹੈ। ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਹਵਾਰਾ ਨੂੰ ਪੈਰੋਲ ਮਿਲੂਗੀ ਕਿ ਨਹੀਂ ਮਿਲੂਗੀ, ਕਿਉਂਕਿ ਅੱਜ ਆਖਰੀ ਮੀਟਿੰਗ ਸੀ, ਪਰ ਪਤਾ ਨਹੀਂ ਉਹ ਕਿਹਦੇ ਨਾਲ ਹੋਈ ਹੈ ਕਿ ਨਹੀਂ ਹੋਈ ਹੈ, ਕਿਹੜੀਆਂ ਸ਼ਰਤਾਂ ਲੱਗੀਆਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਦੂਸਰਾ ਬਹਿਬਲ ਗੋਲੀ ਕਾਂਡ ਜਿਹੜਾ, ਜਿਹੜੀ ਰਿਪੋਰਟ ਹੈ ਉਹ ਲਿਫਾਫੇ ਦੇ ਵਿੱਚ ਬੰਦ ਕਰਕੇ ਦੇ ਦਿੱਤੀ ਗਈ ਹੈ, ਤੇ ਟਰੰਪ ਦੀਆਂ ਮੁਸ਼ਕਲਾਂ ਜਿਹੜੀਆਂ ਵੱਧਦੀਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਮਿਡ ਜਿਹੜੀਆਂ ਚੋਣਾਂ ਆ ਚੁੱਕੀਆਂ ਨੇ ਸਿਰ ਦੇ ਉੱਤੇ, ਤੇ ਨਾ ਤਾਂ ਉਧਰੋਂ ਜਿਹੜਾ ਇਜ਼ਰਾਈਲ ਹੈ ਉਹ ਬਾਂਹ ਫੜਾਉਂਦਾ ਹੈ, ਤੇ ਨਾ ਹੀ ਇਰਾਨ। ਦੇਖਦੇ ਹਾਂ ਹੁਣ ਕਿਸ ਭਾ ਬੀਤਦੀ ਹੈ। ਜੋ ਡੈਟੇ ਆਏ ਨੇ ਅਮੈਰੀਕਨ ਚੋਣਾਂ ਦੇ ਦੌਰਾਨ, ਡੈਮੋਕ੍ਰੈਟਿਕ ਜਿਹੜੇ ਨੇ ਉਹਨਾਂ ਦਾ ਜਿਹੜਾ ਹੱਥ ਭਾਰਾ ਲੱਗਦਾ ਹੈ, ਦੇਖਦੇ ਹਾਂ ਕਿਤੇ ਨਾ ਕਿਤੇ ਟਰੰਪ ਨੂੰ ਝਟਕਾ ਵੀ ਲੱਗ ਜਾ ਸਕਦਾ ਇਹਨਾਂ ਚੋਣਾਂ ਦੇ ਵਿੱਚ। ਦੂਸਰੇ ਪਾਸੇ ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ ਰਾਹ ਖੁੱਲ੍ਹੇਗਾ ਕਿ ਨਹੀਂ। ਪੰਜਾਬ ਦੇ ਵਿੱਚ ਸਿੱਖਾਂ ਦੇ ਇਨਸਾਫ਼ ਦੇ ਲਈ ਚੱਲ ਰਹੇ ਕੌਮੀ ਮੋਰਚੇ ਦੀ ਗਵਰਨਰ ਦੇ ਨਾਲ ਮੀਟਿੰਗ ਤੋਂ ਬਾਅਦ ਤਸਵੀਰ ਜਿਹੜੀ ਕਿੰਨੀ ਕੁ ਸਾਫ਼ ਹੋਈ ਸੀ, ਪਰ ਫਿਰ ਵੀ ਜਿਹੜੀ ਹੈ ਦੁਬਾਰਾ ਧੁੰਦਲੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਇੱਕੋ ਦਿਨ ਦੇ ਵਿੱਚ 9 ਬਿੱਲ ਪਾਸ ਕਰਤੇ, ਇਹ ਵੀ 75 ਸਾਲ ਚ ਪਹਿਲੀ ਵਾਰੀ ਹੋਇਆ ਕਿ ਇਹ ਤੇਜ਼ੀ ਜਿਹੜਾ ਤੇਜ਼ੀ ਵਿਕਾਸ ਦੀ ਨਿਸ਼ਾਨੀ ਹੈਗੀ ਆ ਜਾਂ ਬਰਬਾਦੀ ਦੀ ਜਾਂ ਲੋਕਤੰਤਰ ਦੇ ਵਿੱਚ ਬਹਿਸ ਦੇ ਲਈ ਸਮਾਂ ਘੱਟ ਹੈ, ਗੱਲਬਾਤ ਨਹੀਂ ਕਰਨੀ ਚਾਹੁੰਦੇ। ਪ੍ਰਾਈਵੇਟ ਸਕੂਲਾਂ ਦੀ ਫੀਸ ਤੇ ਨਕੇਲ ਤਾਂ ਕੱਸੀ ਹੈ, ਪਰ ਕਿੰਨੇ ਕੁ ਲੋਕ ਸੁਖੀ ਨੇ ਆਉਣ ਵਾਲਾ ਸਮਾਂ ਦੱਸੇਗਾ। ਰੁੱਖਾਂ ਦੀ ਕਟਾਈ ਦੇ ਉੱਤੇ ਨਵੇਂ ਨਿਯਮ ਬਣੇ ਨੇ, ਆਊਟਸੋਰਸ ਮੁਲਾਜ਼ਮਾਂ ਦੇ ਲਈ ਨਵਾਂ ਕਾਨੂੰਨ ਬਣਾਤਾ, ਉਦਯੋਗਿਕ ਖੇਤਰਾਂ ਦੇ ਨਵੇਂ ਸਰਵਿਸ ਚਾਰਜ ਲਾ ਤੇ। ਇਹ ਬਦਲਾਅ ਆਮ ਪੰਜਾਬੀ ਦੀ ਜ਼ਿੰਦਗੀ ਨੂੰ ਕਿੰਨਾ ਕੁ ਪ੍ਰਭਾਵਿਤ ਕਰਨਗੇ, ਇਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਦੂਸਰੇ ਪਾਸੇ ਦੇਸ਼ ਤੋਂ ਲੈ ਕੇ ਦੁਨੀਆਂ ਤੱਕ ਦਾ ਜੋ ਹਾਲ ਹੈ, ਸਵਾਲ ਉਹ ਵੀ ਬਹੁਤ ਵੱਡੇ ਨੇ। ਇਰਾਨ ਤੇ ਅਮਰੀਕਾ ਵਿਚਕਾਰ ਹੌਰਮੁਜ਼ ਦਾ ਤਣਾਅ ਬਣਿਆ ਹੋਇਆ, ਗਾਜ਼ਾ ਤੇ ਇਜ਼ਰਾਈਲ ਦਾ ਸੰਕਟ ਬਣਿਆ ਹੋਇਆ, ਟਰੰਪ ਦੀਆਂ ਮਿਡ ਟਰਮ ਚੋਣਾਂ ਦੀ ਚੁਣੌਤੀ ਜਿਹੜੀ ਹੈ ਉਹ ਸਿਰ ਦੇ ਉੱਤੇ ਮੰਡਰਾ ਰਹੀ ਹੈ। ਅਮਰੀਕਾ ਦੇ ਵਿੱਚ ਭਾਰਤੀ ਵਿਦਿਆਰਥੀ ਦੇ ਨਾਲ ਜੁੜਿਆ ਕਤਲ ਮਾਮਲਾ ਉਹ ਗ੍ਰਿਫਤਾਰ ਹੋਇਆ ਜਰਮਨੀ ਦੇ ਵਿੱਚ, ਤੇ ਕੋਸੋਵੋ ਦੀ ਸੰਸਦ ਦੇ ਵਿੱਚ ਆਂਡਿਆਂ ਦੀ ਜਿਹੜੀ ਬਰਸਾਤ ਹੋਈ ਹੈ, ਜਿੱਥੇ ਕੋਸੋਵੋ ਦੇ ਵਿੱਚ ਇਹਨੂੰ ਵੀ ਆਜ਼ਾਦ ਕਰਾਉਣ ਦੇ ਲਈ ਅਮਰੀਕਾ ਨੇ ਆਪਣਾ ਉੱਥੇ ਵੱਡਾ ਯੋਗਦਾਨ ਪਾਇਆ, ਬੋਸਨੀਆ ਅਲਬਾਨੀਆ ਦੇ ਨਾਲ ਮੱਥਾ ਲਾ ਕੇ, ਤੇ ਕੋਸੋਵੋ ਛੋਟਾ ਜਿਹਾ ਮੁਲਕ ਮਤਲਬ ਕਿ ਉਹਨੂੰ ਅੱਡ ਕਰਵਾਇਆ ਤੇ ਉੱਥੇ ਕੈਂਪ ਲਾ ਕੇ ਬੈਠੇ ਨੇ, ਤੇ ਉੱਥੇ ਅੱਜ ਸੰਸਦ ਦੇ ਵਿੱਚ ਜਿਹੜੀ ਹੈ ਆਂਡਿਆਂ ਦੀ ਬਰਸਾਤ ਹੋਈ ਹੈ। ਦੂਸਰੇ ਪਾਸੇ ਕਰਾਚੀ ਦੇ ਵਿੱਚ ਲਗਭਗ ਮਿਟ ਚੁੱਕੀ ਹੈ ਯਹੂਦੀਆਂ ਦੀ ਵਿਰਾਸਤ, ਤੇ ਕੀ ਦੁਨੀਆਂ ਸੱਚਮੁੱਚ ਬਦਲ ਰਹੀ ਹੈ ਜਾਂ ਅਸੀਂ ਸਿਰਫ਼ ਇਤਿਹਾਸ ਨੂੰ ਦੁਹਰਾਉਂਦੇ ਹਾਂ ਜਾਂ ਦੇਖ ਰਹੇ ਹਾਂ ਕਿ ਕੁਝ ਬਦਲ ਰਿਹਾ ਸੱਚੀ ਹੀ? ਸਵਾਲ ਬਹੁਤ ਨੇ, ਜਵਾਬ ਤੁਹਾਡੇ ਜਿਹੜੇ ਨੇ ਉਹਨਾਂ ਦੀ ਉਡੀਕ ਰਹੇਗੀ। ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਮਾਨਸਾ ਜੇਲ੍ਹ ਤੋਂ। ਮਾਨਸਾ ਜੇਲ੍ਹ ਦੇ ਹਾਲਾਤ ਕੀ ਨੇ? ਤੇ ਮਾਨਸਾ ਜੇਲ੍ਹ ਜਿਹੜੀ ਹੈ ਭਰੋ ਦਾ ਅੱਜ ਜਿਹੜਾ ਸੀ ਸੰਘਰਸ਼ ਚੱਲਿਆ, ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਜਥੇਬੰਦਕ ਆਗੂਆਂ ਤੇ ਪੁਲਿਸ ਦਰਮਿਆਨ ਜਿਹੜੀ ਹੈ ਧੱਕਾ ਮੁੱਕੀ ਹੋਈ ਹੈ। ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਦੇ ਖਿਲਾਫ਼ ਅੱਜ ਇੱਥੇ ਜੇਲ੍ਹ ਭਰੋ ਅੰਦੋਲਨ ਦੇ ਦੌਰਾਨ ਕਿਸਾਨਾਂ ਮਜ਼ਦੂਰਾਂ ਨੇ ਰੈਲੀ ਕੀਤੀ ਤੇ ਮਾਨਸਾ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ ਪੁਲਿਸ ਦੀਆਂ ਰੋਕਾਂ ਤੋੜ ਕੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਪੁੱਜ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਹੋਈ ਧੱਕਾ ਮੁੱਕੀ ਹੀ ਜਿਹੜੀ ਸੀ, ਮਾਹੌਲ ਤਣਾਅਪੂਰਨ ਹੋ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਧਰਨੇ ਦੇ ਵਿੱਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਇੱਥੇ ਮਾਲ ਗੋਦਾਮ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਨਵੇਂ ਰੂਪ ਦੇ ਵਿੱਚ ਦੇਸ਼ ਦੇ ਸਰੋਤਾਂ ਦੀ ਲੁੱਟ ਕਰਨ ਦੀ ਖੁੱਲ੍ਹ ਦੇ ਰਹੀ ਨੇ। ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਖੇਤੀ ਦੇ ਵਿੱਚੋਂ ਬਾਹਰ ਕੱਢ ਦੇਵੇਗਾ ਤੇ ਉਨ੍ਹਾਂ ਕਿਹਾ ਕਿ ਇਸ ਨਾਲ ਇਕੱਲਾ ਕਿਸਾਨ ਹੀ ਆਰਥਿਕ ਤੌਰ ਦੇ ਉੱਤੇ ਪ੍ਰਭਾਵਿਤ ਨਹੀਂ ਹੋਏਗਾ, ਸਗੋਂ ਇਸ ਦੇ ਨਾਲ ਜੁੜੇ ਸਾਰੇ ਵਰਗਾਂ ਨੂੰ ਇਸ ਦੀ ਮਾਰ ਜਿਹੜੀ ਝੱਲਣੀ ਪਏਗੀ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਮਗਰੋਂ ਕਾਰਨ ਖੇਤੀ ਡੇਅਰੀ ਫਾਰਮਿੰਗ ਅਤੇ ਪੋਲਟਰੀ ਫਾਰਮਿੰਗ ਤਬਾਹ ਹੋ ਜਾਣਗੇ। ਉਨ੍ਹਾਂ ਮੰਗ ਕੀਤੀ ਹੈ ਕਿ ਸਮਝੌਤਾ ਤੁਰੰਤ ਰੱਦ ਕੀਤਾ ਜਾਵੇ ਤੇ ਉਨ੍ਹਾਂ ਇਹ ਵੀ ਕਿਹਾ ਕਿ ਮਜ਼ਦੂਰ ਵਿਰੋਧੀ ਕਾਨੂੰਨ ਵਾਪਸ ਲੈ ਜਾਣ ਤੇ ਕੱਚੇ ਕਾਮਿਆਂ ਦੇ ਲਈ ਸਥਾਈ ਰੋਜ਼ਗਾਰ ਦਾ ਪ੍ਰਬੰਧ, ਦਿਨ ਬ ਦਿਨ ਵੱਧ ਰਹੀ ਬੇਲਗਾਮ ਮਹਿੰਗਾਈ ਤੇ ਤੁਰੰਤ ਰੋਕ ਲਗਾਈ ਜਾਵੇ ਤੇ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨਕ ਹੱਕਾਂ ਦੇ ਉੱਤੇ ਹੋ ਰਹੇ ਹਮਲਿਆਂ ਨੂੰ ਬੰਦ ਕੀਤਾ ਜਾਵੇ। ਪਿਛਲੇ ਸਮਿਆਂ ਦੇ ਵਿੱਚ ਕਮਲ ਕੌਰ ਦਾ ਜਿਹੜਾ ਮਰਡਰ ਹੋਇਆ ਸੀਗਾ, ਕਤਲ ਹੋ ਗਿਆ ਸੀ, ਉਹਦੇ ਵਿੱਚ ਨਵੀਂ ਅਪਡੇਟ ਅੱਜ ਆਈ ਹੈ। ਅਦਾਲਤ ਨੇ ਅੰਮ੍ਰਿਤਪਾਲ ਮਹਿਰੋ ਤੇ ਰਣਜੀਤ ਸਿੰਘ ਦੇ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਨੇ। ਬਠਿੰਡਾ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਜਿਹੜੀ ਹੈ ਇਨਫਲੂਐਂਸਰ ਜਿਹੜੀ ਸੀ ਕੰਚਨ ਕੁਮਾਰ, ਉਹਦੇ ਕਤਲ ਦੇ ਸੰਬੰਧ ਦੇ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋ ਅਤੇ ਰਣਜੀਤ ਸਿੰਘ ਦੇ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਨੇ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਸਹਿ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤ ਜੀਤ ਸਿੰਘ ਦੇ ਵਿਰੁੱਧ ਦੋਸ਼ ਤੈਅ ਜਿਹੜੇ ਕੀਤੇ ਜਾ ਚੁੱਕੇ ਨੇ ਪਹਿਲਾਂ ਹੀ। ਬਿੱਲ ਤੇ ਬਿੱਲ ਪੇਸ਼ ਹੋਏ ਨੇ ਅੱਜ ਤੇ ਜਿਵੇਂ ਸੀਪ ਲੱਗਦੀ ਹੁੰਦੀ ਹੈ। ਵਿਧਾਨ ਸਭਾ ਦੀ ਗੱਲ ਕਰਦੇ ਹਾਂ, ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਸਿੱਖਿਆ, ਬੁਨਿਆਦੀ ਢਾਂਚਾ, ਕਰ ਤੇ ਰੋਜ਼ਗਾਰ ਦੇ ਸਣੇ 9 ਅਹਿਮ ਬਿੱਲ ਜਿਹੜੇ ਪਾਸ ਕਰ ਦਿੱਤੇ। ਵਿਸਤਾਰ ਦੇ ਨਾਲ ਦੋਸਤੋ ਖਬਰ ਹੈ, ਹੁਣ ਬਿਜਲੀ ਦੇ ਬਿੱਲਾਂ ਦੇ ਵਿੱਚ ਵੀ ਵਿੱਚ ਹੀ ਆਵੇਗਾ ਮੇਨਟੈਨੈਂਸ ਜਿਹੜਾ ਖਰਚਾ ਤੇ ਉਦਯੋਗਾਂ ਦੀ ਬਿਹਤਰੀ ਦੇ ਲਈ ਅਹਿਮ ਜਿਹੜਾ ਬਿੱਲ ਪਾਸ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਆਖਰੀ ਦਿਨ ਦੀ ਕਾਰਵਾਈ ਦੇ ਦੌਰਾਨ ਸਦਨ ਦੇ ਅੰਦਰ ਤੇ ਬਾਹਰ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਕਾਂਗਰਸ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਦੇ ਹੇਠ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਇਕੋ ਦਿਨ ਦੇ ਵਿਚ 8 ਬਿੱਲ ਪੇਸ਼ ਕਰਨ, 12 ਸੂਬਿਆਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਦੇਣ, OPS ਵਰਗੇ ਵਾਅਦੇ ਪੂਰੇ ਨਾ ਕਰਨ ਤੇ ਸਰਕਾਰ ਨੂੰ ਘੇਰਿਆ। ਇਸ ਦੇ ਜਵਾਬ ਦੇ ਵਿਚ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਸਪਸ਼ਟ ਕੀਤਾ ਕਿ ਮਲਟੀਪਰਪਜ਼ ਹੈਲਥ ਵਰਕਰਾਂ ਦੀ ਭਰਤੀ 237 ਦੇ ਵਿਚੋਂ ਸਿਰਫ 13 ਉਮੀਦਵਾਰ ਹੀ ਹਰਿਆਣੇ ਦੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 51.30 ਲੱਖ ਪਰਿਵਾਰ ਜਿਹੜੇ ਨੇ ਰਜਿਸਟਰਡ ਹੋ ਚੁੱਕੇ ਨੇ ਤੇ 1,9.35 ਕਰੋੜ ਦੇ ਜਿਹੜਾ ਇਲਾਜ ਨੂੰ ਮਨਜੂਰੀ ਦਿੱਤੀ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਸਦਨ ਦੇ ਵਿਚ ਪੰਜਾਬ ਗੈਰ ਸਹਾਇਤਾ ਪ੍ਰਾਪਤ ਵਿਦਿਅਕ ਅਦਾਰਿਆਂ ਦੀ ਫੀਸ ਦਾ ਰੈਗੂਲੇਸ਼ਨ ਸੋਧ ਬਿੱਲ 226 ਸਰਬਸੰਮਤੀ ਦੇ ਨਾਲ ਜਿਹੜਾ ਪਾਸ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਜਿਹੜੀ ਹੈ ਉਹਦੇ ਉੱਤੇ ਪੂਰੀ ਤਰ੍ਹਾਂ ਕਹਿੰਦੇ ਨਕੇਲ ਕੱਸੀ ਜਾਏਗੀ। ਨਿਯਮਾਂ ਦੀ ਉਲੰਘਣਾ ਦੇ ਕਰਨ ਵਾਲੇ ਸਕੂਲਾਂ ਦੇ ਵਿਰੁੱਧ ਜਿਹੜਾ ਸਖ਼ਤ ਕਾਰਵਾਈ ਤੇ ਭਾਰੀ ਜੁਰਮਾਨੇ ਦੀ ਵਿਵਸਥਾ ਜਿਹੜੀ ਕੀਤੀ ਹੈ। ਇਸ ਬਿੱਲ ਦੇ ਨਾਲ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ 5% ਤੋਂ ਵੱਧ ਫੀਸ ਨਹੀਂ ਵਧਾ ਸਕੇਗਾ। 5% ਤੋਂ ਵੱਧ ਵਾਧੇ ਦੇ ਲਈ ਜ਼ਿਲ੍ਹਾ ਰੈਗੂਲੇਟਰੀ ਬਾਡੀ ਤੋਂ 180 ਦਿਨ ਪਹਿਲਾਂ ਪ੍ਰਵਾਨਗੀ ਲੈਣੀ ਪਏਗੀ। ਫੀਸ ਵਧਾਉਣ ਦੀ ਮੰਗ ਕਰਨ ਵਾਲੇ ਸਕੂਲਾਂ ਦੇ ਵਿੱਤੀ ਰਿਕਾਰਡ ਦਾ ਫੋਰੈਂਸਿਕ ਆਡਿਟ ਜਿਹੜਾ ਕਰਵਾਇਆ ਜਾਏਗਾ ਤਾਂ ਜੋ ਵਪਾਰਕ ਨਫ਼ੇਖੋਰੀ ਦਾ ਪਤਾ ਲਗਾਇਆ ਜਾ ਸਕੇ, ਜਿਨ੍ਹਾਂ ਸਕੂਲਾਂ ਨੇ ਪਿਛਲੇ 36 ਮਹੀਨਿਆਂ 3 ਸਾਲਾਂ ਦੇ ਵਿਚ ਕੁੱਲ ਮਿਲਾ ਕੇ 15% ਤੋਂ ਵੱਧ ਫੀਸ ਵਧਾਈ ਹੈ ਉਨ੍ਹਾਂ ਨੂੰ ਵਾਧੂ ਵਸੂਲੀ ਗਈ ਰਕਮ 90 ਦਿਨਾਂ ਦੇ ਅੰਦਰ ਅੰਦਰ ਕਹਿੰਦੇ ਮਾਪਿਆਂ ਨੂੰ ਵਾਪਸ ਕਰਨੀ ਪਏਗੀ। ਸਕੂਲ ਮਾਪਿਆਂ ਨੂੰ ਕਿਸੇ ਖਾਸ ਦੁਕਾਨਦਾਰ ਜਾਂ ਵੈਂਡਰ ਤੋਂ ਕਿਤਾਬਾਂ ਤੇ ਵਰਦੀਆਂ ਖਰੀਦਣ ਦੇ ਲਈ ਮਜਬੂਰ ਨਹੀਂ ਕਰ ਸਕਣਗੇ, ਸਗੋਂ ਘੱਟੋ ਘੱਟ 3 ਪਬਲਿਸ਼ਰਾਂ ਜਾਂ ਵੈਂਡਰਾਂ ਦੀ ਸੂਚੀ ਜਾਰੀ ਕਰਨੀ ਲਾਜ਼ਮੀ ਹੋਏਗੀ। ਟਿਊਸ਼ਨ ਫੀਸ ਤੋਂ ਇਲਾਵਾ ਐਨੂਅਲ ਚਾਰਜ, ਸਮਾਰਟ ਕਲਾਸ, ਐਕਟੀਵਿਟੀ ਲੈਬ ਅਤੇ ਲਾਇਬ੍ਰੇਰੀ ਵਰਗੇ ਸਾਰੇ ਖਰਚੇ ਫੀਸ ਦੇ ਘੇਰੇ ਦੇ ਵਿਚ ਲਿਆਂਦੇ ਗਏ ਨੇ। ਨਿਯਮ ਤੋੜਨ ਦੇ ਉੱਤੇ ਭਾਰੀ ਜੁਰਮਾਨੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਨੂੰ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਫੀਸ ਵਾਪਸ ਨਾ ਕਰਨ ਦੀ ਸੂਰਤ ਦੇ ਵਿਚ 10,000 ਰੁਪਏ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਵਾਧੂ ਜੁਰਮਾਨਾ ਲਗਾਇਆ ਜਾਵੇਗਾ ਤੇ ਲਗਾਤਾਰ ਉਲੰਘਣਾ ਕਰਨ ਦੇ ਉੱਤੇ ਸਕੂਲ ਦੀ ਮਾਨਤਾ ਵੀ ਕਹਿੰਦੇ ਰੱਦ ਕੀਤੀ ਜਾ ਸਕਦੀ ਹੈ। ਪੰਜਾਬ ਵਿਧਾਨ ਸਭਾ ਚ ਜੰਗਲਾਤ ਮੰਤਰੀ ਪੰਜਾਬ ਰੁੱਖ ਸੁਰੱਖਿਆ ਬਿੱਲ 226 ਪਾਸ ਕੀਤਾ ਗਿਆ। ਪੰਜਾਬ ਵਿਧਾਨ ਸਭਾ ਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪੰਜਾਬ ਰੁੱਖ ਸੁਰੱਖਿਆ ਬਿੱਲ 226 ਪੇਸ਼ ਕੀਤਾ, ਜਿਸ ਨੂੰ ਕਿ ਪਾਸ ਕਰ ਦਿੱਤਾ ਗਿਆ। ਪੰਜਾਬ ਦੇ ਵਿਚ ਘਟਦੀ ਹਰਿਆਵਲ ਨੂੰ ਬਚਾਉਣ, ਪ੍ਰਦਰਸ਼ਨ ਤੇ ਠੱਲ ਪਾਉਣ ਤੇ ਵਾਤਾਵਰਨ ਸੰਤੁਲਨ ਬਣਾਏ ਰੱਖਣ ਦੇ ਲਈ ਬਿੱਲ ਲਿਆਂਦਾ ਗਿਆ। ਭਾਈ ਜਿੰਨੇ ਪੁਰਾਣੇ ਦਰਖਤ ਆ ਨਾ ਹਾਈਵੇ ਬਣਾਉਣ ਦੇ ਲਈ ਜਾਂ ਰੋਡ ਖੁੱਲੇ ਕਰਨ ਦੇ ਲਈ ਜੋ ਤੁਸੀਂ ਪੁੱਟਦੇ ਹੋ, ਚਲੋ ਲੋਕ ਤਾਂ ਘੱਟ ਹੀ ਉਜਾੜਾ ਕਰਦੇ ਆ ਪਰ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਵੱਡਾ ਉਜਾੜਾ ਹੁੰਦਾ। ਜਾਂ ਤਾਂ ਉਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਕਿ ਉਹਨਾਂ ਨੂੰ ਪਹਿਲਾਂ, ਅੱਜ ਕੱਲ੍ਹ ਤਾਂ ਮਸ਼ੀਨਾਂ ਵੀ ਆ ਗਈਆਂ, ਸਾਰਾ ਕੁਝ ਆ ਗਿਆ, ਉਹਨਾਂ ਨੂੰ ਪੁੱਟ ਕੇ ਉਹਨਾਂ ਨੂੰ ਮੂਵ ਕੀਤਾ ਜਾ ਸਕਦਾ ਜਾਂ ਉਹ ਗੱਬੇ ਛੱਡ ਦਿੱਤਾ ਜਾ ਸਕਦਾ ਉਹਨਾਂ ਰਾਸਤਾ ਤੇ ਆਲੇ ਦੁਆਲੇ ਜਿਹੜੀ ਜਗ੍ਹਾ ਸੜਕ ਬਣਾਈ ਜਾ ਸਕਦੀ ਹੈ। ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਦੇ ਨਾਲ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਵਿਚ ਬਿਨਾਂ ਸਰਕਾਰੀ ਮਨਜ਼ੂਰੀ ਤੋਂ ਰੁੱਖ ਕੱਟਣ ਤੇ ਮੁਕੰਮਲ ਪਾਬੰਦੀ ਹੋਏਗੀ। ਰੁੱਖ ਕੱਟਣ ਬਦਲੇ ਨਵੇਂ ਪੌਦੇ ਲਗਾਉਣੇ ਪੈਣਗੇ। ਜੇ ਕੋਈ ਵਿਅਕਤੀ ਜਾਂ ਏਜੰਸੀ ਮਨਜ਼ੂਰੀ ਲੈ ਕੇ 1 ਰੁੱਖ ਕੱਟਦੀ ਹੈ ਤਾਂ ਉਸਨੂੰ ਉਸਦੀ ਥਾਂ ਦੇ ਉੱਤੇ 10 ਨਵੇਂ ਰੁੱਖ ਜਿਹੜੇ ਨੇ ਦਰਖਤ ਲਾਉਣੇ ਪੌਦੇ ਜਿਹੜੇ ਨੇ ਪਾਲਣੇ ਪੈਣਗੇ। 100 ਸਾਲ ਤੋਂ ਪੁਰਾਣੇ ਜਾਂ ਧਾਰਮਿਕ ਇਤਿਹਾਸਕ ਮਹੱਤਤਾ ਵਾਲੇ ਰੁੱਖਾਂ ਨੂੰ ਕੱਟਣ ਦੀ ਇਜਾਜ਼ਤ ਸਿਰਫ ਅਤਿ ਜ਼ਰੂਰੀ ਵਿਕਾਸ ਜਿਹੜਾ ਕਾਰਜਾਂ ਦੇ ਲਈ ਮਿਲੇਗੀ ਤੇ ਅਜਿਹਾ 1 ਰੁੱਖ ਕੱਟਣ ਦੇ ਉੱਤੇ 25 ਨਵੇਂ ਰੁੱਖ ਲਗਾਉਣੇ ਲਾਜ਼ਮੀ ਹੋਣਗੇ। ਰੁੱਖਾਂ ਉੱਤੇ ਲਾਈਟਾਂ ਲਗਾਉਣ, ਸੀਮੈਂਟ ਦੇ ਨਾਲ ਜੜ੍ਹਾਂ ਢੱਕਣ, ਫਲੈਕਸ ਬੋਰਡ ਟੰਗਣ, ਕਿੱਲ ਗੱਢ ਕੇ ਸੁਕਾਉਣ ਵਾਲਿਆਂ ਖਿਲਾਫ਼ ਵੀ ਕਾਨੂੰਨੀ ਕਾਰਵਾਈ ਹੋਵੇਗੀ। ਇਸ ਬਿੱਲ ਦੇ ਅਨੁਸਾਰ ਆਮ ਅਰਜ਼ੀ ਦੇ ਉੱਤੇ ਟ੍ਰੀ ਪ੍ਰੋਟੈਕਸ਼ਨ ਅਫਸਰ ਦੇ ਵੱਲੋਂ 30 ਦਿਨਾਂ ਦੇ ਅੰਦਰ ਅੰਦਰ ਖਤਰਨਾਕ ਸੁੱਕੇ ਰੁੱਖਾਂ ਦੇ ਬਾਰੇ 7 ਦਿਨਾਂ ਦੇ ਅੰਦਰ ਫੈਸਲਾ ਲਿਆ ਜਾਏਗਾ। ਨਿਯਮ ਤੋੜਨ ਦੇ ਉੱਤੇ ਭਾਰੀ ਜੁਰਮਾਨਾ ਕੀਤਾ ਜਾਏਗਾ ਤੇ ਪਹਿਲੀ ਵਾਰ ਉਲੰਘਣਾ ਕਰਨ ਦੇ ਉੱਤੇ 10,000 ਰੁਪਏ, ਦੂਜੀ ਵਾਰ 35,000 ਤੇ ਲਗਾਤਾਰ ਉਲੰਘਣਾ ਤੇ 50,000 ਰੁਪਏ ਪ੍ਰਤੀ ਰੁੱਖ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਤੇ ਬਿਨਾਂ ਮਨਜ਼ੂਰੀ ਰੁੱਖ ਕੱਟਣ ਤੇ 10,000 ਪ੍ਰਤੀ ਰੁਪਏ ਜਿਹੜਾ 10,000 ਪ੍ਰਤੀ ਰੁੱਖ ਜੁਰਮਾਨਾ ਤੇ ਵਾਤਾਵਰਨ ਮੁਆਵਜ਼ਾ ਵਸੂਲਿਆ ਜਾਏਗਾ ਤੇ ਰੁੱਖ ਨੂੰ ਨੁਕਸਾਨ ਪਹੁੰਚਾਉਣ ਦੇ ਉੱਤੇ 2,000 ਰੁਪਏ ਪ੍ਰਤੀ ਰੁੱਖ ਜੁਰਮਾਨਾ ਲੱਗੇਗਾ। ਪੰਜਾਬ ਪੰਚਾਇਤੀ ਰਾਜ ਐਕਟ ਜਿਹੜਾ 1994 ਹੈ ਉਹਦੇ ਵਿਚ ਸੋਧ ਸੰਬੰਧੀ ਬਿੱਲ ਪਾਸ ਕੀਤਾ। ਪੰਜਾਬ ਵਿਧਾਨ ਸਭਾ ਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਪੇਸ਼ ਪੰਜਾਬ ਪੰਚਾਇਤ ਰਾਜ ਐਕਟ 1994 ਚ ਸੋਧ ਸੰਬੰਧੀ ਬਿੱਲ ਪਾਸ ਕੀਤਾ ਗਿਆ ਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਪ੍ਰਗਟ ਸਿੰਘ ਉਨ੍ਹਾਂ ਨੇ ਇਸ ਬਿੱਲ ਦੇ ਉੱਤੇ ਬਹਿਸ ਮੌਕੇ ਖਦਸ਼ੇ ਜਿਹੜੇ ਜ਼ਾਹਰ ਕੀਤੇ ਨੇ। ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਪੰਚਾਇਤੀ ਸਕੱਤਰ ਅਤੇ ਗ੍ਰਾਮ ਸੇਵਕ ਦੇ ਅਹੁਦੇ ਮਿਲਾ ਕੇ ਬਣਾਇਆ ਨਵਾਂ ਕਾਡਰ ਹੈ। ਪੰਜਾਬ ਵਿਧਾਨ ਸਭਾ ਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪੰਚਾਇਤ ਰਾਜ ਐਕਟ 1994 ਚ ਸੋਧ ਸੰਬੰਧੀ ਬਿੱਲ ਪੇਸ਼ ਕੀਤਾ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 22 ਜਨਵਰੀ 2026 ਨੂੰ ਨੋਟੀਫਿਕੇਸ਼ਨ ਕਰਕੇ ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਦੇ ਪੁਰਾਣੇ ਜਿਹੜੇ ਕਾਡਰਾਂ ਨੂੰ ਆਪਸ ਦੇ ਵਿਚ ਮਿਲਾ ਕੇ ਪੰਚਾਇਤ ਡਿਵੈਲਪਮੈਂਟ ਸਕੱਤਰ ਦਾ ਇਕ ਨਵਾਂ ਸਾਂਝਾ ਕਾਡਰ ਜਿਹੜਾ ਬਣਾਇਆ। ਪਰ ਪੁਰਾਣੇ ਕਾਨੂੰਨ ਦੇ ਮੁਤਾਬਕ ਪੰਜਾਬ ਪੰਚਾਇਤੀ ਰਾਜ ਐਕਟ 1994 ਦੀਆਂ ਵੱਖ ਵੱਖ ਧਾਰਾਵਾਂ ਦੇ ਵਿਚ ਅਜੇ ਵੀ ਪੁਰਾਣੇ ਨਾਂ ਹੀ ਦਰਜ ਸਨ, ਜਿਸ ਦੇ ਕਾਰਨ ਕਾਨੂੰਨੀ ਨਾਮਕਰਨ ਦੇ ਵਿਚ ਵਿਰੋਧਾਭਾਸ ਜਿਹੜਾ ਪੈਦਾ ਹੋ ਗਿਆ ਸੀ। ਇਸ ਉਲਝਣ ਅਤੇ ਭਵਿੱਖ ਦੇ ਵਿਚ ਕਿਸੇ ਵੀ ਅਣਲੋੜੀਂਦੀ ਜਿਹੜੀ ਹੈ ਮੁਕੱਦਮੇਬਾਜ਼ੀ ਤੋਂ ਬਚਣ ਦੇ ਲਈ ਹੁਣ ਐਕਟ ਦੇ ਵਿਚ ਸੋਧ ਕੀਤੀ ਜਾ ਰਹੀ ਹੈ। ਇਸ ਸੋਧ ਦੇ ਨਾਲ ਐਕਟ ਦੇ ਵਿਚ ਹੁਣ ਸਾਰੇ ਲੋੜੀਂਦੇ ਸਥਾਨਾਂ ਦੇ ਉੱਤੇ ਪੰਚਾਇਤ ਸਕੱਤਰ ਜਾਂ ਸਕੱਤਰ ਸ਼ਬਦ ਦੀ ਥਾਂ ਦੇ ਉੱਤੇ ਪੰਚਾਇਤ ਡਿਵੈਲਪਮੈਂਟ ਸਕੱਤਰ ਪੜਿਆ ਜਾਵੇਗਾ ਤੇ ਨਾਲ ਹੀ ਇਸ ਨਵੇਂ ਅਹੁਦੇ ਦੀਆਂ ਭੂਮਿਕਾਵਾਂ ਤੇ ਨਿਯੁਕਤੀਆਂ ਦੇ ਨਿਯਮਾਂ ਨੂੰ ਵੀ ਸਪਸ਼ਟ ਕੀਤਾ ਜਾਵੇਗਾ। ਕੇਂਦਰੀ ਸਕੀਮਾਂ ਦੇ ਕੱਚੇ ਮੁਲਾਜ਼ਮ ਆਊਟ ਕਹਿੰਦੇ ਚੀਮਾ ਸਾਹਿਬ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਆਊਟ ਸੋਰਸਡ ਪਰਸੋਨਲ ਬਿੱਲ 2026 ਦੇ ਬਹਿਸ ਮੌਕੇ ਸਾਫ਼ ਕੀਤਾ ਕਿ ਕੇਂਦਰੀ ਸਕੀਮਾਂ ਤਹਿਤ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਇਸ ਬਿੱਲ ਦੇ ਵਿਚ ਸ਼ਾਮਲ ਨਹੀਂ ਕੀਤਾ ਗਿਆ, ਕਿਉਂਕਿ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਸ਼ਾਮਲ ਕੀਤੇ ਜਾਣ ਨਾਲ ਸੂਬੇ ਉਤੇ ਜ਼ਿਆਦਾ ਵਿੱਤੀ ਬੋਝ ਪਏਗਾ। ਹੁਣ ਮਗਨਰੇਗਾ ਯਾਨੀ ਕਿ ਮਨਰੇਗਾ ਸਮੇਤ ਹੋਰ ਕੇਂਦਰੀ ਸਕੀਮਾਂ ਦੇ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਹੁਣ ਠੇਕਾ ਪ੍ਰਣਾਲੀ ਦੇ ਵਿਚ ਪੰਜਾਬ ਸਰਕਾਰ ਨਹੀਂ ਲਿਆਵੇਗੀ। ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਉਠਾਏ ਸਵਾਲ ਦੇ ਜਵਾਬ ਦੇ ਵਿਚ ਚੀਮਾ ਨੇ ਸਪਸ਼ਟੀਕਰਨ ਸਦਨ ਦੇ ਵਿਚ ਦਿੱਤਾ ਹੈ। ਵਿੱਤ ਮੰਤਰੀ ਯਾਨੀ ਕਿ ਇਹਦੇ ਵਿਚ ਸਿੱਧੇ ਹੀ ਉਹ ਮਤਲਬ ਕਿ ਜਿਹੜੇ ਠੇਕੇ ਤੇ ਲੈ ਜਾਂਦੇ ਵਿਚ ਵਿਚੋਲਾ ਪਾਇਆ ਜਾਂਦਾ ਉਹ ਨਹੀਂ, ਹੁਣ ਸਿੱਧੇ ਹੀ ਮਤਲਬ ਕਿ ਸਰਕਾਰ ਹੀ ਕਰ ਲਿਆ ਕਰੇਗੀ ਉਹਨਾਂ ਨੂੰ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਸੋਧ ਜਿਹੜਾ 2026 ਪਾਸ ਕੀਤਾ। ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸ ਸੋਧ 2026 ਪਾਸ ਹੋਇਆ ਤੇ ਸਦਨ ਚ ਵਿਰੋਧੀ ਧਿਰ ਵੱਲੋਂ ਨਾਅਰੇਬਾਜ਼ੀ ਹੋ ਗਈ। ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਦਨ ਦੇ ਵਿਚ ਪੰਜਾਬ ਆਊਟਸੋਰਸ ਮੁਲਾਜ਼ਮ ਠੇਕਾ ਆਧਾਰਿਤ ਨਿਯੁਕਤੀ ਬਿੱਲ 2026 ਪੇਸ਼ ਕੀਤਾ। ਇਸ ਦਾ ਮੁੱਖ ਮਕਸਦ ਸਰਕਾਰੀ ਵਿਭਾਗਾਂ ਤੇ ਇਸ ਦੀਆਂ ਸੰਸਥਾਵਾਂ ਦੇ ਵਿਚ ਆਊਟਸੋਰਸਿੰਗ ਏਜੰਸੀਆਂ ਠੇਕੇਦਾਰਾਂ ਰਾਹੀਂ ਕੰਮ ਕਰਦੇ ਯੋਗ ਕੱਚੇ ਮੁਲਾਜ਼ਮਾਂ ਨੂੰ ਸਿੱਧੇ ਸਰਕਾਰੀ ਠੇਕੇ ਉਤੇ ਲਿਆਉਣਾ ਹੈ। ਇਸ ਦੇ ਨਾਲ ਆਊਟਸੋਰਸ ਮੁਲਾਜ਼ਮਾਂ ਤੇ ਸਰਕਾਰ ਵਿਚਕਾਰ ਠੇਕੇਦਾਰਾਂ ਜਾਂ ਆਊਟਸੋਰਸਿੰਗ ਏਜੰਸੀਆਂ ਦਾ ਕਮਿਸ਼ਨ ਤੇ ਵਿਚੋਲਗਿਰੀ ਜਿਹੜੀ ਹੈ ਖਤਮ ਕਰਕੇ ਸਿੱਧਾ ਸਰਕਾਰੀ ਸਮਝੌਤਾ ਕੀਤਾ ਜਾਵੇਗਾ। ਇਸ ਦੇ ਨਾਲ ਲਗਭਗ 26,000 ਤੋਂ 28,000 ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਕਹਿੰਦੇ ਇਸ ਬਿੱਲ ਦੇ ਨਾਲ ਆਮ ਸ਼੍ਰੇਣੀ ਜਿਹੜੀ ਹੈ ਗਰੁੱਪ ਸੀ ਤੇ ਗਰੁੱਪ ਡੀ ਜਿਨ੍ਹਾਂ ਆਊਟਸੋਰਸ ਮੁਲਾਜ਼ਮਾਂ ਨੇ ਘੱਟੋ ਘੱਟ 5 ਸਾਲ ਦੀ ਨਿਰੰਤਰ ਸੇਵਾ ਪੂਰੀ ਕੀਤੀ ਹੈ ਉਹ ਸਿੱਧੇ ਠੇਕੇ ਦੇ ਉੱਤੇ ਆਉਣ ਦੇ ਲਈ ਯੋਗ ਹੋਣਗੇ। ਇਸੇ ਤਰ੍ਹਾਂ ਖਤਰਨਾਕ ਸ਼੍ਰੇਣੀ ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਜੋਖਮ ਭਰੀ ਹੈ ਉਨ੍ਹਾਂ ਦੇ ਲਈ ਸੇਵਾ ਦਾ ਸਮਾਂ 3 ਸਾਲ ਰੱਖਿਆ ਗਿਆ। ਇਸ ਸ਼੍ਰੇਣੀ ਦੇ ਵਿਚ ਬਿਜਲੀ ਵਿਭਾਗ ਦੇ ਹਾਈ ਵੋਲਟੇਜ ਤੇ ਕੰਮ ਕਰਨ ਵਾਲੇ ਸ਼ਿਕਾਇਤ ਅਮਲੇ ਸੀਵਰਮੈਨ ਸਫਾਈ ਸੇਵਕ ਸਫਾਈ ਕਰਮਚਾਰੀ ਫਾਇਰਮੈਨ ਫਾਇਰ ਡਰਾਈਵਰ ਅਤੇ ਫਾਇਰ ਸਟੇਸ਼ਨ ਦਾ ਅਮਲਾ ਸ਼ਾਮਲ ਹੈ। ਨਿਰੰਤਰ ਸੇਵਾ ਦੀਆਂ ਸ਼ਰਤਾਂ ਤਹਿਤ ਹਰ ਸਾਲ ਘੱਟੋ ਘੱਟ 240 ਦਿਨਾਂ ਦੀ ਹਾਜ਼ਰੀ ਤੇ ਰੋਜ਼ਾਨਾ ਘੱਟੋ ਘੱਟ 7 ਘੰਟੇ ਡਿਊਟੀ ਹੋਣੀ ਜ਼ਰੂਰੀ ਹੈ। ਏਜੰਸੀ ਬਦਲਣ ਦੇ ਨਾਲ ਸੇਵਾ ਦੇ ਵਿਚ ਰੁਕਾਵਟ ਨਹੀਂ ਮੰਨੀ ਜਾਵੇਗੀ ਤੇ ਪ੍ਰਸ਼ਾਸਕੀ ਕਾਰਨਾਂ ਜਾਣੀ ਕਿ ਜਾਂ ਕੁਦਰਤੀ ਆਫ਼ਤ ਮਹਾਂਮਾਰੀ ਦੇ ਕਾਰਨ ਆਏ ਪਾੜੇ ਨੂੰ ਸੇਵਾ ਦੇ ਵਿਚ ਰੁਕਾਵਟ ਨਹੀਂ ਗਿਣਿਆ ਜਾਵੇਗਾ। ਠੇਕੇ ਤੇ ਆਉਣ ਤੋਂ ਬਾਅਦ ਮਿਲਣ ਵਾਲੀ ਤਨਖਾਹ ਪਹਿਲਾਂ ਮਿਲਦੀ ਨੈੱਟ ਇਨ ਹੈੱਡ ਤੋਂ ਘੱਟ ਨਹੀਂ ਹੋਵੇਗੀ ਤੇ ਕੋਡ ਆਨ ਵੇਜਿਸ 2019 ਦੇ ਘੱਟੋ ਘੱਟ ਤਨਖਾਹ ਨਿਯਮਾਂ ਦੇ ਅਨੁਸਾਰ ਹੋਵੇਗੀ। ਠੇਕੇ ਤੇ ਆਉਣ ਤੋਂ ਬਾਅਦ ਮੁਲਾਜ਼ਮਾਂ ਦੇ ਲਈ ਬਾਇਓਮੈਟ੍ਰਿਕ ਹਾਜ਼ਰੀ ਲਗਾਉਣਾ ਲਾਜ਼ਮੀ ਹੋਵੇਗਾ। ਬਿੱਲ ਅਨੁਸਾਰ ਠੇਕਾ ਸਾਲ ਦਰ ਸਾਲ ਦੇ ਆਧਾਰ ਦੇ ਉੱਤੇ ਵਧਾਇਆ ਜਾਵੇਗਾ ਜੋ 58 ਸਾਲ ਦੀ ਉਮਰ ਤੱਕ ਚੱਲੇਗਾ। ਜਿਨ੍ਹਾਂ ਮੁਲਾਜ਼ਮਾਂ ਨੇ ਪੱਕੇ ਹੋਣ ਜਾਂ ਹੋਰ ਮੰਗਾਂ ਲਈ ਅਦਾਲਤਾਂ ਚ ਕੇਸ ਕੀਤੇ ਹੋਏ ਨੇ ਉਨ੍ਹਾਂ ਨੂੰ ਠੇਕੇ ਉੱਤੇ ਆਉਣ ਦੇ ਲਈ 30 ਦਿਨਾਂ ਦੇ ਅੰਦਰ ਕੇਸ ਵਾਪਸ ਲੈਣ ਦਾ ਹਲਫ਼ਨਾਮਾ ਦੇਣਾ ਪਵੇਗਾ ਤੇ ਪੁਰਾਣਾ ਕਾਨੂੰਨ ਰੱਦ ਇਸ ਬਿੱਲ ਦੇ ਲਾਗੂ ਹੋਣ ਦੇ ਨਾਲ ਪੰਜਾਬ ਹੈਡਹੋਕ ਜਿਹੜਾ ਕੰਟਰੈਕਚੁਅਲ ਡੇਲੀ ਵੇਜ ਟੈਂਪਰੇਰੀ ਵਰਕ ਚਾਰਟਰਡ ਐਂਡ ਆਊਟਸੋਰਸਡ ਇੰਪਲੋਈਜ਼ ਵੈਲਫੇਅਰ ਐਕਟ 2016 ਨੂੰ ਰੱਦ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ 'ਚ ਉਚੇਰੀ ਜਿਹੜੀ ਸਿੱਖਿਆ ਨਾਲ ਜੁੜੇ 3 ਅਹਿਮ ਬਿੱਲ ਪਾਸ ਕੀਤੇ ਐ। ਪੰਜਾਬ ਵਿਧਾਨ ਸਭਾ 'ਚ ਉਚੇਰੀ ਸਿੱਖਿਆ ਮੰਤਰੀ ਜਿਹੜੇ ਨੇ ਹਰਜੋਤ ਸਿੰਘ ਬੈਂਸ ਵੱਲੋਂ ਪੇਸ਼ ਕੀਤੇ 3 ਬਿੱਲ, ਜਿਨ੍ਹਾਂ 'ਚ ਕਲਾਊਡ ਯੂਨੀਵਰਸਿਟੀ ਹੁਸ਼ਿਆਰਪੁਰ ਬਿੱਲ 2026, MS ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 2026, ਫਿਜ਼ਿਕਸ ਵਾਲਾ ਡਿਜੀਟਲ ਯੂਨੀਵਰਸਿਟੀ ਪਟਿਆਲਾ ਬਿੱਲ 2026 ਸ਼ਾਮਲ ਹੈ, ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤੇ ਗਏ। ਇਸ ਮੌਕੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਅਵਤਾਰ ਸਿੰਘ ਜੂਨੀਅਰ ਤੇ ਕੁਲਦੀਪ ਸਿੰਘ ਢਿੱਲੋਂ ਨੇ ਬਹਿਸ ਦੇ ਵਿਚ ਹਿੱਸਾ ਲਿਆ, ਜਦਕਿ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਸ ਮੌਕੇ ਵਿਰੋਧ ਜਤਾਇਆ। ਹੁਣ ਬਿਜਲੀ ਦੇ ਬਿੱਲਾਂ ਦੇ ਵਿਚ ਹੀ ਕਹਿੰਦੇ ਕਿ ਆਵੇਗਾ ਜਿਹੜਾ ਮੇਨਟੈਨਸ ਖਰਚਾ ਤੇ ਉਦਯੋਗਾਂ ਦੀ ਬਿਹਤਰੀ ਦੇ ਲਈ ਅਹਿਮ ਬਿੱਲ ਪਾਸ ਕੀਤਾ ਗਿਆ। ਇਹਦੇ ਵਿਚ ਉਦਯੋਗ ਮੰਤਰੀ ਅਮਨ ਅਰੋੜਾ ਵੱਲੋਂ ਸੂਬੇ ਦੇ ਉਦਯੋਗਿਕ ਖੇਤਰਾਂ ਦੇ ਵਿਚ ਸਾਂਝੀਆਂ ਸਹੂਲਤਾਂ ਜਿਵੇਂ ਕਿ ਸੜਕਾਂ, ਸਟਰੀਟ ਲਾਈਟਾਂ, ਸਫਾਈ ਅਤੇ ਡਰੇਨਜ਼ ਸਿਸਟਮ ਦੀ ਸਾਂਭ ਸੰਭਾਲ ਨੂੰ ਬਿਹਤਰ ਬਣਾਉਣ ਦੇ ਲਈ ਪੇਸ਼ ਦੀ ਪੰਜਾਬ ਕਾਮਨ ਇਨਫਰਾਸਟਰਕਚਰ ਰੈਗੂਲੇਸ਼ਨ ਐਂਡ ਮੇਨਟੈਨਸ ਅਮੈਂਡਮੈਂਟ ਬਿੱਲ 2026 ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ਦਾ ਮਕਸਦ ਉਦਯੋਗਿਕ ਪਾਰਕਾਂ ਤੇ ਫੈਕਟਰੀਆਂ ਖੇਤਰਾਂ ਦੇ ਸੁਚਾਰੂ ਪ੍ਰਬੰਧਨ ਦੇ ਲਈ ਫੰਡਾਂ ਦੀ ਉਗਰਾਹੀ ਨੂੰ ਆਸਾਨ ਬਣਾਉਣਾ ਹੈ। ਇਸ ਬਿੱਲ ਦੇ ਅਨੁਸਾਰ ਉਦਯੋਗਿਕ ਖੇਤਰਾਂ ਦੀ ਸਾਂਭ ਸੰਭਾਲ ਦੇ ਲਈ ਲਗਾਏ ਜਾਣ ਵਾਲੇ ਸਰਵਿਸ ਚਾਰਜ ਹੁਣ ਫੈਕਟਰੀ ਦੇ ਮਹੀਨਾਵਾਰ ਬਿਜਲੀ ਬਿੱਲਾਂ ਦੇ ਵਿਚ ਸ਼ਾਮਲ ਕਰਕੇ ਪਾਵਰਕੌਮ ਵੱਲੋਂ ਵਸੂਲੇ ਜਾਣਗੇ। ਇਕੱਠੇ ਕੀਤੇ ਗਏ ਇਨ੍ਹਾਂ ਚਾਰਜਾਂ ਦੇ ਵਿਚੋਂ 90% ਫੰਡ ਜਿਹੜਾ ਸੰਬੰਧਿਤ ਖੇਤਰ ਦੀ ਕਮੇਟੀ ਦੇ ਮੇਨਟੈਨਸ

ਆਖਰੀ ਬਿੱਲ ਦੇ ਵੱਲ ਨੂੰ ਵੱਧਦੇ ਹਾਂ, ਜਿਸ ਦੇ ਵਿੱਚ ਵਿਧਾਨ ਸਭਾ 'ਚ ਮਨਪ੍ਰੀਤ ਆਲੀ ਹੁਣਾਂ ਨੇ ਡਿਲੀਮੀਟੇਸ਼ਨ ਜਿਹੜਾ ਬਿੱਲ ਹੈ ਉਹਦਾ ਮੁੱਦਾ ਚੁੱਕ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਆਲੀ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਹੈ ਹਾਊਸ ਇੱਕ ਮਤਾ ਪਾਸ ਕਰੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਰ ਸੂਬੇ ਤੋਂ ਰਾਜ ਸਭਾ ਮੈਂਬਰਾਂ ਦੀ ਗਿਣਤੀ ਬਰਾਬਰ ਕੀਤੀ ਜਾਵੇ, ਭਾਵੇਂ ਸੂਬਾ ਛੋਟਾ ਹੋਵੇ ਜਾਂ ਵੱਡਾ ਹੋਵੇ। ਆਲੀ ਨੇ ਕਿਹਾ ਕਿ ਲੋਕ ਸਭਾ ਦੇ ਵਿੱਚ ਲਿਆਂਦੇ ਜਾ ਰਹੇ ਡੀ ਲਿਮੀਟੇਸ਼ਨ ਬਿੱਲ ਦੇ ਤਹਿਤ ਸੰਵਿਧਾਨ ਦੀ ਧਾਰਾ 131 ਦੇ ਵਿੱਚ ਸੋਧ ਕੀਤੀ ਜਾ ਰਹੀ ਹੈ, ਜਿਸ ਦੇ ਅਨੁਸਾਰ ਲੋਕ ਸਭਾ ਦੀਆਂ 50% ਸੀਟਾਂ ਵੱਧ ਰਹੀਆਂ ਨੇ। ਇਸ ਸੋਧ ਹਿਸਾਬ ਦੇ ਨਾਲ ਪੰਜਾਬ ਦੀਆਂ ਲੋਕ ਸਭਾ ਸੀਟਾਂ 13 ਤੋਂ ਵੱਧ ਕੇ 20 ਅਤੇ ਵਿਧਾਨ ਸਭਾ ਦੀਆਂ ਸੀਟਾਂ 117 ਵੱਧ ਕੇ 175 ਹੋ ਸਕਦੀਆਂ ਨੇ। ਇਸੇ ਤਰ੍ਹਾਂ ਯੂਪੀ ਵਰਗੇ ਸੂਬੇ ਦੀਆਂ 80 ਸੀਟਾਂ ਵੱਧ ਕੇ 100 ਤੱਕ ਜਿਹੜੀਆਂ ਪਹੁੰਚ ਸਕਦੀਆਂ ਤੇ ਇਹ ਸਾਰੀਆਂ ਸੀਟਾਂ ਆਬਾਦੀ ਦੇ ਆਧਾਰ ਦੇ ਉੱਤੇ ਵਧਾਈਆਂ ਜਾ ਰਹੀਆਂ ਨੇ। ਰਾਜ ਸਭਾ ਜਿਸ ਨੂੰ ਕੌਂਸਲ ਆਫ਼ ਸਟੇਟਸ ਅਤੇ ਪਾਰਲੀਮੈਂਟ ਦਾ ਅਪਰ ਹਾਊਸ ਵੀ ਕਿਹਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਰਾਜ ਸਭਾ ਦੀਆਂ ਪੰਜਾਬ ਦੇ ਵਿੱਚ ਸਿਰਫ 7 ਸੀਟਾਂ ਨੇ ਜਦਕਿ ਯੂਪੀ ਵਰਗੇ ਸੂਬੇ ਦੀਆਂ 31 ਸੀਟਾਂ ਨੇ। ਇਆਲੀ ਨੇ ਅਮਰੀਕਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਕੈਲੀਫੋਰਨੀਆ ਵਰਗੇ ਵੱਡੇ ਸੂਬੇ ਦੀ ਆਬਾਦੀ 3,90,00,000 ਹੈ ਪਰ ਫਿਰ ਵੀ ਹਰ ਸੂਬੇ ਦੇ ਸੈਨੇਟ ਬਰਾਬਰ ਹੀ ਨੇ। ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਹਰ ਸੂਬੇ ਦੀ ਬਰਾਬਰੀ ਪ੍ਰਤੀਨਿਧਤਾ ਹੋਣੀ ਚਾਹੀਦੀ ਹੈ ਤੇ ਮਨਪ੍ਰੀਤ ਆਲੀ ਨੇ ਕਿਹਾ ਅਕਾਲੀ ਦਲ ਨੇ ਕਿ ਹਮੇਸ਼ਾ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈਗੀ ਹੈ, ਜੇਕਰ ਰਾਜ ਸਭਾ ਦੇ ਵਿੱਚ ਸਾਡੀ ਪ੍ਰਤੀਨਿਧਤਾ ਬਰਾਬਰ ਹੋਵੇਗੀ ਤਾਂ ਹੀ ਅਸੀਂ ਸੂਬੇ ਦੇ ਮੁੱਦੇ ਸਹੀ ਢੰਗ ਦੇ ਨਾਲ ਉਠਾ ਸਕਾਂਗੇ ਤੇ ਉਨ੍ਹਾਂ ਦਾ ਹੱਲ ਕਰਵਾ ਸਕਾਂਗੇ। ਇਸੇ ਤਰ੍ਹਾਂ ਦੋਸਤੋ ਆਊਟਸੋਰਸ ਮੁਲਾਜ਼ਮਾਂ ਦੇ ਲਈ ਪੰਜਾਬ ਆਊਟਸੋਰਸ ਮੁਲਾਜ਼ਮ ਬਿੱਲ ਵੀ ਪਾਸ ਕੀਤਾ ਸਦਨ ਦੇ ਵਿੱਚ ਤੇ ਗੱਲ ਕਰਦੇ ਹੁਣ ਬਹਿਬਲ ਕਲਾਂ ਗੋਲੀ ਕਾਂਡ ਦੀ, ਜਿਸ ਦੇ ਵਿੱਚ ਪੰਜਾਬ ਪੁਲਿਸ ਨੇ ਬੰਦ ਲਿਫਾਫੇ ਦੇ ਵਿੱਚ ਸੌਂਪੀ ਹੈ ਸਟੇਟਸ ਰਿਪੋਰਟ। ਪੰਜਾਬ ਪੁਲਿਸ ਨੇ ਪਬਲਿਕ ਪ੍ਰੋਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਦੇ ਵਿੱਚ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਜਿਹੜਾ ਉਹਦੇ ਮਾਮਲੇ ਦੇ ਵਿੱਚ ਬਕਾਇਆ ਜਾਂਚ ਦੇ ਬਾਰੇ ਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਦਾਖਲ ਕਰਤੀ ਹੈ। ਕੋਟਕਪੂਰਾ ਵਿਖੇ ਗੋਲੀਬਾਰੀ ਤੇ ਜਾਇਦਾਦ ਦੇ ਨੁਕਸਾਨ ਦੇ ਨਾਲ ਸੰਬੰਧਤ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਮੁਕੱਦਮੇ ਅਪ੍ਰੈਲ 2026 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਸੈਸ਼ਨ ਕੋਰਟ ਚੰਡੀਗੜ੍ਹ ਦੇ ਵਿੱਚ ਤਬਦੀਲ ਕਰ ਦਿੱਤੇ ਗਏ ਸਨ। ਬੇਅਦਬੀ ਦੇ ਮਾਮਲਿਆਂ ਦੀ ਪਿਛਲੀ ਸੁਣਵਾਈ 18 ਜੁਲਾਈ ਨੂੰ ਹੋਈ ਸੀ ਤੇ ਜਿਸ ਦੇ ਵਿੱਚ ਅਦਾਲਤ ਨੇ ਸਰਕਾਰੀ ਵਕੀਲ ਨੂੰ ਅਗਲੀ ਤਾਰੀਖ ਦੇ ਉੱਤੇ ਬਕਾਇਆ ਜਾਂਚ ਬਾਰੇ ਸਟੇਟਸ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਵਕੀਲ ਨੇ 1 ਅਗਸਤ 2026 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਬਕਾਇਆ ਜਾਂਚ ਦੇ ਬਾਰੇ ਸਟੇਟਸ ਰਿਪੋਰਟ ਜਿਹੜੀ ਹੈ ਦਾਖਲ ਕੀਤੀ ਹੈ। ਅਦਾਲਤ ਨੇ ਕਿਹਾ ਕਿ ਸਟੇਟਸ ਰਿਪੋਰਟਾਂ ਵਾਲੇ ਬੰਦ ਲਿਫਾਫੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਗਏ ਨੇ। ਅਦਾਲਤ ਦੇ ਵਿੱਚ ਮੌਜੂਦ ਸੂਬੇ ਦੇ ਵਧੀਕ ਲੋਕ ਪ੍ਰੋਸੀਕਿਊਟਰ ਨੇ ਬੇਨਤੀ ਕੀਤੀ ਕਿ ਹਾਲਾਤ ਅਤੇ ਕੇਸ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਰਿਪੋਰਟਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੂੰ ਬੰਦ ਲਿਫਾਫੇ ਦੇ ਵਿੱਚ ਹੀ ਰੱਖਿਆ ਜਾਵੇ। ਅਦਾਲਤ ਨੇ ਕਿਹਾ ਕਿ ਰਿਪੋਰਟ ਨੂੰ ਖੋਲ੍ਹ ਕੇ ਦੇਖ ਲਿਆ ਗਿਆ ਹੈ ਤੇ ਇਨ੍ਹਾਂ ਨੂੰ ਬੰਦ ਲਿਫਾਫੇ ਦੇ ਵਿੱਚ ਸੁਰੱਖਿਅਤ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ। ਦੂਸਰੇ ਪਾਸੇ ਲੀਕਰ ਪਾਲਿਸੀ ਕੇਸ ਜਿਹੜਾ ਆਪਣੇ ਦਿੱਲੀ ਵਾਲਿਆਂ ਦਾ ਕੇਜਰੀਵਾਲ ਸਮਣਾ ਦੀ ਪਾਲਣਾ ਨਾ ਕਰਨ ਦੇ ਮਾਮਲੇ 'ਚ ਕੇਜਰੀਵਾਲ ਨੂੰ ਹਾਈ ਕੋਰਟ ਵੱਲੋਂ ਜਵਾਬ ਦੇ ਲਈ 4 ਹਫ਼ਤੇ ਜਿਹੜੇ ਮਿੱਥ ਕੇ ਟਾਈਮ ਦੇ ਦਿੱਤਾ ਗਿਆ। ਦਿੱਲੀ ਹਾਈ ਕੋਰਟ ਨੇ ਸੋਮਵਾਰ ਅੱਜ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਕੇਸ ਦੇ ਸੰਬੰਧ 'ਚ ਸਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਏਜੰਸੀ ਅੱਗੇ ਪੇਸ਼ ਨਾ ਹੋਣ ਦੇ 2 ਮਾਮਲਿਆਂ ਦੇ ਵਿੱਚ ਉਨ੍ਹਾਂ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀਆਂ ਈਡੀ ਦੀਆਂ ਅਰਜ਼ੀਆਂ ਦੇ ਉੱਤੇ ਜਵਾਬ ਦੇਣ ਦੇ ਲਈ 4 ਹਫ਼ਤੇ ਦਿੱਤੇ ਨੇ। ਕੇਜਰੀਵਾਲ ਨੇ ਦੇ ਜਿਹੜਾ ਵਕੀਲ ਜਸਟਿਸ ਮਨੋਜ ਜੈਨ ਦੇ ਸਾਹਮਣੇ ਪੇਸ਼ ਹੋਏ ਅਤੇ ਦੱਸਿਆ ਕਿ ਉਨ੍ਹਾਂ ਨੇ ਆਪ ਆਗੂ ਵੱਲੋਂ ਕੇਸ ਦੇ ਵਿੱਚ ਵਕਾਲਤਨਾਮਾ ਦਾਇਰ ਕਰ ਦਿੱਤਾ ਹੈ। ਵਕਾਲਤਨਾਮਾ ਉਹ ਦਸਤਾਵੇਜ਼ ਹੁੰਦਾ ਜੋ ਕਿਸੇ ਵਕੀਲ ਨੂੰ ਆਪਣੇ ਮੁਵੱਕਲ ਦੇ ਵੱਲੋਂ ਅਤੇ ਉਸਦੀ ਤਰਫੋਂ ਕਾਰਵਾਈ ਕਰਨ ਦਾ ਅਧਿਕਾਰ ਦਿੰਦਾ ਹੈ। ਕੇਜਰੀਵਾਲ ਦੇ ਵਕੀਲ ਨੇ ਜਿਹੜਾ ਪੇਸ਼ ਹੋ ਕੇ ਕਿਹਾ ਕਿ ਅਸੀਂ ਅੱਜ ਵਕਾਲਤਨਾਮਾ ਦਾਇਰ ਕਰ ਦਿੱਤਾ ਹੈ ਤੇ ਅਸੀਂ ਇੱਕ ਵਿਸਤ੍ਰਿਤ ਜਵਾਬ ਦਾਇਰ ਕਰਾਂਗੇ, ਇੱਥੇ ਇੱਕ ਬਰੀ ਕਰਨ ਦਾ ਜਿਹੜਾ ਹੁਕਮ ਹੈ। ਇਹ ਸੰਕੇਤ ਦਿੰਦੇ ਹੋਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀਆਂ ਪਟੀਸ਼ਨਾਂ ਜੋ ਕਿ ਬਰੀ ਕੀਤੇ ਜਾਣ ਸੰਬੰਧੀ ਟ੍ਰਾਇਲ ਕੋਰਟ ਦੇ 22 ਜਨਵਰੀ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਨੇ, ਉਹਨੂੰ ਅਗਲੀ ਸੁਣਵਾਈ ਦੇ ਲਈ ਸਤੰਬਰ ਦੇ ਵਿੱਚ ਸੂਚੀਬੰਦ ਕੀਤਾ ਜਾਵੇਗਾ। ਜਸਟਿਸ ਜੈਨ ਨੇ ਕਿਹਾ ਕਿ 4 ਹਫ਼ਤਿਆਂ ਦੇ ਵਿੱਚ ਜਵਾਬ ਦਾਇਰ ਕੀਤਾ ਜਾਵੇ। ਬੈਂਚ ਨੇ ਇਹ ਵੀ ਕਿਹਾ ਕਿ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਕੇਜਰੀਵਾਲ ਨੂੰ ਜ਼ਮਾਨਤ ਦੇਣ ਵਾਲੇ ਟ੍ਰਾਇਲ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਈਡੀ ਦੀ 2024 ਦੀ ਪਟੀਸ਼ਨ ਨੂੰ ਵੀ ਸਤੰਬਰ ਦੇ ਵਿੱਚ ਸੂਚੀਬੰਦ

0: ਕੀਤੇ ਜਾਣ ਦੀ ਸੰਭਾਵਨਾ ਹੈ। ਈਡੀ ਵੱਲੋਂ ਪੇਸ਼ ਹੋਏ ਵਧੀਕ ਸੋਲਿਸਟਰ ਜਨਰਲ ਐਸ ਵੀ ਰਾਜੂ ਨੇ ਕਿਹਾ ਕਿ ਕੇਸ ਨੂੰ ਲੰਮੀ ਮਿਆਦ ਲਈ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦਾ ਮਾਮਲਾ ਸੁਪਰੀਮ ਕੋਰਟ ਦੇ ਵਿਚ ਪੈਂਡਿੰਗ ਹੈ। 12 ਜੁਲਾਈ 2024 ਨੂੰ ਸਿਖਰਲੀ ਅਦਾਲਤ ਨੇ ਮਨੀ ਲਾਂਡਰਿੰਗ ਕੇਸ ਦੇ ਵਿਚ ਮਨੀ ਲਾਂਡਰਿੰਗ ਰੋਕਥਾਮ ਐਕਟ PMLA ਦੇ ਤਹਿਤ ਗ੍ਰਿਫ਼ਤਾਰੀ ਦੀ ਲੋੜ ਅਤੇ ਜ਼ਰੂਰਤ ਦੇ ਪਹਿਲੂ ਦੇ ਉੱਤੇ 3 ਸਵਾਲਾਂ ਨੂੰ ਵੱਡੇ ਬੈਂਚ ਦੇ ਕੋਲ ਭੇਜਦੇ ਹੋਏ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਤੇ 20 ਜੂਨ 2024 ਨੂੰ ਕੇਜਰੀਵਾਲ ਨੂੰ ਇਕ ਟ੍ਰਾਇਲ ਕੋਰਟ ਵੱਲੋਂ 1 ਲੱਖ ਰੁਪਏ ਦੇ ਨਿੱਜੀ ਮੁਸਲਿਕਿਆ ਉੱਤੇ ਜ਼ਮਾਨਤ ਦੇ ਦਿੱਤੀ ਗਈ ਸੀ ਜਿਸ ਨੂੰ ਬਾਅਦ ਦੇ ਵਿਚ ਹਾਈ ਕੋਰਟ ਨੇ ਈਡੀ ਦੀ ਪਟੀਸ਼ਨ ਦੇ ਉੱਤੇ ਸਟੇਅ ਕਰ ਦਿੱਤਾ ਸੀ। ਸਮਨ ਦੇ ਮਾਮਲਿਆਂ ਦੇ ਵਿਚ ਏਜੰਸੀ ਨੇ ਟ੍ਰਾਇਲ ਕੋਰਟ ਦੇ ਵਿਚ ਆਪਣੀ ਸ਼ਿਕਾਇਤ ਦੇ ਵਿਚ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਨੇ ਸਮਨਾਂ ਦਾ ਜਵਾਬ ਨਾ ਦੇ ਕੇ ਤੇ ਜਾਂਚ ਦੇ ਵਿਚ ਸ਼ਾਮਲ ਨਾ ਹੋ ਕੇ ਜਾਣ ਬੁੱਝ ਕੇ ਉਨ੍ਹਾਂ ਦੀ ਪਾਲਣਾ ਕਰਨ ਤੋਂ ਅਣਗਹਿਲੀ ਕੀਤੀ ਹੈ। ਇਸ ਨੇ ਇਹ ਵੀ ਜਿਹੜਾ ਦੋਸ਼ ਲਾਇਆ ਕਿ ਕੇਜਰੀਵਾਲ ਨੇ ਫਜ਼ੂਲ ਇਤਰਾਜ਼ ਉਠਾਏ ਅਤੇ ਜਾਣ ਬੁੱਝ ਕੇ ਜਾਂਚ ਦੇ ਵਿਚ ਸ਼ਾਮਲ ਨਾ ਹੋਣ ਦੇ ਆਧਾਰ ਦੇ ਉੱਤੇ ਤਿਆਰ ਕੀਤੇ ਹੈ। ਆਪਣੇ ਫੈਸਲੇ ਦੇ ਵਿਚ ਟ੍ਰਾਇਲ ਕੋਰਟ ਨੇ ਕਿਹਾ ਕਿ ਈਡੀ ਦੇ ਵਿਚ ਸਾਬਤ ਕਰਨ ਦੇ ਵਿਚ ਸਫਲ ਰਹੀ ਹੈ ਤੇ ਕੇਜਰੀਵਾਲ ਨੇ ਉਨ੍ਹਾਂ ਨੂੰ ਜਾਰੀ ਕੀਤੇ ਗਏ ਸਮਨਾਂ ਦੀ ਜਾਣ ਬੁੱਝ ਕੇ ਉਲੰਘਣਾ ਕੀਤੀ ਹੈ। ਟ੍ਰਾਇਲ ਕੋਰਟ ਨੇ ਕਿਹਾ ਕਿ ਨਾ ਤਾਂ ਈਡੀ ਵੱਲੋਂ ਈਮੇਲਾਂ ਰਾਹੀਂ ਸਮਨਾਂ ਦੀ ਸੇਵਾ ਨੂੰ ਸਾਬਤ ਕੀਤਾ ਗਿਆ ਤੇ ਨਾ ਹੀ ਮਨੀ ਲਾਂਡਰਿੰਗ ਰੋਕਥਾਮ ਐਕਟ PMLA ਦੀ ਧਾਰਾ 52 ਦੇ ਤਹਿਤ ਈਮੇਲ ਰਾਹੀਂ ਕਿਸੇ ਵੀ ਵਿਅਕਤੀ ਨੂੰ ਸਮਨ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਕਾਨੂੰਨ ਦੇ ਅਨੁਸਾਰ ਹੋਣਾ ਸਾਬਤ ਕੀਤਾ ਗਿਆ। ਕੇਜਰੀਵਾਲ ਇਸ ਸਮੇਂ ਮਨੀ ਲਾਂਡਰਿੰਗ ਕੇਸ ਦੇ ਵਿਚ ਅੰਤਰਿਮ ਜ਼ਮਾਨਤ ਦੇ ਉੱਤੇ ਹੈ ਤੇ ਜਿਸ ਦੇ ਵਿਚ ਸੁਪਰੀਮ ਕੋਰਟ ਨੇ PMLA ਦੇ ਤਹਿਤ ਗ੍ਰਿਫ਼ਤਾਰੀ ਦੀ ਲੋੜ ਅਤੇ ਜ਼ਰੂਰਤ ਦੇ ਪਹਿਲੂ ਦੇ ਉੱਤੇ ਸਵਾਲਾਂ ਨੂੰ ਡੂੰਘਾਈ ਦੇ ਨਾਲ ਵਿਚਾਰ ਕਰਨ ਦੇ ਲਈ ਵੱਡੇ ਬੈਂਚ ਦੇ ਕੋਲ ਭੇਜਿਆ। 27 ਫਰਵਰੀ ਨੂੰ ਟ੍ਰਾਇਲ ਕੋਰਟ ਨੇ ਸ਼ਰਾਬ ਨੀਤੀ ਕੇਸ ਦੇ ਵਿਚ ਕੇਜਰੀਵਾਲ, ਸਿਸੋਦੀਆ ਅਤੇ 21 ਹੋਰਾਂ ਨੂੰ ਇਹ ਕਹਿੰਦਿਆਂ ਹੋਇਆਂ ਬਰੀ ਕਰ ਦਿੱਤਾ ਕਿ CBI ਦਾ ਕੇਸ ਪੂਰੀ ਤਰ੍ਹਾਂ ਨਿਆਇਕ ਜਾਂਚ ਦਾ ਸਾਹਮਣਾ ਕਰਨ ਦੇ ਵਿਚ ਅਸਮਰਥ ਸੀ ਤੇ ਆਪਣੀ ਸਮੁੱਚਤਾ ਦੇ ਵਿਚ ਬੇਭਰੋਸਗੀ ਹੋ ਗਿਆ ਸੀ ਤੇ ਡਿਸਚਾਰਜ ਦੇ ਖਿਲਾਫ਼ CBI ਦੀ ਅਰਜ਼ੀ ਹਾਈ ਕੋਰਟ ਦੇ ਵਿਚ ਪੈਂਡਿੰਗ ਹੈ। ਦੂਸਰੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਦਿਆਰਥੀ ਰੋਸ ਪ੍ਰਦਰਸ਼ਨ ਮਾਮਲੇ ਦੇ ਜਵਾਬ ਦੇਣ ਦੇ ਲਈ ਤਿਆਰ ਨੇ ਤੇ ਵਿਰੋਧੀ ਧਿਰ ਸ਼ਾਂਤੀਪੂਰਵਕ ਸੁਣੇ। ਰਿਜੀਜੂ ਨੇ ਇਹ ਬਿਆਨ ਦਿੱਤਾ ਹੈ। ਵਿਰੋਧੀ ਧਿਰ ਨੇ ਰਾਮ ਮੰਦਰ ਚੜਾਵੇ ਦੀ ਕਥਿਤ ਚੋਰੀ ਦੇ ਉੱਤੇ ਵੀ ਬਹਿਸ ਦੀ ਮੰਗ ਕੀਤੀ ਹੈ। ਨੀਟ ਪੇਪਰ ਲੀਕ ਹੋਣ ਦੇ ਮਾਮਲੇ ਦੇ ਵਿਚ ਮੁੱਦੇ ਉੱਤੇ ਪ੍ਰਦਰਸ਼ਨ ਦੇ ਦੌਰਾਨ ਵਿਦਿਆਰਥੀਆਂ ਤੇ ਪੁਲਿਸ ਲਾਠੀਚਾਰਜ ਨੂੰ ਲੈ ਕੇ ਵਿਰੋਧੀ ਧਿਰ ਦੇ ਲੰਮੇ ਵਿਰੋਧ ਅਤੇ ਜਵਾਬਦੇਹੀ ਦੀ ਮੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਸੋਮਵਾਰ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਦੇ ਵਿਚ ਇਸ ਮੁੱਦੇ ਉੱਤੇ ਜਵਾਬ ਦੇਣਗੇ, ਬਸ਼ਰਤੇ ਵਿਰੋਧੀ ਧਿਰ ਸ਼ਾਂਤੀ ਅਤੇ ਮਰਿਆਦਾ ਬਣਾਈ ਰੱਖੇ ਤੇ ਉਨ੍ਹਾਂ ਦਾ ਜਵਾਬ ਜਿਹੜਾ ਸੁਣੇ। ਦੂਸਰੇ ਪਾਸੇ ਜੀਓ ਪੋਲੀਟੀਕਲ ਦੀ ਗੱਲ ਕਰਦੇ ਹਾਂ, ਹੋਰਮੁਜ਼ ਜਲਮਾਰਗ ਤੇ ਹੋਰ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਜਿਹੜਾ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਜੁੜਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ, ਸੈਣੀ ਸਾਹਿਬ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰਤ ਸਾਹਿਬ, ਇੰਨਾ ਤਾਂ ਵਿਸਤ੍ਰਿਤ ਦੇ ਵਿਚ ਤਾਂ ਉੱਥੇ ਜਿਹੜਾ ਹੈਗਾ ਆ ਅਪੋਜੀਸ਼ਨ ਵਾਲਿਆਂ ਨੂੰ ਬਿੱਲ ਨੀ ਸੁਣਨ ਨੂੰ ਮਿਲੇ ਜਿੰਨਾ ਤੁਸੀਂ ਸੁਣਾਤੇ ਆ ਜੀ। ਮਾਈ ਗੋਡ, ਨੌ ਦੇ ਨੌ ਬਿੱਲ ਜਿਹੜੇ ਹੈਗੇ ਆ ਤੁਸੀਂ ਪੜ੍ਹ ਦਿੱਤੇ ਆ, ਅਦਰਵਾਈਜ਼ ਤੇ ਲੋਕਾਂ ਨੂੰ ਪਤਾ ਹੀ ਹੈ ਨੀ ਸੀ ਭਾਈ ਕਿਹੜੇ 9 ਬਿੱਲ ਹੈਗੇ ਜੀ।
0: ਬਿਲਕੁਲ ਹੈ ਜੀ, ਉਹ ਤਾਂ ਸੈਣੀ ਸਾਹਿਬ ਆਪਣੇ ਸੰਤਵਾਂ ਸਾਹਿਬ ਕਹਿੰਦੇ ਆ ਭਾਈ ਜਿਹੜੇ ਪੜ੍ਹਦੇ ਹੁਣ 2 ਘੰਟੇ ਚ ਪੜ੍ਹਦੇ। ਮੈਂ ਤਾਂ ਸੋਚਦਾ ਸੀ ਕਿ ਏਦਾਂ ਕਹਿੰਦੇ ਓਪੋਜੀਸ਼ਨ ਨੇ ਸਵਾਲ ਹੀ ਨੀ ਚੱਕਿਆ, ਚੱਕ ਦਿੰਦੇ ਭਾਈ ਏਦਾਂ ਕਰੋ, ਬਾਕੀ ਰਹਿਣ ਦਿਓ, MLA ਵੀ ਰਹਿਣ ਦਿਓ, ਮੁੱਖ ਮੰਤਰੀ ਸਾਹਿਬ ਬੈਠੇ ਨੇ ਸਾਹਮਣੇ, ਇਹਨਾਂ ਨੂੰ ਕੋਈ ਸਾਨੂੰ 2 ਘੰਟੇ ਤੁਸੀਂ 2 ਘੰਟੇ ਲਾਓ ਤੇ ਸਮਝਾਓ ਭਾਈ ਬਿੱਲ ਕੀ ਨੇ 9
1: ਕਿੱਥੇ ਜੀ। ਆਪ ਵਾਲੇ ਤਾਂ ਜਿਹੜੇ ਹੈਗੇ ਆ ਸਾਬਤ ਹੋ ਗਏ ਆ ਵੀ ਉਹਨਾਂ ਨੇ ਬਾਂਹ ਖੜੀ ਕਰਨੀ ਹੁੰਦੀ, ਉਹਨਾਂ ਨੂੰ ਤਾਂ ਆਪ ਨਾਂ ਵੀ ਨੀ ਪਤਾ ਹੋਣੇ ਵੀ ਕਿਹੜੇ ਬਿੱਲ ਹੈਗੇ ਆ ਜੀ।
0: ਜੀ
1: ਐਕਚੁਅਲੀ ਸਰ, ਇੱਕ ਇੱਕ ਬਿੱਲ ਤਵੱਜੋ ਮੰਗਦਾ ਸੀ।
0: ਬਿਲਕੁਲ,
1: ਤੁਸੀਂ ਦੇਖੋ ਨਾ ਵੀ ਹਰ ਇੱਕ ਮੰਤਰੀ ਨੇ ਫਟਾਫਟ ਲਿਆ ਕੇ ਆਪਣਾ ਇੱਕ ਬਿੱਲ ਆਖਰੀ ਦਿਨ ਫਸਾ ਤਾ ਵੀ ਹਾਂ ਜੀ 15 ਮਿੰਟ ਵੀ ਨੀ ਮਿਲਣੇ ਸੀ ਇੱਕ ਬਿੱਲ ਨੂੰ ਬਹਿਸ ਵਾਸਤੇ ਜੀ।
0: ਖਹਿਰਾ ਸਾਹਿਬ ਨੇ ਕੱਲ ਵੀਡੀਓ ਪਾਈ ਸੀ ਆਪਣੀ, ਲਾਈਵ ਹੋਏ ਸੀ ਤਾਂ ਉਹ ਕਹਿੰਦੇ 6 ਬਿੱਲ ਲਿਆ ਰਹੇ ਨੇ ਤਾਂ 3 ਦਾ ਅਜੇ ਵੀ ਨੀ ਪਤਾ ਸੀਗਾ, 3 ਬਿੱਲ ਸਵੇਰੇ ਲਏ ਨੇ ਜੀ, ਵਿਚ 9 ਕਰ ਦਿੱਤੇ ਤੇ ਦੂਸਰਾ ਦੇਖ ਲੋ ਸੰਧਵਾ ਸਾਹਿਬ ਕਹਿੰਦੇ ਨੇ ਅੱਜ ਆਖਰੀ ਦਿਨ ਦੇ ਉੱਤੇ ਭਾਈ ਜੇ ਤੁਸੀਂ ਇਹ ਗੱਲ ਕਹਿਣੀ ਆ ਭਾਈ ਪਹਿਲੇ ਦਿਨ ਜਿੱਦਣ ਸੰਸਦ ਸ਼ੁਰੂ ਹੋਈ ਹੈ, ਵਿਧਾਨ ਸਭਾ ਸ਼ੁਰੂ ਹੋਈ ਹੈ, ਉਦਣ ਹੀ ਕਹੋ ਵੀ ਜਿਹੜੇ ਤੁਸੀਂ ਬਿੱਲ ਲਿਆਉਣੇ ਆ ਸ਼ਰਧਾਂਜਲੀਆਂ ਤੋਂ ਬਾਅਦ ਚ ਕਹਿ ਦਿੰਦੇ ਵੀ ਭਾਈ ਉਹ ਸਾਰੇ ਤੁਸੀਂ ਦੇ ਦਿਓ ਤਾਂ ਕਿ ਉਹ ਚੰਗੀ ਤਰ੍ਹਾਂ ਪੜ੍ਹ ਲੈ ਜਾਣ। ਇੰਨੀ ਕੁ ਤਾਂ ਤੋਏ ਤੋਏ ਹੋ ਹੀ ਗਈ ਸੀ ਅਕਾਲ ਤਖ਼ਤ ਸਾਹਿਬ ਤੋਂ, ਜਥੇਦਾਰ ਹੁਣਾਂ ਜਦੋਂ ਪੁੱਛਿਆ ਸੀ ਉਹ ਮੁੱਦਾ ਚਲੋ ਸੰਸਦ ਦੇ ਵਿਧਾਨ ਸਭਾ ਦੇ ਵਿੱਚ ਵੀ ਚੱਲਿਆ, ਪਰ ਫਿਰ ਵੀ ਨਹੀਂ ਜੀ, ਸ਼ਰਮ ਹੈ ਕੋਈ?
1: ਨਾ ਜੀ ਨਾ ਨਾ, ਇਹਨਾਂ ਨੇ ਮਤਲਬ ਜਿਹੜਾ ਹੈਗਾ ਨਾ ਲੋਕਤੰਤਰ ਦੀਆਂ ਨਵੀਆਂ ਐਗਜ਼ਾਮਪਲ ਜਿਹੜੀਆਂ ਸੈੱਟ ਕਰ ਦਿੱਤੀਆਂ
0: ਜੀ,
1: ਜਿੰਨਾ ਨਿਘਾਰ ਇਸ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਆ ਵੀ ਇਸ ਚੀਜ਼ ਦੇ ਡੈਕੋਰਮ ਨੂੰ ਆਇਆ ਨਾ ਜੀ, ਓਨਾ ਕਦੀ ਵੀ ਨਹੀਂ ਸੀ
0: ਜੀ।
1: ਸਰ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੁੰਦਾ ਸੀਗਾ ਤੇ ਲੋਕੀਆਂ ਦੇ ਮੁੱਦੇ ਜਿਹੜੇ ਆ ਉਹ ਉਠਾਏ ਜਾਂਦੇ ਸੀਗੇ ਜੀ। ਹੁਣ ਤਾਂ ਇਹ ਹੈਗਾ ਆ ਕਿ ਜਿਹੜਾ ਉਹ ਚਾਹੁੰਦੇ ਹੈਗੇ, ਜਿਹੜਾ ਉਹਨਾਂ ਨੂੰ ਡੈਮੇਜ ਨਹੀਂ ਕਰਦਾ, ਉਹ ਮੁੱਦਾ ਤੁਸੀਂ ਉਠਾ ਲਓ ਤੇ ਕੋਈ ਗੱਲ ਨਹੀਂ
0: ਜੀ।
1: ਤੁਸੀਂ ਦੇਖੋ ਨਾ, ਪਹਿਲਾਂ ਤਾਂ ਮੈਂ ਜਿਹੜਾ ਬਿੱਲਾਂ ਦੇ ਉੱਤੇ ਪਹਿਲਾਂ ਝਾਤੀ ਮਾਰ ਲਾਂ, ਫੇਰ ਅਗਲੀ ਗੱਲ ਤੇ ਆਉਣਾ। ਬਿੱਲਾਂ ਦੇ ਵਿੱਚ ਸਰ ਸਭ ਤੋਂ ਜ਼ਰੂਰੀ ਸੀਗਾ ਜਿਹੜਾ, ਤੁਸੀਂ ਦੇਖੋ ਉਹ ਕਿੰਨੀ ਤਵੱਜੋ ਮੰਗਦਾ ਸੀਗਾ ਕਿ ਇਲੈਕਟ੍ਰਿਸਿਟੀ ਦੇ ਵਿੱਚ ਜਿਹੜੇ ਆ ਮੇਨਟੇਨੈਂਸ ਚਾਰਜਸ ਵੀ ਨਾਲ ਲੱਗ ਕੇ ਆਇਆ ਕਰਨਗੇ।
0: ਬਿਲਕੁਲ ਹੈ ਜੀ।
1: ਉਧਰੋਂ ਤੁਹਾਡਾ ਜਿਹੜਾ ਹੈਗਾ ਆ 90% ਲੋਕੀ ਕਹਿੰਦੇ ਜੀਰੋ ਬਿੱਲ ਦਿੰਦੇ ਆ
0: ਜੀ,
1: ਮੀਟਿੰਗ ਦੇਰ ਬਾਈ ਕਿ ਉਹਨਾਂ ਨੂੰ ਜਾਂ ਤਾਂ ਮੇਨਟੇਨੈਂਸ ਚਾਰਜਸ ਆਉਣਗੇ ਜਾਂ ਨਹੀਂ ਆਉਣਗੇ। ਇਹ ਸਵਾਲ ਤਾਂ ਇਹ ਸੀ ਨਾ ਜੀ
0: ਜੀ,
1: ਕਿ ਜਾਂ ਉਹ ਲੋਕ ਜਿਹੜੇ ਬਿੱਲ ਪੇ ਕਰਦੇ ਹੈਗੇ ਆ ਆਪਣੀ, ਉਹਨਾਂ ਦੀ ਕੰਜ਼ਮਪਸ਼ਨ ਵੱਧ ਜਾਂਦੀ ਹੈਗੀ ਮਿਡਲ ਕਲਾਸ,
0: ਉਹਨਾਂ ਤੇ ਹੋਰ ਬੋਝ ਪੈ ਗਿਆ,
1: ਉਹਨਾਂ ਤੇ ਹੋਰ ਬੋਝ ਪੈ ਗਿਆ, ਉਹਨਾਂ ਨੂੰ ਨਾਲ ਮੇਨਟੇਨੈਂਸ ਚਾਰਜਸ। ਉਹ ਜਿਹੜੇ ਜੀਰੋ ਬਿੱਲ ਦਿੰਦੇ ਹੈਗੇ ਕੀ ਉਹਨਾਂ ਦੀ ਮੇਨਟੇਨੈਂਸ ਨਹੀਂ ਹੁੰਦੀ, ਉਹਨਾਂ ਦੀਆਂ ਲਾਈਨਾਂ ਜਿਹੜੀਆਂ ਵੱਖਰੀਆਂ ਪਈਆਂ ਹੀ ਆ ਕੋਈ?
0: ਬਿਲਕੁਲ ਹੈ ਜੀ।
1: ਹਾਂਜੀ, ਇਸ ਕਰਕੇ ਦੂਜਿਆਂ ਦਾ ਬੋਝ ਵੀ ਜਿਹੜਾ ਹੈਗਾ, ਜਿਹੜਾ ਇੱਥੇ ਬੋਝ ਚੱਕ ਲੈਂਦਾ ਉਹਦੇ ਤੇ ਸਾਰਾ ਬੋਝ ਪਾਈ ਜਾਂਦੇ ਹੈਗੇ ਆ, ਤੇ ਜਿਹਨੂੰ ਤੁਸੀਂ ਜਿਹੜਾ ਹੈਗਾ ਫੈਸਿਲੀਟੇਟ ਕਰਨਾ ਵੋਟ ਬੈਂਕ ਨਾਲ, ਉਹਨੂੰ ਤੁਸੀਂ ਜਿਹੜਾ ਹੈਗਾ ਜਾਂ ਰਾਹਤਾਂ ਦਿੰਦੇ ਹੈਗੇ ਆ, ਜਾਂ ਤਾਂ ਤੁਸੀਂ ਬਿਜਲੀ ਬਿੱਲ ਲੈਂਦੇ ਹੋਵੋ ਤੇ ਤਾਂ ਜਿਹੜਾ ਹੈਗਾ ਆ ਤੁਹਾਡਾ ਮੇਨਟੇਨੈਂਸ ਚਾਰਜਸ ਜਿਹੜੇ ਆ ਉਹ ਵੀ ਡਿਵਾਈਡ ਹੋ ਕੇ ਆ ਜਾਣਗੇ ਜਿੱਦੇ ਤਾਂ ਮਰਜ਼ੀ ਆ ਜੀ। ਉਹਦਾ ਕੀ ਕ੍ਰਾਈਟੇਰੀਆ ਹੋਊਗਾ, ਕਿੰਨੀ ਮੇਨਟੇਨੈਂਸ ਹੋਈ ਆ, ਤੁਸੀਂ ਉਹ ਮਤਲਬ ਤੁਸੀਂ ਵੈਸੇ ਹੀ ਲੈ ਲਓਗੇ ਵੀ ਜਿਹੜਾ ਆ ਕਿੱਦਾਂ ਲੈਣੇ ਹੈਗੇ ਆ, ਮਤਲਬ ਕੋਈ ਕਿੰਨੀ ਮੇਨਟੇਨੈਂਸ ਇੱਕ ਲਾਈਨ ਤੇ ਹੋਈ ਆ ਕਿ ਇੱਕ ਲਾਈਨ ਦੇ ਉੱਤੇ ਮੇਨਟੇਨੈਂਸ ਦੀ ਡਿਮਾਂਡ ਹੋਈ ਨੀ ਕਦੀ
0: ਉਹਨੂੰ ਵੀ ਮਤਲਬ। ਸੈਣੀ ਸਾਹਿਬ, ਆਪਾਂ ਫਰਾਈਡੇ ਖਬਰ ਕੀਤੀ ਸੀ ਗਊਸ਼ਾਲਾਵਾਂ ਨੂੰ ਜਿਹੜਾ ਫ੍ਰੀ ਕਰ ਦਿੱਤਾ ਸਾਰਾ ਕੁਝ, ਉੱਥੇ ਨੀ ਮੇਨਟੇਨਸ ਹੈ? ਉੱਥੇ ਤਾਰਾਂ ਨੀ ਪੈਂਦੀਆਂ ਜਾਂ ਉਹ ਵਾਈਫਾਈ ਤੇ ਚੱਲਦੀ ਹੈ ਬਿਜਲੀ ਸਾਰੀ?
1: ਬਿਜਲੀ ਅਸੀਂ ਬਿਜਲੀ ਦਾ ਅੱਛਾ, ਦੂਜੀ ਗੱਲ ਬਿਜਲੀ ਦੇ ਨਾਲ ਕੌਸੈਸ ਦਾ ਕੀ ਲੈਣਾ ਦੇਣਾ, ਬਿਜਲੀ ਦਾ ਗਾਂ ਨਾਲ ਕੀ ਸੰਬੰਧ ਹੈਗਾ ਵੀ ਗਾਂ ਜਿਹੜੀ ਹੈਗੀ ਆ ਬਿਜਲੀ ਬਣਾਉਂਦੀ ਆ, ਵੀ ਜਿਹੜਾ ਗਾਂ ਦਾ ਹੈ ਵੀ ਉਹਦੇ ਗਾਂ ਦੇ ਚਾਰੇ ਦਾ ਜਿਹੜਾ ਸੈਸ ਦੇਣਾ ਤੁਸੀਂ
0: ਜੀ,
1: ਪਤਾ ਨੀ ਸਾਨੂੰ ਕੋਈ ਰੈਸ਼ਨਲਾਈਜੇਸ਼ਨ ਆਫ ਦਾ ਟੈਕਸਿਸ ਹੈ ਹੀ ਨੀਗਾ ਜੀ।
0: ਜੀ,
1: ਅਸੀਂ ਸਿਰਫ ਜਿਹੜਾ ਹੈਗਾ ਆ ਸਾਡੇ ਇੱਥੇ ਕਹਿੰਦੇ ਜੀ ਵੀ ਇਨਕਮ ਟੈਕਸ 7% ਦਿੰਦੇ ਆ ਜਾਂ 10% ਦਿੰਦੇ ਹੈਗੇ ਆ ਜੀ, ਉਹ ਇਨਕਮ ਤੁਹਾਡੇ ਇਨਡਾਇਰੈਕਟ ਟੈਕਸ ਹੀ ਇੱਦਾਂ ਦੇ ਹੈਗੇ ਆ ਕਿ ਤੁਸੀਂ ਜਿਹੜਾ ਆ ਬੰਦੇ ਨੂੰ ਉਦਾਂ ਹੀ ਨਿਚੋੜ ਲੈਣੇ ਆ ਕੋਈ ਵੀ ਹੋਵੇ।
0: ਬਿਲਕੁਲ ਹੈ
1: ਜੀ। ਇੱਕ ਰੁਪਏ ਦੀ ਆਈਟਮ ਤੋਂ ਲੈ ਕੇ ਜਿਹੜਾ ਹੈਗਾ ਜਾਂ ਟੈਕਸ ਸ਼ੁਰੂ ਹੋ ਜਾਂਦਾ ਮਾਚਿਸ ਦੀ ਡੱਬੀ ਤੋਂ ਲੈ ਕੇ ਜੀ, ਹਰ ਇੱਕ ਚੀਜ਼ ਦੇ ਉੱਤੇ ਟੈਕਸ ਆ ਜੀ ਤੁਹਾਡੇ। ਔਰ ਫੇਰ ਤੁਸੀਂ ਜਿਹੜਾ ਆ ਵੀ ਆ ਜਿੰਨੇ ਬੇਲਰ ਕਵਰ ਕਰ ਰਹੇ ਹੋ ਉਤੇ ਟੈਕਸ ਹੈ ਜੀ, ਜਿੱਦਾਂ ਤੁਸੀਂ ਜਿਹੜਾ ਹੈਗਾ ਜੇ ਕਿਸੇ ਬੰਦੇ ਨੂੰ ਟ੍ਰੈਫਿਕ ਦਾ ਜਿਹੜਾ ਆ ਫਾਈਨ ਪੈ ਗਿਆ ਉੱਤੇ ਟੈਕਸ
0: ਜੀ,
1: ਉਹ ਸਾਰੇ ਜਿਹੜੇ ਹੈਗੇ ਦਾ ਇਹ ਆ ਵੀ ਇਸ ਬਿੱਲ ਦੇ ਵਿੱਚ ਜਿਹੜਾ ਤੁਸੀਂ ਮੇਨਟੇਨੈਂਸ ਦਾ ਜਿਹੜਾ ਲਿਆਂਦਾ ਹੈਗਾ ਇਲੈਕਟ੍ਰਿਸਿਟੀ ਦੇ ਉੱਤੇ ਉਹਦਾ ਜਿਹੜਾ ਆ ਉੱਤੇ ਤਾਂ ਤਵੱਜੋ ਮੰਗਦਾ ਹੀ ਸੀ ਨਾ, ਉੱਤੇ ਤਾਂ ਬਹਿਸ ਹੋਣੀ ਚਾਹੀਦੀ ਸੀ ਸਕੇਲ ਦੇ ਵਿੱਚ ਵੀ ਕਿੱਦਾਂ ਤੁਸੀਂ ਕਿੱਦਾਂ ਅਸੈਸ ਕਰੋਗੇ
0: ਜੀ।
1: ਉਹ ਤੁਸੀਂ ਉਹ ਤਾਂ ਧੱਕਾ ਹੀ ਹੈਗਾ ਨਾ ਜੀ, ਉਹਦੇ ਨਾਲ ਤਾਂ ਮਤਲਬ ਦੇਖੋ ਬਿੱਲ ਤਾਂ ਤੁਸੀਂ ਜਿਹੜਾ ਆ ਕਿ ਤੁਹਾਡੀ ਕੰਜ਼ਮਪਸ਼ਨ ਜਿੰਨੀ ਹੈਗੀ ਆ ਉਹਦੇ ਹਿਸਾਬ ਨਾਲ ਆ ਗਿਆ, ਨਹੀਂ ਆਇਆ ਉਹਨਾਂ ਨੇ ਵੱਧ ਘੱਟ ਦੇਤਾ, ਤੁਸੀਂ ਜਾ ਕੇ ਆਰਗੂ ਕਰ ਸਕਦੇ ਹੋ
0: ਜੀ।
1: ਮੇਨਟੇਨੈਂਸ ਦਾ ਤੁਸੀਂ ਕੀ ਆਰਗੂ ਕਰੋਗੇ ਜੀ?
0: ਬਿਲਕੁਲ ਹੈ ਜੀ,
1: ਉਹ ਜਿੰਨੀ ਮਰਜ਼ੀ ਮੇਨਟੇਨੈਂਸ ਦੇ ਜਿਹੜੇ ਪਾ ਦੇਣ ਬਿੱਲ ਤੁਹਾਨੂੰ ਤੁਸੀਂ। ਹਾਂਜੀ ਜੀ, ਆ
0: ਅਗਲੇ ਕਹਿਣਗੇ ਵੀ ਅਸੀਂ ਤਾਰਾਂ ਨਵੀਆਂ ਪਾ ਰਹੇ ਹਾਂ ਜੀ ਭਾਈ, ਉਹ ਫਿਰ ਜਿੰਨਾ ਮਰਜ਼ੀ ਵਧਾ ਲੈਣਗੇ ਅਗਲੇ।
1: ਬਸ ਉਹ ਇਹੀ ਹੋਣਾ ਜੀ, ਉਹ ਕਰਜ਼ੇ ਜਿਹੜੇ ਹੈਗੇ ਆ ਤੇ ਪੈਰ ਲੈ ਕੇ ਜਿਹੜੇ ਆ ਤੇ ਲੋਕਾਂ ਕੋਲੋਂ ਹੁਣ ਵਸੂਲਣੇ ਇਸ ਤਰੀਕੇ ਨਾਲ ਜੀ।
0: ਬਿਲਕੁਲ ਹੈ ਜੀ।
1: ਸੋ ਇਹਨਾਂ ਬਿੱਲਾਂ ਦਾ ਜਿਹੜਾ ਹੈਗਾ ਇਹ ਤੇ ਸੰਜੀਦਗੀ ਨਾਲ ਬਹਿਸ ਹੋਣੀ ਚਾਹੀਦੀ ਸੀ, ਬਕਾਇਦਾ ਤੌਰ ਤੇ ਇਹਦੇ ਪ੍ਰੋਜ਼ ਐਂਡ ਕੌਨਸ ਦੇਖਣੇ ਚਾਹੀਦੇ ਸੀ। ਹੁਣ ਆਪੋਜੀਸ਼ਨ ਵੀ ਸਰ ਇੰਨੀ ਇਕੁਇਕਲੀ ਨਹੀਂ ਕਰ ਸਕਦੀ ਇਸ ਚੀਜ਼ ਨੂੰ
0: ਜੀ। ਮੈਂ ਸੋਚਦਾ ਸੀਗਾ ਜਿਸ ਹਿਸਾਬ ਦੇ ਨਾਲ ਚਲੋ ਵਿਧਾਨ ਸਭਾ ਪੰਜਾਬ ਦੀ ਚੱਲੀ ਹੈ, ਮੌਨਸੂਨ ਸੈਸ਼ਨ ਚੱਲਿਆ, ਚਲੋ ਮੈਨੂੰ ਲੱਗਦਾ ਕਿ ਇਹ ਤਾਂ ਕੋਈ ਡੈਮੋਕ੍ਰੇਸੀ ਨਾ ਹੋਈ, ਪਤਾ ਨੀ ਮੈਨੂੰ ਲੱਗਦਾ ਕਿ ਇਹਦੇ ਉੱਤੇ ਵੀ ਕੋਈ ਨਾ ਕੋਈ ਬਿੱਲ ਲਿਆਉਣਾ ਚਾਹੀਦਾ ਇਹਨਾਂ ਨੂੰ, ਜਾਂ ਓਪੋਜੀਸ਼ਨ ਵਾਲਿਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਭਾਈ। ਜਿੱਤੇ ਤਾਂ ਚਾਹੇ ਤੁਸੀਂ 92 ਹੋ 94 ਹੋ, ਤੁਸੀਂ ਵੱਧ ਬਹੁਮਤ ਹੈ, ਪਰ ਅਸੀਂ ਵੀ ਤਾਂ 50 ਬੈਠੇ ਹਾਂ ਨਾਲ, ਜਾਂ 40 ਬੈਠੇ ਆ ਵੀ ਉਸ ਹਿਸਾਬ ਦੇ ਨਾਲ ਕਾਹਤੋਂ ਟਾਈਮ ਜੇ ਟਾਕ ਚੱਲਣੀ ਹੈ ਇੱਕ ਜਿਹੜਾ ਹੋ ਗਿਆ ਮਤਲਬ ਕਿ ਭਾਈ ਆਹ ਦੋ ਪਾਰਟੀਆਂ ਨੇ ਇੱਕ ਓਪੋਜੀਸ਼ਨ ਆ ਇੱਕ ਹਕੂਮਤ ਕਰ ਰਹੀ ਆ ਜੀ ਤੇ ਇਹਦੇ ਵਿੱਚ ਇਹ ਕਾਹਤੋਂ ਮਤਲਬ ਕਿ ਲਾਗੂ ਕੀਤਾ ਹੋਇਆ ਵੀ ਤੁਹਾਨੂੰ ਡੇਢ ਡੇਢ ਮਿੰਟ ਮਿਲਣਾ ਬਾਕੀ ਉਹ ਚਾਹੇ 20-20 ਮਿੰਟ ਬੋਲੀ ਜਾਣ ਜੋ ਮਰਜ਼ੀ ਆਪਣਾ ਕਹੀ ਜਾਣ ਉਹ ਆਪਣੇ ਆਪ ਨੂੰ ਸਾਬਤ ਕਰੀ ਜਾਣ ਤੇ ਜਦੋਂ ਡਾਟੇ ਦੀ ਗੱਲ ਹੁੰਦੀ ਹੈ ਜਦੋਂ ਓਪੋਜੀਸ਼ਨ ਉੱਠ ਕੇ ਸਵਾਲ ਕਰਦੀ ਹੈ ਉਹਨਾਂ ਚੀਜ਼ਾਂ ਦੇ ਬਾਰੇ ਤਾਂ ਉਦੋਂ ਡੇਢ ਕੁ ਮਿੰਟ ਹਾਂਜੀ ਹਾਂਜੀ ਤੁਹਾਡਾ ਸਮਾਂ ਪੂਰਾ ਹੋ ਗਿਆ ਜੀ ਬਹਿ ਜਾਓ ਆ ਗਈ ਤੁਹਾਡੀ ਗੱਲ ਜੀ ਤੇ ਇਹ ਸੈਣੀ ਸਾਹਿਬ ਏਦਾਂ ਹੋ ਨਹੀਂ ਸਕਦਾ ਕਾਨੂੰਨ ਦੇ ਵਿੱਚ ਜਾਂ ਬਿੱਲ ਏਦਾਂ ਦਾ ਕੋਈ ਲਿਆਇਆ ਨਹੀਂ ਜਾ ਸਕਦਾ ਕਿ ਖੁੱਲੀ ਡਿਬੇਟ ਹੋਵੇ ਉਸ ਸਮੇਂ ਦੇ ਵਿੱਚ ਜਦ ਸਰਕਾਰਾਂ ਬਣ ਗਈਆਂ ਸਾਰਾ ਕੁਝ ਹੋ ਗਿਆ ਫਿਰ ਉਹ ਸਮੇਂ ਦੀ ਪਾਬੰਦੀ ਕਿਉਂ ਜੀ ਜਦ ਤੁਸੀਂ 10 ਦਿਨ ਸੈਸ਼ਨ ਰੱਖਿਆ ਹੋਇਆ ਤੇ ਖੁੱਲੀ ਬਹਿਸ ਹੋਵੇ ਜਦੋਂ ਬਹਿਸ ਹੋਣੀ ਹੈ ਜੀ
1: ਸਰ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈਗਾ ਆ ਕਿ 1/3 ਟਾਈਮ ਜਿਹੜਾ ਹੈਗਾ ਆ ਉਹ ਸੱਤਾ ਪਾਰਟੀ ਨੂੰ ਦੇਣਾ ਚਾਹੀਦਾ 2/3 ਜਿਹੜਾ ਆ ਉਹ ਆਪੋਜੀਸ਼ਨ ਨੂੰ ਦੇਣਾ ਚਾਹੀਦਾ
0: ਬਿਲਕੁਲ ਹੈ ਜੀ
1: ਕਿਉਂਕਿ ਉਹਦੇ ਵਿੱਚ ਵੱਖਰੀਆਂ ਵੱਖਰੀਆਂ ਪਾਰਟੀਆਂ ਹੁੰਦੀਆਂ ਉਹਨਾਂ ਵਿੱਚ ਇਸ ਰੇਸ਼ੋ ਦੇ ਵਿੱਚ ਜਿਹੜਾ ਹੈਗਾ ਆ ਡਿਵਾਈਡ ਕਰਨ
0: ਜੀ
1: ਹਾਂਜੀ ਉਹਨਾਂ ਨੂੰ ਸਮਾਂ ਜਿਹੜਾ ਆ ਉਹ ਕਿੱਦਾਂ ਕਿੱਦਾਂ ਦੇਣਾ ਚਾਹੀਦਾ ਸਗੋਂ ਆਪੋਜੀਸ਼ਨ ਨੇ ਤਾਂ ਜਿਹੜਾ ਆ ਉਸ ਚੀਜ਼ ਦੇ ਉੱਤੇ ਵੀ ਕਿਉਂ ਸੱਤਾਧਾਰੀਆਂ ਨੇ ਤਾਂ ਇੱਕੋ ਹੀ ਗੱਲ ਕਹਿਣੀ ਹੁੰਦੀ ਸਾਰਿਆਂ ਨੇ
0: ਜੀ
1: ਆਪੋਜੀਸ਼ਨ ਨੇ ਵੱਖਰੇ ਵੱਖਰੀ ਜਿਹੜੀ ਹੈਗੀ ਆ ਜੇ ਦਲ ਵੱਖਰੇ ਵੱਖਰੇ ਹੈਗੇ ਆ ਤੇ ਉਹਨਾਂ ਨੇ ਆਪਣਾ ਆਪਣਾ ਜਿਹੜਾ ਹੈਗਾ ਆ ਗੱਲ ਕਰਨੀ ਹੁੰਦੀ ਆ ਜੀ
0: ਜੀ
1: ਸੋ ਇਸ ਕਰਕੇ ਜਿਹੜਾ ਆ ਇਹ ਹੋਣਾ ਚਾਹੀਦਾ ਹੈਗਾ ਆ ਪਰ ਗੱਲ ਏਦਾਂ ਆ ਕਿ ਜਦੋਂ ਜਿਹੜਾ ਸੱਤਾ ਪਕਸ਼ ਆ ਉਹ ਕਦੀ ਵੀ ਏਦਾਂ ਦੀ ਚੀਜ਼ ਚਾਹੁੰਦਾ ਹੀ ਨੀ ਹੁੰਦਾ ਕਿ ਜਿਹੜੀ ਉਹਨੂੰ ਡੈਮੇਜ ਕਰਦੀ ਹੋਵੇ
0: ਜੀ
1: ਨਾਲੇ 92 ਸੀਟਾਂ ਦੇ ਕੇ ਜਿਹੜੀਆਂ ਹੈਗੀਆਂ 92 ਦੀਆਂ ਅਗਲਿਆਂ ਨੇ 95 ਵੀ ਕਰ ਲਈਆਂ 94 ਕਰ ਲਈਆਂ ਉਹ ਤੇ ਉਹ ਡੈਮੇਜਿੰਗ ਹੁੰਦੀ ਹੈ ਏਡੀ ਵੱਡਾ ਜਿਹੜਾ ਮੈਂਡੇਟ ਆ ਇਹ ਵੀ ਇਹ ਮਾੜਾ ਜੀ ਇਹ ਤਾਂ ਸਬਕ ਆ ਗਿਆ ਜੀ ਆਪੋਜੀਸ਼ਨ ਹੋਣੀ ਸਟਰੋਂਗ ਆਪੋਜੀਸ਼ਨ ਹੋਣੀ ਬਹੁਤ ਜ਼ਰੂਰੀ ਹੈ ਲੋਕਤੰਤਰ ਦੇ ਵਿੱਚ ਨਹੀਂ ਤਾਂ ਜਿਹੜਾ ਆ ਹਾਲਾਤ ਮਾੜੇ ਹੁੰਦੇ ਜੀ
0: ਉਹ ਤਾਂ ਡਿਕਟੇਟਰਸ਼ਿਪ ਹੀ ਹੋ ਗਈ ਇੱਕ ਤਰ੍ਹਾਂ ਦੀ ਕਾਹਦੀ ਡੈਮੋਕ੍ਰੇਸੀ ਉਹ ਤਾਂ ਫਿਰ ਬਿਲਕੁਲ ਹੈ ਜੀ
1: ਨਹੀਂ ਜੀ ਨਹੀਂ ਡੈਮੋਕ੍ਰੇਸੀ ਹੈ ਮੌਕਰੀਨ ਦਾ ਨੇਮ ਆਫ ਡੈਮੋਕ੍ਰੇਸੀ ਹੈ
0: ਬਿਲਕੁਲ ਹੈ ਜੀ
1: ਮਜ਼ਾਕ ਹੈ ਇਹ ਕੋਈ ਡੈਮੋਕ੍ਰੇਸੀ ਨਹੀਂ ਹੈ ਜੀ ਹੁਣ ਦੇਖੋ ਇੱਕ ਬਿੱਲ ਇਹਨਾਂ ਨੇ ਪਾਸ ਕੀਤਾ ਜੀ ਵੀ ਉਹ ਸਕੂਲਾਂ ਦੀਆਂ ਬੱਚਿਆਂ ਦੀਆਂ ਫੀਸਾਂ ਦਾ ਜੀ
0: ਬਿਲਕੁਲ
1: ਉਹ ਭਾਰਤ ਸਾਹਿਬ 3 ਸਾਲ ਤੋਂ ਮਤਲਬ ਜਿਹੜਾ ਹੈਗਾ ਆ ਭਾਈ ਬਾਅਦ ਅਸੈਸ ਹੋਣਾ ਹੈ ਜੀ ਜੀ ਇਹ ਪਿਛਲੇ 3 ਸਾਲ ਦਾ ਇਹਨਾਂ ਨੇ ਰੈਟਰੋਸਪੈਕਟਿਵਲੀ ਕਰ ਲਿਆ ਠੀਕ ਹੈ ਜੀ ਉਹ ਚੈਲੰਜ ਹੋ ਜਾਣਾ ਜੀ ਉਹ ਚੈਲੰਜ ਹੋ ਜਾਣਾ ਕਿ ਤੁਸੀਂ ਜਿਹੜਾ ਪਿਛਲਾ ਆ ਉਹਦੇ ਬਾਰੇ ਨਹੀਂ ਗੱਲ ਕਰ ਸਕਦੇ ਅੱਜ ਦੀ ਡੇਟ ਤੋਂ ਜਿਹੜਾ ਹੈਗਾ ਆ ਤੁਸੀਂ ਇਹ ਕਰ ਸਕਦੇ ਆ ਕਿ 5% ਇਨਕਰੀਜ਼ ਜਿਹੜੀ ਹੈਗੀ ਆ ਜਿੱਦਾਂ ਮਰਜ਼ੀ
0: ਉਹ ਸੇਮ ਹੀ ਹੋ ਗਿਆ ਜਿੱਦਾਂ ਬੇਦਬੀ ਬਿੱਲ ਵੀ ਲਿਆਂਦਾ ਸੀਗਾ ਵੀ ਉਹ ਜੋ ਹੁਣ ਤੋਂ ਘਟਨਾਵਾਂ ਸ਼ੁਰੂ ਹੋਣਗੀਆਂ ਉਹਦੇ ਉੱਤੇ ਬਣੇਗਾ ਉਹੀ ਚੀਜ਼ ਉਹ ਤੇ ਆ
1: ਸਰ ਹੁਣ ਰੈਟਰੋਸਪੈਕਟਿਵਲੀ ਲਾਗੂ ਹੁੰਦਾ ਹੀ ਨੀ ਹੁੰਦਾ ਕੋਈ ਵੀ ਕਾਨੂੰਨ ਜਿਹੜਾ ਹੁੰਦਾ ਆ ਇਹਨਾਂ ਨੇ ਰੈਟਰੋਸਪੈਕਟਿਵਲੀ ਕੀਤਾ ਜੀ ਜਿਹੜੇ ਇਹ ਸੰਜੀਦਾ ਬੰਦੇ ਹੈਗੇ ਆ ਨਾ ਜੀ ਉਹ ਤਾਂ ਇਹ ਸੋਚਦੇ ਆ ਕਿ ਸ਼ਾਇਦ ਇਹਨਾਂ ਦਾ ਦੋਨੇ ਪਾਸੇ ਇਹਨਾਂ ਨੇ ਰੱਖਣ ਦਾ ਯਤਨ ਕੀਤਾ ਵੀ ਉਧਰੋਂ ਪੇਰੈਂਟਸ ਨੂੰ ਰੱਖ ਲਿਆ ਹਾਂਜੀ ਵੀ ਅਸੀਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਸੋਚਦੇ ਹੈਗੇ ਆ ਅਸੀਂ ਤੁਹਾਡੀਆਂ ਬੱਚਿਆਂ ਦੀਆਂ ਫੀਸਾਂ ਬਾਰੇ ਸੋਚਿਆ ਹੈ ਜੀ ਉਹਨਾਂ ਨੂੰ ਇੱਕ ਜਿਹੜਾ ਆ ਉਹਨਾਂ ਨੂੰ ਇੱਕ ਲੂਪਹੋਲ ਦੇ ਦਿੱਤਾ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਇੱਕ ਲੂਪਹੋਲ ਦੇ ਦਿੱਤਾ ਵੀ ਤੁਸੀਂ ਜਾਓ ਹਾਈ ਕੋਰਟ ਚ ਚੈਲੰਜ ਕਰੋ ਇਹ ਆਪਣੇ ਆਪ ਇਹ ਤੇ ਸਟੇ ਲੱਗ ਜਾਣਾ ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਉਹ ਕਿਉਂ ਮਤਲਬ ਰੈਟਰੋਸਪੈਕਟਿਵਲੀ ਕਾਹਦੇ ਵਾਸਤੇ ਤੁਸੀਂ ਕਰਨਾ ਹੈਗਾ ਜੀ ਤੁਸੀਂ ਉਹਨੂੰ ਜਿਹੜਾ ਆ ਵੀ ਠੀਕ ਆ ਜੀ ਅੱਗੇ ਤੋਂ ਜਿਹੜਾ ਆ ਤੁਸੀਂ ਨਾ ਕਰਿਓ ਜੀ ਉਹ ਤੁਸੀਂ ਤਾਂ ਕਹਿੰਦੇ ਰਿਕਵਰੀਆਂ ਕਰਾਂਗੇ ਜੀ ਰਿਕਵਰੀ ਕਿੱਦਾਂ ਕਰੋਗੇ ਜੀ ਤੁਸੀਂ ਕਿੱਦਾਂ ਅਸੈਸ ਕਰੋਗੇ ਜੀ ਗੱਲ ਤਾਂ ਇਹ ਹੈ ਨਾ ਵੀ 5% ਤੋਂ ਇਨਕਰੀਜ ਜਿਆਦਾ ਨਹੀਂ ਕਰ ਸਕਦਾ ਹੈਗਾ ਫਿਰ 5% ਤੁਸੀਂ ਪਿਛਲਾ ਡਾਟਾ ਕੱਢੋਗੇ ਵੀ ਉਦੋਂ ਕੀ ਸੀਗੀ ਤੇ ਉਦੋਂ 5% ਇਹਨਾਂ ਨੇ ਕੀਤੀ ਕਿ ਨਹੀਂ ਕੀਤੀ ਜੀ
0: ਜੀ ਨਾਲੇ ਸੈਣੀ ਸਾਹਿਬ ਇੱਕ ਗੱਲ ਸੈਣੀ ਸਾਹਿਬ ਇੱਕ ਬਹੁਤ ਸਾਰੇ ਮੁਲਕਾਂ ਚ ਸਾਡੇ ਮੁਲਕ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ ਜਿੱਥੇ ਮਰਜ਼ੀ ਫਿਨਲੈਂਡ ਦੇ ਵਿੱਚ ਚਲ ਜਾਓ ਮਤਲਬ ਕਿ ਸੇਮ ਹੀ ਸਿਲੇਬਸ ਤੁਹਾਨੂੰ ਮਿਲੇਗਾ ਸੇਮ ਸਕੂਲਾਂ ਦੇ ਵਿੱਚ ਸੇਮ ਹੀ ਐਜੂਕੇਸ਼ਨ ਆ ਇਹ ਸਾਡੇ ਪਤਾ ਨਹੀਂ ਕਦੋਂ CBSE ਪੰਜਾਬ ਬੋਰਡ ਜੇ ਬੋਰਡ ਜੋ ਬੋਰਡ ਉਹ ਕਿਤੇ ਨਾ ਕਿਤੇ ਉਹਦਾ ਸ਼ੋਸ਼ਣ ਹੀ ਹੋ ਰਿਹਾ ਉਸ ਚੀਜ਼ ਦੇ ਵਿੱਚ ਜੀ ਕਿਉਂ ਨੀ ਤੁਸੀਂ ਇੱਕ ਨੀਤੀ ਜਿਹੜੀ ਹੈ ਐਜੂਕੇਸ਼ਨ ਜਿਹੜੀ ਹੈ ਪਾਲਿਸੀ ਬਣਾਉਂਦੇ ਵੀ ਪੂਰੇ ਮੁਲਕ ਦੇ ਵਿੱਚ ਇੱਕੋ ਹੀ ਐਜੂਕੇਸ਼ਨ ਜਿਹੜੀ ਹੈ ਉਹ ਲਾਜ਼ਮੀ ਹੋਵੇਗੀ ਜੀ ਇੱਕੋ ਜਿਹੜਾ ਉਹ ਸਾਰਾ ਕੁਝ ਬਣੇਗਾ
1: ਬਿਲਕੁਲ ਜੀ ਪਤਾ ਨੀ ਕਿਉਂ ਸਰ ਜਿਹੜਾ ਨਾ ਡੀਸੈਂਟਰਲਾਈਜੇਸ਼ਨ ਆਫ ਪਾਵਰ ਜਦੋਂ ਕਰਦੇ ਹੈਗੇ ਆ ਤੇ ਹਾਂਜੀ ਕਮਾਂਡ ਸਾਰੀ ਸਾਡੇ ਹੱਥ ਚ ਰਵੇ ਸਿੱਖਿਆ ਨੀਤੀ ਸਾਡੇ ਹੱਥ ਚ ਰਵੇ ਉਹ ਸਾਰਾ ਕੁਛ ਜਿਹੜਾ ਆ ਬਾਕੀ ਜਿਹੜਾ ਪੰਜਾਬ ਵਾਲਿਆਂ ਦਾ ਤਾਂ ਕੰਮ ਹੀ ਇਹ ਹੈਗਾ ਜੀ ਸਿੱਖਿਆ ਦਿੱਤੀ ਤਾਂ ਸਾਰਿਆਂ ਨੂੰ ਜ਼ਿਆਦਾ ਵਿਰੋਧ ਵੀ ਇਹਨਾਂ ਨੇ ਕੀਤਾ ਸੀ ਤੇ ਲਾਗੂ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਕੀਤਾ
0: ਬਿਲਕੁਲ
1: ਮਨਰੇਗਾ ਵਾਸਤੇ ਸਪੈਸ਼ਲ ਸੈਸ਼ਨ ਸੱਦਿਆ ਜੀ ਤੇ ਏਦਾਂ ਕਰਕੇ ਮਤੇ ਪਾ ਤੇ ਉਹਦੇ ਵਾਸਤੇ ਜੀ ਵੀ ਹਾਂਜੀ ਵਿਧਾਨ ਸਭਾ ਦਾ ਮਤਾ ਕਿ ਅਸੀਂ ਇਹਨੂੰ ਕੰਡੈਮ ਕਰਦੇ ਆ ਤੇ ਜਿਹੜੀ ਉਹਨਾਂ ਨੇ ਦੂਜੀ ਜੀ ਰਾਮ ਜੀ ਵਾਲੀ ਹੈਗੀ ਸੀ ਲਾਗੂ ਕੀਤੀ, ਉਹਨੂੰ ਲਾਗੂ ਕਰਨ ਦੇ ਵਿੱਚ ਜਿਹੜਾ ਹੈਗਾ ਆ ਸਭ ਤੋਂ ਪਹਿਲਾਂ ਮੋਹਰੀ ਪੰਜਾਬ ਜੀ। ਇਹ ਸਾਨੂੰ ਨੀ ਸਮਝ ਆਈ ਇਸ ਚੀਜ਼ ਦੀ
0: ਜੀ
1: ਜੀ। ਲੋਕਾਂ ਨੂੰ ਦੱਸਦੇ ਹੈਗੇ ਆ ਵੀ ਹਾਂ ਜੀ ਅਸੀਂ ਤੁਹਾਡੇ ਪੱਖ ਦੇ ਹੈਗੇ ਆ, ਤੇ ਮੁੜ ਕੇ ਕਰਦੇ ਉਹ ਕੁਛ ਹੀ ਆ ਜੋ ਸੈਂਟਰ ਨੇ ਕਿਹਾ ਫੋਲੋ, ਉਹਨੂੰ ਹੀ
0: ਬਿਲਕੁਲ
1: ਕਰਦੇ ਹੈਗੇ ਜੀ।
0: ਜੀ
1: ਤੇ ਫਿਰ ਇਹ ਵਿਧਾਨ ਸਭਾ ਦਾ ਜਿਹੜਾ ਹੈਗਾ ਆ ਸੈਸ਼ਨ ਸਪੈਸ਼ਲ ਸੈਸ਼ਨ ਸੱਦ ਕੇ ਤੇ ਉਹ ਡਰਾਮੇ ਕਰਨੇ, ਉਹਦਾ ਖਰਚਾ ਪਾਉਣਾ ਜੀ ਲੋਕਾਂ ਨੂੰ ਟੈਕਸ ਪੇਅਰ ਨੂੰ,
0: ਜੀ
1: ਉਹਦਾ ਫਾਇਦਾ ਕੀ ਹੈ ਜੀ?
0: ਕੁਛ ਵੀ ਨਹੀਂ ਹੈ।
1: ਹੁਣ
0: ਚੀਜ਼ਾਂ
1: ਕਹਿੰਦੇ ਸੀ
0: ਕਰਨੀਆਂ
1: ਵਿਧਾਨ
0: ਤੁਸੀਂ
1: ਸਭਾ
0: ਘਰ
1: ਦਾ
0: ਬੈਠ ਕੇ ਵੀ ਤਾਂ
1: ਸੈਸ਼ਨ,
0: ਕਰ ਸਕਦੇ ਹੋ। ਬਿਲਕੁਲ
1: ਕਾਂਗਰਸ ਮੰਗ ਕਰਦੀ ਸੀ ਸੈਸ਼ਨ ਲੰਬਾ ਹੋਣਾ ਚਾਹੀਦਾ ਹੈਗਾ ਆ ਜੀ। ਸੈਸ਼ਨ ਲੰਬਾ ਕਰਕੇ ਕਰਨਾ ਕੀ ਆ ਜੀ? ਉੱਥੇ ਨਾਰੇ ਹੀ ਲਾਉਣੇ ਤੁਸੀਂ, ਜਿਹੜੇ 5-6 ਦਿਨ ਤਾਂ ਤੁਸੀਂ ਬਾਈਕਾਟ ਬਾਈਕਾਟ ਕਰਕੇ ਆ ਜਾਂਦੇ ਰਹੇ ਹੈਗੇ ਆ। ਜਿਹੜੇ 4 ਦਿਨ ਹੋਰ ਵੀ ਹੁੰਦੇ ਤੇ ਬਾਈਕਾਟ ਹੀ ਕਰਨਾ ਪੈਣਾ ਸੀ ਉੱਥੇ,
0: ਜੀ
1: ਨਾ ਉਹਨਾਂ
0: ਬਿਲਕੁਲ
1: ਨੇ ਤੁਹਾਨੂੰ ਮੌਕਾ ਦੇਣਾ ਸੀ ਬੋਲਣ ਦਾ ਜੀ।
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਆ ਐਨੀਵੇ ਇੱਥੇ ਜਿਹੜਾ ਹੈਗਾ ਵਿਧਾਨ ਸਭਾ ਦੀ ਕੋਈ ਵੀ ਕਾਰਵਾਈ ਜਿਹੜੀ ਆ ਉਹਦੇ ਵਿੱਚ ਕੁਛ ਕਿਤੇ ਵੀ ਐਪਰੀਸ਼ੀਏਟ ਨਹੀਂ ਕੀਤਾ ਜਾ ਸਕਦਾ ਜੀ।
0: ਨਾਲੇ
1: ਹਾਂ ਚਲੋ
0: ਪਹਿਲਾਂ
1: ਵਧੀਆ
0: ਜਦੋਂ
1: ਕੀਤਾ ਜੀ।
0: ਵਿਧਾਨ ਸਭਾ ਜਾਂ ਰਾਜ ਸਭਾ ਚੱਲਦੀਆਂ ਸੀਗੀਆਂ ਨਾ ਤਾਂ ਲੋਕ ਜਾਂ ਮੇਰੇ ਵਰਗੇ ਵੀ ਕਈ ਵਾਰੀ ਦੇਖ ਲੈਂਦੇ ਹੁੰਦੇ ਸੀ ਭਈ ਯਾਰ ਕੀ ਚੱਲਦਾ ਪਿਆ, ਚੰਗੀ ਬੈਠ ਜਾਂਦੇ ਹੁੰਦੇ ਸੀ ਲੋਕ ਨਾ, ਜਿੱਦਾਂ ਮੈਚ ਦੇਖਦੇ ਹੁੰਦੇ ਸੀ, ਸੁਣਦੇ ਹੁੰਦੇ ਸੀ। ਹੁਣ ਤਾਂ ਦਿਲ ਹੀ ਨਹੀਂ ਕਰਦਾ ਭਈ, ਜਦੋਂ ਕਿਸੇ ਦੀ ਫੋਟੋ ਸਾਹਮਣੇ ਆਉਂਦੀ ਹੈ ਦਿਲ ਕਰਦਾ ਬੰਦ ਕਰਦੀ ਹੈ, ਪਤਾ ਨਹੀਂ ਕੀ ਬੋਲੀ ਜਾਂਦੇ ਹਨ।
1: ਪਰ ਇਹ ਸਭ ਤੁਸੀਂ ਇੱਕ ਬਿੱਲ ਦੇ ਪੜ੍ਹਿਆ ਹੈਗਾ ਕਿ ਇਹਨਾਂ ਨੇ ਕੰਟਰੈਕਟਰ ਜਿਹੜਾ
0: ਕੰਟਰੈਕਟ
1: ਦੇ
0: ਦੇ
1: ਉੱਤੇ
0: ਉੱਤੇ
1: ਇਹ ਕੰਮ ਰੱਖਣੇ ਆ,
0: ਵਿੱਚੋਂ ਵਿਚੋਲੇ
1: ਉਹ
0: ਕੱਢਦੇ ਨੇ
1: ਮਤਲਬ ਸਰਕਾਰਾਂ ਵਿੱਚੋਂ ਵਿਚੋਲਾ ਕੱਢ ਦਿੱਤਾ ਜੀ।
0: ਜੀ
1: ਠੀਕ ਹੈ ਜੀ। ਇਹ ਕੰਟਰੈਕਟ ਜਿਹੜਾ ਹੈਗਾ ਆ ਵੀ ਜਿਹੜੇ ਬੰਦਿਆਂ ਨੇ 5 ਸਾਲ ਕੰਮ ਕੀਤਾ ਆ ਉਹ ਸਿੱਧਾ ਸਰਕਾਰ ਨਾਲ ਕੰਟਰੈਕਟ ਕਰ ਲੈਣਗੇ।
0: ਜੀ
1: ਠੀਕ ਹੈ ਜੀ। ਉਹ 58 ਸਾਲ ਤੱਕ ਜਿਹੜਾ ਹੈਗਾ ਆ ਵੀ ਉਹ ਜੋਬ ਕਰ ਸਕਦੇ ਆ ਜੀ।
0: ਬਿਲਕੁਲ
1: ਮੀਨਿੰਗ ਦੇਅਰ ਬਾਈ ਕਿ ਅੱਗੇ ਤਾਂ ਜਿਹੜਾ ਹੈਗਾ ਆ ਕੋਈ ਪੱਕੇ ਹੋਣ ਦੀ ਮੰਗ ਕਰਦੇ ਸੀ, ਹੁਣ ਵਾਂਸ ਏ ਕੱਚਾ ਆਲਵੇਜ਼ ਕੱਚਾ ਹੈ ਜੀ। ਯਾਨੀ ਕਿ 58 ਸਾਲ ਤੱਕ ਉਹ ਕੱਚਾ ਕੱਚੇ ਦਾ ਕੱਚਾ ਹੀ ਚੱਲ ਗਿਆ ਜੀ।
0: ਬਿਲਕੁਲ ਹੈ ਜੀ, ਪੱਤੂਗਾ ਹੀ ਨਹੀਂ ਕਦੇ ਜੀ।
1: ਹਾਂਜੀ ਨਾਲ ਨਾਲ ਇਹ ਹੈਗਾ ਆ ਕਿ ਅੱਛਾ ਨਾਲ ਇਹ ਹੈਗਾ ਆ ਕਿ ਤੁਸੀਂ ਜਿਹੜਾ ਆ ਐਫੀਡੈਵਿਟ ਦਿਓਗੇ ਵੀ ਜਿਹੜੇ ਤੁਸੀਂ ਪੱਕੇ ਹੋਣ ਵਾਸਤੇ ਕੇਸ ਲਾਏ ਆ ਉਹ ਵਾਪਸ ਲੈ ਲਓ,
0: ਵਾਪਸ ਕਰੋ ਭਾਈ, ਫਿਰ ਤੁਹਾਨੂੰ ਲਵਾਂਗੇ।
1: ਹਾਂਜੀ ਤੁਸੀਂ ਚਲੋ ਠੀਕ ਹੈ, ਉਹ ਇੱਕ ਸੇਫ ਗਾਰਡ ਕਰਤਾ ਜੀ ਵੀ ਇੱਕ ਵਾਰੀ ਜਦੋਂ ਤੁਸੀਂ ਤੁਹਾਨੂੰ ਨੌਕਰੀ ਤੋਂ ਲਾਇਆ ਜਾਂਦਾ ਹੈਗਾ ਦੂਜੀ ਥਾਂ ਤੇ ਜਿਹੜਾ ਹੈਗਾ ਤੁਸੀਂ ਰੱਖਿਆ ਜਾਂਦੇ ਕਿਸੇ ਹੋਰ ਡਿਪਾਰਟਮੈਂਟ ਜਾਂ ਇੱਦਾਂ ਕਰਕੇ ਜੋ ਸੈਲਰੀ ਤੁਸੀਂ ਲੈ ਰਹੇ ਹੈਗੇ ਉਹ ਤੋਂ ਘੱਟ ਦੇ ਉੱਤੇ ਨਹੀਂ ਲੱਗੇਗੇ ਤੁਸੀਂ, ਉਹਦੀ ਸੈਲਰੀ ਤੁਹਾਡੀ ਫਿਕਸ ਹੋਊਗੀ ਜੀ।
0: ਬਿਲਕੁਲ ਹੈ ਜੀ,
1: ਮੰਨ ਲੈਂਦੇ ਤੁਹਾਡੀ ਗੱਲ ਇਸ ਚੀਜ਼ ਦੇ ਨਾਲ, ਇਹ ਤਾਂ ਬੇਸਿਕ ਗੱਲ ਹੈਗੀ ਆ ਜੀ। ਪਰ ਸਵਾਲ ਇਹ ਹੈਗਾ ਕਿ ਜਿਹੜਾ ਅੱਗੇ ਨਾ ਸਰ ਸੁਪਰੀਮ ਕੋਰਟ ਨੇ ਇੱਕ ਵਾਰੀ ਗਾਈਡਲਾਈਨਸ ਦਿੱਤੀਆਂ ਸੀਗੀਆਂ ਵੀ ਸਰਕਾਰ ਨੂੰ ਵੀ ਜਿੱਥੇ ਵਰਕ ਹੈਗਾ ਆ ਪਰਮਾਨੈਂਟ ਨੇਚਰ ਦਾ
0: ਜੀ,
1: ਹੈ ਜੀ, ਉੱਥੇ ਜਿਹੜਾ ਆ ਵੀ ਤੁਸੀਂ ਬੰਦਿਆਂ ਨੂੰ ਰੈਗੂਲਰ ਕਰੋ
0: ਜੀ।
1: ਜੇ ਤੁਸੀਂ 3 ਮਹੀਨਿਆਂ ਦੇ ਵਿੱਚ ਉਹਦੀ ਕੋਈ ਬ੍ਰੇਕ ਨਹੀਂ ਹੋਈ ਤੇ ਕੀ ਕਰਦੇ ਸੀ ਇਹ 99 ਦਿਨ ਦੀ ਹਾਜ਼ਰੀ ਲਾ ਕੇ 1 ਦਿਨ ਅਗਲੇ ਦੀ ਬ੍ਰੇਕ ਦੇ ਕੇ ਤੇ ਫੇਰ ਮੁੜ ਕੇ ਜਿਹੜਾ ਇਸੇ ਕਰਕੇ ਕਰ ਲੈਂਦੇ ਸੀ। ਉਹ ਕਹਿੰਦੇ ਸੀ ਵੀ ਜਿੱਥੇ ਵਰਕ ਪਰਮਾਨੈਂਟ ਨੇਚਰ ਦਾ ਤੁਸੀਂ ਕਿਉਂ ਨੀ ਬੰਦਾ ਪੱਕਾ ਹੀ ਰੱਖਦੇ ਬਈ,
0: ਜੀ
1: ਜਿੱਥੇ ਟੈਂਪਰੇਰੀ ਨੇਚਰ ਦਾ ਵਰਕ ਹੈਗਾ ਆ ਉੱਥੇ ਤੁਹਾਨੂੰ ਮਤਲਬ ਕੋਈ ਕਾਨੂੰਨ ਮਜਬੂਰ ਨਹੀਂ ਕਰਦਾ, ਤੁਸੀਂ ਬੰਦਾ ਹਾਇਰ ਕਰ ਲਓ
0: ਜੀ।
1: ਠੀਕ ਹੈ ਜੀ, ਜਿੰਨਾ ਚਿਰ ਤੁਹਾਡਾ ਸੀਜ਼ਨਲ ਕੰਮ ਆ ਕੋਈ ਜਾਂ ਇੱਦਾਂ ਕਰਕੇ ਉਹ ਤੁਸੀਂ ਹਾਇਰ ਕਰ ਲਓ ਤੇ ਉਹ ਤੁਸੀਂ ਜਿੱਦਾਂ ਮਰਜ਼ੀ ਆ। ਪਰ ਜਿੱਥੇ ਤੁਹਾਡਾ ਵਰਕ ਹੀ ਪਰਮਾਨੈਂਟ ਨੇਚਰ ਦਾ ਆ ਕੋਈ ਮੇਨਟੀਨੈਂਸ ਦਾ ਆ ਕੋਈ ਹੋਰ ਚੀਜ਼ ਹੈਗੀ ਆ ਉੱਥੇ ਬੰਦੇ ਜਿਹੜੇ ਹੈਗੇ ਜਦੋਂ ਰੱਖਣੇ ਪੱਕੇ ਰੱਖੋ ਜੀ,
0: ਪੱਕੇ ਰੱਖੋ। ਬਿਲਕੁਲ
1: ਹਾਂਜੀ, ਇਹ ਕੱਚੇ ਪੱਕੇ ਵਾਲਾ ਸਵਾਲ ਹੀ ਨਾ ਪੈਦਾ ਹੋਵੇ ਜੀ।
0: ਬਿਲਕੁਲ,
1: ਪਰ ਹੁਣ ਦੇਖੋ ਇਹਨਾਂ ਨੇ ਕਿੱਦਾਂ ਵੀ ਇਹ ਇਨਡਾਇਰੈਕਟਲੀ ਜਿਹੜਾ ਆ ਧਰਨੇ ਜਿਹੜੇ ਲੱਗਦੇ ਆ ਨਾ ਜੀ ਵਾਰ ਵਾਰ, ਉਹਨਾਂ ਨੂੰ ਰਿਮੂਵ ਕਰਨ ਵਾਸਤੇ ਇਹ ਤਰੀਕਾ ਵਧੀਆ ਹੈਗਾ ਆ ਵੀ ਇਸ ਬਿੱਲ ਰਾਹੀਂ ਜਿਹੜਾ ਆ ਵੀ ਜਿਹਨੇ ਸਰਕਾਰ ਨਾਲ ਸਿੱਧਾ ਕੰਟਰੈਕਟ ਕਰਨਾ ਆ ਉਹ ਆ ਜਾਵੇ
0: ਜੀ,
1: ਹੈ ਜੀ। ਤੇ ਬਾਅਦ ਦੇ ਵਿੱਚ ਕਿੰਨੀ ਡੈਮੇਜਿੰਗ ਗੱਲ ਕੀਤੀ ਹੈਗੀ ਆ ਉੱਥੇ, ਕਿਤੇ ਬੰਦੇ ਨੂੰ ਰੈਗੂਲਰ ਕਰਨ ਦੀ ਗਰੰਟੀ ਨੀ ਦਿੱਤੀ ਹੈਗੀ, ਰੈਦਰ ਕਿ ਉਹ 58 ਸਾਲ ਤੱਕ 58 ਸਾਲ ਤੱਕ ਨੌਕਰੀ ਕਰ ਸਕਦਾ।
0: ਬਿਲਕੁਲ
1: ਹੈ ਜੀ, ਹਾਂਜੀ, ਨਾਲ ਜਦੋਂ ਐਫੀਡੈਵਿਟ ਉਹਦਾ ਵਾਪਸ ਲੈਣਾ ਆ ਉਹਦੇ ਕੋਲੋਂ ਵੀ ਹਾਂ ਜੀ ਉਹ ਕਦੀ ਵੀ ਕੋਈ ਮੰਗ ਨੀ ਕਰੂਗਾ ਇਸ ਚੀਜ਼ ਦੀ ਰੈਗੂਲਰ ਕਰਨ ਦੀ, ਤੇ ਫੇਰ ਜਿਹੜਾ ਆ
0: ਨਹੀਂ ਉਹ ਸੈਣੀ ਸਾਹਿਬ ਡੇਟੇ
1: ਉਹੀ ਗੱਲ ਹੈ ਨਾ ਕਿ
0: ਫਿਰ ਉਹਦੇ ਵਿੱਚ ਪ੍ਰਾਈਵੇਟਾਈਜੇਸ਼ਨ ਦਾ ਵੀ ਤਾਂ ਮੁੱਦਾ ਆ ਜਾਂਦਾ ਨਾ ਕਿ ਜਿਹੜੇ ਉਹਨਾਂ ਨੂੰ ਭੱਤੇ ਦੇਣੇ ਪੈਣੇ ਆ ਜਾਂ ਉਹਨਾਂ ਨੂੰ ਜਿਹੜੇ ਰਿਟਾਇਰਮੈਂਟ ਦੇ ਉੱਤੇ ਦੇਣੇ ਪੈਣੇ ਉਹ ਫਿਰ ਬਚਾਣਗੇ ਇਹ ਚੀਜ਼, ਮਤਲਬ ਕਿ ਕੱਚਾ ਬੰਦਾ।
1: ਬਿਲਕੁਲ ਜੀ
0: ਜੀ,
1: ਭਾਰੇ ਸਾਹਿਬ ਦੇਖੋ ਪੈਨਸ਼ਨ ਪਾਲਿਸੀ ਤਾਂ ਪਹਿਲਾਂ ਹੀ ਜਿਹੜੀ ਹੈਗੀ ਖਤਮ ਕਰ ਦਿੱਤੀ ਹੈਗੀ ਜੀ।
0: ਬਿਲਕੁਲ
1: ਹਾਂਜੀ, ਮਤਲਬ ਇਹ ਹੈਗਾ ਕਿ ਪ੍ਰਾਈਵੇਟ ਜੋਬ ਤੇ ਸਰਕਾਰੀ ਜੋਬ ਚ ਕੋਈ ਫਰਕ ਹੀ ਨਹੀਂ ਰਹਿ ਜਾਏਗਾ
0: ਜੀ। ਬਿਲਕੁਲ ਹੈ ਜੀ,
1: ਹਾਂਜੀ, ਜਿੱਦਾਂ ਪ੍ਰਾਈਵੇਟ ਇੰਪਲਾਇਰ ਜਿਹੜਾ ਹੈਗਾ ਆ ਵੀ ਉਹ ਕਰਦਾ ਹੈਗਾ ਆ ਜਿੰਨਾ ਕ ਇੰਟਰਸਟ ਉਹ ਵਾਚ ਕਰਦਾ ਓਨਾ ਹੀ ਸਰਕਾਰ ਵਾਚ ਕਰੇਗੀ
0: ਜੀ।
1: ਸੋ ਇਹ ਤਾਂ ਬਹੁਤ ਡੈਮੇਜਿੰਗ ਸੀਗੇ ਇਹਨਾਂ ਸਾਰਿਆਂ ਬਿੱਲਾਂ ਦੇ ਉੱਤੇ, ਬਹੁਤ ਸੰਜੀਦਾ ਕਿ ਇੱਕ ਇੱਕ ਬਿੱਲ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਬਹਿਸ ਹੋਣੀ ਚਾਹੀਦੀ ਸੀ
0: ਸਮਾਂ ਕੇ ਸੈਣੀ ਸਾਹਿਬ,
1: ਇਹ 9 ਵੇਲੇ
0: ਲਿਆਉਣਾ ਤਾਂ ਇਹ ਚਾਹੀਦਾ ਸੀਗਾ ਕਿ ਜਿਹੜਾ ਜਿੱਦਾਂ ਸਰਕਾਰੀ ਜੋਬਾਂ ਹੈਗੀਆਂ ਨੇ ਉਹਨੂੰ ਬੈਲੈਂਸ ਕਰਨ ਦੇ ਲਈ, ਕਿ ਜਿੰਨੇ ਭੱਤੇ ਮਿਲਦੇ ਆ ਜਾਂ ਰਿਟਾਇਰਮੈਂਟ ਮਿਲਦੀ ਹੈ, ਤਾਂ ਉਦਾਂ ਹੀ ਜਿਹੜਾ ਬਕਾਇਦਾ ਪੇਪਰ ਵਰਕ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਚਾਹੇ ਜੋਬ ਦਿੰਦੇ ਵੀ ਤੁਸੀਂ ਇਹਨਾਂ ਨੂੰ ਜੋਬਾਂ ਦਿਓ, ਤੇ ਇਹ ਚੀਜ਼ ਬਿੱਲ ਤਾਂ ਇਹ ਲਿਆਉਣਾ ਚਾਹੀਦਾ ਸੀਗਾ ਵੀ ਇਹਨਾਂ ਨੂੰ ਰਿਟਾਇਰਮੈਂਟ ਜਾਂ ਉਹ ਸਾਰਾ ਨਾਲ ਇਨਕਮ ਟੈਕਸ ਵਗੈਰਾ ਸਾਰਾ ਉਹ ਪੇ ਰੋਲ ਜਿਹੜਾ ਹੈਗਾ ਮਹੀਨੇ ਦਾ ਮਹੀਨੇ ਉਹਦੇ ਵਿੱਚੋਂ ਮਤਲਬ ਕਿ ਗੌਰਮੈਂਟ ਨੂੰ ਵੀ ਕੁਝ ਜਿਹੜਾ ਆਪਣਾ ਇਨਕਮ ਟੈਕਸ ਵਗੈਰਾ ਜਾਂ ਜੋ ਵੀ ਹੈ ਉਹਦੇ ਵਿੱਚੋਂ ਸੈਲਰੀ ਦੇ ਵਿੱਚੋਂ ਕਟਾਉਣਗੇ ਤਾਂ ਉਹਨਾਂ ਨੂੰ ਮਤਲਬ ਕਿ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਪਰ ਇਹਨਾਂ ਨੇ ਤਾਂ ਉਹ ਕੰਮ ਹੀ ਉਲਟਾ ਕਰ ਦਿੱਤਾ ਸਮਾਂ ਕਿ ਉਹਨੂੰ ਬੈਲੈਂਸ ਤਾਂ ਕੀ ਕਰਨਾ ਸੀ, ਅਨਬੈਲੈਂਸ ਹੀ ਕਰਕੇ ਰੱਖਦਾ, ਆਪਣੇ ਮਤਲਬ ਕਿ ਪੱਲਿਓਂ ਵੀ ਸਾਰਾ ਕੁਝ ਝਾੜ ਦਿੱਤਾ ਪਿਆ, ਅਸੀਂ ਵੀ ਦੇਣਾ ਭਾਈ ਤੁਸੀਂ ਤਾਂ ਦਿੰਦੇ ਹੀ ਨਹੀਂ ਗੇ, ਅਸੀਂ ਕਾਹਤੋਂ ਦਈਏ ਸਰਕਾਰਾਂ।
1: ਪਰ ਸਾਹਿਬ ਸਾਡੇ ਮੁਲਕ ਦੇ ਵਿੱਚ ਨਾ ਟੈਕਸ ਪੇਅਰ ਦੀ ਇੱਕ ਚੀਜ਼ ਪ੍ਰੋਬਲਮ ਰਹੀ ਹੈਗੀ ਆ ਜੋ ਉਹਨਾਂ ਨੂੰ ਫੀਲ ਹੁੰਦਾ ਰਿਹਾ। ਅਸੀਂ ਵੱਡੇ ਟੈਕਸ ਪੇਅਰ ਦੀ ਗੱਲ ਕਰਦਾ, ਤੁਸੀਂ ਯਾਦ ਕਰੋ ਇੱਕ ਵਾਰੀ ਨਾ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਕਿਤੇ ਮਿਊਂਸਪਲ ਕਮੇਟੀ ਨੇ ਉਹਨੂੰ ਕੋਈ ਹਰਾਸ ਕੀਤਾ ਸੀ ਤੇ ਉਹ ਕਹਿੰਦਾ ਸੀ 2 ਕਰੋੜ ਰੁਪਇਆ ਟੈਕਸ ਦਿੱਤਾ
0: ਜੀ,
1: ਹੈ ਜੀ, ਤੇ ਉਹਦੇ ਬਾਵਜੂਦ ਜਿਹੜਾ ਹੈਗਾ ਆ ਵੀ ਇਸ ਤਰੀਕੇ ਨਾਲ ਡੀਲ ਕਰ ਰਹੇ ਹੈਗੇ ਆ ਜੀ
0: ਜੀ।
1: ਤੇ ਉਹ ਇਸ ਕਰਕੇ ਵੀ ਜਿਹੜੇ ਟੈਕਸ ਪੇਅਰ ਦੀ ਇਹ ਜਿਹੜੀ ਆ ਰਹੀ ਆ ਕੰਪਲੇਂਟ
0: ਜੀ
1: ਕਿ ਉਹਨਾਂ ਨੂੰ ਟੈਕਸ ਪੇ ਕਰਨ ਦਾ ਕਿਤੇ ਵੀ ਇਨਸੈਂਟਿਵ ਨਹੀਂ ਦਿੱਤਾ ਜਾਂਦਾ।
0: ਬਿਲਕੁਲ ਹੈ ਜੀ,
1: ਬੈਨੀਫਿਟ ਉਹਨਾਂ ਨੂੰ ਕਿਸੇ ਨਾ ਕਿਸੇ ਹਾਂ ਕੋਈ ਬੈਨੀਫਿਟ ਦਿੱਤਾ ਜਾਵੇ ਵੀ ਹਾਂ ਜੀ, ਜਾਂ ਕਿਤੇ ਮੈਂ ਤਾਂ ਇੱਥੇ ਤੱਕ ਕਹਿੰਦਾ ਸੀ ਵੀ ਜਿੱਦਾਂ ਜਿਹੜਾ ਆ ਮੇਰੀ ਆਪਣਾ ਸੁਝਾਅ ਹੈਗਾ ਸੀ ਜੀ, ਮੈਂ ਅੱਗੇ ਵੀ ਇੱਕ ਵਾਰੀ ਗੱਲ ਕਹੀ ਸੀ ਵੀ ਜਿੱਥੇ ਫਾਈਨੈਂਸ਼ੀਅਲ ਫਰੋਡਸ ਜਿਹੜੇ ਹੈਗੇ ਆ ਉਹਦੀਆਂ ਕੰਪਲੇਂਟਾਂ ਦਰਜ ਹੁੰਦੀਆਂ
0: ਜੀ,
1: ਦਾ ਪਰਸਨ ਹੂ ਪੇਸ ਦਾ ਟੈਕਸ
0: ਜੀ,
1: ਹਾਂਜੀ, ਐਟ ਹਾਇਰ ਰੇਟ ਵੀ ਜਿੱਦਾਂ ਆ ਵੀ ਉਹ ਕਰੋੜਾਂ ਦੇ ਵਿੱਚ ਟੈਕਸ ਪੇ ਕਰਦੇ ਹੈਗੇ ਆ, ਉਹਨੂੰ ਜਿਹੜਾ ਹੈਗਾ ਬੇਲ ਮੈਟਰ ਦੇ ਵਿੱਚ ਜਿਹੜਾ ਆ ਥੋੜੀ ਬਹੁਤੀ ਛੋਟ ਹੋਣੀ ਚਾਹੀਦੀ ਹੈਗੀ ਆ ਵੀ ਉਹਨੂੰ, ਹਾਂਜੀ, ਫਾਈਨੈਂਸ ਹਾਂ ਫਾਈਨੈਂਸ ਨਾਲ ਰਿਲੇਟਡ ਜਿਹੜੇ ਹੈਗੇ ਆ ਓਫੈਂਸਿਸ ਆ ਉਹਦੇ ਵਿੱਚ ਜਿਹੜਾ ਆ ਥੋੜੀ ਛੋਟ ਮਿਲਣੀ ਚਾਹੀਦੀ ਵੀ ਉਹ ਅੰਦਰ ਨਹੀਂ ਜਾਊਗਾ, ਬਾਹਰੋਂ ਬਾਹਰ ਜਮਾਨਤ ਹੋ ਜਾਏਗੀ।
0: ਬਿਲਕੁਲ, ਹਾਂਜੀ,
1: ਕੋਈ ਏਦਾਂ ਦਾ ਤਾਂ ਕਿ ਕੁਛ ਤਾਂ ਇਹੋ ਜਿਹਾ ਕਰੋ ਨਾ ਜਿਹਦੇ ਨਾਲ ਅਗਲਾ ਬੰਦੇ ਦਾ ਟੈਕਸ ਉਹਨੂੰ ਇਨਕਰੇਜਮੈਂਟ ਮਿਲੇ ਤੇ ਤਾਂ ਉਹ ਟੈਕਸ ਵੱਧ ਦੇਗਾ ਤੇ ਮੈਂ ਵੱਧ ਟੈਕਸ ਦਊਂਗਾ ਤੇ ਮੈਨੂੰ ਉਹ ਤੋਂ ਵੱਧ ਫੈਸਿਲਿਟੀਜ਼ ਮਿਲਣਗੀਆਂ ਜੀ।
0: ਨਾਲੇ ਸੈਣੀ ਸਾਹਿਬ ਕਰਪਸ਼ਨ ਤਾਂ ਪਹਿਲਾਂ ਹੀ ਬਥੇਰੀ ਆ ਮੁਲਕ, ਉਹਨੂੰ ਤਾਂ ਸਮੇਂ ਘਟਾਉਣਾ, ਇਹ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਘਟਾਉਣ
1: ਦੀ। ਨਹੀਂ ਸਰ, ਸਾਨੂੰ ਤਾਂ ਸਮਝ ਨਹੀਂ ਆਈ ਹੈਗੀ ਜੀ ਕਿੱਦਾਂ ਦੇ ਲੋਕ ਜਿਹੜੇ ਹੈਗੇ ਆ ਭਈ ਰਾਜਨੀਤੀ ਚ ਆਏ ਆ ਜਿਹੜੇ, ਉਹਨਾਂ ਨੂੰ ਹੈ ਹੀ ਨੀ ਕਿ ਅਸੀਂ ਜਿਹੜਾ ਕੰਮ ਕਰ ਰਹੇ ਹੈਗੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰਦੀ ਹੈਗੀ ਇਹਨਾਂ ਹੁੰਦੀ ਆ, ਤੇ ਉਹਨੂੰ ਕੁਛ ਨਾ ਕੁਛ ਤਾਂ ਸੋਚਣਾ ਚਾਹੀਦਾ ਨਾ ਜੀ ਇਸ ਚੀਜ਼ ਦੇ ਉੱਤੇ
0: ਜੀ। ਤੇ ਸੈਣੀ ਸਾਹਿਬ ਕਾਫੀ ਮੁਲਕ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ ਵੀ ਰੋਲਾ ਹੈ, ਮਨਪ੍ਰੀਤ ਤਿਆਲੀ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਕਿ ਡੀਲਿਮੀਟੇਸ਼ਨ ਜਿਹੜਾ ਬਿੱਲ ਲਿਆਉਣ ਦੀ ਤਿਆਰੀ ਹੈ, 50% ਔਰਤਾਂ ਦੀਆਂ ਸੀਟਾਂ ਜਾਂ ਵਧਾਉਣ ਦੀ ਤਿਆਰੀ ਹੈ ਉਹਦੇ ਉੱਤੇ ਕਾਫੀ ਰੋਲਾ, ਤੁਸੀਂ ਕੀ ਸੋਚਦੇ ਹੋ ਉਹਦੇ ਉੱਤੇ ਕਿ ਕਿੱਦਾਂ ਹੋਣਾ ਚਾਹੀਦਾ ਜੀ?
1: ਪਰ ਸਭ ਗੱਲ ਏਦਾਂ ਹੈਗੀ ਆ, ਗੱਲ ਕਿੱਥੇ ਕੀਤੀ ਜਾਂਦੀ ਹੈ ਉਹਦੀ ਵੈਲਿਊ ਹੁੰਦੀ ਹੈ ਸਰ
0: ਜੀ,
1: ਠੀਕ ਹੈ ਜੀ। ਹੁਣ ਵਿਧਾਨ ਸਭਾ ਦੇ ਵਿੱਚ ਜਿਹੜੀ ਹੈਗੀ ਇਸ ਗੱਲ ਦਾ ਜਿਹੜਾ ਹੈਗਾ ਆ ਉਹ ਨਾ ਤਾਂ ਕੋਈ ਪ੍ਰੋਬਲਮ ਤਾਂ ਉੱਥੇ ਦੱਸੀ ਜਾਵੇ ਜਿੱਥੇ ਕੋਈ ਐਡਰੈਸ ਕਰਨ ਵਾਲਾ ਹੋਵੇ,
0: ਜਿੱਥੇ ਮੁੱਦਾ ਚੁੱਕਿਆ ਜਾ ਰਿਹਾ
1: ਜਿੱਥੇ ਮੁੱਦਾ ਚੁੱਕਣਾ ਕਿੱਥੇ ਆ ਤੇ ਚੁੱਕਦੇ ਕਿੱਥੇ ਹੈਗੇ ਉਹਦਾ ਤਾਂ ਕੋਈ ਮਤਲਬ ਹੀ ਨੀ ਹੈਗਾ। ਮੈਂ ਤਾਂ ਕਹਿੰਦਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਇਹ ਵੀ ਜਿਹੜਾ ਹੈਗਾ ਆ ਵੀ ਇਰਾਨ ਦੇ ਉੱਤੇ ਅਮੈਰੀਕਾ ਦਾ ਅਟੈਕ ਹੋਇਆ ਆ ਭਾਵੇਂ ਉਹ ਵੀ ਗੱਲ ਕਰ ਹੀ ਲੈਂਦੇ ਅੱਜ, ਹਾਂਜੀ,
0: ਜਾਂ ਤਾਂ ਇਹਦੇ ਉੱਤੇ ਮਤਲਬ ਇਹਨਾਂ ਗੱਲਾਂ ਦਾ ਕਰਦੇ ਜਾਂ ਕੁਝ ਕਰਦੇ ਉਹ ਭੇਜਦੇ ਸਾਰੇ,
1: ਉਹ ਸਾਰ ਗੱਲ ਇਹ ਤਾਂ ਹੈਗੀ ਉਹ ਤਾਂ ਉੱਤੇ ਜਿਹੜੇ ਹੈਗੇ ਆ ਪੋਲੀਟੀਕਲ ਪਾਰਟੀਆਂ ਦਾ ਆਪਣਾ ਆਪਣਾ ਸਟੈਂਡ ਹੈਗਾ ਆ ਜੀ, ਉਹਨਾਂ ਨੇ ਉੱਥੇ ਜਿਹੜਾ ਇਹ ਆ ਉਹ ਸ਼ੋਅ ਹੋਣਾ ਆ ਉੱਥੇ ਆਪਣੇ ਪਾਰਲੀਮੈਂਟ ਚ। ਇੱਥੇ ਵਿਧਾਨ ਸਭਾ ਦੇ ਵਿੱਚ ਕੀ ਹੈਗਾ, ਵਿਧਾਨ ਸਭਾ ਚ ਤਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਜਿਹੜੀ ਵਰਕਿੰਗ ਚੱਲ ਰਹੀ ਉਹ ਇਹ ਤਾਂ ਤੁਹਾਡੇ ਪਾਰਟੀਆਂ ਦੇ ਏਜੰਡੇ ਆ ਬਾਹਰਲੇ, ਉਹ ਤੁਸੀਂ ਤੈਅ ਕਰੋ ਜਿੱਦਾਂ ਮਰਜ਼ੀ ਆ ਜਾ ਕੇ ਉੱਪਰ ਪ੍ਰਦਰਸ਼ਨ ਕਰੋ।
0: ਨਾਲੇ ਦੇ ਵਿੱਚ ਸੈਣੀ ਸਾਹਿਬ ਜਿਹੜੀ ਲੋਕਲ ਪੋਲੀਟਿਕਸ ਆ ਨਾ ਉਹ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੀਆਂ ਨਾ, ਕਿ ਜਿੱਦਾਂ ਅਕਾਲੀ ਦਲ ਨੇ ਮਤਲਬ ਕਿ ਸਮਰਥਨ ਕੀਤਾ ਇਸ ਚੀਜ਼ ਦਾ ਤੇ ਉਸ ਤੋਂ ਬਾਅਦ ਏਆਲੀ ਸਾਹਿਬ ਇਸ ਚੀਜ਼ ਦਾ ਵਿਰੋਧ ਕਰਨ ਲੱਗ ਗਏ ਨੇ।
1: ਉਹ ਤੇ ਉਹ ਹੀ ਆ ਨਾ ਸਰ, ਲੋਕਾਂ ਨੂੰ ਮੂਰਖ ਬਣਾਉਣ ਦੀਆਂ ਗੱਲਾਂ ਹੈਗੀਆਂ ਸਰ, ਉੱਥੇ ਵਿਧਾਨ ਸਭਾ ਦੇ ਨਾਲ ਇਹਦਾ ਕੀ ਤਲਕ ਵਾਸਤਾ ਹੈ ਜੀ?
0: ਜੀ
1: ਉਹ ਤਾਂ ਇਹੀ ਆ ਨਾ ਕਿ ਮੈਥ ਦੇ ਪੇਪਰ ਦੇ ਵਿੱਚ ਤੁਸੀਂ ਹਿਸਟਰੀ ਦੀ ਗੱਲ ਲਿਖ ਕੇ ਆ ਜਾਓ
0: ਜੀ,
1: ਉਹਦੇ ਕੀ ਮਤਲਬ ਹੈਗਾ, ਤੁਸੀਂ ਜਿੰਨਾ ਮਰਜ਼ੀ ਇੰਟੈਲੀਜੈਂਟ ਹੋ ਹਿਸਟਰੀ ਦੇ ਵਿੱਚ,
0: ਬਿਲਕੁਲ ਹੈ ਜੀ।
1: ਸਵਾਲ ਤਾਂ ਇਹ ਹੈਗਾ ਆ ਕਿ ਉਹ ਚੀਜ਼ ਡਿਸਕਸ ਹੋਣੀ ਹੈਗੀ ਆ ਪਾਰਲੀਮੈਂਟ ਚ,
0: ਜੀ
1: ਜੇ ਪਾਰਲੀਮੈਂਟ ਚ ਡਿਸਕਸ ਹੋਣੀ ਆ ਜਿਹੜੀ ਤੁਸੀਂ ਗੱਲ ਕਰਦੇ ਹੈਗੇ ਆ, ਨੋ ਡਾਊਟ ਵੀ ਉਸ ਗੱਲ ਦੀ ਕੀਮਤ ਆ
0: ਜੀ,
1: ਪਰ ਉਹ ਤਾਂ ਇੱਕ ਪਾਰਟੀਆਂ ਦੀ ਆਪਣੀ ਆਪਣੀ ਸੋਚ ਆ ਜੀ, ਉਹ ਆਪਣਾ ਆਪਣਾ ਸਟੈਂਡ ਹੈਗਾ ਆ। ਜੇ ਤੁਹਾਨੂੰ ਲੱਗਦਾ ਆ ਵੀ ਹਾਂ ਜੀ ਏਦਾਂ ਕਰਕੇ ਉੱਥੇ ਏਦਾਂ ਹੋਣਾ ਚਾਹੀਦਾ, ਏਦਾਂ ਹੋਣਾ ਚਾਹੀਦਾ ਹੈਗਾ ਆ, ਤੁਸੀਂ ਜਾਓ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰੋ, ਜਾ ਕੇ ਭਾਈ ਏਦਾਂ ਕਰਕੇ ਆ ਸਾਡੀ ਸਾਡੀ ਸਟੇਟ ਨਾਲ ਧੱਕਾ ਹੋ ਰਿਹਾ,
0: ਨਾਲੇ ਐਮਪੀ ਨੂੰ ਆਵਾਜ਼ ਚੱਕਣੀ ਚਾਹੀਦੀ ਹੈ, ਐਮਪੀ ਆਪਣੇ ਇਹਨਾਂ ਦੇ ਬੈਠੇ ਨੇ ਜੀ ਡਿਬਰੂਗੜ੍ਹ, ਉਹਨਾਂ ਨੂੰ ਚਿੱਠੀ ਲਿਖ ਦੇਣੀ ਚਾਹੀਦੀ ਆ, ਉਹਨਾਂ ਦਾ ਤਾਂ ਹੱਕ ਚਲੋ ਬਣਦਾ ਵੀ ਹੈ, ਪਰ ਉਹ ਆਵਾਜ਼ ਅੰਦਰ ਚੁੱਕ, ਉਹ ਤੋਂ ਬੜੀ ਲੈਟਰ ਵੀ ਭੇਜਦੇ ਕੋਈ।
1: ਗੱਲ ਤਾਂ ਇਹੀ ਆ ਨਾ ਜੀ ਕਿ ਪਾਰਟੀਆਂ ਜੋ ਜਿਹੜਾ ਹੈਗਾ ਜਿਹੜੀ ਚੀਜ਼ ਵਿਧਾਨ ਉੱਥੇ ਪਾਰਲੀਮੈਂਟ ਚ ਰੱਖਣ ਵਾਲੀ ਉੱਥੇ ਰੱਖਣ, ਜਿਹੜੀ ਵਿਧਾਨ ਸਭਾ ਚ ਰੱਖਣ ਵਾਲੀ ਉੱਥੇ ਰੱਖਣ
0: ਰੱਖਣ ਜੀ, ਬਿਲਕੁਲ ਹੈ ਜੀ।
1: ਹਾਂਜੀ, ਇਸ ਕਰਕੇ ਭਾਵਾਂ ਗੱਲ ਕੀਤੀ ਹੈਗੀ ਆ, ਉਹ ਡੀਲਿਮਿਟੇਸ਼ਨ ਦੇ ਵਿੱਚ ਕੀ ਆ ਕਹਿੰਦੇ ਜੀ 20 ਸੀਟਾਂ ਹੋਣੀਆਂ ਪੰਜਾਬ ਦੀਆਂ, ਤੇ ਰਾਜ ਸਭਾ ਦੀਆਂ ਸੀਟਾਂ ਵੀ ਉਹਦੇ ਅਕੋਰਡਿੰਗਲੀ ਕਿੱਦਾਂ ਹੋਣਗੀਆਂ ਜੀ ਸੈਟਲ, ਉਹਦੀ ਗੱਲ ਹੈਗੀ ਆ ਜੀ। ਉਹ ਕਹਿੰਦੇ ਵੀ ਵੱਡੇ ਸੂਬੇ ਜਿੱਦਾਂ ਹੈਗੇ ਆ ਉਹਨਾਂ ਦੀਆਂ ਸੀਟਾਂ ਵੱਧ ਜਾਂਦੀਆਂ, ਛੋਟੇ ਸੂਬਿਆਂ ਦੀਆਂ ਘੱਟ ਜਾਂਦੀਆਂ ਆ, ਸੀਟਾਂ ਬਰਾਬਰ ਹੋਣੀਆਂ ਚਾਹੀਦੀਆਂ। ਦੇਖੋ ਜੀ ਜੇ ਤੁਸੀਂ ਇਹ ਗੱਲ ਕਹਿੰਦੇ ਹੈਗੇ ਆ, ਇਹਦੇ ਵਾਸਤੇ ਤਾਂ ਤੁਹਾਡੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੋਣੀ ਚਾਹੀਦੀ ਹੈਗੀ ਆ, ਇਟ ਇਜ਼ ਬੈਟਰ ਕਿ ਤੁਹਾਡੀ ਪਾਰਟੀ ਜਿਹੜੀ ਹੈਗੀ ਏਦਾਂ ਦਾ ਮੈਂਡੇਟ ਲੈ ਕੇ ਆਵੇ ਜਿਹੜੀ ਕਿ ਉਹ ਕਪੈਸਿਟੀ ਦੇ ਵਿੱਚ ਹੋਵੇ ਕਿ ਸੰਵਿਧਾਨ ਨੂੰ ਬਦਲ ਸਕਦੀ ਹੋਵੇ, ਤੇ ਤੁਸੀਂ ਬਦਲ ਲਓ। ਅਦਰਵਾਈਜ਼ ਜਿਹੜੀ ਹੈਗੀ ਤੁਸੀਂ ਡਿਮਾਂਡ ਰੱਖਣੀ ਆ ਤੇ ਪਾਰਲੀਮੈਂਟ ਦੇ ਕੋਲ ਜਾ ਕੇ ਰੱਖ ਦਿਓ, ਭਾਈ ਆ ਸਾਡਾ ਇਤਰਾਜ਼ ਹੈਗਾ, ਇਹ ਨੋਟ ਕਰ ਲਓ ਜੀ।
0: ਜੀ ਬਿਲਕੁਲ ਹੈ ਜੀ,
1: ਬਾਕੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਕੋਲ ਐਮਪੀ ਹੈ ਨੀ, ਉਹਨਾਂ ਦਾ ਸਟੈਂਡ ਆਪਣਾ ਜੋ ਹੋਊਗਾ ਉਹ ਉੱਥੇ ਦੱਸ ਦੇਣਗੇ ਵੀ ਸਾਡਾ ਆਹ ਸਟੈਂਡ ਹੈਗਾ ਜੀ।
0: ਬਿਲਕੁਲ ਹੈ ਜੀ ਜੀ।
1: ਹਾਂਜੀ,
0: ਤੇ ਸੈਣੀ ਸਾਹਿਬ ਬਹਿਬਲ ਕਲਾਂ ਗੋਲੀਕਾਂਡ ਦਾ ਮਾਮਲਾ ਫਿਰ ਉੱਠਿਆ, ਪੰਜਾਬ ਪੁਲਿਸ ਨੇ ਬੰਦ ਲਿਫਾਫੇ ਦੇ ਵਿੱਚ ਸਟੇਟਸ ਰਿਪੋਰਟ ਜਿਹੜੀ ਸੌਂਪ ਦਿੱਤੀ ਹੈ ਤੇ ਕਹਿੰਦੇ ਕਸਟਡੀ ਦੇ ਵਿੱਚ ਸਾਰਾ ਕੁਝ ਉਹ ਰਹੇਗਾ, ਤੇ ਕੀ ਹਾਲਾਤ ਬਣਦੇ ਨਜ਼ਰ ਆਉਂਦੇ ਆ ਜੀ?
1: ਪਰ ਮੇਰੀ ਤਾਂ ਸਮਝ ਤੋਂ ਬਾਹਰ ਦੀਆਂ ਗੱਲਾਂ ਹੈਗੀਆਂ ਜੀ, ਪਹਿਲਾਂ ਕੇਸ ਚੰਡੀਗੜ੍ਹ ਟ੍ਰਾਂਸਫਰ ਹੋਏ ਜੀ,
0: ਜੀ
1: ਤੁਹਾਡੀ ਵਜੇ ਤੱਕ ਇਨਵੈਸਟੀਗੇਸ਼ਨ ਹੀ ਨੀ ਕੰਪਲੀਟ ਹੁੰਦੀ, ਪਤਾ ਨੀ ਕਿੱਡੀ ਕੁ ਇਨਵੈਸਟੀਗੇਸ਼ਨ ਹੈਗੀ ਸੀ ਜੀ,
0: ਜੀ
1: ਉਹ ਇੰਨੇ ਸਾਲਾਂ ਬਾਅਦ ਜਿਹੜਾ ਹੈਗਾ ਆ ਤੁਸੀਂ ਉਹ ਹਜੇ ਜਾਂਚ ਦੀ ਰਿਪੋਰਟ ਜਿਹੜੀ ਆ ਵੀ ਅੱਗੇ ਫਰਦਰ ਕੀ ਤੁਸੀਂ ਜਿਹੜਾ ਕੀਤਾ ਉਹਦੇ ਵਿੱਚ ਕੀ ਹੁੰਦਾ ਸਰ, ਸਟੇਟਸ ਰਿਪੋਰਟ ਕੀ ਹੁੰਦੀ ਹੈ ਜੀ ਵੀ ਸਾਡਾ ਫਲਾਨਾ ਫਲਾਨਾ ਅਫਸਰ ਉੱਥੇ ਗਿਆ, ਉਹਨੇ ਜਾ ਕੇ ਇੱਥੋਂ ਮੇਜਰਮੈਂਟ ਕੀਤੀ ਜੀ, ਇੱਥੇ ਜਿਹੜਾ ਹੈਗਾ ਆ ਉੱਥੋਂ ਪੁਲਿਸ ਜਿੱਥੇ ਖੜੀ ਸੀ ਉੱਥੋਂ ਜਿਹੜਾ ਆ ਬੰਦੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦਾ ਡਿਸਟੈਂਸ ਇੰਨਾ ਸੀ, ਏਦਾਂ ਕਰਕੇ ਤੇ ਇਹਨਾਂ ਨੇ ਰਿਪੋਰਟ ਬਣਾਈ ਹੁੰਦੀ ਹੈ ਜੀ। ਜਿਹੜੀ ਗੋਲੀ ਅਲੈਜ ਕਰਦੇ ਹੈਗੇ ਆ ਉਹ ਕਹਿੰਦੇ ਹੈਗੇ ਆ ਕੰਪਲੇਨਟ ਇਹ ਦੱਸ ਰਹੇ ਆ ਜੀ, ਜਾਂ ਮੈਡੀਕਲ ਇਹ ਦੱਸ ਰਿਹਾ ਆ ਵੀ ਗੋਲੀ ਇੰਨੀ ਰੇਂਜ ਤੋਂ ਚੱਲੀ ਜੀ, ਜਦ ਕਿ ਪੁਲਿਸ ਦਾ ਤੇ ਉਹਨਾਂ ਦਾ ਡਿਸਟੈਂਸ ਇੰਨਾ ਹੈਗਾ ਸੀ ਜੀ, ਉਹ ਸਾਰਾ ਕੁਛ ਜਿਹੜਾ ਆ ਜਾਂ ਅਕਿਊਜ਼ ਜਿਹੜਾ ਹੈਗਾ ਆ ਵੀ ਉਹਦਾ ਵੈਪਨ ਜਿਹੜਾ ਯੂਜ਼ ਹੋਇਆ ਆ ਉਹਦੇ ਨਾਲ ਗੋਲੀ ਮੇਲ ਖਾਂਦੀ ਆ ਜੀ, ਇਸ ਕਰਕੇ ਅਸੀਂ ਇਹ ਅਕਿਊਜ਼ ਰੱਖੇ ਆ ਜੀ। ਏਦਾਂ ਹੀ ਆ ਨਾ ਕਿ ਹਾਂ ਜੀ ਬਿਲਕੁਲ ਵੀ ਆ ਜਿਹੜਾ ਵੈਪਨ ਚੋਂ ਗੋਲੀ ਚੱਲੀ ਹੈਗੀ ਆ ਉਸ ਵੈਪਨ ਦਾ ਜਿਹੜਾ ਹੈਗਾ ਫਲਾਨੇ ਬੰਦੇ ਨੂੰ ਜਿਹੜਾ ਜਾਂ ਫਲਾਨਾ ਬੋਲ ਜਾਵੇ ਉਹਨੂੰ ਇਸ਼ੂ ਹੋਇਆ ਸੀਗਾ ਜੀ।
0: ਜੀ ਬਿਲਕੁਲ ਹੈ ਜੀ।
1: ਹਾਂਜੀ, ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੈਗੀਆਂ ਇਹ ਕੰਮ ਤਾਂ ਦੱਸ ਦਿੰਦਾ ਵੀ ਹੈ ਨੀ ਗਾ ਜੀ ਇਨਵੈਸਟੀਗੇਸ਼ਨ ਦਾ
0: ਜੀ,
1: ਜਿਹਨੂੰ 10 ਸਾਲ ਹੋ ਗਏ ਯਾਰ।
0: ਬਿਲਕੁਲ
1: ਹਾਂਜੀ,
0: ਅਕਾਲੀ ਦਲ ਵਾਲੇ ਤਾਂ ਗਏ ਅੰਦਰ ਹੀ ਜਾਣਗੇ ਜਾਂ ਉਹ ਚੀਜ਼ਾਂ ਇੱਕ ਤਰ੍ਹਾਂ ਦੀ ਉਹ ਸਾਰਾ ਕੁਝ ਤਿਆਰ ਵੀ ਕੀਤਾ ਜਾ ਰਿਹਾ, ਪਰ ਅਸਲ ਦੇ ਵਿੱਚ ਤਾਂ ਉਹਨੂੰ ਮਨ ਲੱਗਦਾ 10 ਸਾਲ ਹੋਰ ਲੱਗਣਗੇ ਇਸ ਕੇਸ ਨੂੰ ਹਲੇ ਤਾਂ।
1: ਭਾਰੀ ਸਾਹਿਬ ਅਜੇ ਤਾਂ ਜਿਹੜਾ ਹੈਗਾ ਨਾ ਤੁਸੀਂ ਦੇਖੋ ਉਹ ਡਰੱਗ ਵਾਲੇ ਕੇਸ ਹਾਈ ਕੋਰਟ ਚ ਚਲ ਗਏ ਨਾ, ਉਹਦੇ ਵਿੱਚ ਜਿਹੜਾ ਆ ਕਹਿੰਦੇ ਜੀ ਸੀਲ ਬੰਦ ਲਿਫਾਫੇ ਦੇ ਵਿੱਚ ਰਿਪੋਰਟ ਦੇ ਦਿੱਤੀ ਆ, ਉਹ ਜਿਹਦੇ ਵਿੱਚ ਜਿਹੜਾ ਹੈਗਾ ਆ ਰਾਜਜੀਤ ਹੁੰਦਲ ਦਾ ਵੀ ਨਾਂ ਆਇਆ ਜਾਂ ਬਾਕੀਆਂ ਦਾ ਆਇਆ, ਉਹ ਕਈ ਸਾਲ ਜਿਹੜੀ ਹੈਗੀ ਆ ਜੀ ਸੀਲ ਬੰਦ ਲਿਫਾਫੇ ਚ ਪਈ ਰਹੀ, ਨਾ ਕਿਸੇ ਨੇ ਖੋਲ ਕੇ ਦੇਖੀ ਤੇ ਨਾ ਕਿਸੇ ਨੇ ਉਹਦੇ ਵਾਸਤੇ ਬਾਅਦ ਦੇ ਵਿੱਚ ਦੁਬਾਰਾ ਐਪਲੀਕੇਸ਼ਨਾਂ ਦੇ ਦੂ ਕੇ ਤੇ ਉਹਨੂੰ ਖਲਾਇਆ ਤੇ ਪਤਾ ਲੱਗਾ ਵੀ ਇਹ ਤਾਂ ਨੈਕਸਸ ਆ ਇੱਕ
0: ਜੀ।
1: ਇਸੇ ਤਰ੍ਹਾਂ ਇਹ ਰਿਪੋਰਟ ਆ ਸਟੇਟਸ ਰਿਪੋਰਟ ਹੈਗੀ ਆ ਜੀ, ਸਟੇਟਸ ਰਿਪੋਰਟ ਸੀਲ ਬੰਦ ਲਿਫਾਫੇ ਦੇ ਵਿੱਚ ਦੇਣ ਦਾ ਕੀ ਮਤਲਬ ਜੀ?
0: ਜੀ
1: ਗੱਲ ਤਾਂ ਇਹ ਹੈਗੀ ਆ ਕਿ ਉਸ ਅਗਲਿਆਂ ਨੇ ਹਾਈ ਕੋਰਟ ਨੇ ਖੋਲ ਲਓ ਜਾਂ ਕੋਰਟ ਨੇ ਖੋਲ ਲਓ ਗਈ ਹੈਗੀ ਡਿਸਟ੍ਰਿਕਟ ਕੋਰਟ, ਉਹ ਉਹਨੂੰ ਖੋਲ ਕੇ ਤੇ ਸਰ ਅਲਟੀਮੇਟਲੀ ਤਾਂ ਜਿਹੜੀ ਜਿਹੜੀ ਰਿਪੋਰਟ ਆ ਉਹ ਆਖਰ ਤਾਂ ਜਿਹੜਾ ਆ ਦੋ ਹੀ ਚੀਜ਼ਾਂ ਹੋ ਸਕਦੀਆਂ ਨਾ, ਵੀ ਜਾਂ ਤਾਂ ਇੱਕ ਪ੍ਰੂਫ ਹੋਊਗਾ ਜਿਹੜੇ ਮੌਜੂਦਾ ਅਕਿਊਜ਼ਡ ਹੈਗੇ ਆ ਹਾਂਜੀ, ਤੇ ਜੇ ਜੇ ਉਹਨਾਂ ਦੇ ਮੁਤਲਕ ਹੈਗੀ ਜਾਂ ਕੋਈ ਐਵੀਡੈਂਸ ਹੋਊਗਾ ਉਹਨਾਂ ਦੇ ਖਿਲਾਫ਼ ਹਾਂਜੀ, ਤੇ ਜਾਂ ਕੋਈ ਅਕਿਊਜ਼ਡ ਨਵੇਂ ਅਕਿਊਜ਼ਡ ਦਾ ਨਾਂ ਹੋਊਗਾ ਜੀ, ਤੁਸੀਂ ਇਸੇ ਕਰਕੇ ਤੁਸੀਂ ਉਹਦਾ ਸਟੇਟਸ ਰਿਪੋਰਟ ਦਿੱਤੀ ਵੀ ਉਹਨੂੰ ਸੀਲ ਬੰਦ ਲਿਫਾਫੇ ਚ ਵੀ ਜਿਹਦੇ ਨਾਲ ਸੈਂਸੇਸ਼ਨ ਜਿਹੜੀ ਆ ਉਹ ਕ੍ਰੀਏਟ ਹੋਵੇ
0: ਜੀ,
1: ਰੂਟੀਨ ਉਹ ਕਿਹੜਾ ਓਦਾਂ ਹੀ ਰਹਿ ਜਾਣੀ ਹੈਗੀ ਜੀ, ਜੇ ਉੱਤੇ ਕਾਰਵਾਈ ਕਰਨੀ ਆ ਉਹਨੂੰ ਖੋਲਣਾ ਪਊਗਾ, ਓਪਨ ਕਰਨਾ ਪਊਗਾ, ਉਹਨੂੰ ਪਬਲਿਕ ਕਰਨਾ ਪੈਣਾ
0: ਬਿਲਕੁਲ,
1: ਜਿਹਦੇ ਵੀ ਖਿਲਾਫ ਹੋਈ ਆ ਉਹਨੂੰ ਡਿਫੈਂਸ ਦਾ ਮੌਕਾ ਨੀ ਦੇਣਾ
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਜੀ ਕੇਸ ਤਾਂ ਪਹਿਲਾਂ ਹੀ ਚੰਡੀਗੜ੍ਹ ਟ੍ਰਾਂਸਫਰ ਹੋਏ ਹੈਗੇ ਆ, ਬਾਕੀ ਇਹਨਾਂ ਦੀਆਂ ਫਾਰਮੈਲਿਟੀਆਂ ਹੀ ਆ, ਇੱਕ ਖਬਰ ਜ਼ਰੂਰ ਬਣ ਗਈ ਜੀ ਵੀ ਹਾਂ ਜੀ ਉੱਥੇ ਚੰਡੀਗੜ੍ਹ ਹਾਂਜੀ, ਬਸ ਆ ਖਬਰ ਬਣੀ ਹੈ ਜੀ, ਹੋਰ ਤਾਂ ਕੁਛ ਨੀ ਹੈ ਜੀ, ਅੱਗੇ ਕੇਸ ਜਿੱਦਾਂ ਜਿਸ ਸਪੀਡ ਚ ਚੱਲੇ ਉਸੇ ਸਪੀਡ ਚ ਕੇਸ ਚੱਲੇ ਰਹਿਣੇ ਜੀ,
0: ਚੱਲੇ ਰਹਿਣੇ ਜੀ ਬਿਲਕੁਲ। ਤੇ ਸੈਣੀ ਸਾਹਿਬ ਆਪਣੇ ਪਿਛਲੇ ਦਿਨਾਂ ਚ ਆਪਾਂ ਗੱਲ ਕੀਤੀ ਸੀ ਜਗਤਾਰ ਸਿੰਘ ਆਵਾਰਾ ਉਹਨਾਂ ਦੇ ਬਾਰੇ, ਅੱਜ ਲਾਸਟ ਮੀਟਿੰਗ ਸੀਗੀ, ਪਤਾ ਨੀ ਕਿ ਗੌਰਮੈਂਟ ਦੇ ਨਾਲ ਹੋਈ ਹੈ ਕਿ ਨਹੀਂ ਹੋਈ ਹੈ, ਕਿਹਦੇ ਨਾਲ ਹੋਈ ਹੈ ਮੀਟਿੰਗ, ਪਰ ਅਸਲ ਦੇ ਵਿੱਚ ਕ੍ਰੈਡਿਟ ਲੈਣ ਦੇ ਵਿੱਚ ਮਾਨ ਸਾਹਿਬ ਪਿੱਛੇ ਨਹੀਂ ਹਟਦੇ, ਚਿੱਠੀ ਜ਼ਰੂਰ ਲਿਖ ਦਿੱਤੀ ਹੈ ਜਿਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੱਕ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ, ਤੇ 75 ਸਾਲ ਦੇ ਵਿੱਚ ਕਹਿੰਦੇ ਪਹਿਲੀ ਵਾਰ ਇਹ ਵੀ ਕੰਮ ਉਹ ਕੀਤਾ ਜੀ ਕਿਸੇ ਹੱਕ ਦੇ ਵਿੱਚ ਚਿੱਠੀ ਲਿਖੀ ਹੈ, ਪਰ ਜੋ ਚੀਜ਼ਾਂ ਇਹਨਾਂ ਦੇ ਮਤਲਬ ਕਿ ਅੰਡਰ ਹੈਗੀਆਂ ਨੇ ਜਿਨ੍ਹਾਂ ਨੂੰ ਪਰਮਿਸ਼ਨ ਦੇ ਸਕਦੇ ਆ, ਉਹਨਾਂ ਨੂੰ ਕਿਉਂ ਨਹੀਂ ਦਿੰਦੇ ਜੀ ਪਰਮਿਸ਼ਨ?
1: ਸਰ 6 ਮਹੀਨੇ ਪਹਿਲਾਂ ਇਹਨਾਂ ਨੇ ਸੁਪਰੀਮ ਕੋਰਟ ਚ ਐਫੀਡੈਵਿਟ ਦਿੱਤਾ ਸੀ 43 ਪੇਜਾਂ ਦਾ
0: ਜੀ,
1: ਕਿ ਭਾਈ ਜਗਤਾਰ ਸਿੰਘ ਹਵਾਰਾ ਇੱਕ ਮੁੱਖ ਮੰਤਰੀ ਦੇ ਕਤਲ ਦੇ ਵਿੱਚ ਇਨਵੋਲਵ ਹੈਗਾ ਆ ਜੀ, ਪੰਜਾਬ ਦੇ ਵਿੱਚ ਜਾਂ ਜਾਰਿਆਂ ਨੂੰ ਮਤਲਬ ਜੇ ਫ੍ਰੀ ਕੀਤਾ ਜਾਂਦਾ ਹੈਗਾ ਆ ਜਾਂ ਪੈਰੋਲ ਦਿੱਤੀ ਜਾਂਦੀ ਆ
0: ਜੀ,
1: ਤੇ ਪੰਜਾਬ ਚ ਰੱਖਿਆ ਜਾਂਦਾ ਆ ਤੇ ਇੱਥੇ ਹਾਲਾਤ ਖਰਾਬ ਹੋਣ ਦਾ ਖਤਰਾ ਆਇਆ ਜੀ
0: ਬਿਲਕੁਲ ਜੀ।
1: ਇਹ 6 ਮਹੀਨੇ ਬਾਅਦ ਜਿਹੜਾ ਹਿਰਦੇ ਪਰਿਵਰਤਨ ਜਿਹੜਾ ਆ ਇਸ ਕਰਕੇ ਆ ਜੀ ਕਿ ਇਹਨਾਂ ਮੋਰਚੇ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ 15 ਅਗਸਤ ਨੂੰ ਮੁੱਖ ਮੰਤਰੀ ਨੇ ਜਿੱਥੇ ਝੰਡਾ ਲਹਿਰਾਉਣਾ ਆ ਫਿਰੋਜ਼ਪੁਰ ਦੇ ਵਿੱਚ ਅਸੀਂ ਵਿਰੋਧ ਕਰਾਂਗੇ,
0: ਘੇਰਾਂਗੇ ਜੀ ਬਿਲਕੁਲ,
1: ਹਾਂ ਉਹਦੇ ਕਰਕੇ ਉਹਦੇ ਕਰਕੇ ਜਿਹੜੀ ਆ ਤੇ ਉਧਰੋਂ ਉਹ ਜਿਹੜਾ ਮੋਰਚਾ ਸੀਗਾ ਉਹ ਗਵਰਨਰ ਸਾਹਿਬ ਨੂੰ ਮਿਲਿਆ ਸੀ ਤੇ ਗਵਰਨਰ ਸਾਹਿਬ ਨੇ ਗੌਰ ਨਾਲ ਗੱਲ ਸੁਣੀ, ਪਹਿਲਾਂ ਡੀ ਜੀ ਪੀ ਨੇ ਮਤਲਬ ਜਿਹੜੀ ਗੱਲ ਸੁਣੀ ਚੰਡੀਗੜ੍ਹ ਵਾਲੇ ਨੇ, ਉਹਨੇ ਸਾਰੀ ਜਦੋਂ ਗੱਲ ਸੁਣ ਕੇ ਫੇਰ ਉਹਨੇ ਕਿਹਾ ਵੀ ਮੁੱਦਾ ਤਾਂ ਤੁਹਾਡਾ ਜਾਇਜ਼ ਆ, ਪਹਿਲਾਂ ਕਿਸੇ ਨੇ ਸੁਣਿਆ ਹੀ ਨੀ ਜੀ, ਫੇਰ ਉਹਨਾਂ ਨੇ ਕਿਹਾ ਮੈਂ ਛੇਤੀ ਮੀਟਿੰਗ ਕਰਾਉਣੀ, ਫਿਰ ਗਵਰਨਰ ਸਾਹਿਬ ਨਾਲ ਮੀਟਿੰਗ ਕੀਤੀ, ਗਵਰਨਰ ਸਾਹਿਬ ਨਾਲ ਮੀਟਿੰਗ ਕਰਕੇ ਤੇ ਉਹਦੇ ਬਾਅਦ ਜਿਹੜਾ ਆ ਉਹ ਗਵਰਨਰ ਸਾਹਿਬ ਨੇ ਉਹਨਾਂ ਨੂੰ ਇੰਸ਼ੋਰੈਂਸ ਦਿੱਤੀ ਕਿ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰਗਾ, ਇਨ ਦਾ ਮੇਨ ਟਾਈਮ ਉਹਨਾਂ ਨੇ ਆਪਣਾ ਜਿਹੜਾ ਹੈਗੇ ਆਕਾ ਉਹਨਾਂ ਨੂੰ ਵੀ ਪੁੱਛ ਲਿਆ ਹੋਊਗਾ ਜਾਂ ਜਿੱਦਾਂ ਮਰਜ਼ੀ ਆ ਜੀ
0: ਜੀ,
1: ਸਰ ਅੱਜ ਦੇ ਇਹਨਾਂ ਦੇ ਲੈਟਰ ਨਾਲ ਜਿਹੜਾ ਹੈਗਾ ਆ ਉਹ ਹੋ ਸਕਦਾ ਗਵਰਨਰ ਸਾਹਿਬ ਦੇ ਕਹਿਣ ਦੇ ਉੱਤੇ ਜੋ ਜਿਹੜੇ ਸੰਜੀਦਾ ਪੱਤਰਕਾਰ ਆ ਉਹ ਇਹੀ ਕਹਿ ਰਹੇ ਆ ਜੀ ਵੀ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਨੂੰ ਕਿਹਾ ਵੀ ਇੱਦਾਂ ਦਾ ਇੱਕ ਲੈਟਰ ਲਿਖ ਦਿਓ ਤਾਂ ਕਿ ਜਿਹੜਾ ਆ ਰਸਤਾ ਬਣ ਸਕੇ ਜੀ। ਸਰ ਜਿੱਥੇ ਤੱਕ ਇਹਨਾਂ ਇਸ਼ੂਜ਼ ਦੇ ਉੱਤੇ ਆ ਨਾ ਜੀ, ਇੱਕ ਗੱਲ ਤਾਂ ਜਿਹੜੀ ਆ ਪੱਥਰ ਤੇ ਲਕੀਰ ਆ ਕਿ ਮਾਨ ਸਾਹਿਬ ਜਿਹੜੇ ਹੈਗੇ ਆ ਸ਼ਾਹ ਤੋਂ ਬਾਹਰ ਨੀ ਤੇ ਸ਼ਾਹ ਹੁਣੀ ਮਾਨ ਸਾਹਿਬ ਤੋਂ
0: ਬਾਹਰ ਨੀ ਗੇ ਜੀ ਬਿਲਕੁਲ ਹੈ ਜੀ।
1: ਹਾਂਜੀ ਤੁਸੀਂ ਦੇਖੋ ਨਾ ਜਦੋਂ ਅੰਮ੍ਰਿਤਪਾਲ ਦੇ ਬਾਰੇ ਜਿਹੜਾ ਹੈਗਾ ਆ ਸਾਰਾ ਕੁਛ ਚੱਲ ਰਿਹਾ ਸੀਗਾ ਤੇ ਉਹ ਕਿੱਦਾਂ ਜਿਹੜਾ ਹੈਗਾ ਆ ਉਹ ਸਾਰਾ ਵੀ ਜਦੋਂ ਹੋਇਆ ਸਰੈਂਡਰ ਵੀ ਹੋਇਆ ਕਿੱਦਾਂ ਚੱਕਣਾ ਕਿੱਦਾਂ ਡਿਬਰੂਗੜ੍ਹ ਜਿੱਦਾਂ ਪਹੁੰਚਾਇਆ ਜਾਂ ਜਿੱਦਾਂ ਮਰਜ਼ੀ ਉਹ ਸਾਰਾ ਜਿਹੜਾ ਆ ਉਹ ਪੱਟ ਕਥਾ ਪਹਿਲਾਂ ਹੀ ਲਿਖ ਹੋਈ ਸੀ ਜੀ। ਪੰਜਾਬ ਆਪਣੇ ਲੈਵਲ ਤੇ ਥੋੜਾ ਭੇਜ ਦਊਗਾ ਕਿਸੇ ਮੁਲਜ਼ਮ ਨੂੰ ਜਿਹੜਾ ਡਿਬਰੂਗੜ੍ਹ ਜੀ,
0: ਬਿਲਕੁਲ
1: ਉਹ ਪਹਿਲਾਂ ਹੀ ਸੈਂਟਰ ਨੂੰ ਕੋਨਫੀਡੈਂਸ ਲਿਆ ਆਇਆ ਸੀਗਾ, ਸੈਂਟਰ ਨੀ ਤਾਂ ਜਿਹੜਾ ਹੈਗਾ ਆ ਉਹ ਇਹ ਸਾਰੀਆਂ ਫੈਸਿਲਿਟੀ ਜਿਹੜੀਆਂ ਭੇਜੀਆਂ ਜੀ ਤੇ ਠੀਕ ਹੈ ਜੀ ਬੰਦਾ ਉੱਥੇ ਪਹੁੰਚਾ ਦਿਓ
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਜਿਹੜਾ ਆ ਇਹਨਾਂ ਗੱਲਾਂ ਦਾ ਜਿਹੜਾ ਆ ਕੋਈ ਹੈ ਨਹੀਂ, ਕਿਉਂਕਿ ਅਜੇ ਵੀ ਜਿਹੜਾ ਆ ਸ਼ੰਕ ਬਾਕੀ ਬਹੁਤ ਬੰਦੇ ਕਹਿੰਦੇ ਹੈਗੇ ਆ ਵੀ ਹਾਂ ਜੀ ਪੈਰੋਲ ਮਿਲ ਜੂਗੀ, ਪਰ ਇਹਦਾ ਪੈਰੋਲ ਤਾਂ ਜਿਹੜਾ ਆ ਕਿ ਇਹਦੇ ਵਿੱਚ ਧਿਰਾਂ ਜਿਹੜੀਆਂ 4 ਬਣਦੀਆਂ ਜੀ, ਇੱਕ ਧਿਰ ਨੇ ਲੈਟਰ ਲਿਖ ਦਿੱਤਾ, ਸੈਂਟਰ ਗਵਰਨਮੈਂਟ ਵੀ ਪਾਰਟੀ ਬਣਦੀ ਹੈਗੀ ਆ, ਜੇਲ ਐਡਮਿਨਿਸਟ੍ਰੇਸ਼ਨ ਵੀ ਪਾਰਟ ਹੈਗਾ ਆ ਜੀ, ਜਿੱਥੇ ਉਹਨੇ ਆ ਕੇ ਰਹਿਣਾ ਚਾਹੁੰਦਾ ਹੈਗਾ ਜੀ ਉਹ ਡਿਸਟ੍ਰਿਕਟ ਦੀ ਐਡਮਿਨਿਸਟ੍ਰੇਸ਼ਨ ਉਹ ਵੀ ਪਾਰਟੀ ਬਣਦੀ ਆ ਜੀ, ਸਾਰੇ ਪਾਸਿਓ ਜਿਹੜੇ ਹੁੰਦਾ ਆ ਤੇ ਫੇਰ ਵੀ ਤਾਂ ਵੀ ਸਿਕਿਉਰਿਟੀ ਕੰਸਰਨ ਵਾਸਤੇ ਦੇਖਿਆ ਜਾਊਗਾ ਜੀ।
0: ਪਰ ਉਹ ਕਹਿੰਦੇ
1: ਹੁਣ ਉਡਦੀ ਉਡਦੀ ਗੱਲ,
0: ਉਹਨਾਂ ਦੀ ਮਦਰ ਨੂੰ
1: ਦਿੱਲੀ ਕਹਿੰਦੇ ਸੱਦ ਲੈਣ।
0: ਹਾਂਜੀ ਉਹ ਕਹਿੰਦੇ ਦਿੱਲੀ ਬੁਲਾ ਲਓ ਭਈ ਇਹਨਾਂ ਨੂੰ ਉੱਥੇ ਹਸਪੀਟਲ ਨਾਲੇ ਟ੍ਰੀਟਮੈਂਟ ਹੋ ਜਾਊ ਨਾਲੇ ਇਹਨਾਂ ਨੂੰ ਉੱਥੇ ਕਸਟਡੀ ਦੇ ਵਿੱਚ ਜ਼ਰੂਰ ਉਹਨਾਂ ਕੁ ਸਮਾਂ ਜਿਹੜਾ ਗੁਜ਼ਾਰਨ ਦੀ ਜਾਂ ਉੱਥੋਂ ਲੈ ਆਇਆ ਕਰਨਗੇ, ਮਤਲਬ ਕਿ ਉਹਨਾਂ ਨੂੰ ਮਿਲਾ ਦਿਆ ਕਰਨਗੇ, ਇੱਦਾਂ ਦੀ ਗੱਲ ਕਹਿ ਰਹੇ ਨੇ।
1: ਭਾਰੀ ਸਾਹਿਬ ਕਹਿਣ ਦਾ ਮਤਲਬ ਤਾਂ ਇਹ ਆ
0: ਜੀ
1: ਕਿ ਕਿਸੇ ਬੰਦੇ ਦਾ ਕੋਈ ਜਿਹੜਾ ਲੀਗਲ ਰਾਈਟ ਨਹੀਂ
0: ਜੀ,
1: ਸਾਰਾ ਕੁਛ ਪਹਿਲਾਂ ਹੀ ਡਿਜ਼ਾਇਨ ਕੀਤਾ ਹੋਇਆ ਆ ਜੀ ਸਰਕਾਰਾਂ ਨੇ
0: ਜੀ,
1: ਵੀ ਕਿੱਥੇ ਅਗਲੇ ਬੰਦੇ ਨੂੰ ਰੱਖਣਾ, ਕਿੱਥੇ ਤੱਕ ਕਰਨਾ, ਕਿੰਨਾ ਕਿੰਨਾ ਦੇਣੀ ਹੈਗੀ, ਕਿੱਥੇ ਤੱਕ ਖੁੱਲ ਦੇਣੀ ਹੈਗੀ ਆ ਜੀ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਪ੍ਰੀ ਡਿਸਾਈਡ ਹੈਗੇ ਡਿਸਾਈਡਿਡ ਹੈਗੀਆਂ
0: ਜੀ।
1: ਤੇ ਉਹ ਜਿੱਦਾਂ ਆਪਣੇ ਆਪ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਆ ਉਹ ਕਲੀਅਰ ਹੋ ਜਾਊਗਾ ਜੀ, ਵੀ ਜੇ ਇਹਨਾਂ ਦੀ ਦੇਣ ਦੀ ਨੀਅਤ ਹੈਗੀ ਆ ਜਾਂ ਹੈ ਨਹੀਂ ਜੀ।
0: ਜੀ ਬਿਲਕੁਲ ਜੀ,
1: ਕਿਉਂਕਿ ਜੇਲ ਅਥਾਰਟੀਜ਼ ਨੇ ਵੀ ਪਹਿਲਾਂ ਜਦੋਂ 6 ਮਹੀਨੇ ਪਹਿਲਾਂ ਆ ਉਹਨਾਂ ਨੇ ਵੀ ਅਪੋਜ਼ ਕੀਤਾ ਆ, ਸਾਰਿਆਂ ਨੇ ਅਪੋਜ਼ ਕੀਤਾ, ਅੱਜ ਹਿਰਦੇ ਪਰਿਵਰਤਨ ਹੋ ਗਿਆ ਜੀ,
0: ਹੋ ਗਿਆ ਸੀ,
1: ਉਦੋਂ ਵੀ ਮਾਤਾ ਹੀ ਬਿਮਾਰ ਸੀ ਜੀ ਉਸੇ ਗਰਾਊਂਡ ਦੇ ਉੱਤੇ ਹੀ।
0: ਬਿਲਕੁਲ ਹੈ ਜੀ,
1: ਹਾਂਜੀ ਇੱਕ ਚੀਜ਼ ਜਿਹੜਾ ਆ ਲੈਟਰ ਲਿਖਿਆ ਆ ਜੀ, ਇਹ ਲੈਟਰ ਲਿਖਣ ਦਾ ਇੱਕ ਕਾਰਨ ਹੋਰ ਵੀ ਦੱਸਦੇ ਆ ਜੀ,
0: ਜੀ
1: ਕਹਿੰਦੇ ਜੀ ਵੀ ਲੈਟਰ ਭਾਈ ਮਾਨ ਸਾਹਿਬ ਨੇ ਵੀ ਦੇਖਿਆ ਭਾਈ ਜਥੇਦਾਰ ਸਾਹਿਬ ਜਿਹੜੇ ਆ ਉਹ ਇਹਨਾਂ ਤੋਂ ਕੰਡੈਮ ਬਹੁਤ ਕਰ ਰਹੇ ਆ ਜੀ,
0: ਜੀ
1: ਤੇ ਹਵਾਰਾ ਹੁਣਾਂ ਨੂੰ ਜੇ ਕਿਤੇ ਪੰਜਾਬ ਦੇ ਵਿੱਚ ਜਿਹੜਾ ਆਉਣ ਦਾ ਮੌਕਾ ਮਿਲ ਜਾਂਦਾ ਹੈਗਾ ਆ ਤੇ ਉਹ ਆ ਕੇ ਬਾਹਰ ਆ ਕੇ ਕੀ ਸਟੈਂਡ ਲੈਂਦੇ ਹੈਗੇ, ਕਿਉਂਕਿ ਜਦੋਂ ਸਰਬੱਤ ਖਾਲਸਾ ਹੋਇਆ ਸੀ ਤੇ ਉਹਨਾਂ ਨੇ ਮਤਵਾਜੀ ਜਥੇਦਾਰ ਇਹਨਾਂ ਨੂੰ
0: ਥਾਪੇ
1: ਆਇਆ ਸੀ,
0: ਸ਼ਰੀਕ ਖੜਾ ਕਰਨਾ
1: ਹਾਂਜੀ ਉਹ ਬਾਹਰ, ਹਾਂਜੀ ਉਹ ਬਾਹਰ ਆ ਜਾਂਦੇ ਹੈਗੇ ਆ ਤੇ ਦਸਾਂ ਦਿਨਾਂ ਵਿੱਚ ਕੀ ਉਹ ਜਥੇਦਾਰੀ ਤੇ ਆਪਣਾ ਦਾਵਾ ਠੋਕਦੇ ਹੈਗੇ, ਭਾਈ ਮੈਨੂੰ ਜਿਹੜਾ ਭਰਾਵਾਂ ਭਰਾਵਾਂ ਨੂੰ ਲੜਾਉਣਾ ਜੀ, ਗੱਲ ਮੁੱਕੀ ਬੜਾ ਬਾਹਰ ਸਿਆਸਤ ਦਾ ਸੂਖ ਲਿਆ,
0: ਬਿਲਕੁਲ
1: ਇੱਥੇ ਮੌਕਾ ਮਿਲੂਗਾ ਜਰੂਰ ਕਰਨਗੇ ਜੀ ਇਹੋ ਜਿਹੀ ਗੱਲ
0: ਕਰਨਗੇ ਜੀ। ਨਾਲੇ ਦੇਖੋ ਜੇ ਉਹਨਾਂ ਨੂੰ ਮੰਨਦੇ ਨੀ ਆਪਣੇ ਗੜਗੱਜ ਸਾਹਿਬ ਨੂੰ ਜਥੇਦਾਰ ਨੀ ਮੰਨਦੇ ਤਾਂ ਉੱਥੇ ਫਿਰ ਮਤਲਬ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਕਾਹਤੋਂ ਹੋਏ, ਜਾਂ ਤਾਂ ਉਦੋਂ ਥਾਪੀ ਮਾਰਦੇ ਫਿਰ,
1: ਪਤਾ ਨਹੀਂ ਸੀ ਵੀ ਏਦਾਂ ਹੋ ਜਾਣੀ ਆ ਜਿੱਦਾਂ ਉਹਨਾਂ ਨੇ ਕਰ ਦਿੱਤੀ
0: ਜੀ।
1: ਇਹ ਤਾਂ ਗਏ ਸੀ ਵੀ ਜਿੱਦਾਂ ਵਿਧਾਨ ਸਭਾ ਚ ਰੌਲਾ ਰੋਲਾ ਪਾ ਕੇ ਆ ਜਾਂਦੇ ਉੱਥੇ ਤਾਨੇ ਵੇਲੇ ਮਾਰ ਮੂਰ ਕੇ ਆ ਜਾਂਗੇ ਜੀ, ਬਸ ਠੀਕ ਠਾਕ ਹੈ, ਇਹਨਾਂ ਨੂੰ ਪੁੱਛੋ ਤੇ ਇਹਨਾਂ ਨੂੰ ਪੁੱਛੋ,
0: ਬਿਲਕੁਲ
1: ਲਾਲੇ ਨੂੰ ਕਹੋ ਤੇ ਟਿਮਕੜੇ ਨੂੰ ਕਹੋ
0: ਜੀ। ਤੇ ਸੈਣੀ ਸਾਹਿਬ ਦਿੱਲੀ ਵਾਲੇ ਲਾਲਾ ਜੀ ਮਤਲਬ ਕਿ 4 ਹਫ਼ਤਿਆਂ ਦਾ ਟਾਈਮ ਮਿਲਿਆ ਜੀ ਉਹਨਾਂ ਨੂੰ, ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਹਾਈ ਕੋਰਟ ਵੱਲੋਂ ਜਿਹੜਾ ਜਵਾਬ ਦੇ ਲਈ 4 ਹਫ਼ਤੇ ਦਿੱਤੇ ਇਹਨਾਂ ਨੂੰ, ਸਮਾਂ ਤਾਂ ਸਮਣਾ ਦੀ ਪਾਲਣਾ ਨਹੀਂ ਕਰ ਰਹੇ ਜੀ, ਕੀ ਕਾਰਨ ਨੇ?
1: ਪਰ ਪਹਿਲਾਂ ਵੀ ਏਦਾਂ ਹੀ ਕੀਤੀ ਸੀ, ਸਮਣ ਪਹਿਲਾਂ ਵੀ ਨਹੀਂ ਸੀ ਲਏ, ਕੇਜਰੀਵਾਲ ਸਰ ਬਹੁਤ ਦਿਮਾਗੀ ਬੰਦਾ ਆ ਜੀ,
0: ਜੀ
1: ਤੁਸੀਂ ਦੇਖੋ ਸਾਰਾ ਕੁਛ ਉਹਨੂੰ ਪਤਾ ਸੀਗਾ ਵੀ ਹਾਂ ਜੀ ਮੀਡੀਆ ਚ ਖਬਰਾਂ ਆ ਰਹੀਆਂ ਸੀ ਜਾਂ ਏਦਾਂ ਕਰਕੇ ਵੀ ਤੁਹਾਨੂੰ ਸਮਣ ਜਾਰੀ ਹੋ ਗਿਆ ਜੀ, ਆਹ ਹੋ ਗਿਆ ਆਹ ਹੋ ਗਿਆ
0: ਜੀ,
1: ਆਪ ਸਮਣ ਤਮੀਲ ਨਹੀਂ ਕੀਤੇ, ਕਿਹਨੂੰ ਨਹੀਂ ਸੀ ਪਤਾ, ਤੇ ਹੁਣ ਡਿਫੈਂਸ ਇਹ ਦੇ ਆਇਆ ਹੈਗਾ ਇਹ ਵੀ ਮੇਰੇ ਤਾਂ ਸਮਣ ਗਈ ਤਮੀਲ ਹੀ ਨਹੀਂ ਹੋਏ
0: ਜੀ,
1: ਨਾ ਮੇਰੇ ਈਮੇਲ ਤੇ ਆਈ ਜੀ ਨਾ ਮੇਰਾ ਏਦਾਂ ਕਰਕੇ, ਤੇ ਮੈਨੂੰ ਤਾਂ ਕੇਸ ਦੀ ਇਹਨਾਂ ਜਾਣਕਾਰੀ ਦਿੱਤੀ ਨੇ ਜੀ,
0: ਜੀ
1: ਤੂੰ ਇਸ ਕਰਕੇ ਡਿਫੈਂਸ ਏਦਾਂ ਦੇ ਲੈਂਦੇ ਹੈਗੇ ਆ, ਹੁਣ ਕ੍ਰਿਮੀਨਲ ਕੇਸ ਦਾ ਸਾਰੇ ਕਸੂਲ ਹੈਗਾ ਕਿ ਇਨ ਪਰਸਨ ਬੰਦੇ ਨੂੰ ਪੇਸ਼ ਹੋਣਾ ਪੈਂਦਾ
0: ਜੀ,
1: ਇਹਨਾਂ ਨੇ ਵਕਾਲਤਨਾਮਾ ਵੇਚਤਾ ਵਕੀਲ ਨੂੰ
0: ਜੀ,
1: ਵਕਾਲਤਨਾਮੇ ਦੇ ਉੱਤੇ ਤਾਂ ਸਿਵਲ ਕੇਸਾਂ ਦੇ ਵਿੱਚ ਪੇਸ਼ ਹੋਇਆ ਜਾਂਦਾ ਹੈਗਾ, ਕ੍ਰਿਮੀਨਲ ਕੇਸ ਚ ਬੰਦੇ ਦੀ ਹਾਜ਼ਰੀ ਲੱਗਦੀ ਹੈ ਜੀ।
0: ਅੱਛਾ ਜੀ,
1: ਉਹ ਹਾਂਜੀ ਉਹ ਉਸ ਕਰਕੇ ਜਿਹੜਾ ਹੈਗਾ ਆ ਵੀ ਇਹਨਾਂ ਨੇ ਜਾਣ ਬੁੱਝ ਕੇ ਜਿਹੜਾ ਆ ਵੀ ਮੇਰੇ ਵੱਲੋਂ ਮੇਰਾ ਵਕੀਲ ਪੇਸ਼ ਹੋ ਜਾਊਗਾ, ਜੇ ਵਕੀਲ ਨੇ ਪੇਸ਼ ਹੋਣਾ ਹੈਗਾ ਤੇ ਪਹਿਲੀ ਵਾਰੀ ਦੇ ਵਿੱਚ ਜਿਹੜਾ ਆ ਉਹ ਬੰਦੇ ਨੂੰ ਪੇਸ਼ ਹੋ ਕੇ ਜਮਾਨਤ ਲੈਣੀ ਪੈਂਦੀ ਸਾਰਾ ਕੁਛ, ਫਿਰ ਬਾਅਦ ਦੇ ਵਿੱਚ ਵਕੀਲ ਜਿਹੜਾ ਆ ਉਹ ਐਗਜ਼ੰਪਸ਼ਨ ਵਾਸਤੇ ਐਪਲੀਕੇਸ਼ਨ ਦਿੰਦਾ ਆ, ਫਿਰ ਨੋ ਐਨੀ ਡਾਈਟ ਕਿ ਹਾਂ ਜੀ ਜਿਹੜੇ ਸਿਵਲ ਕੇਸ ਹੁੰਦੇ ਆ ਉੱਥੇ ਜਿਹੜਾ ਹੈਗਾ ਆ ਬੰਦਾ ਆਵੇ ਨਾ ਆਵੇ ਸਾਨੂੰ ਨਹੀਂ ਲੋੜ ਹੁੰਦੀ, ਉੱਥੇ ਵਕੀਲ ਦੀ ਹਾਜ਼ਰੀ ਲੱਗਦੀ ਆ, ਜਿਹੜੇ ਕ੍ਰਿਮੀਨਲ ਕੇਸ ਹੁੰਦੇ ਆ ਉੱਥੇ ਵਕੀਲ ਆਵੇ ਨਾ ਆਵੇ ਬੰਦੇ ਦੀ ਹਾਜ਼ਰੀ ਲੱਗਣੀ ਹੁੰਦੀ ਆ ਜੀ।
0: ਪਰ ਸੈਣੀ ਸਾਹਿਬ ਇਹਨਾਂ ਦੇ ਕਿਹੜਾ ਬਹੁਤ ਵੱਡਾ ਭਾਰ ਪਿਆ ਹੋਇਆ, ਵਿਹਲੇ ਤਾਂ ਹੈ ਜੀ,
1: ਲੋ ਤੁਹਾਨੂੰ ਪਤਾ ਹੈਗਾ ਆ ਜੀ, ਇਦਾਂ ਨਾ ਕਹੋ ਵਿਹਲੇ ਹੈਗੇ ਆ ਜੀ,
0: ਨਹੀਂ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਆ
1: ਉਹਨਾਂ ਦੇ ਦਿਮਾਗ ਤੇ
0: ਜੀ,
1: ਸਾਰ 2.5-3 ਲੱਖ ਕਰੋੜ ਰੁਪਇਆ ਜਿਹੜਾ ਹੈਗਾ ਆ ਉਹਨੂੰ ਹਜਮ ਕਰਨਾ ਹਾਂਜੀ, ਉਹ ਮਤਲਬ ਜਿਹੜਾ ਕਿੱਥੇ ਐਡਜਸਟ ਕਰਨਾ, ਕਿੱਥੇ ਰਾਜਨੀਤੀ ਚਲਾਣੀ ਆ, ਹੋਰ ਕਰਜ਼ਾ ਪੰਜਾਬ ਨੇ ਥੋੜਾ ਲੈ ਕੇ ਖਾ ਲਿਆ
0: ਜੀ,
1: ਕਰਜ਼ਾ ਡੀਡਰਾਂ ਦੇ ਢਿੱਡਾਂ ਚ ਜਾਂਦਾ ਹੈ
0: ਜੀ, ਬਿਲਕੁਲ ਹੈ ਜੀ ਜੀ।
1: ਜੀ ਸਰ,
0: ਜੀ ਸੈਣੀ ਸਾਹਿਬ,
1: ਠੀਕ ਠੀਕ ਹੈ ਭਾਰੇ ਸਾਹਿਬ, ਹੋ
0: ਥੈਂਕ ਯੂ
1: ਗਏ ਜੀ,
0: ਜੀ ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ
1: ਥੈਂਕ ਯੂ
0: ਜੁੜਨ
1: ਜੀ
0: ਲਈ,
1: ਸਮਾਂ ਦੇਣ ਲਈ, ਧੰਨਵਾਦ ਜੀ,
0: ਸਤਿ ਸ਼੍ਰੀ ਅਕਾਲ,
1: ਗ੍ਰੇਟਫੁਲ ਸਰ, ਸ਼ੁਕਰੀਆ, ਸਤਿ ਸ਼੍ਰੀ ਅਕਾਲ,
0: ਸ਼ੁਕਰੀਆ ਜੀ। ਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਆਪਣੇ ਬਹਾਦਰ ਸਿੰਘ ਬਾਈ ਜੀ ਵੀ, ਉਹਨਾਂ ਦੇ ਵੀ ਮੈਸੇਜ ਵਟਸਐਪ ਦੇ ਉੱਤੇ ਆਏ, ਕੋਈ ਵੀਡੀਓ ਭੇਜੀਏ, ਮੈਂ ਮਾਫੀ ਚਾਹੁੰਦਾ, ਦੇਖ ਨਹੀਂ ਪਾਵਾਂਗਾ। ਕਹਿੰਦੇ ਗੱਲ ਭਾਵੇਂ ਪਾਰਲੀਮੈਂਟ ਚ ਰੱਖੋ ਤੇ ਚਾਹੇ ਰਾਜ ਸਭਾ ਦੇ ਵਿੱਚ ਬੈਠੇ, ਤਾਂ ਕਹਿੰਦੇ ਦੋਵੇਂ ਪਾਸੇ ਉਹ ਹੀ ਨੇ। ਮਾਫੀ ਚਾਹੁੰਦਾ, ਮੈਂ ਇੱਦਾਂ ਦੀ ਸ਼ਬਦਾਵਲੀ ਆਨ ਏਅਰ ਨਹੀਂ ਬੋਲ ਸਕਦਾ ਜੀ। ਤੇ ਲਓ ਦੋਸਤੋ, ਲਾਈਨਾਂ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਗੱਲਾਂ ਬਾਤਾਂ ਆਪਾਂ ਹੋਰ ਅੱਗੇ ਨੂੰ ਵਧਾਉਂਦੇ ਹਾਂ, ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਹੈ, ਬਿਲਕੁਲ ਸੈਣੀ ਸਾਹਿਬ, ਮਾਨ ਸਰਕਾਰ ਬੋਲਿੰਗ ਤੇ ਬੈਟਿੰਗ ਆਪ ਹੀ ਕਹਿੰਦੇ ਕਰਨਾ ਚਾਹੁੰਦੇ ਹੈ ਸਕੂਲ ਫੀਸਾਂ ਦੇ ਮਾਮਲੇ ਦੇ ਵਿੱਚ ਜੀ, ਬਿਲਕੁਲ ਹੈ ਜੀ। ਤੇ ਲਓ ਦੋਸਤੋ, ਬਾਤ ਪਾਉਂਦੇ ਹਾਂ ਆਪਾਂ ਜੀਓ ਪੋਲੀਟੀਕਲ ਟੈਨਸ਼ਨ ਦੀ। ਹੋਰਮੁਜ਼ਲ ਮਾਰਗ ਸਮਝੌਤਾ ਵਾਰਤਾ ਨੂੰ ਜਿਹੜਾ ਝਟਕਾ ਲੱਗ ਰਿਹਾ ਹੈ, ਅਮਰੀਕਾ ਨੇ ਵਤੀਰਾ ਨਾ ਸੁਧਾਰਿਆ ਤਾਂ ਕਹਿੰਦੇ ਜਲ ਮਾਰਗ ਨਹੀਂ ਖੁੱਲੇਗਾ, ਇਰਾਨ ਨੇ ਸਿੱਧਾ ਕਹਿਤਾ ਹੈ। ਇਰਾਨ ਦੀ ਸਿਖਰਲੀ ਕੌਮੀ ਸੁਰੱਖਿਆ ਕੌਂਸਲ ਨੇ ਕਿਹਾ ਕਿ ਹੋਰਮੁਜ਼ ਜਲ ਮਾਰਗ ਉਦੋਂ ਤੱਕ ਨਹੀਂ ਖੁੱਲੇਗਾ ਜਦੋਂ ਤੱਕ ਅਮਰੀਕਾ ਆਪਣਾ ਵਤੀਰਾ ਠੀਕ ਨਹੀਂ ਕਰ ਲੈਂਦਾ। ਇਸ ਬਿਆਨ ਨੇ ਜਲ ਮਾਰਗ ਦੇ ਪ੍ਰਬੰਧਨ ਦੇ ਲਈ ਸਮਝੌਤੇ ਦੀ ਵਾਰਤਾ ਨੂੰ ਝਟਕਾ ਦਿੱਤਾ ਹੈ। ਇਰਾਨ ਦੇ ਸਰਕਾਰੀ ਪ੍ਰਸਾਰਕ ਨੇ ਕੌਂਸਲ ਦੇ ਸਕੱਤਰ ਮੁਹੰਮਦ ਬਾਗੇਰ ਜ਼ੋਲ ਗਾਦਰ, ਜੋ ਕਿ ਰੈਵੋਲੂਸ਼ਨਰੀ ਗਾਰਡ ਦੇ ਕਮਾਂਡਰ ਵੀ ਨੇ, ਦੇ ਹਵਾਲੇ ਦੇ ਨਾਲ ਦੱਸਿਆ ਕਿ ਅਮਰੀਕਾ ਨੂੰ ਇਰਾਨ ਨੂੰ ਕਦੇ ਵੀ ਧਮਕੀ ਨਹੀਂ ਦੇਣੀ ਚਾਹੀਦੀ ਤੇ ਇਰਾਨ ਤੇ ਇਸਦੇ ਖੇਤਰ ਦੇ ਵਿੱਚ ਉਸਦੇ ਹਥਿਆਰਬੰਦ ਸਹਿਯੋਗੀਆਂ ਦੇ ਨਾਲ ਜੰਗ ਪੱਕੇ ਤੌਰ ਦੇ ਉੱਤੇ ਖਤਮ ਕਰਨੀ ਚਾਹੀਦੀ ਹੈ। ਅਮਰੀਕਾ ਨੂੰ ਇਰਾਨੀ ਬੰਦਰਗਾਹ ਦੀ ਜਲ ਸੈਨਾ ਦੀ ਘੇਰਾਬੰਦੀ ਹਟਾਉਣੀ ਚਾਹੀਦੀ ਹੈ ਤੇ ਆਪਣੀ ਫੌਜ ਇਸ ਖੇਤਰ ਤੋਂ ਵਾਪਸ ਲੈਣੀ ਚਾਹੀਦੀ ਹੈ। ਜੰਗ ਦੇ ਕਾਰਨ ਹੋਏ ਨੁਕਸਾਨ ਦੇ ਲਈ ਇਰਾਨ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਪਾਬੰਦੀਆਂ ਹਟਾਉਣੀਆਂ ਚਾਹੀਦੀਆਂ ਨੇ, ਫਰੀਜ਼ ਕੀਤੀਆਂ ਸੰਪਤੀਆਂ ਬਿਨਾਂ ਸ਼ਰਤ ਛੱਡਣੀਆਂ ਚਾਹੀਦੀਆਂ ਨੇ। ਅਮਰੀਕਾ ਨੇ ਇਸ ਸੰਬੰਧੀ ਤੁਰੰਤ ਕੋਈ ਟਿੱਪਣੀ ਅਜੇ ਨਹੀਂ ਕੀਤੀ ਹੈ। ਇਸੇ ਦੌਰਾਨ ਇਰਾਨ ਨੇ ਕਿਹਾ ਕਿ ਉਹ ਜਲ ਮਾਰਗ ਜਿਹੜਾ ਉਹਦੇ ਪ੍ਰਬੰਧਾਂ ਦੇ ਲਈ ਓਮਾਨ ਦੇ ਨਾਲ ਵੱਖਰਾ ਸਮਝੌਤਾ ਕਰਨ ਦੇ ਨੇੜੇ ਹੈ। ਦੂਜੇ ਪਾਸੇ ਸੰਯੁਕਤ ਅਰਬ ਅਮਰਾਤ ਦੇ ਅਧਿਕਾਰੀਆਂ ਨੇ ਕਿਹਾ ਕਿ ਇਰਾਨ ਨੇ ਆਬੂ ਧਾਬੀ ਦੀ ਮਲਕੀਅਤ ਵਾਲੀ ਤੇਲ ਅਤੇ ਗੈਸ ਕੰਪਨੀ ਦੇ ਮਾਲ ਵਾਹਕ ਜਹਾਜ਼ ਦੇ ਉੱਤੇ ਮਿਜ਼ਾਈਲ ਦਾਗੀ ਹੈ ਤੇ ਹਮਲੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਰਾਨ ਦੇ ਸਰਕਾਰੀ ਪ੍ਰਸਾਰਕ ਪ੍ਰੈਸ ਟੀਵੀ ਨੇ ਅੱਜ ਦਾਅਵਾ ਕੀਤਾ ਕਿ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਮੁਲਕ ਦੇ ਸਿਖਰਲੇ ਆਗੂ ਮੁਜਤਬਾ ਖਮਨਈ ਦੇ ਨਾਲ ਮੁਲਾਕਾਤ ਕਰਕੇ ਦੇਸ਼ ਦੇ ਫੌਜੀ ਤੇ ਆਰਥਿਕ ਮਾਮਲਿਆਂ ਦੇ ਬਾਰੇ ਚਰਚਾ ਕੀਤੀ ਹੈ। ਇਹ ਦਾਅਵਾ ਇਜ਼ਰਾਈਲੀ ਮੀਡੀਆ ਦੀ ਜਿਹੜੀ ਹੈ ਉਸ ਰਿਪੋਰਟ ਦੇ ਮਗਰੋਂ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਖਮਨਈ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ। ਪ੍ਰੈਸ ਟੀਵੀ ਦੇ ਅਨੁਸਾਰ ਗੱਲਬਾਤ ਦੇ ਦੌਰਾਨ ਲੋਕਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ, ਇਰਾਨ ਦੇ ਖਿਲਾਫ਼ ਅਮਰੀਕੀ ਇਜ਼ਰਾਈਲੀ ਜੰਗ ਦੇ ਹਾਲਾਤ ਤੇ ਭਵਿੱਖ ਦੀਆਂ ਸੰਭਾਵਨਾਵਾਂ, ਫੌਜੀ ਪ੍ਰਗਤੀ ਤੇ ਸਰੋਤਾਂ ਨੂੰ ਸੁਰੱਖਿਅਤ ਕਰਨ ਦੇ ਉੱਤੇ ਰੀਅਲ ਵਿਦੇਸ਼ੀ ਮੁਦਰਾ ਤੇ ਊਰਜਾ ਖਰਚਿਆਂ ਦੇ ਪ੍ਰਬੰਧਨ ਦੇ ਉੱਤੇ ਢੰਗ ਦੇ ਨਾਲ ਵਿਦੇਸ਼ੀ ਭਾਈਵਾਲਾਂ ਦੇ ਨਾਲ ਆਰਥਿਕ ਸ਼ਮੂਲੀਅਤ ਦੇ ਬਾਰੇ ਚਰਚਾ ਕੀਤੀ ਗਈ ਹੈ। ਦੋਵਾਂ ਨੇਤਾਵਾਂ ਵਿਚਕਾਰ ਇਸ ਗੱਲਬਾਤ ਨੂੰ ਮਜ਼ਬੂਤ ਜਿਹੜਾ ਮੁਜਤਬਾ ਖਮਨਈ ਦੇ ਨਾਲ ਸੰਬੰਧਿਤ ਫਾਰਸੀ ਐਕਸ ਅਕਾਊਂਟ ਦੇ ਰਾਹੀਂ ਵੀ ਸਾਂਝਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਦੂਸਰੇ ਪਾਸੇ ਮਿਡਲ ਈਸਟ ਕ੍ਰਾਈਸਿਸ, ਜਦੋਂ ਤੱਕ ਪ੍ਰਧਾਨ ਮੰਤਰੀ ਹਾਂ ਕਹਿੰਦਾ ਆਪਣਾ ਨੇਤਨਯਾਹੂ ਬੈਜਾਮਿਨ ਕਿ ਫਲਸਤੀਨੀ ਮੁਲਕ ਨਹੀਂ ਬਣੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜਾਮਿਨ ਨੇਤਨਯਾਹੂ ਨੇ ਐਲਾਨ ਕਰ ਦਿੱਤਾ ਕਿ ਇਜ਼ਰਾਈਲ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ 15 ਨੁਕਾਤੀ ਗਾਜ਼ਾ ਸ਼ਾਂਤੀ ਯੋਜਨਾ ਜਿਹੜੀ ਹੈ ਰੱਦ ਕਰਦੀ ਹੈ ਜਦੋਂ ਤੱਕ ਹਮਾਸ ਦਾ ਅਸਲ ਦੇ ਵਿੱਚ ਨਿਸ਼ਤਰੀਕਰਨ ਨਹੀਂ ਹੋ ਜਾਂਦਾ, ਉਦੋਂ ਤੱਕ ਉਸ ਖੇਤਰ ਤੋਂ ਆਪਣੀਆਂ ਫੌਜਾਂ ਵਾਪਸ ਨਹੀਂ ਸੱਦੀਆਂ ਜਾਣਗੀਆਂ। ਇਜ਼ਰਾਈਲੀ ਮੀਡੀਆ ਅਨੁਸਾਰ ਨੇਤਨਯਾਹੂ ਨੇ ਜੁਲਾਈ ਦੇ ਅਖੀਰ ਦੇ ਵਿੱਚ ਹਮਾਸ ਦੇ ਵੱਲੋਂ ਮਨਜ਼ੂਰੀ ਕੀਤੀ ਗਈ ਤਜਵੀਜ਼ ਦਾ ਜਿਹੜਾ ਹਵਾਲਾ ਦਿੰਦਿਆਂ ਕਿਹਾ ਕਿ ਇਜ਼ਰਾਈਲ 15 ਨੁਕਾਤੀ ਦਸਤਾਵੇਜ਼ ਨੂੰ ਰੱਦ ਕਰਦਾ ਹੈ ਤੇ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਇਸ ਮੁੱਦੇ ਦੇ ਉੱਤੇ ਵਾਸ਼ਿੰਗਟਨ ਦੇ ਨਾਲ ਗੱਲਬਾਤ ਜਾਰੀ ਰੱਖ ਰਿਹਾ ਹੈ। ਦੋਵਾਂ ਦੇ ਵਿੱਚ ਹੁਣ ਟਰੰਪ ਫਸ ਗਿਆ, ਹਾਰ ਜਾਣਗੇ ਟਰੰਪ, ਬਹੁਤ ਵੱਡਾ ਸਵਾਲ ਖੜਾ ਹੋ ਰਿਹਾ। ਚੋਣਾਂ ਦੇ ਵਿੱਚ ਜਿੱਤ ਦੀ ਸਿਰਫ 35% ਸੰਭਾਵਨਾ ਦੱਸੀ ਜਾ ਰਹੀ ਹੈ। ਡੈਮੋਕਰੇਟਸ ਦੀ ਜਿਹੜੀ ਵਧੇਗੀ ਤਾਕਤ, ਇਹ ਜਿਹੜੇ ਨੇ ਦਾਅਵੇ ਕੀਤੇ ਜਾ ਰਹੇ ਹੈ ਮਿਡ ਟਰਮ ਚੋਣਾਂ ਦੇ ਦੌਰਾਨ। ਸਿਰਦਰਦੀ ਟਰੰਪ ਦੀ ਵੱਧ ਚੁੱਕੀ ਹੈ। ਅਮਰੀਕਾ ਦੇ ਵਿਚ ਮਿਡ ਟਰਮ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਦੇ ਲਗਭਗ 80% ਉਮੀਦਵਾਰ ਤੈਅ ਹੋ ਚੁੱਕੇ ਨੇ ਕਿ ਅਕਤੂਬਰ ਦੇ ਅੰਤ ਤੋਂ ਸ਼ੁਰੂਆਤੀ ਵੋਟਿੰਗ ਸ਼ੁਰੂ ਹੋ ਜਾਵੇਗੀ। ਇਹ ਚੋਣਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ 4 ਸਾਲਾਂ ਦੇ ਕਾਰਜਕਾਲ ਦੇ ਠੀਕ ਵਿਚਕਾਰ ਹੋਣ ਵਾਲੀ ਵੱਡੀ ਪ੍ਰੀਖਿਆ ਮੰਨੀਆਂ ਜਾ ਰਹੀਆਂ ਨੇ। ਰਿਪਬਲਿਕਨ ਪਾਰਟੀ ਦੀ ਹਾਰ ਦੀ 65% ਸੰਭਾਵਨਾ ਜਤਾਈ ਜਾ ਰਹੀ ਹੈ, ਜਿਸਦੇ ਨਾਲ ਸੰਸਦ ਕਾਂਗਰਸ ਦੇ ਵਿਚ ਜਿਹੜੀ ਹੈ ਟਰੰਪ ਦੀ ਸਿਆਸੀ ਤਾਕਤ ਘਟ ਸਕਦੀ ਹੈ। ਇਕ ਸਰਵੇ ਦੇ ਅਨੁਸਾਰ 54% ਵੋਟਰਾਂ ਦੇ ਲਈ ਅਰਥ ਵਿਵਸਥਾ ਤੇ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ। ਅਮਰੀਕਾ ਦੇ 69% ਲੋਕਾਂ ਨੇ ਮੌਜੂਦਾ ਆਰਥਿਕ ਹਾਲਾਤਾਂ ਨੂੰ ਖਰਾਬ ਦੱਸਿਆ ਤੇ ਟਰੰਪ ਦੀ ਆਰਥਿਕਤਾ ਸੰਭਾਲਣ ਦੀ ਮਨਜ਼ੂਰੀ ਦਰ ਡਿੱਗ ਕੇ ਸਿਰਫ 32% ਰਹਿ ਗਈ ਹੈ। ਇਸ ਤੋਂ ਇਲਾਵਾ ਈਰਾਨ ਜੰਗ ਜਿਹੜੀ ਹੈ ਹੁਣ ਸਿਰਫ ਵਿਦੇਸ਼ ਨੀਤੀ ਤੱਕ ਸੀਮਤ ਨਹੀਂ ਰਹੀ, ਸਗੋਂ ਇਸਦਾ ਜਿਹੜਾ ਸਿੱਧਾ ਅਸਰ ਅਮਰੀਕੀ ਪਰਿਵਾਰਾਂ ਦੀ ਜੇਬ ਦੇ ਉੱਤੇ ਵੀ ਪੈਣ ਲੱਗ ਪੈ ਰਿਹਾ। ਜੰਗ ਲੰਬੀ ਖਿੱਚਣ ਦੇ ਨਾਲ ਗੈਸ, ਟਰਾਂਸਪੋਰਟੇਸ਼ਨ ਅਤੇ ਰੋਜ਼ ਦੀ ਜਿਹੜੀ ਹੈ ਵਰਤੋਂ ਵਾਲੀਆਂ ਚੀਜ਼ਾਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਨੇ। 20% ਵੋਟਰਾਂ ਦੇ ਲਈ ਇਹ ਚੋਣਾਂ ਦੇ ਵਿਚ ਸਭ ਤੋਂ ਵੱਡਾ ਫੈਸਲਾਕੁੰਨ ਮੁੱਦਾ ਹੋਵੇਗਾ। ਇਮੀਗ੍ਰੇਸ਼ਨ ਦਾ ਮੁੱਦਾ ਜੋ 2024 ਦੇ ਵਿਚ ਟਰੰਪ ਦੀ ਤਾਕਤ ਸੀਗੀ, ਹੁਣ ਉਨ੍ਹਾਂ ਦੇ ਖਿਲਾਫ਼ ਜਾਂਦਾ ਜਿਹੜਾ ਉਨ੍ਹਾਂ ਦੇ ਖਿਲਾਫ਼ ਜਾਂਦਾ ਦਿਸ ਰਿਹਾ। ਹਾਲੀਆ ਸਰਵੇ ਦੇ ਵਿਚ 61% ਲੋਕਾਂ ਨੇ ਟਰੰਪ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕੀਤਾ। ਰਿਪਬਲਿਕਨ ਵੋਟਰਾਂ ਦੇ ਵਿਚ ਵੀ ਇਸ ਨੀਤੀ ਦੇ ਲਈ ਸਮਰਥਨ 9% ਘੱਟ ਕੇ 80% ਜਿਹੜਾ ਰਹਿ ਗਿਆ। ਜੇਕਰ ਡੈਮੋਕਰੇਟਸ ਸੰਸਦ ਦੇ ਦੋਵਾਂ ਸਦਨਾਂ ਦੇ ਵਿਚ ਬਹੁਮਤ ਹਾਸਲ ਕਰ ਲੈਂਦੇ ਨੇ ਤਾਂ ਟਰੰਪ ਦੇ ਖਿਲਾਫ਼ ਮਹਾਂਦੋਸ਼ ਲਿਆਉਣ ਦੀ ਸੰਭਾਵਨਾ ਵੱਧ ਜਾਵੇਗੀ। ਇਸ ਤੋਂ ਇਲਾਵਾ ਸੰਸਦ ਕਾਨੂੰਨ ਬਣਾ ਕੇ ਟਰੰਪ ਦੇ ਟੈਰਿਫ, ਵੀਜ਼ਾ ਨੀਤੀਆਂ ਅਤੇ ਈਰਾਨ ਜੰਗ ਦੇ ਲਈ ਫੰਡਿੰਗ ਦੇ ਉੱਤੇ ਰੋਕ ਲਗਾ ਸਕਦੀ ਹੈ। 2024 ਦੇ ਵਿਚ 6 ਭਾਰਤੀ ਅਮਰੀਕੀ ਸੰਸਦ ਦੇ ਵਿਚ ਪਹੁੰਚੇ ਸਨ। ਇਸ ਵਾਰ ਜਿਹੜਾ ਅਮੀ ਬੇਰਾ, ਰਾਜਾ ਕ੍ਰਿਸ਼ਨਾ ਮੂਰਤੀ, ਰੋ ਖੰਨਾ, ਸੁਹਾਸ ਸੁਬਰਾਮਨੀਅਮ, ਪਰਮੀਲਾ ਜੈਪਾਲ ਅਤੇ ਥਾਣੇਦਾਰ ਚੋਣ ਮੈਦਾਨ ਦੇ ਵਿਚ ਨੇ। ਇਸ ਤੋਂ ਇਲਾਵਾ 100 ਤੋਂ ਵੱਧ ਭਾਰਤੀ ਮੂਲ ਦੇ ਨੇਤਾ ਵੱਖ ਵੱਖ ਅਹੁਦਿਆਂ ਦੇ ਲਈ ਚੋਣ ਲੜ ਰਹੇ ਨੇ। ਅੰਕੜਿਆਂ ਦੇ ਅਨੁਸਾਰ 66% ਭਾਰਤੀ ਅਮਰੀਕੀ ਡੈਮੋਕਰੇਟਿਕ ਪਾਰਟੀ ਦੇ ਸਮਰਥਕ ਨੇ, ਜਦਕਿ 31% ਟਰੰਪ ਦੇ ਪੱਖ ਦੇ ਵਿਚ ਨੇ। ਇਨ੍ਹਾਂ ਚੋਣਾਂ ਦੇ ਵਿਚ ਨੌਕਰੀ ਅਤੇ ਇਮੀਗ੍ਰੇਸ਼ਨ ਦੇ ਮੁੱਦੇ ਭਾਰਤੀ ਭਾਈਚਾਰੇ ਦੇ ਲਈ ਸਭ ਤੋਂ ਅਹਿਮ ਜਿਹੜੇ ਰਹਿਣਗੇ। ਦੇਖਦੇ ਹਾਂ ਵੀ ਕਿਸ ਭਾਵ ਵਿਕਦੀ ਹੈ ਫਿਰ। ਹੁਣ ਅਮਰੀਕਾ ਦੇ ਵਿਚ ਪ੍ਰੇਮਿਕਾ ਦਾ ਕਤਲ ਕਰਕੇ ਭਾਰਤ ਭੱਜ ਰਹੇ ਭਾਰਤੀ ਵਿਦਿਆਰਥੀ ਨੂੰ ਜਰਮਨ ਚੋਂ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ। ਅਮਰੀਕਾ ਦੇ ਐਰੀਜ਼ੋਨਾ ਟਕਸਨ ਦੇ ਵਿਚ ਆਪਣੀ ਅਮਰੀਕੀ ਪ੍ਰੇਮਿਕਾ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਤੋਂ ਬਾਅਦ ਭਾਰਤ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ 20 ਸਾਲਾਂ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਨੂੰ ਜਰਮਨੀ ਦੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਯੂਨੀਵਰਸਿਟੀ ਆਫ਼ ਐਰੀਜ਼ੋਨਾ ਦੇ ਵਿਚ ਬਿਜ਼ਨਸ ਐਨਾਲਿਟਿਕਸ ਦੇ ਜਿਹੜੇ ਵਿਦਿਆਰਥੀ ਰਹੇ ਵਰੁਣ ਦੇ ਉਤੇ ਦੋਸ਼ ਹੈ ਕਿ ਉਸਨੇ 6 ਅਗਸਤ ਨੂੰ ਆਪਣੀ 19 ਸਾਲਾਂ ਪ੍ਰੇਮਿਕਾ ਜੁਲੀਸਾ ਰੂਬੀ ਸਾਲਾਜ਼ਾਰ ਦੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਤੇ ਘਟਨਾ ਤੋਂ ਬਾਅਦ ਉਹ ਭਾਰਤ ਜਾਣ ਦੇ ਲਈ ਜਰਮਨੀ ਦੀ ਫਲਾਈਟ ਦੇ ਵਿਚ ਸਵਾਰ ਹੋ ਗਿਆ, ਪਰ ਜਰਮਨੀ ਪਹੁੰਚਦੇ ਹੀ ਪੁਲਿਸ ਨੇ ਉਸਨੂੰ ਦਬੋਚ ਲਿਆ। ਟਕਸਨ ਪੁਲਿਸ ਵਿਭਾਗ TPD ਅਨੁਸਾਰ ਕਤਲ ਕਰਨ ਤੋਂ ਬਾਅਦ ਵਰੁਣ ਨੇ ਜੁਲੀਸਾ ਦਾ ਜਿਹੜਾ ਮੋਬਾਈਲ ਫੋਨ ਤੇ ਕ੍ਰੈਡਿਟ ਕਾਰਡ ਚੋਰੀ ਕਰ ਲਏ ਤੇ ਵਾਰਦਾਤ ਨੂੰ ਜਿਹੜਾ ਛੁਪਾਉਣ ਦੇ ਲਈ ਉਹ ਖੁਦ ਜੁਲੀਸਾ ਬਣ ਕੇ ਉਸਦੀ ਮਾਂ ਨੂੰ ਮੈਸੇਜ ਜਿਹੜਾ ਭੇਜਦਾ ਰਿਹਾ। ਮੈਸੇਜਾਂ ਦੀ ਜਿਹੜੀ ਭਾਸ਼ਾ ਦੇ ਉੱਤੇ ਸ਼ੱਕ ਹੋਣ ਦੇ ਉੱਤੇ ਪਰਿਵਾਰ ਨੇ ਪੁਲਿਸ ਨੂੰ ਜਾਂਚ ਦੇ ਲਈ ਭੇਜਿਆ। ਜਦੋਂ ਟਕਸਨ ਫਾਇਰ ਡਿਪਾਰਟਮੈਂਟ ਦੀ ਟੀਮ ਜਿਹੜੀ ਹੈ ਅਪਾਰਟਮੈਂਟ ਦੇ ਵਿਚ ਪਹੁੰਚਦੀ ਹੈ ਤਾਂ ਜੁਲੀਸਾ ਦੀ ਲਾਸ਼ ਧੋਣ ਤੱਕ ਜਿਹੜਾ ਕੰਬਲ ਦੇ ਨਾਲ ਢੱਕੀ ਹੋਈ ਸੀ ਤੇ ਉਸਦੀ ਜਿਹੜੀ ਧੋਣ ਦੇ ਉੱਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਮਾਮਲੇ ਦਾ ਪਤਾ ਲੱਗਦਿਆਂ ਹੀ ਟਕਸਨ ਪੁਲਿਸ ਨੇ ਅਦਾਲਤ ਤੋਂ ਉਸਦੇ ਖਿਲਾਫ਼ ਜਿਹੜਾ ਫਸਟ ਡਿਗਰੀ ਮਰਡਰ ਅਤੇ ਅਗਵਾ ਦਾ ਜਿਹੜਾ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਇਸ ਤੋਂ ਬਾਅਦ ਟਕਸਨ ਪੁਲਿਸ FBI ਅਤੇ ਬਰਲਿਨ ਸਥਿਤ ਜਿਹੜਾ ਲੀਗਲ ਅਟੈਚੀ ਦਫ਼ਤਰ ਨੇ ਆਪਸੀ ਤਾਲਮੇਲ ਕਰਨ ਕਾਰਨ ਨਾਲ ਕਾਰਵਾਈ ਜਿਹੜੀ ਕਰਦਿਆਂ ਵਰੁਣ ਨੂੰ ਜਰਮਨੀ ਦੇ ਹਵਾਈ ਅੱਡੇ ਦੇ ਉੱਤੇ ਦਬੋਚ ਲਿਆ ਤੇ ਹਿਰਾਸਤ ਚ ਲਿਆ, ਜਿਸਦੇ ਨਾਲ ਉਸਦਾ ਜਿਹੜਾ ਅੱਗੇ ਭਾਰਤ ਜਾਣ ਦਾ ਪਲਾਨ ਜਿਹੜਾ ਸੀ ਅਸਫਲ ਹੋ ਗਿਆ ਤੇ ਹੁਣ ਕੇਸ ਚੱਲੇਗਾ ਤੇ ਦੇਖਦੇ ਹਾਂ ਅੱਗੇ ਕੀ ਕੁਝ ਵਾਪਰਦਾ ਹੈ। ਦੂਸਰੇ ਪਾਸੇ ਆਂਡੇ ਚੱਲੇ ਨੇ ਕੋਸੋਵੋ ਦੀ ਸੰਸਦ ਦੇ ਵਿਚ। ਹੰਗਾਮਾ ਹੋਇਆ ਤੇ ਕਾਰਜਕਾਰੀ PM ਦੇ ਵਿਰੋਧੀ ਧਿਰ ਦੀ ਮਹਿਲਾ ਸੰਸਦ ਨੇ ਆਂਡੇ ਸੁੱਟੇ ਹੈ, ਟੈਲੀਕਾਸਟ ਰੋਕ ਲਿਆ ਗਿਆ। ਕੋਸੋਵੋ ਦੀ ਸੰਸਦ ਦੇ ਵਿਚ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਵਿਰੋਧੀ ਧਿਰ ਦੀ ਇਕ ਮਹਿਲਾ ਸੰਸਦ ਨੇ ਦੇਸ਼ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਉੱਤੇ ਆਂਡੇ ਸੁੱਟ ਦਿੱਤੇ। ਇਸ ਘਟਨਾ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਤੁਰੰਤ ਰੋਕਣਾ ਪੈ ਗਿਆ। ਵਿਰੋਧੀ ਪਾਰਟੀ ਅਲਾਇੰਸ ਫਾਰ ਦਾ ਫਿਊਚਰ ਆਫ ਕੋਸੋਵੋ AAK ਦੀ ਜਿਹੜੀ ਹੈ ਸਾਂਸਦ ਟਾਈਮ ਕਾਦਰੀ ਜਾਜ ਨੇ ਜਿਹੜਾ ਕਾਰਵਾਈ ਦੇ ਦੌਰਾਨ ਪਹਿਲੀ ਕਤਾਰ ਦੇ ਵਿਚ ਬੈਠੇ ਕਾਰਜਕਾਰੀ ਪ੍ਰਧਾਨ ਮੰਤਰੀ ਐਲਬਿਨ ਕੁਰਤੀ ਦੇ ਕੋਲ ਜਾ ਕੇ ਉਨ੍ਹਾਂ ਦੇ ਉੱਤੇ ਕਈ ਆਂਡੇ ਸੁੱਟੇ। ਆਂਡੇ ਸੁੱਟਦੇ ਹੀ ਉਨ੍ਹਾਂ ਨੇ ਉੱਚੀ ਆਵਾਜ਼ ਦੇ ਵਿਚ ਚੀਕ ਕੇ ਕਿਹਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਅਚਾਨਕ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਪ੍ਰਧਾਨ ਮੰਤਰੀ ਨੂੰ ਘੇਰੇ ਦੇ ਵਿਚ ਲਿਆ ਤੇ ਸਦਨ ਦਾ ਸਿੱਧਾ ਪ੍ਰਸਾਰਣ ਵੀ ਬੰਦ ਕਰਵਾ ਦਿੱਤਾ ਗਿਆ। ਇਹ ਹੰਗਾਮਾ ਅਜਿਹੇ ਸਮੇਂ ਹੋਇਆ ਜਦੋਂ ਪ੍ਰਧਾਨ ਮੰਤਰੀ ਕੁਰਤੀ ਦੀ ਪਾਰਟੀ ਵੇਤੇ ਵੇਡੋਸਜੇ 7 ਜੂਨ ਦੀਆਂ ਆਮ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਦੇ ਲਈ ਵਿਰੋਧੀ ਧਿਰ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਰਤੀ ਦੀ ਪਾਰਟੀ 120 ਦੇ ਵਿਚੋਂ 53 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ, ਪਰ ਬਹੁਮਤ ਨਾ ਹੋਣ ਦੇ ਕਾਰਨ ਸਰਕਾਰ ਬਣਾਉਣ ਦੇ ਵਿਚ ਮੁਸ਼ਕਲਾਂ ਆ ਰਹੀਆਂ ਨੇ। ਸਾਂਸਦਾਂ ਦੀ ਇਕ ਜਿਹੜੀ ਇਹ ਬੈਠਕ ਸਪੀਕਰ ਦੀ ਚੋਣ ਦੇ ਲਈ ਬੁਲਾਈ ਗਈ ਸੀ, ਪਰ ਕੁਰਤੀ ਨੇ ਨਵੇਂ ਰਾਸ਼ਟਰਪਤੀ ਦੀ ਚੋਣ ਦੇ ਉੱਤੇ ਸਹਿਮਤੀ ਬਣਾਉਣ ਦੇ ਲਈ ਹੋਰ ਸਮਾਂ ਮੰਗ ਲਿਆ, ਜਿਸ ਦੇ ਕਾਰਨ ਵਿਰੋਧੀ ਧਿਰ ਭੜਕ ਗਈ। ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਕੁਰਤੀ ਨੇ ਸ਼ਾਂਤ ਰਹਿ ਕੇ ਜਵਾਬ ਦਿੱਤਾ ਕਿ ਜੇਕਰ ਉਨ੍ਹਾਂ ਦੇ ਉੱਤੇ ਆਂਡੇ ਸੁੱਟਿਆ ਜਾਣਾ ਰਾਜਨੀਤਿਕ ਗੱਲਬਾਤ ਨੂੰ ਜਿਉਂਦਾ ਰੱਖਣ ਦੀ ਕੀਮਤ ਹੈ ਤਾਂ ਉਹ ਇਹ ਕੀਮਤ ਚੁਕਾਉਣ ਦੇ ਲਈ ਕਹਿੰਦਾ ਤਿਆਰ ਹੈ। ਛੋਟਾ ਜਿਹਾ ਮੁਲਕ ਹੈ ਕੋਸੋਵੋ ਯੂਰਪ ਦਾ, ਤੇ ਅਲਬਾਨੀਆ ਆਪਣਾ ਹੋ ਗਿਆ, ਅਲਬਾਨੀਆ ਦੇ ਨਾਲ ਪੈ ਜਾਂਦਾ, ਉਹਦੇ ਵਿੱਚੋਂ ਕੱਢਿਆ ਜੀ ਇਹ ਮੁਲਕ ਛੋਟਾ ਜਿਹਾ, ਅਮਰੀਕਾ ਬੈਠਾ ਉੱਥੇ ਆ ਕੇ। ਪਾਕਿਸਤਾਨ ਦੇ ਵਿੱਚ ਅਲੋਪ ਹੋਈ ਯਹੂਦੀਆਂ ਦੀ ਪਛਾਣ ਹੈ। ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਅੱਜ ਭਾਵੇਂ ਆਪਣੀ ਪਛਾਣ ਇੱਕ ਇਸਲਾਮਿਕ ਸ਼ਹਿਰ ਦੇ ਵਜੋਂ ਰੱਖਦਾ ਹੈ, ਪਰ ਇੱਕ ਸਦੀ ਪਹਿਲਾਂ ਇੱਥੋਂ ਦੇ ਸੱਭਿਆਚਾਰ ਦੇ ਵਿੱਚ ਯਹੂਦੀ ਭਾਈਚਾਰੇ ਦੀ ਅਹਿਮ ਭੂਮਿਕਾ ਹੁੰਦੀ ਸੀ। ਕਰਾਚੀ ਕਦੇ ਬੇਨੇ ਇਜ਼ਰਾਈਲ ਯਹੂਦੀਆਂ ਦਾ ਘਰ ਹੁੰਦਾ ਸੀ, ਜੋ ਮੂਲ ਰੂਪ ਦੇ ਵਿੱਚ ਭਾਰਤ ਦੇ ਪੱਛਮੀ ਹਿੱਸੇ ਤੋਂ ਵਪਾਰਕ ਮੌਕਿਆਂ ਦੀ ਭਾਲ ਦੇ ਵਿੱਚ ਇੱਥੇ ਆ ਕੇ ਵਸੇ ਸਨ। ਕਰਾਚੀ ਦੇ ਵਿੱਚ ਯਹੂਦੀ ਜੀਵਨ ਦਾ ਧੁਰਾ ਮੈਗਨ ਸ਼ਾਲੋਮ ਸਿਨਾਗੋਗ ਯਹੂਦੀ ਇਬਾਦਤ ਗਾਹ ਜਿਹੜੀ ਹੈ ਉਹ ਸੀ, ਜਿਸ ਦੀ ਸਥਾਪਨਾ 1893 ਦੇ ਵਿੱਚ ਸੁਲੇਮਾਨ ਡੇਵਿਡ ਉਮਰ ਦੇਕਰ ਨੇ ਕੀਤੀ ਸੀ। ਇਹ ਸਿਰਫ ਇੱਕ ਧਾਰਮਿਕ ਸਥਾਨ ਹੀ ਨਹੀਂ ਸੀ, ਸਗੋਂ ਇਹ ਇੱਕ ਸਕੂਲ, ਮੀਟਿੰਗ ਹਾਲ ਅਤੇ ਸਮਾਜਿਕ ਕੇਂਦਰ ਦੇ ਵਜੋਂ ਕੰਮ ਕਰਦਾ ਸੀ। 19ਵੀਂ ਸਦੀ ਦੇ ਅਖੀਰ ਦੇ ਵਿੱਚ ਇੱਥੇ ਯਹੂਦੀਆਂ ਦੀ ਗਿਣਤੀ ਲਗਭਗ 2500 ਦੇ ਕਰੀਬ ਦੱਸੀ ਜਾਂਦੀ ਹੈ। ਯਹੂਦੀ ਭਾਈਚਾਰਾ ਕਰਾਚੀ ਦੇ ਪ੍ਰਸ਼ਾਸਨ ਤੇ ਵਿਕਾਸ ਦੇ ਵਿੱਚ ਬਹੁਤ ਜ਼ਿਆਦਾ ਰਚਿਆ ਮਿਚਿਆ ਹੋਇਆ ਸੀ। ਅਬਰਾਹਮ ਰੁਬੇਨ ਵਰਗੇ ਯਹੂਦੀ ਆਗੂ ਕਰਾਚੀ ਮਿਊਂਸੀਪਲ ਕਾਰਪੋਰੇਸ਼ਨ ਦੇ ਮੈਂਬਰ ਰਹੇ ਸਨ। ਇੰਨਾ ਹੀ ਨਹੀਂ, ਕਰਾਚੀ ਦੀਆਂ ਕਈ ਇਤਿਹਾਸਕ ਇਮਾਰਤਾਂ ਜਿਵੇਂ ਕਿ ਫਲੈਗ ਸਟਾਫ ਹਾਊਸ ਜੋ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਨਾਹ ਦੇ ਨਾਲ ਸੰਬੰਧਿਤ ਹੈ, ਉਹਦਾ ਡਿਜ਼ਾਈਨ ਪ੍ਰਸਿੱਧ ਯਹੂਦੀ ਆਰਕੀਟੈਕਟ ਮੋਸੈਸ ਸੋਮਕੇ ਨੇ ਜਿਹੜਾ ਤਿਆਰ ਕੀਤਾ ਸੀ। ਭਾਰਤ ਪਾਕਿਸਤਾਨ ਦੀ ਵੰਡ 1947 ਵੇਲੇ ਯਹੂਦੀਆਂ ਨੂੰ ਕੋਈ ਖਾਸ ਮੁਸ਼ਕਲ ਪੇਸ਼ ਨਹੀਂ ਸੀ ਆਈ, ਪਰ 1948 ਦੇ ਵਿੱਚ ਇਜ਼ਰਾਈਲ ਦੇ ਗਠਨ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਅਰਬ ਇਜ਼ਰਾਈਲ ਸੰਘਰਸ਼ ਕਾਰਨ ਪਾਕਿਸਤਾਨ ਦੇ ਵਿੱਚ ਯਹੂਦੀਆਂ ਵਿਰੁੱਧ ਪ੍ਰਦਰਸ਼ਨ ਹੋਣ ਲੱਗ ਪਏ ਤੇ ਮੈਗਨ ਸ਼ਾਲੋਮ ਸਿਨਾਗੋਂਗ ਦੇ ਉੱਤੇ ਵੀ ਹਮਲਾ ਹੋਇਆ। ਇਸ ਤੋਂ ਬਾਅਦ ਯਹੂਦੀ ਭਾਈਚਾਰੇ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਦੇਸ਼ ਛੱਡਣਾ ਸ਼ੁਰੂ ਕਰਤਾ। ਪਾਕਿਸਤਾਨ ਵੱਲੋਂ ਇਜ਼ਰਾਈਲ ਨੂੰ ਮਾਨਤਾ ਨਾ ਦਿੱਤੇ ਜਾਣ ਦੇ ਕਾਰਨ ਯਹੂਦੀ ਪਰਿਵਾਰਾਂ ਦੇ ਲਈ ਇਜ਼ਰਾਈਲ ਜਾਣਾ ਸੌਖਾ ਨਹੀਂ ਸੀਗਾ। ਕਈ ਪਰਿਵਾਰ ਜਿਹੜੇ ਭਾਰਤ, ਬ੍ਰਿਟੇਨ ਜਾਂ ਕੈਨੇਡਾ ਜਾਣ ਦਾ ਬਹਾਨਾ ਬਣਾ ਕੇ ਮੁੰਬਈ ਜਿਹੜਾ ਤਹਿਰਾਨ ਇਰਾਨ ਦੇ ਰਾਹੀਂ ਗੁਪਤ ਤਰੀਕੇ ਦੇ ਨਾਲ ਇਜ਼ਰਾਈਲ ਪਹੁੰਚੇ ਤੇ ਅੱਜ ਕਰਾਚੀ ਦੇ ਵਿੱਚ ਇਹ ਭਾਈਚਾਰਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਤੇ ਉਹ ਇਤਿਹਾਸਕ ਸਿਨਾਗੋਂਗ ਦੀ ਜਿਹੜੀ ਇਮਾਰਤ ਹੈ ਉਹ ਵੀ ਜਿਹੜੀ ਢਹਿ ਗਈ। ਅੱਜ ਦੇ ਪਾਕਿਸਤਾਨ ਸ਼ਾਇਦ ਹੀ ਇਸ ਗੱਲ ਤੋਂ ਜਾਣੂ ਹੋਣਗੇ ਕਿ ਪਾਕਿਸਤਾਨੀ ਕਿ ਯਹੂਦੀ ਕਦੇ ਉਨ੍ਹਾਂ ਦੇ ਦੇਸ਼ ਦਾ ਅਹਿਮ ਹਿੱਸਾ ਜਿਹੜਾ ਹੁੰਦੇ ਸਨ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਨੇ ਜੀ, ਬਹੁਤ ਆਪਣੇ ਨੌਰਥ ਵਿੱਚ ਹੈਗੇ ਆ, ਆਖਰੀ ਜਿਹੜੇ ਪਿੰਡ ਹੈਗੇ ਆ ਆਪਣੇ ਹਿਮਾਚਲਾਂ ਦੇ, ਉਹਨਾਂ ਦੇ ਵਿੱਚ ਰਹਿੰਦੇ ਆ। ਇੱਥੋਂ ਜਰਮਨ ਅਜੇ ਵੀ ਜਾਂਦੇ ਆ ਉੱਥੇ ਤੇ ਬਕਾਇਦਾ ਉੱਥੋਂ ਪ੍ਰੈਗਨੈਂਟ ਹੋ ਕੇ ਆਉਂਦੇ ਆ ਜੀ, ਤੇ ਕਿਉਂਕਿ ਉਹ ਕਹਿੰਦੇ ਸਾਨੂੰ ਪਿਓਰ ਬਲੱਡ ਚਾਹੀਦਾ ਯਹੂਦੀਆਂ ਦਾ, ਉੱਥੇ ਪਹਿਲਾਂ ਦੇ ਵੱਸਦੇ ਆ ਉਹ ਲੋਕ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ ਤੇ ਅੱਗੇ ਜਾ ਕੇ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਹੁਣ ਤੇ ਧਾਰਮਿਕ ਸਥਾਨਾਂ ਦੇ ਦਾਨ ਦਾ ਹਿਸਾਬ ਕਿਤਾਬ ਕੌਣ ਰੱਖਦਾ ਹੈ ਇਸ ਤਰ੍ਹਾਂ ਦੀ ਇੱਕ ਰਿਪੋਰਟ ਹੈ, ਚਲੋ ਇਹਨੂੰ ਕਿਸੇ ਹੋਰ ਦਿਨ ਆਪਾਂ ਜ਼ਰੂਰ ਸਾਂਝਾ ਕਰਾਂਗੇ। ਇਮਰਾਨ ਕੁਰੈਸ਼ੀ ਉਹਨਾਂ ਦੀ ਰਿਪੋਰਟ ਲੱਗੀ ਹੈ। ਤੇ ਚਲੋ ਅੱਜ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ। ਤੇ ਤੁਹਾਡੇ ਸੁਨੇਹੇ ਵੀ ਆ ਰਹੇ ਨੇ ਜੀ, ਉਹਨਾਂ ਦਾ ਵੀ ਨਾਲ ਨਾਲ ਸਵਾਗਤ ਕਰ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 449 76 1962 ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ।

0: ਜਗਵੰਤ ਜੀ ਕੀ ਕਹਿੰਦੇ ਨੇ ਲੋਕ ਇਸ ਵਾਰ ਮਿਡ ਟਰਮ ਚੋਣਾਂ ਆ ਗਈਆਂ, ਤਿਆਰੀ ਸ਼ੁਰੂ ਆ, ਕਿਤੇ ਨਾ ਕਿਤੇ ਟਰੰਪ ਦੀ ਮੁਸ਼ਕਲਾਂ ਲੱਗਦੀਆਂ ਨੇ?
1: ਭਾਜੀ ਅਜੇ ਕਿੱਥੇ, ਮੇਰੇ ਖਿਆਲ ਦੇ ਤੋਂ ਅਜੇ 2 ਸਾਲ ਤੋਂ ਵੀ ਉੱਪਰ ਦਾ ਟਾਈਮ
0: ਨਾ
1: ਨਹੀਂ
0: ਨਾ
1: ਹੋਣਾ
0: ਨਾ ਜੀ, ਆਹ 2 ਮਹੀਨਾ ਰਹਿ ਗਿਆ, 2 ਮਹੀਨਾ ਅਕਤੂਬਰ ਚ ਸ਼ੁਰੂ ਹੋ ਜਾਣਾ ਕੰਮ,
1: ਹੈਂ
0: ਮਿਡ ਟਰਮ ਆਉਣੀਆਂ ਨੇ ਜੀ, ਮਿਡ ਟਰਮ ਹੋ ਗਈ ਆਪਣੀ
1: ਪਤਾ
0: ਟਰੰਪ ਦੀ,
1: ਨਹੀਂ।
0: ਦੱਸੋ।
1: ਅੱਛਾ ਪਤਾ ਨਹੀਂ, ਮੈਨੂੰ ਨਹੀਂ ਪਤਾ ਬਾਰੇ ਜੀ।
0: ਅੱਛਾ ਜੀ, ਕਿਆ ਬਾਤ ਹੈ ਜੀ
1: ਮੈਂ ਖਬਰਾਂ ਦੇਖਦਾ ਨਹੀਂ ਰਾਜਨੀਤੀ ਦੀਆਂ ਜੀ।
0: ਜੀ। ਵੈਸੇ ਆਮ ਜਨਤਾ ਦੇ ਵਿੱਚ ਕੀ ਵਾਰਤਾਲਾਪ ਚੱਲਦੀ ਹੈ ਟਰੰਪ ਦੇ ਬਾਰੇ ਜੀ?
1: ਭਾਜੀ ਜਦ ਖਬਰਾਂ ਨੀ ਦੇਖਣੀਆਂ ਤਾਂ ਆਮ ਲੋਕ ਵੀ ਤਾਂ ਖਬਰਾਂ ਤੇ ਗੱਲਾਂ ਕਰਦੇ ਆ
0: ਨਹੀਂ, ਲੋਕ ਕਹਿੰਦੇ ਨੀ ਮਹਿੰਗਾਈ ਇੰਨੀ ਹੋ ਗਈ, ਮੁਲਕ ਦਾ ਸੱਤਿਆ ਨਾਸ ਕਰ ਦਿੱਤਾ, ਹਰ ਮੁਲਕ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦਾ।
1: ਭਾਜੀ ਸਾਰੇ ਖਰੀਦੀ ਜਾਂਦੇ ਆ, ਬਸ ਕਹਿੰਦਾ ਕੋਈ ਨੀ ਆ ਕਿ ਇਹ ਹੋ ਗਿਆ, ਸਾਡੀ ਮਹਿੰਗਾਈ ਹੋ ਗਈ।
0: ਅੱਛਾ ਜੀ ਜੀ
1: ਕਹਿੰਦੇ ਉਹ ਹੈ ਨਾ ਜੀ,
0: ਦਾਲ
1: ਘਰ ਦੀ
0: ਬਰਾਬਰ,
1: ਮੁਰਗੀ ਸਮਝਣ ਦਾਲ ਬਰਾਬਰ।
0: ਆਹੋ ਜੇ ਇਹਨਾਂ ਨੂੰ ਤੇਲ ਮੁੱਲ ਲੈਣਾ ਪਵੇ ਫਿਰ ਪਤਾ ਲੱਗੇ ਨਾ ਕਿਸ ਭਾਵੇ ਮਿਲਦਾ
1: ਆਹੋ ਆਹੋ ਭਾਜੀ
0: ਜੀ।
1: ਕਹਿੰਦੇ ਘਰ ਦੀ ਮੁਰਗੀ ਸਮਝਣ ਦਾਲ ਬਰਾਬਰ,
0: ਜੀ
1: ਸਭ ਦੀ ਫਿਰ ਵੀ ਕਰੇ ਸੰਭਾਲ ਬਰਾਬਰ,
0: ਜੀ
1: ਦੁੱਖ ਸੁੱਖ ਉਬੜ ਖਾਬੜ ਵਿੱਚ
0: ਜੀ,
1: ਖੜੀ ਰਹੇ ਹਮੇਸ਼ਾ ਨਾਲ ਬਰਾਬਰ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ
1: ਜ਼ਿੰਦਗੀ ਦੇ ਮਿੱਠੇ ਸੰਗੀਤ ਲਈ
0: ਜੀ,
1: ਲਾਉਂਦੀ ਇਹ ਸੁਰਤਾਲ ਬਰਾਬਰ,
0: ਵਾਹ ਜੀ ਵਾਹ
1: ਹਰ ਰਿਸ਼ਤੇ ਵਿੱਚ ਫਿੱਟ ਹੋ ਕੇ ਉਹ,
0: ਜੀ,
1: ਹਰ ਰਿਸ਼ਤੇ ਵਿੱਚ ਫਿੱਟ ਹੋ ਕੇ ਉਹ ਕਰਦੀ ਰਹੀ ਸਦਾ ਕਮਾਲ ਬਰਾਬਰ,
0: ਕਿਆ ਬਾਤ ਹੈ ਜੀ,
1: ਨਾ ਥਿੜਕੇ ਨਾ ਝਿੜਕੇ ਹੱਕ ਲੈਂਦੀ ਭਿੜਕੇ,
0: ਕਿਆ ਬਾਤ ਹੈ, ਵਾਹ ਜੀ ਵਾਹ
1: ਨਾ ਥਿੜਕੇ ਨਾ ਝਿੜਕੇ ਹੱਕ ਲੈਂਦੀ ਭਿੜਕੇ,
0: ਜੀ
1: ਨਿਪਟਾਉਂਦੀ ਮੁਸੀਬਤਾਂ ਦੇ ਜਾਲ ਜੰਜਾਲ ਬਰਾਬਰ,
0: ਕਿਆ ਬਾਤ ਹੈ, ਕਿਆ ਬਾਤ ਹੈ ਜੀ,
1: ਕਿੱਦਾਂ ਕਿੱਥੇ ਕਿਉਂ ਕਦੇ ਵਾਪਰਿਆ,
0: ਜੀ
1: ਕਿੱਦਾਂ ਕਿੱਥੇ ਕਿਉਂ ਕਦੋਂ ਵਾਪਰਿਆ, ਕਰਦੀ ਤਗੜੀ ਹੋ ਸਵਾਲ ਬਰਾਬਰ।
0: ਵਾਹ ਵਾਹ, ਕਿਆ ਬਾਤ ਹੈ,
1: ਕਹਿੰਦੇ ਮੌਤ ਨਾਲ ਵੀ ਲੈ ਕੇ ਆਡਾ,
0: ਜੀ
1: ਮੌਤ ਨਾਲ ਵੀ ਲੈ ਕੇ ਆਡਾ, ਰੱਖਿਆ ਕਰਦੀ ਬਣ ਢਾਲ ਬਰਾਬਰ,
0: ਵਾਹ,
1: ਕਹਿੰਦਾ ਨਾ ਸੜਦੀ ਨਾ ਕੱਚੀ ਰਹਿੰਦੀ,
0: ਜੀ
1: ਨਾ ਸੜਦੀ ਨਾ ਕੱਚੀ ਰਹਿੰਦੀ,
0: ਜੀ
1: ਰਿੱਝਦੀ ਹਰ ਵਾਰ ਦਾਲ ਬਰਾਬਰ
0: ਬਰਾਬਰ, ਕਿਆ ਬਾਤ ਹੈ,
1: ਧੰਨਵਾਦ ਜੀ। ਕਹਿੰਦਾ ਉਡੀਕੇ ਜਦ ਉਹ ਧੀਆਂ ਪੁੱਤਾਂ ਨੂੰ,
0: ਜੀ
1: ਉਡੀਕੇ ਜਦ ਉਹ ਧੀਆਂ ਪੁੱਤਾਂ ਨੂੰ, ਇੱਕ
0: ਜੀ
1: ਪਲ ਲੰਘਦਾ ਸਾਲ ਬਰਾਬਰ,
0: ਸਾਲ ਬਰਾਬਰ, ਕਿਆ ਬਾਤ ਹੈ ਜੀ,
1: ਕਿਹੜਾ ਘਰ ਉਹਦਾ ਅਸਲੀ ਘਰ,
0: ਜੀ
1: ਕਿਹਦਾ ਘਰ ਉਹਦਾ ਅਸਲੀ ਘਰ, ਕਹਿੰਦਾ ਉੱਠਦੇ ਰਹੇ ਵਿਵਾਦ ਵਿਵਾਦ ਬਰਾਬਰ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
1: ਆਪਣਾ ਬੇਸ਼ੱਕ ਰੱਖ ਲਵੇ ਜਾਂ ਨਾ,
0: ਜੀ
1: ਆਪਣਾ ਬੇਸ਼ੱਕ ਰੱਖ ਹੋਵੇ ਜਾਂ ਨਾ, ਪਰ ਸਭ ਦੇ ਰੱਖੇ ਸਵਾਲ ਬਰਾਬਰ,
0: ਕਿਆ ਬਾਤ ਹੈ, ਕਿਆ ਬਾਤ ਹੈ,
1: ਪਰ ਸਭ ਦੇ ਰੱਖੇ ਸਭ ਦਾ ਰੱਖੇ ਖਿਆਲ
0: ਖਿਆਲ
1: ਬਰਾਬਰ,
0: ਬਰਾਬਰ,
1: ਬਿਨ ਮਤਲਬ ਹੀ ਗੱਲ ਗੱਲ ਤੇ,
0: ਜੀ
1: ਅਸੀਂ ਬਿਨ ਮਤਲਬ ਹੀ ਗੱਲ ਗੱਲ ਤੇ ਕੱਢਦੇ ਮਾਂ ਭੈਣ ਦੀ ਗਾਲ ਬਰਾਬਰ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ
1: ਜੀ। ਕਹਿੰਦੇ ਗਰਾਫ ਨਾ ਹੇਠਾਂ ਵੱਲ ਨੂੰ ਜਾਵੇ,
0: ਜੀ
1: ਗਰਾਫ ਨਾ ਹੇਠਾਂ ਵੱਲ
0: ਵੱਲ
1: ਨੂੰ
0: ਨੂੰ
1: ਜਾਵੇ,
0: ਜਾਵੇ,
1: ਚਾਹੁੰਦੀਏ ਰਹੇ ਉਛਾਲ ਬਰਾਬਰ,
0: ਵਾਹ ਵਾਹ, ਕਿਆ ਬਾਤ ਹੈ ਜੀ,
1: ਸਾਨੂੰ ਟੀਸੀ ਤੇ ਪਹੁੰਚਾ ਕੇ ਵੀ,
0: ਜੀ
1: ਸਾਨੂੰ ਟੀਸੀ ਤੇ ਪਹੁੰਚਾ ਕੇ ਵੀ ਹੁੰਦੀ ਰਹੇ ਹਾਲੋ ਬਿਹਾਲ ਬਰਾਬਰ,
0: ਬਰਾਬਰ, ਕਿਆ ਬਾਤ ਹੈ ਜੀ,
1: ਅੱਜ ਕੱਲ ਦੀ ਹੈ ਚੁਸਤ ਫੁਰਤੀਲੀ,
0: ਜੀ
1: ਅੱਜ ਕੱਲ ਦੀ ਹੈ ਚੁਸਤ ਫੁਰਤੀਲੀ, ਸਮੇਂ ਦੀ ਸਮਝੇ ਚਾਲ ਬਰਾਬਰ,
0: ਚਾਲ ਬਰਾਬਰ, ਕਿਆ ਬਾਤ ਹੈ
1: ਜੀ। ਕਹਿੰਦੇ ਕਰਨ ਦੀ ਪਰਜੋਰ ਹੈ ਮੰਗ,
0: ਜੀ
1: ਕਰਨ ਹੋਣ ਦੀ ਪਰਜੋਰ ਹੈ ਮੰਗ, ਅਜੇ ਨਹੀਂ ਹੈ ਫਿਲਹਾਲ ਬਰਾਬਰ,
0: ਵਾਹ ਕਿਆ ਬਾਤ ਹੈ,
1: ਅਜੇ ਜੀ ਭਾਈ।

0: ਜੀ ਧੰਨਵਾਦ। ਰਿਜਕ ਤੇ ਸੰਸਕਾਰਾਂ ਨੂੰ ਦਾ ਸਭ ਨੂੰ
1: ਜੀ
0: ਰਿਜਕ ਤੇ ਸੰਸਕਾਰਾਂ ਦਾ ਸਭ ਨੂੰ ਦਿੰਦੀ ਭਰ ਕੇ ਥਾਲ ਬਰਾਬਰ।
1: ਵਾਹ ਜੀ ਵਾਹ ਜੀ ਵਾਹ।
0: ਭਾਜੀ ਲਾਸਟ ਹੈ ਜੀ, ਹਰ ਮਾਮਲੇ ਦੀ ਤਹਿ ਵਿੱਚ ਜਾ ਕੇ
1: ਜੀ
0: ਹਰ ਮਾਮਲੇ ਦੀ ਤਹਿ ਵਿੱਚ ਜਾ ਕੇ ਕਰਦੀ ਜਗਵੰਤ ਪੜਤਾਲ ਬਰਾਬਰ।
1: ਪੜਤਾਲ ਬਰਾਬਰ, ਕਿਆ ਬਾਤ ਹੈ ਕਿਆ ਬਾਤ।
0: ਪਰ ਘਰ ਦੀ ਮੁਰਗੀ ਦਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ, ਫਿਰ ਵੀ ਕਰੇ ਸੰਭਾਲ ਬਰਾਬਰ।
1: ਗੁਰੀ ਮਾਨ ਜੀ ਨੇ ਇੱਕ ਲਾਈਨ ਜੋੜ ਦਿੱਤੀ ਨਾਲ, ਕਹਿੰਦੇ ਘਰੇ ਦਾਲ ਬਣੀ ਹੈ ਸੁੱਖ ਨਾਲ, ਉਸਦੇ ਵਿੱਚ ਪਿਆਜ ਨਮਕ ਬਰਾਬਰ ਜੀ ਖੇੜਾ ਸਾਹਿਬ, ਕਿਆ ਬਾਤ ਹੈ ਜੀ।
0: ਤੁਹਾਡੇ ਤੁਹਾਡੇ ਪੱਕੇ ਦੀਵਾਨੇ ਆ ਉਹ ਭਾਜੀ।
1: ਬਿਲਕੁਲ ਹੈ ਜੀ ਬਿਲਕੁਲ ਹੈ। ਆ ਦੇਖ ਲੋ ਔਜਲਾ ਸਾਹਿਬ ਲਿਖਦੇ ਆ, ਖੇੜਾ ਸਾਹਿਬ ਖੇੜਾ ਜੀ ਕਹਿੰਦੇ ਪੱਕੇ ਆਏ ਹੋਏ ਨੇ ਭਾਰਤ ਵੀਰ, ਤਾਂ ਰਾਜਨੀਤੀ ਵੱਲ ਧਿਆਨ ਨਹੀਂ ਕਰਦੇ ਜੀ।
0: ਭਾਜੀ ਦੇਖੋ, ਅਗਰ ਕੋਈ ਚੀਜ਼ ਤੁਹਾਡੇ ਖਿਆਲ ਕਰਨ ਦੇ ਨਾਲ
1: ਬਦਲਦੀ
0: ਹੈ ਨਾ, ਫਿਰ ਤਾਂ ਤੁਸੀਂ ਰੱਖੋ
1: ਜੀ,
0: ਤੁਸੀਂ ਐਵੇਂ ਆਪਣੀ ਸ਼ੂਗਰ ਵਧਾਈ ਜਾਓ ਤੇ
1: 200-250
0: ਪਾਰ ਕਰੇ ਜਾਓ, ਇਹਦਾ ਕੋਈ ਫਾਇਦਾ ਹੈ ਜੀ?
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ, ਦਰੁਸਤ ਫਰਮਾਇਆ
0: ਬਈ ਜੀ। ਬਿਲਕੁਲ ਭਾਜੀ, ਕੋਈ ਵੀ ਬਣ ਜਾਏ
1: ਜੀ,
0: ਹੈ ਨਾ, ਤੇ ਮਤਲਬ ਉਹੀ ਹੈ ਕਿ ਜਿਹੜੀ ਕੁਰਸੀ ਹੈ ਬਸ ਉਹ ਆਪਣੇ ਬੰਦੇ ਚੁਣਦੀ ਹੈ ਜੀ,
1: ਚੁਣਦੀ ਹੈ ਜੀ।
0: ਧੰਨਵਾਦ ਭਾਜੀ,
1: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜਗਵੰਤ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ, ਸੋਹਣੀ ਰਚਨਾ ਦੀ, ਸ਼ੁਕਰੀਆ ਜੀ। ਜੀ ਦੋਸਤੋ, ਇਹ ਸਨ ਜਗਵੰਤ ਜੀ, ਜੁੜੇ ਸਨ ਅਮਰੀਕਾ ਤੋਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਆਪਾਂ ਗੱਲਬਾਤ ਕਰਦੇ ਹਾਂ ਕਹਾਣੀ ਦੀ। ਤੇ ਦੋਸਤੋ, ਕਹਾਣੀ ਸੁਣਾਉਂਦੇ ਸਮੇਂ ਮੈਂ ਕਾਲ ਨਹੀਂ ਲੈ ਪਾਵਾਂਗਾ, ਤੇ ਉਸ ਤੋਂ ਬਾਅਦ ਜ਼ਰੂਰ ਗੱਲਬਾਤ ਕਰਦੇ ਹਾਂ। ਕਹਾਣੀ ਹੈ, ਆ ਜਾਂਦੀ ਹੈ ਪੈੜ। ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਇੱਕ ਕਹਾਣੀ ਹੈ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀਓ ਦਮਾ ਚ ਦੇਖਦੇ ਹਾਂ ਇਹ ਕਹਾਣੀ ਕੀ ਕਹਿਣਾ ਚਾਹੁੰਦੀ ਹੈ ਤੇ ਸਾਨੂੰ ਕਿੱਥੇ ਲਿਜਾਣਾ ਚਾਹੁੰਦੀ ਹੈ। ਆ ਜਾਂਦੀ ਹੈ ਪੈੜ ਕਹਾਣੀ। ਜੈਲਾ ਸਾਰਾ ਦਿਨ ਤੁਰਿਆ ਰਹਿੰਦਾ, ਪਤਾ ਨਹੀਂ ਕਿਹੜੇ ਵੇਲੇ ਖਾਂਦਾ ਤੇ ਕਿਹੜੇ ਵੇਲੇ ਪੀਂਦਾ, ਕੁਝ ਖਾਂਦਾ ਪੀਂਦਾ ਵੀ ਹੈ ਜਾਂ ਨਹੀਂ। ਬਹੁਤੇ ਲੋਕ ਤਾਂ ਉਸਨੂੰ ਦੇਖ ਕੇ ਹੀ ਰਾਹ ਬਦਲ ਕੇ ਲੰਘ ਜਾਂਦੇ ਤੇ ਉਸਦੀਆਂ ਗੱਲਾਂ ਦੀ ਕਿਸੇ ਨੂੰ ਸਮਝ ਨਹੀਂ ਸੀ ਲੱਗਦੀ ਹੁੰਦੀ। ਉਹ ਆਪਣੇ ਕੋਲ ਇੱਕ ਝੋਲਾ ਰੱਖਦਾ, ਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਂਭ ਕੇ ਰੱਖੇ ਹੁੰਦੇ ਉਹਨੇ। ਜੇ ਕੋਈ ਉਸਨੂੰ ਬੁਲਾ ਲੈਂਦਾ ਤਾਂ ਆਪਣੇ ਝੋਲੇ ਦੇ ਵਿੱਚੋਂ ਅਖਬਾਰ ਕੱਢਦਾ, ਉਸ ਉੱਤੇ ਪਹਿਲੀਆਂ ਦੋ ਉਂਗਲਾਂ ਰੱਖਦਾ ਤੇ ਫਿਰ ਇੱਕ ਉਂਗਲੀ ਨੂੰ ਚੁੱਕਦਾ ਤੇ ਦੂਜੀ ਨੂੰ ਰੱਖਦਾ, ਦੂਜੀ ਨੂੰ ਚੁੱਕਦਾ ਪਹਿਲੀ ਨੂੰ ਰੱਖਦਾ। ਜਿਵੇਂ ਤੁਰਨ ਵੇਲੇ ਕਦਮ ਪੁੱਟੀ ਦੇ ਨੇ, ਉਸੇ ਤਰ੍ਹਾਂ ਵਾਰ ਵਾਰ ਇਹੀ ਬੋਲਦਾ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਫਿਰ ਇੱਕ ਥਾਂ ਦੇ ਉੱਤੇ ਰੁਕ ਜਾਂਦਾ, ਅੱਗੇ ਕੁਝ ਵੀ ਨਾ ਬੋਲਦਾ, ਬਸ ਦੂਜੇ ਵਿਅਕਤੀ ਦੇ ਮੂੰਹ ਵੱਲ ਜਿਹੜਾ ਦੇਖਦਾ ਰਹਿੰਦਾ। ਗੱਲ ਦੀ ਕਿਸੇ ਨੂੰ ਸਮਝ ਨਾ ਲੱਗਦੀ ਤੇ ਕਹਿਣਾ ਕੀ ਚਾਹੁੰਦਾ ਹੈ, ਤਾਂ ਉਸਦਾ ਜੀ ਕਾਹਲਾ ਪੈਂਦਾ ਤੇ ਉਹ ਇੱਕ ਹੱਥ ਦੇ ਨਾਲ ਝੋਲਾ ਸੰਭਾਲਦਾ ਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁੱਗ ਜਿਹੜਾ ਭਰ ਲੈਂਦਾ ਤੇ ਬੁੜ ਬੁੜ ਕਰਦਾ ਹੋਇਆ ਅੱਗੇ ਨੂੰ ਲੰਘ ਜਾਂਦਾ। ਕਈ ਲੋਕ ਆਖਦੇ ਕਿ ਬਹੁਤੀ ਪੜ੍ਹਾਈ ਨੇ ਦਿਮਾਗ ਖਰਾਬ ਕਰਤਾ, ਕੋਈ ਆਖਦਾ ਨੌਕਰੀ ਨਹੀਂ ਮਿਲੀ ਪਾਗਲ ਹੋ ਗਿਆ, ਇਹੋ ਹੀ ਕੋਈ ਸਿਆਣਾ ਬਜ਼ੁਰਗ ਦੱਸਦਾ ਨੌਕਰੀ ਤਾਂ ਮਿਲ ਗਈ ਸੀ ਛੱਡ ਕੇ ਆ ਗਿਆ, ਇਹ ਤਾਂ ਭਾਈ ਬਹੁਤ ਲੈਕ ਮੁੰਡਾ ਸੀ, ਪਤਾ ਨਹੀਂ ਕਿਹਦੀ ਬੁਰੀ ਨਜ਼ਰ ਲੱਗ ਗਈ ਇਹਨੂੰ, ਸਾਰੇ ਟੱਬਰ ਦੇ ਵਿੱਚੋਂ ਇਹੀ ਤਾਂ ਬਚਿਆ ਵਿਚਾਰਾ, ਠੋਕਰਾਂ ਖਾਂਦਾ ਫਿਰਦਾ ਮਾੜੇ ਕਰਮਾਂ ਵਾਲਾ। ਜੈਲੇ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ, ਉਹ ਇਕੱਲਾ ਹੀ ਇੱਕ ਬੈਠਕ ਦੇ ਵਿੱਚ ਰਹਿੰਦਾ, ਕੋਈ ਆਂਢੀ ਗੁਆਂਢੀ ਵੇਲੇ ਕੁ ਵੇਲੇ ਚਾਹ ਰੋਟੀ ਦੇ ਜਾਂਦਾ ਸੀ ਉਹਨੂੰ, ਤੇ ਆਮ ਕਰਕੇ ਗੁਰੂ ਘਰ ਦੇ ਵਿੱਚ ਵਾਲੇ ਭਾਈ ਜੀ ਉਸਨੂੰ ਰੋਟੀ ਪਾਣੀ ਛਕਾ ਦਿੰਦੇ। ਚਾਚੇ ਤਾਏ ਦੇ ਪਰਿਵਾਰ ਹੈ ਸਨ, ਉਹ ਨੇੜੇ ਨਹੀਂ ਸਨ ਲਾਉਂਦੇ ਉਹਨੂੰ। ਪਿਓ ਨਿੱਕੇ ਹੁੰਦੇ ਦਾ ਹੀ ਮੁੱਕ ਗਿਆ। ਇੱਕ ਛੋਟਾ ਭਰਾ ਸੀ ਅੰਤਾਂ ਦਾ, ਸਾਊ ਤੇ ਪਿਆਰਾ, ਕਾਲਜ ਪੜ੍ਹਦਾ ਸੀ। ਅੱਤਵਾਦ ਦੇ ਕਾਲੇ ਦੌਰ ਦੇ ਵਿੱਚ ਇੱਕ ਦਿਨ ਘਰੋਂ ਕਾਲਜ ਗਿਆ, ਮੁੜ ਘਰੇ ਨੇ ਪਰਤਿਆ। ਉਸਦੇ ਗਮ ਦੇ ਵਿੱਚ ਮਾਂ ਨੇ ਅਜਿਹਾ ਮੰਜਾ ਫੜਿਆ, ਮਰ ਕੇ ਹੀ ਮੰਜਾ ਛੁੱਟਿਆ। ਜੈਲਾ ਉਦੋਂ ਆਪ ਪੜ੍ਹਦਾ ਸੀ, ਭਰਾ ਨੂੰ ਲੱਭਣ ਦੇ ਲਈ ਉਸਨੇ ਦਿਨ ਰਾਤ ਇੱਕ ਕਰ ਛੱਡਿਆ, ਦਰ ਦਰ ਦੀਆਂ ਠੋਕਰਾਂ ਖਾਧੀਆਂ। ਉਹ ਕਦੇ ਕਿਸੇ ਅਫਸਰ ਨੂੰ ਮਿਲਦਾ, ਕਦੇ ਕਿਸੇ ਨੂੰ। ਇੱਕ ਦਿਨ ਸੁੰਨ ਮਸੁੰਨ ਹੋ ਕੇ ਘਰ ਨੂੰ ਮੁੜਾਇਆ, ਨਾ ਮੁੜ ਕੇ ਕਦੇ ਭਰਾ ਨੂੰ ਲੱਭਣ ਗਿਆ ਤੇ ਨਾ ਹੀ ਕਦੇ ਬਹੁਤਾ ਬੋਲਿਆ। ਹਾਲਤ ਕਮਲਿਆਂ ਵਰਗੀ ਹੋ ਗਈ। ਨਾਨਕੇ ਆਪਣੇ ਕੋਲ ਲੈ ਗਏ ਸਨ ਤੇ ਕਈ ਸਾਲ ਉੱਥੇ ਰਿਹਾ। ਜਦੋਂ ਨਾਨਾ ਨਾਨੀ ਮੁੱਕ ਗਏ ਤਾਂ ਪਰਿਵਾਰ ਨੇ ਮੁਸੀਬਤ ਸਮਝਦਿਆਂ ਹੋਇਆਂ ਉਹਨੂੰ ਜਿਹੜਾ ਸੀ ਕੱਢਤਾ, ਇਸਦੇ ਲਈ ਪਿੰਡ ਛੱਡ ਗਏ। ਜਦੋਂ ਪਿੰਡ ਆਇਆ ਤਾਂ ਪਛਾਣਿਆ ਨਹੀਂ ਸੀ ਜਾਂਦਾ ਹੁੰਦਾ। ਸਿਰ ਤੇ ਦਾੜੀ ਦੇ ਵਾਲ ਅੱਧੇ ਤੋਂ ਵੱਧ ਚਿੱਟੇ ਹੋ ਗਏ। ਹੁਣ ਵੀ ਸ਼ਹਿਰ ਦੇ ਵੱਲ ਜਾਂਦਾ, ਜਾਂਦੇ ਰਾਹ ਦੇ ਉੱਤੇ ਕਿੰਨੀਆਂ ਕਿੰਨੀਆਂ ਦੇਰ ਬੈਠਾ, ਸੁੰਡੀਆਂ ਜਿਹੀਆਂ ਅੱਖਾਂ ਦੇ ਨਾਲ ਤੱਕਦਾ ਰਹਿੰਦਾ। ਫਿਰ ਜੀ ਕਾਲਾ ਪੈਂਦਾ, ਉੱਠ ਕੇ ਮੜੀਆਂ ਦੇ ਵੱਲ ਨੂੰ ਤੁਰ ਪੈਂਦਾ। ਆਖਦਾ ਸੀ, ਮਾਂ ਉਧਰ ਜਾਂਦੀ ਹੈ, ਜੇ ਨਾ ਜਾਵਾਂ ਤਾਂ। ਛੋਟੇ ਬੱਚੇ ਉਸਦੇ ਕੋਲੋਂ ਡਰਦੇ ਸੀ। ਕਦੇ ਕੋਈ ਬੱਚਾ ਉਸਨੂੰ ਛੇੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤੇ ਉਹ ਉਸਦੀ ਬਾਂਹ ਫੜ ਲੈਂਦਾ ਤੇ ਉਸਨੂੰ ਕੋਈ ਮੈਲਾ ਜਿਹਾ ਅਖਬਾਰ ਫੜਾ ਦਿੰਦਾ ਜਾਂ ਫਿਰ ਕੋਈ ਫਟੀ ਮੈਲੀ ਕਿਤਾਬ ਖੋਲ ਕੇ ਦੇ ਦਿੰਦਾ ਤੇ ਫੜਨ ਦੇ ਲਈ ਆਖਦਾ ਪੇ ਫੜ। ਜਿੰਨਾ ਚਿਰ ਬੱਚਾ ਉਸਦੇ ਕਹੇ ਦੇ ਉੱਤੇ ਇੱਕ ਅੱਧਾ ਪੰਨਾ ਪੜ੍ਹ ਕੇ ਨਾ ਸੁਣਾਉਂਦਾ ਨਾ, ਉਨਾ ਚਿਰ ਉਹ ਬੱਚੇ ਦੀ ਬਾਂਹ ਨਾ ਛੱਡਦਾ। ਬੱਚੇ ਉਹਦੀ ਇਸ ਸਜ਼ਾ ਤੋਂ ਡਰਦੇ ਹੋਏ ਉਸਨੂੰ ਤੰਗ ਪਰੇਸ਼ਾਨ ਨਹੀਂ ਸਨ ਕਰਦੇ ਕਿ ਕਿਤੇ ਫੜਿਆ ਗਿਆ ਤਾਂ ਕਿਤਾਬ ਪੜ੍ਹਨੀ ਪੈਜੂ। ਕਈ ਲੋਕਾਂ ਨੇ ਦੇਖਿਆ ਸੀ ਉਹ ਇੱਕ ਤਸਵੀਰ ਨੂੰ ਦੋਵਾਂ ਹੱਥਾਂ ਦੇ ਵਿੱਚ ਫੜ ਕੇ ਕਿੰਨੀ ਕਿੰਨੀ ਦੇਰ ਵੇਖਦਾ ਹੀ ਰਹਿੰਦਾ। ਉਹ ਤਸਵੀਰ ਹੈ ਕਿਸਦੀ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ। ਜਦੋਂ ਕੋਈ ਨੇੜੇ ਜਾਂਦਾ ਉਸ ਨੂੰ ਝੱਟ ਲੁਕੋ ਲੈਂਦਾ ਸੀ। ਆਮ ਕਰਕੇ ਬੋਰਡ ਹੇਠਾਂ ਬੈਠੇ ਬਜ਼ੁਰਗ ਉਸਨੂੰ ਆਪਣੇ ਕੋਲ ਬੁਲਾ ਕੇ ਬੁਲਾ ਲੈਂਦੇ ਸੀ। ਕਈ ਉਸਦਾ ਮਖੌਲ ਲਡਾਉਂਦੇ ਤੇ ਕਈ ਹਮਦਰਦੀ ਦਿਖਾਉਂਦੇ ਜਿਤਾਉਂਦੇ। ਉਸਨੂੰ ਇੱਕੋ ਧੁਨ ਸੀ ਅਖਬਾਰ ਇਕੱਠੇ ਕਰਨ ਦੀ, ਭਾਵੇਂ ਕੂੜੇ ਦੇ ਵਿੱਚ ਡਿੱਗਿਆ ਮਿਲ ਜਾਵੇ ਤੇ ਉਹ ਚੁੱਕ ਲੈਂਦਾ, ਉਸਨੂੰ ਅੱਖਾਂ ਦੇ ਨੇੜੇ ਕਰਕੇ ਦੇਖਦਾ, ਕਦੇ ਉੱਥੇ ਹੀ ਸੁੱਟ ਦਿੰਦਾ, ਕਦੇ ਝੋਲੇ ਦੇ ਵਿੱਚ ਪਾ ਲੈਂਦਾ। ਇੱਕ ਦਿਨ ਬੋਰਡ ਹੇਠ ਬੈਠੇ ਪਿਆ ਇੱਕ ਦਿਨ ਬੋਰਡ ਦੇ ਹੇਠਾਂ ਬੈਠੇ ਪਿਆਰਾ ਸਿਉਂ ਪੰਚ ਨੇ ਬੜੇ ਪਿਆਰ ਦੇ ਨਾਲ ਆਪਣੇ ਕੋਲ ਬਿਠਾ ਕੇ ਕਿਹਾ ਉਹਨੂੰ, ਜੈਲਿਆ ਤੂੰ ਇੱਕੋ ਗੱਲ ਆਖਦਾ ਰਹਿੰਦਾ ਹੈ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ, ਅਗਾਂਹ ਵੀ ਕੁਝ ਦੱਸਿਆ ਕਰ, ਕਿੱਥੇ ਜਾਂਦੀ ਹੈ, ਆ ਕੇ ਦੱਸਦਾ। ਕਹਿੰਦਾ ਮੈਂ ਆ ਕੇ ਦੱਸਦਾ। ਕਹਿ ਉਹ ਕਾਲੇ ਕਦਮੀ ਸਿਰ ਖੁਰਕਦਾ ਹੋਇਆ ਆਪਣੇ ਘਰ ਵੱਲ ਨੂੰ ਚਲਿਆ ਗਿਆ। ਉਹ ਰਹਿਣ ਦੇ ਜੈਲਿਆ, ਫਿਰ ਕਦੇ ਦੱਸਦੇ, ਰਹਿਣ ਦੇ, ਹੁਣ ਸਾਡੀ ਟਰਾਲੀ ਆਉਣ ਵਾਲੀ ਹੈ, ਅਸੀਂ ਧਰਨੇ ਨੂੰ ਜਾਣਾ। ਪਿਆਰਾ ਸੀ ਉਹਨੇ ਬਥੇਰੀਆਂ ਆਵਾਜ਼ਾਂ ਮਾਰੀਆਂ ਪਰ ਉਹਨੇ ਇੱਕ ਨਾ ਸੁਣੀ ਉਹਦੀ। ਉਸਦੀ ਬੈਠਕ ਦੇ ਵਿੱਚ ਕੁਝ ਕੁ ਪੁਰਾਣੀਆਂ ਕਿਤਾਬਾਂ ਤੇ ਅਖਬਾਰਾਂ ਤੋਂ ਬਿਨਾਂ ਕੋਈ ਬਹੁਤਾ ਸਮਾਨ ਨਹੀਂ ਸੀ। ਉਹਨੇ ਥੋੜੇ ਕੁ ਅਖਬਾਰ ਝੋਲੇ ਦੇ ਵਿੱਚ ਪਾਏ ਤੇ ਕਾਲੇ ਕਦਮੀ ਬੋਰਡ ਹੇਠਾਂ ਬੈਠੇ ਬਜ਼ੁਰਗਾਂ ਦੇ ਕੋਲ ਆ ਬੈਠਿਆ। ਉਧਰੋਂ ਸਕੂਲ ਨੂੰ ਛੁੱਟੀ ਹੋ ਚੁੱਕੀ ਸੀ, ਮਾਸਟਰ ਜੀ ਵੀ ਬਜ਼ੁਰਗਾਂ ਦੇ ਕੋਲ ਆ ਕੇ ਬੈਠ ਗਏ। ਉਹਨਾਂ ਦਾ ਪਿੰਡ ਦੂਰ ਹੋਣ ਦੇ ਕਰਕੇ ਉਹ ਆਪਣੇ ਪਿੰਡ ਹਫ਼ਤੇ ਬਾਅਦ ਹੀ ਜਾਂਦੇ ਸਨ। ਲੋ ਬਈ ਆਪਣਾ ਜੈਲਾ ਅੱਜ ਦੱਸੂ, ਪੈੜਾਂ ਕਿੱਧਰ ਨੂੰ ਜਾਂਦੀਆਂ ਨੇ, ਆਖ ਕੇ ਵੱਡੇ ਲਾਣੇ ਦਾ ਘੁੱਕਰਾ ਉੱਚੀ ਦੇਣੇ ਹੱਸ ਪਿਆ। ਉਸਦੇ ਨਾਲ ਤਿੰਨ ਜਿਹੜੇ ਚਾਰ ਜਣੇ ਹੋਰ ਵੀ ਹੱਸ ਪਏ। ਜੈਲੇ ਨੇ ਇੱਕ ਇੱਕ ਕਰਕੇ ਅਖਬਾਰ ਕੱਢਣੇ ਸ਼ੁਰੂ ਕੀਤੇ। ਅਖਬਾਰ ਦੇ ਉੱਤੇ ਦੋ ਉਂਗਲੀਆਂ ਰੱਖਦਾ ਤੇ ਆਖਦਾ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ, ਚੌਥਾ, ਇਸੇ ਤਰ੍ਹਾਂ ਅਖਬਾਰ ਕੱਢਦਾ, ਉਂਗਲਾਂ ਰੱਖ ਕੇ ਆ ਜਾਂਦੀ ਹੈ ਪੈੜ ਆਖਦਿਆਂ ਉਂਗਲਾਂ ਨੂੰ ਅੱਗੇ ਅੱਗੇ ਤੋਰਦਾ ਤੇ ਕਿਸੇ ਇੱਕ ਥਾਂ ਦੇ ਉੱਤੇ ਰੁਕ ਜਾਂਦਾ। ਉਹ ਬੱਸ ਕਰ ਪਤੰਦਰਾ, ਸਾਡਾ ਵੀ ਦਿਮਾਗ ਖਰਾਬ ਕਰੇਗਾ ਤੂੰ, ਘੁੱਕਰੇ ਨੇ ਆਖਿਆ। ਪਰ ਮਾਸਟਰ ਜੀ ਗੰਭੀਰ ਸਨ। ਉਹਨਾਂ ਨੇ ਜੈਲੇ ਨੂੰ ਆਖਿਆ, ਹਾਂ ਹਾਂ ਜਰਨੈਲ ਸਿੰਘ, ਅੱਗੇ ਦੱਸੋ, ਮਤਲਬ ਕਿ ਕਿੱਧਰ ਨੂੰ ਜਾਂਦੀ ਹੈ ਪੈੜ। ਮਾਸਟਰ ਜੀ, ਤੁਸੀਂ ਵੀ ਕਿਹਦੇ ਨਾਲ ਮੱਥਾ ਮਾਰਨ ਲੱਗ ਗਏ ਹੋ? ਘੁੱਕਰੇ ਨੇ ਫੇਰ ਕਹਿ ਦਿੱਤਾ। ਜੈਲੇ ਨੇ ਉਦਾਸ ਜਿਹੀਆਂ ਅੱਖਾਂ ਦੇ ਨਾਲ ਉਸਦੇ ਵੱਲ ਦੇਖਿਆ ਤੇ ਅਖਬਾਰਾਂ ਨੂੰ ਇਕੱਠੇ ਕਰਕੇ ਝੋਲੇ ਦੇ ਵਿੱਚ ਪਾਉਣ ਲੱਗ ਪਿਆ। ਨਹੀਂ ਨਹੀਂ ਜਰਨੈਲ, ਉਹ ਨਹੀਂ ਜਰਨੈਲ ਸਿਆਂ, ਤੂੰ ਦੱਸ, ਅਸੀਂ ਸਮਝ ਰਹੇ ਹਾਂ ਤੇਰੀ ਗੱਲ। ਮਾਸਟਰ ਜੀ ਨੇ ਉਸਦੇ ਮੋਢੇ ਉੱਤੇ ਹੱਥ ਰੱਖਦਿਆਂ ਆਖਿਆ, ਉਹਨਾਂ ਨੂੰ ਸੀਗਾ ਕਿ ਸ਼ਾਇਦ ਦੱਸ ਹੀ ਦੇਵੇ। ਜੈਲਾ ਮਾਸਟਰ ਜੀ ਦੇ ਮੂੰਹ ਦੇ ਵੱਲ ਤੱਕਣ ਲੱਗ ਪਿਆ ਤੇ ਉਹਨਾਂ ਹਾਂ ਦੇ ਵਿੱਚ ਸਿਰ ਹਿਲਾਇਆ ਤੇ ਆਖਿਆ, ਸੱਚੀ ਸਮਝ ਰਹੇ ਹਾਂ? ਸੱਚੀ ਸਮਝ ਰਹੇ ਹੋ ਤੁਸੀਂ? ਜੈਲਾ ਕਹਿੰਦਾ ਮਾਸਟਰ ਨੂੰ, ਉਹ ਤੂੰ ਅੱਗੇ ਤਾਂ ਦੱਸ, ਮੈਂ ਦੇਖਦਾ। ਮਾਸਟਰ ਜੀ ਨੂੰ ਯਕੀਨ ਸੀ ਕਿ ਉਸਦੀਆਂ ਗੱਲਾਂ ਬੇਮਾਨੀਆਂ ਨਹੀਂ ਨੇ। ਉਹ ਫਿਰ ਝੋਲੇ ਦੇ ਵਿੱਚੋਂ ਅਖਬਾਰ ਕੱਢਣ ਲੱਗ ਪਿਆ। ਉਸਦੀਆਂ ਅੱਖਾਂ ਦੇ ਵਿੱਚ ਥੋੜੀ ਚਮਕ ਜਿਹੀ ਆ ਗਈ ਸੀ ਵੀ ਕੋਈ ਤਾਂ ਹੈ ਮੇਰੀ ਗੱਲ ਸੁਣਨ ਵਾਲਾ। ਉਸਨੇ ਫਿਰ ਅਖਬਾਰ ਦੇ ਇੱਕ ਥਾਂ ਉਂਗਲ ਰੱਖੀ ਤੇ ਫਿਰ ਸ਼ੁਰੂ ਹੋ ਗਿਆ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਉਸਨੇ ਇਸੇ ਤਰ੍ਹਾਂ ਕਈ ਅਖਬਾਰਾਂ ਫਿਰ ਕੱਢੀਆਂ, ਬਸ ਉਹੀ ਗੱਲ ਦੁਹਰਾਉਂਦਾ ਰਿਹਾ। ਕਈਆਂ ਨੇ ਉਥੋਂ ਚੁੱਪ ਚਾਪ ਖਿਸਕਣਾ ਚਾਹਿਆ ਪਰ ਮਾਸਟਰ ਜੀ ਨੇ ਉਹਨਾਂ ਨੂੰ ਥੋੜੀ ਦੇਰ ਰੁਕਣ ਦੇ ਲੈ ਗਿਆ ਭਈ ਰੁਕੋ, ਲੱਗਦਾ ਮਾਸਟਰ ਵੀ ਕਮਲਾ ਹੋ ਗਿਆ ਅੱਜ। ਘੁੱਕਰਾ ਬੁੜਬੜਾਇਆ। ਮਾਸਟਰ ਜੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਚੁੱਪ ਕਰੋ। ਜੈਲੇ ਨੇ ਝੋਲੇ ਦੇ ਵਿੱਚੋਂ ਇੱਕ ਕੱਪੜੇ ਦੀ ਪੋਟਲੀ ਕੱਢੀ, ਉਸਨੂੰ ਖੋਲਣ ਲੱਗ ਪਿਆ। ਕੱਪੜੇ ਤੇ ਕਾਗਜ਼ਾਂ ਦੇ ਵਿੱਚ ਲਪੇਟੀ ਇੱਕ ਫੋਟੋ ਕੱਢ ਕੇ ਛਾਤੀ ਦੇ ਨਾਲ ਲਾ ਲਈ। ਮਾਸਟਰ ਜੀ ਨੇ ਫੋਟੋ ਉਹਦੇ ਤੋਂ ਫੜੀ, ਪਿਆਰਾ ਸਿੰਘ ਨੂੰ ਪੁੱਛਿਆ, ਇਹ ਫੋਟੋ ਕਿਸਦੀ ਹੈ ਜੀ? ਲਾਲੀ ਹੈ, ਇਹ ਤਾਂ ਜੈਲੇ ਦਾ ਛੋਟਾ ਭਾਈ, ਬਹੁਤ ਸਿਆਣਾ ਤੇ ਸਾਊ ਮੁੰਡਾ ਸੀ, ਪੜ੍ਹਨ ਨੂੰ ਵੀ ਬਹੁਤ ਹੁਸ਼ਿਆਰ, ਸਕੂਲ ਦੇ ਮਾਸਟਰ ਆਖਦੇ ਹੁੰਦੇ ਸਨ ਇਹ ਮੁੰਡਾ ਪਿੰਡ ਦਾ ਨਾਂ ਰੋਸ਼ਨ ਕਰੂ, ਪਰ ਰੱਬ ਨੂੰ ਮਨਜ਼ੂਰ ਨਹੀਂ ਸੀ। ਪਿਆਰਾ ਸਿੰਘ ਨੇ ਵੱਡਾ ਸਾਰਾ ਹੌਕਾ ਭਰਿਆ। ਜੈਲੇ ਨੇ ਫੋਟੋ ਫੜੀ, ਖੱਬੇ ਹੱਥ ਦੀ ਹਥੇਲੀ ਤੇ ਰੱਖ ਕੇ ਕੁੜਤੇ ਦੇ ਨਾਲ ਸਾਫ਼ ਕੀਤੀ ਤੇ ਇੱਕ ਬਹੁਤ ਹੀ ਪੁਰਾਣਾ ਅਖ਼ਬਾਰ ਕੱਢਿਆ। ਲਾਲੀ ਦੀ ਫੋਟੋ ਅਖ਼ਬਾਰ ਤੇ ਰੱਖ ਕੇ ਧੀਮੀ ਜਿਹੀ ਆਵਾਜ਼ ਦੇ ਵਿੱਚ ਬੋਲਿਆ, ਆ ਜਾਂਦੀ ਹੈ ਪੈੜ, ਆ ਜਾਂਦੀ ਹੈ ਪੈੜ। ਇੱਕ ਥਾਂ ਜਾ ਕੇ ਰੁਕ ਗਿਆ। ਜਿੱਥੇ ਜੈਲੇ ਦਾ ਹੱਥ ਰੁਕਿਆ, ਮਾਸਟਰ ਜੀ ਨੇ ਅਖ਼ਬਾਰ ਧਿਆਨ ਦੇ ਨਾਲ ਦੇਖਿਆ, ਉੱਥੇ ਉਸ ਪੁਲਿਸ ਅਫਸਰ ਦੀ ਫੋਟੋ ਸੀ ਜਿਸ ਤੇ ਇਲਜ਼ਾਮ ਆਉਂਦਾ ਰਿਹਾ ਕਿ ਉਸਨੇ ਆਪਣੇ ਮੋਢਿਆਂ ਦੇ ਉੱਤੇ ਸਟਾਰ ਵਧਾਉਣ ਦੇ ਲਈ ਨਾ ਬੇਦੋਸ਼ੇ ਨੌਜਵਾਨ ਚੁੱਕ ਚੁੱਕ ਕੇ ਮੁਕਾਬਲਾ ਦਿਖਾ ਕੇ ਮਾਰ ਸੁੱਟੇ ਸਨ। ਇਸ ਤੋਂ ਬਾਅਦ ਮਾਸਟਰ ਜੀ ਸਾਰੇ ਹੀ ਅਖ਼ਬਾਰ ਧਿਆਨ ਦੇ ਨਾਲ ਦੇਖਣ ਲੱਗ ਪਏ। ਜੈਲੇ ਨੇ ਬੋਲਣਾ ਬੰਦ ਕਰਤਾ, ਉਂਗਲੀ ਰੱਖ ਕੇ ਮਾਸਟਰ ਜੀ ਦੇ ਮੂੰਹ ਦੇ ਵੱਲ ਗੌਹ ਦੇ ਨਾਲ ਤੱਕਦਾ। ਮਾਸਟਰ ਜੀ ਨੇ ਦੇਖਿਆ, ਜੈਲੇ ਨੇ ਇੱਕ ਅਖ਼ਬਾਰ ਦੇ ਉੱਤੇ ਉਂਗਲੀ ਰੱਖੀ ਜਿੱਥੇ ਦੋ ਨੌਜਵਾਨਾਂ ਦੀ ਫੋਟੋ ਸੀ ਜਿਹੜੇ ਵੱਧ ਨਸ਼ਾ ਖਾਣ ਦੇ ਨਾਲ ਮਰ ਚੁੱਕੇ ਸਨ। ਜੈਲੇ ਦੀ ਉਂਗਲ ਉੱਥੇ ਜਾ ਕੇ ਰੁਕੀ ਜਿੱਥੇ ਉਸ ਰਾਜਸੀ ਨੇਤਾ ਦੀ ਫੋਟੋ ਸੀ ਜਿਸਦਾ ਨਸ਼ੇ ਵੇਚਣ ਵਾਲੀਆਂ ਦੀ ਪਿੱਠ ਦੇ ਉੱਤੇ ਹੱਥ ਦੱਸਿਆ ਜਾਂਦਾ ਰਿਹਾ। ਇੱਕ ਹੋਰ ਅਖ਼ਬਾਰ ਦੇ ਉੱਤੇ ਫਸਲ ਨੂੰ ਲੱਗੀ ਬਿਮਾਰੀ ਤੇ ਨਕਲੀ ਦਵਾਈਆਂ ਦੇਣ ਵਾਲੀ ਖ਼ਬਰ ਦੇ ਉੱਤੇ ਕਿਸਾਨ ਦੀ ਖੁਦਕੁਸ਼ੀ ਸੀ। ਸਾਰੇ ਅਖ਼ਬਾਰਾਂ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਖ਼ਬਰ ਸੀ ਜੋ ਗੰਦਲੇ ਸਰਕਾਰੀ ਸਿਸਟਮ ਦੀ ਤਸਵੀਰ ਪੇਸ਼ ਕਰਦੀ ਸੀ। ਕਿਤੇ ਬੱਚੀਆਂ ਨਾਲ ਹੁੰਦੇ ਜ਼ਬਰ ਦੀਆਂ ਖ਼ਬਰਾਂ, ਇਨਸਾਫ਼ ਦੇ ਲਈ ਠੋਕਰਾਂ ਖਾਂਦੇ ਮਾਪਿਆਂ ਦੀਆਂ ਤਸਵੀਰਾਂ, ਕੋਰੋਨਾ ਸਮੇਂ ਘਰਾਂ ਨੂੰ ਤੁਰੇ ਜਾਂਦੇ ਮਜ਼ਦੂਰਾਂ ਦੇ ਲਹੂ ਲੁਹਾਨ ਹੋਏ ਪੈਰ, ਕਿਤੇ ਰਾਹ ਦੇ ਵਿੱਚ ਹੀ ਦਮ ਤੋੜ ਚੁੱਕੇ ਮਜ਼ਦੂਰ, ਹਰ ਉਹ ਤਸਵੀਰ ਜਿਸ ਨੂੰ ਦੇਖ ਕੇ ਲੂਹ ਕੰਢੇ ਖੜੇ ਹੋ ਜਾਂਦੇ ਨੇ। ਮਾਸਟਰ ਜੀ ਜੈਲੇ ਦੇ ਮੂੰਹ ਦੇ ਵੱਲ ਦੇਖ ਰਹੇ ਸਨ ਕਿ ਉਹ ਕਿਸ ਤਰ੍ਹਾਂ ਦੁਨੀਆਂ ਭਰ ਦੇ ਦਰਦ ਆਪਣੇ ਨਾਲ ਚੁੱਕੀ ਫਿਰਦਾ ਸੀ। ਅਖੀਰ ਤੇ ਜੈਲੇ ਨੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੇ ਉਸਦੇ ਵਿੱਚ ਜਾਨ ਗਵਾ ਚੁੱਕੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ, ਉਸਦੇ ਲਈ ਦੋਸ਼ੀ ਸਰਕਾਰੀ ਨੇਤਾਵਾਂ ਦੀਆਂ ਤਸਵੀਰਾਂ, ਉਜੜੇ ਖੇਤਾਂ ਦੀਆਂ ਤਸਵੀਰਾਂ, ਇੱਕ ਵੱਡੇ ਸਾਰੇ ਕਾਗਜ਼ ਦੇ ਉੱਤੇ ਨਿੱਕੇ ਨਿੱਕੇ ਖੇਤ ਬਣਾ ਉਹਨਾਂ ਵੱਲ ਜਾਂਦੀਆਂ ਪੈੜਾਂ, ਇੱਕ ਕਾਗਜ਼ ਉੱਤੇ ਰੰਗਦਾਰ ਪੈਨਸਲਾਂ ਦੇ ਨਾਲ ਬਣਾਏ ਖੇਤ, ਖੇਤ ਦੇ ਚਾਰੇ ਪਾਸੇ ਕੀਤੀ ਵਾੜ ਤੇ ਵਾੜ ਦੇ ਵਿੱਚੋਂ ਨਿਕਲਦੇ ਰਾਖਸ਼ਾਂ ਵਰਗੇ ਵੱਡੇ ਵੱਡੇ ਦੰਦਾਂ ਵਾਲੇ ਮੂੰਹ ਤੋਂ ਮੂੰਹ ਜੋ ਖੇਤ ਨੂੰ ਖਾਂਦੇ ਪ੍ਰਤੀਤ ਹੋ ਰਹੇ ਨੇ। ਇੱਕ ਪਾਸੇ ਕਿਸਾਨ ਤੇ ਮਜ਼ਦੂਰ ਜੋ ਫਸਲ ਨੂੰ ਬਚਾਉਣ ਦੇ ਲਈ ਉਸ ਖਤਰਨਾਕ ਵਾੜ ਨੂੰ ਪੁੱਟ ਰਹੇ ਸਨ। ਮਾਸਟਰ ਜੀ ਵੀ ਅੱਜ ਤੱਕ ਜੈਲੇ ਨੂੰ ਸ਼ੁਦਾਈ ਹੀ ਸਮਝਦੇ ਰਹੇ, ਜਿਵੇਂ ਬੱਚਿਆਂ ਨੇ ਤੇ ਪਿੰਡ ਵਾਲਿਆਂ ਨੇ ਦੱਸਿਆ ਸੀ ਉਸੇ ਨੂੰ ਹੀ ਸੱਚ ਸਮਝਦੇ ਰਹੇ ਸਨ। ਪਰ ਅੱਜ ਜਿਹੜੇ ਜਰਨੈਲ ਸਿੰਘ ਨੂੰ ਉਹ ਦੇਖ ਰਹੇ ਸਨ ਉਹਨਾਂ ਨੂੰ ਸਮਝ ਤੋਂ ਪਰੇ ਦੀ ਸਿਆਣਪ ਵਾਲਾ ਮਹਿਸੂਸ ਹੋਇਆ। ਉਹ ਛੱਡੋ ਮਾਸਟਰ ਜੀ, ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ, ਐਵੇਂ ਕੂੜਾ ਕਬਾੜਾ ਇਕੱਠਾ ਕਰੀ ਫਿਰਦਾ ਹੈ। ਖੜੇ ਲੋਕਾਂ ਦੇ ਵਿੱਚੋਂ ਕਿਸ ਨੇ ਆਖਿਆ, ਕਿਸੇ ਨੇ ਆਖ ਦਿੱਤਾ, ਕੌਣ ਕਹਿੰਦਾ ਇਹਨੂੰ ਸੋਝੀ ਨਹੀਂ ਹੋਏ, ਇਹ ਬਹੁਤ ਸੂਝਵਾਨ ਹੈ, ਸਾਡੀ ਸਮਝ ਬਹੁਤ ਛੋਟੀ ਜਾਪਦੀ ਹੈ ਇਹਦੇ ਮੂਹਰੇ। ਕਿਸੇ ਨੇ ਕਦੇ ਇਸ ਦੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਕਹਿਣਾ ਕੀ ਚਾਹੁੰਦਾ ਹੈ। ਮਾਸਟਰ ਵੀ ਹਿੱਲ ਗਿਆ ਲੱਗਦਾ ਸਾਨੂੰ ਤਾਂ। ਘੁੱਕਰੇ ਨੇ ਨਾਲ ਖੜੇ ਮੁੰਡੇ ਦੇ ਕੂਣੀ ਮਾਰ ਕੇ ਆਖਿਆ, ਸਾਡਾ ਇਹੀ ਦੁਖਾਂਤ ਹੈ ਭਾਈ, ਅਸੀਂ ਕਿਸੇ ਵੀ ਗੱਲ ਨੂੰ ਬਿਨਾਂ ਸਮਝੇ ਹੀ ਠਾਹ ਠਾਹ ਆਪਣੇ ਵਿਚਾਰ ਦਾਗਣੇ ਸ਼ੁਰੂ ਕਰ ਦਿੰਦੇ ਹਾਂ। ਮਾਸਟਰ ਜੀ ਰੋਸ ਜਿਹੇ ਦੇ ਨਾਲ ਬੋਲੇ ਸੀ। ਮਾਸਟਰ ਜੀ ਨੇ ਉੱਥੇ ਇਕੱਠੇ ਹੋਏ ਸਾਰੇ ਲੋਕਾਂ ਨੂੰ ਕੱਲੀ ਕੱਲੀ ਗੱਲ ਸਮਝਾਈ ਤੇ ਸਾਰੇ ਜਣੇ ਚੁੱਪ ਹੋ ਗਏ। ਜੈਲੇ ਨੂੰ ਮਖੌਲ ਕਰਨ ਵਾਲਿਆਂ ਦੀਆਂ ਧੋਣਾ ਝੁਕੀਆਂ ਹੋਈਆਂ ਨੇ ਤੇ ਮਾਸਟਰ ਜੀ ਨੇ ਜੈਲੇ ਦਾ ਸਮਾਨ ਇਕੱਠਾ ਕਰਵਾਇਆ, ਉਸਦੇ ਮੋਢੇ ਉੱਤੇ ਬਾਂਹ ਵਲਾਈ ਤੇ ਉਸਨੂੰ ਨਾਲ ਲੈ ਤੁਰੇ। ਉੱਥੇ ਖੜੇ ਲੋਕ ਉਹਨਾਂ ਨੂੰ ਜਾਂਦਿਆਂ ਨੂੰ ਵੇਖ ਰਹੇ ਨੇ ਤੇ ਉਹਨਾਂ ਨੂੰ ਮਾਸਟਰ ਜੀ ਤੇ ਜੈਲੇ ਵਿਚਕਾਰ ਕੋਈ ਵੀ ਫਰਕ ਜਿਹੜਾ ਸੀ ਨਹੀਂ ਜਾਪਦਾ ਸੀ, ਫਰਕ ਨਹੀਂ ਜਾਪਦਾ ਸੀ। ਜੀ ਦੋਸਤੋ, ਇਹ ਸੀ ਜੀ ਕਹਾਣੀ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚੋਂ ਹਾਲਾਤਾਂ ਨੂੰ ਪੇਸ਼ ਕਰਦੀ ਹੋਈ ਆ ਜਾਂਦੀ ਹੈ ਪੈੜ। ਹਰ ਪਾਸੇ ਦੀ ਕਹਾਣੀ, ਸਾਡੇ ਮੁਲਕ ਦੇ ਸਾਡੇ ਸੂਬਿਆਂ ਦੇ ਹਾਲਾਤਾਂ ਦੀ ਕਹਾਣੀ, ਜਿੱਥੇ ਹਰ ਰੋਜ਼ ਕੁਝ ਨਾ ਕੁਝ ਵਾਪਰਦਾ ਹੈ ਉਹਦੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ, ਉਹਨੂੰ ਦਬਾ ਦਿੱਤਾ ਜਾਂਦਾ ਹੈ, ਉਹਨੂੰ ਭ੍ਰਿਸ਼ਟਾਚਾਰੀ ਦੇ ਵਿੱਚ ਖਿੱਚ ਲਿਆ ਜਾਂਦਾ ਹੈ। ਬਹੁਤ ਸਾਰੇ ਰਾਜ ਖੋਲਦੀ ਹੈ ਕਹਾਣੀ ਹੈ ਆ ਜਾਂਦੀ ਹੈ ਪੈੜ। ਧੰਨਵਾਦ ਸਾਹਿਬ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇੜਕਾ ਮੰਚ। ਜੀ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। ਆਪਣੇ ਕੋਲ 10 ਮਿੰਟ ਦਾ ਸਮਾਂ ਅਜੇ ਬਾਕੀ ਹੈ ਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ। ਤਦ ਤੱਕ ਮੈਂ ਤੁਹਾਡੇ ਜਿਹੜਾ ਗੱਲਾਂ ਬਾਤਾਂ ਕਰਦਾ ਤੁਹਾਡੇ ਨਾਲ, ਤੁਹਾਡੇ ਸੁਨੇਹਿਆਂ ਨੂੰ ਜੋੜਦਾ ਹੈ। ਜੇ ਕਾਲ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ, ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ, ਇਸ ਕਹਾਣੀ ਦੇ ਬਾਰੇ ਕੁਝ ਰੋਸ਼ਨੀ ਪਾਉਣੀ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਰੋਕਿੰਗ ਵਰਲਡ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਮਾਲ ਸੁਰਿੰਦਰ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ ਜੀ। ਜਿਆਨੂ ਜੀ ਸਤਿ ਸ਼੍ਰੀ ਅਕਾਲ ਸਭ ਨੂੰ। ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਮੁਕੱਦਰ ਬਾਈ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਆ ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਾਡੇ ਮਦਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜਿਆਨੂ ਜੀ ਲਿਖਦੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਨੇ ਤੇ ਸੁਣ ਰਹੇ ਆ ਤੇ ਗੁਲਾਬ ਦੇ ਫੁੱਲ ਭੇਜਿਆ। ਇਸੇ ਤਰ੍ਹਾਂ ਹੀ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ ਬਿਲਕੁਲ ਸੈਣੀ ਸਾਹਿਬ ਮਾਨ ਸਰਕਾਰ ਬੋਲਿੰਗ ਤੇ ਬੈਟਿੰਗ ਕਹਿੰਦੇ ਆਪ ਹੀ ਕਰਨਾ ਚਾਹੁੰਦੇ ਆ ਸਕੂਲ ਫੀਸਾਂ ਦੇ ਮਾਮਲੇ ਦੇ ਵਿੱਚ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀ ਜਾਣੀਆਂ ਚਾਲ ਸੀ ਚਾਲ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਤੇ ਐਪਰੀਸ਼ੀਏਟ ਕਰਦੇ ਆ। ਤੇ ਇਸੇ ਤਰ੍ਹਾਂ ਹੀ ਆਪਣੇ ਔਜਲਾ ਸਾਹਿਬ ਨੇ ਲਿਖਿਆ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ US ਤੋਂ ਤੇ ਨਾਲ ਦੇ ਨਾਲ ਆਪਣੇ ਗੁਰੀਮਾਨ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਾਰੇ ਦੋਸਤਾਂ ਨੂੰ ਤੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਿਕੰਦਰ ਸਿੰਘ ਔਜਲਾ ਬਾਈ ਜੀ, ਰਾਜਨ ਸੈਣੀ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਮੁਕੱਦਰ ਜੀ, ਦਵਿੰਦਰ ਭੁਪਿੰਦਰ ਭਾਰਜ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਆਪਣੇ ਜਗਵੰਤ ਜੀ ਲਿਖਦੇ ਨੇ ਅਪਰਾਧ ਕਿਸੇ ਨੂੰ ਬਚ ਨਹੀਂ ਸਕਦਾ ਕਰਕੇ ਜਗਵੰਤ ਕੋਈ ਬਚ ਨਹੀਂ ਸਕਦਾ ਜਗਵੰਤ ਖੇੜਾ। ਕਹਿੰਦੇ ਨੇ ਗੁਰੀਮਾਨ ਜੀ ਮੈਨੂੰ ਲੱਗਾ ਭਾਰਤ ਅਤੇ ਪੰਜਾਬ ਦੇ ਸਦਨ ਦਾ ਮਾੜਾ ਹਾਲ ਹੈ, ਇਹ ਤਾਂ ਕਹਿੰਦੇ ਬਾਹਰ ਦੇ ਸਦਨ ਦਾ ਵੀ ਕਹਿੰਦੇ ਹਾਲ ਮਾੜਾ ਹੀ ਹੈ ਜੀ। ਹਾਂਜੀ, ਇੱਥੇ ਹੈਗਾ ਯੂਰਪ ਦਾ ਛੋਟਾ ਜਿਹਾ ਮੁਲਕ ਹੈ ਜੀ ਕੋਸੋਵੋ, 2010 ਦੇ ਵਿੱਚ ਹੀ ਬਣਿਆ ਸੀਗਾ ਤੇ ਅਮਰੀਕਾ ਨੇ ਉੱਥੇ ਮੋਰਚਾ ਲਾਇਆ ਹੋਇਆ, ਕੈਂਪ ਲਾਇਆ ਹੋਇਆ ਬਕਾਇਦਾ, ਉਹਨਾਂ ਨੇ ਕੋਸੋਵੋ ਨੂੰ ਅਲੱਗ ਕਰਾਇਆ ਸੀ ਅਲਬਾਨੀਆ ਬੋਸਨੀਆ ਦੇ ਵਿੱਚੋਂ, ਅਲਬਾਨੀਆ ਦੇ ਵਿੱਚੋਂ ਅਸਲ ਤੇ ਕਰਾਇਆ ਸੀ ਤੇ ਕਾਫੀ ਉਹ ਲੜਦੇ ਝਗੜਦੇ ਰਹੇ ਆ ਜੀ, ਮਿਕਸ ਜੀ ਉੱਥੇ ਹੈਗੇ ਆ ਮੁਸਲਿਮ ਤੇ ਕ੍ਰਿਸਚੀਅਨ ਦੋਵੇਂ ਹੀ ਮਾਈਂਡਡ ਹੈਗੇ ਆ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀਮਾਨ ਜੀ ਕਹਿੰਦੇ ਭਾਰਤ ਜਵੀਰ ਜੀ ਆ ਜਾਓ ਪ੍ਰਸ਼ਾਦਾ ਛਕੋ ਜੀ। ਹਾਂਜੀ ਬਸ ਪ੍ਰੋਗਰਾਮ ਖਤਮ ਕਰਕੇ ਪ੍ਰਸ਼ਾਦਾ ਹੀ ਛਕਣਾ ਜੀ। ਸ਼ੁਕਰੀਆ ਬਾਈ ਜੀ, ਕਹਾਣੀ ਜ਼ਰੂਰ ਕਹਿੰਦੇ ਸੁਣਾਓ ਜੀ, ਉਡੀਕ ਰਹੇਗੀ। ਤੇ ਹੁਣ ਮੈਂ ਤੁਹਾਡੀ ਉਡੀਕ ਕਰਦਾ ਦੋਸਤੋ ਸਾਰਿਆਂ ਦੀ, ਜੇ ਗੱਲਬਾਤ ਕਰਨੀ ਚਾਹੁੰਦੇ ਹੋ ਕੋਈ 5-7 ਮਿੰਟ ਆਪਾਂ ਗੱਲਬਾਤ ਕਰ ਸਕਦੇ ਹਾਂ। ਤੇ ਗੁਰੀਮਾਨ ਜੀ ਕਹਿੰਦੇ ਪ੍ਰਧਾਨ ਜੀ ਰੌਣਕ ਹੀ ਨੇ ਜੀ ਕਹਿੰਦੇ, ਤੇ ਖੇੜਾ ਸਾਹਿਬ ਪੱਕੇ ਆਏ ਹੋਏ ਨੇ ਭਾਰਤ ਵੀਰ। ਗੁਰੂ ਜੀ ਕਹਿੰਦੇ ਆ ਘਰੇ ਦਾਲ ਬੜੀਆਂ ਸੁੱਖ ਦੇ ਨਾਲ ਉਸਦੇ ਵਿੱਚ ਪਿਆ, ਅੱਜ ਨਮਕ ਬਰਾਬਰ ਹੈ। ਆਪਾਂ ਭੜਥਾ ਬਣਾਇਆ ਜੀ ਅੱਜ, ਤੇ ਬੈਂਗਣਾ ਦਾ ਬੜੇ ਦਿਨਾਂ ਬਾਅਦ ਮੈਂ ਕਿਹਾ ਚਲੋ ਮਨ ਕਰਦਾ ਅੱਜ ਭੜਥਾ ਖਾਂਦੇ ਹਾਂ ਜੀ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ ਜੀ ਆਪਾਂ ਨੂੰ, ਇੱਕ ਮਿੰਟ ਜੀ। ਹਾਂਜੀ ਅਗਲਾ ਸੁਨੇਹਾ ਲਿਖਦੇ ਨੇ ਗੁਰੀਮਾਨ ਜੀ, ਕਹਿੰਦੇ ਗੱਲ ਸਿਆਣੀ ਕੀਤੀ, ਧਿਰ ਕੋਈ ਵੀ ਬਣੇ ਜੇ, ਆਮ ਮਨੁੱਖ ਨੂੰ ਇਹਨਾਂ ਦਾ ਸੁੱਖ ਕੋਈ ਨਹੀਂ ਹੈ। ਤੇ ਮਾਂ ਆਪਣੇ ਜੱਸੀ ਬਾਈ ਜੀ ਜੁੜੇ ਹੋਏ ਆ, ਮਨਦੀਪ ਜੱਸੀ ਜੀ, ਉਹ ਲਿਖਦੇ ਆ ਕੁਰਸੀ ਉਹੀ ਉਹ ਨਾਮ ਬਦਲੇ ਜਾਂ ਪੱਗਾਂ ਦੇ ਰੰਗ ਬਦਲਦੇ ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ। ਪੁਰੇਵਾਲ ਸਾਹਿਬ ਫਰਾਂਸ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਮਨਦੀਪ ਜੱਸੀ ਬਾਈ ਜੀ ਗੁਰੀਮਾਨ ਜੀ ਐਪਰੀਸ਼ੀਏਟ ਕਰਦੇ ਆ, ਤੇ ਇਦਾਂ ਬਹੁਤ ਹੋਰ ਵੀ ਸੁਨੇਹੇ ਪੜ੍ਹਦੇ ਆ। ਉਸ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ US ਤੋਂ, ਤੇ ਸਪੋਰਟ ਵੀ ਕਰਦੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਗਿਆਨੋ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕਿਵੇਂ ਲੰਘ ਰਿਹਾ ਮੰਡੇ ਜੀ?
2: ਮੁੰਡੇ ਲੰਘ ਰਿਹਾ, ਸੰਡੇ ਦਾ ਪੇ ਕਰ ਰਹੇ ਆ ਮੁੰਡੇ ਨੂੰ।
1: ਜੀ ਅੱਛਾ ਜੀ, ਕਿਆ ਬਾਤ ਹੈ ਜੀ। ਜੀ
2: ਸੰਡੇ ਫੰਡੇ ਮੰਡੇ ਪੇ,
1: ਬਿਲਕੁਲ ਹੈ ਜੀ, ਮੰਡੇ ਦੌੜ ਲੱਗ ਜਾਂਦੀ।
2: ਦੇਖੋ ਜੀ, ਮੇਡੇ ਜਿਹੜੀ ਚੋਣ ਹੁੰਦੀ ਆ, ਉਹ ਇੱਥੇ ਜਿਹੜੇ ਕਾਂਗਰਸਮੈਨ ਹੁੰਦੇ ਆ ਉਹਨਾਂ ਦੀ 6 ਸਾਲ ਦੀ ਟਰਮ ਹੁੰਦੀ ਹੈ।
1: ਹਾਂਜੀ,
2: ਸੋ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ 6 ਸਾਲ ਪੂਰੇ ਹੋ ਜਾਂਦੇ ਨੇ ਫਿਰ ਉੱਥੇ ਚੋਣ ਹੁੰਦੀ ਹੈ।
1: ਚੋਣ ਹੋ ਜਾਂਦੀ
2: ਹੈ, ਸੈਨੇਟਰ ਇੱਥੇ 4 ਸਾਲ ਲਈ ਚੁਣੇ ਜਾਂਦੇ ਹੁੰਦੇ।
1: ਬਿਲਕੁਲ ਹੈ ਜੀ,
2: ਇਹ ਜਿਹੜੀ ਮੱਧ ਵਰਗੀ ਚੋਣ ਹੈ ਇਹ ਬਹੁਤ ਮਹੱਤਵਪੂਰਨ ਹੁੰਦੀ ਹੈ। ਇਹ ਸਰਕਾਰ ਦੇ 2 ਸਾਲ ਦੇ ਕੀਤੇ ਹੋਏ ਕੰਮਾਂ ਨੂੰ ਇਹ ਤਰਜੀਹ ਦਿੰਦੀ ਹੈ ਇਹਦੇ ਵਿੱਚ।
1: ਬਿਲਕੁਲ ਹੈ,
2: ਅੱਗੇ ਫਿਰ ਵੈਸੇ
1: ਦੇਖੋ ਜੋ ਅੱਜ ਰਿਪੋਰਟ ਆਈ ਹੈ ਟਰੰਪ ਦੇ ਬਾਰੇ ਜਾਂ ਚੋਣਾਂ ਦੇ ਬਾਰੇ, ਉਹਦੇ ਵਿੱਚ ਸਿਰਫ 35% ਲੋਕ ਇਹਦੇ ਨਾਲ ਨੇ ਜੋ ਹਾਲਾਤ ਨੇ।
2: ਬਿਲਕੁਲ, ਸਤਾਏ ਤਾਂ ਸਾਰੇ ਪਾਸੇ ਪਏ ਨੇ
1: ਜੀ।
2: ਬਾਕੀ ਲੱਗ ਜੂ ਜੀ ਪਤਾ ਵਾ, ਇਹ ਵੀ ਇੰਡੀਆ ਵਾਂਗੂ ਨਾ ਉਹ ਹੱਦਬੰਦੀ ਬਹੁਤ ਕਸੂਤੇ ਤਰੀਕੇ ਨਾਲ ਕਰਦਾ ਕਈ ਸਟੇਟਾਂ ਜਿੱਥੇ ਮਤਲਬ ਰਿਪਬਲਿਕਨ ਯਤਨ ਦੇ ਘਾਟਾ ਸਾਰ ਨੇ, ਉਹ ਇਸ ਤਰੀਕੇ ਨਾਲ ਬਣਾ ਰਹੇ ਉਹਨਾਂ ਦੀ ਹੱਦਬੰਦੀ ਵੀ
1: ਜੀ,
2: ਕਿਤੋਂ ਵੋਟਾਂ ਵਧਾ ਘਟਾ ਕੇ ਵੀ ਉੱਥੋਂ ਕੱਢੀਆਂ ਜਾਣ ਸੀਟਾਂ ਸਾਡੀਆਂ,
1: ਮਤਲਬ ਕਿ ਉਹਨਾਂ ਦੀ ਖੁਦ ਮੁਖਤਿਆਰੀ ਨੂੰ ਮੁਕਾਉਣਾ ਚਾਹੁੰਦਾ ਹੈ ਵੀ ਜੀ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਜੀ,
2: ਉਹ ਜਿਵੇਂ ਇੰਡੀਆ ਵਾਲੇ ਵੀ ਤਾਂ ਉੱਕਣੇ ਕਰਨ ਲੱਗੇ ਹੋਏ ਨੇ ਜਿਹੜੀ ਹੁਣ ਸੀਟਾਂ ਵਧਾਉਣੀਆਂ ਨੇ ਨਾ ਇਹਨਾਂ ਨੇ, ਇਹ ਸੀਟਾਂ ਵਧਣ ਦੇ ਵਿੱਚ ਭਾਰਤ ਵੀਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਿਹੜੇ ਸਾਊਥ ਵਾਲੇ ਕਦੇ ਇਹਨਾਂ ਨੂੰ ਹਮਾਇਤ ਲੈਣੀ ਪੈਂਦੀ ਹੈ ਬੀਜੇਪੀ ਨੂੰ, ਕਦੇ ਨਾਰਥ ਈਸਟ ਵਾਲਿਆਂ ਕੰਨੀ ਝਾਕਣਾ ਪੈਂਦਾ
1: ਜੀ।
2: ਇਹਨਾਂ ਨੇ ਜਿੱਤਣ ਜੋਗੀਆਂ ਸੀਟਾਂ ਰਾਜਸਥਾਨ, ਮੱਧ ਪ੍ਰਦੇਸ਼, ਉੜੀਸਾ, ਬਿਹਾਰ, ਯੂਪੀ ਤੇ ਉੱਤਰਾਖੰਡ।
1: ਬਿਲਕੁਲ,
2: ਇਹ ਜੋ ਗੱਡ ਜਿਹਾ ਕਰਨੀ
1: ਬਿਲਕੁਲ ਹੈ ਜੀ,
2: ਇਹਨਾਂ ਨੂੰ ਦੂਜਿਆਂ ਦੀ ਲੋੜ ਹੀ ਨੀ ਪਿਆ ਕਰਨੀ। ਇਹ ਅਸਲ ਚ ਮੁੱਦਾ ਤਾਂ ਇਸੇ ਗੱਲ ਦਾ
1: ਜੀ,
2: ਇਹਨਾਂ ਨੇ ਉਧਰ ਦੇਖਣਾ ਹੀ ਨੀ।
1: ਨਾਲੇ ਓਦਾਂ ਵੀ ਅਸਲ ਖਜ਼ਾਨਾ ਵੀ ਤਾਂ ਉਧਰ ਹੀ ਪਿਆ ਨਾ, ਜਿਹੜਾ ਜਿੰਨੀ ਵੀ ਮਾਈਨਿੰਗ ਵਗੈਰਾ ਹੋਰ ਸਾਰਾ ਏਰੀਆ ਉਹ ਇਦਾਂ ਦਾ ਹੈ।
2: ਚਲੋ ਮਾਈਨਿੰਗ ਤਾਂ ਫਿਰ ਜਦੋਂ ਰਾਜੇ ਆਪਦਾ ਫਿਰ ਤਾਂ ਜਿਹੜਾ ਕੋਈ ਮਰਜ਼ੀ ਕਰ,
1: ਫਿਰ ਜੋ ਮਰਜ਼ੀ ਕਰ।
2: ਗੱਲ ਤਾਂ ਮੈਂ ਤੁਹਾਨੂੰ
1: ਤੁਸੀਂ
2: ਦੇਖੋ ਵੀ ਜਿਹੜਾ ਇੱਕ ਵਾਰੀ ਕੋਈ ਐਮ ਪੀ ਜਾਂ ਰਾਜ ਸਭਾ ਮੈਂਬਰ ਬਣ ਜਾਂਦਾ, ਉਹ ਦੇਸ਼ ਤਾਂ ਪਹਿਲਾਂ ਹੀ ਭੁੱਖਾ ਮਾਰਦਾ, ਤਨਖਾਹਾਂ ਤਾਂ ਉੱਥੇ ਕਿੰਨਾ ਖਰਚਾ ਅੱਗੇ ਹੋ ਰਿਹਾ, ਤੁਸੀਂ ਇੰਨੇ ਹੋਰ ਮੈਂਬਰ ਵਧਾ ਕੇ ਕਰਨਾ ਕੀ, ਉਹਦੇ ਨਾਲ ਕੀ ਹੋਜੂ, ਹੁਣ ਕੀ ਨੀ ਹੋ ਰਿਹਾ।
1: ਬਿਲਕੁਲ ਹੈ ਜੀ,
2: ਦੇਖੋ ਵੀ ਹੁਣ ਕੀ ਨੀ ਹੋ ਰਿਹਾ, ਫਿਰ ਵਧਾ ਕੇ ਕੀ ਹੋਜੂਗਾ,
1: ਕੀ ਹੋਜੂ,
2: ਕਾਹਦੇ ਵਾਸਤੇ ਵਧਾਉਣੇ ਨੇ, ਸਵਾਲ ਤਾਂ ਇਹ ਪਹਿਲਾਂ ਵੀ ਵਧਾਉਣੇ ਕਾਹਦੇ ਵਾਸਤੇ
1: ਜੀ। ਬਿਲਕੁਲ ਹੈ ਜੀ, ਆਹੋ ਉਹੀ ਜਿਹੜਾ 50% ਤੁਸੀਂ ਆਪਣਾ ਚਾਹੇ 40% ਦੇ ਦੋ, 50 ਨਹੀਂ ਦੇਣਾ ਔਰਤਾਂ ਨੂੰ ਉੱਥੇ ਆਪਣੀ ਬੰਬ ਮਰਦਾਂ ਨੂੰ ਘਟਾਓ,
2: ਔਰਤਾਂ ਨੂੰ, ਔਰਤਾਂ ਨੂੰ ਜੇ ਤੁਸੀਂ ਦੇਣੀ ਚਾਹੁੰਦੇ ਹੋ ਤੁਸੀਂ ਆਪ ਪਿੱਛੇ ਹਟ ਜਾਓ, ਤੁਸੀਂ ਔਰਤਾਂ ਵੱਧ ਦੇ ਦੋ।
1: ਬਿਲਕੁਲ ਹੈ ਜੀ, ਉਹ ਤਾਂ ਪਾਰਟੀ ਦੇ ਉੱਤੇ ਹੀ ਨਿਰਭਰ ਆ, ਆਪਣਾ ਉਹਨਾਂ ਦਾ ਜੋ ਵੀ ਕਹਿ ਲੋ ਕਿ ਪਾਲਿਸੀ ਹੈਗੀ ਉਹਦੇ ਉਹਨੂੰ ਚੇਂਜ ਕਰ ਸਕਦੇ ਆ,
2: ਉਹ ਨਹੀਂ ਨਾ ਕਰਨੀ ਹੈ ਫਿਰ। ਫਿਰ ਗੱਲ ਹੋਆ ਵੀ ਹੁਣ ਤਾਂ ਆਪਦੀ ਜਗ੍ਹਾ ਤੇ ਮੁੰਡਾ ਲੜ ਪੈਂਦਾ, ਫਿਰ ਸਾਹਮਣੇ ਤੇ ਮੁੰਡੇ ਲਈ ਇੱਕ ਸੀਟ ਹੋਰ ਨਿਕਲ ਆਊਗੀ।
1: ਬਿਲਕੁਲ ਹੈ ਜੀ,
2: ਹਰ ਚੀਜ਼ ਬੰਦਾ ਆਪਦੇ ਲਈ ਸੋਚਦਾ। ਤੁਸੀਂ ਦੇਖੋ 545 ਮੈਂਬਰ ਹੈ ਹੁਣ, 800 ਕਰਕੇ ਲੈਣਾ ਕੀ ਹੈ, ਕੀ ਹੋ ਜੂ ਉਹਦੇ ਨਾਲ, ਕੀ ਸੁਧਾਰ ਹੋ ਜੂਗਾ ਕੋਈ,
1: ਫਿਰ ਕਹਿਣਾ ਸੰਸਦ ਨੂੰ ਲੜੀ ਦਾ ਆ ਜਾਂਦੀ ਪੈਣੀ ਹੁਣ।
2: ਨਹੀਂ ਆ ਲੜੀ ਤਾਂ ਇੱਥੇ ਦਾ ਮਸਲਾ ਲੁੱਟ ਨਹੀਂ ਆਉਂਦਾ ਜੀ, ਕਿਹੜਾ ਕਿਹੜਾ ਮੁੱਦਾ, ਕਿਹੜੀ ਕਿਹੜਾ ਸੈਸ਼ਨ ਹੈ ਜਿਹੜਾ ਮਤਲਬ ਰੌਲੇ ਤੋਂ ਬਿਨਾਂ, ਚਾਹੇ ਉਹ ਕਿਸੇ ਸਕੀਮ ਦਾ ਚਾਹੇ ਕਿਸੇ ਦਾ ਚੜਿਆ ਕਦੇ।
1: ਦੇਖੋ ਆਪਣੇ ਮੁਲਕਾਂ ਚ ਔਜਲਾ ਸਾਹਿਬ ਜਿੱਦਾਂ ਮਰਜ਼ੀ ਹੈ, ਕਿੰਨੀ ਵਧੀਆ ਡਿਬੇਟ ਹੁੰਦੀ ਹੈ ਨਾ, ਚਰਚਾ ਹੁੰਦੀ ਹੈ, ਜਵਾਬਦੇਹੀ ਹੁੰਦੀ ਹੈ। ਇਹ ਨੀ ਭਾਈ ਤੁਸੀਂ ਹਾਰੇ ਹੋ ਜਾਂ ਤੁਸੀਂ ਜਿੱਤੇ ਹੋ, 5 ਸਾਲ ਉੱਥੇ ਵੀ ਉਹਨਾਂ ਨੂੰ ਦਿਖਾਈ ਜਾਂਦੇ ਭਾਈ ਤੁਸੀਂ ਘੱਟ ਹੋ ਬਾਈ, ਤੁਸੀਂ ਹਾਰੇ ਹੋਏ ਹੋ, ਹਨਾ ਉੱਥੇ ਵੀ ਉਹੀ ਚੀਜ਼ਾਂ ਕਰੀ ਜਾਂਦੇ। ਯਾਰ ਹਾਰ ਗਏ ਜਿੱਤ ਗਏ ਉਹ ਤਾਂ ਫੈਸਲਾ ਹੋ ਗਿਆ, ਉਹ ਮੁੱਦਿਆਂ ਦੇ ਉੱਤੇ ਗੱਲ ਕਰੋ ਜਿਹੜੀ ਕਰਨ ਵਾਲੀ।
2: ਜਿਹੜਾ ਕੁਛ ਅੰਦਰ ਹੁੰਦਾ ਜੀ ਉਹੀ ਬਾਹਰ ਹੁੰਦਾ, ਬਾਹਰ ਹੁੰਦਾ ਉਹੀ ਅੰਦਰ ਹੁੰਦਾ
1: ਜੀ। ਬਿਲਕੁਲ ਹੈ ਜੀ,
2: ਚੁਣ ਕੇ ਤਾਂ ਇਸ ਕਰਕੇ ਭੇਜੇ ਸੀਗੇ ਵੀ ਭਾਈ ਕੁਛ ਬਣਾ ਕੇ ਕੋਈ ਦੇਸ਼ ਨੂੰ ਸਿੱਧੇ ਲੀਹੇ ਪਾਉਣ ਦੀ, ਉਧਰ ਨੂੰ ਕਵਾਇਤ ਹੋ
1: ਜੀ,
2: ਕਰ ਰਹੇ ਆਪਦੇ ਰਾਹ ਪੱਧਰਾ ਰਹੇ ਨੇ ਅੰਦਰ ਵੀ
1: ਪੱਧਰਾ ਰਹੇ ਨੇ। ਬਿਲਕੁਲ
2: ਕਹਿੰਦੇ ਹੁੰਦੇ ਆ ਵੀ ਉੱਚੀ ਉੱਚੀ ਕੌਣ ਬੋਲਦਾ ਹੁੰਦਾ, ਉੱਚੀ ਉਹੀ ਬੋਲਦਾ ਹੁੰਦਾ ਆਪਦੇ ਝੂਠ ਨੂੰ ਛੁਪਾਉਣ ਲਈ। ਤੇ ਪੰਜਾਬ ਦੇ ਤਾਂ ਹਾਲਾਤ ਇਹ ਨੇ ਵੀ ਵਿਰੋਧੀ ਵੀ ਆਪ ਹੀ ਨੇ ਇਹ, ਤੇ ਸੱਤਾਧਾਰੀ ਵੀ ਆਪ ਹੀ ਨੇ। ਕਦੇ ਅੱਜ ਤੱਕ ਸੱਤਾਧਾਰੀ ਪਾਰਟੀ ਕਦੇ ਸਪੀਕਰ ਦੇ ਉਹ ਕੈਬਨ ਚ ਜਾਂਦੀ ਦੇਖੀ ਹੈ?
1: ਨਾ ਜੀ, ਨਾ ਜੀ,
2: ਇਹ ਇੱਕ ਵਾਰੀ ਜਾਂਦੇ ਨੇ,
1: ਜਾਂਦੇ ਨੇ।
2: ਪੋਲੀਟੀਕਲ ਤਾਂ ਇਹੀ ਹੈ ਜੀ, ਇਹਨਾਂ ਦਾ ਤਾਂ ਪਤਾ ਹੀ ਸਾਰਾ ਕੁਛ, ਆਪਦੇ ਨੂੰ ਪੱਧਰਾ ਕਰਨ ਲੱਗੇ ਨੇ, ਚਾਹੇ ਜਿਹਨੇ ਕਰਨਾ। ਜਿਹੜੇ ਸਟੇਟਾਂ ਚ ਡਿਕਟੇਟਰਸ਼ਿਪ ਆ ਇੱਕ ਆ, ਉਹ ਵੀ ਬਹੁਤ ਕੁਛ ਕਰੀ ਜਾਂਦਾ
1: ਜੀ,
2: ਜਿੱਥੇ 800-800 ਮੈਂਬਰ ਨੇ, ਹੁਣ ਉੱਥੇ ਕੀ ਕਰ ਲੈਣ, ਉਹਨਾਂ ਦਾ ਕੁਛ ਹੋ ਵੀ ਨੀ ਰਿਹਾ ਜੀ।
1: ਬਿਲਕੁਲ ਹੈ ਜੀ, ਨਾਲੇ ਹੁਣ ਤਾਂ ਉਧਰ ਪਾਸੇ ਜ਼ਿਆਦਾਤਰ ਟੱਕਰ ਦੇਣ ਵਾਲਾ ਕੋਈ ਰਿਹਾ ਬਣੇ ਆ ਇਹਨਾਂ ਨੂੰ, ਸਾਰਾ ਕੁਝ ਤਾਂ ਕੈਪਚਰ ਕਰ ਹੀ ਚੁੱਕੇ ਨੇ।
2: ਬਿਲਕੁਲ,
1: ਕਿੰਨੀਆਂ ਜਿਹੜੀਆਂ ਛੋਟੀਆਂ ਮਹਾਰਾਸ਼ਟਰ ਚ ਸੀਗੇ ਆਪਣੇ,
2: ਸਭ ਖਤਮ ਕਰਦੇ ਖੁੰਜੇ ਲਾਤੇ ਸਭ,
1: ਉਹ ਸਾਰੇ ਕਰ ਦਿੱਤੇ ਜੀ। ਬਿਲਕੁਲ ਹੈ ਜੀ, ਖੜਨ ਹੀ ਕੋਈ ਛੱਡਿਆ ਨੀ ਉਹਨਾਂ ਨੇ। ਉਧਰ ਮਾਇਆਵਤੀ ਸੀਗੀ ਉਹ ਵੀ ਚੱਕ ਤੀ,
2: ਆ ਜਿਹੜੀ ਸੀਟਾਂ ਵਧਾਉਣ ਦੀ ਕਵਾਇਦ ਇਹ ਹੈ ਕਿਉਂਕਿ ਯੂਪੀ ਇਹਨਾਂ ਨੇ ਇੱਕ ਪੂਰੀ ਕੈਪਚਰ ਕੀਤੀ ਹੋਈ ਹੈ, ਯੂਪੀ ਹੁਣ ਜਿਹੜਾ ਹੁਣ ਯੂਪੀ ਜਿੱਦਾਂ ਉਹਦੀ ਸਰਕਾਰ ਬਣ ਜਾਂਦੀ ਹੈ ਤੇ ਫਿਰ ਮੁੜ ਕੇ ਨੂੰ ਜੋ ਬਿਹਾਰ ਬੰਗਾਲ ਚ
1: ਬਿਲਕੁਲ
2: ਆਉਂਦਾ, ਉਹ ਇਹਨਾਂ ਨੇ ਵਰਤ ਕੇ ਦੇਖ ਲਿਆ ਵੀ ਐਂ ਤਾਂ ਸਾਡੇ ਲੋਟ ਨੀ ਆਉਣਾ ਕੰਮ, ਇਹਨੂੰ ਐਂ ਲੋਟ ਕਰ
1: ਜੀ।
2: ਬਾਕੀ ਕਹਾਣੀ ਬਹੁਤ ਵਧੀਆ ਸੀ, ਦੇਖੋ ਉਹਦੇ ਤਰਾਸਦੀ ਹੈ ਜੀ, ਉਹਦੇ ਵਿੱਚ ਉਹਨੇ ਸਾਰਾ ਕੁਛ ਗਲਤ ਹੈ ਕਿ ਮੈਂ ਲਿਖਿਆ ਵੀ ਭਾਈ ਗਲਤ ਸਮਝਣ ਦੀ ਹੈ, ਜਿਹਨੇ ਸਮਝ ਲਿਆ ਉਹ ਤਰਾਸਦੀ ਹੈ।
1: ਬਿਲਕੁਲ
2: ਜੀ, ਤੇ ਜਿਹਨਾਂ ਦਾ ਹੁਣ ਸਾਡੇ ਪੰਜਾਬ ਸਰਕਾਰ ਚ ਲੋਟ ਆ ਉਹ ਕਹਿੰਦੇ ਹੋਣ ਕਿ ਇਹਦੇ ਵਰਗੀ ਸਰਕਾਰ ਹੈ ਕੋਈ ਨੀ, ਤੇ ਜਿਹਨਾਂ ਦੇ ਡਾਂਗਾ ਪੈਂਦੀਆਂ ਤੇ ਉਹਨਾਂ ਨੂੰ ਪੁੱਛ ਕੇ ਦੇਖੋ ਕਿਵੇਂ
1: ਜੀ।
2: ਮਤਲਬ ਅੱਗੇ ਵੀ ਤੁਹਾਨੂੰ ਕਿਹਾ ਸੀ ਵੀ ਅਨਪੜ੍ਹ ਜਨਤਾ ਬੀਬੀਆਂ ਹਜ਼ਾਰ ਤੇ ਨੱਚੀ ਜਾਂਦੀਆਂ ਤੇ ਪੜ੍ਹੇ ਲਿਖੇ ਡਾਂਗਾ ਖਾਈ ਜਾਂਦੇ ਨੇ,
1: ਡਾਂਗਾ ਖਾਈ ਜਾਂਦੇ ਜੀ। ਬਿਲਕੁਲ ਹੈ ਜੀ ਜੀ,
2: ਆ ਤਰਾਸਦੀ ਹੈ ਸਾਡੇ ਦੇਸ਼ ਦੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਪੜ੍ਹੇ ਲਿਖੇ ਸੜਕਾਂ ਤੇ ਬੈਠੇ ਤੇ ਅਨਪੜ੍ਹ ਹਜ਼ਾਰ ਤੇ ਨੱਚੀ ਜਾਂਦੇ
1: ਜੀ। ਬਿਲਕੁਲ ਹੈ ਜੀ,
2: ਠੀਕ ਹੈ ਭਾਜੀ ਜੀ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਅਗਲੀ ਲਾਈਨ ਤੇ ਮੱਖਣ ਪੁਰੇਵਾਲ ਸਾਹਿਬ ਫਰਾਂਸ ਤੋਂ ਬੜੇ ਦਿਨਾਂ ਬਾਅਦ ਜੁੜਿਆ, ਸਤਿ ਸ੍ਰੀ ਅਕਾਲ ਮੱਖਣ ਜੀ, ਸਵਾਗਤ ਹੈ ਜੀ।
3: ਹਾਂਜੀ ਭਿੰਦਰ ਜੀ, ਸਤਿ ਸ੍ਰੀ ਅਕਾਲ ਜੀ,
1: ਕੀ ਹਾਲ ਚਾਲ ਹੈ ਜਨਾਬ, ਫਰਾਂਸ ਦੀਆਂ ਅੱਗਾਂ ਉੱਗਾਂ ਬੁਝੀਆਂ ਕਿ ਨਹੀਂ?
3: ਹਾਂ ਨਹੀਂ, ਹੁਣ ਥੋੜੀ ਜਿਹੀ ਗਰਮੀ ਘਟੀ ਆ ਤੇ ਪਹਿਲਾਂ ਗਰਮੀ
1: ਸ਼ੁਰੂ ਹੋਇਆ ਜੀ। ਹਾਂਜੀ
3: ਹਾਂ, ਇਹਦੀ ਗਰਮੀ ਐ ਤੋੜਤਾ ਰਿਕਾਰਡ ਕਹਿੰਦੇ ਪਣੀ, ਬਹੁਤ ਕਈ ਸਾਲਾਂ ਬਾਅਦ ਗਰਮੀ ਨੀ ਕਹਿੰਦੇ ਪਈ ਆ, ਕਹਿੰਦੇ ਦੱਸਦੇ ਆ।
1: ਹਾਂਜੀ ਬਿਲਕੁਲ ਹੈ ਜੀ,
3: ਹਾਂ ਤੇ ਚਲੋ ਆਪਾਂ ਮਾੜੀ ਆ ਫਿਰ ਅਕਾਲੀਆਂ ਦੀ ਗੱਲ ਕਰ ਲੈਂਦੇ ਆ।
1: ਕਰ ਲੋ ਕੋਈ ਨੀ, ਕਰੋ ਜੀ।
3: ਅਕਾਲੀ ਜਿੱਦਾਂ ਲਾ ਰਹੇ ਆ ਜ਼ੋਰ, ਚਲੋ ਉਹ ਜਿੱਦਾਂ ਸਾਡੇ ਛੋਟਾ, ਚਲੋ ਤੇ ਉੱਥੇ ਚਲੋ ਉਹ ਤਾਂ ਆਪਣਾ ਕੰਮ ਕਰ ਰਿਹਾ ਇੱਦਾਂ ਦਾ ਹੀ ਆ, ਟਰੈਕਟਰਾਂ ਦਾ ਏਜੰਸੀ ਦਾ
1: ਜੀ,
3: ਤੇ ਚਲੋ ਉਹਨੂੰ ਆਪਣੀ ਗੱਲਾਂ ਇੱਥੇ ਬੈਠੇ ਖਿਆਲ ਦੱਸਦੇ ਰਹਿੰਦੇ ਆ। ਉਹ ਕਹਿੰਦਾ ਇਹ ਗੱਲਾਂ ਇੱਥੇ ਹੈ ਨੀ ਗੀਆਂ
1: ਜੀ,
3: ਵੀ ਮੇਰੇ ਕੋਲ ਜਿੱਦਾਂ ਵੀ ਹੁਣ ਟਰੈਕਟਰਾਂ ਦੀ ਨਵੇਂ ਸ਼ਹਿਰ ਏਜੰਸੀ ਆ ਉਹਦੀ ਜਿੱਦਾਂ, ਹਨਾ
1: ਹਾਂਜੀ,
3: ਤੇ ਉਹਦੇ ਕੋਲ ਬੰਦੇ ਫਿਰ ਆਉਂਦੇ ਜਾਂਦੇ ਰਹਿੰਦੇ ਆ
1: ਜੀ,
3: ਅਕਾਲੀਆਂ ਨੂੰ ਇੰਨਾ ਨੀ ਉਹ ਇਸ ਵੇਲੇ ਅਕਾਲੀ ਲਾ ਰਹੇ ਜੋਰ, ਇਹਨੂੰ ਅਕਾਲੀਆਂ ਨੂੰ ਇੰਨਾ ਪਸੰਦ ਨੀ ਕਰ ਰਹੇ ਬੰਦੇ। ਹਾਂਜੀ ਹੁਣ ਬਹੁਤ ਇਹਨਾਂ ਨੂੰ ਜਿਦਾਂ ਪਤਾ ਨੀ ਲੱਗੇ ਤਾਂ ਹੈਗੇ ਇੱਧਰ ਹੁਣ ਕੈਨੇਡਾ ਵਿੱਚ ਵੀ ਬੰਦੇ ਹੁਣ 10-12 ਭੇਜੇ ਉਹ ਹੋ ਗਿਆ ਮਹੀਨਾ ਕੁ, ਉੱਥੇ ਵੀ ਲੱਗੇ ਉਹ ਮੀਟਿੰਗਾਂ ਕਰਨ ਪਤਾ ਲੱਗੀ ਜਾਂਦਾ ਗਾਂ ਦੀ ਗਾਂ
1: ਜੀ।
3: ਇੱਧਰ ਹੋਰ ਵੀ ਕੰਟਰੀਆਂ ਚ ਵੀ ਗਏ ਬੰਦੇ ਇਹਨਾਂ ਦੇ
1: ਜੀ, ਜ਼ੋਰ ਤਾਂ ਲਾ ਰਹੇ ਨੇ
3: ਜਾਨੀ। ਮੈਂ ਕਿਹਾ ਜੀ ਪੂਰਾ ਜੋ ਲਾਇਆ ਤੇ ਉਧਰੋਂ ਮੋਦੀ ਦੀ ਸਰਕਾਰ ਵੀ ਉਧਰ ਹੀ ਉਹ ਵੀ ਆਪਣੇ ਆਪਣੇ ਬੰਦੇ ਛੱਡੇ ਉਹ ਨੀ।
1: ਹਾਂ ਬਿਲਕੁਲ ਹੈ ਜੀ।
3: ਹਾਂ ਉਹ ਸਾਡੇ ਛੋਟਾ ਕਹਿੰਦਾ ਵੀ ਇਹਨਾਂ ਦੇ ਕਹਿੰਦਾ ਪਿੱਛੋਂ ਸੁਨੇਹੇ ਆ ਜਾਂਦੇ ਫਿਰ ਮੀਟਿੰਗਾਂ ਕਰਾਉਣੀਆਂ ਪੈਣੀਆਂ ਇਹਨਾਂ ਦੀਆਂ
1: ਜੀ।
3: ਉਹ ਕਹਿੰਦਾ ਜੇ ਨਾ ਮੈਂ ਉਹਦਾ ਉਹ ਪਾਰਟੀ ਨਾਲ ਨੀ ਸਾਡਾ ਛੋਟਾ ਜੁੜਿਆ, ਉਹ ਕਹਿੰਦਾ ਜੇ ਮੈਂ ਜੁੜ ਗਿਆ ਤਾਂ ਕਹਿੰਦਾ ਮੇਰਾ ਕਾਰੋਬਾਰ ਕਈ ਕੰਮ ਖਰਾਬ ਹੋ ਜਾਣੇ ਵੀਰੇ ਕਹਿੰਦਾ।
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਬਹੁਤ ਕੁਝ ਸੋਚਣਾ ਪੈਂਦਾ।
3: ਹਾਂ ਉਦਾਂ ਕਹਿੰਦਾ ਫਿਰ ਇਹਨਾਂ ਦੀ ਕਈ ਵਾਰ ਸੁਨੇਹੇ ਪਿੱਛੋਂ ਮੋਦੀ ਦੇ ਕਹਿੰਦਾ ਆ ਜਾਂਦੇ ਮੀਟਿੰਗ ਮੂਟਿੰਗਾਂ ਕਹਿੰਦਾ ਕਰਾਉਣੀਆਂ ਵੀ ਕਰਾ ਦਿੰਦੀਆਂ ਕਰਾਉਣੀਆਂ ਪੈਂਦੀਆਂ ਕਹਿੰਦਾ।
1: ਜੀ ਜੀ ਜੀ,
3: ਜਾਣੀ ਕਿ ਕਹਿੰਦਾ ਵੀ ਅਕਾਲੀਆਂ ਦਾ ਵੀ ਬਹੁਤ ਔਖਾ ਆ ਵਿਚਾਰ ਸਿੰਘ ਜੀ ਕਹਿੰਦੇ
1: ਜੀ। ਵੈਸੇ ਨਵੇਂ ਸ਼ਹਿਰ ਦੇ ਵਿੱਚ ਵੀ ਜਾਂ ਆਪਣੇ ਰੋਪੜ ਏਰੀਆ ਚ ਵੀ ਗੱਲ ਕਰ ਲਈਏ ਤਾਂ ਉੱਥੇ ਕਾਫੀ ਰੋਲਾ ਰੱਪਾ ਮਾਈਨਿੰਗ ਦਾ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ, ਮਤਲਬ ਕਿ ਕਿਹਦੇ ਬਾਰੇ ਲੋਕ ਸੋਚਦੇ ਆ ਉੱਥੇ ਹੱਲੇ ਵੀ
3: ਜਿਦਾਂ ਮਤਲਬ ਜਿਦਾਂ ਥੋੜਾ ਜਿਹਾ ਹੁਣ ਬੰਦੇ ਬਾਂਡੇ ਹੋਏ ਹੋ ਆ ਹੁਣ ਥੋੜਾ ਬਹੁਤ ਜਿਦਾਂ ਆਪਾਂ ਕਹਿ ਨੀ ਸਕਦੇ ਵੀ ਆਪਾਂ ਕਹਿ ਦਈਏ ਹੁਣ ਭਗਵੰਤ ਮਾਨ ਵੀ ਨਾਲ ਜੁੜੇ ਹੋ ਆ
1: ਜੀ,
3: ਆਪਾਂ ਸੋਚ ਲਈਏ ਇੱਧਰ ਵੀ ਚਲੋ ਕਾਂਗਰਸੀਆਂ ਵੀ ਬਸ ਬੰਦੇ ਬਾਂਡੇ ਜੇ ਹੋਏ ਹੋ ਆ
1: ਜੀ।
3: ਹਾਂਜੀ ਹਾਂ
1: ਬਿਲਕੁਲ,
3: ਯਾਨੀ ਕਿ ਅਕਾਲੀਆਂ ਦੇ ਚਾਂਸ ਮੈਂ ਉਹ ਕਹਿੰਦਾ ਬਹੁਤ ਘੱਟ ਹੀ ਆ, ਜਿੱਦਾਂ ਉਦੋਂ ਐਵੇਂ ਉੱਪਰ ਉੱਪਰ ਕਹਿੰਦੇ ਹੁਣ ਗਾਹਾਂ ਗਾਹਾਂ ਜਿੱਦਾਂ ਜਿਹੜੇ ਨੌਜਵਾਨ ਵੀ ਆ ਕੁਛ ਕਾਰੋਬਾਰ ਵੀ ਆ ਜਿੱਦਾਂ ਕੁਛ ਇਹਨਾਂ ਦੀਆਂ ਗੱਲਾਂ ਪਿੱਛੇ ਜਿਹੜੇ ਗਲਤੀਆਂ ਵੀ ਕੀਤੀਆਂ ਵੀ ਹੈਗੀਆਂ ਨਾ
1: ਜੀ,
3: ਉਹ ਬਹੁਤ ਬੰਦੇ ਇਸ ਵੇਲੇ ਉਹ ਚੀਜ਼ਾਂ ਨਾਲ ਸੋਚ ਕੇ ਚੱਲਦੇ ਆ
1: ਜੀ। ਬਿਲਕੁਲ ਹੈ ਜੀ,
3: ਤੇ ਇਹ ਸੌਖਾ ਨੀ ਨਾ ਇਹਨਾਂ ਨੂੰ ਜਿਹੜੀਆਂ ਪਿਛਲੀਆਂ ਗਲਤੀ ਕੀਤੀਆਂ ਉਹ ਭੁਗਤਣੀਆਂ ਪੈਣੀਆਂ ਇਹਨਾਂ
1: ਨੂੰ ਜੀ, ਸਭ ਨੂੰ ਹੀ ਮੁਸ਼ਕਲਾਂ ਆਉਣੀਆਂ ਇਹਨਾਂ ਨੂੰ ਜੋ ਵੀ ਹੈ ਜਿੰਨੀਆਂ ਮਰਜ਼ੀ ਪਾਰਟੀਆਂ ਨੇ। ਬਿਲਕੁਲ ਹੈ ਜੀ,
3: ਹਾਂਜੀ ਹਾਂਜੀ, ਇਹਦਾ ਚਲੋ ਆਪਾਂ ਇੱਥੇ ਚਲੋ ਅਸੀਂ ਤਾਂ ਇੱਥੇ ਬੈਠੇ ਚਲੋ ਅਸੀਂ ਤਾਂ ਆਪਣਾ ਮਨ ਮੋਟੀ ਇੱਥੇ ਵੀਡੀ ਬੁੜੀ ਦੇਖ ਕੇ ਗੱਲ ਕਰ ਲਈਦੀ ਆ।
1: ਬਿਲਕੁਲ ਹੈ ਜੀ,
3: ਮੈਂ ਤਾਂ ਤੁਹਾਨੂੰ ਉੱਥੇ ਛੋਟਾ ਛੋਟਾ ਦੱਸਦਾ ਕਿ ਨਹੀਂ ਜਿਹੜੀ ਗੱਲਾਂ ਬਾਤਾਂ
1: ਗਰਾਊਂਡ ਤੇ ਕੀ ਚੱਲਦਾ। ਬਿਲਕੁਲ ਹੈ ਜੀ,
3: ਉੱਥੇ ਕੀ ਚੱਲਦਾ ਤੇ ਕੁਰੇ ਬੰਦੇ ਕੀ ਕਰ ਰਹੇ ਆ ਤੇ ਕੀ ਪੈਸੇ ਨਾਲ ਵੀ ਕੀ ਕੰਮ ਹੋ ਰਹੇ ਕਰ ਰਹੇ ਆ ਕਹਿੰਦੇ
1: ਜੀ ਜੀ ਜੀ। ਬਿਲਕੁਲ ਹੈ ਜੀ,
3: ਏਦਾਂ ਕਰਕੇ ਆ
1: ਜੀ।
3: ਚਲੋ ਬਾਕੀ ਹੁਣ ਆਪਾਂ ਜਿੱਥੇ ਹੈਗੇ ਲੱਗੇ ਜੋਰ ਲਾਉਣ ਲੱਗੇ ਹੋ।
1: ਹਾਂ ਬਿਲਕੁਲ ਹੈ ਜੀ, ਦੇਖਦੇ ਆ।
3: ਮੈਂ ਤਾਂ
1: ਕਿਹੋ ਜਿਹੀ ਖਿਚੜੀ ਅਕਾਲੀਆਂ ਦਾ ਪੱਖ
3: ਹਾਂਜੀ ਨੀ ਮੈਂ ਤਾਂ ਦੱਸਿਆ ਵੀ ਅਕਾਲੀਆਂ ਦਾ ਇੰਨਾ ਚੁੱਕ ਇੰਨਾ ਬਹੁਤ ਘੱਟ ਚਾਂਸ ਆ ਇਹਨਾਂ ਦੇ।
1: ਬਿਲਕੁਲ ਬਿਲਕੁਲ ਹੈ ਜੀ,
3: ਹਾਂ ਠੀਕ ਹੈ ਜੀ,
1: ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ ਪੁਰੇਵਾਲ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਤਰ੍ਹਾਂ ਜੀ ਮੱਖਣ ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਸੀ ਤੇ ਗੱਲਬਾਤ ਕਰਕੇ ਗਏ, ਤੇ ਲੋ ਦੋਸਤੋ ਫਿਰ ਆਪਾਂ ਇੱਥੇ ਹੀ ਆਗਿਆ ਵੱਲੋਂ ਵੱਧਦੇ ਹਾਂ, ਇੱਕ ਦੋ ਸੁਨੇਹੇ ਰਹਿ ਗਏ ਜਿਹੜੇ ਉਹਨਾਂ ਦੀ ਸਾਂਝ ਪਾ ਲਈਏ, ਤੇ ਜੇ ਕਾਲ ਆ ਗਈ ਤਾਂ ਠੀਕ ਹੈ ਨਹੀਂ ਤੇ ਫਿਰ ਮੈਂ ਆਗਿਆ ਲਵਾਂਗਾ। ਪੁਰੇਵਾਲ ਸਾਹਿਬ ਕਹਿੰਦੇ ਨੇ ਫਰਾਂਸ ਤੋਂ ਸਤਿ ਸ੍ਰੀ ਅਕਾਲ ਜੀ, ਤੇ ਗੁਰੀਮਾਨ ਸਾਹਿਬ ਕਹਿੰਦੇ ਨੇ ਮਨਦੀਪ ਜੱਸੀ ਬਾਈ ਜੀ ਸਤਿ ਸ੍ਰੀ ਅਕਾਲ, ਤੇ ਸਿੰਘ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਤੇ ਗੁਰੀਵੀਰ ਜੀ ਉਹ ਮਨਦੀਪ ਜੱਸੀ ਜੀ ਕਹਿੰਦੇ ਸਤਿ ਸ੍ਰੀ ਅਕਾਲ, ਔਜਲਾ ਸਾਹਿਬ ਕਹਿੰਦੇ ਇਤਰਾਜ਼ ਦੀ ਜੋ ਕੋਈ ਕੋਈ ਹੀ ਕਹਿੰਦੇ ਸਮਝ ਸਕਦਾ ਹੈ ਜੋ ਕਹਾਣੀ ਦਾ ਜ਼ਿਕਰ ਹੋਇਆ ਉਹਦੇ ਵਿੱਚੋਂ, ਤੇ ਐਪਰੀਸ਼ੀਏਟ ਕਰਦੇ ਨੇ, ਸ਼ੁਕਰੀਆ ਔਜਲਾ ਸਾਹਿਬ। ਤੇ ਗੁਰੀ ਜੀ ਕਹਿੰਦੇ ਆ ਕਿ ਬਹੁਤ ਸੋਹਣੀ ਕਹਾਣੀ ਲਿਖੀ ਹੈ ਜੀ, ਤੇ ਤੁਸੀਂ ਸੁਣਾਈ ਬਹੁਤ ਵਧੀਆ ਹੈ ਜੀ, ਸ਼ੁਕਰੀਆ ਬਾਈ ਜੀ, ਧੰਨਵਾਦ ਹੌਸਲਾ ਅਫਜ਼ਾਈ ਦੇ ਲਈ ਜੀ। ਤੇ ਅੱਜ ਕਹਿੰਦੇ ਅੱਜ ਦੇ ਯੁੱਗ ਦੀ ਦਾਸਤਾਨ ਹੀ ਬਿਆਨ ਕਰ ਦਿੱਤੀ ਹੈ ਜੀ, ਗੁਰੀਮਾਨ ਸਾਹਿਬ ਕਹਿੰਦੇ। ਲਓ ਦੋਸਤੋ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੁੰਦੀ ਹੈ, ਮੰਗਲਵਾਰ ਦਾ ਦਿਹਾੜਾ ਹੈ, ਤੇ ਕੁਝ ਨਾ ਕੁਝ ਕੋਸ਼ਿਸ਼ ਕਰਾਂਗੇ ਨਵਾਂ ਉਲੀਕਣ ਦੀ, ਗੱਲਬਾਤ ਕਰਨ ਦੀ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ, ਭੁਪਿੰਦਰ ਭਾਰਤ ਜਲੋਂ ਪਿਆਰ ਭਾਈ ਨਿੱਗੀ ਸਤਿ ਸ੍ਰੀ ਅਕਾਲ ਹੈ, ਕਿਸੇ ਦਾ ਨਾਮ ਰਹਿ ਗਿਆ ਹੋਵੇ ਲੈਣਾ ਮਾਫ਼ੀ ਚਾਹਾਂਗਾ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਸਾਰੇ ਦੋਸਤਾਂ ਦਾ ਉਹਨਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ ਸੁਣ ਰਹੇ ਹੋ, ਨਾਲ ਜੁੜੇ ਹੋਏ ਹੋ, ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਤੇ ਯੂਟਿਊਬ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ, ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਆ ਜਾਂਦਾ ਉਹਦੇ ਉੱਤੇ, ਤੇ ਉਹਦੇ ਉੱਤੇ ਤੁਸੀਂ ਜਿਹੜਾ ਨਾਲ ਦੀ ਨਾਲ ਪ੍ਰੋਗਰਾਮ ਦੇ ਨਾਲ ਜੁੜ ਜਾਂਦੇ ਹੋ, ਕਿਤੇ ਬਿਜ਼ੀ ਵੀ ਹੋਵੋ ਜਾਂ, ਤੇ ਉਹ ਤੁਹਾਨੂੰ ਯਾਦ ਦਵਾ ਦਿੰਦਾ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਤੇ ਨਾਲ ਹੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤਨੇਗੀ ਸਤਿ ਸ੍ਰੀ ਅਕਾਲ, ਤੇ ਛੱਲਾ ਕੀ ਕਹਿੰਦਾ ਹੈ ਸ਼ੌਕਤ ਅਲੀ ਸਾਹਿਬ ਦਾ, ਓਹਨੂੰ ਸੁਣਦੇ ਆ ਆਖਰ ਦੇ ਵਿਚ। ਐਪ ਵਾਲੇ ਦੋਸਤ ਤੇ ਵੈਬਸਾਈਟ ਵਾਲੇ ਜਿਹੜੇ ਨੇ ਉਹ ਇਸ ਗੀਤ ਨੂੰ ਸੁਣ ਸਕਦੇ ਆ। ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫੀ ਚਾਹਵਾਂਗਾ। ਸਤਿ ਸ਼੍ਰੀ ਅਕਾਲ ਇਸ ਦੇ ਨਾਲ ਹੀ ਹੈ।

0: ద్వాపా రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ. ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ. ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ.

0: ਜਾਂਦਾ ਏ। ਧੰਨਵਾਦ ਜੀ।
1: ਕਾ ਮਹਿਫਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾ ਹੂਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ 'ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਹਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਹਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹੋ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਹਨੇ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੋੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਕਾਲੀ

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਆਪਣੇ

ਜੇ ਡੁੱਬ ਗਈ ਜੇ ਸੰਤਰੀ ਜਾਂਦਾ ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਸੂਲੀ ਉੱਤੇ ਚੜ ਕੇ ਮੈਂ ਤਾਂ ਜਰਕਿਆ ਵੀ ਨਹੀਂ, ਸੂਲੀ ਉੱਤੇ ਚੜ ਕੇ ਮੈਂ ਤਾਂ ਜਰਕਿਆ ਵੀ ਨਹੀਂ, ਉਹ ਆਪਣੇ ਪਰਛਾਵੇਂ ਤੋਂ ਉਹ

ਚੇ ਡੁੱਬ ਗਈ, ਜਿੰਦ ਵਾਦਿਆਂ ਚੇ ਡੁੱਬ ਗਈ, ਜਿਸਮ ਤਰੀ ਜਾਂਦਾ ਉਹ ਡੁੱਬ ਜਾਣਾ ਅਜੇ ਵੀ ਵਾਦੇ ਕਰੀ ਜਾਂਦਾ। ਚੁੱਕ ਲਵਾਂ ਜੇ ਸਿਰੇ ਉਹਦਾ ਨਿਕਲ ਜਾਏ ਦਮ, ਚੁੱਕ ਲਵਾਂ ਜੇ ਸਿਰੇ ਉਹਦਾ ਨਿਕਲ ਜਾਏ ਦਮ, ਕੀ ਕਰਾਂ ਜੇ ਆਪੇ 'ਚ, ਕੀ ਕਰਾਂ ਜੇ ਆਪੇ 'ਚ।

0: शुक्रिया।
1: तारा सिंह तो बाद हूँ मैं इंग्लैंड वसदी साडी शायरा मनदीप कौर पंडाल जिहड़े कि पिछले साडे दो कवि दरबारां दे विच आके हाजरी भी ला चुके ने ते इस वार असीं उन्हां नूं फिर सद्दा देण जा रहे हां ਉਹ ਆਉਣ ਅਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ ਅਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ ਅਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ ਜਿਸ ਦਾ ਸਿਰਲੇਖ ਹੈ ਮੁਟਿਆਰੇ ਘੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ, ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਹੈ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਘੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਘੁੰਡ ਚੱਕਦੇ, ਮੁਟਿਆਰੇ ਹੁਣ ਘੁੰਡ ਚੱਕਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ,

0: ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਸੱਦਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਦਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਤੁਰ ਲਵੀਂ ਭਾਵੇਂ ਦੋ ਪੈਰ ਘੱਟ, ਤੁਰ ਲਵੀਂ ਭਾਵੇਂ ਦੋ ਪੈਰ ਘੱਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਲਚਰ ਦਾ ਤੂੰ ਵਧਾ ਦੇ ਮਾਣ, ਕਲਚਰ ਦਾ ਤੂੰ ਵਧਾ ਦੇ ਮਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਝਾਂਸੀ ਦਾ ਤੂੰ ਪੜ੍ਹ ਇਤਿਹਾਸ, ਝਾਂਸੀ ਦਾ ਤੂੰ ਪੜ੍ਹ ਇਤਿਹਾਸ, ਸਮਝੇਗੀ ਤੂੰ ਆਪ ਨੂੰ ਖਾਸ, ਸਮਝੇਗੀ ਤੂੰ ਆਪ ਨੂੰ ਖਾਸ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਾਬੇ ਨਾਨਕ ਨੇ ਲਿਖਤੀ ਬਾਣੀ, ਬਾਬੇ ਨਾਨਕ ਨੇ ਲਿਖਤੀ ਬਾਣੀ, ਤੈਨੂੰ ਬਣਾਇਆ ਜੱਗ ਦੀ ਰਾਣੀ, ਤੈਨੂੰ ਬਣਾਇਆ ਜੱਗ ਦੀ ਰਾਣੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦੀਪ ਦੀ ਯੋਗਤਾ ਤੇ ਹੋਏ ਸਵਾਲ, ਦੀਪ ਦੀ ਯੋਗਤਾ ਤੇ ਹੋਏ ਸਵਾਲ, ਤਾਈਓ ਖੜਦੀ ਤੇਰੇ ਨਾਲ, ਤਾਈਓ ਖੜਦੀ ਤੇਰੇ ਨਾਲ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ। ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ। ਮਨਦੀਪ ਕੌਰ ਪੰਡਾਲ ਫਰੋਮ ਲੰਡਨ। ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ, ਪਿਆਰ ਦਿਓਗੇ, ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ, ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ। ਰੱਬ ਰਾਖਾ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ, ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਾਲੇ, ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ। ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ, ਨੰਬਰ ਇੱਕ ਕਾਬਲ ਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ, ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ। ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ। ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ।
2: ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਲਓ ਜੀ, ਪੇਸ਼ ਏ ਕਵਿਤਾ ਅੰਧਕਾਰ। ਤੂੰ ਜਿੱਤ ਨਾ ਮੰਗ, ਤੂੰ ਹਾਰ ਨਾ ਮੰਗ, ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ। ਮਤਲਬ ਦੀਆਂ ਸਭ ਰਿਸ਼ਤੇਦਾਰੀਆਂ, ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ। ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ, ਹੋਰ ਵੱਡੇ ਮਹਿਲ ਮੁਨਾਰ ਨਾ ਮੰਗ। ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ, ਲਾਲਚੀਆ ਹੁਣ ਤੂੰ ਕਾਰ ਨਾ ਮੰਗ। ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ, ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ। ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ, ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ। ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ, ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ। ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ, ਐਵੇਂ ਗੱਲ ਗੱਲ ਤੇ ਹਥਿਆਰ ਨਾ ਮੰਗ। ਇੱਜ਼ਤ ਕਰਕੇ ਇੱਜ਼ਤ ਕਰਵਾ ਲੈ, ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ। ਤਖ਼ਤ ਬਦਲ ਦੇ ਬੇਈਮਾਨਾਂ ਦੇ, ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ। ਭਰੋਸੇ ਦਾ ਤੂੰ ਕਤਲ ਕਿਉਂ ਕਰਦਾ, ਮੋੜਨਾ ਨਹੀਂ ਜੇ ਉਧਾਰ ਨਾ ਮੰਗ। ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ, ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ। ਫਕੀਰ ਦੀ ਝੋਲੀ ਚ ਨੇ ਕੀਮਤੀ ਖਜ਼ਾਨੇ, ਤੂੰ ਐਵੇਂ ਕੁਛ ਬੇਕਾਰ ਨਾ ਮੰਗ। ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ, ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ, ਅੰਧਕਾਰ ਨਾ ਮੰਗ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ। ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ। ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ, ਉਸਦੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ। ਸਾਡੀ ਕਾਮੇਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ, ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਘੋਲੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ, ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
4: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਉਹ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ, ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ, ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸਹੋਤਾ ਜੀ, ਸਵਾਗਤ ਹੈ ਤੁਹਾਡਾ।
5: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀ ਹਾਂ ਪਸੰਦ ਕਰੋਂਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ। ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
6: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। 60 ਰੁਪਈਏ ਵਿਕਦੇ ਗੱਠੇ, 60 ਰੁਪਈਏ ਵਿਕਦੇ ਗੱਠੇ, ਮਹਿੰਗਾਈ ਨੇ ਕਰਤੇ ਇਕੱਠੇ, ਕਿੱਧਰ ਜਾਣ ਗਰੀਬ ਵਿਚਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਡਾਢੇ ਨੂੰ ਤੂੰ ਕਰੇ ਸਲਾਮਾਂ, ਡਾਢੇ ਨੂੰ ਤੂੰ ਕਰੇ ਸਲਾਮਾਂ, ਮਾੜੇ ਨੂੰ ਤੂੰ ਪਾਏ ਲਗਾਮਾਂ, ਮਾੜੇ ਕੱਢਦੇ ਡਰਦੇ ਹਾੜੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦਲਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਤਾਂ ਕਰ ਕਰਕੇ ਸਭ ਹਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਕਿੱਧਰੇ ਚੱਲਦੀਆਂ ਹੜਤਾਲਾਂ, ਕਿੱਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ, ਤੇਰੇ ਕਿਸੇ ਨਾ ਕੱਢਣੇ ਹਾੜੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਕਰਨੇ ਤੇਰੇ ਕੂਚ ਕਿਨਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ। ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ, ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ, ਤੇ ਸਾਡੀ ਕਾਮੇਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
7: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਤੇ ਅੱਜ ਦੁਆਬਾ ਰੇਡੀਓ ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਕਰਕਤਲ ਤੂੰ ਆਪਣੇ 'ਤੇ ਹੁੱਬਦੈਂ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ। ਧੰਨਵਾਦ ਜੀ।
1: ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਕਲਣਾ ਉਮਰਾਂ ਦੀ ਮਿੱਟੀ ਚ ਮਿਲ ਗਈ ਸਾਡੇ ਸੁਪਣਿਆਂ ਨੂੰ, ਕੋਈ ਨਾ ਮਾਣ ਮਿਲਿਆ, ਉੱਚੇ ਤਖਤ ਤੋਂ ਉਜੜ ਜਾਣਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ। ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ, ਕਦੇ ਸਿਦਕ ਨਾ ਸਾਡਾ ਡੋਲਿਆ ਜੀ। ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ, ਸਾਡਾ ਸਬਰ ਜਬਰ ਨੇ ਰੁਲਿਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।

ਰੋਟੀ ਟੁੱਕ ਲਈ ਕੀ ਨਹੀਂ ਕਰਦਾ, ਦੋ ਦੋ ਸ਼ਿਫਟਾਂ ਕੰਮ ਵੀ ਕਰਦਾ, ਖੂਨ ਪਸੀਨਾ ਕਰਕੇ ਜਦ ਮੈਂ ਆਪਣੇ ਹੱਡ

0: ਰਿਸ਼ਵਤਿਓ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਣ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਕਵਿਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਣ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰਤ ਸਮਾਜ ਦੇ ਵਿੱਚ, ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਘੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਅਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਅਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਅਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਅਤੇ ਅੱਜ ਕੱਲ੍ਹ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਅਤੇ ਨਾਲ ਦੀ ਨਾਲ ਲਿਖਣ ਪੜ੍ਹਨ ਅਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਹਾਂ ਬਾਬਾ

ਮੈਂ ਸਰੋਤਿਓ ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਨੂੰ ਦਿਓ ਆਗਿਆ ਤੇ ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਸ਼ਾਇਰਾਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ದ್ವಾಪ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.
2: ਮੱਖਮ

0: ਵਾਹਿਗੁਰੂ ਜੀ।
1: ਗਰਗ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦਿਓਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦਿਓਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦਿਓਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦਿਓਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦਿਓਕੀ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋ ਸੂਤਾ ਕਦੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਉਹ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦਿਓਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਜਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ
0: ਨੂੰ। ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ। ਹੋਇਆ ਸ਼ਹੀਦ

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਿਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ

0: حربي سافريتهم بعد اونا ده دوست اونا ده هم سفر تي اونا دي دادا جي دي نیا رچ ناما گون بڑا جلا ہے شہر پر دے شہر گردی بڑا دا گائک رینکو شاہ دیوانا رینکو شاہ دیوانا ਹਰਪ੍ਰੀਤ ਵਾਂਗ ਹੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਏ, ਉਸਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਏ ਅਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚ ਉਤਾਰਦਾ ਏ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਏ, ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਏ। ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਜੀ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬ ਦੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ, ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾ ਦਿੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਜੋ ਕਿ ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਉੱਥੇ ਲੈ ਚੱਲ ਚਰਖਾ ਮੇਰਾ ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਜਿੱਥੇ ਤੇਰੇ ਹੱਲ ਵਗਦੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ ਨਿਹਾਲੀਆਂ ਨੇ ਹੱਲ ਡੱਕ ਲੇ ਨਿਹਾਲੀਆਂ ਨੇ ਹੱਲ ਡੱਕ ਲੇ ਨਿਹਾਲੀਆਂ ਨੇ ਹੱਲ ਡੱਕ ਲੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਧੰਨਵਾਦ
0: ਦੇ ਪਿਆਰੇ ਸਰੋਤਿਓ। ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ ਵਧੀਆ ਗਾਉਂਦੇ ਨੇ ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਬੱਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਰਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ ਜੀ।

0: ਇਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹੀ ਉਹਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲ ਹੈ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾਂ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲ ਹੈ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾਂ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਥੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਵੰਸੀਆਂ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੈਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ। ਜਿੱਦਾਂ ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ।
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ
2: ਜਿਹੜੇ
1: ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ, ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ, ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੀ ਵੀਡੀਓ
2: ਬਿਲਕੁਲ
1: ਬਣਾ ਕੇ, ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ,
1: ਹਾਂਜੀ ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਉਹਨਾਂ ਦੇ
2: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ
1: ਵੇਸਟ ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇਓਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਛ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਛ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸਨੂੰ ਪਰਸਨਲੀ ਨਾ ਲਓ, ਉਸਨੂੰ ਇਮੋਸ਼ਨਲੀ ਉਸਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸਨੂੰ ਤੁਸੀਂ ਆਪਣੇ ਨਾਲ ਮਤਲਬ ਉਸਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਆਪਣੇ ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ।

0: ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਢੀਂਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
1: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
0: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ। ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ, ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ, ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਔਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
1: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
0: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ, ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ ਹੈ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ, ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ ਹੈ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ।

0: ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੋਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੋਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸ ਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
1: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
0: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ਤਾਨ ਦਾ ਘਰ ਹੁੰਦਾ ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਸ਼ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਔਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਿਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਈਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ, ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਈਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ, ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ, ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ, ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਥੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ, ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ। ਅਤੇ ਪ੍ਰੀਤਇੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ ਐੱਮ ਐੱਸ ਸੀ ਕਮਿਸਟਰੀ, ਐੱਮ ਏ ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ ਪੀ ਪੀ ਐੱਸ ਸੀ ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ವಾಪವರ್ ರೇಡಿಯೋ.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਉੱਥੋਂ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ, ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਆ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ ਹੈ, ਹੋ ਜਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ, ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਤੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਹੈ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਹੈ ਉਹਦੀ ਸਿਖਲਾਈ ਵੀ ਲੈਣੀ ਪੈਂਦੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡੀ ਜਿਹੜੀ ਹੈਗੀ ਹੈ ਦਿਲਚਸਪੀ ਹੈ,
1: जी
2: दूसरी
1: जी
2: चीज मतलब के तोड़ा लगन की कहना है, ते तीसरी चीज है मेहनत। ये हमेशा जिंदगी च तुसी कोई काम करते हो, अपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करते हो, समाज नूं इन्नी वड्डी सेध दिंदे होगे
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रहा है।
1: जी जी
2: पर
1: जी
2: यह
1: जी
2: तुहाडी निजी दिलचस्पी है कि मैं भी यह निजी तौर पर मैं ता ही अखबारों वास्ते लिखना है कि
1: जी जी
2: जो बंदा संसार से आया जे उन्हूं परमात्मा ने कोई बुद्धि बख्शी है तो उन्हूं जरूर लोगों नाल शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल जी
2: ते अगे जाके एक जिहड़ा है गुर तुसी दी गल कीती, अपना
1: जी
2: मैं एक इहदे विच एक होर विषय रह गया सी
1: जी
2: कि साडे पंजाबी जिहड़ी भाषा है इहदे नाल साडे धर्म नाल जे जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहब दे जिहड़ा हैगे आ बहुत अच्छे पाठी बन सकते हो, बहुत अच्छे कीर्तनिये बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते इक सुकून वाला जिहड़ा हैगा ओह उस पासे नाले धर्म नाले तुहाडा सत्कार है नाले तुहानू इस फील्ड दे विच अगे वधण दे जिहड़े बड़े मौके ने बड़ा तुसी सेध दे सकदे हो इक समाज सेवा दे रूप दे विच।
1: बिल्कुल
2: इसे तरह
1: बिल्कुल
2: आपां रोजगार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी जी
2: गजल
1: जी
2: गायकी है, ये बड़ियां चीजां ने जिहड़ियां राही तुसी क्योंकि देखो बॉलीवुड दे विच साडा संगीत बज रहा है ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ वाले गीत गा के अगे जा सकदे हां, साडे
1: जी
2: सामने गुरदास मान कदों दे खड़े ने, सुरिंदर सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है, वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रही उत्थे भी यह समस्या आई, शुरुआत हुई जदों सिनेमे की बहुत लोगों ने आलोचना की थी, पर
1: जी
2: हुण अज हर कोई सिर उच्चा करके कहना कि पंजाबी च अच्छियां फिल्मां भी बन रही ने परिवारक। चलो
1: बिल्कुल
2: पंजाबी दे विच है हजे जिहड़े साडे दर्शक ने वह गंभीर फिल्मां नहीं बर्दाश्त करते,
1: जी
2: ते
1: जी
2: पर
1: जी जी
2: हल्का फुल्का एंटरटेनमेंट थोड़ी मोटी सेध वह फिल्मां एक बहुत वड्डा कारोबार है फिल्मां का।
1: बिल्कुल
2: उहदे च शुरुआत इस तरह ही हुई सी कि बॉम्बे बैठे बंदे पंजाबी फिल्मां लिखते सी, हिंदी भाषा च ही लिख देंदे सी,
1: जी जी
2: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
2: ਉਹ
1: ਜੀ
2: ਅੱਗੇ ਆਏ ਨੇ ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ
1: ਬਿਲਕੁਲ
2: ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ
1: ਜੀ ਜੀ
2: ਫਿਲਮਾਂ
1: ਜੀ
2: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ
1: ਜੀ
2: ਅਸੀਂ
1: ਜੀ
2: ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ
1: ਜੀ ਜੀ
2: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
2: ਅੱਗੇ
1: ਜੀ
2: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੋਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ
1: ਜੀ
2: ਮੈਂ
1: ਜੀ ਜੀ
2: ਪੰਜਾਬੀ
1: ਜੀ
2: ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਹਾਂ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ,
1: ਜੀ
2: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ
1: ਜੀ ਜੀ
2: ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
2: ਪਹਿਲਾਂ
1: ਜੀ
2: ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ,
1: ਬਿਲਕੁਲ
2: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
2: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ
1: ਜੀ ਜੀ
2: ਕੋਈ
1: ਜੀ ਜੀ
2: ਸ਼ੱਕ
1: ਜੀ
2: ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ ਜੀ
2: ਉਹਨਾਂ
1: ਜੀ ਜੀ
2: ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ
1: ਜੀ ਜੀ
2: ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਹਾਂ ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾਂ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਕਾਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸ ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਲੀਡਰ ਨੇ,
1: ਜੀ
2: ਉਹਨਾਂ ਨੇ
1: ਜੀ
2: ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
2: ਪਹਿਲੇ
1: ਜੀ
2: ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰ ਪਾਲ ਸਿੰਘ ਬਰਾੜ ਕੋਲੇ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ
1: ਜੀ ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆਹ
1: ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
2: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ
2: ਇਹਦੇ
1: ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ,
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ
1: ਜੀ
2: ਫਿਲਮਾਂ
1: ਜੀ
2: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
2: ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
2: ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
2: ਪਰ
1: ਜੀ
2: ਹਾਰਡ ਕਾਪੀ ਸਾਲ 'ਚ 3 ਸਕਦੇ।
1: ਕਿਆ
2: ਪਿੱਛੇ ਜੇ ਮੈਂ ਇੱਕ
1: ਜੀ
2: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
2: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
2: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ
1: ਜੀ
2: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
2: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ
1: ਜੀ
2: ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ,
2: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
2: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
2: ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
2: ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
2: ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
2: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਤੇ ਉਹ
1: ਬਿਲਕੁਲ
2: ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਚੰਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ 'ਤੇ ਬੇਸ 'ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ
0: ਅਤੇ
1: ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉੱਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜੀ ਜੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ, ਇਹਦੇ
0: ਅੱਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ ਨਹੀਂ ਸੀ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕਿੱਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ ਬਿਲਕੁਲ ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ ਨਾ, ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ
1: ਨੇ,
0: ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ 'ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ।
1: ਬੈਠਾ, ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ
0: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਇੱਕ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ,
1: ਤੇ
0: ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ, ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੰਟਾ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ। ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ, ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ, ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ। ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ
1: ਹੈ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਤੁਹਾਡੇ ਕੋਲ ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ
0: ਬਾਕੀ ਓਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼
0: ਜਿਹੜੇ ਜਨਰਲ ਸਬਜੈਕਟ ਆ ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ PCM ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਇੱਦਾਂ ਹੀ ਬੋਲਦੇ ਆ ਕਿ PCM ਰੱਖਿਆ ਆਪਾਂ
1: ਹਾਂਜੀ ਹਾਂਜੀ
0: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ
0: ਹਾਂਜੀ
1: ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਐਸੇ ਬੱਚੇ ਆ ਜਿਹਨਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ
0: ਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ
0: ਨਵਾਂ ਆ ਗਿਆ ਬਹੁਤ ਕੁਛ ਜੀ
1: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ
1: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ
1: ਬਿਲਕੁਲ ਬਿਲਕੁਲ ਜੀ NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
0: ਸੀਰੀਅਸਲੀ ਨਹੀਂ
1: ਲੈਂਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਉਹ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ
1: ਹਾਂਜੀ ਹਾਂਜੀ
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ
1: ਹਾਂਜੀ ਬਿਲਕੁਲ ਬਿਲਕੁਲ
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਹੈ
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ
0: ਹਾਂ ਬਿਲਕੁਲ ਜੀ
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
0: ਬਹੁਤ ਕਮੀ ਹੈ
1: 35-40 ਹਜ਼ਾਰ ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲੋ ਵੀ ਜਿੰਨਾ ਕਿਤੇ
1: ਕਮੀ ਰਹਿ ਗਈ ਕਮੀ ਰਹਿੰਦੀ
0: ਬੱਚਿਆਂ ਦਾ ਵੀ ਢੇਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜੀ ਦਊਗਾ
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
1: ਦੇ ਪਾਏ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨੀ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹ ਹੀ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨੀ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕਈ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀਟੈਕ ਕਰਦੇ ਆ, ਫਾਈਨਲ ਈਅਰ ਚ ਹੁੰਦੇ, ਐਮ ਟੈਕ ਫਾਈਨਲ ਈਅਰ ਚ ਆ ਰਹੇ ਆ।
0: ਹਾਂਜੀ ਹਾਂਜੀ,
1: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ, ਸਾਡੇ ਚ ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ
1: ਆ। ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ ਨਿਕਲ,
1: ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ।
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ। ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਇਹ ਕੀ ਗੱਲ ਹੈ ਜੀ? ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ।
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ
1: ਜਾਏ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ।
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ,
0: ਉਹ ਰੁਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੁਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨੀ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ। ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਓਨਰਸ ਇਹਨਾਂ ਦੇ।
0: ਹਾਂਜੀ,
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: मैथ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ
1: ਆਤਮਾ ਹੈ ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ
0: ਆ
1: ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ
0: ਠੀਕ ਹੈ ਜੀ
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ ਬਟ ਇਹ ਸਾਰਿਆਂ ਦੀ ਆਤਮਾ ਹੈ ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ ਦਾ ਗੁਜ਼ਾਰਾ ਹੈ ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ
1: ਬਿਲਕੁਲ
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ
1: ਹਾਂਜੀ ਹਾਂਜੀ
0: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ
1: ਬਿਲਕੁਲ ਜੀ ਬਿਲਕੁਲ
0: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ ਅਤੇ ਰੱਬ ਰਾਖਾ ਖੁਸ਼ ਰਹੋ ਮੁਸਕਰਾਉਂਦੇ ਰਹੋ

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ,
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਹੈ
1: ਹਾਂਜੀ
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਹੈ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਬੱਚੇ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਉਹ ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ
1: ਹਾਂਜੀ,
2: ਤੋਂ ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਉਹਨੇ ਇਲੈਕਟ੍ਰੀਸ਼ਨ 'ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ 'ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ,
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ,
2: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ,
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: ਹਾਂ
2: ਕਹੀਏ
1: ਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂ ਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਕੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ

0: ਨਾ ਬੀਐਡ ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ ਹੈ,
1: ਹਾਂਜੀ ਹਾਂਜੀ,
0: ਉਹਦੇ ਵਿੱਚ ਬਹੁਤ ਕੰਪਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ।
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ। ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂਜੀ
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ, ਜਾਂ ਅਸੀਂ
1: ਹਾਂਜੀ
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ
0: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ।
1: ਅੱਛਾ ਜੀ,
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
0: ਤਾਂ
1: ਜੀ,
0: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: ਅੱਛਾ ਜੀ,
0: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
0: ਤੇ
1: ਜੀ,
0: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ, ਬਟ
1: ਅੱਛਾ ਜੀ,
0: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ ਮੈਂ
1: ਜੀ,
0: ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ ਸਵੈ
1: ਹਾਂਜੀ,
0: ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਤੋਂ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ, ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ, ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: वोकेशनल कोर्सेज जेडे के

0: ਸਕੂਲ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ
1: ਹਾਂਜੀ
0: ਦੇ ਲਈ ਉਹ ਇੱਕ ਪਲੇਟਫਾਰਮ, ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ,
0: ਜੀ,
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।